0: ਵਿਊਅਰਸ ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2।
1: ਵੈਰੀ ਗੁੱਡ। ਨੰਬਰ 1 ਇਹ ਆਪਣੇ ਡਿਵੋਰਸ ਲੋਇਰ ਨੇ, ਜੇ ਤੁਹਾਡਾ ਕੋਈ ਫੈਮਿਲੀ ਦਾ ਮਸਲਾ ਚੱਲ ਰਿਹਾ ਨਾ, ਤਜਿੰਦਰ ਨੂੰ ਕਾਲ ਕਰੋ। ਤਜਿੰਦਰ ਦਾ ਸੁਭਾਅ ਬਹੁਤ ਵਧੀਆ, ਨੌਲੇਜ ਬਹੁਤ ਹੈ, ਪੜ੍ਹੇ ਲਿਖੇ ਬਹੁਤ ਨੇ। ਸੋ ਕੋਈ ਵੀ ਫੈਮਿਲੀ ਦਾ ਇਸ਼ੂ ਚੱਲ ਰਿਹਾ, 416-655-2000 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਹਾਜ਼ਰ ਵਨ ਐਂਡ ਓਨਲੀ ਤਜਿੰਦਰ SNS ਵਰਡਸ। ਮੈਂ ਯਾਰ ਇੱਕ ਵੀਡੀਓ ਦੇਖੀ, ਕੁਝ ਨੌਜਵਾਨ ਸਾਈਡ ਆਫ ਦਾ ਰੋਡ, ਮਤਲਬ ਦਾ BC ਦੀ ਵੀਡੀਓ ਹੈ, ਤੇ ਟਾਇਰਾਂ ਨੂੰ ਉੱਥੇ ਹੀ ਸਿੱਟ ਰਹੇ ਆ, ਡਿਸਪੋਜ਼ ਕਰ ਰਹੇ ਆ। ਆਪਾਂ ਯਾਰ ਥਾਂ ਥਾਂ ਤੇ ਕਿਉਂ ਗਾਰਬੇਜ ਸਿੱਟਦੇ ਆ? ਡੰਪ ਬਣੇ ਹੋਏ ਆ ਤੁਹਾਡੇ ਹਰੇਕ ਸ਼ਹਿਰ 'ਚ। ਹੁਣ ਫੋਰ ਐਗਜ਼ਾਮਪਲ ਇੱਥੇ ਬਰੈਂਪਟਨ 'ਚ ਆਪਣੇ ਕ੍ਰਾਈਸਲਰ 'ਤੇ ਡੰਪ ਬਣੇ ਆ, ਉੱਥੇ ਜਾਓ ਇੱਕ ਮਿੰਟ ਨਹੀਂ ਲੱਗਦਾ, ਸਮਾਨ ਸਿੱਟੋ ਆਪਣਾ, ਦੈਟਸ ਇਟ। ਆਪਾਂ ਸਾਈਡ ਆਫ ਦਾ ਰੋਡ ਤੁਸੀਂ ਦੇਖ ਲਓ, ਗੱਡੀ ਸਾਈਡ 'ਤੇ ਲਾ ਕੇ ਕਿਸੇ ਸੜਕ 'ਤੇ, ਉੱਥੇ ਕੋਈ ਫੋਰੈਸਟ ਹੈ, ਦਰਖਤ ਨੇ, ਉੱਥੇ ਆਪਾਂ ਟਾਇਰ ਸਿੱਟ ਰਹੇ ਹਾਂ, ਹੈਰਾਨੀ ਦੀ ਗੱਲ ਹੈ। ਫਿਰ ਕੁੜੀ ਨੇ ਜਾ ਕੇ ਉਹਨਾਂ ਨੂੰ ਰੋਕਿਆ, ਕੁੜੀ ਨੇ ਕਿਹਾ ਕਿ ਯੂ ਕੈਨ ਨਾਟ ਡੂ ਦਿਸ, ਦਿਸ ਇਜ਼ ਨਾਟ ਲੀਗਲ। ਫਿਰ ਪਤਾ ਨਹੀਂ ਉਹਨਾਂ ਨੇ ਉੱਥੋਂ ਟਾਇਰ ਫਿਰ ਚੱਕ ਕੇ ਗੱਡੀ 'ਚ ਰੱਖੇ। ਡੰਪ ਥਾਂ ਥਾਂ ਪਏ ਆ ਯਾਰ, ਡਿਸਪੋਜ਼ ਸਮਾਨ ਕਰਨ ਨੂੰ। ਤੁਸੀਂ ਸਿੰਪਲ ਗੂਗਲ ਸਰਚ ਕਰ ਲਓ, ਵੇਅਰ ਕੈਨ ਆਈ ਡਿਸਪੋਜ਼ ਮਾਈ ਟਾਇਰਸ, ਹੇਅਰ ਯੂ ਗੋ, ਯੂ ਕੈਨ। ਦੇਖੋ ਇੱਥੇ ਤਾਂ ਆਹ ਵੀ ਲਿਖਿਆ ਵੀ ਤੁਸੀਂ ਪੁਰਾਣੇ ਆਪਣੇ ਟਾਇਰ ਬਿਲਕੁਲ ਮੁਫਤ ਕਿਸੇ ਵੀ ਟਾਇਰ ਰਿਟੇਲਰ ਕੋਲ ਲੈ ਜਾਓ, ਗਰਾਜ 'ਤੇ ਲੈ ਲਓ, ਕੈਨੇਡੀਅਨ ਟਾਇਰ ਦੀ ਕਿਸੇ ਵੀ ਲੋਕੇਸ਼ਨ 'ਤੇ ਲੈ ਜਾਓ, ਜਾਂ ਕਲੈਕਸ਼ਨ ਸਾਈਟਾਂ ਜਿਹੜੀਆਂ ਉੱਥੇ ਤੁਸੀਂ ਆਪਣੇ, ਜਿਵੇਂ ਮੈਂ ਦੱਸਿਆ ਇੱਥੇ ਕ੍ਰਾਈਸਲਰ 'ਤੇ ਡੰਪ ਹੈ, ਉੱਥੇ ਲੈ ਜਾਓ। ਸੋ ਆਈ ਡੋਂਟ ਨੋ, ਆਪਣਾ ਨਹੀਂ ਲੋਕ ਸਮਝਦੇ। ਖੈਰ, ਵਟ ਕੈਨ ਯੂ ਸੇ, ਵਟ ਕੈਨ ਯੂ ਡੂ। ਪ੍ਰੋਗਰਾਮ ਪੰਜਾਬੀ ਰਾ ਐਂਡ ਸਟੂਡੀਓ ਦਾ ਨੰਬਰ ਹੈ ਆਪਣਾ 647-498-8486, 647-498-8486 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਮੈਨੂੰ ਤੁਸੀਂ ਦੱਸ ਸਕਦੇ ਹੋ ਥੋੜ੍ਹੇ ਯਾਰ ਕਿ ਤੁਹਾਡੇ ਖਿਆਲ 'ਚ ਕਿਉਂ ਆਪਾਂ, ਕੀ ਲੈਕ ਆਫ ਐਜੂਕੇਸ਼ਨ ਹੈ, ਲੋਕਾਂ ਕੋਲ ਨੌਲੇਜ ਹੀ ਹੈ ਨਹੀਂ, ਪਤਾ ਹੀ ਨਹੀਂ ਵੀ ਯਾਰ ਇੱਥੇ ਡੰਪ ਵੀ ਬਣੇ ਨੇ, ਇੱਥੇ ਅਸੀਂ ਸਮਾਨ ਕਿੱਥੇ ਸਿੱਟ ਸਕਦੇ ਹਾਂ? ਥੋੜ੍ਹੇ ਯਾਰ ਜੇ ਕਿਸੇ ਕੋਲ ਕੋਈ ਹੈ ਇਸ ਚੀਜ਼ ਦਾ ਜਵਾਬ, ਮੈਨੂੰ ਦੱਸਿਓ। ਨੰਬਰ ਹੈ ਆਪਣਾ 647-498-8486। ਜੇ ਕਿਸੇ ਕੋਲ ਹੈ ਜਵਾਬ, ਜਾਂ ਤੁਸੀਂ ਵੀ ਕਦੇ ਦੇਖਿਆ ਵੀ ਕੋਈ ਬਸ ਫੋਰੈਸਟ ਕਿਸੇ ਦਰਖਤਾਂ ਦੇ ਏਰੀਏ ਦੇ ਵਿੱਚ ਕੋਈ ਗਾਰਬੇਜ ਸਿੱਟ ਰਹੇ ਨੇ, ਜਾਂ ਤੁਸੀਂ ਕਦੇ ਦੇਖਿਆ ਕੋਈ ਜਿੱਥੇ ਜੀ ਕੀਤਾ ਡੰਪ ਕਰ ਰਿਹਾ ਸਮਾਨ ਨੂੰ, ਜੇ ਕੋਈ ਕਰਦਾ ਰੋਕ ਲਿਆ ਕਰੋ ਯਾਰ, ਕੋਈ ਵੀ ਭਰਾਵਾ ਇਲੀਗਲ ਹੈ, ਤੇਰੀ ਕਿਸੇ ਨੇ ਵੀਡੀਓ ਬਣਾ ਲਈ ਨਾ, ਤੇਰੇ ਲਾਇਸੈਂਸ ਪਲੇਟ ਕੈਪਚਰ ਕਰ ਲਈ, ਜਾ ਕੇ ਫਾਈਨ ਤੈਨੂੰ ਭਰਨਾ ਪੈਣਾ। ਸੋ ਨੰਬਰ ਹੈ ਆਪਣਾ 647-498-8486, 647-498-8486, 647-498-8486, 647-498-8486, 647-498-8486 ਦੀ ਉੱਤੇ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਸਾਡੇ ਨਾਲ ਕਰ ਸਕਦੇ ਹੋ। ਜਸਟ ਮੈਂ ਵੈਸੇ ਹੀ ਪੁੱਛ ਰਿਹਾ ਯਾਰ ਕਿ ਲੋਕਾਂ ਕੋਲ ਨੌਲੇਜ ਹੈ ਨਹੀਂ, ਲੋਕਾਂ ਨੂੰ ਪਤਾ ਨਹੀਂ ਵੀ ਡੰਪ ਬਣੇ ਨੇ, ਲੋਕਾਂ ਨੂੰ ਪਤਾ ਨਹੀਂ ਵੀ ਅਸੀਂ ਕਿੱਥੇ ਸਮਾਨ ਸਿੱਟ ਸਕਦੇ ਹਾਂ, ਕਿਉਂ ਆਪਾਂ ਇੰਨੇ ਇੱਕ ਕਲੀਨ ਪਲੇਸ ਨੂੰ ਗੰਦਗੀ ਨਾਲ ਭਰ ਰਹੇ ਹਾਂ? ਸੋ ਬਸ ਇਹ ਮੇਰਾ ਤੁਹਾਨੂੰ ਸਵਾਲ ਹੈ, ਅਤੇ ਜੇ ਕਿਸੇ ਕੋਲ ਕੋਈ ਹੈ ਜਵਾਬ ਦੇ ਦਿਓ, ਨਹੀਂ ਹੈਗਾ ਤਾਂ ਚਲੋ ਨਾ ਸੀ। ਨੰਬਰ ਹੈ ਆਪਣਾ 647-498-8486, 647-498-8486 'ਤੇ ਕਾਲ ਕਰ ਸਕਦੇ ਹੋ, 647-498-8486, 647-498-8486 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ, 647-498-8486। ਪ੍ਰਦੀਪ ਭਾਜੀ ਨੂੰ ਫੋਨ ਕਰ ਲਓ, ਤੁਹਾਡੇ ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਤੁਸੀਂ ਪ੍ਰਦੀਪ ਨੂੰ ਫੋਨ ਕਰੋ, ਅਪਲਾਇੰਸ ਰਿਪੇਅਰ ਦੇ ਮਾਹਰ ਨੇ। 647-622-3203 ਪੁਰਾਣੇ ਤੁਹਾਡੇ ਅਪਲਾਇੰਸਿਸ ਨੇ, ਤੁਸੀਂ ਕਹਿੰਦੇ ਨਵੀਂ ਯਾਰ ਦੱਸੋ ਕੀ ਕਰੀਏ ਇਹ ਤਾਂ ਚੱਲਦੇ ਨਹੀਂ, ਕੋਈ ਨਾ ਪ੍ਰਦੀਪ ਨੂੰ ਫੋਨ ਕਰ ਲਓ, ਪੁਰਾਣੇ ਅਪਲਾਇੰਸਿਸ ਨੂੰ ਐਨ ਨਵਿਆਂ ਵਾਂਗ ਚੱਲਣ ਲਾ ਦੇਣਗੇ। 647-622-3203 1553 ਹੈਲੋ।
2: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਵਧੀਆ ਜੀ, ਕਿਵੇਂ ਹੋ?
2: ਬਹੁਤ ਵਧੀਆ, ਸਾਨੂੰ ਤੁਹਾਡਾ ਬਹੁਤ ਵਧੀਆ ਹੈਗਾ। ਤੁਸੀਂ ਇਹ ਟੌਪਿਕ ਛੱਡਿਆ ਨਾ ਡੰਪਿੰਗ ਦਾ, ਤੁਹਾਨੂੰ ਲੱਗਦੀ ਇੱਦਾਂ ਲੋਕੀ ਕਿਉਂ ਕਰਦੇ ਨੇ? ਜਿਹੜਾ ਰੀਸਾਈਕਲ ਸੈਂਟਰ ਹੈ ਨਾ ਆਪਣੇ ਕਲੈਕਟਰ ਡਰਾਈਵੇ ਤੇ, ਜਿਹੜੇ ਹੋਰ ਵੀ ਬ੍ਰਾਂਡ ਚ ਹੈਗੇ ਨੇ, ਉੱਥੇ ਜਿਹੜਾ ਰੀਸਾਈਕਲ ਹੈ ਨਾ ਉਹ ਤਾਂ ਫ੍ਰੀ ਹੈ।
1: ਉਹੀ ਤਾਂ
2: ਜਿਹੜੇ ਕਾਰਡਬੋਰਡ ਵਗੈਰਾ ਨੇ ਜਾਂ ਹੋਰ ਵੀ ਹੈਗਾ, ਉਹ ਤਾਂ ਸਾਨੂੰ ਕੋਈ ਕੋਸਟ ਨੀ ਹੈਗੀ, ਫ੍ਰੀ ਆਫ ਚਾਰਜ ਤੁਸੀਂ ਉੱਥੇ ਡੰਪ ਕਰ ਸਕਦੇ ਹੋ ਨਾ। ਤੇ ਆਪਣੇ ਜੇ ਆਪਣਾ ਕੈਲੰਡਰ ਆਪਾਂ ਚੈੱਕ ਕਰਦੇ ਹਾਂ, ਜਿਹੜਾ ਹੈਗਾ ਆਪਣਾ ਬਾਈ ਵੀਕਲੀ ਜਾਂ ਵੀਕਲੀ, ਉਹਦੇ ਵੀ ਦਿਨ ਹੁੰਦੇ ਨੇ ਤੁਸੀਂ ਐਕਸਟਰਾ ਗਾਰਬੇਜ ਆਪਣਾ ਫਰਨੀਚਰ ਵਗੈਰਾ ਜੋ ਹੈਗਾ ਰੱਖ ਸਕਦੇ ਹੋ। ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ, ਕਾਲ ਕਰਕੇ ਸਕੇਜਰ ਕਰਕੇ ਉਹ ਸਾਡੇ ਘਰੋਂ ਵੀ ਲੈ ਜਾਂਦੇ ਨੇ।
1: ਬਿਲਕੁਲ ਨਹੀਂ, ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਡੰਪ ਦੀ, ਹੁਣ ਮੇਰੇ ਕੋਲ ਕਾਫੀ ਸਾਰਾ ਕਾਰਡਬੋਰਡ ਪਿਆ, ਮੈਂ ਪੂਰਾ ਟਰੱਕ ਭਰ ਕੇ ਲੈ ਕੇ ਗਿਆ, ਜਿਵੇਂ ਤੁਸੀਂ ਗੱਲ ਕੀਤੀ ਪੈਸਾ ਹੀ ਨਹੀਂ ਕੋਈ ਲੱਗਿਆ, ਬਸ ਸਮਾਂ ਹੀ ਲੱਗਿਆ, ਸਮਾਂ ਵੀ ਨਹੀਂ ਕੋਈ ਲੱਗਿਆ। ਮੈਂ ਗਿਆ, ਕੋਈ ਲਾਈਨ ਅਪ ਨਹੀਂ ਸੀ, ਮਤਲਬ ਮੈਂ ਇੱਕ ਮਿੰਟ ਦੇ ਵਿੱਚ ਬਾਹਰ।
2: ਤੇ ਸਰ ਜਾਣਾ ਹੋਣੀ ਆ ਤਾਂ ਮਤਲਬ ਤੁਸੀਂ ਮਤਲਬ ਕੋਈ ਟਾਈਮ ਲੱਗਦਾ ਨਹੀਂ ਉੱਥੇ ਇੰਨਾ, ਮਤਲਬ ਉਹਨਾਂ ਦਾ ਹੈਗਾ ਤੇ ਬੜੇ ਰਿਸਪੈਕਟ ਦੇ ਨਾਲ ਤੁਹਾਡੇ ਨਾਲ, ਮਤਲਬ ਤੁਹਾਡੀ ਹੈਲਪ ਵੀ ਕਰ ਦਿੰਦੇ ਨੇ ਜੇ ਤੁਹਾਡੇ ਕੋਲ ਹੈਲਪ ਚਾਹੀਦੀ, ਉਹ ਤੁਹਾਡੀ ਹੈਲਪ ਵੀ ਕਰਦੇ ਨੇ।
1: ਤੇ ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਵਾਰ ਵਾਕਿਆ ਹੋਇਆ, ਕੋਈ ਡੰਪ ਕੋਈ ਹੋਰ ਆਪਣਾ ਮੈਟ੍ਰਿਸ ਕੋਈ ਸਿੱਟ ਰਿਹਾ, ਕਦੇ ਕੋਈ ਗਾਰਬੇਜ ਸਿੱਟ ਰਿਹਾ, ਕਦੇ ਕੋਈ ਟਾਇਰ ਸਿੱਟ ਰਿਹਾ, ਆਪਾਂ ਨੂੰ ਜ਼ਰੂਰ ਨੌਲੇਜ ਦੀ ਯਾਰ ਲੋੜ ਹੈ। ਕੋਈ ਮੁੰਡੇ ਫੜੇ ਗਏ ਸੀ, ਉਹ ਸੋਫੇ ਜਿਹੜੇ ਪੁਰਾਣੇ ਨੇ ਉਹ ਸਿੱਟ ਰਹੇ ਸੀਗੇ, ਦੱਸ।
2: ਹਾਂਜੀ, ਜਿਹੜਾ ਆਪਣਾ ਦੂਸਰਾ ਹੈਜਰਨ ਮਟੀਰੀਅਲ ਹੈ ਨਾ, ਜਿਹੜਾ ਕਾਰਾਂ ਦੀਆਂ ਬੈਟਰੀਆਂ ਹੋ ਗਈਆਂ ਜਾਂ ਹੋਰ ਵੀ ਹੈਗਾ, ਉਹ ਵੀ ਤੁਸੀਂ ਉੱਥੇ ਉਹਨਾਂ ਦੀ ਸੈਪਰੇਟ ਜਗ੍ਹਾ ਬਣੀ ਹੋਈ, ਉੱਥੇ ਤੁਸੀਂ ਫ੍ਰੀ ਆਫ ਕੋਸਟ ਜਾ ਕੇ ਉੱਥੇ ਡੰਪ ਕਰ ਸਕਦੇ ਹੋ।
1: ਚਲੋ, ਹੋਰ ਤੁਹਾਡਾ ਕੀ ਹਾਲ ਚਾਲ ਹੈ? ਲੇਹਲ ਫੈਸ਼ਨ ਦਾ ਕੀ ਹਾਲ ਚਾਲ ਹੈ?
2: ਲੇਹਲ ਫੈਸ਼ਨ ਨੰਬਰ 1 ਸਰ, ਤੁਹਾਡੇ ਆਸਰੇ ਨਾਲ
1: ਚੱਕੀ ਜਾਂਦੇ ਫੱਟੇ।
2: ਬਿਲਕੁਲ ਬਿਲਕੁਲ ਬਿਲਕੁਲ,
1: ਚਲੋ ਵੈਰੀ ਗੁੱਡ ਸਰ, ਥੈਂਕ ਯੂ ਫਾਰ ਯੋਰ ਕਾਲ।
2: ਥੈਂਕ ਯੂ ਸਰ ਜੀ,
1: ਬਹੁਤ ਸ਼ੁਕਰੀਆ ਸਰ। ਸੋ ਲੇਹਲ ਫੈਸ਼ਨ, ਸਾਡੇ ਬੜੇ ਪੁਰਾਣੇ ਯਾਰ ਕਲਾਇੰਟ ਤੇ ਲੇਹਲ ਫੈਸ਼ਨ, ਡਿਕਸੀ ਐਂਡ ਮੇਫੀਲਡ, 129 ਇੰਸਪਾਇਰ ਬੁਲਵਾਰਡ ਤੇ ਪਹੁੰਚੋ। ਲੇਹਲ ਲੇਹਲ ਲੇਹਲ ਫੈਸ਼ਨ ਤੇ ਤੁਸੀਂ ਜ਼ਰੂਰ ਪਹੁੰਚੋ ਜੀ। 0040 ਹੈਲੋ,
3: ਹਾਏ, ਸਤਿ ਸ਼੍ਰੀ ਅਕਾਲ ਬਾਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
3: ਬਸ ਗਰਲ, ਮੈਨੂੰ ਇਤਨੀ ਪੰਜਾਬੀ ਨਹੀਂ ਆਤੀ, ਪਰ ਮੇਰਾ ਇਹ ਕਹਿਣੇ ਕਾ ਹੈ, ਆਈ ਥਿੰਕ ਯੇ ਜੋ ਗਾਰਬੇਜ ਫੈਕਟ ਹੈ ਨਾ, ਮੁਝੇ ਐਸਾ ਲਗਤਾ ਹੈ ਕਿ ਨੌਲੇਜ ਕੀ ਤੋ ਕਮੀ ਹੈ ਹੀ, ਬਟ ਆਈ ਥਿੰਕ ਇਟ ਕਮਸ ਫਰੋਮ ਯੋਰ ਹੈਬਿਟ, ਕਿਉਂਕਿ ਆਪ ਆਈ ਥਿੰਕ ਐਸਾ ਹੀ ਦੇਖਤੇ ਹੋ, ਕਰਤੇ ਹੋ, ਆਪਣੇ ਦੇਖਾ ਹੈ, ਤੋ ਦੈਟਸ ਵਾਟ ਯੂ ਫੋਲੋ, ਮੁਝੇ ਐਸਾ ਲਗਤਾ ਹੈ। ਹਮਨੇ ਵੀ ਬਹੁਤ ਬਾਰ ਐਸਾ ਦੇਖਾ ਹੈ, ਜਬ ਹਮ ਜਾਤੇ ਹੈ, ਮੈਂ ਔਰ ਮੇਰੇ ਹਸਬੈਂਡ ਰੀਸੈਂਟਲੀ ਜਬ ਕੁਕਸ ਟਾਊਨ ਕੀ ਔਰ ਹਮ ਜਾ ਰਹੇ ਥੇ, ਤੋ ਜੋ ਕਾਫੀ ਕੇ ਕਪ ਸੇ ਆਪ ਹਾਈਵੇ ਸੇ ਐਸੇ ਫੇਂਕ ਰਹੇ ਹੋ, ਕਿਉਂਕਿ ਸਾਈਡ ਮੇ ਆਪਨੇ ਦੇਖਾ ਖੇਤ ਹੈ, ਹੈ ਨਾ, ਵਿਚ ਆਈ ਫੈਲਟ ਲਾਈਕ ਇਟਸ ਨਾਟ ਗੁੱਡ, ਹੈ ਨਾ। ਮੁਝੇ ਐਸਾ ਲਗਾ ਕਿ ਮੇਰੇ ਹਸਬੈਂਡ ਨੇ ਕਹਾ ਕਿ ਹਮਾਰੇ ਪਾਸ ਯੇ ਵੀਡੀਓ ਹੈ, ਕੰਪਲੇਨ ਕਰ ਦੇਤੇ, ਬਟ ਮੁਝੇ ਐਸਾ ਲਗਤਾ ਹੈ ਕਿ ਕੰਪਲੇਨ ਕਰਕੇ ਵੀ ਜਿਨਕੀ ਆਦਤ ਹੋਤੀ ਹੈ ਨਾ, ਵੋ ਸੁਧਰਤੇ ਨਹੀਂ ਹੈ।
1: ਬਿਲਕੁਲ ਨਹੀਂ, ਦੇਖੋ ਸੁਧਰੇਂਗੇ ਜਬ ਉਨਕੋ ਕੋਈ ਫਾਈਨ ਹੋਗਾ, ਵੀਡੀਓ ਬਣਾਓ ਔਰ ਉਨਕੀ ਜੋ ਲਾਇਸੈਂਸ ਪਲੇਟ ਹੈ ਵੋ ਜਬ ਆਪ ਯੂ ਨੋ ਅਥਾਰਟੀਜ਼ ਕੋ ਦੇਂਗੇ ਔਰ ਉਨਕੋ ਫਾਈਨ ਮਿਲੇਗਾ, ਫਿਰ ਆਪਣੇ ਆਪ ਵੋ ਸੁਧਰੇਂਗੇ। ਰਾਈਟ, ਦੇਖੋ ਅਗਰ ਹਮ, ਸੋਰੀ ਟੂ ਸੇ, ਮੈਂ ਨਹੀਂ ਕਹਿ ਰਹਾ ਕਿ ਹਰ ਇੱਕ ਚੀਜ਼ ਕੇ ਲਈ ਕੰਪਲੇਂਟ ਕਰੋ, ਬਟ ਜਹਾਂ ਕੰਪਲੇਂਟ ਬਣਤੀ ਹੈ ਵਹਾਂ ਕਰਨੀ ਵੀ ਚਾਹੀਏ। ਆਈ ਥਿੰਕ ਮੇ ਬੀ ਆਟਵਾ ਕੀ ਬਾਤ ਹੈ, ਕੋਈ ਲੜਕੇ ਵੋ ਨਾ ਯੂ ਹੋਲ ਟਰੱਕ ਸੇ ਇੱਕ ਪੁਰਾਣੇ ਸੋਫੇ ਕੋ ਕੁਝ ਫਰਨੀਚਰ ਕੋ ਬਸ ਕਿਸੇ ਖੇਤ ਮੇ ਯੂ ਨੋ ਗਾਰਬੇਜ ਕਰ ਰਹੇ ਥੇ ਔਰ ਫਿਰ ਕਿਸੇ ਨੇ ਵੀਡੀਓ ਬਣਾਈ ਔਰ ਉਨਕੋ ਫੋਰਸ ਕੀਆ ਕਿ ਯਾਰ ਆਪ ਪਿਕ ਕਰੋ ਡੰਪ ਲੈ ਕੇ ਜਾਓ। ਸੋ ਲੋਕ ਨਹੀਂ ਸਮਝਤੇ।
3: ਹਾਂ, ਔਰ ਮੁਝੇ ਐਸਾ ਲਗਤਾ ਹੈ ਜਬ ਆਪ ਆਪਣੇ ਆਸ ਪਾਸ ਸਭ ਕਲੀਨ ਰੱਖੋਗੇ ਤੋ ਆਈ ਥਿੰਕ ਇਟ ਵਿਲ ਬ੍ਰਿੰਗ ਬੈਟਰ ਵਰਲਡ, ਹੈ ਨਾ।
1: ਬਿਲਕੁਲ ਬਿਲਕੁਲ, ਨਹੀਂ ਥੈਂਕ ਯੂ ਜੀ, ਬਹੁਤ ਸ਼ੁਕਰੀਆ। ਹੁਣ ਬੜੀ ਫਨੀ ਵੀਡੀਓ ਹੈ, ਉਹ ਮੁੰਡੇ ਨਾ ਉਹਨਾਂ ਨੇ ਸੋਫਾ ਸਿੱਟਤਾ ਫਿਰ ਕਿਸੇ ਨੇ ਵੀਡੀਓ ਬਣਾਈ, ਉਹਨਾਂ ਨੂੰ ਕਿਹਾ ਜਾ ਕੇ ਚੱਕੋ, ਉਹ ਵਿਚਾਰੇ ਨੀ ਉਹ ਮੁੰਡਿਆਂ ਤੋਂ ਸੋਫਾ ਹੀ ਨੇ ਚੱਕ ਹੋਇਆ, ਬਸ ਚੱਕ ਕੇ ਫਿਰ ਯੂ ਹਾਲ ਵਾਲੇ ਟਰੱਕ ਚ ਪਾਇਆ। ਫਿਰ ਜਿਹਨੇ ਵੀਡੀਓ ਬਣਾਈ ਸੀ ਉਹ ਕਹਿੰਦੇ ਕਿ ਹੁਣ ਡੰਪ ਲੈ ਕੇ ਜਾਓ, ਵੀਡੀਓ ਫਿਰ ਬਣਾਈ, ਉਹ ਡੰਪ ਜਾ ਰਹੇ ਆ, ਫਿਰ ਡੰਪ ਚ ਜਾ ਕੇ ਸਿੱਟ ਰਿਹਾ। ਡੰਪ ਚ ਸਗਾ ਤੇ ਸੋਫਾ ਸਿੱਟਣਾ ਸੌਖਾ ਕਿਉਂਕਿ ਉੱਥੇ ਪ੍ਰੋਪਰ ਯਾਰ ਥਾਂ ਥਾਂ ਤੇ ਆਪਣੇ ਐਂਟਰੀ ਪੁਆਇੰਟ ਬਣੇ ਆ ਜਿੱਥੇ ਤੁਸੀਂ ਸਮਾਨ ਸਿੱਟ ਸਕਦੇ ਹੋ। ਸੋ ਨੰਬਰ ਹੈ ਆਪਣਾ 647-498-8486 6 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਸਾਡੇ ਨਾਲ ਕਰ ਸਕਦੇ ਹੋ। ਇੱਕ ਤੁਸੀਂ ਯਾਦ ਰੱਖੋ ਮੈਸੇਜ, ਗਲੋਬਲ ਕੰਫਰਟ ਏਅਰ ਦਾ ਨਵਾਂ ਏਸੀ ਲੱਗਣ ਵਾਲਾ, ਨਵੀਂ ਫਰਨੈਸ ਲੱਗਣ ਵਾਲੀ ਆ, ਏਸੀ ਤੇ ਫਰਨੈਸ ਦੋਨੋਂ ਨਵੇਂ ਲਵਾਓ ਤੇ $600 ਤੱਕ ਦਾ ਰੀਬੇਟ ਪਾਓ, $600 ਦਾ ਰੀਬੇਟ, ਵਾਹ। ਤੁਸੀਂ ਨੰਬਰ ਨੋਟ ਕਰ ਲਓ ਰਾਈਟ ਵੇ, ਲੈਨਕਸ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ, 905-790-9080 9057909080 ਦੇ ਉੱਤੇ ਕਾਲ ਕਰੋ ਗਲੋਬਲ ਕੰਫਰਟ ਏਅਰ। ਤੇ ਫਰਨੈਸ ਏਸੀ ਦਾ ਕੋਈ ਰਿਪੇਅਰ ਵੀ ਕਰਾਉਣਾ ਹੀ ਕਰਦੇ ਨੇ, ਬਹੁਤ ਵਧੀਆ ਟੀਮ ਹੈ। ਓ ਸੋਰੀ ਜੀ ਤੁਹਾਡੀ ਕਾਲ ਕੱਟੀ ਗਈ ਸੀ ਜੀ, 0040।
3: ਮੈਂ ਇਹ ਕਹਿਣਾ ਚਾਹ ਰਹੀ ਸੀ ਭਾਜੀ, ਥੈਂਕ ਯੂ ਸੋ ਮਚ। ਮੈਂ ਲਾਸਟ ਵੀਕ ਡੈਡੀ ਕੇ ਆਪਕੇ ਡੈਡੀ ਕੇ ਸਾਥ ਬਾਤ ਹੋਈ ਥੀ, ਮੇਰੀ ਰੇਡੀਓ ਪੇ ਆਨਸਰ ਮੈਨੇ ਦਿਆ ਥਾ, ਔਰ ਉਸਕੇ ਲਿਏ ਮੁਝੇ ਸਿਆਨੀ ਟਿਕਟਸ ਮਿਲੀ ਥੀ, ਤੋ ਮੁਝੇ ਧੰਨਵਾਦ ਵੀ
1: ਕਹਿਣਾ। ਵੈਰੀ ਗੁੱਡ, ਮੈਨੇ ਆਪਕੋ ਆਜ ਆਈ ਥਿੰਕ ਮੈਸੇਜ ਵੀ ਕੀਆ ਥਾ, ਰਾਈਟ?
3: ਹਾਂ ਹਾਂਜੀ, ਔਰ ਮੁਝੇ ਟਿਕਟਸ ਮਿਲ ਵੀ ਗਈ, ਐਂਡ ਆਮ ਸੋ ਸੋ ਹੈਪੀ, ਥੈਂਕ ਯੂ ਸੋ ਮਚ।
1: ਨੋ ਪ੍ਰੋਬਲਮ ਜੀ, ਬੈਸਟ ਵਿਸ਼ੇਸ, ਇੰਜੋਏ ਕਰੋ, ਐਂਡ ਆਪਕਾ ਨਾਮ ਕਿਰਪਾ ਹੈ? ਵੈਰੀ ਗੁੱਡ ਕਿਰਪਾ, ਬੈਸਟ ਵਿਸ਼ਿਸ ਐਂਡ ਕੰਗ੍ਰੈਚੁਲੇਸ਼ਨ।
3: ਥੈਂਕ ਯੂ ਸੋ ਮਚ।
1: ਨੋ ਪ੍ਰੋਬਲਮ ਜੀ, ਇੰਜੋਏ। ਸੋ ਅਸੀਂ CNE ਦੀਆਂ ਕੁਝ ਇੱਕ ਟਿਕਟਾਂ ਕੱਢੀਆਂ, ਐਂਡ ਹੋਰ ਵੀ ਕੱਢਾਂਗੇ, ਸੋ ਜਸਟ ਸਟੇ ਟਿਊਨਡ, ਐਂਡ ਤੁਹਾਨੂੰ ਦੱਸਦੇ ਰਹਾਂਗੇ ਕਿ ਕੀ ਕੀ ਪ੍ਰਾਈਜ਼ ਨੇ, ਕਿਵੇਂ ਕਿਵੇਂ ਜਿੱਤ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ ਵੰਸ ਅਗੇਨ 6 4 7 4 9 8 8 4 8 6 6 4 7 4 9 8 8 4 8 6 6 4 7 4 9 8 8 4 8 6 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਸਾਡੇ ਨਾਲ ਕਰ ਰਹੇ ਹੋ। T.Water ਵਾਟਰ ਟੈਕਸੀ, ਮੈਂ ਵਾਰ ਵਾਰ ਇਹਨਾਂ ਦਾ ਨੰਬਰ ਤੁਹਾਨੂੰ ਜਾਂ ਮੈਸੇਜ ਤਾਂ ਦੇ ਰਿਹਾ ਕਿਉਂਕਿ ਯਾਰ ਹੁਣ ਸਮਰ ਖਤਮ ਹੋਣ ਵਾਲੀ ਹੈ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਵਾਟਰ ਟੈਕਸੀ। T.Water ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਵਾਟਰ ਟੈਕਸੀ 6 4 7 3 7 0 8 3 6 8। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ, T.Water ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਹਾਂ 1345 ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
1: ਵਧੀਆ ਜੀ, ਕਿੱਦਾਂ?
2: ਵਧੀਆ ਵਧੀਆ ਭਾਈ, ਤੁਸੀਂ ਦੱਸੋ ਕਿੱਦਾਂ? ਠੀਕ ਠਾਕ ਜੀ,
1: ਬਹੁਤ ਵਧੀਆ ਵੀਰੇ।
2: ਭਾਜੀ ਮੈਂ ਪ੍ਰੋਗਰਾਮ ਸਾਡਾ ਡੇਲੀ ਸੁਣਦਾ ਆ, ਤੇ ਅੱਜ ਮੇਰਾ ਦਿਲ ਕੀਤਾ ਯਾਰ ਮੈਂ ਅੱਜ ਫੋਨ ਕਰਾਂ, ਤੇ ਤੁਹਾਡਾ ਟੌਪਿਕ ਕਿੱਦਾਂ ਦਾ ਚੱਲਦਾ ਪਿਆ ਸੀ ਨਾ?
1: ਹਾਂਜੀ ਵੀਰੇ,
2: ਉਹ ਗਾਰਬੇਜ ਵਾਲਾ। ਭਾਜੀ ਮੈਂ ਵੀ ਨਾ ਇੱਥੇ ਬ੍ਰੈਂਪਟਨ ਰਹਿੰਦਾ, ਮੇਰੀ ਸਟਰੀਟ ਤੇ ਕੋਈ ਲੇਡੀਜ਼ ਹੁੰਦੀ ਆ ਆਪਣੇ ਕੁੱਤੇ ਨੂੰ, ਉਹ ਡੌਗੀ ਨੂੰ, ਤੇ ਟੋਇਲਟ ਕਰਾ ਕੇ, ਉਹ ਜਿਹੜਾ ਤੁਸੀਂ ਦੇਖਿਆ ਉਹਨਾਂ ਸਟਰੀਟ ਆਪਣੀ ਤੇ ਨਾ ਪੋਸਟ ਆਫਿਸ ਨੀ ਬਣਿਆ ਹੁੰਦਾ ਜਦੋਂ ਚਿੱਠੀਆਂ ਪਾ ਕੇ ਜਾਂਦੇ ਕੈਨੇਡਾ ਪੋਸਟ ਵਾਲੇ, ਉਹਦੇ ਸਾਈਡ ਤੇ ਕਨੀਲਾ ਜਾਂ ਬੋਕਸ ਦਾ ਹੁੰਦਾ ਜਿਹਦੇ ਵਿੱਚ ਆਪਾਂ ਉਹ ਰੀਸਾਈਕਲ ਵਾਲਾ ਸੱਟਦੇ ਆ, ਮਤਲਬ ਸ਼ਾਇਦ ਕੋਈ ਚਿੱਠੀ ਨਹੀਂ ਚਾਹੀਦੀ ਆਪਾਂ ਉਹਦੇ ਵਿੱਚ ਪਾ ਸਕਦੇ।
1: ਜੀ ਜੀ ਜੀ ਜੀ,
2: ਉਹ ਕੁੱਤੇ ਦੀ ਪੋਟੀ ਉਹਦੇ ਵਿੱਚ ਪਾ ਕੇ ਜਾਂਦੀ ਹੈ।
1: ਲੈ ਦੱਸ। ਅੱਛਾ
2: ਦੱਸੋ ਹੁਣ ਕੀ ਹਾਲ ਹੈ ਜੇ ਵੀਡੀਓ ਬਣਾ ਕੇ ਪਾਉਂਦੇ ਆ? ਦੇਖੋ ਇਹ ਇਹਨਾਂ ਨੂੰ ਕਹਿ ਦਿੰਦੇ ਆਪਾਂ ਪੜ੍ਹੇ ਲਿਖੇ ਅਨਪੜ੍ਹ ਭਾਜੀ।
1: ਪੜ੍ਹੇ ਲਿਖੇ ਅਨਪੜ੍ਹ। ਅੱਛਾ
2: ਹਾਂਜੀ,
1: ਚਲੋ ਲੋਕ ਨਹੀਂ ਯਾਰ, ਪਤਾ ਨੀ ਕਿਉਂ ਕਿੰਨੀ ਯਾਰ ਨੌਲੇਜ ਆਪਣੇ ਕੋਲ ਇੰਨੀ ਵੀ ਹੈ ਨੀ ਗੀ, ਪਤਾ ਨੀ
2: ਦੋ ਵਾਰੀ ਵੀ ਉਹਨੂੰ ਮੈਂ ਦੇਖਿਆ ਵੀ ਹੈ ਨਾ, ਮੇਰੇ ਬਿਲਕੁਲ ਘਰ ਦੇ ਨਾਲ ਆ ਬੋਕਸ ਉਹ, ਤੇ ਮੈਂ ਜਦੋਂ ਆਪਣੀ ਗੁੜੀਆਂ ਨੂੰ ਘੁਮਾਉਂਦਾ ਨਾ ਪ੍ਰੇਮ ਵਗੈਰਾ ਤੇ ਲੈ ਕੇ, ਮੈਂ ਜਦੋਂ ਬਾਹਰ ਜਾਂਦਾ ਤੇ ਮੈਨੂੰ ਤੁਸੀਂ ਦੇ ਹਿਸਾਬ ਲਾ ਲਓ, ਮੈਂ ਉਹ ਦੇਖਦਾ ਚੀਜ਼ ਤੇ ਮੈਨੂੰ ਹੋਰ ਤਰ੍ਹਾਂ ਮੇਰਾ ਵੀ ਦਿਲ ਕਰਦਾ ਉਹਨੂੰ ਕਹਿਣ ਦਾ, ਪਰ ਦੇਖੋ ਇੰਨੇ ਬੰਦੇ ਦੂਏ ਸੁਲਝੇ ਹੋਏ ਆ, ਪੜ੍ਹੇ ਲਿਖੇ ਸਾਰੇ,
1: ਡੋਗ ਦਾ ਕੋਈ ਪੂਪ ਹੈ ਜਿਹੜਾ
2: ਸਿੱਟ ਸਕਦੇ ਬਾਈ, ਸਭ ਕੁਛ ਸਿੱਟ ਸਕਦੇ ਤੁਸੀਂ ਦੇਖੋ ਪਾਰਕਾਂ ਵਗੈਰਾ ਚ ਸਭ ਕੁਛ ਲਾਏ ਹੁੰਦੇ ਨਾ ਬੈਗ, ਉਹਨਾਂ ਨੇ ਜੋ ਵੀ ਹੈਗਾ ਚੋਂ।
1: ਹਾਂ ਨਹੀਂ ਫਿਰ ਤੁਸੀਂ ਕਹਿੰਦੇ ਹੋ ਨਾ ਵੀ ਉੱਥੇ ਲੇਡੀ ਸਿੱਟ ਰਹੀ ਹੈ, ਉੱਥੇ ਸਿੱਟ ਸਕਦੇ ਆ ਇਹਨੇ?
2: ਬਿਲਕੁਲ ਮੇਰੇ ਘਰ ਦੇ ਨਾਲ ਆ, ਪੋਸਟ ਬੋਕਸ ਜਿਹਾ ਬਣਿਆ ਉਹਦੇ ਵਿੱਚ, ਉਹਦੇ ਨਾਲ ਹੁੰਦਾ ਉਹ ਬਿੱਲ ਉਹ ਚੜ੍ਹ
1: ਪਿਆ,
2: ਬੜਾ ਹੋਰ ਤਰ੍ਹਾਂ ਹੁੰਦਾ ਮਨ ਨੂੰ ਯਾਰ, ਕਿੱਦਾਂ ਦਾ ਸੋਚ ਕੇ ਵੀ ਕਿੱਦਾਂ ਦਾ ਦੇਖਣ ਨੂੰ ਆਏ ਸੀ, ਕਿੱਧਰ ਚੀਜ਼ਾਂ ਦੇਖਣ ਨੂੰ ਮਿਲਣੀਆਂ।
1: ਚਲੋ ਕੀ ਕਹਿ ਸਕਦੇ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਇੱਕ ਨਾ ਜਨਰਲ ਲੇਬਰ ਲਈ ਇੰਪਲੋਈ ਚਾਹੀਦੇ ਆ ਬਹੁਤ ਜਲਦੀ, ਜਨਰਲ ਲੇਬਰ, ਤੇ ਨੰਬਰ ਨੋਟ ਕਰ ਲਓ, ਕੰਮ ਲੱਭ ਰਹੇ ਹੋ ਵਿਹਲੇ ਬੈਠੇ ਹੋ, 6477709 0549, 6477709 0549, 6477709 0549, ਜਨਰਲ ਲੇਬਰ ਦੇ ਲਈ ਹਾਇਰਿੰਗ ਹੋ ਰਹੀ ਹੈ। 7220 ਹੈਲੋ,
4: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ,
4: ਆ ਜਿਹੜੇ ਭਾਜੀ ਨੇ ਪਹਿਲਾਂ ਗੱਲ ਕੀਤੀ ਨਾ ਕਿ ਜਦੋਂ ਇੱਥੇ ਆਣ ਕੇ ਵੀ ਅਸੀਂ ਇਹੋ ਜਿਹੇ ਕੰਮ ਕਰਦੇ ਨੇ, ਇੱਕ ਹੋਰ ਮੁਹਾਵਰਾ ਆ ਜੀ ਬੜਾ ਢੁਕਵਾਂ,
1: ਹਾਂਜੀ,
4: ਉਹਨੂੰ ਕਹਿੰਦੇ ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ।
1: ਅੱਛਾ,
4: ਹਾਂਜੀ
1: ਜੀ,
4: ਮਤਲਬ ਇਹ ਲੋਕਾਂ ਨੂੰ ਇਹ ਕੰਟਰੀ ਜਿਹੜੀ ਸੀ, ਇਹਨਾਂ ਨੂੰ ਇਹ ਖਾਮੀ ਨੀ ਹੈਗੀ ਕਿ ਇੱਥੇ ਆਣ ਕੇ ਤੇ ਇਹਨਾਂ ਦੀਆਂ ਵੈਲਿਊ ਕਰ ਸਕਣ। ਮੈਂ ਵੀ ਡੌਗ ਰੱਖਿਆ ਬੜੀ ਕਰਕੇ, ਇਹ ਅਗੇਨ ਆਈ ਕੈਨ ਰਿਪੀਟ ਕਿ ਸਾਨੂੰ ਪਤਾ ਲੱਗ ਗਿਆ ਬਾਂਦਰਾਂ ਨੂੰ ਬਨਾਰਸ ਦੀਆਂ
1: ਟੋਪੀਆਂ। ਨਹੀਂ ਹੁਣ ਪਤਾ ਨੀ ਯਾਰ, ਮੈਂ ਬੜਾ ਹੈਰਾਨ ਹੋਇਆ ਕਿ ਵੀਡੀਓਜ਼ ਦੇਖ ਕੇ, ਹੁਣ ਗੱਡੀ ਦੇ ਪੁਰਾਣੇ ਟਾਇਰਾਂ ਨੂੰ ਤੁਸੀਂ ਸੜਕ ਦੇ ਸਾਈਡ ਤੇ ਕੋਈ ਦਰਖਤ ਨੇ ਉੱਥੇ ਸਿੱਟ ਰਹੇ ਹੋ, ਪੂਰੇ ਇੱਕ ਨਹੀਂ ਦੋ ਤਿੰਨ ਸੋਫੇ ਤੁਸੀਂ, ਉਹ ਵੀ ਦੇਖੋ ਪਰ ਇੱਕ ਤਾਂ ਹੁੰਦਾ ਸੋਫੇ ਸਿੱਟ ਤੇ, ਠੀਕ ਆ, ਦੂਜਾ ਤੁਸੀਂ ਯੂ ਹਾਲ ਦਾ ਟਰੱਕ ਰੈਂਟ ਕੀਤਾ, ਸੋਫੇ ਲੱਦੇ ਤੁਸੀਂ ਯੂ ਹਾਲ ਦੇ ਟਰੱਕ ਚ, ਯੂ ਹਾਲ ਦਾ ਟਰੱਕ ਫਿਰ ਲੈ ਕੇ ਤੁਸੀਂ ਸੜਕ ਦੇ ਸਾਈਡ ਤੇ ਲਾ ਕੇ ਉੱਥੇ ਸਿੱਟ ਰਹੇ ਹੋ ਸੋਫੇ, ਦੱਸ
4: $5-7-10 ਲੱਗਦੇ ਨੇ ਜੀ, ਤੁਹਾਨੂੰ ਇਹ ਨੀ ਪਤਾ ਕਿ ਹਾਂ ਟਾਇਰ ਵੀ ਨੇ, ਤੁਸੀਂ ਉੱਥੇ ਮੈਨੂੰ ਲੱਗਦਾ ਫ੍ਰੀ ਆਫ ਚਾਰਜ ਸੁਣ ਸਕਦੇ ਹੋ
1: ਜਾ, ਨਾਲੇ ਨਹੀਂ ਮੈਂ ਹੁਣੇ ਸਰ ਗੂਗਲ ਫ੍ਰੀ ਆ, ਗੂਗਲ ਤੋਂ ਮੈਂ ਸਰਚ ਕੀਤਾ ਕਿਸੇ ਵੀ ਕੈਨੇਡੀਅਨ ਟਾਇਰ ਤੇ ਪੁਰਾਣੇ ਟਾਇਰ ਲੈ ਜਾਓ, ਉਹ ਐਕਸੈਪਟ ਕਰ ਲੈਂਦੇ ਆ।
4: ਬਿਲਕੁਲ ਜੀ, ਉਹ ਨਾ ਕਰਨ, ਹਰ ਇੱਕ ਸਿਟੀ ਦੇ ਵਿੱਚ ਇੱਕ ਰੀਸਾਈਕਲਿੰਗ ਜਾਂ ਉੱਥੇ ਜਿੱਥੇ ਆਪਾਂ ਹੈਗਾ ਘਰ ਵਿੱਚ ਕੋਈ ਵੀ ਤੁਹਾਡਾ ਕੰਸਟਰਕਸ਼ਨ ਦਾ ਕੁਛ ਵੀ ਆ, ਤੁਸੀਂ ਉੱਥੇ ਜਾ ਕੇ ਸੁੱਟ ਸਕਦੇ
1: ਹੋ,
4: ਮਿਨੀਮਮ ਵੇਜ ਦੇ ਉੱਤੇ ਉਹਦੇ ਦਾ ਪੂਰਾ ਟਰੱਕ ਭਰ ਕੇ ਨਾ $7-20 ਲੱਗਣਗੇ ਜੀ,
1: ਖੁਸ਼ੀ ਲੱਗਦਾ। ਬਿਲਕੁਲ ਬਿਲਕੁਲ, ਚਲੋ
4: ਉੱਥੇ 10-12 ਬੰਦੇ ਖੜੇ ਹੁੰਦੇ ਨੇ, ਤੁਹਾਨੂੰ ਕਿ ਇੱਧਰ ਆ ਸੁੱਟੋ, ਇੱਥੇ ਆ ਸੁੱਟੋ, ਲੱਕੜ ਇੱਥੇ ਸੁੱਟੋ, ਕੰਕਰੀਟ ਇੱਥੇ ਸੁੱਟੋ।
1: ਹਾਂ ਨਹੀਂ ਉਹੀ ਹੈ, ਮੈਂ ਕੱਲ ਹੀ ਜਾ ਕੇ ਆਇਆ, ਆਪਣਾ ਰੀਸਾਈਕਲਿੰਗ ਫ੍ਰੀ ਹੈ, ਮੈਂ ਕੁਝ ਕੁ ਸਮਾਨ ਲੈ ਕੇ ਗਿਆ, ਆਰਾਮ ਨਾਲ ਸਿੱਟਿਆ, ਚਲੋ ਜੀ ਇੱਕ ਮਿੰਟ ਚ ਬਾਹਰ, ਕਹਿੰਦੇ ਰੀਸਾਈਕਲਿੰਗ ਹੈ, ਚਲੋ ਜੀ ਫ੍ਰੀ ਹੈ, ਸੋ ਚਲੋ ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਸਿਟੀ ਆਫ ਬਰੈਂਪਟਨ, ਸਾਨੂੰ ਤੁਸੀਂ ਇਹ ਐਡ ਦਿਓ, ਅਸੀਂ ਬੋਲਿਆ ਕਰੀਏ ਕਿ ਰੀਸਾਈਕਲਿੰਗ ਫ੍ਰੀ ਹੈ ਤੇ ਡੰਪ ਹੈਗੇ ਨੇ, ਇੱਥੇ ਆ ਕੇ ਸਿੱਟੋ ਜੋ ਸਿੱਟਣਾ, ਸੜਕਾਂ ਤੇ ਨਾ ਸਿੱਟੋ। ਸੋ ਪ੍ਰੋਗਰਾਮ ਪੰਜਾਬੀ ਲਹਿਰਾ, ਇੱਕ ਬਹੁਤ ਹੀ ਕਮਾਲ ਦਾ ਇਵੈਂਟ ਹੋਣ ਜਾ ਰਿਹਾ, ਦ ਹੋਪ ਕਲੈਕਟਿਵ ਵੱਲੋਂ ਇੱਕ ਨਾ ਫੰਡ ਰੇਜ਼ਰ ਹੈ, ਤੇ ਪਰ ਇੰਨੀ ਕਮਾਲ ਦੀ ਯਾਰ ਸ਼ਾਮ ਹੋਵੇਗੀ, ਤੁਸੀਂ ਯਾਦ ਰੱਖੋਗੇ। ਸੋ ਅੰਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਹੈ ਨਾ, 20 ਸਪਤੰਬਰ ਨੂੰ ਉੱਥੇ ਕਮਿਊਨਿਟੀ ਕਾਰਨੀਵਲ ਹੋ ਰਿਹਾ, ਕਮਿਊਨਿਟੀ ਕਾਰਨੀਵਲ ਜਿੱਥੇ ਫੂਡ ਟਰੱਕ ਹੋਣਗੇ, ਬੱਚਿਆਂ ਲਈ ਬਹੁਤ ਸਾਰੀਆਂ ਐਕਟੀਵਿਟੀਜ਼ ਹੋਣਗੀਆਂ, ਤੇ ਮੈਂ ਕਹਿੰਦਾ ਖਾਣ ਪੀਣ ਨੂੰ ਇੰਨਾ ਕੁਝ, ਤੁਸੀਂ ਕਹੋਗੇ ਆਹ ਵੀ ਖਾ ਲਈਏ, ਆਹ ਵੀ ਖਾ ਲਈਏ, ਤੇ ਸਾਰੇ ਪੈਸੇ ਸੇਵਾ ਫੂਡ ਬੈਂਕ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ ਫੰਡ ਰੇਜ਼ਰ ਦੇ ਤੌਰ ਤੇ ਜਾ ਰਹੇ ਨੇ। ਨੰਬਰ ਤੁਸੀਂ ਕੋਈ ਨਹੀਂ ਨੋਟ ਕਰਨਾ, ਬਸ 20 ਤਰੀਕ ਸਪਤੰਬਰ ਦੀ ਨੋਟ ਕਰ ਲਓ, ਤੇ 20 ਤਰੀਕ ਅੰਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਵਿਖੇ ਸਭ ਨੇ ਪਹੁੰਚਣਾ, ਤੇ ਤੁਸੀਂ ਟੋਪ ਟੋਪ ਟੋਪ ਦੀਆਂ ਉੱਥੇ ਡੀਲਸ ਲਓ, ਆਪਣਾ ਸੋਰੀ ਫਨ ਕਰੋ, ਬੱਚੇ ਨੂੰ ਜ਼ਰੂਰ ਲੈ ਕੇ ਆਇਓ, ਬੱਚਿਆਂ ਲਈ ਖਾਸ ਤੌਰ 'ਤੇ ਇਵੈਂਟ ਹੈ, ਪਰਿਵਾਰਾਂ ਸਮੇਤ, ਕਹਿਣ ਦਾ ਮੇਰਾ ਮਕਸਦ ਹੈ ਕਿ ਆਇਓ, ਕਿਉਂਕਿ ਪਰਿਵਾਰਾਂ ਦੇ ਪਰਿਵਾਰ ਇੱਥੇ ਖੂਬ ਫੰਕਸ਼ਨ ਕਰਨਗੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾ, ਨੰਬਰ ਹੈ ਆਪਣਾ 6474988486, 6474988486 ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ। We will be right back.
5: इस रक्षाबंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटल ग्लासेस और भी बहुत सारे एक्साइटिंग प्राइजेस।
6: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
5: 26 लोकेशंस अक्रॉस कनाडा।
7: फॉर मोर इन्फॉर्मेशन विजिट rajdhanisweets.ca।
8: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
0: SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
9: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
1: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800 ਤੇ ਕਾਲ ਕਰੋ। ਵਾਹ ਬਈ ਵਾਹ, ਜ਼ਰੂਰ ਕਾਲ ਕਰੋ ਯਾਰ, ਏਰਨ ਮਿਲਸ ਐਕਿਊਰਾ ਨੰਬਰ 1, ਨੰਬਰ 1, ਨੰਬਰ 1। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਤੇ ਲਾਈਏ ਫਿਰ ਕੁਛ ਤੁਹਾਡੇ ਲਈ ਵਧੀਆ ਜਿਹਾ। ਆ ਜਾਓ ਜੀ, ਸੁਣਾਉਂਦੇ ਆ ਤੁਹਾਨੂੰ ਕੁਝ ਟੌਪ ਟੌਪ ਟੌਪ ਦੇ ਗਾਣੇ ਤੇ ਬੰਦਾ ਬੰਬ ਸੁਣਾ ਦਈਏ, ਠੀਕ ਆ, ਬੰਬ ਵੀ ਕਰਾ ਦਿੰਦੇ ਹਾਂ ਬੰਦੇ ਨੂੰ ਤੇ ਟੂਟਰ ਵੀ ਸੁਣਾ ਦਿੰਦੇ ਹਾਂ, ਚੱਕ ਦਿਆਂਗੇ ਫੱਟੇ ਤੁਹਾਨੂੰ ਅਸੀਂ। ਇਹ ਤਾਂ ਹੋ ਗਏ ਕੁਝ ਕੁ ਸਾਡੇ ਜਿਹੜੇ ਨਵੇਂ ਅੱਜ ਕੱਲ੍ਹ ਦੇ ਸੁਪਰ ਸਟਾਰ ਨੇ ਉਹਨਾਂ ਦੇ ਗੀਤ, ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਮਨਮੋਹਣ ਵਾਰਸ ਵੀ ਥੋੜ੍ਹਾ ਜਿਹਾ ਸੁਣਾ ਦਿੰਦੇ ਹਾਂ। ਸੱਤ ਰੰਗਾਂ ਲਿਸ਼ਕਾਰੇ ਨੇ ਮੁੰਡਿਆਂ ਨੂੰ ਮਾਰ ਸੁੱਟਦਾ, ਉਹ ਵੀ ਹੋ ਗਿਆ ਤੇ ਬਾਕੀ ਤੁਹਾਨੂੰ ਥੋੜ੍ਹੇ ਆ ਜੈਜ਼ੀ ਬੀ ਵੀ ਸੁਣਾ ਦਿੰਦੇ ਹਾਂ ਤੇ ਜੈਜ਼ੀ ਭਾਜੀ ਦਾ ਤੁਹਾਨੂੰ ਅਸੀਂ ਗੀਤ ਸੁਣਾਉਂਦੇ ਹਾਂ ਆਪਣਾ ਜਿਹਨੇ ਮੇਰਾ ਦਿਲ ਲੁੱਟਿਆ, ਜਿਹਨੇ ਉਹ ਸੁਣਾਤਾ ਰੋਮੀਓ ਸੁਣਾਉਂਦੇ ਹਾਂ। ਸੋ ਚਲੋ ਤੁਸੀਂ ਦੋ ਚਾਰ ਗਾਣੇ ਸੁਣੋ ਤੇ ਫਿਰ ਵਾਪਸ ਸੁਣੇ ਹਾਂ ਤੇ ਖਬਰਾਂ ਦਾ ਵੀ ਬੁਲੇਟਿਨ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਲਾਈਵ ਲਾਈਵ ਲਾਈਵ ਫਰੋਮ ਜਲੰਧਰ ਬੜੀ ਹੀ ਜਲਦ। ਸਟੇ ਟਿਊਨਡ, ਜੁੜੇ ਰਹੋ ਤੇ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਤੁਹਾਡੇ ਨਾਲ ਹੁੰਦੀਆਂ ਰਹਿਣਗੀਆਂ ਐਂਡ ਖਬਰਾਂ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਫਿਰ ਤੋਂ ਮਿਸਟਰ ਸਿੰਘ ਪੀਜ਼ਾ, ਕਿਉਂਕਿ ਹੁਣ ਸ਼ਾਮ ਦਾ ਟਾਈਮ ਹੈ ਮਿਸਟਰ ਸਿੰਘ ਪੀਜ਼ੇ ਤੇ ਤੁਸੀਂ 30 ਲੋਕੇਸ਼ਨਾਂ ਨੇ, ਕਿਸੇ ਵੀ ਲੋਕੇਸ਼ਨ ਤੇ ਆਓ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਸਾਰਾ ਕੁਛ। ਟੋਟਲ ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਬ੍ਰੈਂਪਟਨ ਦੇ ਵਿੱਚ, ਘੱਟੋ ਘੱਟ ਮੈਨੂੰ ਲੱਗਦਾ 14-15 ਤਾਂ ਬਰੈਂਪਟਨ ਦੀਆਂ ਲੋਕੇਸ਼ਨਾਂ ਨੇ। ਮਿਸਟਰ ਸਿੰਘ ਪੀਜ਼ਾ 905-500-4000। ਅੱਜ ਜੀ ਕਰਦਾ ਕਿ ਯਾਰ ਪੀਜ਼ਾ ਖਾਣਾ, ਤਾਂ ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਦੋ ਲੀਟਰ ਕੋਕ ਫ੍ਰੀ, $40। ਕਿਚਨ 'ਚ ਵੜਨ ਦੀ ਕੋਈ ਲੋੜ ਨਹੀਂ।

0: ਸੂਟ ਇੱਕ ਨਾਲ ਦੂਜਾ ਅੱਧੀ ਪ੍ਰਾਈਸ ਤੇ ਤੇ $100 ਦੀ ਖਰੀਦ ਦੇ ਨਾਲ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫ੍ਰੀ ਆ। $100 ਤਾਂ ਲੱਗ ਹੀ ਜਾਂਦਾ, ਲੇਡੀ ਨੇ ਸੂਟ ਲੈ ਲਿਆ, ਬੰਦੇ ਨੇ ਕੁੜਤਾ ਪਜਾਮਾ ਲੈ ਲਿਆ, $100 ਲੱਗ ਗਿਆ। ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫ੍ਰੀ ਤੇ ਐਮੀ ਵਿਰਕ ਪਰਫੋਰਮ ਕਰ ਰਿਹਾ ਇਸ ਆਉਣ ਵਾਲੇ ਆਪਣੇ ਸੰਡੇ ਨੂੰ, ਸੰਡੇ ਐਤਵਾਰ ਨੂੰ ਐਮੀ ਵਿਰਕ 30 ਤਰੀਕ ਲਾਈਵ ਇਨ ਕੌਂਸਰਟ। ticketmaster.ca ticketmaster.ca ਐਮੀ ਨੂੰ ਸੁਣਨ ਲਈ ਹੋ ਜਾਓ ਰੈਡੀ।
1: ਹਾਂਜੀ

0: ਸਤਿ ਸ੍ਰੀ ਅਕਾਲ ਜੀ। ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਸਰਕਾਰ ਅਤੇ ਹੜਤਾਲ ਵਾਲੇ ਮੁਲਾਜ਼ਮ ਆਹਮੋ ਸਾਹਮਣੇ ਹੋ ਗਏ ਨੇ, ਜਿਸ ਕਾਰਨ ਸੂਬੇ ਵਿੱਚ ਇੱਕ ਵਾਰ ਫੇਰ ਦੋਹਾਂ ਧਿਰਾਂ ਦਰਮਿਆਨ ਟਕਰਾਅ ਵਾਲੀ ਸਥਿਤੀ ਬਣ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਸਰਕਾਰੀ ਮੁਲਾਜ਼ਮਾਂ ਵਿਚਕਾਰ ਜਲੰਧਰ ਵਿੱਚ ਹੋਣ ਵਾਲੀ ਮੀਟਿੰਗ ਉਸ ਸਮੇਂ ਸਿਆਸੀ ਟਕਰਾਅ ਵਿੱਚ ਬਦਲ ਗਈ ਜਦੋਂ ਮੁੱਖ ਮੰਤਰੀ ਵੱਲੋਂ ਮੀਟਿੰਗ ਰੱਦ ਕਰਨ ਮਗਰੋਂ ਮੁਲਾਜ਼ਮ ਜਥੇਬੰਦੀਆਂ ਦੀ ਹੜਤਾਲ ਦੇ ਸੱਦੇ ਕਾਰਨ ਪੁਲਿਸ ਨਾਲ ਟਕਰਾਅ ਕਾਫੀ ਵੱਧ ਗਿਆ। ਇਹ ਮਤਭੇਦ ਸਵੇਰ ਤੋਂ ਹੀ ਬਣਨਾ ਸ਼ੁਰੂ ਹੋ ਗਿਆ ਸੀ ਜਦੋਂ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ ਸਮੂਹਿਕ ਆਮ ਛੁੱਟੀ ਯਾਨੀ ਕਿ ਮਾਸ ਕੈਜੂਅਲ ਲੀਵ ਲੈ ਕੇ ਜਲੰਧਰ ਵਿੱਚ ਡੀਸੀ ਦਫ਼ਤਰ ਕੰਪਲੈਕਸ ਵਿਖੇ ਇਕੱਠੇ ਹੋਏ। ਇਹ ਹੜਤਾਲ ਡੇਅਰਨੈਸ ਅਲਾਉਂਸ ਦੀਆਂ ਲੰਮੇ ਸਮੇਂ ਤੋਂ ਬਕਾਇਆ ਕਿਸ਼ਤਾਂ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ। ਯੂਨੀਅਨਾਂ ਦੀ 16 ਮੈਂਬਰੀ ਕਮੇਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਲਈ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਨੇ ਪੀਏਪੀ ਚੌਂਕ ਵਿਖੇ ਮੌਜੂਦ ਹੋਣਾ ਸੀ। ਬਾਕੀ ਮੁਲਾਜ਼ਮ ਵੀ ਨਤੀਜੇ ਦੀ ਉਡੀਕ ਕਰਦੇ ਹੋਏ ਡੀਸੀ ਦਫ਼ਤਰ ਵਿਖੇ ਬੈਠੇ ਰਹੇ। ਦਰਅਸਲ ਸਰਕਾਰ ਅਤੇ ਮੁਲਾਜ਼ਮ ਜਥੇਬੰਦੀਆਂ ਦਰਮਿਆਨ ਦੁਪਹਿਰੇ 1 ਵਜੇ ਦੇ ਕਰੀਬ ਗੱਲਬਾਤ ਹੋਣੀ ਸੀ, ਪਰ ਇਸ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰ ਦਿੱਤੀ, ਜਿਸ ਵਿੱਚ ਕਿਹਾ ਗਿਆ ਕਿ ਹੜਤਾਲ ਅਤੇ ਗੱਲਬਾਤ ਇੱਕੋ ਸਮੇਂ ਨਹੀਂ ਚੱਲ ਸਕਦੀਆਂ, ਜਿਸ ਦਾ ਅਸਰ ਇਹ ਹੋਇਆ ਕਿ ਕਿਸੇ ਵੀ ਗੱਲਬਾਤ ਲਈ ਇਹ ਸ਼ਰਤ ਰੱਖ ਦਿੱਤੀ ਗਈ ਕਿ ਪਹਿਲਾਂ ਜਥੇਬੰਦੀਆਂ ਆਪਣੀ ਹੜਤਾਲ ਵਾਪਸ ਲੈਣ। ਉਧਰ ਹੜਤਾਲ ਕਰ ਰਹੀਆਂ ਜਥੇਬੰਦੀਆਂ ਵੱਲੋਂ ਇਸ ਬਿਆਨ ਨੂੰ ਭੜਕਾਊ ਬਿਆਨ ਵਜੋਂ ਵੇਖਿਆ ਗਿਆ। ਯੂਨੀਅਨ ਆਗੂਆਂ ਨੇ ਆਖਰੀ ਸਮੇਂ ਉੱਤੇ ਸ਼ਰਤਾਂ ਬਦਲਣ ਅਤੇ ਤੈਅ ਕੀਤੀ ਗਈ ਮੀਟਿੰਗ ਨੂੰ ਰੱਦ ਕਰਨ ਵਜੋਂ ਇਸ ਬਿਆਨ ਨੂੰ ਵੇਖਿਆ। ਇਸ ਤੋਂ ਬਾਅਦ ਜਲੰਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਦੱਸ ਦਿੱਤਾ ਹੈ ਕਿ ਮੀਟਿੰਗ ਅਗਲੇ ਹਫ਼ਤੇ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਟਕਰਾਅ ਦੀ ਸਥਿਤੀ ਬਣ ਗਈ। ਅੱਗੇ ਦੀ ਖ਼ਬਰ ਇਹ ਵੀ ਹੈ ਕਿ ਪੰਜਾਬ ਵਿੱਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਖਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਸਾਰੇ ਮੁਲਾਜ਼ਮਾਂ ਦੀ ਸੂਚੀ ਮੰਗ ਲਈ ਹੈ ਅਤੇ ਇਹਨਾਂ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਦਾ ਇਹ ਕਹਿਣਾ ਹੈ ਕਿ ਮੁਲਾਜ਼ਮਾਂ ਦੀ ਹੜਤਾਲ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਰਕਾਰੀ ਕੰਮਕਾਜ ਵਿੱਚ ਵੀ ਰੁਕਾਵਟ ਪਈ ਹੈ। ਦੂਜੇ ਪਾਸੇ ਮੁਲਾਜ਼ਮਾਂ ਨੇ ਰੋਸ ਪ੍ਰਗਟਾਇਆ ਕਿ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਅਤੇ ਇੱਕ ਵਾਰ ਫਿਰ ਸੂਬਾ ਸਰਕਾਰ ਅਤੇ ਸਰਕਾਰੀ ਮੁਲਾਜ਼ਮਾਂ ਦਰਮਿਆਨ ਇੱਕ ਟਕਰਾਅ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਭਾਰਤੀ ਸਮੇਂ ਮੁਤਾਬਕ ਅੱਜ 28 ਅਗਸਤ ਦਾ ਦਿਨ ਹੈ ਅਤੇ ਰੱਖੜ ਪੁੰਨਿਆ ਦਾ ਮੇਲਾ ਅੱਜ ਹੋ ਰਿਹਾ, ਰੱਖੜੀਆਂ ਦਾ ਦਿਨ ਵੀ ਹੈ। ਬਾਬਾ ਬਕਾਲਾ ਵਿੱਚ ਅੱਜ ਰੱਖੜ ਪੁੰਨਿਆ ਮੇਲੇ ਮੌਕੇ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਵਾਰਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸਿਆਸੀ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਨੇ। ਦੂਜੇ ਪਾਸੇ ਸਰਕਾਰੀ ਕਰਮਚਾਰੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਨ ਦੀਆਂ ਤਿਆਰੀਆਂ ਦਾ ਵੀ ਪਤਾ ਲੱਗਾ ਹੈ। ਇਸ ਵਾਰ ਆਮ ਆਦਮੀ ਪਾਰਟੀ ਦਾ ਸੂਬਾ ਪੱਧਰੀ ਸਮਾਗਮ ਬਾਬਾ ਬਕਾਲਾ ਦੀ ਥਾਂ ਦਾਣਾ ਮੰਡੀ ਰਈਆ ਵਿਖੇ ਹੋ ਰਿਹਾ ਹੈ, ਜਿੱਥੇ ਕਾਨਫਰੰਸ ਕਰਵਾਈ ਜਾ ਰਹੀ ਹੈ ਅਤੇ ਇਹ ਪੰਡਾਲ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਵੱਡਾ ਨਜ਼ਰ ਆ ਰਿਹਾ ਹੈ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਕੈਬਨਿਟ ਪਹੁੰਚ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਸ ਵਾਰ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਜਲੰਧਰ ਬਟਾਲਾ ਰੋਡ ਉੱਤੇ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਭਾਜਪਾ ਦੀ ਸਿਆਸੀ ਕਾਨਫਰੰਸ ਛਾਪਿਆਂ ਵਾਲੀ ਪਿੰਡ ਦੇ ਸਾਹਮਣੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਣੇ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਕਾਨਫਰੰਸ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਬਾਬਾ ਬਕਾਲਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸੁਖਬੀਰ ਬਾਦਲ ਸਮੇਤ ਸੀਨੀਅਰ ਅਕਾਲੀ ਲੀਡਰਸ਼ਿਪ ਪੁੱਜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜਲੰਧਰ ਬਟਾਲਾ ਰੋਡ ਉੱਤੇ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿੱਚ ਲੋਕ ਸਭਾ ਮੈਂਬਰ ਸਰਬਜੀਤ ਸਿੰਘ, ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਕਾਨਫਰੰਸ ਵੀ ਅੱਜ ਜਲੰਧਰ ਬਟਾਲਾ ਰੋਡ ਉੱਤੇ ਇੱਕ ਥਾਂ ਉੱਤੇ ਕਰਵਾਈ ਜਾ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰ ਦਿੱਤੀ ਗਈ ਹੈ। ਇਸ ਤਹਿਤ ਪੂਰੇ ਪੰਜਾਬ ਅੰਦਰ ਇਤਿਹਾਸਕ ਗੁਰੂ ਘਰਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ, ਜਿਨ੍ਹਾਂ ਦੇ ਭੋਗ ਭਲ ਕੇ 29 ਅਗਸਤ ਨੂੰ ਪੈਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਇਸ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਨੇ ਤੇ ਉਹਨਾਂ ਦੀ ਰਿਹਾਈ ਦਾ ਮਾਮਲਾ ਮਨੁੱਖੀ ਅਧਿਕਾਰਾਂ ਅਤੇ ਨਿਆਂ ਦੇ ਨਾਲ ਜੁੜਿਆ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਵਿੱਚ ਵੀ ਭਲਕੇ 29 ਅਗਸਤ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਕੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਗੁਰੂ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਰੱਖਦਿਆਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੱਲ ਦੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ। ਪੰਜਾਬ ਵਿੱਚ ਪਿਛਲੇ ਦਿਨੀ ਮੌੜ ਇਲਾਕੇ ਵਿੱਚ ਜ਼ਮੀਨਾਂ ਉੱਤੇ ਇੱਕ ਹੋਰ ਖਤਰਾ ਮੰਡਰਾਉਂਦਾ ਨਜ਼ਰ ਆਇਆ, ਇਹ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ। ਮੌੜ ਸਬ ਡਿਵੀਜ਼ਨ ਵਿੱਚ GIS ਆਧਾਰਿਤ ਮਾਸਟਰ ਪਲਾਨ ਤਿਆਰ ਕਰਨ ਲਈ ਕੀਤੇ ਜਾ ਰਹੇ ਡਰੋਨ ਸਰਵੇਖਣ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਸੂਬਾ ਸਰਕਾਰ ਨੇ ਇਸ ਕੰਮ ਨੂੰ ਰੋਕ ਦਿੱਤਾ। ਕਿਸਾਨਾਂ ਅਤੇ ਹੋਰ ਸਥਾਨਕ ਲੋਕਾਂ ਨੇ ਡਰੋਨ ਰਾਹੀਂ ਜ਼ਮੀਨ ਦੀ ਕੀਤੀ ਜਾ ਰਹੀ ਨਿਸ਼ਾਨਦੇਹੀ ਦਾ ਵਿਰੋਧ ਕੀਤਾ ਸੀ ਅਤੇ ਪ੍ਰਸ਼ਾਸਨ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਸੀ ਕਿ ਇਹ ਨਿਸ਼ਾਨਦੇਹੀ ਕਿਉਂ ਕੀਤੀ ਜਾ ਰਹੀ ਹੈ। ਬਠਿੰਡਾ ਦੇ ਸੀਨੀਅਰ ਟਾਊਨ ਪਲਾਨਰ ਨੇ ਕਿਹਾ ਕਿ ਸਰਕਾਰ ਨੇ 17 ਅਗਸਤ ਤੋਂ ਡਰੋਨ ਸਰਵੇਖਣ ਬੰਦ ਕਰ ਦਿੱਤਾ ਹੈ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਕਿਤੇ ਵੀ ਦਿਨ ਜਾਂ ਰਾਤ ਨੂੰ ਸਰਵੇਖਣ ਦੇ ਕੰਮ ਲਈ ਕੋਈ ਡਰੋਨ ਨਹੀਂ ਵਰਤਿਆ ਜਾਵੇਗਾ। ਇਹ ਸਪਸ਼ਟੀਕਰਨ ਮੌੜ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਵੇਖਣ ਦੇ ਵੱਧ ਰਹੇ ਵਿਰੋਧ ਦੇ ਕੁਝ ਦਿਨਾਂ ਬਾਅਦ ਆਇਆ। ਦਰਅਸਲ ਸਥਾਨਕ ਕਿਸਾਨ ਅਤੇ ਲੋਕ ਮੈਪਿੰਗ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਖੇਤੀਬਾੜੀ ਵਾਲੀ ਜ਼ਮੀਨ ਅਤੇ ਸੜਕਾਂ ਦੀ ਨਿਸ਼ਾਨਦੇਹੀ ਅਖੀਰ ਨੂੰ ਜ਼ਮੀਨ ਐਕਵਾਇਰ ਕਰਨ ਦਾ ਕਾਰਨ ਬਣ ਸਕਦੀ ਹੈ। ਪਿੰਡਾਂ ਦੇ ਵਸਨੀਕਾਂ, ਆਗੂਆਂ ਅਤੇ ਕਿਸਾਨਾਂ ਵੱਲੋਂ ਮੌੜ SDM ਦਫ਼ਤਰ ਵਿੱਚ ਸਪਸ਼ਟੀਕਰਨ ਦੀ ਮੰਗ ਕਰਨ ਲਈ ਇਕੱਠ ਵੀ ਕੀਤਾ ਗਿਆ ਸੀ ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਟਾਊਨ ਅਤੇ ਕੰਟਰੀ ਪਲਾਨਿੰਗ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਸਰਵੇਖਣ ਦਾ ਉਦੇਸ਼ ਸਿਰਫ ਇੱਕ GIS ਆਧਾਰਿਤ ਮਾਸਟਰ ਪਲਾਨ ਲਈ ਮੌਜੂਦਾ ਜ਼ਮੀਨ ਦੀ ਵਰਤੋਂ ਦਾ ਡੇਟਾ ਇਕੱਠਾ ਕਰਨਾ ਸੀ ਅਤੇ ਇਸ ਦਾ ਜ਼ਮੀਨ ਐਕਵਾਇਰ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਕਿਸਾਨਾਂ ਦਾ ਕਹਿਣਾ ਸੀ ਕਿ ਜ਼ਮੀਨ ਐਕਵਾਇਰ ਕਰਨ ਦੇ ਲਈ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਖਰੜ ਨੇੜਲੇ ਪਿੰਡ ਘੜੂਆਂ ਵਿੱਚ ਵਾਰਡ ਨੰਬਰ 3 ਵਿੱਚ ਲਾਇਬ੍ਰੇਰੀ ਦੇ ਨਿਰਮਾਣ ਲਈ ਪੁਰਾਣੀ ਧਰਮਸ਼ਾਲਾ ਦੀ ਜਦੋਂ ਖੁਦਾਈ ਕੀਤੀ ਗਈ ਤਾਂ ਉੱਥੇ ਖੇਡਦੇ ਕੁਝ ਬੱਚਿਆਂ ਨੂੰ ਚਾਂਦੀ ਦੇ ਸਿੱਕੇ ਮਿਲੇ, ਜਿਸ ਮਗਰੋਂ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਤੇ ਇਹ ਥਾਂ ਸਰਵੇਖਣ ਵਿਭਾਗ ਹਵਾਲੇ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਖਰੜ ਲਾਗਲੇ ਪਿੰਡ ਘੜੂਆਂ ਵਿੱਚ ਜਦੋਂ ਖੁਦਾਈ ਕੀਤੀ ਗਈ ਤਾਂ ਇਸ ਮਗਰੋਂ ਮੀਂਹ ਪੈਣ ਕਾਰਨ ਕੰਮ ਰੋਕ ਦਿੱਤਾ ਗਿਆ। ਬੀਤੇ ਦਿਨ ਕੁਝ ਬੱਚੇ ਇੱਥੇ ਖੇਡ ਰਹੇ ਸੀ ਤਾਂ ਉਹਨਾਂ ਨੂੰ ਚਾਂਦੀ ਦੇ ਕੁਝ ਸਿੱਕੇ ਮਿਲੇ ਜੋ ਮੁਗਲਾਂ ਦੇ ਸਮੇਂ ਦੇ ਦੱਸੇ ਜਾਂਦੇ ਨੇ, ਜਦਕਿ ਕੁਝ ਸਿੱਕਿਆਂ ਉੱਤੇ ਬ੍ਰਿਟੇਨ ਦੀ ਮਹਾਰਾਣੀ ਦੀ ਤਸਵੀਰ ਉੱਕਰੀ ਹੋਈ ਵੀ ਦੱਸੀ ਜਾਂਦੀ ਹੈ। ਇਸ ਮਗਰੋਂ ਅਚਾਨਕ ਰੌਲਾ ਪੈ ਗਿਆ ਅਤੇ ਦੇਰ ਰਾਤ ਤੱਕ ਲੋਕ ਖਜ਼ਾਨੇ ਦੀ ਭਾਲ ਵਿੱਚ ਉੱਥੇ ਮਿੱਟੀ ਪੁੱਟਣ ਲੱਗ ਪਏ। ਜਾਣਕਾਰੀ ਮਿਲਣ ਉੱਤੇ ਨਗਰ ਪੰਚਾਇਤ ਘੜੂਆਂ ਦੇ ਅਧਿਕਾਰੀ ਵੀ ਹਰਕਤ ਵਿੱਚ ਆਏ ਤੇ ਉਹਨਾਂ ਇਸ ਸੰਬੰਧੀ ਉੱਚ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕੀਤਾ। ਨਗਰ ਪੰਚਾਇਤ ਘੜੂਆਂ ਦੇ ਅਫਸਰਾਂ ਨੇ ਉਸ ਥਾਂ ਉੱਤੇ ਅਧਿਕਾਰੀਆਂ ਤੇ ਸਫਾਈ ਸੇਵਕਾਂ ਦੀ ਡਿਊਟੀ ਲਾ ਦਿੱਤੀ ਹੈ ਤੇ ਹੁਕਮ ਜਾਰੀ ਕੀਤੇ ਗਏ ਨੇ ਕਿ ਉਸ ਥਾਂ ਦੀ ਨਿਗਰਾਨੀ ਕਰਨਗੇ। ਇਸ ਦੌਰਾਨ ਪ੍ਰਸ਼ਾਸਨ ਨੇ ਉੱਥੇ ਕੈਮਰਾ ਵੀ ਲਾ ਦਿੱਤੇ ਨੇ ਅਤੇ ਪਿੰਡਾਂ ਵਿੱਚ ਮੁਨਿਆਦੀ ਵੀ ਕਰਵਾ ਦਿੱਤੀ ਹੈ ਕਿ ਕੋਈ ਉੱਥੇ ਨਾ ਜਾਵੇ। ਇਸ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਤੇ ਸਮਾਜਿਕ ਸਫ਼ਾ ਵਿੱਚ ਕਾਫੀ ਚਰਚਾ ਹੋ ਰਹੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਅਚਨਚੇਤ ਆਏ ਹੜ੍ਹ ਕਾਰਨ ਭਾਰੀ ਤਬਾਹੀ ਦਾ ਮੰਜ਼ਰ ਵਿਖਾਈ ਦੇ ਰਿਹਾ ਹੈ। ਜਾਨੀ ਨੁਕਸਾਨ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 392 ਲੋਕਾਂ ਦੀ ਜਾਨ ਜਾ ਚੁੱਕੀ ਹੈ। 227 ਭਾਰਤੀਆਂ ਸਮੇਤ 1500 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਨੇ। ਇਹ ਵੀ ਪਤਾ ਲੱਗਾ ਕਿ ਜੋ ਹੜ੍ਹ ਆਇਆ ਉਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਇਆ, ਜਿਸ ਕਾਰਨ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ। ਇਸ ਦਰਮਿਆਨ ਚੀਨ ਦੇਸ਼ ਨੇ ਇੱਕ ਹੋਰ ਚੇਤਾਵਨੀ ਦਿੱਤੀ ਹੈ ਕਿ ਇੱਕ ਹੋਰ ਵੱਡੀ ਝੀਲ ਵੀ ਕਿਸੇ ਵੀ ਸਮੇਂ ਫਟ ਸਕਦੀ ਹੈ ਅਤੇ ਨੇਪਾਲ ਸਰਕਾਰ ਨੇ ਵੀ ਅਲਰਟ ਜਾਰੀ ਕੀਤਾ ਤੇ ਨੇਪਾਲ ਦੀ ਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ ਵਿੱਚ ਵੀ ਚੌਕਸੀ ਵਰਤੀ ਜਾ ਰਹੀ ਹੈ। ਹੰਗਾਮੇ ਅਤੇ ਰੌਲੇ ਰੱਪੇ ਦੀ ਭੇਟ ਚੜ ਚੁੱਕਾ ਪਾਰਲੀਮੈਂਟ ਦਾ ਮੌਨਸੂਨ ਇਜਲਾਸ ਸਤੰਬਰ ਦੇ ਪਹਿਲੇ ਹਫਤੇ ਮੁੜ ਬੁਲਾਇਆ ਜਾ ਸਕਦਾ ਹੈ। ਆਮ ਚੋਣਾਂ ਕਰਵਾਉਣ ਲਈ ਕੁਝ ਬਿੱਲ ਪਾਸ ਕਰਾਉਣੇ ਜ਼ਰੂਰੀ ਦੱਸੇ ਜਾ ਰਹੇ ਨੇ, ਜਿਸ ਕਾਰਨ ਇਹ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਸਤੰਬਰ ਮਹੀਨੇ ਪਾਰਲੀਮੈਂਟ ਦਾ ਸੈਸ਼ਨ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ 1700
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
0: 530. ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਸਵੀਰ ਸਿੰਘ ਗੜੀ ਨੂੰ ਰੂਪਨਗਰ ਵਿਖੇ ਹਲਕਾ ਇੰਚਾਰਜ ਲਾਉਣ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ ਕਿ ਉਹ ਇੱਥੋਂ ਚੋਣ ਲੜ ਸਕਦੇ ਨੇ। ਦਿੱਲੀ ਵਿੱਚ ਪਿਛਲੇ 48 ਘੰਟਿਆਂ ਦੌਰਾਨ ਸਵਾਈਨ ਫਲੂ ਦੇ 304 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਗੁਆਂਢੀ ਸੂਬੇ ਹਰਿਆਣੇ ਦੀ ਵਿਧਾਨ

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311 ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: at 647-539-4499. Akal Mortgages.
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: और नाल दी नाल थोनू एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अपलायंसेस लभ रहे सी रेफ्रिजरेटर डिशवॉशर स्टोव टीवी बिल्ट इन अपलायंसेस तुसी ड्रीम होम अपलायंसेस नू याद रखो 905-805-3000 ड्रीम होम अपलायंसेस 905-805-3000 विजिट ड्रीम होम अपलायंसेस फॉर द बेस्ट प्राइस बेस्ट डील एंड बेस्ट gifts 905-805-3000 Argentia Road Mississauga Dream Home Appliances
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

0: ਬ੍ਰਾਂਡ ਹੋਮ ਫਰਨੀਚਰ ਜਿਹੜਾ ਬੈਡ ਫਰਨੀਚਰ ਦਾ ਲਾਉਣਾ ਬੱਲੀਏ।
1: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ ਬਟਰ ਚਿਕਨ ਪੀਜ਼ਾ ਚਾਟ ਪੀਜ਼ਾ ਮੱਖਣੀ ਪਨੀਰ ਪੀਜ਼ਾ ਸ਼ਾਹੀ ਪਨੀਰ ਪੀਜ਼ਾ ਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ ਬੈਸਟ ਸੋਇਆ ਚਾਪ ਮਲਾਈ ਵਿੰਗਸ ਕਰੰਚੀ ਮੋਮੋ ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696।

ਸੀਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 4378700001।

ਉਡਾਣ ਰੇਡੀਓ ਉਡਾਣ ਪ੍ਰਭ ਸੰਧੂ ਦੇ ਨਾਲ ਆਪਣਾ ਬਿਜ਼ਨਸ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣ ਲਈ ਕਾਲ 437-870-0001।

ਸਤਿ ਸ਼੍ਰੀ ਅਕਾਲ ਜੀ, ਰੇਡੀਓ ਉਡਾਨ ਸੁਣ ਰਹੇ ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਅੱਜ ਦੀ ਇੱਕ ਖੂਬਸੂਰਤ ਸ਼ਾਮ ਲੈ ਕੇ ਫਿਰ ਤੁਹਾਡੇ ਰੂਬਰੂ ਪੇਸ਼ ਹੋਏ ਹਾਂ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਗੁਮਨਾਮ, ਅਤੇ ਸਟੂਡੀਓ ਦਾ ਨੰਬਰ ਹੈ ਜੀ 9056733337, ਜਿਹਦੇ 'ਤੇ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ ਨੇ, ਅੱਜ ਬਹੁਤ ਸਾਰੇ ਤੁਹਾਨੂੰ ਸੁਨੇਹੇ ਵੀ ਦੇਣੇ ਨੇ, ਅੱਜ ਜੋ ਆਪਣੇ ਦਿਲ 'ਚ ਬਹੁਤ ਸਾਰੀਆਂ ਗੱਲਾਂ ਨੇ ਅੱਜ ਉਹ ਵੀ ਕਰਦੇ ਹਾਂ। ਤਾਂ ਸਟੂਡੀਓ ਦਾ ਨੰਬਰ ਹੈ ਜੀ 9056733337।

ਸੋ ਰੇਡੀਓ ਡਾਂਸ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਵੈਲਕਮ ਫਿਰ ਦੁਬਾਰਾ ਤੋਂ। ਅਤੇ ਅੱਜ ਦੀ ਸ਼ਾਮ ਜਿਹੜੀ ਆ ਬਹੁਤ ਹੀ ਖੂਬਸੂਰਤ ਸ਼ਾਮ ਆ, ਇੱਕ ਨਿੱਘੀ ਕਹਿ ਦਈਏ ਜਿਹਨੂੰ ਨਿੱਘੀ ਧੁੱਪ ਜਿਹਾ ਆਨੰਦ ਆ ਰਿਹਾ ਅੱਜ ਸਟੂਡੀਓ।

ਦੇ ਵਿੱਚ ਆਪਣਾ ਸਾਥ ਬਣਿਆ ਰਹੇਗਾ 10 ਵਜੇ ਤੱਕ ਦਾ। ਸਟੂਡੀਓ ਦੀ ਘੜੀ ਮੁਤਾਬਕ ਹੋ ਰਿਹਾ ਟਾਈਮ 9:32। ਅਤੇ ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ ਕੁਝ ਬਚਪਨ ਦੀ। ਬਚਪਨ ਇੱਕ ਇੱਦਾਂ ਦਾ ਟਾਈਮ ਹੁੰਦਾ ਜਿਹਦੇ 'ਚ ਆਪਾਂ ਬਹੁਤ ਬੇਫਿਕਰੀ ਜਾਂ ਕਹਿ ਲਓ ਇੱਕ ਮੌਜਾਂ ਭਰੀ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ, ਅਤੇ ਉਹਦੀ ਜਿਹੜੀ ਕਦਰ ਆ ਆਪਾਂ ਨੂੰ ਉਦੋਂ ਤੱਕ ਨਹੀਂ ਪਤਾ ਹੁੰਦੀ ਜਦੋਂ ਤੱਕ ਬਚਪਨ ਲੰਘ ਜਾਂਦਾ। ਫਿਰ ਆਉਂਦੀ ਆ ਜਵਾਨੀ ਦੀ ਸਟੇਜ। ਜਵਾਨੀ ਵੀ ਉਸ ਟਾਈਮ ਬੰਦੇ 'ਚ ਅੰਨਾ ਜ਼ੋਰ ਹੁੰਦਾ ਹੈ, ਅੰਨੀ ਸੁੰਦਰਤਾ ਹੁੰਦੀ ਆ, ਅਤੇ ਉਹਦਾ ਵੀ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦੀ ਆ। ਫਿਰ ਆਉਂਦਾ ਬੁਢਾਪਾ। ਬੁਢਾਪੇ ਦੇ ਵਿੱਚ ਕਿੰਨੀਆਂ ਫਿਕਰਾਂ, ਸੋਚਾਂ ਜਾਂ ਕਿਸੇ 'ਤੇ ਡਿਪੈਂਡ ਹੋਣਾ ਵੀ ਪੈ ਜਾਂਦਾ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਸਟੇਜ ਦੀ ਲਾਈਫ 'ਚ ਤੁਸੀਂ ਹੋ ਉਹਨੂੰ ਆਨੰਦ ਮਾਣੋ, ਜ਼ਿੰਦਗੀ ਦਾ ਜ਼ਿੰਦਗੀ ਇੰਜੋਏ ਕਰੋ। ਤਾਂ ਆ ਜਾਓ ਅੱਜ ਦੀ ਜਿਹੜੀ ਸ਼ੋਅ ਦੀ ਸ਼ੁਰੂਆਤ ਆ ਮਿੱਠੇ ਮਿੱਠੇ ਗੀਤਾਂ ਨਾਲ। ਆਪਾਂ ਗੀਤ ਵੀ ਸੁਣਨੇ ਆ, ਇੰਜੋਏ ਕਰਨਾ ਵਾ, ਬਹੁਤ ਸਾਰੇ ਸੁਨੇਹੇ ਵੀ ਤੁਹਾਨੂੰ ਦੇਣੇ ਨੇ। ਤਾਂ ਸਟੂਡੀਓ ਦਾ ਨੰਬਰ ਹੈ 9056733337। ਆ ਜਾਓ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਅਤੇ ਅੱਜ ਦੀ ਖੂਬਸੂਰਤ ਸ਼ਾਮ ਨੂੰ ਹੋਰ ਜ਼ਿਆਦਾ ਨਿਖਾਰਦੇ ਹਾਂ।

ਮਾਫ ਕਰਨਾ ਰਸ਼ਮੀਤ ਕੌਰ ਜੀ, ਤੁਹਾਡੀ ਲਾਈਨ ਕੱਟ ਗਈ, ਦੁਬਾਰਾ ਇੱਕ ਵਾਰ ਲਾ ਲਿਓ ਜੀ। ਸਾਡੀਆਂ ਲਾਈਨਾਂ ਦੇ ਵਿੱਚ ਅੱਜ ਪ੍ਰੋਬਲਮ ਆ ਰਹੀ ਹੈ ਕਾਫੀ। ਚਲੋ ਕੋਈ ਗੱਲ ਨਹੀਂ, ਰਸ਼ਮੀਤ ਕੌਰ ਜੀ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ, ਤਾਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਰਸ਼ਮੀਤ ਕੌਰ ਜੀ ਦਾ ਨੰਬਰ ਦੇ ਸਕਦਾ, ਤੁਸੀਂ ਉਹਨਾਂ ਨਾਲ ਸਿੱਧਾ ਵੀ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 6475394499, 6475394499। ਤਾਂ ਜੇ ਤੁਹਾਡਾ ਵੀ ਸੁਪਨਾ ਹੈ ਘਰ ਦਾ, ਤਾਂ ਅੱਜ ਹੀ ਸੰਪਰਕ ਕਰੋ ਪ੍ਰਿੰਸੀਪਲ ਬ੍ਰੋਕਰ ਅਕਾਲ ਮੋਰਗੇਜ ਰਸ਼ਮੀਤ ਕੌਰ ਜੀ ਨਾਲ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: Manila at 647-539-4499. Akal
1: Mortgages. ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640।
4: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ।

0: ਸੋ ਜੀ, ਸਾਡੀ ਕਾਲ ਫਿਰ ਦੁਬਾਰਾ ਤੋਂ ਜੁੜ ਚੁੱਕੀ ਹੈ ਰਸ਼ਮੀਤ ਕੌਰ ਜੀ ਦੇ ਨਾਲ, ਅਤੇ ਹੁਣ ਤੁਹਾਨੂੰ ਉਹਨਾਂ ਦਾ ਮੈਸੇਜ ਦਿੰਦੇ ਹਾਂ ਜੀ। ਰਸ਼ਮੀਤ ਕੌਰ ਜੀ,
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ
1: ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477449499। ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਕਿ ਬੈਂਕ ਨੂੰ ਸਿਕਿਓਰਿਟੀ ਮਿਲ ਗਈ ਹੈਗੀ ਹੈ ਘਰ ਦੀ, ਸੋ ਘਰ ਦੇ ਅਗੇਂਸਟ ਜਿਹੜੀ ਲਾਈਨ ਆਫ ਕ੍ਰੈਡਿਟ ਹੈਗੀ ਉਹ ਬਣ ਸਕਦੀ ਹੈ, ਉਹਨੂੰ ਅਸੀਂ ਹੀਲੋਕ ਵੀ ਕਹਿ ਦਿੰਦੇ ਹਾਂ, ਮਤਲਬ ਕਿ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ। ਹੁੰਦਾ ਕੀ ਹੈ ਕਿ ਘਰ ਵਿੱਚ ਅਗਰ ਐਕੁਇਟੀ ਹੈਗੀ ਹੈ, ਅਸੀਂ ਇੱਕ ਫੈਸਿਲਿਟੀ ਬਣਾ ਲਈ, ਇੱਕ ਲਾਈਨ ਬਣਾ ਲਈ ਕਿ ਜਦੋਂ ਮੈਨੂੰ ਪੈਸੇ ਦੀ ਲੋੜ ਪਏ, ਫੋਰ ਐਗਜ਼ਾਮਪਲ 2 ਲੱਖ ਦੀ ਮੇਰੀ ਲਿਮਿਟ ਅਪਰੂਵ ਹੋ ਗਈ, ਉਹ 2 ਲੱਖ ਚੋਂ ਮੈਂ ਜਿੰਨਾ ਵੀ ਖਰਚਣਾ ਚਾਹੁੰਦੀ ਹਾਂ ਉਨਾ ਖਰਚ ਸਕਦੀ ਹਾਂ, ਜਿੰਨਾ ਯੂਜ਼ ਕਰਾਂਗੀ ਉਨੇ ਤੇ ਕਿਸ਼ਤ ਬਣੇਗੀ। ਜਿਹੜੀ ਕਿਸ਼ਤ ਹੈਗੀ ਹੈ ਤੁਸੀਂ ਇੰਟਰਸਟ ਓਨਲੀ ਪੇਮੈਂਟ ਕਰ ਸਕਦੇ ਹੋ, ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੈਗੇ ਹੋ, ਜਾਂ ਜਿੰਨਾ ਐਕਸਟਰਾ ਪਾਓਗੇ ਉਹ ਪ੍ਰਿੰਸੀਪਲ ਵੱਲ ਜਾਏਗਾ। ਸੋ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਸੈਲਫ ਇੰਪਲੋਇਡ ਹੈਗੇ ਨੇ, ਕਿਉਂਕਿ ਬਹੁਤ ਵਾਰੀ ਵੇਖਿਆ ਜਾਂਦਾ ਕਿ ਕਲਾਇੰਟ ਦੇ ਘਰ ਐਕੁਇਟੀ ਬਣ ਗਈ ਹੁੰਦੀ ਹੈ, ਬਟ ਜਦੋਂ ਆਪਣੇ ਮੇਜਰ ਬੈਂਕਾਂ ਕੋਲ ਜਾਂਦੇ ਨੇ, ਬੈਂਕ ਉਹਨਾਂ ਨੂੰ ਲਾਈਨ ਬਣਾ ਕੇ ਨਹੀਂ ਦਿੰਦਾ, ਕਿਉਂਕਿ ਇਨਕਮ ਜਿਹੜੀ ਹੈਗੀ ਹੈ ਉਹ ਨੋਟਿਸ ਆਫ ਅਸੈਸਮੈਂਟ ਹੀ ਦੇਖਦੇ ਨੇ। ਬਟ ਇੱਥੇ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈ ਜਿਸ ਵਿੱਚ ਤੁਸੀਂ ਆਪਣੀ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ, ਬਿਜ਼ਨਸ ਇਨਕਮ ਮਤਲਬ ਜੋ ਸਾਡੇ ਅਕਾਊਂਟ ਵਿੱਚ ਡਿਪੋਜ਼ਿਟ ਹੋ ਰਿਹਾ ਉਸ ਇਨਕਮ ਦੇ ਹਿਸਾਬ ਦੇ ਨਾਲ ਅਸੀਂ ਲਾਈਨ ਆਫ ਕ੍ਰੈਡਿਟ ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ ਹਾਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਮਾਫ ਕਰਨਾ ਸਾ, ਕੋਈ ਕਿਸੇ ਵੀ ਲਿਸਨਰ ਕੋਈ ਵੀ ਇਨਕੁਆਇਰੀ ਲੈਣੀ ਹੋਵੇ ਮੋਰਗੇਜ ਪ੍ਰਤੀ, ਫਸਟ ਟਾਈਮ ਹੋਮ ਬਾਇਰ ਹੋ, ਆਪਣੀ ਜਿਹੜੀ ਮੋਰਗੇਜ ਆ ਉਹ ਰਿਨਿਊ ਕਰਾਉਣਾ ਚਾਹੁੰਦੇ ਹੋ ਜਾਂ ਰੀਫਰੈਂਸ ਕਰਾਉਣਾ ਚਾਹੁੰਦੇ ਹੋ, ਤਾਂ ਸੰਪਰਕ ਕਰੋ ਰਸ਼ਮੀਤ ਕੌਰ ਜੀ ਨੂੰ, ਜੋ ਕਿ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੋਰਗੇਜ ਦੇ। ਇਹਨਾਂ ਦਾ ਨੰਬਰ ਮੈਂ ਵੀ ਤੁਹਾਨੂੰ ਇੱਕ ਵਾਰ ਦੇ ਦਿੰਦਾ, 6475394499 647 549 4949 ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਸੁਨੇਹਾ ਦਿੰਦੇ ਹਾਂ। ਆਪਾਂ ਅਕਸਰ ਜਦੋਂ ਕਿਸੇ ਇਵੈਂਟ 'ਤੇ ਜਾਂਦੇ ਹਾਂ ਜਾਂ ਕਿਸੇ ਪਾਰਟੀ 'ਚ ਜਾਂਦੇ ਹਾਂ, ਤਾਂ ਕਦੇ ਤੁਹਾਨੂੰ ਇਸਦਾ ਹੋਇਆ ਕਿ ਕਿਸੇ ਨੇ ਤੁਹਾਨੂੰ ਕੰਪਲੀਮੈਂਟ ਦਿੱਤਾ ਹੋਵੇ ਵੀ ਯਾਰ ਕਿਹੜਾ ਪਰਫਿਊਮ ਲੈ, ਅਤੇ ਜਾਂ ਤੁਸੀਂ ਕਿਸੇ ਨੂੰ ਪੁੱਛਿਆ ਹੋਵੇ ਕਿਹੜਾ ਪਰਫਿਊਮ ਲੈ, ਕਿਉਂਕਿ ਬੰਦੇ ਦੀ ਪਛਾਣ ਉਹਦੀ ਸ਼ਕਲ ਅਤੇ ਉਹਦਾ ਸਟਾਈਲ ਤਾਂ ਹੁੰਦਾ ਹੀ ਹੁੰਦਾ, ਨਾਲ ਨਾਲ ਉਹਦੇ 'ਚੋਂ ਆਉਣ ਵਾਲੀ ਉਹ ਖੂਬਸੂਰਤ ਮਹਿਕ ਵੀ ਹੁੰਦੀ ਆ। ਤਾਂ ਜੇ ਤੁਸੀਂ ਵੀ ਇੱਦਾਂ ਦੇ ਕੰਪਲੀਮੈਂਟਸ ਚਾਹੁੰਦੇ ਹੋ ਜਾਂ ਮਹਿੰਗੇ ਪਰਫਿਊਮ ਜਿਹੜੇ ਤੁਹਾਨੂੰ ਮਾਰਕੀਟ ਦੇ ਵਿੱਚ ਘੱਟੋ ਘੱਟ 450 ਤੋਂ ਲੈ ਕੇ 800 ਦੇ ਪ੍ਰਾਈਸ ਦੇ ਵਿੱਚ ਮਿਲਦੇ ਨੇ ਜਾਂ ਉਸ ਤੋਂ ਵੀ ਮਹਿੰਗੇ ਮਿਲਦੇ ਨੇ, ਉਹ ਤੁਸੀਂ ਸਿਰਫ $50 ਦੇ ਵਿੱਚ ਰੋਇਲ ਪਰਫਿਊਮ 'ਤੇ ਜਾ ਕੇ ਆਪ ਤਿਆਰ ਕਰਵਾ ਸਕਦੇ ਹੋ। ਇਹਨਾਂ ਦੇ ਪਰਫਿਊਮ ਇੰਨੀ ਵਰਾਇਟੀ ਹੈ ਇਹਨਾਂ ਕੋਲ ਕਿ ਤੁਸੀਂ ਥੱਕ ਜਾਓਗੇ ਪਰ ਵਰਾਇਟੀ ਨਹੀਂ ਮੁੱਕਣੀ। ਤਾਂ ਅੱਜ ਹੀ ਵਿਜ਼ਿਟ ਕਰੋ ਰੋਇਲ ਪਰਫਿਊਮ ਦੇ ਸਟੋਰ 'ਤੇ ਅਤੇ ਆਪਣਾ ਮਨਪਸੰਦ ਪਰਫਿਊਮ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ, ਮਹਿੰਗਾ ਹੋਵੇ ਸਸਤਾ ਹੋਵੇ, ਉੱਥੇ ਜਾ ਕੇ ਤਿਆਰ ਕਰਵਾਓ ਜੀ। ਤਾਂ ਆ ਜਾਓ ਆਪਾਂ ਇੱਕ ਸੁਣਦੇ ਹਾਂ ਬਹੁਤ ਖੂਬਸੂਰਤ ਗੀਤ ਜਿਹੜਾ ਅੱਜ ਮੇਰੀ ਗੱਡੀ ਦੇ ਵਿੱਚ ਵੱਜ ਰਿਹਾ ਸੀ, ਤਾਂ ਮੈਨੂੰ ਕਾਫੀ ਪਿਆਰਾ ਲੱਗਾ, ਬਹੁਤ ਹੀ ਨਵਾਂ ਜਿਹਾ ਕੰਸੈਪਟ ਆ। ਤਾਂ ਆ ਜਾਓ ਇੱਕ ਸੁਣਦੇ ਹਾਂ ਬਹੁਤ ਖੂਬਸੂਰਤ ਜਿਹਾ।

ਮੇਰੇ ਦਿਲ ਦਾ ਰਾਜਾ ਅਤੇ ਤੂੰ ਮੇਰੇ ਦਿਲ ਦੀ ਰਾਣੀ, ਬਹੁਤ ਹੀ ਖੂਬਸੂਰਤ ਅਤੇ ਪਿਆਰਾ ਗੀਤ ਨਿਰਮਲ ਸਿੱਧੂ ਜੀ ਹੋਣਾ ਦਾ, ਬਹੁਤ ਹੀ ਕਹਿ ਦਈਏ ਜਿਹਨੂੰ ਪਿਆਰ ਮੁਹੱਬਤ ਵਾਲਾ। ਤਾਂ ਇਹਦੇ ਨਾਲ ਹੀ ਤੁਹਾਨੂੰ ਇੱਕ ਸੁਨੇਹਾ ਵੀ ਦੇ ਦਈਏ, ਸਾਡੇ ਫੈਸ਼ਨ ਆਈ ਕਿਊ ਆਪਣੇ ਪੰਜਾਬੀ ਭਾਈਚਾਰੇ ਦਾ ਆਪਣਾ ਕਲੋਥਿੰਗ ਸਟੋਰ, ਇਹ ਜੀ ਕੱਲ੍ਹ ਮੈਂ ਇਹਨਾਂ ਦੇ ਸਟੋਰ 'ਤੇ ਵਿਜ਼ਿਟ ਕੀਤਾ ਸੀ ਅਤੇ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਰੇਡੀਓ ਉਡਾਨ ਤੋਂ ਹਾਂ, ਅਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਐਮੀ ਵਿਰਕ ਦੀਆਂ ਸ਼ੋਅ ਦੇ ਉੱਤੇ ਆ ਰਹੇ ਹੋ। ਮੈਂ ਕਿਹਾ ਹਾਂਜੀ ਆ ਰਹੇ ਹਾਂ, ਅਤੇ ਮੈਨੂੰ ਕਹਿੰਦੇ ਕਿ ਟਿਕਟਾਂ ਵਗੈਰਾ, ਮੈਂ ਕਿਹਾ ਵੀ ਹਾਂਜੀ ਜ਼ਰੂਰ ਟਿਕਟਾਂ ਲਈਆਂ ਹੋਈਆਂ ਨੇ ਸਾਡੀਆਂ, ਪਰ ਇਹ ਕਹਿੰਦੇ ਕਿ ਜਿੰਨੇ ਵੀ ਤੁਹਾਡੇ ਲਿਸਨਰ ਨੇ ਰੇਡੀਓ ਉਡਾਨ ਦੇ, ਜਿੰਨੇ ਵੀ ਲਿਸਨਰ ਸਾਨੂੰ ਸੁਣਦੇ ਨੇ ਜਾਂ ਸੁਣ ਰਹੇ ਨੇ, ਫੈਸ਼ਨ ਆਈ ਕਿ ਤੁਹਾਡੇ ਲਈ ਡੀਲ ਲੈ ਕੇ ਆਏ। ਇਹ ਕਹਿੰਦੇ ਨੇ ਜੀ ਕੋਈ ਵੀ ਇਹਨਾਂ ਦੇ ਸਟੋਰ 'ਤੇ $500 ਦੀ ਸ਼ੋਪਿੰਗ ਕਰਦਾ ਤਾਂ ਉਹਨਾਂ ਨੂੰ 5 ਟਿਕਟਾਂ ਜਿਹੜੀਆਂ ਐਮੀ ਵਿਰਕ ਦੇ ਸ਼ੋਅ ਦੀਆਂ ਨੇ ਉਹ ਬਿਲਕੁਲ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ। ਅਤੇ ਜ਼ਰੂਰ ਵਿਜ਼ਿਟ ਕਰੋ ਫੈਸ਼ਨ ਆਈ ਕਿਊ 'ਤੇ, ਇਹਨਾਂ ਦੀਆਂ ਕਿੰਨੀਆਂ ਹੀ ਲੋਕੇਸ਼ਨਾਂ ਨੇ ਬਰੈਂਪਟਨ ਦੇ ਵਿੱਚ, ਜਿਹੜੀ ਵੀ ਤੁਹਾਡੇ ਨੇੜੇ ਹੋਵੇ ਤਾਂ ਅੱਜ ਹੀ ਗੱਡੀ ਮੋੜੋ ਫੈਸ਼ਨ ਆਈ ਕਿਊ ਵੱਲ। ਅਤੇ ਇੱਕ ਚੀਜ਼ ਹੋਰ, ਫੈਸ਼ਨ ਆਈ ਕਿਊ 'ਤੇ ਵਰਾਇਟੀ, ਇੰਨੀ ਵਰਾਇਟੀ, ਤੁਸੀਂ ਲਹਿੰਗਾ, ਸ਼ਰਾਰੇ, ਗਰਾਰੇ, ਕੁੜਤਾ ਪਜਾਮਾ ਲੈਣਾ ਹੋਵੇ, ਕੋਈ ਪਰਫਿਊਮ ਲੈਣਾ ਹੋਵੇ, ਜੁੱਤੀ ਲੈਣੀ ਹੋਵੇ ਤਾਂ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ, ਫੈਸ਼ਨ ਆਈ ਕਿਊ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇਹਨਾਂ ਦਾ ਮੈਂ ਨੰਬਰ ਵੀ ਤੁਹਾਨੂੰ ਦੇ ਦਿੰਦਾ, 905-453-2225, 905-453-2225। ਅਤੇ ਅੱਜ ਦੀ ਇਸ ਖੂਬਸੂਰਤ ਸ਼ਾਮ ਦੇ 9:56 ਹੋ ਚੁੱਕੇ ਨੇ ਅਤੇ ਡਿਨਰ ਦਾ ਟਾਈਮ ਹੋ ਗਿਆ। ਜੇ ਤੁਸੀਂ ਵੀ ਡਿਨਰ ਕਰਨਾ ਚਾਹੁੰਦੇ ਹੋ, ਕੁਛ ਚਟਪਟਾ ਜਿਹਾ ਖਾਣਾ ਚਾਹੁੰਦੇ ਹੋ ਜਾਂ ਕੁਛ ਸਵਾਦਲਾ ਪੀਜ਼ਾ ਵਗੈਰਾ ਖਾਣਾ ਚਾਹੁੰਦੇ ਹੋ, ਇਹਨਾਂ ਕੋਲ ਚਾਪਾਂ, ਪੀਜ਼ਾ, ਪੀਜ਼ੇ ਦੇ ਉੱਤੇ ਟੋਪਿੰਗਾਂ ਅਤੇ ਟੋਪਿੰਗਾਂ ਦੇ ਉੱਤੇ ਡੀਲਾਂ, ਇੰਨੀਆਂ ਡੀਲਾਂ ਕਿ ਮੈਨੂੰ ਨਹੀਂ ਲੱਗਦਾ ਵੀ ਬਰੈਂਪਟਨ ਦੇ ਵਿੱਚ ਕੋਈ ਪੀਜ਼ਾ ਸਟੋਰ ਇੰਨੀਆਂ ਡੀਲਾਂ ਦਿੰਦਾ ਹੋਊਗਾ। ਤਾਂ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਪੀਜ਼ਾ ਟੂ ਗੋ ਦਾ ਸੁਨੇਹਾ, ਪੀਜ਼ਾ ਟੂ ਗੋ, ਐਡੇ ਸਵਾਦ ਪੀਜ਼ੇ, ਐਡੀਆਂ ਸਵਾਦ ਇਹਨਾਂ ਦੀਆਂ ਚਾਪਾਂ, ਫੁੱਲ ਮੈਨਿਊ ਹੀ ਐਡਾ ਸਵਾਦ, ਉੱਤੋਂ ਡੀਲਾਂ। ਤਾਂ ਅੱਜ ਹੀ ਸੰਪਰਕ ਕਰੋ ਪੀਜ਼ਾ ਟੂ ਗੋ, 905-555-1010, ਜਾਂ ਤੁਸੀਂ ਇਹਨਾਂ ਦੀ ਕਿਸੇ ਵੀ ਲੋਕੇਸ਼ਨ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਅਤੇ ਜ਼ਰੂਰ ਵਿਜ਼ਿਟ ਕਰੋ ਅਤੇ ਖਾਓ ਸਵਾਦਲਾ ਪੀਜ਼ਾ ਅਤੇ ਇੰਜੋਏ ਕਰੋ। ਤਾਂ ਇੱਕ ਹੋਰ ਪਿੱਠਾ ਜਿਹਾ ਗੀਤ ਸੁਣਦੇ ਹਾਂ,

ਇਸੇ ਦੇ ਨਾਲ ਤੁਹਾਨੂੰ ਜਾਂਦੇ ਜਾਂਦੇ ਇੱਕ ਹੋਰ ਸੁਨੇਹਾ ਦੇ ਦਈਏ, ਜੇ ਤੁਸੀਂ ਵੀ ਕੈਨੇਡਾ ਦੇ ਕਲੋਰੀਨ ਵਾਲੇ ਪਾਣੀ ਕਰਕੇ ਤੁਹਾਡੇ ਵਾਲਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਵਾਲਾਂ ਦਾ ਝੜਨਾ, ਵਾਲ ਚਿੱਟੇ ਹੋਣੇ, ਡੈਂਡਰਫ ਵਰਗੀਆਂ ਪ੍ਰੋਬਲਮਸ ਹੁੰਦੀਆਂ ਨੇ, ਤਾਂ ਜ਼ਰੂਰ ਯਾਦ ਰੱਖਿਓ ਜ਼ਫਰ ਮਲਿਕ ਦਾ ਫਰੈਸ਼ ਹੇਅਰ ਟੋਨਿਕ। ਇਹ ਜੀ ਵਾਲਾਂ ਨਾਲ ਕੋਈ ਵੀ ਸਮੱਸਿਆ ਹੋਵੇ, ਵਾਲ ਝੜਦੇ ਹੋਣ, ਗੰਜਾਪਨ ਆਉਂਦਾ ਹੋਵੇ, ਜਾਂ ਫਿਰ ਡੈਂਡਰਫ ਦੀ ਕੋਈ ਵੀ ਪ੍ਰੋਬਲਮ ਹੋਵੇ, ਕਿਸੇ ਵੀ ਤਰ੍ਹਾਂ ਦੀ ਵਾਲਾਂ ਦੀ ਸਮੱਸਿਆ ਹੋਵੇ, ਤਾਂ ਸੰਪਰਕ ਕਰੋ ਜ਼ਫਰ ਮਲਿਕ ਹੋਣਾ ਨੂੰ, ਫਰੈਸ਼ ਹੇਅਰ ਟੋਨਿਕ। ਇਹਨਾਂ ਦਾ ਨੰਬਰ ਹੈ ਜੀ 6475213111, 647-521-3111।

ਸੋ ਇਸੇ ਦੇ ਨਾਲ ਸਮਾਂ ਹੋ ਗਿਆ ਜੀ ਅਲਵਿਦਾ ਕਹਿਣ ਦਾ। ਇਸੇ ਤਰ੍ਹਾਂ ਹੀ ਖੁਸ਼ ਰਹੋ, ਆਬਾਦ ਰਹੋ, ਜਿਉਂਦੇ ਵੱਸਦੇ ਰਹੋ, ਆਪਣੀਆਂ ਜਵਾਨੀਆਂ ਮਾਣੋ, ਆਪਣੀ ਜ਼ਿੰਦਗੀ ਇੰਜੋਏ ਕਰੋ ਅਤੇ ਸੁਣਦੇ ਰਹੋ ਰੇਡੀਓ ਉਡਾਨ।

0: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਮੇ ਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤ

0: ਲੇਖਾਂ ਵਿੱਚ ਵਿਛੋੜੇ ਰਹਿ ਗਏ, ਅਥਰੂ ਰੋ ਰੋ ਥੋੜੇ ਰਹਿ ਗਏ। ਲੇਖਾਂ ਵਿੱਚ ਵਿਛੋੜੇ ਰਹਿ ਗਏ, ਅਥਰੂ ਰੋ ਰੋ ਥੋੜੇ ਰਹਿ ਗਏ। ਇੱਕ ਨਾ ਮੰਨੀ ਉਸਨੇ ਮੇਰੀ, ਹੱਥ ਵੀ ਮੇਰੇ ਜੋੜੇ ਰਹਿ ਗਏ। ਲੇਖਾਂ ਵਿੱਚ ਵਿਛੋੜੇ ਰਹਿ ਗਏ, ਅਥਰੂ ਰੋ ਰੋ ਥੋੜੇ ਰਹਿ ਗਏ। ਇੱਕ ਨਾ ਮੰਨੀ ਉਸਨੇ ਮੇਰੀ, ਹੱਥ ਵੀ ਮੇਰੇ ਜੋੜੇ ਰਹਿ ਗਏ। ਈਦ ਦੀ ਫਜ਼ਰੇ ਆਇਆ ਨਹੀਂ ਉਹ, ਹਾਰ ਫੁੱਲਾਂ ਦੇ ਜੋੜੇ ਰਹਿ ਗਏ। ਹੁਣ ਤੇ ਜ਼ਾਲਮਾਂ ਵਾਪਸ ਆ ਜਾ, ਦਿਨ ਜ਼ਿੰਦਗੀ ਦੇ ਥੋੜੇ ਰਹਿ ਗਏ, ਦਿਨ ਜ਼ਿੰਦਗੀ ਦੇ ਥੋੜੇ ਰਹਿ ਗਏ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਬਹੁਤ ਮਨੋਰੰਜਨ ਕਰਦੇ ਨੇ। ਸਵੇਰੇ 4 ਵਜੇ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੁੰਦਾ ਹੈ ਤੇ ਇਸ ਦੀ ਜਿਹੜੀ ਸਮਾਪਤੀ ਹੈ ਉਹ ਸਾਡੇ ਪ੍ਰੋਗਰਾਮ ਦੇ ਨਾਲ ਹੁੰਦੀ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਦੀ ਜਿਹੜੀ ਸਮਾਪਤੀ ਹੈ, ਇੱਕ ਦਿਨ ਦੀ ਜਿਹੜੀ ਸਾਰੀ ਜਿਹੜੀ 5:30 AM ਦੀ ਜਿਹੜੀ ਲਾਈਨ ਲੱਗੀ ਹੁੰਦੀ ਹੈ ਪ੍ਰੋਗਰਾਮਾਂ ਦੀ, ਸਮਾਪਤੀ ਅਸੀਂ ਕਰਦੇ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਨੈਚੁਰਲ ਹੈ ਕਿ ਪ੍ਰੋਗਰਾਮ ਦਾ ਜਦੋਂ ਆਗਾਜ਼ ਬਹੁਤ ਅੱਛਾ ਹੁੰਦਾ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਉਸਦਾ ਅੰਜਾਮ, ਉਸਦਾ ਆਖਰੀ ਜਿਹੜਾ ਪ੍ਰੋਗਰਾਮ, ਉਸਨੂੰ ਵੀ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ ਹਾਂ ਉਸਨੂੰ ਖੂਬਸੂਰਤ ਬਣਾਇਆ ਜਾਵੇ, ਮਨੋਰੰਜਕ ਬਣਾਇਆ ਜਾਵੇ ਤੇ ਤੁਹਾਨੂੰ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਜਿਹੜੇ ਆਪਣੇ ਦੂਰ ਦੁਰਾਡੇ ਪੰਜਾਬ ਤੋਂ ਇੱਥੇ ਆ ਕੇ ਵਸੇ ਹੋਏ ਨੇ, ਉਹਨਾਂ ਨੂੰ ਉਸ ਪੰਜਾਬ ਦੀਆਂ ਯਾਦਾਂ ਤੋਂ ਥੋੜ੍ਹਾ ਬਹੁਤ ਸੁਰਜੀਤ ਕਰਵਾਈਆਂ ਜਾਣ, ਉਹ ਯਾਦਾਂ ਉਹਨਾਂ ਦੇ ਨਾਲ ਜੋੜਿਆ ਜਾਵੇ ਤਾਂ ਜੋ ਤੁਸੀਂ ਆਪਣੇ ਉਸ ਪੰਜਾਬ ਜੀ ਨੂੰ ਮਿਸ ਕਰਦੇ ਹੋ ਤੇ ਥੋੜ੍ਹਾ ਬਹੁਤ ਸਾਡੇ ਪ੍ਰੋਗਰਾਮ ਦੇ ਨਾਲ ਜੁੜ ਕੇ ਤੁਸੀਂ ਆਪਣੇ ਆਪ ਨੂੰ ਜ਼ਰੂਰ ਉੱਥੇ ਥੋੜ੍ਹੀ ਦੇਰ ਦੇ ਲਈ ਭਾਵੇਂ ਹੋਏ, ਲੇਕਿਨ ਉੱਥੇ ਆਪਣੇ ਆਪ ਨੂੰ ਜ਼ਰੂਰ ਹਾਜ਼ਰ ਮਹਿਸੂਸ ਕਰ ਸਕਦੇ ਹੋ। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਰੋਜ਼ ਸ਼ਾਮ ਨੂੰ ਪੜ੍ਹਦੇ ਹੋ ਜਦੋਂ ਇੰਡੀਆ ਦੇ ਵਿੱਚ ਸਵੇਰ ਹੁੰਦੀ ਹੈ। ਵਿਸ਼ਵ ਪੰਜਾਬੀ ਸਾਂਝ, ਇਸ ਦੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਪੜ੍ਹ ਸਕਦੇ ਹੋ। VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ ਆਪਣੇ IPTV ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.HD ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਬਹੁਤ ਅੱਛੀਆਂ ਅੱਛੀਆਂ ਫਿਲਮਾਂ। ਅਸ਼ਕੇ ਅਮਰਿੰਦਰ ਗਿੱਲ ਦੀ ਪਿਕਚਰ ਹੁਣੇ ਚੱਲ ਰਹੀ ਸੀ, ਮੈਂ ਦੇਖ ਰਿਹਾ ਸੀ, ਹੁਣ ਸ਼ੁਰੂ ਉੱਥੇ ਹੋਈ ਹੈ ਦੁੱਲਾ ਭੱਟੀ। ਸੋ ਲਗਾਤਾਰ ਪੁਰਾਣੀਆਂ, ਨਵੀਆਂ, ਕਲਾਸਿਕ ਸਾਰੀਆਂ ਫਿਲਮਾਂ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਔਰ ਸਾਡੇ ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਜੋ ਪ੍ਰੋਗਰਾਮ ਪੂਰੇ, ਜਿੱਥੇ ਜਿੱਥੇ ਵੀ ਸਾਡੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਜਿਹੜੇ ਜਿਹੜੇ ਪ੍ਰੋਗਰਾਮ ਉੱਥੇ ਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਔਰ ਸਾਡਾ ਰੇਡੀਓ ਪ੍ਰੋਗਰਾਮ ਸਭ ਰੰਗ ਇਸ ਵੇਲੇ ਦਾ, ਜਿਹੜਾ ਅਗਰ ਦੋਸਤ, ਮਿੱਤਰ, ਭੈਣ ਭਰਾ ਕੋਈ ਸਾਡੇ ਨਾਲ ਜੁੜਨ ਤੋਂ ਰਹਿ ਗਿਆ ਕਿਸੇ ਪਰਿਵਾਰਕ ਰੁਝੇਵੇਂ ਦੇ ਕਾਰਨ, ਤਾਂ ਉਹ ਅਗਲੇ ਦਿਨ ਫਿਰ ਸ਼ਾਮ ਨੂੰ ਅਸੀਂ 6-7 ਵਜੇ ਦੇ ਕਰੀਬ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਦੇ ਉੱਪਰ। ਤੁਸੀਂ ਸੁਣ ਸਕਦੇ ਹੋ ਅਗਲੇ ਦਿਨ, ਬਾਈ ਚਾਂਸ ਜੇ ਇਸ ਵੇਲੇ ਨਹੀਂ ਤੁਸੀਂ ਸਾਡੇ ਨਾਲ ਜੁੜ ਸਕੇ। ਤੇ ਵਿਸ਼ਵ ਪੰਜਾਬੀ ਭਵਨ, ਜਿੱਥੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਗਤੀਵਿਧੀਆਂ ਅਕਸਰ ਹੀ ਕੋਈ ਨਾ ਕੋਈ ਆਯੋਜਿਤ ਹੁੰਦੀ ਰਹਿੰਦੀ ਹੈ। 2-3-4 ਅਕਤੂਬਰ ਦੀ ਤਾਂ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਕਰਵਾਈ ਜਾ ਰਹੀ ਹੈ, ਲੇਕਿਨ ਉਸ ਤੋਂ ਪਹਿਲੇ ਇੱਕ 30 ਤਰੀਕ ਨੂੰ, ਐਤਵਾਰ ਨੂੰ, ਬਹੁਤ ਖੂਬਸੂਰਤ ਪ੍ਰੋਗਰਾਮ ਉਲੀਕਿਆ ਸੀ। ਤੁਸੀਂ ਜਾਣਦੇ ਹੋਗੇ ਕਿ ਦੁਬਈ ਨੂੰ ਬਿਲੋਂਗ ਕਰਦੇ ਪੰਜਾਬ ਦੇ ਰਹਿਣ ਵਾਲੇ, ਰਹਿੰਦੇ ਦੁਬਈ ਨੇ ਲੇਕਿਨ ਪੰਜਾਬ ਨੂੰ ਉਹ ਬਿਲੋਂਗ ਕਰਦੇ ਨੇ, ਸੁਰਿੰਦਰਪਾਲ ਓਬਰਾਏ ਜੀ, SP ਓਬਰਾਏ ਜੀ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਸਹੀ ਅਰਥਾਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੋਈ ਦੋਸਤ, ਮਿੱਤਰ, ਭੈਣ ਭਰਾ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਹੈ ਅਤੇ ਥੋੜ੍ਹੀ ਬਹੁਤ ਸਮਝ ਰੱਖਦਾ ਹੈ, ਥੋੜ੍ਹੀ ਬਹੁਤ ਸੋਝੀ ਰੱਖਦਾ ਹੈ ਕਿ ਕੀ ਕੁਝ ਉੱਥੇ ਹੋ ਰਿਹਾ, ਤਾਂ ਜ਼ਰੂਰ ਉਹ SP ਓਬਰਾਏ, ਸੁਰਿੰਦਰਪਾਲ ਓਬਰਾਏ ਜੀ ਦੇ ਨਾਮ ਦੇ ਨਾਲ ਜ਼ਰੂਰ ਜਾਣੂ ਹੋਏਗਾ। ਸਹੀ ਅਰਥਾਂ ਦੇ ਵਿੱਚ ਮਾਨਵਤਾ ਦੇ ਪੁੰਜ ਉਸ ਇਨਸਾਨ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਜਾਣਕਾਰੀ ਮੈਂ ਨਹੀਂ ਦੇਵਾਂਗਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ, ਸਿਰਫ ਬਰੀਫ ਜਿਹਾ ਮੈਂ ਉਹਦੇ ਬਾਰੇ ਤੁਹਾਨੂੰ ਦੱਸੂੰਗਾ ਕਿ ਖਾਸੀਅਤ ਉਹਨਾਂ ਦੀ ਇਹ ਹੈ ਕਿ ਉਹਨਾਂ ਦੀ ਆਪਣੀ ਜ਼ੁਬਾਨੀ ਪਿਛਲੇ ਸਾਲ ਵੀ ਉਹ ਇੱਥੇ ਬ੍ਰਮਟਨ ਦੇ ਵਿੱਚ ਆਏ ਸੀ, ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਸੀਂ ਉਹਨਾਂ ਨੂੰ ਬੁਲਾਇਆ ਸੀ, ਉਹਨਾਂ ਦੀਆਂ ਬਲੈਸਿੰਗਸ ਲਈਆਂ ਸੀ। ਤਾਂ ਉਸ ਵੇਲੇ ਉਹਨਾਂ ਨੇ ਸ਼ੇਅਰ ਕੀਤੀ ਸੀ ਗੱਲ ਕਿ ਬਿਲੀਅਨਰ ਇਨਸਾਨ ਆ ਉਹ, ਮਿਲੀਅਨ ਵੀ ਨਹੀਂ ਬਿਲੀਅਨਰ ਜਿਹਨੂੰ ਅਸੀਂ ਕਿਹਾ ਜਾ ਸਕਦਾ, ਦੁਬਈ ਦੇ ਵਿੱਚ ਵਸਦਿਆਂ ਹੋਇਆ ਬਹੁਤ ਵੱਡਾ ਇੰਡਸਟਰੀਅਲਿਸਟ ਹੈ ਉੱਥੇ ਦੁਬਈ ਦਾ, ਉਹ ਬਹੁਤ ਵੱਡਾ ਕਾਰੋਬਾਰ ਉਸਦਾ ਫੈਲਿਆ ਹੋਇਆ ਦੁਬਈ ਦੇ ਵਿੱਚ ਔਰ ਬੜਾ ਲੰਬੇ ਸਮੇਂ ਤੋਂ ਉੱਥੇ ਵਸਿਆ ਹੋਇਆ। ਲੇਕਿਨ ਆਪਣੇ ਕਾਰੋਬਾਰ ਦੀ ਉਹਨਾਂ ਦੀ ਜ਼ੁਬਾਨੀ ਸੀ ਕਿ 98% ਜਿਹੜੀ ਕਮਾਈ ਹੈ ਨਾ ਉਹ ਕਹਿੰਦਾ ਕਿ ਮੈਂ ਮਾਨਵਤਾ ਦੀ ਭਲਾਈ ਦੇ ਲਈ ਖਰਚ ਕਰਦਾ, 98% ਆਪਣੀ ਕਮਾਈ ਮਾਨਵਤਾ ਦੀ ਭਲਾਈ ਦੇ ਲਈ, ਮਨੁੱਖਤਾ ਦੀ ਭਲਾਈ ਦੇ ਲਈ ਉਹ ਖਰਚ ਕਰਦੇ ਨੇ ਪੂਰੇ ਆਪਣੇ ਪੰਜਾਬ ਦੇ ਵਿੱਚ। ਈਵਨ ਦੁਬਈ ਦੇ ਵਿੱਚ ਵੀ ਕਿਸੇ ਦੀ ਕੋਈ ਮਿਸ ਹੈਪਨਿੰਗ ਹੋ ਜਾਏ ਤਾਂ ਤੁਸੀਂ ਸੁਣਿਆ ਹੋਏਗਾ ਕਿ ਦੁਬਈ ਦੇ ਵਿੱਚ ਜਾਂ ਕਿਤੇ ਹੋਰ ਵੀ ਕੋਈ ਮਿਸ ਹੈਪਨਿੰਗ ਹੋ ਜਾਏ, ਆਪਣਾ ਕੋਈ ਪੰਜਾਬੀ ਭੈਣ ਭਰਾ, ਖੁਦਾ ਨਾ ਖਾਸਤਾ ਬੜੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਕਿ ਕਈ ਲੋਕਾਂ ਦੀ ਇੱਥੇ ਡੈਥ ਹੋ ਜਾਂਦੀ ਹੈ ਅਤੇ ਉਹਨਾਂ ਦੀ ਵਿਚਾਰਿਆਂ ਦੀ ਜਿਹੜੀਆਂ ਡੈੱਡ ਬੋਡੀਜ਼ ਵੀ ਲਿਜਾਣ ਦੇ ਲਈ ਉਹਨਾਂ ਕੋਲ ਕੋਈ ਸੋਰਸ ਨਹੀਂ ਹੁੰਦੇ, ਤਾਂ ਉਹਨਾਂ ਨੇ ਇੱਕ ਬੜੀ ਵਧੀਆ ਇੱਕ ਸੰਸਥਾ ਬਣਾਈ ਹੋਈ ਹੈ ਕਿ ਕੋਈ ਉਹਨਾਂ ਨੂੰ ਜਦੋਂ ਅਪਰੋਚ ਕਰਦਾ ਤੇ ਉਹ ਉਹਨਾਂ ਦੀ ਇਸ ਲੈਵਲ ਤੱਕ ਹੈਲਪ ਕਰਦੇ ਨੇ। ਇਸ ਤੋਂ ਵੀ ਅੱਗੇ ਉੱਥੇ ਉਹ ਕਹਿੰਦੇ ਵੀ ਅੰਮ੍ਰਿਤਸਰ ਏਅਰਪੋਰਟ ਤੇ ਵੀ ਉਹਨਾਂ ਨੇ ਇੱਕ ਵੈਨ ਰੱਖੀ ਹੋਈ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਹੈਪਨਿੰਗ ਹੁੰਦੀ ਹੈ ਤਾਂ ਉਸ ਨੂੰ ਉਹਨਾਂ ਦੇ ਪਿੰਡ ਜਿੱਥੋਂ ਨੂੰ ਉਹ ਬਿਲੋਂਗ ਕਰਦਾ ਉੱਥੇ ਵੀ ਪਹੁੰਚਾਉਣ ਦਾ ਉਹਨਾਂ ਦੇ ਕੋਲ ਸਾਧਨ ਹੈ। ਇੱਥੋਂ ਤੱਕ ਕਿ ਉਸ ਘਰ ਦੇ ਵਿੱਚ ਉਹਨਾਂ ਦੀ ਟੀਮ ਜਾਂਦੀ ਹੈ, ਉੱਥੇ ਜਾ ਕੇ ਜੇਕਰ ਉਹਨਾਂ ਦੇ ਘਰ ਦੇ ਵਿੱਚ ਕੋਈ ਹੋਰ ਕੋਈ ਕਮਾਉਣ ਵਾਲਾ ਨਾ ਹੋਵੇ ਜਾਂ ਸੋਰਸ ਆਫ ਇਨਕਮ ਨਾ ਹੋਵੇ ਤਾਂ ਉਹਨਾਂ ਦੀ ਪੈਨਸ਼ਨ ਵੀ ਉਹ ਲਗਾ ਦਿੰਦੇ ਨੇ। ਇਹ ਤਾਂ ਮੈਂ ਇੱਕ ਕੁਆਲਿਟੀ ਦੱਸੀ ਹੈ ਨਾ, ਇਸ ਤਰ੍ਹਾਂ ਦੀਆਂ ਅਨੇਕਾਂ ਕੁਆਲਿਟੀਆਂ। ਆਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਇੱਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ ਜਿੱਥੇ ਬਿਲਕੁਲ ਟੋਟਲ ਫ੍ਰੀ ਜਿਹੜੀ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ। ਉੱਥੇ ਉਸਦੀ ਐਡਮਿਸ਼ਨ ਸ਼ੁਰੂਆਤ ਹੋ ਗਈ, ਹੋਸਟਲ ਵੀ ਨਾਲ ਬਣਿਆ, ਅਪੁਆਇੰਟਮੈਂਟ ਵੀ ਸਟਾਫ ਦੀ ਹੋ ਗਈ ਹੈ। ਇਸ ਤੋਂ ਇਲਾਵਾ ਸਾਰੇ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੈਬਸ ਲੈਬੋਰਟਰੀਆਂ ਉਹਨਾਂ ਨੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਬਣਾਈਆਂ ਹੋਈਆਂ ਨੇ ਕਿ ਜਿੱਥੇ ਲੋਕਾਂ ਦੇ ਸਿਹਤ ਦੇ ਨਾਲ ਸੰਬੰਧਿਤ ਸਾਰੇ ਦੇ ਸਾਰੇ ਟੈਸਟ ਜਿਹੜੇ ਬੜੇ ਨੋਮੀਨਲ ਚਾਰਜਸ ਦੇ ਵਿੱਚ ਕੀਤੇ ਜਾਂਦੇ ਨੇ। ਇਹ ਦੋ ਚਾਰ ਮੈਂ ਤੁਹਾਨੂੰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਸਰਬੱਤ ਦਾ ਭਲਾ, ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਹੈ ਪੰਜਾਬ ਦੇ ਵਿੱਚ ਸਰਬੱਤ ਦਾ ਭਲਾ, ਔਰ ਇਹ ਸਾਰਾ ਕੁਝ ਜਿੰਨਾ ਵੀ ਉਹ ਸਰਬੱਤ ਦਾ ਭਲਾ ਕਰਦੇ ਨੇ ਉਹ ਇਸ ਆਰਗੇਨਾਈਜੇਸ਼ਨ ਦੇ ਬੈਨਰ ਦੇ ਥੱਲੇ ਕਰਦੇ ਨੇ। ਪਿੱਛੇ ਜੇ ਜਦੋਂ ਸਾਲ ਡੇਢ ਸਾਲ ਪਹਿਲਾਂ ਜਦੋਂ ਉੱਥੇ ਹੜ੍ਹ ਆਏ ਸੀ ਨਾ ਪੰਜਾਬ ਦੇ ਵਿੱਚ, ਬਰਸਾਤ ਬਹੁਤ ਪਈ ਸੀ, ਤਾਂ ਉਦੋਂ ਉਹਨਾਂ ਨੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ, ਜਿਹੜੇ ਬੇਘਰ ਹੋ ਗਏ, ਬਹੁਤ ਸਾਰੇ ਘਰ ਉਹਨਾਂ ਨੇ ਬਣਾ ਕੇ ਦਿੱਤੇ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ, ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਆਪਣੇ ਸਰਬੱਤ ਦਾ ਭਲਾ ਆਪਣੀ ਆਰਗੇਨਾਈਜੇਸ਼ਨ ਵੱਲੋਂ। ਇਸ ਖੇਤਰ ਦੇ ਵਿੱਚ ਸਾਡੇ ਡਾਕਟਰ ਦਲਵੀਰ ਸਿੰਘ ਕਥੂਰੀਆ ਜੀ, ਇਹਨਾਂ ਦੀ ਵਿਸ਼ਵ ਪੰਜਾਬੀ ਸਭਾ ਜਿਹੜੀ ਨਾ, ਇਹਨਾਂ ਨੇ ਵੀ ਬਹੁਤ ਕੰਮ ਕੀਤਾ ਇਸ ਫੀਲਡ ਦੇ ਵਿੱਚ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਉਹ ਉਪਰਾਜ ਸਾਹਿਬ ਵਰਗੇ ਪ੍ਰੇਰਨਾ ਸਰੋਤ ਹੁੰਦੇ ਨੇ ਬਹੁਤ ਸਾਰੇ ਲੋਕਾਂ ਦੇ ਲਈ। ਕਥੂਰੀਆ ਸਾਹਿਬ ਨੇ ਵੀ ਉਸ ਵੇਲੇ ਜਦੋਂ ਹੜ੍ਹ ਆਏ ਸੀ ਪੰਜਾਬ ਦੇ ਵਿੱਚ ਤਾਂ 1000 ਬੈੱਡ, ਫੋਲਡਿੰਗ ਬੈੱਡ ਅਤੇ 1000 ਬਲੈਂਕਟ ਜਿਹੜਾ ਆ ਸਾਡੇ ਅਜਨਾਲੇ ਖੇਤਰ ਦੇ ਵਿੱਚ ਜਿੱਥੇ ਜ਼ਿਆਦਾ ਇਫੈਕਟਡ ਸੀ ਲੋਕ, ਉਹਨਾਂ ਨੂੰ ਆਪਣੀ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਡੋਨੇਟ ਕੀਤਾ ਸੀ। ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਨੇ ਡੋਨੇਸ਼ਨ ਦਿੱਤੀ ਬਹੁਤ ਜ਼ਿਆਦਾ। ਸੋ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਹੁੰਦੇ ਨਾ ਉਹ ਸਾਡੇ ਲਈ ਪ੍ਰੇਰਨਾ ਸਰੋਤ ਹੁੰਦੇ ਨੇ, ਅਤੇ ਸਾਨੂੰ ਉਹਨਾਂ ਦੇ ਵਿਚਾਰ, ਉਹਨਾਂ ਦੀ ਜ਼ਿੰਦਗੀ ਦੇ ਮਰਹਲੇ ਦੇ ਬਾਰੇ ਜਾਣਨਾ ਸਾਡੇ ਲਈ ਬਹੁਤ ਕੀਮਤੀ ਹੋ ਸਕਦਾ ਹੈ। ਸੋ ਉਹ ਐਤਵਾਰ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸਾਡੇ ਮਹਿਮਾਨ ਹੋਣਗੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਨੂੰ ਰੂਬਰੂ ਕਰਾਂਗੇ, ਉਹਨਾਂ ਦੇ ਨਾਲ ਤੁਸੀਂ ਵੀ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਸਕਦੇ ਹੋ। ਅਤੇ ਬਹੁਤ ਹੀ ਨਫੀਸ ਇਨਸਾਨ ਨੇ, ਮਾਨਵਤਾ ਦੇ ਪੁੰਜ ਸਹੀ ਅਰਥਾਂ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ, ਉਹਨਾਂ ਨੂੰ ਕਿਹਾ ਜਾ ਸਕਦਾ ਹੈ SP ਉਬਰਾਏ, ਸੁਰਿੰਦਰਪਾਲ ਉਬਰਾਏ ਜੀ, ਜਿਹੜੇ ਦੁਬਈ ਦੇ ਵੈਸੇ ਰਹਿਣ ਵਾਲੇ ਨੇ ਲੇਕਿਨ ਪੰਜਾਬ ਨੂੰ ਬਿਲੋਂਗ ਕਰਦੇ ਨੇ, ਅਤੇ ਬਹੁਤ ਜਿੰਨੇ ਡਾਊਨ ਟੂ ਅਰਥ ਇਨਸਾਨ ਨੇ। ਤੁਸੀਂ ਉਹਨਾਂ ਨੂੰ ਮਿਲੋਗੇ ਨਾ, ਮੈਨੂੰ 1-2 ਵਾਰ ਮਿਲਣ ਦਾ ਮੌਕਾ ਮਿਲਿਆ, ਅਤੇ ਇੰਨਾ ਅਮੀਰ ਤਰੀਮ ਇਨਸਾਨ ਹੋਣ ਦੇ ਬਾਵਜੂਦ ਵੀ ਉਸ ਇਨਸਾਨ ਦੇ ਵਿੱਚ ਬਿਲਕੁਲ ਰੱਤੀ ਭਰ ਵੀ ਕਿਸੇ ਕਿਸਮ ਦੀ ਮੈਂ ਜਾਂ ਰੱਤੀ ਭਰ ਵੀ ਕਿਸੇ ਕਿਸਮ ਦੀ ਈਗੋ ਜਿਹੜੀ ਉਹ ਨਹੀਂ ਹੈ। ਸੋ 30 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਤੁਸੀਂ ਆਓ ਸ਼ਾਮ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਤੁਹਾਨੂੰ ਚਾਹ ਪਾਣੀ ਵੀ ਪਿਲਾਵਾਂਗੇ ਅਤੇ ਤੁਹਾਨੂੰ ਉਸ ਮਹਾਨ ਇਨਸਾਨ ਦੇ ਨਾਲ ਵੀ ਮਿਲਣ ਦਾ ਜ਼ਰੂਰ ਮੌਕਾ ਮਿਲੇਗਾ, ਜਿਸ ਨੂੰ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਔਰ ਕਿਸੇ ਵੀ ਉਹ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ। ਸੋ ਦੋਸਤੋ, ਅੱਜ ਵੀਰਵਾਰ ਤਰੀਕ ਹੋ ਗਈ 27 ਅਗਸਤ, 22 ਡਿਗਰੀ ਇਸ ਵੇਲੇ ਟੈਂਪਰੇਚਰ ਹੈ ਤੇ ਕੱਲ ਨੂੰ ਸ਼ੁੱਕਰਵਾਰ ਦਾ ਦਿਨ ਹੈ। ਸ਼ੁੱਕਰਵਾਰ ਪਹਿਲਾਂ ਤੇ ਦੇਖੋ ਕੱਲ ਰੱਖੜੀ ਦਾ ਤਿਉਹਾਰ ਹੈ। ਸਾਰਿਆਂ ਪਰਿਵਾਰਾਂ ਨੂੰ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਕੱਲ ਕਿਉਂਕਿ ਸ਼ੁਰੂਆਤ ਹੋ ਜਾਣੀ ਹੈ, ਕੱਲ ਹੁਣੇ 2 ਘੰਟੇ ਬਾਅਦ ਹੀ ਤਰੀਕ ਹੋ ਜਾਣੀ ਹੈ 28, ਤੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ। ਬੜਾ ਪਵਿੱਤਰ ਇੱਕ ਤਿਉਹਾਰ ਮਨਾਇਆ ਜਾਂਦਾ ਹੈ ਸਾਡੇ ਪੰਜਾਬ ਦੇ ਵਿੱਚ, ਖਾਸ ਤੌਰ ਤੇ ਸਾਰੇ ਫਿਰਕਿਆਂ ਦੇ ਵਿੱਚ ਹੀ ਮਨਾਇਆ ਜਾਂਦਾ, ਸਾਰੀਆਂ ਕਮਿਊਨਿਟੀ ਦੇ ਵਿੱਚ ਹੀ। ਸੋ ਕੱਲ ਆਪਣਾ ਪ੍ਰੋਗਰਾਮ 10 ਵਜੇ ਹੈ, ਲੇਕਿਨ ਕੱਲ ਥੋੜੀ ਬਹੁਤੀ ਗੱਲਬਾਤ ਆਪਾਂ ਇਸ ਦੇ ਬਾਰੇ ਵੀ ਕਰਾਂਗੇ ਕਿ ਰੱਖੜੀ ਦਾ ਤਿਉਹਾਰ ਜਿਹੜਾ, ਇਸ ਦੀ ਪਾਕੀਜ਼ਗੀ, ਇਸ ਦੀ ਪਵਿੱਤਰਤਾ, ਇਸ ਦੀ ਜਿਹੜਾ ਆਪਣਾਪਣਾ ਇਹਦੇ ਵਿੱਚ ਛੁਪਿਆ ਹੋਇਆ ਭੈਣ ਭਰਾ ਦੇ ਪਿਆਰ ਦਾ, ਉਸ ਦੇ ਬਾਰੇ ਵੀ ਗੱਲਬਾਤ ਆਪਾਂ ਕੱਲ ਕਰਾਂਗੇ। ਤੇ ਕੱਲ 28 ਅਗਸਤ ਹੋ ਜਾਣੀ ਹੈ ਤੇ ਕੱਲ ਟੈਂਪਰੇਚਰ ਰਹੇਗਾ 23 ਡਿਗਰੀ, 6:38 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 8:01 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਆਪਾਂ। ਸਾਡੇ ਸਟੂਡੀਓ ਦਾ ਨੰਬਰ 647-367-5353, 647-367-5353, 647-367-5353। ਤੇ ਫਿਲਹਾਲ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਖੂਬਸੂਰਤ ਜੇ ਗੀਤ ਤੋਂ, ਤੇ ਗੀਤ ਤੋਂ ਬਾਅਦ ਆਪਾਂ ਗੱਲਬਾਤ ਵੀ ਕਰਾਂਗੇ ਤੇ ਤੁਹਾਡੀ ਗੱਲਬਾਤ ਦੇ ਵਿੱਚ ਸ਼ਮੂਲੀਅਤ ਵੀ ਮੈਨੂੰ ਅੱਛੀ ਲੱਗਦੀ ਹੈ। 647-367-5353, ਕੋਈ ਮਨਪਸੰਦ ਗਾਣਾ ਕੋਈ ਸੁਣਨਾ ਹੋਏ ਤਾਂ ਉਹ ਵੀ ਫਰਮਾਇਸ਼ ਕਰ ਸਕਦੇ ਹੋ। ਕੋਈ ਤੁਹਾਡਾ ਐਕਸਪੀਰੀਅੰਸ ਹੋਵੇ, ਕੋਈ ਨਵਾਂ ਐਕਸਪੀਰੀਅੰਸ ਤੁਹਾਨੂੰ ਹੋਇਆ ਹੋਵੇ, ਕੋਈ ਚੀਜ਼, ਕੋਈ ਘਟਨਾ ਤੁਸੀਂ ਦੇਖੀ ਹੋਵੇ, ਕੋਈ ਅੱਛੀ ਜਾਂ ਬੁਰੀ ਤੁਹਾਨੂੰ ਲੱਗਦਾ ਹੋਵੇ ਕਿ ਸਰੋਤਿਆਂ ਦੋਸਤਾਂ ਦੇ ਨਾਲ ਉਸਨੂੰ ਸ਼ੇਅਰ ਕੀਤਾ ਜਾ ਸਕਦਾ, ਤੇ ਤੁਸੀਂ ਵੀ ਜੀ ਆਇਆਂ ਨੂੰ, ਤੁਹਾਡਾ ਆਪਣਾ ਹੀ ਇਹ ਰੇਡੀਓ ਸਟੇਸ਼ਨ ਹੈ। 7647, ਸਤਿ ਸ੍ਰੀ ਅਕਾਲ ਜੀ।
1: ਤੁਹਾਡਾ ਐਕਸਪੀਰੀਅੰਸ ਹੋਵੇ, ਕੋਈ ਨਵਾਂ ਐਕਸਪੀਰੀਅੰਸ,
0: ਸਤਿ ਸ੍ਰੀ ਅਕਾਲ ਜੀ। ਤੁਸੀਂ ਪਹਿਲਾਂ ਆਪਣੀ ਆਵਾਜ਼ ਘੱਟ ਕਰੋ ਆਪਣੇ ਰੇਡੀਓ ਦੀ, ਤੁਹਾਡੀ ਆਵਾਜ਼ ਨਹੀਂ ਸੁਣਦੀ। ਤੁਸੀਂ ਨਾ, ਤੁਹਾਡੀ ਆਵਾਜ਼ ਮੇਰੀ ਆਵਾਜ਼ ਹੀ ਸੁਣ ਰਹੀ ਸੀ, ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰੋਗੇ ਬਿਲਕੁਲ, ਤੇ ਫਿਰ ਕਾਲ ਕਰੋਗੇ ਤੇ ਫਿਰ ਕਾਲ ਤੁਹਾਡੀ ਕਨੈਕਟ ਹੋਏਗੀ। ਤੁਹਾਡੀ ਕਾਲ ਕਨੈਕਟ ਹੋ ਗਈ, ਲੇਕਿਨ ਮੇਰੀ ਆਵਾਜ਼ ਹੀ ਮੈਨੂੰ ਸੁਣ ਰਹੀ ਸੀ, ਤੁਸੀਂ ਆਵਾਜ਼ ਨਹੀਂ ਆਪਣੇ ਰੇਡੀਓ ਦੀ ਕੱਟ ਕੀਤੀ। ਦੁਬਾਰਾ ਤੁਸੀਂ ਕਾਲ ਕਰ ਲਓ, 7647 ਸ਼ਾਇਦ ਨੰਬਰ ਸੀ, ਤੇ ਤੁਸੀਂ ਕਾਲ ਕਰ ਲਓ ਤੇ ਮੈਂ ਤੁਹਾਡੀ ਕਾਲ ਜ਼ਰੂਰ ਪਿੱਕ ਕਰੂੰਗਾ। ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਦੋਸਤਾਂ ਮਿੱਤਰਾਂ ਦੀਆਂ ਕਾਲਸ ਆਉਂਦੀਆਂ ਨੇ। ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਵਧੀਆ ਜੇ ਗੀਤੋਂ, ਤੇ ਤੁਸੀਂ ਵੀ ਸੁਣੋ, ਇੰਜੋਏ ਕਰੋ, ਤੇ ਨਾਲ 647-367-5353 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ।

0: ਸਤਿ ਸ੍ਰੀ ਅਕਾਲ ਜੀ 1484 ਨੰਬਰ ਤੁਹਾਡਾ ਜੀ ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਤੁਹਾਡਾ ਨੰਬਰ ਹੈ
1: ਹਾਂਜੀ ਹਾਂਜੀ
0: ਤੁਸੀਂ ਹੋਰ ਨੰਬਰ ਤੋਂ ਕੀਤਾ ਅੱਜ ਕਾਲ ਅੱਗੇ ਤੁਹਾਡਾ ਨਾਮ ਆਉਂਦਾ ਹੁੰਦਾ ਅੱਜ ਨਾਮ ਨਹੀਂ ਆਇਆ ਤੁਹਾਡਾ ਮੁਬਾਰਕ ਦੇ ਸਕਦੇ ਹੋ ਕਿਉਂਕਿ ਕੱਲ ਆਪਣਾ ਪ੍ਰੋਗਰਾਮ ਤਾਂ 10 ਵਜੇ ਹੋਣਾ ਉਨੀ ਦੇਰ ਤੱਕ ਅਸੀਂ ਤਿਉਹਾਰ ਦੀ ਸੈਲੀਬ੍ਰੇਸ਼ਨ ਹੋ ਜਾਂਦੀ ਹੈ ਆਪਣੇ ਪਰਿਵਾਰਾਂ ਦੇ ਵਿੱਚ ਭੈਣਾਂ ਭਰਾਵਾਂ ਦਾ ਬੜਾ ਇਹ ਬਹੁਤ ਵਧੀਆ ਤਿਉਹਾਰ ਹੈ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਕੁਝ
1: ਮੈਂ ਕਹਿੰਦਾ ਸਭ ਨੂੰ ਮਤਲਬ ਮੁਬਾਰਕਾਂ ਹੋਣ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ
0: ਜੀ ਜੀ ਜੀ ਜੀ ਜੀ ਜੀ
1: ਤੇ ਮੈਂ ਆਪਣੇ ਦੋਸਤ ਦੀ ਇੱਕ ਗੱਲ ਕਰਦਾ
0: ਜੀ ਜੀ ਜੀ
1: ਮੇਰਾ ਇੱਕ ਦੋਸਤ ਇੰਡੀਆ ਚ ਜਿਹੜਾ ਮੇਰੇ ਸਕੂਲ ਦੇ ਵਿੱਚੋਂ ਚੱਲਿਆ ਤੇ ਮੇਰੀ ਪੋਸਟ ਗ੍ਰੈਜੂਏਸ਼ਨ ਤੱਕ ਉਹਨੇ ਮੇਰਾ ਸਾਥ ਨਿਭਾਇਆ
0: ਜੀ ਜੀ ਬਰੀਫ ਦੇ ਵਿੱਚ ਰੱਖਿਓ ਡਾਕਟਰ ਸਾਹਿਬ ਹਾਂਜੀ
1: ਬਰੀਫ ਦੇ ਵਿੱਚ ਇਹ ਆ ਕਿ ਉਹ ਦੇਖੋ ਜਦੋਂ ਗੌਰਮੈਂਟ ਕਾਲਜ ਲੁਧਿਆਣਾ ਚ ਐਡਮਿਸ਼ਨ ਲੈਣੀ ਪੈਂਦੀ ਸੀ ਤੇ ਫਸਟ ਡਿਵੀਜ਼ਨ ਨੂੰ ਮਤਲਬ ਕਾਊਂਟ ਕਰਦੇ ਸੀ
0: ਜੀ ਜੀ ਜੀ
1: ਤੇ ਉਹਦੇ ਇੱਕ ਸਬਜੈਕਟ ਦੇ ਵਿੱਚੋਂ ਨੰਬਰ ਘੱਟ ਗਈ ਤੇ ਉਹਨੂੰ ਐਡਮਿਸ਼ਨ ਨਹੀਂ ਮਿਲੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਰੀਵੈਲੂਏਸ਼ਨ ਕਰਵਾ ਜਦੋਂ ਕਰਵਾਈ ਤੇ ਉਹਦੇ ਨੰਬਰ ਫਸਟ ਡਿਵੀਜ਼ਨ ਹੋ ਗਏ ਤੇ ਉਹਨੂੰ ਐਡਮਿਸ਼ਨ ਦਵਾ ਦਿੱਤੀ ਤੇ ਇਸ ਤਰ੍ਹਾਂ ਫਿਰ ਬੜਾ ਵਧੀਆ ਕੰਮ ਚੱਲਦਾ ਰਿਹਾ ਤੇ
0: ਬੇਚਾਰੇ
1: ਕੋਲ ਸਾਈਕਲ ਵੀ ਨੀ ਹੁੰਦਾ ਸੀ ਮੇਰੇ ਸਾਈਕਲ ਤੇ ਜਾਂਦਾ ਸੀ
0: ਜੀ ਜੀ ਜੀ
1: ਤੇ ਇੱਕ ਵਾਰੀ ਇੱਕ ਪਾਰਟੀ ਸੀ ਤੇ ਕਹਿੰਦਾ ਜੀ ਮੇਰੇ ਕੋਲ ਤਾਂ ਬਿਲਕੁਲ ਕੱਪੜੇ ਵੀ ਹੈ ਨੀ ਤੇ ਮੈਂ ਕਿਵੇਂ ਜਾਵਾਂ ਮੈਂ ਕਿਹਾ ਯਾਰ ਉਹ ਫੰਕਸ਼ਨ ਤੂੰ ਮਤਲਬ ਅਟੈਂਡ ਕਰਨਾ ਮੈਂ ਉੱਥੇ ਨੀ ਜਾਣਾ ਤੇ ਕਹਿੰਦਾ ਮੈਨੂੰ ਕੱਪੜੇ ਦੇ ਫਿਰ ਮੈਂ ਅਲਮਾਰੀ ਖੋਲੀ ਮੈਂ ਕਹਿੰਦਾ ਵੀ ਜਿਹੜਾ ਮਰਜ਼ੀ ਸੂਟ ਪਾ ਲਾ
0: ਜੀ ਜੀ ਜੀ
1: ਚਲੋ ਸੂਟ ਪਾ ਕੇ ਅੱਜ ਕੱਲ ਪਰਸੋਂ ਉਹਨੇ ਮੈਨੂੰ ਦੱਸਿਆ ਮੈਂ ਆਹ ਨੰਬਰ ਮਤਲਬ ਕਲਰ ਦਾ ਮੈਂ ਸੂਟ
0: ਦੋਸਤੀਆਂ ਹੁੰਦੀਆਂ ਨਾ ਉਹ ਨਿਸਵਾਰਥ ਹੁੰਦੀਆਂ ਉਹਨਾਂ ਦੇ ਵਿੱਚ ਕੋਈ ਇੱਕ ਦੂਸਰੇ ਤੋਂ ਕੋਈ ਅਸੀਂ ਐਕਸਪੈਕਟ ਨਹੀਂ ਕਰਦੇ ਇੱਕ ਦੂਸਰੇ ਤੋਂ ਕੋਈ ਲੈਣ ਦੇਣ ਦੀ ਇੱਛਾ ਨਹੀਂ ਹੁੰਦੀ ਉਹ ਸਿਰਫ ਤੇ ਸਿਰਫ ਜਿਹੜੀਆਂ ਨਾ ਨਿਸਵਾਰਥ ਭਾਵਨਾ ਦੇ ਨਾਲ ਦੋਸਤੀਆਂ ਕੀਤੀਆਂ ਜਾਂਦੀਆਂ ਇਸ ਕਰਕੇ ਉਹ ਦੋਸਤੀਆਂ ਲੰਬੀ ਉਮਰ ਤੱਕ ਨਿਭਦੀਆਂ ਭੁੱਲਦੀਆਂ ਨੀ ਤੁਹਾਨੂੰ ਬਿਲਕੁਲ
1: ਮੈਂ ਜਦੋਂ ਉਹਨੂੰ ਲੋੜ ਪੈਂਦੀ ਆ ਮੇਰੀ ਮੈਂ ਉਹਨੂੰ ਸਾਰਾ ਦਿਨ
0: ਅਦਰਵਾਈਜ਼ ਲੈਣਾ ਦੇਣਾ ਕਿਸੇ ਤੋਂ ਕੁਝ ਨਹੀਂ ਹੁੰਦਾ ਲੇਕਿਨ ਜਦੋਂ ਕੋਈ ਇਸ ਤਰ੍ਹਾਂ ਦੀ ਮੁਸੀਬਤ ਕੋਈ ਆਉਂਦੀ ਹੈ ਨਾ ਕੋਈ ਸੁੱਖ ਦੁੱਖ ਆਉਂਦਾ ਹੈ ਤੇ ਉਦੋਂ ਦੋਸਤ ਨਾਲ ਖੜੇ ਹੋਣ ਨਾ ਤੇ ਉਹ ਚੀਜ਼ ਦੇ ਵਿੱਚ ਸੁੱਖ ਦੇ ਵਿੱਚ ਕਹਿੰਦੇ ਵਾਧਾ ਹੋ ਜਾਂਦਾ ਤੇ ਦੁੱਖ ਜਿਹੜਾ ਤੁਹਾਡਾ ਘਟ ਜਾਂਦਾ ਜਦੋਂ ਦੋਸਤ ਮਿੱਤਰ ਨਾਲ ਡਾਕਟਰ ਜਸਬੀਰ ਚੌਹਾਨ ਜੀ ਤੁਸੀਂ ਆਪਣੀ ਸਿਹਤ ਸੰਬੰਧੀ ਵੀ ਇਹਨਾਂ ਤੋਂ ਕੋਈ ਵੀ ਸੇਵਾ ਲੈਣੀ ਹੋਏ ਤੁਸੀਂ ਲੈ ਸਕਦੇ ਹੋ ਬੜਾ ਲੰਬਾ ਤਜਰਬਾ ਇਹਨਾਂ ਦਾ ਹੋਮਿਓਪੈਥੀ ਦੇ ਵਿੱਚ ਇਹਨਾਂ ਦੇ ਹੱਥ ਦੇ ਵਿੱਚ ਬੜੀ ਸ਼ਫਾ ਫੋਨ ਨੰਬਰ ਇਹਨਾਂ ਦਾ 647-993-1484 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ
1: ਥੈਂਕ ਯੂ
0: ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ 647-367-5553 ਅੱਜ ਨਾ ਚਲੋ ਗਾਣਾ ਮੈਂ ਲਗਾਇਆ ਸੀ ਉਸਨੂੰ ਆਪਾਂ ਬਾਅਦ ਚ ਕਰਦੇ ਹੁਣ ਕੰਟੀਨਿਊ ਮੈਂ ਨਾ ਇੱਕ ਪੜ੍ਹ ਰਿਹਾ ਸੀ ਇੱਕ ਜਗ੍ਹਾ ਦੇ ਉੱਪਰ ਉਹ ਕਹਿੰਦੇ ਨਾ ਇੱਕ ਸਰਵੇ ਹੋਇਆ ਸਰਵੇ ਕੀ ਹੋਇਆ ਕਿ ਕਿਸ ਜਗ੍ਹਾ ਦੇ ਉੱਪਰ ਸਭ ਤੋਂ ਵੱਡੀ ਉਮਰ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਹਨ ਤੇ ਉਹਦੇ ਵਿੱਚ ਨਾ ਪਹਿਲੇ ਨੰਬਰ ਤੇ ਇੱਕ ਜਪਾਨ ਦਾ ਇੱਕ ਸ਼ਹਿਰ ਹੈ ਜੀ ਜਪਾਨ ਦਾ ਓਕੀਨਾਵਾ ਉਸਦਾ ਨਾਂ ਓਕੀਨਾਵਾ ਵੈਸੇ ਤੇ 5-4 ਕੰਟਰੀਆਂ ਦੇ ਵਿੱਚ ਵੱਖਰੇ ਵੱਖਰੇ ਸ਼ਹਿਰ ਹਨ ਜਿਵੇਂ ਹਾਂਗਕਾਂਗ ਵੀ ਹੈ ਸੋਰਾਡੇਨੀਆ ਵੀ ਹੈ ਨਿਤਕੋਈ ਵੀ ਹੈ ਤੇ ਆਈਕਨੇਰੀਆ ਵੀ ਔਰ ਲੋਮਾ ਡੂਮਾ ਵੀ ਹੈ ਇਹ ਵੱਖਰੇ ਵੱਖਰੇ ਕੰਟਰੀਆਂ ਦੇ ਵਿੱਚ ਵੱਖਰੇ ਵੱਖਰੇ ਸ਼ਹਿਰ ਨੇ ਮੈਂ ਅੱਜ ਤੋਂ ਪੜ੍ਹਿਆ ਹੈ ਕਿ ਇਹਨਾਂ 5-6 ਸ਼ਹਿਰਾਂ ਦੇ ਵਿੱਚ ਨਾ ਵੱਡੀ ਉਮਰ ਦੇ ਲੋਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੰਬਰ 9 ਨੇ ਠੀਕ ਠਾਕ ਹਨ, ਬਿਲਕੁਲ 85-85 ਸਾਲ ਤੋਂ ਵੀ ਉੱਤੇ। ਲੇਕਿਨ ਜਿਹੜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਨਾ ਕਿ ਜਪਾਨ ਦਾ ਜਿਹੜਾ ਇੱਕ ਸ਼ਹਿਰ ਹੈ ਨਾ, ਉਹ ਕੀ ਨਾਮ ਹੈ ਉਸਦਾ ਨਾਮ ਹੈ, ਉਹ ਕਹਿੰਦੇ ਉੱਥੇ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਐਸੇ ਨੇ ਜਿਹੜੇ ਅਬਵ 100 100 ਤੋਂ ਵੀ ਉੱਪਰ ਦੀ ਉਮਰ ਦੇ ਲੋਕ ਨੇ, 100-100 ਸਾਲ ਦੇ ਲੋਕ ਆਮ ਹੈਗੇ ਉੱਥੇ ਨੇ। ਤਾਂ ਕਹਿੰਦੇ ਉੱਥੇ ਨਾ ਇੱਕ ਫਿਰ ਕਹਿੰਦੇ ਵੀ ਸਰਵੇ ਹੋਇਆ, ਉਹਨਾਂ ਨੇ 3-4 ਹਜ਼ਾਰ ਲੋਕਾਂ ਤੋਂ ਸਰਵੇ ਇਹ ਕੀਤਾ ਵੀ ਜਿਹੜੇ 100 ਸਾਲ ਜਾਂ 100 ਤੋਂ ਉੱਪਰ ਦੇ ਸਨ ਕਿ ਉਮਰ ਲੰਬੀ ਦਾ ਰਾਜ ਕੀ ਹੈ, ਇੰਨੀ ਲੰਬੀ ਉਮਰ ਦਾ ਰਾਜ ਕੀ ਹੈ, ਕਿਹੜੇ ਕਿਹੜੀਆਂ। ਤਾਂ ਉਹ ਕਹਿੰਦੇ ਵੀ ਉਹਨਾਂ ਨੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦੱਸੇ, ਬਹੁਤ ਸਾਰੇ ਲੋਕ ਨਾ ਕਹਿੰਦੇ 5 ਕਾਰਨ ਜਿਹੜੇ ਉਹਨਾਂ ਨੇ ਦੱਸੇ ਨਾ, ਉਹ 5 ਕਾਰਨ ਜਿਹੜੇ ਸਾਰਿਆਂ ਦੀ ਗੱਲਬਾਤ ਦੇ ਵਿੱਚ, ਸਾਰਿਆਂ ਦੇ ਸਰਵੇ ਦੌਰਾਨ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਕਾਮਨ ਹੈਗੇ ਸੀ ਸਾਰਿਆਂ ਦੇ ਵਿੱਚ, ਕਿ ਉਹ 5 ਸਾਰਿਆਂ ਦੇ ਸਾਂਝੇ ਸੀ, ਉਹ 5 ਸਾਰਿਆਂ ਦੇ ਵਿੱਚ ਹੀ ਹੈਗੇ ਸੀ। ਤੇ ਉਹਨਾਂ 5 ਦਾ ਮੈਂ ਤੁਹਾਡੇ ਨਾਲ ਅੱਜ ਜ਼ਿਕਰ ਜ਼ਰੂਰ ਕਰੂੰਗਾ, ਤੇ ਲੇਕਿਨ ਤੁਸੀਂ ਆਪਣੀ ਆਪਣੀ ਰਾਏ ਵੀ ਦੇਣੀ ਹੈ ਕਿ ਤੁਹਾਨੂੰ ਲੱਗਦਾ ਵਾਕਿਆ ਇਹ ਕਾਰਨ ਸਹੀ ਨੇ ਉਮਰ ਲੰਬੀ ਕਰਨ ਦੇ, ਜਾਂ ਕੋਈ ਇਹਦੇ ਤੋਂ ਇਲਾਵਾ ਕੋਈ ਹੋਰ ਵੀ ਹੋ ਸਕਦਾ ਜਿਸ ਦੇ ਨਾਲ ਇਨਸਾਨ ਆਪਣੀ ਉਮਰ ਨੂੰ ਲੰਬੀ ਕਰ ਸਕਦਾ। ਸਭ ਤੋਂ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਕਾਰਨ, ਸਿੰਪਲ ਜਿਹਾ ਕਾਰਨ, ਐਂ ਨਹੀਂ ਹੈਗਾ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੇ ਬੜੇ ਔਖੇ ਔਖੇ ਜਿਹੜੇ ਕਾਰਨ ਦੱਸੇ ਜਿਹੜੇ ਇਨਸਾਨ ਤੋਂ ਹੋ ਨਹੀਂ ਸਕਦੇ, ਬਿਲਕੁਲ ਸਿੰਪਲ। ਸਭ ਤੋਂ ਪਹਿਲਾਂ ਉਹਦੇ ਵਿੱਚ ਹੈ ਵਾਕ,

ਕਰਿਆ ਕਰ। ਉਹ ਕਹਿੰਦੇ ਅਸੀਂ ਘਰ ਦੇ ਵਿੱਚ ਕੰਮ ਕਰਦੀਆਂ ਤਾਂ ਹੈ, ਕਿੰਨਾ ਕੰਮ ਕਰਦੀਆਂ, ਕਿਚਨ ਦਾ ਕੰਮ ਕਰਦੀਆਂ, ਇੱਧਰ ਉੱਧਰ ਸਾਰਾ ਉਹ। ਦੂਸਰੀ ਗੱਲ ਹੈ ਕਿ ਕੈਨੇਡਾ ਵਰਗੇ ਸ਼ਹਿਰ ਦੇ ਵਿੱਚ ਇਹ ਸਾਰਾ ਕੰਮ ਕਰਨਾ ਵੀ ਘਰ ਦਾ ਆਪ ਹੀ ਪੈਂਦਾ, ਇੰਨਾ ਕੰਮ ਕਰਦੇ। ਪਰ ਸਹੀ ਅਰਥਾਂ ਦੇ ਵਿੱਚ ਤੁਸੀਂ ਕਿਸੇ ਐਕਸਪਰਟ ਦੇ ਨਾਲ ਗੱਲ ਕਰੋ ਨਾ, ਉਹ ਕਹਿੰਦਾ ਵੀ ਸੈਰ ਉਹੀ ਹੈ ਜਿਹੜੀ ਤੁਸੀਂ ਸੈਰ ਸਮਝ ਕੇ ਕਰੋਗੇ, ਸੈਰ ਦੇ ਲਹਿਜੇ 'ਚ ਕਰੋਗੇ। ਘਰ ਤੁਸੀਂ ਆਫਿਸ ਦੇ ਵਿੱਚ ਇੱਧਰ ਉੱਧਰ ਜਿੰਨਾ ਮਰਜ਼ੀ ਤੁਰੇ ਫਿਰੇ ਕਰੋ, ਜਿੰਨਾ ਮਰਜ਼ੀ ਕੰਮ ਕਰੋ ਤੁਸੀਂ, ਲੇਕਿਨ ਤੁਹਾਡਾ ਮਨ ਨਹੀਂ ਸ਼ਾਮਿਲ ਹੁੰਦਾ ਉਸ ਵੇਲੇ ਕਿ ਮੈਂ ਸੈਰ ਕਰ ਰਿਹਾ। ਜਦੋਂ ਤੁਸੀਂ ਚੱਲਦੇ ਹੋ ਨਾ, ਜਦੋਂ ਤੁਸੀਂ ਸੈਰ ਕਰਦੇ ਹੋ, ਤੁਹਾਡਾ ਮਨ ਦੀ ਅਵਸਥਾ ਵੀ ਉਹਦੇ ਵਿੱਚ ਸ਼ਾਮਿਲ ਹੋਣੀ ਜ਼ਰੂਰੀ ਹੈ। ਜਦੋਂ ਘਰ ਦੇ ਕੰਮ ਕਰਦੇ ਹਾਂ, ਆਫਿਸ ਦੇ ਕੰਮ ਕਰਦੇ ਹਾਂ ਨਾ, ਸਾਡਾ ਸਰੀਰਕ ਤੌਰ 'ਤੇ ਜ਼ਰੂਰ ਅਸੀਂ ਤੁਰੇ ਫਿਰਦੇ ਹਾਂ, ਕਦੇ ਖੱਬੇ ਸੱਜੇ ਬਹਿ ਗਏ ਉੱਠ ਗਏ, ਲੇਕਿਨ ਮਨ ਦੀ ਹਾਲਤ ਸਾਡੀ ਸੈਰ ਕਰਨ ਵਾਲੀ ਨਹੀਂ ਹੁੰਦੀ। ਮਨ ਹੋਰਨਾਂ ਕੰਮਾਂ ਦੇ ਵਿੱਚ ਰੁੱਝਿਆ ਹੁੰਦਾ ਹੈ, ਟੈਨਸ਼ਨਾਂ ਦੇ ਵਿੱਚ ਹੁੰਦਾ ਹੈ, ਲੇਕਿਨ ਜੋ ਤੁਸੀਂ ਸੈਰ ਕਰਦੇ ਹੋ ਸਵੇਰੇ ਜਾਂ ਸ਼ਾਮ ਕੋ ਰੂਟੀਨ ਹੈ, ਉਹ ਸੈਰ ਦਾ ਮਤਲਬ ਸੈਰ ਹੀ ਹੁੰਦਾ। ਸੋ ਸੈਰ ਕਰਨੀ ਜ਼ਿੰਦਗੀ ਦੇ ਵਿੱਚ, ਵਾਕ ਕਰਨੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈ ਵੀ ਤੁਸੀਂ 10 ਕਿਲੋਮੀਟਰ ਕਰੋ, 12 ਕਰੋ, 5 ਕਰੋ, 7 ਕਰੋ, 8, ਜਿੰਨੀ ਕਰ ਸਕਦੇ ਹੋ ਈਜ਼ੀਲੀ, ਜਿੰਨੀ ਕੰਫਰਟੇਬਲੀ ਚੱਲ ਸਕਦੇ ਹੋ ਨਾ, ਇਹ ਬਹੁਤ ਜ਼ਰੂਰੀ ਹੈ। ਸਵੇਰੇ ਸਵੇਰੇ ਜਦੋਂ ਉੱਠਦੇ ਹੋ ਨਾ, ਪਹਿਲੀ ਗੱਲ ਤਾਂ ਆਪਣੇ ਆਪ ਨੂੰ ਸ਼ੀਸ਼ੇ ਵਾਸ਼ਰੂਮ 'ਚ ਜਾਂਦੇ ਹੋ, ਸ਼ੀਸ਼ੇ ਦੇ ਅੱਗੇ ਸਾਹਮਣੇ ਖੜ੍ਹੇ ਹੋ ਕੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰੋ ਕਿ ਮੈਂ ਬਿਲਕੁਲ ਠੀਕ ਠਾਕ ਹਾਂ, ਨੌਂ ਬਰ 9 ਹਾਂ। ਅਤੇ ਜਿੰਨੀ ਸੈਰ ਜਿੰਨਾ ਚੱਲ ਸਕਦੇ ਹੋ ਨਾ, ਤੁਹਾਨੂੰ ਚੱਲਣਾ ਬਹੁਤ ਜ਼ਰੂਰੀ ਹੈ। ਪਹਿਲਾ ਪੁਆਇੰਟ ਜਿਹੜਾ ਉਹਦੇ ਵਿੱਚ ਨਾ ਉਹਨਾਂ ਨੇ ਦੱਸਿਆ, ਜੇ ਤੁਸੀਂ ਇਹਦੇ ਨਾਲ ਸਹਿਮਤ ਹੋ ਤਾਂ ਅਗਲੇ ਮੈਂ ਪੁਆਇੰਟ ਫਿਰ ਤੁਹਾਡੇ ਨਾਲ ਡਿਸਕਸ ਕਰਦਾ। ਪਹਿਲਾਂ ਇਸ ਪੁਆਇੰਟ ਦੀ ਆਪਾਂ ਗੱਲਬਾਤ ਕਰਦੇ ਹਾਂ ਕਿ ਵਾਕ ਕਰਨੀ ਲੰਬੀ ਉਮਰ ਦਾ ਰਾਜ਼ ਹੈ ਜਾਂ ਨਹੀਂ ਹੈ। 647-367-5353

0: ਸਤਿ ਸ਼੍ਰੀ ਅਕਾਲ ਜੀ ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ
0: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
1: ਇਹ ਜਿਹੜਾ ਵਾਕ ਹੈ ਨਾ
0: ਜੀ,
1: ਇਹ ਤਾਂ ਆਪਾਂ ਨੂੰ ਡਾਕਟਰ ਵੀ ਕਹਿੰਦੇ ਆ
0: ਜੀ।
1: ਉਹ ਕਹਿੰਦੇ ਵੀ ਜੇ ਕਰ ਸਕਦੇ ਹੋ ਤਾਂ ਤੁਸੀਂ 45 ਮਿੰਟ, ਮੈਨੂੰ ਤਾਂ ਉਹਨਾਂ ਨੇ ਪੱਕੇ ਦੱਸੇ ਹੋਏ ਆ
0: ਜੀ ਜੀ ਜੀ,
1: ਵੀ 45 ਮਿੰਟ ਦੀ ਵਾਕ। ਤੇ ਜਿਹੜੇ ਅਸੀਂ ਕਰਦੇ ਕੰਮ ਕਰਦੇ ਹਾਂ, ਮੇਰੇ ਜਿੰਨਾ ਕੰਮ ਮੈਨੂੰ ਨੀ ਲੱਗਦਾ ਵੀ ਜਿੱਦਾਂ ਕੋਈ ਹੋਰ ਬੀਬੀਆਂ ਛੇਤੀ ਇੰਨੀ ਉਮਰ ਚ ਕਰਦੀਆਂ ਹੋਣਗੀਆਂ, ਪਰ ਮੈਂ ਬਹੁਤ ਕਰਦੀ ਹਾਂ। ਫੇਰ ਵੀ ਉਹ ਵਾਕ ਜਿਹੜਾ ਹੋਰ ਆ, ਉਹ ਆਪਣੀ ਸਿੱਧਾ ਸਿੱਧਾ ਜਿਹੜਾ ਵਾਕ ਕਰਨਾ ਹੈ ਨਾ, ਉਹ ਸਿੱਧੇ ਸਿੱਧੇ ਕਦਮ ਤੁਰਨੇ, ਉਹਦੇ ਚ ਤੁਸੀਂ ਬੇਸ਼ੱਕ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਜਾਂ 1-2-3 ਕਰ ਜਾਓ, ਮਿਊਜ਼ਿਕ ਲਾ ਲਓ, ਕੁਛ ਵੀ ਲਾ ਲਓ, ਤੇ ਲੰਬੇ ਲੰਬੇ ਸਾਹ ਲੈਣੇ ਤੇ ਛੱਡਣੇ, ਉਹ ਤੁਹਾਡੀ ਬਹੁਤ ਵੱਡੀ
0: ਐਕਸਰਸਾਈਜ਼। ਕਿਉਂਕਿ ਜਦੋਂ ਤੁਸੀਂ ਘਰ ਦਾ ਭੈਣ ਜੀ ਕੰਮ ਕਰਦੇ ਹੋ ਨਾ, ਉਦੋਂ ਤੁਹਾਡਾ ਮਨ ਨੀ ਵਿੱਚ ਇਨਵੋਲਵ ਹੁੰਦਾ ਸੈਰ ਵਾਲਾ ਜਿਹੜਾ ਹੁੰਦਾ। ਜਦੋਂ ਸੈਰ ਤੇ ਜਾਂਦੇ ਹੋ ਨਾ, ਤੁਸੀਂ ਫੋਕਸ ਹੁੰਦੇ ਹੋ ਕਿ ਮੈਂ ਸੈਰ ਹੀ ਕਰਨੀ ਹੈ ਬਸ।
1: ਉਦੋਂ ਤਾਂ ਕੰਮ ਚ ਧਿਆਨ ਫਿਕਰ ਵਾਲਾ ਕੰਮ ਹੁੰਦਾ ਸਾਰਾ।
0: ਫਿਕਰ ਦੇ ਵਿੱਚ ਜਿਹੜਾ ਤੁਰਨਾ ਫਿਰਨਾ ਨਾ, ਉਹ ਸੈਰ ਨੀ ਉਹਨੂੰ ਕਿਹਾ ਜਾ ਸਕਦਾ।
1: ਰਿਲੈਕਸ ਨੀ ਹੁੰਦੇ ਫਿਰ ਆਪਾਂ ਨਾ
0: ਜੀ ਜੀ ਜੀ ਜੀ ਜੀ ਜੀ।
1: ਤੇ ਜਿਹੜੇ ਇਹ ਆਪਾਂ ਸਕੂਲ ਚ ਉੱਥੇ ਮਾਰਨਿੰਗ ਵਾਕ ਵੀ ਦੱਸਦੇ ਹੁੰਦੇ ਸੀ ਵੀ ਜਦੋਂ ਐਸੇ ਲਿਖੋ ਲੇਖ ਲਿਖੋ, ਹਨਾ, ਮਾਰਨਿੰਗ ਵਾਕ
0: ਜੀ ਜੀ ਜੀ ਜੀ ਸਵੇਰ ਦੀ ਸੈਰ,
1: ਮਾਰਨਿੰਗ ਵਾਕ ਇੰਡੀਆ ਚ ਵੀ ਕਰੀਏ। ਫਿਰ ਬੇਟੇ ਜੀ ਆਪਾਂ ਜਦੋਂ ਜਾਂਦੇ ਆ ਨਾ ਬਾਹਰ
0: ਜੀ,
1: ਤੇ ਆਪਣੀ ਸੋਸ਼ਲ ਲਾਈਫ ਬਣ ਜਾਂਦੀ ਇੱਕ ਤਰ੍ਹਾਂ।
0: ਬਿਲਕੁਲ, ਮੈਂ ਅਗਲਾ ਪੁਆਇੰਟ ਭੈਣ ਜੀ ਇਹੀ ਆਉਣ ਵਾਲਾ ਹੈ। ਮੈਂ ਅੱਗੇ ਪਹਿਲਾਂ ਇੱਕ ਕੀਤਾ ਸੀ, ਨੈਕਸਟ ਪੁਆਇੰਟ ਹੈ ਹੀ ਇਹ ਜੀ। ਉਹਦਾ ਉਹ ਹੈਗਾ ਪੁਆਇੰਟ ਕਿ ਕਨੈਕਸ਼ਨ, ਕਨੈਕਟ ਜਿਹੜਾ ਤੁਸੀਂ ਕਰਨਾ, ਲੋਕਾਂ ਦੇ ਨਾਲ ਮਿਲਣਾ ਜੁਲਣਾ, ਲੋਕਾਂ ਦੇ ਨਾਲ ਸੰਪਰਕ ਸਥਾਪਿਤ ਕਰਨਾ, ਉਹਨਾਂ ਦੇ ਨਾਲ ਇੰਟਰੈਕਸ਼ਨ ਕਰਨੀ, ਉਹਨਾਂ ਦੇ ਨਾਲ ਗੱਲਬਾਤ ਕਰਨੀ, ਉਹਦੇ ਨਾਲ ਤੁਹਾਡੇ ਮਨ ਦਾ ਨਾ ਕਥਾਰਸਿਸ ਹੁੰਦਾ।
1: ਤੇ ਬਾਹਰ ਜਾਂਦੇ ਆ ਜਦੋਂ ਆਪਾਂ
0: ਜੀ ਜੀ,
1: ਇਹ ਸੋਸ਼ਲ ਲਾਈਫ ਤੇ ਵੀ ਹੈ
0: ਜੀ ਜੀ,
1: ਫਿਰ ਆਪਣੀਆਂ ਅੱਖਾਂ ਖੁੱਲਦੀਆਂ ਬਾਹਰ ਨਿਕਲ ਕੇ,
0: ਬਿਲਕੁਲ
1: ਚੰਗੀਆਂ ਰਹਿੰਦੀਆਂ
0: ਜੀ ਜੀ,
1: ਅੱਖਾਂ ਨੂੰ ਆਪਾਂ ਨੂੰ ਰੋਸ਼ਨੀ, ਵਿਟਾਮਿਨ ਡੀ ਮਿਲਦਾ
0: ਜੀ,
1: ਤੇ ਫਿਰ ਨਾਲੇ ਕੁਦਰਤ ਦੇ ਨਜ਼ਾਰੇ ਜਿਹੜੇ ਆ ਚਿੜੀ

0: ਸੋਹਣੇ ਸੋਹਣੇ ਬੋਲਦੇ ਸਭ ਕੁਛ, ਉਹ ਤਾਂ ਨਜ਼ਾਰਾ ਹੀ ਵੱਖਰਾ ਉਹਦੇ ਨਾਲ ਤਾਂ ਫਿਰ। ਹਾਂਜੀ,
1: ਕੁਦਰਤ ਨਾਲ ਤੁਸੀਂ ਇੱਕਮਿਕ ਹੁੰਦੇ ਹੋ ਨਾ, ਬਾਹਰ ਨਿਕਲਦੇ ਹੋ ਤੁਸੀਂ ਕੁਦਰਤ ਦੇ ਨਾਲ ਇੱਕਮਿਕ ਹੁੰਦੇ ਹੋ, ਤੁਸੀਂ ਕੁਦਰਤ ਦਾ ਪਾਰਟ ਬਣਦੇ ਹੋ, ਤੁਸੀਂ ਘਾਹ ਦੇ ਉੱਪਰ ਚੱਲਦੇ ਹੋ, ਤੁਸੀਂ ਚਿੜੀਆਂ ਦੀ ਚਹਿਚਹਾਟ ਸੁਣਦੇ ਹੋ, ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣਦੇ ਹੋ, ਤੁਸੀਂ ਦੋਸਤਾਂ ਮਿੱਤਰਾਂ ਨੂੰ ਮਿਲਦੇ ਹੋ, ਤੁਸੀਂ ਬਾਹਰ ਦੀ ਤਾਜ਼ੀ ਤਾਜ਼ੀ ਹਵਾ ਦੇ ਬੁੱਲਿਆਂ ਨੂੰ ਇੰਜੋਏ ਕਰਦੇ ਹੋ,
0: ਕਨੈਕਸ਼ਨ ਹੁੰਦਾ ਐਨਰਜੀ ਮਿਲਦੀ ਹੈ ਨਾ ਆਪਾਂ ਨੂੰ ਉੱਥੋਂ ਬਾਹਰੋਂ।
1: ਜੀ ਜੀ,
0: ਤੇ ਜਿਹੜੀ ਫਰੈਸ਼ ਹਵਾ ਮਿਲਦੀ ਆਕਸੀਜਨ।
1: ਜੀ ਜੀ,
0: ਉਹਦੇ ਵਰਗੀ ਤਰੀਕੇ।
1: ਹਾਂ ਚਲੋ, ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਦੂਸਰਾ ਪੁਆਇੰਟ ਹੀ ਇਹ ਸੀ, ਸਾਡੇ ਭੈਣ ਜੀ ਜਤਿੰਦਰ ਭੈਣ ਜੀ ਵੀ ਬਹੁਤ ਐਕਸਪਰਟ ਨੇ, ਬੜਾ ਵੀ ਤਜਰਬਾ ਜ਼ਿੰਦਗੀ ਦਾ ਇਹਨਾਂ ਨੂੰ, ਇਹਨਾਂ ਨੇ ਉਹ ਹਿੰਟ ਥੋੜਾ ਜਿਹਾ ਮੈਨੂੰ ਦੇ ਹੀ ਦਿੱਤਾ ਕਿ ਤੁਸੀਂ ਮਿਲਦੇ ਗਿਲਦੇ ਹੋ ਦੋਸਤਾਂ ਨੂੰ। ਦੂਸਰਾ ਪੁਆਇੰਟ ਹੀ ਇਹਦੇ ਵਿੱਚ ਇਹ ਸੀ ਜਿਹੜਾ ਮੈਂ ਨੋਟ ਕੀਤਾ ਨਾ ਅੱਜ, ਉਹ ਹੈਗਾ ਕਨੈਕਸ਼ਨ, ਕਨੈਕਟ ਕਰਨਾ ਤੁਸੀਂ ਆਪਣੇ ਆਪ ਨੂੰ। ਕੁਨੈਕਟ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਾਹਰ ਨਿਕਲੋਗੇ ਤੇ ਲੋਕ, ਇਕੱਲੇ ਲੋਕਾਂ ਦੇ ਨਾਲ ਹੀ ਕਨੈਕਸ਼ਨ ਜ਼ਰੂਰੀ ਨਹੀਂ ਹੈ, ਤੁਹਾਡਾ ਨੇਚਰ ਦੇ ਨਾਲ ਕਨੈਕਸ਼ਨ ਵੀ ਬਹੁਤ ਜ਼ਰੂਰੀ ਹੈ। ਮੈਂ ਇਸ ਤਰ੍ਹਾਂ ਗੱਲ ਕਰ ਰਿਹਾ, ਤੁਸੀਂ ਕਿਸੇ ਬਾਗ ਦੇ ਵਿੱਚ ਜਾਓਗੇ, ਕਿਸੇ ਬਗੀਚੇ ਦੇ ਵਿੱਚ ਜਾਓਗੇ, ਕਿਸੇ ਫੁੱਲਾਂ ਪੌਦਿਆਂ ਨੂੰ ਦੇਖੋਗੇ, ਕਿਸੇ ਫੁੱਲ ਨੂੰ ਟੱਚ ਕਰੋਗੇ, ਠੰਡੀ ਠੰਡੀ ਹਵਾ ਨੂੰ ਤੁਸੀਂ ਮਹਿਸੂਸ ਕਰੋਗੇ, ਤੁਸੀਂ ਤਾਜ਼ੀ ਤਾਜ਼ੀ ਸੁਗੰਧੀ ਨੂੰ ਤੁਸੀਂ ਮਹਿਸੂਸ ਕਰੋਗੇ, ਤੁਹਾਡਾ ਕੋਈ ਦੋਸਤ ਮਿਲੂਗਾ, ਤੁਹਾਨੂੰ ਕੋਈ ਹੈਲੋ ਕਰੂਗਾ, ਤੁਹਾਡੇ ਕੋਈ ਹਾਏ ਕਰੂਗਾ। ਉਹ ਕਹਿੰਦੇ ਕਿ ਹਿਊਮਨ ਮਾਈਂਡ ਦਾ ਜਿਹੜਾ ਕੈਥਾਰਸਿਸ ਕਰਨਾ ਨਾ, ਉਹ ਬਹੁਤ ਜ਼ਰੂਰੀ ਹੈ। ਕਹਿੰਦੇ ਬਾਹਰ ਜੋ ਤੁਸੀਂ ਸੈਰ ਕਰਦੇ ਹੋ ਨਾ, ਜੇ ਤੁਹਾਨੂੰ ਕੋਈ ਨਹੀਂ ਵੀ ਮਿਲਦਾ ਨਾ, ਤਾਂ ਵੀ ਤੁਸੀਂ ਗੁਣਗਣਾਉਂਦੇ ਜਾਓ ਕੁਝ ਨਾ ਕੁਝ, ਜੋ ਮਰਜ਼ੀ ਤੁਹਾਨੂੰ ਆਉਂਦਾ, ਕੋਈ ਗੀਤ ਆਉਂਦਾ ਗੁਣਗਣਾਉਂਦੇ ਜਾਓ, ਗੀਤ ਨਹੀਂ ਆਉਂਦਾ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ, ਕੋਈ ਪਾਠ ਕਰਦੇ ਜਾਓ, ਕੋਈ ਭਜਨ ਬੋਲਦੇ ਜਾਓ, ਗੁਣਗਣਾਉਂਦੇ ਜਾਓ। ਇੱਕ ਤਾਂ ਤੁਹਾਡੇ ਮੂੰਹ ਦਾ ਜਿਹੜਾ ਅੰਦਰ ਦਾ ਗੁਬਾਰ ਹੈ, ਤੁਹਾਡੀ ਹਵਾੜ ਜਿਹੜੀ, ਉਹ ਬਾਹਰ ਨਿਕਲਦੀ ਹੈ ਸਾਰੀ ਰਾਤ ਸੁੱਤੇ ਸੁੱਤੇ ਦੌਰਾਨ, ਜਿਹੜੇ ਮੂੰਹ ਦੇ ਵਿੱਚ ਬਣ ਜਾਂਦੀ ਹੈ ਬਦਬੂ। ਦੂਸਰਾ, ਤੁਹਾਡੇ ਮਨ ਦਾ ਕੈਥਾਰਸਿਸ ਹੁੰਦਾ, ਤੁਹਾਡੇ ਮਾਈਂਡ ਦੇ ਵਿੱਚ ਜੋ ਕੁਝ ਰਾਤ ਨੂੰ ਥੌਟ ਜਿਹੜੇ ਹੁੰਦੇ ਨਾ, ਉਹਨਾਂ ਦਾ ਕੈਥਾਰਸਿਸ ਕਰਨਾ ਬਹੁਤ ਜ਼ਰੂਰੀ ਹੈ, ਮਾਈਂਡ ਦਾ ਕੈਥਾਰਸਿਸ ਕਰਨਾ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਵੀ ਦਿਮਾਗ ਦੇ ਉੱਪਰ ਜਿਹੜਾ ਬੋਝ ਹੁੰਦਾ ਨਾ, ਉਸ ਨੂੰ ਉਤਾਰਨਾ ਬਹੁਤ ਜ਼ਰੂਰੀ ਹੈ। ਜੇਕਰ ਉਸ ਬੋਝ ਨੂੰ ਨਹੀਂ ਉਤਾਰੋਗੇ ਤਾਂ ਬੋਝ ਤੁਹਾਡੇ ਦਿਲ ਦਾ ਬੋਝ ਬਣ ਜਾਊਗਾ। ਸੋ ਇਸ ਕਰਕੇ ਕੁਨੈਕਸ਼ਨ, ਕੁਨੈਕਟ ਕਰਨਾ, ਆਪਣੇ ਆਪ ਨੂੰ ਦੂਸਰਿਆਂ ਦੇ ਨਾਲ ਸੰਪਰਕ ਦੇ ਵਿੱਚ ਲੈ ਕੇ ਆਉਣਾ, ਸਮਾਜ ਦੇ ਸੰਪਰਕ ਵਿੱਚ ਲੈ ਕੇ ਆਉਣਾ, ਦੋਸਤਾਂ ਮਿੱਤਰਾਂ ਦੇ ਸੰਪਰਕ ਵਿੱਚ ਲੈ ਕੇ ਆਉਣਾ, ਕੁਦਰਤ ਫੁੱਲਾਂ ਪੌਦਿਆਂ ਦੇ ਸੰਪਰਕ ਦੇ ਵਿੱਚ ਲੈ ਕੇ ਆਉਣਾ, ਇਹ ਬਹੁਤ ਜ਼ਰੂਰੀ ਹੈ। ਦੂਸਰਾ ਪੁਆਇੰਟ ਇਹ ਸੀ। ਸੋ ਤੁਸੀਂ ਇਹਦੇ ਬਾਰੇ ਕੋਈ ਗੱਲਬਾਤ ਸ਼ੇਅਰ ਕਰਨੀ ਹੋਵੇ ਤਾਂ ਤਿੰਨ ਪੁਆਇੰਟ ਹੋਰ ਹੈ, ਉਹ ਵੀ ਆਪਾਂ ਵਾਰੀ ਵਾਰੀ ਡਿਸਕਸ ਕਰਾਂਗੇ। ਪਹਿਲਾ ਪੁਆਇੰਟ ਹੈਗਾ ਸੀ ਵਾਕ, ਦੂਸਰਾ ਪੁਆਇੰਟ ਹੈਗਾ ਸੀ ਕੁਨੈਕਟ ਕਰਨਾ, ਸੈਰ, ਦੂਸਰਾ ਹੈਗਾ ਸੀ ਸੰਪਰਕ ਦੋਸਤਾਂ ਮਿੱਤਰਾਂ ਦੇ ਨਾਲ, ਨੇਚਰ ਦੇ ਨਾਲ ਬਣਾਉਣਾ। ਅਗਲੇ ਦੋ ਤਿੰਨ ਪੁਆਇੰਟ ਆਪਾਂ ਹੋਰ ਡਿਸਕਸ ਕਰਾਂਗੇ ਤੇ ਤੁਸੀਂ ਵੀ ਆਪਣੀ ਰਾਏ ਦਿਓ। 647-367-5553, 647-367-5353, ਤੇ ਮੈਂ ਇੱਕ ਤੁਹਾਡੇ ਨਾਲ ਮੈਸੇਜ ਸ਼ੇਅਰ ਕਰਦਾ, ਫਿਰ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਤੁਸੀਂ ਕਿਸੇ ਗੈਸ ਸਟੇਸ਼ਨ ਦੀ ਭਾਲ ਦੇ ਵਿੱਚ ਹੋ, ਕਿਸੇ ਗਰੋਸਰੀ ਸਟੋਰ ਦੀ ਭਾਲ ਦੇ ਵਿੱਚ ਹੋ, ਕੋਈ ਪੀਜ਼ਾ ਸਟੋਰ ਤੁਹਾਨੂੰ ਚਾਹੀਦਾ ਹੈ, ਕੋਈ ਆਫਿਸ ਚਾਹੀਦਾ ਹੈ ਤੁਹਾਨੂੰ ਕਿਸੇ ਪਲਾਜ਼ਾ ਦੇ ਵਿੱਚ, ਜਾਂ ਤੁਹਾਨੂੰ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ, ਟਰੱਕ ਖੜਾ ਕਰਨ ਦੇ ਲਈ, ਜਾਂ ਕੋਈ ਟਰੱਕ ਯਾਰਡ ਉਦਾਂ ਤੁਸੀਂ ਪਰਚੇਜ਼ ਵੀ ਕਰਨਾ ਚਾਹੁੰਦੇ ਹੋ, ਔਰ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਸੰਪਰਕ ਕਰ ਸਕਦੇ ਹੋ। 416-525-7400 ਨੰਬਰ ਉਹਨਾਂ ਦਾ, 416-525-7400। ਹੁਣ ਇਸ ਵੇਲੇ ਵੀ ਰਾਤ ਨੂੰ ਵੀ ਤੁਸੀਂ ਉਹਨਾਂ ਨੂੰ 11-12 ਇੱਕ ਵਜੇ ਤੱਕ ਫੋਨ ਕਰ ਸਕਦੇ ਹੋ, ਉਹਨਾਂ ਦੇ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਜਦੋਂ ਮਰਜ਼ੀ ਫੋਨ ਆਏਗਾ ਉਹ ਅਟੈਂਡ ਕਰਨਗੇ। ਬੜੀ ਟਰਾਂਸਪੇਰੈਂਸੀ ਉਹਨਾਂ ਦੇ ਕੰਮ ਦੇ ਵਿੱਚ ਹੈ, ਬੜੀ ਵਧੀਆ ਡੀਲਿੰਗ ਉਹਨਾਂ ਦੀ ਹੋਏਗੀ, ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇੰਦਰ ਅਰੋੜਾ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਬੜਾ ਲੰਬਾ ਤਜਰਬਾ ਰੱਖਣ ਵਾਲੇ, 416-525-7400 ਨੰਬਰ, 416-525-7400 ਉਹਨਾਂ ਦਾ ਨੰਬਰ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 4 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ।

ਤੇਤੀ ਨੰਬਰ ਹੈ। ਲੰਡਨ ਔਰ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਹੈ ਔਰ ਵਿੰਡਸਰ ਦੇ ਵਿੱਚ ਵੀ ਬਹੁਤ ਜਲਦੀ ਸੈਟਅਪ ਹੋ ਗਿਆ ਤੇ ਉੱਥੇ ਵੀ ਬ੍ਰਾਂਚ ਜਿਹੜੀ ਖੁੱਲਣ ਜਾ ਰਹੀ ਹੈ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਸਟੋਰ ਦੇ ਅੰਦਰ ਹੀ। ਬੁਫੇ ਇਹਨਾਂ ਦਾ ਜ਼ਰੂਰ ਟਰਾਈ ਕਰੋ, 40 to 50 ਆਈਟਮਾਂ ਦਾ ਬੁਫੇ ਹੁੰਦਾ ਹੈ, ਸਬਜ਼ੀਆਂ, ਸੈਲਡ, ਸਵੀਡਿਸ਼ ਔਰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਤੁਸੀਂ ਮੈਨਿਊ ਡਿਸਾਈਡ ਕਰੋਗੇ ਉਸ ਦੀ ਕੀਮਤ ਵਗੈਰਾ ਜਾਣਨ ਦੇ ਲਈ ਤੁਸੀਂ ਇਹਨਾਂ ਦਾ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਨੂਡਲਸ, ਗਰਮਾ ਗਰਮ ਜਲੇਬੀਆਂ। ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਓਪਨ ਜਗ੍ਹਾ ਦੇ ਵਿੱਚ ਸੈਟਅਪ ਲਗਾਇਆ ਹੋਇਆ ਹੈ, ਲਾਈਵ ਮਿਊਜ਼ਿਕ, ਵਾਨ ਦੇ ਮੰਜੇ, ਤੁਸੀਂ ਆਪਣੀਆਂ ਗੱਡੀਆਂ ਤੇ ਜਾਓ, ਉੱਥੇ ਖੁੱਲੀ ਡੁੱਲੀ ਪਾਰਕਿੰਗ ਹੈ ਤੇ ਤੁਸੀਂ ਇੰਜੋਏ ਕਰੋਗੇ। ਘਰ ਦੇ ਵਿੱਚ ਕੋਈ ਪ੍ਰੋਗਰਾਮ ਤੁਹਾਡੇ ਹੈ, ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ, ਉਹਨਾਂ ਦਾ ਟਰੱਕ ਹਾਇਰ ਕਰੋ, ਜੋ ਮੈਨਿਊ ਡਿਸਾਈਡ ਕਰੋਗੇ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਪਹੁੰਚਦੀ ਕਰਨਗੇ। ਕੋਈ 100 to 125 ਆਦਮੀਆਂ ਦੇ ਲਈ ਫੰਕਸ਼ਨ ਤੁਸੀਂ ਕਰਨਾ, ਇਹਨਾਂ ਦਾ ਹਾਲ ਵੀ ਬੁੱਕ ਕਰਵਾ ਸਕਦੇ ਹੋ, ਜਿੱਥੇ ਲਾਈਟ,

0: ਇੱਕ ਜੁੜੇ ਹੋਏ ਸਾਡੇ ਨਾਲ, ਉਹਨਾਂ ਦੀ ਆਪਾਂ ਇੱਕ ਕਾਲ ਲੈਣੇ ਆ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਚਾਲੂ ਕਰਾਂਗੇ। ਗੋਲਡੀ, ਗੋਲਡੀ ਕੀ ਹਾਲ ਚਾਲ ਭਾਈ ਤੇਰਾ?
1: ਸਤਿ
0: ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਅੱਜ ਨਾਮ ਸਹੀ ਪਛਾਣਿਆ ਨਾ ਤੇਰਾ, ਵੇਖ ਲਾ ਤੇਰੇ ਨੰਬਰ ਤੋਂ 4106 ਤੋਂ।
1: ਹਾਂਜੀ ਹਾਂਜੀ
0: ਹਾਂਜੀ। ਹੋਰ ਕੀ ਹਾਲ ਚਾਲ?
1: ਮਾਰਨਿੰਗ
0: ਵਾਕ ਸਭ ਤੋਂ ਸੌਖਾ, ਐਸੇ ਹੀ ਲੱਗਦਾ ਹੁੰਦਾ ਸੀ ਸਾਨੂੰ ਪਿੰਡਾਂ ਵਾਲਿਆਂ ਨੂੰ ਬਸ। ਘੋਟਾ ਹੀ ਲਾਈ ਦੇ ਹੁੰਦੇ ਸੀ ਉਦੋਂ, ਅੰਗਰੇਜ਼ੀ ਗੁਰੂਜੀ ਤੇ ਸਾਡੀ ਇੰਨੀ ਤੇਜ਼ ਹੁੰਦੀ ਨੀ ਸੀ ਪਿੰਡਾਂ ਚ, ਘੋਟਾ ਲਾ ਲੈਣਾ ਨੂੰ ਬਾ ਵੀ ਇਹੀ ਔਖਾ ਮਸ਼ਹੂਰ ਹੈਗਾ। ਜਦੋਂ ਪੜ੍ਹਦੇ ਰਹੇ ਨਾ ਸਾਨੂੰ ਅੰਗਰੇਜ਼ੀ ਲੱਗਦੀ 6ਵੀਂ ਕਲਾਸ ਚ ਹੁੰਦੀ ਸੀ, ਜਾ ਕੇ ABC 6ਵੀਂ ਚ ਸ਼ੁਰੂ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਇੱਕ ਪੁਆਇੰਟ ਹੈਗਾ ਸੀ ਕਨੈਕਟ ਕਰਨਾ, ਲੋਕਾਂ ਦੇ ਸੰਪਰਕ ਚ ਆਉਣਾ, ਨੇਚਰ ਦੇ ਨਾਲ ਆਪਣੇ ਆਪ ਨੂੰ ਸੰਪਰਕ ਦੇ ਵਿੱਚ ਲੈ ਕੇ ਆਉਣਾ। ਬਿਲਕੁਲ ਪਿੰਡਾਂ ਦੇ ਵਿੱਚ ਵੀ ਸੈਰ, ਲੋਕਾਂ ਦੀ ਵੈਸੇ ਸੈਰ ਹੁੰਦੀ ਨਾ, ਸਵੇਰੇ ਉੱਠ ਕੇ ਖੇਤ ਨੂੰ ਜਾਣਾ, ਬਾਹਰ ਜੰਗਲ ਪਾਣੀ ਜਾਣਾ, ਉਹ ਸੈਰ ਹੀ ਹੋ ਜਾਂਦਾ।
1: ਤੁਰੇ ਜਾਂਦੇ ਨਾਲੇ
0: ਬਿਲਕੁਲ ਬਿਲਕੁਲ ਬਿਲਕੁਲ,
1: ਕੋਈ ਕਿੱਕਰ ਹੈ ਹੀ ਨੀ ਹੁਣ ਤਾਂ, ਹੋਰ ਹੀ ਦਰਖਤ ਜੇ ਲਾ ਤੇ ਸਰਕਾਰਾਂ ਨੇ, ਨਾ ਉਹਨਾਂ ਕੋਈ ਬਾਲਣ, ਨਾ ਉਹਨਾਂ ਦੀ ਕੋਈ ਲੱਕੜ ਕੰਮ ਆਉਂਦੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਸ ਤਰ੍ਹਾਂ ਦੀ ਹਾਂਜੀ।
0: ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਤੇ ਕਰ ਸਕਦੇ ਹੋ। ਬਾਕੀ ਆਪਾਂ ਤੁਹਾਨੂੰ ਇੱਕ ਹੋਰ ਛੋਟਾ ਜਿਹਾ ਗਾਣਾ ਸੁਣਾਉਣੇ ਆ, ਲੇਕਿਨ ਉਸ ਤੋਂ ਗਾਣੇ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਆਪਾਂ ਕੰਟੀਨਿਊ ਕਰਾਂਗੇ। ਲੈ ਸੁਣੋ ਇੱਕ ਪਿਆਰਾ ਜਿਹਾ ਹੋਰ ਖੂਬਸੂਰਤ ਗਾਣਾ।

ਸੁਣ ਰਹੇ ਸੀ ਤੁਸੀਂ ਮਿਰਜ਼ਾ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਦੀ ਆਵਾਜ਼ ਦੇ ਵਿੱਚ। ਨਵੇਂ ਸਿੰਗਰ ਨੇ ਕਰਮਜੀਤ ਅਨਮੋਲ, ਪੰਜਾਬੀ ਫਿਲਮਾਂ ਦੇ ਵਿੱਚ ਵੀ ਹੈ ਲੇਕਿਨ ਗਾਇਕ ਵੀ ਬਹੁਤ ਅੱਛਾ। ਸੋ ਨਿਸ਼ਾ ਬਾਨੋ ਵੀ ਫਿਲਮਾਂ ਦੇ ਵਿੱਚ ਵੀ ਹੈ ਲੇਕਿਨ ਗਾਇਕ ਵੀ ਹੈ। ਤੁਸੀਂ ਉਹਨਾਂ ਦਾ ਨਮੂਨਾ, ਉਹਨਾਂ ਦੀ ਆਵਾਜ਼ ਨੂੰ ਸੁਣ ਲਿਆ। ਮਿਰਜ਼ਾ ਬਹੁਤ ਖੂਬਸੂਰਤ ਉਹਨਾਂ ਨੇ ਗਾਇਆ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਗੱਲਬਾਤ ਸਾਡੀ ਚੱਲ ਰਹੀ ਸੀ ਕਿ ਉਮਰ ਨੂੰ ਲੰਬੀ ਰੱਖਣ ਦੇ ਜਿਹੜਾ ਸਰਵੇ ਹੋਇਆ ਉਹਦੇ ਵਿੱਚ ਪੰਜ ਕਿਹੜੇ ਕਿਹੜੇ ਪੁਆਇੰਟ, ਜਿਨ੍ਹਾਂ ਦੇ ਵਿੱਚ ਦੋ ਅਸੀਂ ਡਿਸਕਸ ਕਰ ਲਏ ਸੀ, ਇੱਕ ਵਾਕ, ਦੂਸਰਾ ਕਨੈਕਟ ਕਰਨਾ ਇੱਕ ਦੂਸਰੇ ਨਾਲ, ਤੀਸਰਾ ਪੁਆਇੰਟ ਜਿਹੜਾ ਹੈਗਾ ਉਹ ਹੈ ਫੋਰਗਿਵ, ਮਾਫ਼ ਕਰ ਦੇਣਾ। ਬਹੁਤ ਖੂਬਸੂਰਤ ਵਧੀਆ ਪੁਆਇੰਟ ਹੈ। ਸਾਡੇ ਗੁਰੂ ਅਮਰਦਾਸ ਜੀ ਨੇ ਇੱਕ ਜਗ੍ਹਾ ਤੇ ਲਿਖਿਆ, ਨਿਵਨ ਸੋ ਅੱਖਰ ਖਵਣ ਗੁਣ ਜੇਬਾ ਮਨੀਆ ਮੰਤ, ਇਹ ਤਰੈ ਭੈਣੇ ਵੇਸ ਕਰ ਤੂੰ ਤਾਂ ਵਸ ਆਵੇ ਕੰਤ। ਤਿੰਨ ਕੁਆਲਿਟੀਆਂ ਉਹਨਾਂ ਨੇ ਦੱਸੀਆਂ ਮਨੁੱਖ ਦੀ ਸ਼ਖਸੀਅਤ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ ਜੇ ਉਸਨੇ ਆਪਣੇ ਆਪ ਨੂੰ ਉੱਚ ਅਵਸਥਾ ਦੇ ਵਿੱਚ ਲੈ ਕੇ ਜਾਣਾ ਹੈ। ਨਿਵਨ ਸੋ ਅੱਖਰ, ਨਿਵਨ ਮੀਨ ਨਿਮਰਤਾ, ਨਿਮਰਤਾ ਹੈ। ਨਿਮਰਤਾ ਦੀ ਗੱਲ ਆਪਾਂ ਅੱਗੇ ਕਈ ਵਾਰੀ ਕੀਤੀ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ। ਖਵਣ ਗੁਣ, ਖਵਣ ਹੁੰਦਾ ਹੈ ਮਾਫ਼ ਕਰ ਦੇਣਾ, ਫੋਰਗਿਵਨੈਸ। ਉਹ ਕਹਿੰਦੇ ਕਿ ਮਾਫ਼ ਕਰਨ, ਜਿਸ ਕਿਸੇ ਨੂੰ ਮਾਫ਼ ਕਰ ਦਿਓ ਨਾ, ਉਸ ਤੋਂ ਵੱਡੀ ਕਿਸੇ ਨੂੰ ਕੋਈ ਪਨਿਸ਼ਮੈਂਟ ਨਹੀਂ ਹੈ। ਜਿਸ ਆਦਮੀ ਨੇ ਮੰਨ ਲਓ ਕੋਈ ਗੁਨਾਹ ਕੀਤਾ, ਕੋਈ ਗਲਤੀ ਕੀਤੀ ਹੈ ਨਾ, ਤੁਸੀਂ ਉਸ ਤੋਂ ਬਦਲਾ ਲੈਣ ਦੀ ਬਜਾਏ ਉਸਨੂੰ ਮਾਫ਼ ਕਰ ਦਿਓ ਨਾ, ਉਹ ਜੇ ਸਹੀ ਅਰਥਾਂ ਦੇ ਵਿੱਚ ਉਹ ਜ਼ਿਆਦਾ ਪੇਨਫੁੱਲ ਹੋਏਗਾ ਉਸ ਇਨਸਾਨ ਦੇ ਲਈ ਜਿਹਨੂੰ ਤੁਸੀਂ ਮਾਫ਼ ਕਰ ਦਿੱਤਾ। ਸੋ ਬੜੀ ਵੱਡੀ ਕੁਆਲਿਟੀ ਹੈ ਇਨਸਾਨ ਦੀ। ਐਵੇਂ ਅਸੀਂ ਮਨ ਦੇ ਵਿੱਚ ਗੁੱਸੇ, ਗਿਲੇ, ਤੇਰ ਮੇਰ, ਊਚ ਨੀਚ ਦੀਆਂ ਭਾਵਨਾਵਾਂ ਲੈ ਕੇ ਆਪਣੇ ਆਪ ਅੰਦਰ ਕ੍ਰਿਝਦੇ ਰਹਿੰਦੇ ਹਾਂ, ਸੜਦੇ ਰਹਿੰਦੇ ਹਾਂ, ਪੁੱਜਦੇ ਰਹਿੰਦੇ ਹਾਂ। ਇਹਦੇ ਨਾਲੋਂ ਬਿਹਤਰ ਨਹੀਂ ਅਸੀਂ ਇਹਨੂੰ ਮਾਫ਼ ਕਰ ਦਈਏ ਅਤੇ ਸਭ ਕੁਝ ਉਸ ਅਕਾਲ ਪੁਰਖ 'ਤੇ ਛੱਡ ਦਈਏ। ਯਾਰ ਜੇ ਮੇਰੇ ਦੇ ਨਾਲ ਇਹਨੇ ਕੋਈ ਵਧੀਕੀ ਕੀਤੀ ਵੀ ਹੈ, ਜੇ ਮੇਰਾ ਕੋਈ ਇਹਨੇ ਨੁਕਸਾਨ ਕੀਤਾ ਵੀ ਹੈ, ਤਾਂ ਆਪੇ ਭੁਗਤੂਗਾ, ਆਪੇ ਉਹ ਅਕਾਲ ਪੁਰਖ ਇਹਨੂੰ ਜੋ ਬਣਦੀ ਪਨਿਸ਼ਮੈਂਟ ਸਜ਼ਾ ਨੂੰ ਦਿਓ। ਮੈਂ ਕੌਣ ਹੁੰਦਾ ਇਸ ਨੂੰ ਸਜ਼ਾ ਦੇਣ ਵਾਲਾ? ਜੇਕਰ ਇਸ ਤਰ੍ਹਾਂ ਦੀ ਕੁਆਲਿਟੀ, ਇਸ ਤਰ੍ਹਾਂ ਦੀ ਭਾਵਨਾ ਅਸੀਂ ਆਪਣੇ ਮਨ ਦੇ ਵਿੱਚ ਲੈ ਆਈਏ ਨਾ, ਤਾਂ ਮੇਰਾ ਖਿਆਲ ਹੈ ਕਿ ਮਨ ਨੂੰ ਬਹੁਤ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਪਰ ਐਜ਼ ਏ ਹਿਊਮਨ ਬੀਇੰਗ, ਗੱਲਾਂ ਮੈਂ ਵੀ ਕਰਦਾ, ਮੇਰੇ ਵਾਸਤੇ ਵੀ ਔਖਾ ਹੈ, ਸਾਰੇ ਇਨਸਾਨਾਂ ਵਾਸਤੇ ਔਖਾ ਹੈ ਇਹ ਚੀਜ਼ਾਂ ਨਾ ਕਹਿਣੀਆਂ। ਕਈ ਵਾਰੀ ਅਸੀਂ ਕਹਿੰਦੇ ਕਿ ਸਿੱਖੀ ਖੰਡਿਓ ਤਿੱਖੀ, ਉਹ ਸਿੱਖੀ ਖੰਡਿਓ ਤਿੱਖੀ ਦਾ ਮਤਲਬ ਇਹ ਹੀ ਹੈ, ਸਿੱਖੀ ਖੰਡਿਓ ਤਿੱਖੀ ਵੀ ਸੀ। ਤਲਵਾਰ ਦੇ ਤਾਂ ਇੱਕ ਪਾਸੇ ਧਾਰ ਹੁੰਦੀ ਨਾ, ਖੰਡਾ ਜਿਹੜਾ ਹੁੰਦਾ ਉਹਦੇ ਦੋਨੋਂ ਪਾਸੇ ਧਾਰ ਹੁੰਦੀ ਹੈ। ਸਹੀ ਅਰਥਾਂ ਦੇ ਵਿੱਚ ਸਿੱਖੀ ਦੇ ਰਸਤੇ ਦੇ ਉੱਪਰ ਚੱਲਣਾ ਖੰਡੇ ਦੀ ਧਾਰ ਦੇ ਉੱਪਰ ਚੱਲਣ ਦੇ ਸਮਾਨ ਹੈ। ਜਿੰਨੇ ਕਾਇਦੇ ਕਾਨੂੰਨਾਂ ਦੇ ਵਿੱਚ ਸਿੱਖੀ ਬੱਝੀ ਹੋਈ ਹੈ ਨਾ, ਜਿੰਨੇ ਨਿਯਮਾਂ ਦੇ ਵਿੱਚ ਬੱਝਿਆ ਹੋਇਆ, ਉਹ ਜੀਵਨ, ਉਸ ਜੀਵਨ ਨੂੰ ਸਹੀ ਅਰਥਾਂ ਦੇ ਵਿੱਚ ਜਿਉਣਾ ਖੰਡੇ ਦੀ ਤਲਵਾਰ ਦੇ ਧਾਰ ਦੇ ਉੱਪਰ ਚੱਲਣ ਜਿੰਨਾ ਔਖਾ ਹੈ। ਸੋ ਇਸੇ ਤਰ੍ਹਾਂ ਹੀ ਫੋਰਗਿਵ, ਅਸੀਂ ਕਹਿ ਦਿੰਦੇ ਹਾਂ ਕਿ ਮਾਫ਼ ਕਰ ਦੇਣਾ ਚਾਹੀਦਾ, ਲੇਕਿਨ ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਨਾ, ਕਿਹੜਾ ਕੌਣ ਕਿਸੇ ਨੂੰ ਮਾਫ਼ ਕਰਦਾ ਹੈ? ਜੇ ਕਿਸੇ ਨੇ ਸਾਡਾ 10 ਰੁਪਏ ਦਾ ਕੀਤਾ ਤਾਂ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ 100 ਰੁਪਏ ਦਾ ਨੁਕਸਾਨ ਕਰੀਏ। ਪਰ ਜੇ ਅਸੀਂ ਇਸ ਪਾਸੇ ਦੇਖਦੇ ਹਾਂ, ਜੇਕਰ ਆਪਣੀ ਉਮਰ ਨੂੰ ਲੰਬੀ ਕਰਨ ਦੇ ਕਾਇਦੇ ਕਾਨੂੰਨਾਂ ਦੇ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ, ਤਾਂ ਉਹਦੇ ਵਿੱਚ ਇੱਕ ਜ਼ਰੂਰ ਹੈ ਕਿ ਸਾਨੂੰ ਫੋਰਗਿਵ, ਸਾਨੂੰ ਮਾਫ਼ ਕਰ ਦੇਣਾ ਚਾਹੀਦਾ। ਸਾਨੂੰ ਮਾਫ਼ ਕਰਾਂਗੇ ਨਾ, ਤਾਂ ਫਿਰ ਹੀ ਅਸੀਂ ਆਪਣੀ ਸ਼ਖਸੀਅਤ ਨੂੰ ਆਨੰਦਮਈ ਜਿਹੜਾ ਨਾ ਬਣਾ ਸਕਦੇ ਹਾਂ। ਅਗਲਾ ਪੁਆਇੰਟ ਜਿਹੜਾ ਇੱਕ ਹੋਰ ਹੈ ਉਹ ਹੈਗਾ ਸ਼ੇਅਰ ਕਰਨਾ। ਸ਼ੇਅਰ ਕਰਨਾ, ਇੱਕ ਦੂਸਰੇ ਦੇ ਨਾਲ ਆਪਣੇ ਸੁੱਖ ਦੁੱਖ ਨੂੰ ਸ਼ੇਅਰ ਕਰਨਾ, ਵੰਡਣਾ। ਆਪਣੇ ਆਪ ਦੇ ਵਿੱਚ ਜੇ ਕੋਈ ਗਮ ਹੈ, ਜੇ ਕੋਈ ਦੁੱਖ ਹੈ, ਜੇ ਕੋਈ ਚਿੰਤਾ ਹੈ, ਤਾਂ ਉਹਨੂੰ ਆਪਣੇ ਨਜ਼ਦੀਕੀਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ ਉਹਨੂੰ ਸ਼ੇਅਰ ਕਰੋ। ਸ਼ੇਅਰ ਕਰੋਗੇ ਨਾ ਤਾਂ ਮਨ ਦਾ ਬੋਝ ਜਿਹੜਾ ਨਾ ਉਹ ਹਲਕਾ ਹੋ ਜਾਂਦਾ। ਸੋ ਮਨ ਦਾ ਬੋਝ ਹੀ ਹੈ ਜਿਹੜਾ ਸਾਡੀ ਉਮਰ ਨੂੰ ਲੰਬੀ ਕਰਨ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ, ਕਿ ਮਨ ਦੇ ਉੱਪਰ ਬੋਝ ਕੋਈ ਨਾ ਹੋਏਗਾ ਤਾਂ ਸਾਡੇ ਲੰਬੀ ਉਮਰ ਆਪਣੇ ਆਪ ਹੋਣੀ ਹੈ, ਸਾਨੂੰ ਕੋਈ ਤੰਦਰੁਸਤੀ ਰਹੇਗੀ ਰਹੇਗੀ। ਸੋ ਇੱਕ ਹੋਰ ਪੁਆਇੰਟ ਹੈ, ਉਸ ਨੂੰ ਆਪਾਂ ਅੱਗੇ ਫੇਰ ਕੰਟੀਨਿਊ ਕਰਾਂਗੇ, ਅਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੈਸੇਜ, ਅਤੇ ਮੈਸੇਜ ਤੋਂ ਬਾਅਦ ਇੱਕ ਮੈਂ ਗੀਤ ਵੀ ਤੁਹਾਨੂੰ ਸੁਣਾਊਂਗਾ, ਹਰਜੀਤ ਹਰਮਨ ਦਾ ਤ੍ਰਿੰਜਣਾ ਚ ਚਰਖਾ। ਲੇਕਿਨ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਮੈਂ ਪਹਿਲਾਂ ਸ਼ੇਅਰ ਕਰ ਲਾਂ। ਬ੍ਰਮਟਨ ਕੈਸ਼ ਐਂਡ ਕੈਰੀ
ਪੂਰੇ ਕੈਨੇਡਾ ਦੇ ਵਿੱਚ ਸਭ ਤੋਂ ਵਿਸ਼ਾਲ ਸਟੋਰ ਜੇ ਮੈਂ ਕਹਿ ਦੇਵਾਂ ਤਾਂ ਕੋਈ ਅਤਕਥਨੀ ਨਹੀਂ ਹੋਏਗੀ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ, ਬ੍ਰਮਟਨ ਕੈਸ਼ ਐਂਡ ਕੈਰੀ। 100 ਕੈਨੇਡੀ ਰੋਡ ਦੇ ਉੱਪਰ ਸਥਿਤ ਹੈ। 905-230-4800 ਨੰਬਰ ਹੈ। ਤੁਸੀਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ, ਘਰ ਦੀ ਕਿਚਨ ਦਾ ਕੋਈ ਸਮਾਨ ਲੈਣਾ ਹੋਵੇ, ਬੈਕਯਾਰਡ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਔਜ਼ਾਰ ਤੁਹਾਨੂੰ ਚਾਹੀਦਾ ਹੋਵੇ, ਹੋਰ ਘਰ ਦੇ ਵਿੱਚ ਰਿਪੇਅਰ ਕਰਨ ਦੇ ਲਈ ਕੋਈ ਕਿਸੇ ਕਿਸਮ ਦਾ ਤੁਹਾਨੂੰ ਕੋਈ ਔਜ਼ਾਰ ਚਾਹੀਦਾ ਹੋਵੇ, ਕੋਈ ਬਰਤਨ ਤੁਹਾਨੂੰ ਚਾਹੀਦਾ ਆਪਣੇ ਰੈਸਟੋਰੈਂਟ ਦੇ ਲਈ, ਕਿਚਨ ਦੇ ਲਈ, ਵੱਡੀ ਕਪੈਸਿਟੀ ਦਾ ਕੋਈ ਬਰਤਨ ਚਾਹੀਦਾ ਹੈ, ਵੱਡੀ ਕੁਆਂਟਿਟੀ ਦੇ ਵਿੱਚ ਬਰਤਨ ਚਾਹੀਦੇ ਹਨ, ਤੁਸੀਂ ਮਿੱਟੀ ਦੇ ਬਰਤਨ ਚਾਹੀਦੇ ਹਨ, ਸਟੀਲ ਦੇ ਬਰਤਨ ਚਾਹੀਦੇ ਹਨ, ਚੀਨੀ ਦੇ ਬਰਤਨ ਚਾਹੀਦੇ ਹਨ, ਸਟੀਲ ਦੇ ਬਰਤਨ ਚਾਹੀਦੇ ਹਨ, ਕੋਈ ਦਵਾਈ ਚਾਹੀਦੀ ਹੈ ਘਰ ਦੇ ਵਿੱਚ ਵਰਤੀ ਜਾਣ ਵਾਲੀ, ਫਸਟ ਏਡ ਦੇ ਤੌਰ ਤੇ ਵਰਤੀ ਜਾਣ ਵਾਲੀ, ਤੁਹਾਨੂੰ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਪੰਜਾਬੀ ਥੀਮ ਡਿਵੈਲਪ ਕਰਨਾ ਘਰ ਦੇ ਵਿੱਚ, ਕੋਈ ਪ੍ਰੋਗਰਾਮ ਹੈ ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਚਾਹੀਦੀ ਹੈ, ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੈ ਜਾਂ ਪੂਜਾ ਸਮੱਗਰੀ ਚਾਹੀਦੀ ਹੈ ਤਾਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਬਹੁਤ ਵਿਸ਼ਾਲ ਸਟੋਰ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ, 905-230-4800 ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਫੋਨ ਕਰਕੇ ਜੋ ਜਾਣਕਾਰੀ ਲੈਣੀ ਹੋਏ 905-230-4800 ਤੇ ਲੈ ਸਕਦੇ ਹੋ। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ ਤਾਂ ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰਮਟਨ ਨੂੰ ਸੰਪਰਕ ਕਰ ਸਕਦੇ ਹੋ। 905-450-3300 905-450-3300 Abbas ji nu tusi call kar

ਵੀ ਨਹੀਂ ਕਰਨੀ ਪਏਗੀ। ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਹੈ, ਕਿਸੇ ਵੀ ਕੰਪਨੀ ਦੀ ਕੋਈ ਗੱਡੀ ਹੈ, ਤੁਹਾਨੂੰ ਵਧੀਆ ਸਰਵਿਸ ਲੈਣ ਦੀ ਨਾਮ ਯਾਦ ਰੱਖੋ, ਨੈਸ਼ਨਲ ਆਟੋ ਸਰਵਿਸ 905-450-3300 99 ਕੈਂਡੀ ਰੋਡ ਸਾਊਥ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੋਈ ਕੈਰੀਅਰ ਬਣਾਉਣ ਦੇ ਲਈ ਡਿਪਲੋਮਾ ਕਰਨਾ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲਈ ਫੋਨ ਕਰੋ 905-399-810 9053996110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਗੱਲਬਾਤ ਸਾਡੀ ਚੱਲ ਰਹੀ ਹੈ ਕਿ ਉਮਰ ਨੂੰ ਲੰਬੀ ਕਰਨ ਦੇ ਕਿਹੜੇ ਕਿਹੜੇ 5 ਪੁਆਇੰਟ ਜਿਹੜੇ ਸਰਵੇ ਹੋਏ ਆ, ਉਸ ਸਰਵੇ ਦੇ ਵਿੱਚ ਕਾਮਨ ਪੁਆਇੰਟ ਜਿਹੜੇ ਸਾਰਿਆਂ ਦੇ ਮਿਲੇ ਆ ਨਾ, ਤੇ ਉਹਨਾਂ ਦੀ ਅਸੀਂ ਡਿਸਕਸ਼ਨ ਕਰ ਰਹੇ ਸੀ। 4 ਪੁਆਇੰਟ ਅਸੀਂ ਡਿਸਕਸ ਕੀਤੇ ਸੀ। ਪਹਿਲਾ ਤੁਰਨਾ ਫਿਰਨਾ ਵਾਕ, ਦੂਸਰਾ ਸੰਪਰਕ ਵਧਾਉਣਾ ਆਪਣਾ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਨਾਲ ਇਨ ਟੱਚ ਰਹਿਣਾ, ਸੰਪਰਕ 'ਚ ਰਹਿਣਾ ਬਹੁਤ ਜ਼ਰੂਰੀ ਹੈ। ਆਈਸੋਲੇਸ਼ਨ ਜਿਹੜੀ ਹੈ ਨਾ ਉਹ ਆਦਮੀ ਦੇ ਲਈ ਬੜੀ ਘਾਤਕ ਹੁੰਦੀ ਹੈ। ਇਕੱਲਾਪਣ ਜਿਹੜਾ ਆਦਮੀ ਦੇ ਲਈ ਬੜਾ ਘਾਤਕ ਹੁੰਦਾ ਹੈ, ਨੁਕਸਾਨਦਾਇਕ ਹੁੰਦਾ ਹੈ। ਇਸ ਲਈ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੇਚਰ ਦੇ ਸੰਪਰਕ ਦੇ ਵਿੱਚ ਰਹਿਣਾ, ਉਹਨਾਂ ਦੇ ਨਾਲ ਕੁਨੈਕਸ਼ਨ ਬਣਾਉਣਾ, ਇਹ ਉਮਰ ਨੂੰ ਲੰਬੀ ਕਰਨ ਦਾ ਬਹੁਤ ਵਧੀਆ ਇੱਕ ਉਪਰਾਲਾ ਹੈ, ਸਾਧਨ। ਫੋਰਗਿਵ, ਮਾਫ ਕਰਨਾ, ਮਨ ਦੇ ਵਿੱਚ ਜੋ ਰੰਜਿਸ਼ ਹੈ, ਜੋ ਗਿਲੇ ਹੈ, ਜੋ ਸ਼ਿਕਵੇ ਹੈ, ਜੋ ਪਹਿਲਾਂ ਦੀ ਉਮਰ ਦੇ ਅਸੀਂ ਪਾਲ ਰੱਖੇ ਹੈ, ਜੋ ਸਾਡੇ ਨਾਲ ਕੁਝ ਵਾਪਰਿਆ, ਸਾਰਿਆਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਮਾਫ ਕਰ ਦਿਓ। ਕਿਸੇ ਨੇ ਤੁਹਾਡੇ ਨਾਲ ਕੋਈ ਵਧੀਕੀ ਕੀਤੀ ਹੈ, ਕਿਸੇ ਨੇ ਤੁਹਾਡਾ ਕੁਝ ਮਾਰਿਆ, ਕਿਸੇ ਨੇ ਤੁਹਾਡੇ ਨਾਲ ਕੋਈ ਫਰੇਬ ਕੀਤਾ, ਜੋ ਜੋ ਕੁਝ ਕੀਤਾ ਨਾ, ਇਸ ਸਟੇਜ ਤੇ ਆ ਉਹਨੇ ਸਭ ਕੁਝ ਮਾਫ ਕਰ ਦੇਣਾ ਚਾਹੀਦਾ। ਯਾਰ ਕੋਈ ਗੱਲ ਨੀ, ਜੋ ਹੋ ਗਿਆ ਸੋ ਬੀਤ ਗਿਆ, ਉਹਦੇ ਤੇ ਮਿੱਟੀ ਪਾਓ। ਨੈਕਸਟ ਪੁਆਇੰਟ ਹੈਗਾ ਸੀ ਸ਼ੇਅਰ ਕਰਨਾ, ਆਪਣੇ ਸੁੱਖ ਨੂੰ ਆਪਣੇ ਦੁੱਖ ਨੂੰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਯਾਰ। ਹਾਂ, ਇਹ ਨਹੀਂ ਮੈਂ ਕਹਿ ਰਿਹਾ ਕਿ ਆਪਣੇ ਘਰ ਦੇ ਸੀਕਰਟ ਜਿਹੜੇ ਸੀਕਰਟ ਸ਼ੇਅਰ ਨਹੀਂ ਕਰਨੇ ਚਾਹੀਦੇ, ਲੇਕਿਨ ਆਪਣੇ ਸੁੱਖ ਦੁੱਖ ਜਿਹੜੇ ਹੈ ਨਾ, ਰੋਜ਼ਮਰਾ ਜ਼ਿੰਦਗੀ ਦੀ ਜਿਹੜੀਆਂ ਛੋਟੀਆਂ ਛੋਟੀਆਂ ਪ੍ਰੋਬਲਮਾਂ, ਜਿਹੜੀਆਂ ਖੁਸ਼ੀਆਂ ਜਿਹੜੀਆਂ, ਉਹ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਰਹਿਣਾ ਸਾਨੂੰ ਚਾਹੀਦਾ। ਲਾਸਟ ਜਿਹੜਾ ਇੱਕ ਪੁਆਇੰਟ ਹੈਗਾ ਨਾ, ਉਹ ਹੈਗਾ ਥੈਂਕਸ, ਸ਼ੁਕਰੀਆ ਅਦਾ ਕਰਨਾ। ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਨਾ ਕਿ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ। ਸਭ ਤੋਂ ਪਹਿਲਾ ਪੁਆਇੰਟ ਹੈ ਸ਼ੁਕਰਾਨਾ ਕਰਨਾ। ਜੋ ਕੁਝ ਵੀ ਉਸ ਪਰਮਾਤਮਾ ਨੇ ਸਾਨੂੰ ਬਖਸ਼ਿਆ ਨਾ, ਜੋ ਕੁਝ ਵੀ ਉਸਨੇ ਸਾਨੂੰ ਦਿੱਤਾ ਹੈ, ਉਸ ਦੇ ਦਿੱਤੇ ਦੇ ਵਿੱਚ ਆਪਣੇ ਆਪ ਨੂੰ ਅਸੀਂ ਸਬਰ ਕਰੀਏ, ਸੰਤੋਖ ਕਰੀਏ ਔਰ ਉਸ ਪਰਮਾਤਮਾ ਦਾ ਸ਼ੁਕਰ ਕਰੀਏ, ਉਹਦਾ ਥੈਂਕਸ ਕਰੀਏ ਕਿ ਜੋ ਵੀ ਉਸਨੇ ਸਾਨੂੰ ਕੁਝ ਦਿੱਤਾ ਹੈ ਨਾ, ਗਿਲਾ ਸ਼ਿਕਵਾ ਨਾ ਕਰੀਏ। ਹੋ ਸਕਦਾ ਹੈ ਜੋ ਜੋ ਕੁਝ ਉਸਨੇ ਤੁਹਾਨੂੰ ਦਿੱਤਾ ਹੈ ਨਾ, ਬਹੁਤ ਸਾਰੇ ਲੋਕਾਂ ਦਾ ਉਹ ਸੁਪਨਾ ਹੋਏ ਕਿ ਯਾਰ ਉਹਦੇ ਕੋਲ ਜੋ ਕੁਝ ਹੈ ਨਾ, ਕਾਸ਼ ਮੈਨੂੰ ਮਿਲ ਜਾਵੇ। ਸੋ ਆਪਣੇ ਤੋਂ ਉੱਚਿਆਂ ਵੱਲ ਦੇਖ ਕੇ ਜ਼ਿੰਦਗੀ ਕਦੇ ਵੀ ਨਹੀਂ ਜਿਉਂ ਜਾਂਦੀ, ਹਮੇਸ਼ਾ ਆਪਣੇ ਤੋਂ ਨੀਵਿਆਂ ਵੱਲ ਦੇਖ ਕੇ ਜ਼ਿੰਦਗੀ ਜਿਉਂ ਕਿ ਯਾਰ ਦੇਖੋ ਉਹਨਾਂ ਕੋਲ ਤੇ ਇਹ ਵੀ ਕੁਝ ਨਹੀਂ ਹੈ, ਮੇਰੇ ਕੋਲ ਹੈ। ਜੇ ਤੁਸੀਂ ਇਸ ਤਰ੍ਹਾਂ ਦੇ ਮਨ ਦੀ ਸੋਚ ਬਣਾ ਲਓਗੇ ਨਾ, ਤਾਂ ਫਿਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਕੂਨ ਮਿਲੇਗਾ। ਤੇ ਜ਼ਿੰਦਗੀ ਦੇ ਵਿੱਚ ਸਕੂਨ ਮਿਲਣਾ ਨਾ ਜਿਹੜਾ, ਇਹ ਉਮਰ ਨੂੰ ਲੰਬੀ ਕਰਨ ਦਾ ਇਹ ਵੀ ਇੱਕ ਸਭ ਤੋਂ ਵੱਡਾ ਇੱਕ ਫੰਡਾ ਕਹਿ ਸਕਦੇ ਹੋ, ਨਜ਼ਰੀਆ ਕਹਿ ਸਕਦੇ ਹੋ, ਸੋਰਸ ਕਹਿ ਸਕਦੇ ਹੋ। ਸੋ ਇਹ ਜਿਹੜੇ 5 ਪੁਆਇੰਟ ਆ ਨਾ, ਮੈਨੂੰ ਤੇ ਮੈਂ ਅੱਜ ਪੜ੍ਹਿਆ ਨਾ ਤੇ ਮੈਂ ਅੱਜ ਸੋਚਿਆ ਕਿ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਦੋਸਤਾਂ ਮਿੱਤਰਾਂ ਨੂੰ ਬੜਾ ਰਾਹਤ ਮਿਲੇਗੀ ਇਹਨਾਂ ਚੀਜ਼ਾਂ ਤੋਂ ਕਿ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਜਿਹੜੇ ਸੀਨੀਅਰ ਸਿਟੀਜ਼ਨ ਬਣ ਗਏ ਨੇ। ਸੋ ਉਹਨਾਂ ਨੂੰ ਜ਼ਰੂਰ ਇਹਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਜਿੰਨਾ ਕੁ ਚੱਲ ਫਿਰ ਸਕਦੇ ਨੇ ਸੈਰ ਸੂਰ ਕਰਨੀ ਚਾਹੀਦੀ ਹੈ, ਦੋਸਤਾਂ ਮਿੱਤਰਾਂ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ, ਭੈਣਾਂ ਭਰਾਵਾਂ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਫੋਨ ਇੱਕ ਦੂਸਰੇ ਨੂੰ ਕਰ ਲਿਆ ਕਰੋ, ਕੋਸ਼ਿਸ਼ ਕਰਿਆ ਕਰੋ, 10-20-15 ਦਿਨ ਮਹੀਨੇ ਬਾਅਦ ਉਹਨਾਂ ਨੂੰ ਮਿਲਿਆ ਵੀ ਜਾਵੇ ਨਾ ਕਿਸੇ ਨਾ ਕਿਸੇ ਸਬੱਬ ਦੇ ਨਾਲ, ਤਾਂ ਉਹ ਵੀ ਸਭ ਤੋਂ ਵਧੀਆ ਤਰੀਕਾ ਹੈ। ਫੋਰਗਿਵ ਕਰ ਦਿਓ, ਜੋ ਪਾਸਟ ਦੇ ਵਿੱਚ ਜੋ ਜੋ ਕਿਸੇ ਨੇ ਤੁਹਾਡੇ ਨਾਲ ਕੋਈ ਵਧੀਕੀ ਕੀਤੀ, ਜੋ ਜੋ ਉੱਚਾ ਨੀਵਾਂ ਬੋਲਿਆ, ਮਾਫ ਕਰ ਦਿਓ ਉਸਨੂੰ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਸ਼ੇਅਰ ਕਰੋ ਸੁੱਖ ਦੁੱਖ ਦੋਸਤਾਂ ਮਿੱਤਰਾਂ ਦੇ ਨਾਲ, ਸ਼ੇਅਰ ਕਰਦੇ ਰਹਿਣਾ ਚਾਹੀਦਾ ਹੈ। ਥੈਂਕਸ ਕਰੋ, ਜੋ ਕੁਝ ਹੈ ਉਹਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਸਮਝੋ ਔਰ ਉਹ ਪਰਮਾਤਮਾ ਦਾ ਥੈਂਕਸ ਕਰੋ ਕਿ ਉਸਨੇ ਜਿੰਨਾ ਤੁਹਾਨੂੰ ਦਿੱਤਾ ਹੈ ਨਾ, ਉਹ ਉਸ ਦੀ ਰਜ਼ਾ ਸੀ ਜਿੱਥੇ ਉਸਨੇ ਤੁਹਾਨੂੰ ਰੱਖਿਆ ਹੋਇਆ। ਜੇਕਰ ਆਪਣੇ ਆਪ ਨੂੰ ਉੱਥੇ ਰੱਖੋਗੇ ਨਾ, ਤਾਂ ਮੇਰਾ ਖਿਆਲ ਹੈ ਤੁਹਾਡਾ ਮਾਨਸਿਕ ਤੌਰ 'ਤੇ ਵੀ ਤੁਸੀਂ ਤੰਦਰੁਸਤ ਹੋਵੋਗੇ। ਸੋ ਜਦੋਂ ਮਾਨਸਿਕ ਤੌਰ 'ਤੇ ਤੁਸੀਂ ਤੰਦਰੁਸਤ ਹੋ, ਤਾਂ ਸਰੀਰਕ ਤੌਰ 'ਤੇ ਆਪਣੇ ਆਪ ਹੀ ਤੰਦਰੁਸਤ ਤੁਸੀਂ ਰਹੋਗੇ। ਜਿੱਦਾਂ ਕਿਹਾ ਜਾਵੇ ਹੈਲਦੀ ਮਾਇੰਡ ਇਨ ਹੈਲਦੀ ਬੋਡੀ, ਜੇ ਤੁਹਾਡਾ ਮਾਇੰਡ
ਜੇ ਤੁਹਾਡੀ ਬਾਡੀ ਹੈਲਦੀ ਹੈ, ਸਰੀਰਕ ਤੌਰ ਤੇ ਤੁਸੀਂ ਤੰਦਰੁਸਤ ਹੋ, ਤੇ ਮਾਈਂਡ ਤੁਹਾਡਾ ਆਪਣੇ ਆਪ ਹੀ ਜਿਹੜਾ ਤੰਦਰੁਸਤ ਰਹੇਗਾ। ਸੋ ਟਾਈਮ ਦੀ ਸਾਡੀ ਸਮਾਪਤੀ ਹੋ ਚੱਲੀ ਹੈ ਅੱਜ ਦੇ ਪ੍ਰੋਗਰਾਮ ਦੀ। ਹੁਣ ਆਪਾਂ ਕੱਲ ਮਿਲਾਂਗੇ ਫਰਾਈਡੇ। ਫਰਾਈਡੇ ਨੂੰ ਬੜਾ ਹਲਕਾ ਫੁਲਕਾ ਦਿਨ ਹੁੰਦਾ, ਤੁਹਾਡੀ ਫਰਮਾਇਸ਼ ਹੋਏਗੀ, ਗੱਲਾਂ ਬਾਤਾਂ ਹੋਣਗੀਆਂ, ਇੱਕ ਦੂਸਰੇ ਦੇ ਨਾਲ ਆਪਾਂ ਛੋਟੀਆਂ ਛੋਟੀਆਂ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਾਂਗੇ। ਕੱਜ ਕੋਈ ਗੈਰ ਗੰਭੀਰ ਕੋਈ ਔਖਾ ਵਿਸ਼ਾ ਆਪਾਂ ਨਹੀਂ ਲੈ ਕੇ ਆਉਣਾ। ਕੱਲ ਰੱਖੜੀ ਦਾ ਵੀ ਤਿਉਹਾਰ ਹੈ, ਤੁਸੀਂ ਸਾਰੇ ਮਨਾਓ। ਭੈਣਾਂ ਭਰਾਵਾਂ ਦਾ ਬਹੁਤ ਵਧੀਆ ਤਿਉਹਾਰ, ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਸੈਲੀਬ੍ਰੇਟ ਕਰੋ। ਤੁਹਾਨੂੰ ਸਾਰਿਆਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੀਆਂ ਭੈਣਾਂ ਦੇ ਭਰਾ ਜਿਹੜੇ ਬਿਲਕੁਲ ਨੌਬਰ ਨਾ ਰਹਿਣ, ਤੰਦਰੁਸਤ ਰਹਿਣ, ਉਹਨਾਂ ਦੀਆਂ ਨੌਕਰੀਆਂ ਜੌਬਾਂ ਬਿਲਕੁਲ ਵਧੀਆ ਰਹਿਣ। ਅਤੇ ਕੱਲ੍ਹ ਆਪਾਂ ਇਸ ਵਿਸ਼ੇ 'ਤੇ ਥੋੜ੍ਹੀ ਬਹੁਤ ਗੱਲ ਵੀ ਕਰਾਂਗੇ, ਨਾਲ ਤੁਹਾਡੀ ਫਰਮਾਇਸ਼ ਦੇ ਗਾਣੇ ਗੁਣੇ ਵੀ ਚਲਾਵਾਂਗੇ। ਬਾਕੀ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਆਪਣੇ ਪ੍ਰੋਗਰਾਮ ਦੀ, ਆਪਣੇ ਕਿਸੇ ਕਾਰੋਬਾਰ ਦੀ, ਕਿਸੇ ਕਿੱਤੇ ਦੀ, ਕਿਸੇ ਸਕਿੱਲ ਦੀ ਕੋਈ ਐਡ ਤੁਸੀਂ ਦੇਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਇਸ ਪ੍ਰੋਗਰਾਮ ਦੇ ਵਿੱਚ ਐਡ ਕਰਕੇ ਬੜੇ ਹਲਕੇ ਜਿਹੇ ਪੈਕੇਜ 'ਤੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। 647-367-5353 'ਤੇ ਵੀ ਸੰਪਰਕ ਕਰ ਸਕਦੇ ਹੋ, ਔਰ 437-243-3091 ਮੇਰਾ ਪਰਸਨਲ ਨੰਬਰ ਹੈ, ਉਹਦੇ 'ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਮਿਲਾਂਗੇ ਕੱਲ੍ਹ ਹਲਕੀਆਂ ਫੁਲਕੀਆਂ ਗੱਲਾਂ ਦੇ ਨਾਲ, ਵੀਕਐਂਡ ਵਾਲੇ ਦਿਨ ਫਰਾਈਡੇ ਨੂੰ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: 47504. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 1557-647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: रक्षा बंधन राजधानी लेकर आए हैं भाई बहन एंड ब्लेसिंग्स गिव अवे जीतो इलेक्ट्रिक स्कूटर प्लेस्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस।
7: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
6: 26 लोकेशन अक्रॉस कैनेडा।
8: फॉर मोर इन्फॉर्मेशन विजिट rajdhanisweets.ca।
9: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
10: S&S लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S लॉयर्स नूं कॉल करो 416-655-2000।
4: टेक स्पिरिट, हजे तक भी तुसी अगर अपने सिक्योरिटी कैमरे नहीं लगवाए ता बिजनेस या रेजिडेंशियल अपने घर लई सिक्योरिटी कैमरे रिकॉर्डिंग अते दुनिया भर दे विच किते भी कैमरे चेक करो अपने फोन दे राही। टेक स्पिरिट 905-621-4100। तुसी होम ऑटोमेशन कोई भी करवानी है, तुसी अगर करे अपना होम थिएटर होम सिनेमा तैयार करवाना, वेरी प्रोफेशनल टीम। टेक स्पिरिट 905-621-4100 905-621-4100 ते फोन जरूर करो।
11: आस दी किरण रे ऑफ होप नशा छुडाऊ ते पुनर्वास केंद्र दयालपुरा कपूरथला। नशे दी एडिक्शन एक मानसिक बीमारी है, इस दा इलाज जल्द ते सौखा हो सकदा है। आस दी किरण दा मनोरथ है कि नशे दी एडिक्शन करन वाले व्यक्ति अते परिवार नू इस मानसिक बीमारी तो छुटकारा दवाउणा। आधुनिक सहूलतां नाल लैस नशा छुडाऊ केंद्र आस दी किरण भारत सरकार वालों मंजूर शुदा है। तुहाडे परिवार दा कोई व्यक्ति या दोस्त नशे दी एडिक्शन विच है तां जल्द इलाज लई 99-151-54-548 लखबीर सिंह संधू MD नूं कॉल करो 9915154548।
4: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-716-1987 6477-716-1987। ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ।

ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ

ਵਾਹ ਬਈ ਵਾਹ, ਕਿਆ ਬਾਤ ਹੈ! ਸੋ ਫਰਾਈਡੇ ਜੂਨੀਅਰ ਦੀ ਸ਼ਾਮ ਹੈ ਤੇ ਤੁਹਾਡੇ ਨਾਲ ਜੁੜ ਚੁੱਕੇ ਆ ਤੇ ਗੀਤ ਸੰਗੀਤ ਤੁਹਾਨੂੰ ਸੁਣਾਉਣੇ ਆ, ਰੌਣਕ ਮੇਲਾ ਲਾਉਣੇ ਆ। ਲੈਟਸ ਹੈਵ ਅ ਗ੍ਰੇਟ ਕਮਾਲ ਦੀ ਇੱਕ ਸ਼ਾਮ ਨੂੰ ਆਪਾਂ ਸਾਰੇ ਇਕੱਠੇ ਮਨਾਈਏ। ਤੇ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ, ਤੁਹਾਨੂੰ ਗੀਤ ਸੰਗੀਤ ਵੀ ਸੁਣਾਉਣੇ ਆ। ਮੌਸਮ ਬੜਾ ਖੂਬਸੂਰਤ ਹੈ, ਸੋ ਮੌਸਮ ਨੂੰ ਤੁਸੀਂ ਇੰਜੋਏ ਕਰੋ ਤੇ ਆਨੰਦ ਲਓ। ਵੀ ਬੈਕ

0: ਬਿੰਦਰਖੀਏ ਸਾਹਿਬ ਕਿਆ ਬਾਤ ਹੈ। ਮੈਂ ਕਿਹਾ ਯਾਰ ਤੈਨੂੰ ਸੁਣਾਈ ਦੀ ਗਾਣਾ, ਤੁਸੀਂ ਵੀ ਕਹੋਗੇ ਕਿ ਯਾਰ ਨਵੀਂ ਨੇ ਅੱਜ ਬਸ ਕਮਾਲ ਹੀ ਕਰਤੀ, ਅੱਜ ਆਉਣ ਸਾਰ ਚੱਕ ਤੇ ਫਟੇ, ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦੇ ਨਾਲ, ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਸਾਡੇ ਨਾਲ ਤੁਸੀਂ ਗੱਲਬਾਤ ਕਰਨ ਦੇ ਲਈ ਡਾਇਲ ਕਰ ਸਕਦੇ ਹੋ 6474986 6474988 ਜਾਂ 905 673 3373 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਸੋ ਗੀਤ ਸੰਗੀਤ ਦੀਆਂ ਕੋਈ ਵੀ ਰਿਕੁਐਸਟਾਂ ਨੇ, ਅੱਜ ਫਰਾਈਡੇ ਜੂਨੀਅਰ ਹੈ, ਸੋ ਕੋਸ਼ਿਸ਼ ਕਰਾਂਗੇ ਕਿ ਥੋੜ੍ਹੇ ਜਿਹਾ ਤੁਹਾਨੂੰ ਅਪਬੀਟ ਰੱਖੀਏ, ਤੁਹਾਨੂੰ ਐਨਰਜਾਈਜ਼ ਰੱਖੀਏ ਕਿ ਤੁਸੀਂ ਵੀ ਸੁਣੋ ਤੇ ਕਹੋ ਨਵੀਂ ਯਾਰ ਬੱਲੇ ਬੱਲੇ ਕਮਾਲ ਹੀ ਕਰ ਦਿੱਤੀ ਅੱਜ। ਸੋ ਪ੍ਰੋਗਰਾਮ ਪੰਜਾਬੀ ਦਾ ਬਹੁਤ ਸੋਹਣਾ, ਬੜਾ ਖੂਬਸੂਰਤ ਜਿਹਾ ਮੌਸਮ ਹੈ ਐਂਡ ਹਲਕੀ ਫੁਲਕੀ ਮਿੱਠੀ ਮਿੱਠੀ ਜੀ ਹਵਾ ਚੱਲ ਰਹੀ ਹੈ ਤੇ ਜਦੋਂ ਹਲਕੀ ਜੀ ਹਵਾ ਹੋਵੇ ਨਾ ਫਿਰ ਜੀ ਕਰਦਾ ਕਿ ਬਸ ਕਿਸੇ ਦਾ ਆਪਣੀ ਵਾਈਫ ਦਾ ਹੀ ਫੜਿਆ ਕਰੋ ਹੱਥ, ਹੋਰ ਨਾ ਕਿਸੇ ਦਾ ਫੜ ਲਓ, ਵੀ ਵਾਈਫ ਦਾ ਹੱਥ ਫੜ ਕੇ ਬੰਦਾ ਬੀਚ ਦੇ ਆਲੇ ਦੁਆਲੇ ਜਾਂ ਬੰਦਾ ਲੇਕ ਦੇ ਕਿਨਾਰੇ ਤੇ ਵਾਕ ਕਰੇ ਨਾ ਉਹਦੇ ਵਰਗੀ ਵੀ ਰੀਸ ਕੋਈ ਨਹੀਂ। ਤਾਂ ਕਿਹਾ ਗਾਣਾ ਨਹੀਂ ਸੀ ਦਿਲਜੀਤ ਦਾ, ਬੜੇ ਲੋਕਾਂ ਨੇ ਕਿਹਾ ਇਹ ਕਿਉਂ ਕਹਿਤਾ, ਚਲੋ ਗਾਣਾ ਹੀ ਸੀਗਾ, ਏਡੀ ਕਿਹੜੀ ਗੱਲ ਆ, ਵੀ ਹੋਇਆ ਕਿ ਜੇ ਨੱਚ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ। ਬਟ ਕੈਨੇਡਾ ਦੇ ਵਿੱਚ ਨਾ ਇਹ ਕਰਿਆ ਕਰੋ, ਅਗਲੀ ਨੇ ਕਿਹੜਾ ਮੇਰੀ ਬਾਂਹ ਕਿਉਂ ਫੜੀ ਜਾਂਦਾ ਹੈ, ਬਾਂਹ ਫੜਨੀ ਹੈ ਤਾਂ ਆਪਣੀ ਘਰਵਾਲੀ ਦੀ ਫੜ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 1-1, ਤੁਸੀਂ ਗੱਲਬਾਤ ਕਰ ਸਕਦੇ ਹੋ 6474988486 6474988486। ਇੱਕ ਮੈਸੇਜ ਹੈ ਤੁਹਾਡੇ ਲਈ ਯਾਰ, ਤੁਸੀਂ ਜੇ ਜੌਬ ਲੱਭ ਰਹੇ ਹੋ ਮੀਡੀਆ ਦੇ ਫੀਲਡ ਦੇ ਵਿੱਚ, ਹਮਦਰਦ ਟੀਵੀ ਦੇ ਟੋਰਾਂਟੋ ਸਟੂਡੀਓ ਲਈ ਇਹਨਾਂ ਨੂੰ ਬਹੁਤ ਜਲਦ ਇੱਕ ਨਿਊਜ਼ ਐਂਕਰ ਦੀ ਲੋੜ ਹੈ, ਚਾਹੇ ਮੁੰਡਾ ਹੋਵੇ ਚਾਹੇ ਕੁੜੀ, ਇਹਨਾਂ ਨੂੰ ਨਿਊਜ਼ ਐਂਕਰ ਦੀ ਲੋੜ ਹੈ। ਪੰਜਾਬੀ ਜ਼ਰੂਰੀ ਹੈ ਤੇ ਤੁਹਾਡਾ ਐਕਸਪੀਰੀਅੰਸ ਜੇ ਹੈ ਤਾਂ ਤੁਹਾਨੂੰ ਪਹਿਲ ਦਿੱਤੀ ਜਾਵੇਗੀ ਤੇ ਕੰਮ ਤੁਸੀਂ ਕਰੋ ਐਨ ਡਟ ਕੇ। ਤੇ ਹਮਦਰਦ ਟੀਵੀ ਹਾਇਰਿੰਗ ਕਰ ਰਿਹਾ ਮੇਲ ਜਾਂ ਫੀਮੇਲ ਨਿਊਜ਼ ਐਂਕਰ, ਕਾਲ ਕਰ ਲਓ 416-433-6342 416-433-6342 ਹਮਦਰਦ ਟੀਵੀ, ਤੇ ਨਾਲੇ ਤੁਸੀਂ ਯਾਰ ਹਮਦਰਦ ਤੇ ਆਓਗੇ ਹੋਰ ਕੀ ਚਾਹੀਦਾ। ਸੋ ਕਾਲ ਕਰ ਲਓ ਤੁਸੀਂ ਭੁੱਲਰ ਸਾਹਿਬ ਨੂੰ, ਕਹਿ ਦਿਓ ਕਿ ਨਵੀਂ ਨੇ ਦੱਸਿਆ ਸਾਨੂੰ ਹੁਣੇ ਹੁਣੇ ਕਿ ਭੁੱਲਰ ਸਾਹਿਬ ਤੁਸੀਂ ਹਾਇਰਿੰਗ ਕਰ ਰਹੇ ਹੋ, ਵਧੀਆ ਟੀਮ ਹੈ, ਇਸਟੈਬਲਿਸ਼ਡ ਕੰਪਨੀ ਹੈ ਬੜੇ ਲੰਬੇ ਸਮੇਂ ਤੋਂ। ਸੋ ਜ਼ਰੂਰ ਡੂ ਕਾਲ ਤੇ ਜਾਣਕਾਰੀ ਸਾਰੀ ਤੁਸੀਂ ਲੈ ਸਕਦੇ ਹੋ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਮੈਂ ਦੱਸਦਾ ਹੁੰਦਾ ਮੱਲੀ ਟੈਂਟ ਸਰਵਿਸਿਜ਼ ਬਾਰੇ। ਅਗਰ ਤੁਸੀਂ ਵਿਆਹ ਸ਼ਾਦੀ ਦਾ ਫੰਕਸ਼ਨ ਕੋਈ ਰੱਖਿਆ, ਹੁਣ ਟੇਬਲ ਚੇਅਰਾਂ ਟੈਂਟ ਡਾਂਸ ਫਲੋਰ ਸਟੇਜ ਚਾਹੀਦੇ ਆ, ਸਾਰਾ ਕੁਛ ਇਹ ਸੰਭਾਲਦੇ ਆ, ਮੱਲੀ ਟੈਂਟ ਨੂੰ ਕਾਲ ਕਰ ਲਓ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਤੁਹਾਡੇ ਘਰ ਨੂੰ ਬੈਂਕਟ ਹਾਲ ਬਣਾ ਦੇਣਗੇ। ਸੋ ਮੱਲੀ ਟੈਂਟ ਸਰਵਿਸਿਜ਼ 6479992569, ਇਹਨਾਂ ਕੋਲ 1500 ਬੰਦਿਆਂ ਤੱਕ ਦੇ ਟੈਂਟ ਅਵੇਲੇਬਲ ਨੇ, ਕਲੀਅਰ ਟੈਂਟ ਵਾਈਟ ਟੈਂਟ ਸਾਰੇ ਅਵੇਲੇਬਲ ਨੇ। ਸੋ ਮੱਲੀ ਟੈਂਟ ਸਰਵਿਸਿਜ਼ 6479992569 6479992569। ਐਂਡ ਹੁਣ ਸਮਰ ਹਲਕੀ ਹਲਕੀ ਹਲਕੀ ਹਲਕੀ ਖਤਮ ਹੋ ਰਹੀ ਹੈ, ਸੋ ਜਿਹੜੇ ਕੰਮ ਸਿਰਫ ਤੇ ਸਿਰਫ ਇਸ ਮੌਸਮ 'ਚ ਹੁੰਦੇ ਆ ਨਾ ਕਰਾ ਲਓ। ਇੱਕ ਮੇਨ ਕੰਮ ਹੈ ਰੂਫ ਦਾ, ਕਿਉਂਕਿ ਜੇ ਤੁਹਾਡੀ ਰੂਫ ਲੀਕ ਹੋ ਰਹੀ ਹੈ, ਇਹ ਲੀਕੇਜ ਜੇ ਵੱਧ ਗਈ ਫਿਰ ਸਨੋਅ ਪੈ ਗਈ ਫਿਰ ਤੁਹਾਨੂੰ ਬਹੁਤ ਵੱਡਾ ਪੰਗਾ। ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਰਾਈਟ ਅਵੇ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ, ਫੁੱਲੀ ਇੰਸ਼ੋਰਡ ਕੰਪਨੀ ਹੈ, ਬੜੇ ਵਧੀਆ ਬੰਦੇ ਨੇ ਭਰੋਸੇ ਵਾਲੇ। 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-8800 905-825-8800 ਤੇ ਕਾਲ ਕਰੋ
1: ਜੇ ਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇ ਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਜ਼ਨਸ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

कम हो तो याद रखो रॉयल ऑटो सेंटर रिलायबल अफोर्डेबल ऑनेस्ट सर्विस जिथे कि मैं भी गड्डिया नूं लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478 रॉयल ऑटो सेंटर ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ Queens Quay East ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵਾਹ ਬਈ ਵਾਹ। ਓਕੇ, ਸੋ ਕਿਆ ਬਾਤ ਹੈ, ਰੈਫ ਸਪੇਰੇ ਦਾ ਮੈਂ ਗਾਣਾ ਲਾਇਆ ਤੇ ਤੁਹਾਨੂੰ ਮੈਂ ਕੱਲ ਵੀ ਦੱਸ ਰਿਹਾ ਸੀ ਕਿ ਰੈਫ ਸਪੇਰਾ ਪਰਫੋਰਮ ਕਰ ਰਿਹਾ CNE ਤੇ। 4 ਸਪਤੰਬਰ ਡੇਟ ਹੈ, ਅਗਲੇ ਹਫਤੇ ਦੀ ਡੇਟ ਹੈ 4 ਸਪਤੰਬਰ ਦੀ, ਰੈਫ ਸਪੇਰਾ CNE ਲਾਈਵ। ਤੁਸੀਂ ਟਿਕਟਾਂ ਲੈ ਲਓ। ਕਿ ਇਸ ਸ਼ੋਅ ਦੀ ਇੱਕ ਖਾਸੀਅਤ ਇਹ ਹੈ ਕਿ ਸ਼ੋਅ ਨੂੰ ਮੈਂ ਹੋਸਟ ਕਰ ਰਿਹਾ, ਯਾਨੀ ਕਿ ਮੈਂ MC ਕਰ ਰਿਹਾ। ਸੋ ਉਸ ਸ਼ੋਅ ਤੇ ਮਿਲਾਂਗੇ ਸਟੇਜ ਤੇ। ਕਿਆ ਬਾਤ ਹੈ, ਤੁਹਾਨੂੰ ਵੀ ਯਾਰ ਮਾਣ ਹੋਊਗਾ ਕਿ ਏਡਾ ਵੱਡਾ ਸ਼ੋਅ CNE ਵਰਗੇ ਵੈਨਿਊ ਤੇ ਨਵੀ ਨੇ ਹੋਸਟ ਕਰਨਾ। ਸੋ ਅਗਲੇ ਵੀਕ 4 ਤਰੀਕ ਦਾ ਸ਼ੋਅ ਹੈ। ਸੋ ਤੁਸੀਂ CNE ਦੀਆਂ ਟਿਕਟਾਂ ਲੈ ਲਓ ਤੇ ਇੱਥੇ ਇੱਕ ਬਹੁਤ ਹੀ ਸ਼ਾਨਦਾਰ ਸਟੇਜ ਹੈ, ਬੈਲ ਸਾਊਂਡ ਸਟੇਜ, ਉੱਥੇ ਸ਼ੋਅ ਹੋ ਰਿਹਾ ਤੇ ਨਾਲੇ ਤੁਸੀਂ CNE ਦਾ ਆਨੰਦ ਲਿਓ ਨੈਕਸਟ ਵੀਕ, ਨਾਲੇ ਫਿਰ ਰੈਫ ਸਪੇਰੇ ਨੂੰ ਸੁਣਿਓ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਸਟੂਡੀਓ ਦਾ ਆਪਣਾ ਨੰਬਰ ਹੈ 6474984866, 6474984986 ਨੰਬਰ ਇੱਕ ਇੱਕ ਵੰਸ ਅਗੇਨ 6474988486 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ ਸਟੂਡੀਓ ਚ, ਜਿੱਥੇ ਕਿ ਗੱਲਾਂ ਬਾਤਾਂ ਹੋ ਰਹੀਆਂ ਨੇ। ਅੱਜ ਦੀ ਇੱਕ ਡਿਸਕਸ਼ਨ ਦੀ ਵੀ ਸ਼ੁਰੂਆਤ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ ਬਹੁਤ ਹੀ ਜਲਦ। ਡੋਂਟ ਵਰੀ, ਟੈਨਸ਼ਨ ਨਾ ਲਓ, ਗੱਲਾਂ ਬਾਤਾਂ ਵੀ ਕਰਾਂਗੇ ਯਾਰ, ਗੱਲਾਂ ਬਾਤਾਂ ਬਿਨਾਂ ਆਪਾਂ ਹੈ ਵੀ ਕਾਹਦੇ ਜੋਗੇ ਹਾਂ। ਇੱਕ ਤੁਸੀਂ ਪਹਿਲਾਂ ਯਾਦ ਰੱਖੋ ਨਿਊ ਹਾਈਟਸ ਕਿਚਨ ਦਾ ਨੰਬਰ, ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਭਾਜੀ ਨੇ, ਇਹਨਾਂ ਤੋਂ ਜਿਹਨੇ ਕਿਚਨ ਇੱਕ ਵਾਰ ਤਿਆਰ ਕਰਾ ਲਈ ਨਾ, ਤੁਸੀਂ ਆਪ ਕਹੋਗੇ ਨਵੀਂ ਬੱਲੇ ਬੱਲੇ ਬੱਲੇ ਬੱਲੇ, ਕਿਆ ਕਮਾਲ ਦੀ ਕਿਚਨ ਰੈਡੀ ਕਰਵਾਈ ਹੈ। ਜੀ ਕਰਦਾ ਕਿ ਬਸ ਇੱਥੇ ਹੀ ਕਿਚਨ 'ਚ ਹੀ ਬੈਠੇ ਰਹੀਏ। ਸੋ

0: ਇਜ਼ ਅ ਕਾਊਂਟਰ ਟੌਪ ਤਾਂ ਯਾਦ ਰੱਖੋ ਤੁਸੀਂ ਨਿਊ ਹਾਈਟਸ ਕਿਚਨ 416-859-1920 ਤੇ ਕਾਲ ਕਰੋ 416-859-1920 ਨਿਊ ਹਾਈਟਸ ਕਿਚਨ ਦੀ ਟੀਮ ਦੇ ਨਾਲ ਗੱਲਬਾਤ ਕਰੋ ਇੱਕ ਨਾ ਫੈਸ਼ਨ ਆਈ ਕਿਊ ਨੇ ਬੜੀਆਂ ਡੀਲਾਂ ਲਾਈਆਂ ਤੇ ਇੱਕ ਮੈਂ ਤੁਹਾਨੂੰ ਫਿਰ ਕਹਿੰਦੇ ਨੀ ਹੁੰਦੇ ਚੇਰੀ ਔਨ ਟੌਪ ਕੀ ਕਹਿੰਦੇ ਆ ਪੰਜਾਬੀ ਚ ਮੈਨੂੰ ਦੱਸਿਓ ਕਿ ਯਾਰ ਪੰਜਾਬੀ ਚ ਕੀ ਕਹਿਣਗੇ ਚੇਰੀ ਔਨ ਟੌਪ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਸੋਨੇ ਤੋਂ ਸੁਹਾਗਾ ਤੋਂ ਇਲਾਵਾ ਸੋਨੇ ਤੇ ਸੁਹਾਗਾ ਤੋਂ ਇਲਾਵਾ ਕੀ ਕਹਿਣਗੇ ਯਾਰ ਪੰਜਾਬੀ ਦੇ ਵਿੱਚ ਚੇਰੀ ਔਨ ਟੌਪ ਨੂੰ ਮੈਨੂੰ ਥੋੜ੍ਹਾ ਜਿਹਾ ਤੁਸੀਂ ਕਲੀਅਰ ਕਰਿਓ ਸਟੂਡੀਓ ਦਾ ਆਪਣਾ ਨੰਬਰ ਹੈ 647-498-8486 ਇੰਗਲਿਸ਼ ਦੇ ਵਿੱਚ ਚੇਰੀ ਔਨ ਟੌਪ ਕਹਿ ਦਿੰਦੇ ਆ ਐਂਡ ਹੋਰ ਵੀ ਦੇਖੀਏ ਚੇਰੀ ਔਨ ਟੌਪ ਸੋ ਹਾਂ ਇੰਗਲਿਸ਼ ਦੇ ਵਿੱਚ ਕਹਿੰਦੇ ਚੇਰੀ ਔਨ ਟੌਪ ਫਰੋਸਟਿੰਗ ਔਨ ਦਾ ਕੇਕ ਵੀ ਕਹਿ ਦਿੰਦੇ ਆ ਚਲੋ ਬੋਨਸ ਤਾਂ ਇੱਕ ਬੜੀ ਕਾਮਨ ਜੀ ਚੀਜ਼ ਹੈ ਐਂਡ ਬਟ ਪੰਜਾਬੀ ਚ ਕੀ ਸੋਨੇ ਤੇ ਸੁਹਾਗੇ ਤੋਂ ਇਲਾਵਾ ਆਪਾਂ ਕੀ ਕਹਿ ਸਕਦੇ ਹਾਂ ਯਾਰ ਥੋੜੇ ਜਿਹਾ ਆਪਾਂ ਆਪਣੀ ਵੋਕੈਬਿਲਰੀ ਦੇ ਵਿੱਚ ਇੱਕ ਵਾਧਾ ਕਰੀਏ ਮੈਨੂੰ ਦੱਸਿਓ ਕਿਹੜਾ ਤੇ ਫਿਰ ਕੁਛ ਨਾ ਕੁਛ ਨਵਾਂ ਕਹਿਣ ਲੱਗਾਂਗੇ ਸੋ ਨੰਬਰ ਹੈ ਆਪਣਾ 647-498-8486 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 647-498-8486 ਮੈਨੂੰ ਦੱਸਿਓ ਕਿਹੜਾ ਤੇ ਫਿਰ ਤੁਹਾਨੂੰ ਇੱਕ ਡੀਲ ਦੱਸਦੇ ਹਾਂ ਆਪਣੇ ਫੈਸ਼ਨ ਆਈ ਕਿਊ ਦੀ ਫੈਸ਼ਨ ਆਈ ਕਿਊ ਨੇ ਲੇਡੀਜ਼ ਦੇ ਸੂਟਾਂ ਤੇ ਲਾਈ ਹੈ ਡੀਲ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ ਚ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ ਚ ਇੱਕ ਪੰਜਾਬੀ ਜੁੱਤੀ ਲੇਡੀਜ਼ ਦੀ ਲਓ ਦੂਜੀ ਅੱਧੀ ਪ੍ਰਾਈਸ ਚ ਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਤੇ ਜੁੱਤੀਆਂ ਇੱਕ ਲਓ ਦੂਜੀ 25% ਆਫ ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ ਵਾਹ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਤੇ $100 ਦੇ ਖਰਚ ਦੇ ਉੱਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ ਅੱਜ ਕੱਲ ਪਰਸੋਂ ਚਲ ਜਾਓ ਤੇ ਤੁਸੀਂ $100 ਖਰਚੋ ਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ ਇਸ ਸੰਡੇ ਨੂੰ ਐਤਵਾਰ ਨੂੰ 30 ਤਰੀਕ ਨੂੰ ਐਮੀ ਵਿਰਕ ਦਾ ਸ਼ੋਅ ਹੈ ਸੋ ਫੈਸ਼ਨ ਆਈ ਕਿਊ ਤੇ ਕੋਟ ਪੈਂਟ ਲੈ ਲਓ ਇੱਕ ਕੁੜਤਾ ਲੈ ਲਓ ਨਾਲ ਟਿਕਟ ਫਰੀ ਹੈ ਕਿਆ ਬਾਤ ਹੈ ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਰ 905-453-2225 ਫੈਸ਼ਨ ਆਈ ਕਿਊ ਤੇ ਜਾਓ ਤੇ ਤੁਸੀਂ ਵਧੀਆ ਡੀਲਾਂ ਲਓ 3584 ਹਾਂਜੀ ਕਿਵੇਂ ਹੋ ਹੈਲੋ ਜੀ 3584
1: ਹੈਲੋ ਹਾਂਜੀ ਸਤਿ ਸ਼੍ਰੀ
0: ਅਕਾਲ ਸਤਿ ਸ਼੍ਰੀ ਅਕਾਲ ਜੀ
1: ਹਾਂਜੀ
0: ਨਾਲੇ ਚੋਪੜੀਆਂ ਤੇ ਨਾਲੇ ਦੋ ਦੋ
1: ਹਾਂਜੀ
0: ਕਿਆ ਬਾਤ ਹੈ ਇਹਦਾ ਮਤਲਬ ਕੀ ਹੁੰਦਾ ਵੈਸੇ ਇਸ ਕਹਾਵਤ ਦਾ
1: ਲਾਈਕ
0: ਹੋਰ ਵੀ ਕੁਛ ਹੋਣਾ ਚਾਹੀਦਾ ਲੋਟਰੀ ਜਿੱਤ ਜਾਵੇ ਬੰਦਾ ਜੇ ਨਾ ਨਹੀਂ ਮੇਰੀ ਤਾਂ ਜੇ ਲੋਟਰੀ ਨਿਕਲੇ ਮੈਂ ਤਾਂ ਕੁਛ ਬੋਲਾਂ ਹੀ ਨਾ ਉਹ ਤਾਂ ਬੰਦਾ ਸਪੀਚਲੈਸ ਹੀ ਹੋ ਜਾਂਦਾ ਬੋਲਤੀ ਬੰਦ ਸਿੱਧੀ ਚਲੋ ਦੱਸਿਓ ਜੇ ਕਿਤੇ ਨਿਕਲੀ ਤੁਹਾਡੀ ਯਾਰ ਫਿਰ ਆਪਾਂ ਅੱਧ ਅੱਧ ਕਰ ਲਾਂਗੇ ਵੈਰੀ ਗੁੱਡ ਥੈਂਕ ਯੂ ਸਰ ਬਹੁਤ ਧੰਨਵਾਦ ਤੁਹਾਡਾ 2348 ਹੈਲੋ
1: ਹਾਂਜੀ ਵੀਰੇ ਨੂੰ ਕਹਿੰਦੇ ਨੇ ਸੋਨੇ ਤੇ ਸੁਹਾਗਾ
0: ਇਹ ਤਾਂ ਬਹੁਤ ਕਾਮਨ ਹੈ ਤਾਂ ਸਾਰੇ ਨੂੰ ਹੀ ਪਤਾ ਹੋਰ ਕੁਛ ਹੈ ਤੁਹਾਡੇ ਮਨ ਚ ਹੋਣਾ ਚਾਹੀਦਾ ਯਾਰ ਪੰਜਾਬੀ ਤਾਂ ਯਾਰ ਏਡੀ ਭਾਸ਼ਾ ਕੁਛ ਨਾ ਕੁਛ ਤਾਂ ਕਿਸੇ ਨੇ ਬਣਾਇਆ ਹੀ ਹੋਊਗਾ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ ਤੇ ਤੁਸੀਂ ਕਹਿ ਤਾ ਸੋਨੇ ਤੇ ਸੁਹਾਗਾ ਬਟ ਹੋਰ ਨੀ ਕੁਛ ਚੇਤੇ ਆ ਰਿਹਾ ਤੁਹਾਨੂੰ ਹੈ ਆਪਣੇ ਬੜੇ ਮਾਹਰ ਬੰਦੇ ਬੈਠੇ ਆ ਬਾਹਰ ਪੁੱਛਦੇ ਆ ਸਾਰਿਆਂ ਨੂੰ ਬਹੁਤ ਸ਼ੁਕਰੀਆ ਸੋ ਨੰਬਰ ਹੈ ਆਪਣਾ 6474988486 ਸਟੂਡੀਓ ਦਾ 647-498-8486 ਫੋਨ ਨੰਬਰ ਹੈ ਜਿਸ ਜਦੋਂ ਕਾਲ ਕਰਦੇ ਹੋ ਲਾਈਨ ਤੇ ਰਹੋ ਸਭ ਨਾਲ ਗੱਲ ਕਰਾਂਗੇ ਤੁਸੀਂ ਨਾ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ ਐਵੇਂ ਗਰੋਸਰੀ ਸਟੋਰ ਜਾ ਜਾ ਕੇ ਪਤਾ ਨੀ ਕਿੰਨਾ ਪੁਰਾਣਾ ਫਰੂਟ ਚੱਕੀ ਜਾਂਦੇ ਆਪਾਂ ਤੁਸੀਂ ਗਿੱਲ ਫਾਰਮ ਤੇ ਜਾਓ ਹਰੀਆਂ ਤਾਜ਼ੀਆਂ ਸਬਜ਼ੀਆਂ ਰੋਜ਼ ਫਰੈਸ਼ ਪਿਕ ਕਰਦੇ ਨੇ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ ਮਿੱਠੇ ਵਾਟਰਮੈਲਨ ਖਰਬੂਜੇ ਦੇਸੀ ਫਾਰਮ ਦੇ ਆਂਡੇ ਇਹਨਾਂ ਦਾ ਜਿਹੜਾ ਆਟਾ ਫਰੈਸ਼ ਹਰ ਰੋਜ਼ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ ਹੋਲ ਵੀਟ ਬੇਸਣ ਮੱਕੀ ਬਾਜਰਾ ਗਿੱਲ ਫਾਰਮ 14085 ਡਿਕਸੀ ਰੋਡ ਡਿਕਸੀ ਕਿੰਗ ਗਿੱਲ ਫਾਰਮ ਗਿੱਲ ਫਾਰਮ ਗਿੱਲ ਫਾਰਮ 0347 ਹੈਲੋ
2: ਹੈਲੋ
0: ਹਾਂਜੀ ਵੈਲਕਮ
2: ਹਾਂਜੀ ਵੀਰੇ ਆਪਾਂ ਕਹਿ ਸਕਦੇ ਦੂਜਾ ਚਾਰ ਚੰਨ ਲਾ ਤੇ
0: ਚਾਰ ਚੰਨ ਲਾਹਾ ਇਹ ਵੀ ਕਹਿ ਸਕਦੇ ਬਿਲਕੁਲ ਖਰੀਦਦਾਰੀ ਕਰੋ ਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਤੁਸੀਂ ਵੀ ਸੁਣ ਕੇ ਕਿਹਾ ਹੋ ਨਵੀਂ ਇਹਦਾ ਚਾਰ ਚੰਨ ਲਾ ਤੇ
2: ਹਾਂਜੀ ਬਿਲਕੁਲ
0: ਕਿਆ ਬਾਤ ਹੈ ਵੈਰੀ ਗੁੱਡ ਫਿਰ ਕੋਈ ਹੋਰ ਕਹੂਗਾ ਨਾ ਮੈਂ ਤਾਂ ਨੀ ਕਹਿ ਸਕਦਾ ਕਿ ਮੈਂ ਚਾਰ ਚੰਨ ਲਾ ਤੇ ਉਹ ਫਿਰ ਥੋੜੇ ਔਡ ਲੱਗਦਾ 6900 ਹੈਲੋ
3: ਜੀ ਨਵੀ ਭਾਈ
0: ਜੀ ਸਰ
3: ਸਰ ਉਹ ਹੋ ਗਿਆ ਸੁਣਤ ਸੁਹਾਗਾ ਵੀ ਹੋ ਗਿਆ ਚੋਪੜੀਆਂ ਨਾਲ ਦੋ ਵੀ ਹੋ ਗਈਆਂ ਤੇ ਮੈਂ ਦੱਸਦਾ ਤੁਹਾਨੂੰ ਸੱਪ ਤੇ ਉਹ ਵੀ ਉੱਡਣਾ
0: ਕੀ ਹੈ
3: ਸੱਪ ਇੱਕ ਸੱਪ ਤੇ ਉਹ ਵੀ ਉੱਡਣਾ
0: ਇੱਕ ਸੱਪ ਤੇ ਉਹ ਵੀ ਉੱਡਣਾ
3: ਹਾਂਜੀ
0: ਅੱਛਾ
3: ਹਾਂ ਇਹ ਮੈਂ ਨਵੀਂ ਦੱਸ ਰਿਹਾ ਤੁਹਾਨੂੰ ਗੱਲ ਚੋਪੜੀਆਂ ਨਾਲ ਦੋ ਵੀ ਹੋ ਗਈਆਂ ਤੇ ਸੁਣਤ ਸੁਹਾਗਾ ਵੀ ਹੋ ਗਿਆ
0: ਆਪਣੇ ਆਪ ਚ ਬੜੀ ਵੱਡੀ ਗੱਲ
3: ਸੱਪ ਤੇ ਉਹ ਵੀ ਉੱਡਣਾ
0: ਚਲੋ ਠੀਕ ਹੈ
3: ਜੀ ਇੱਕ ਹੋਰ ਮਾੜੀ ਜੀ ਗੱਲ ਹੈ ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ
0: ਹੈ ਜੀ
3: ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ
0: ਸਰ ਮੈਂ ਸਮਝਿਆ ਨੀ ਭਾਜੀ
3: ਭਾਜੀ ਇੱਕ ਉੱਠ ਤੇ ਚੜੀ ਜਾਂਦੀ ਵੇਖੋ ਨਾ ਉੱਠ ਬੜਾ ਵੱਡਾ ਜਾਨਵਰ ਹੈ
0: ਹਾਂਜੀ
3: ਉੱਠ ਬੜਾ ਵੱਡਾ ਜਾਨਵਰ ਹੈ ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ ਚੋਪੜੀਆਂ ਨਾਲੇ ਦੋ ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ
0: ਠੀਕ ਹੈ ਸਰ ਤੇ ਬਹੁਤ ਸ਼ੁਕਰੀਆ ਤੁਹਾਡਾ 8500 ਹੈਲੋ
4: ਹਾਂਜੀ ਭਾਜੀ ਕਿੱਦਾਂ ਜੀ
0: ਵਧੀਆ ਜੀ ਕਿੱਦਾਂ
4: ਗਾਜਰਾਂ ਨੂੰ ਗੁੱਡਣ ਲਈ ਵੀ ਗੋਡੀ ਕਰਨ ਲਈ ਰੰਬਾ ਚਾਹੀਦਾ ਹੁੰਦਾ ਸੀ ਰੱਬ ਨੇ ਗਾਜਰਾਂ ਵੀ ਦਿੱਤੀਆਂ ਰੰਬਾ ਵੀ ਨਾਲ ਦਿੱਤਾ
0: ਅੱਛਾ ਜੇ ਰੱਬ ਨੇ ਦਿੱਤੀਆਂ ਗਾਜਰਾਂ ਖੇਤੀਬਾੜੀ ਕਰਨ ਵਾਲੇ ਉਹਨਾਂ ਨੇ ਬਣਾਈ ਹੋਊਗੀ ਗੱਲ
4: ਹਾਂਜੀ ਇਹ ਤਾਂ ਪਹਿਲੀਆਂ ਜਿਹੜਾ ਬਾਹਲੀ ਕਹਿੰਦੇ ਹੁੰਦੇ ਜੀ ਹੁਣ ਤਾਂ ਬਹੁਤ ਘੱਟ ਸੁਣਦੇ
0: ਹੁਣ ਤੱਕ ਮੈਂ ਤਾਂ ਕਦੇ ਪਹਿਲੀ ਵਾਰੀ ਮੈਂ ਸੁਣਿਆ
4: ਇਹ ਤਾਂ ਸੋਨੇ ਦੇ ਸੁਹਾਗੇ ਵਾਲੀ ਤਾਂ ਆਮ ਜਿਹੀ ਆ ਇਹ ਤਾਂ ਇਹ ਆਪਣੀ ਬਾਹਲੀ ਕਹਿ ਸਕਦੇ ਹਾਂ ਨਹੀਂ ਕਹਿ ਸਕਦੇ ਮਤਲਬ ਵੀ ਪੁਰਾਣੀਆਂ ਚ ਕਹਿੰਦੇ ਹੁੰਦੇ
0: ਮੈਂ ਹੁਣ ਦੇਖੋ ਜੇ ਕੋਈ ਜਾ ਕੇ ਸੋਨੇ ਦੇ ਸੁਹਾਗਾ ਕਵੇਗਾ ਅਗਲੇ ਨੇ ਕਹਿਣਾ ਠੀਕ ਹੈ ਇਹ ਤਾਂ ਭਰੇ ਕੀ ਕਹਿੰਦਾ ਹੁਣ ਜੇ ਕੋਈ ਵੱਡੀ ਗੱਲ ਹੋ ਗਈ ਤੇ ਜਾ ਕੇ ਆਪਾਂ ਇਹ ਕਹਿਤਾ ਤਾਂ ਅਗਲਾ ਕੋਈ ਬੱਲੇ ਯਾਰ ਨਾ ਵੀ ਇਹ ਕਿੱਥੋਂ ਕੱਢੀ ਹੈ ਗੱਲ ਤੋਂ ਤੁਸੀਂ ਦੇਖੋ ਯਾਰ ਤੁਸੀਂ ਤੁਸੀਂ ਇਹ ਗੱਲ ਕਹੀ ਨਾ ਹੁਣੇ ਕਿਸੇ ਨੇ ਮੈਨੂੰ ਟੈਕਸਟ ਮੈਸੇਜ ਭੇਜਿਆ ਕਿ ਉਸੇ ਮੇਂ ਹੀ ਗੱਲ ਵੀ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ ਕਿਸੇ ਨੇ ਹੁਣੇ ਭੇਜਿਆ ਮੈਨੂੰ ਦੇਖ ਲਓ ਚਲੋ ਵੀਰੇ ਥੈਂਕ ਯੂ ਸੋ ਮਚ ਤੁਹਾਡੀ ਅੱਜ ਕਾਲ ਬੜੇ ਚਿਰ ਬਾਅਦ ਆਈ ਹੈ ਮੈਨੂੰ ਲੱਗਦਾ ਨਵੀਂ ਯਾਰ ਮੈਂ ਤਾਂ ਮੈਨੇਜਰ ਨੂੰ ਕਹਿ ਕੇ ਸਕੇਜੂਲ ਹੀ ਬਦਲ ਲਿਆ ਵੀ ਤੁਹਾਡਾ ਪ੍ਰੋਗਰਾਮ ਸੁਣ ਲਿਆ ਕਰੀਏ
4: ਅੱਛਾ ਜੀ ਜਦੋਂ ਵੇਅਰ ਹਾਊਸ ਜਾਂਦਾ ਹੁੰਦਾ ਸੀ ਉਦੋਂ ਵਧੀਆ ਸੀ ਬਈ
0: ਚੇਂਜ ਹੀ ਕਰਾ ਲਿਆ ਸਾਰਾ ਵੀ ਨਵੀਂ ਨੂੰ ਸੁਣਿਆ ਕਰਾਂਗੇ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਹੋਣੇ ਨੇ ਤੁਸੀਂ ਜੇ ਲੀਗਲ ਬੇਸਮੈਂਟ ਤਿਆਰ ਕਰਾਉਣੀ ਆ ਤਾਂ ਪ੍ਰਸ਼ਾਂਤ ਨੂੰ ਯਾਦ ਰੱਖੋ ਫਲੋਰ ਨਵੇਂ ਪਵਾਉਣੇ ਆ, ਵਾਸ਼ਰੂਮ ਰੈਨੋਵੇਟ ਕਰਾਉਣਾ, ਪ੍ਰਸ਼ਾਂਤ ਹੁਣਾਂ ਨੂੰ ਕਾਲ ਕਰ ਲਓ। ਇਹ ਸੋਲਿਡ ਕੰਮ ਕਰਦੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ। ਇੱਕ ਇੱਕ ਚੀਜ਼ ਰਾਈਟਿੰਗ 'ਚ ਲੈ ਲਓ, ਕੋਈ ਵੀ ਨਿੱਕਾ ਮੋਟਾ ਤੁਹਾਡਾ ਰੈਨੋਵੇਸ਼ਨ ਦਾ ਕੰਮ ਹੈ ਤਾਂ ਪ੍ਰਸ਼ਾਂਤ। ਜੇ ਤੁਸੀਂ ਪ੍ਰੋਪਰਟੀ ਮੈਨੇਜਰ ਹੋ, ਰੀਅਲਟਰ ਹੋ, ਕੋਈ ਪ੍ਰੋਪਰਟੀਜ਼ ਦੀ ਨਿੱਕੀ ਮੋਟੀ ਮੇਨਟੇਨੈਂਸ ਵੀ ਕਰਵਾਉਣੀ ਹੈ, ਉਹ ਵੀ ਸਾਰਾ ਕਰਦੇ ਆ। 437-318-0400 437-318-0400 ਤੇ ਕਾਲ ਕਰੋ। ਐਂਡ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਤੁਸੀਂ ਟੈਨਸ਼ਨ ਚੋਂ ਟੈਨਸ਼ਨ ਲੈਣੀ ਬੰਦ ਕਰੋ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ। ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਕੋਈ ਲਾਈਨ ਆਫ ਕ੍ਰੈਡਿਟਸ ਨੇ, ਤਾਂ ਜੀ ਟੀ ਏ ਕ੍ਰੈਡਿਟ ਨੂੰ ਫੋਨ ਕਰ ਲਓ ਐਂਡ ਰੇਖਾ ਤੇ ਨਦੀਮ ਕਰਜ਼ਾ ਮਾਫ ਕਰਵਾ ਦੇਣਗੇ। 416-650-1100 416-650-1100 ਜੀ 4984 ਹਾਂਜੀ
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਠੀਕ ਠਾਕ ਜੀ ਭਾਜੀ। ਵੈਸੇ ਤੇ ਮੈਂ ਰੰਬੇ ਵਾਲੀ ਕਹਿਣੀ ਸੀ ਪਹਿਲਾਂ, ਤੇ ਉਹ ਹੋ ਗਈ ਆ। ਤੇ ਫਿਰ ਭਾਜੀ ਮੇਰੇ ਵਰਗਾ ਬੰਦਾ ਨਾ ਭੋਲੇ ਭੁਲੇਖੇ ਚੱਲ ਜਾਂਦਾ ਗਰੋਸਰੀ ਕਰਨ, ਏਦਾਂ ਤੇ ਟਿਕਟ ਮਿਲ ਜਾਂਦੀ ਉਹਨੂੰ ਉੱਥੇ, ਤੇ ਉਹਨੂੰ ਭਾਜੀ ਕਹਾਂਗੇ ਕਿ ਲੱਲੂ ਕਰੇ ਕੌਲੀਆਂ ਤੇ ਰੱਬ ਸਿੱਧੀਆਂ ਪਾਵੇ।
0: ਨਹੀਂ ਪਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਥੋੜਾ ਵਾ।
5: ਜਿੱਦਾਂ ਮੇਰੇ ਵਰਗਾ ਬੰਦਾ ਭੁੱਲ ਭੁਲੇਖੇ ਗਰੋਸਰੀ ਕਹਿਣ ਚੱਲ ਗਿਆ ਵਾ, ਜਿੱਦਾਂ ਮਤਲਬ ਨੋਰਮਲੀ ਨਹੀਂ ਆਦਾ, ਜਿੱਦਾਂ ਮੈਂ ਚੱਲ ਗਿਆ ਤੇ ਉੱਥੇ ਮੈਨੂੰ ਗਰੋਸਰੀ ਦੇ ਨਾਲ ਟਿਕਟ ਵੀ ਮਿਲ ਗਈ ਆ ਫ੍ਰੀ ਚ।
0: ਨਹੀਂ ਨਹੀਂ ਉਹ ਨੀ ਇੱਕੋ ਗੱਲ ਹੋ ਯਾਰ,
5: ਮੈਨੂੰ ਫਿਰ ਲੱਗਦਾ ਮੈਂ ਤੁਹਾਡੀ ਗੱਲ ਨਾ ਸੁਣੀ ਨੀ ਚੰਗੀ ਤਰ੍ਹਾਂ।
0: ਕੋਈ ਨਾ, ਮੈਂ ਸੁਣਾ ਤਾਂ ਦਿੱਤੀ ਹੁਣ, ਚਲੋ ਕੋਈ ਨਾ। ਮੇਰੀ ਕਿਹੜਾ ਗੱਲ ਕੋਈ ਸਾਇੰਸ ਦਾ, ਮੈਂ ਬਹੁਤ ਵੱਡਾ ਤੁਹਾਨੂੰ ਫਾਰਮੂਲਾ ਪੁੱਛ ਲਿਆ। ਮੈਂ ਤਾਂ ਇਹ ਪੁੱਛਿਆ ਕਿ ਸੋਨੇ ਤੇ ਸੁਹਾਗੇ ਤੋਂ ਇਲਾਵਾ ਕੀ ਕਹਿ ਸਕਦੇ ਹਾਂ ਆਪਾਂ। ਹੁਣ ਕਿਸੇ ਨੇ ਕਿਹਾ ਕਿ ਨਵੀਂ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ, ਇੱਕ ਹੁਣੇ ਵੀਰ ਦੱਸ ਕੇ ਟਿਆ ਜੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ। ਸੋ ਸਿੰਪਲ ਜਿਹਾ ਸਵਾਲ ਹੈ, ਮੈਨੂੰ ਤਾਂ ਲੱਗੇ ਨੀ ਨਾ ਕੰਪਲੀਕੇਟਡ ਹੈ। ਸੋ ਨੰਬਰ ਹੈ ਆਪਣਾ 6474988486 ਤੇ ਗੱਲਬਾਤ ਹੋ ਰਹੀ ਹੈ। 6474988486 ਓਕੇ। ਇੱਕ ਨਾ ਜੇ ਗਰੋਸਰੀ ਕਰਨੀ ਹੈ ਤੁਸੀਂ ਗੇੜਾ ਮਾਰੋ ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੇ ਕਾਲ ਕਰੋ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਮੇਫੀਲਡ। ਬਹੁਤ ਹੀ ਸ਼ਾਨਦਾਰ ਗਰੋਸਰੀ ਸਟੋਰ ਹੈ, ਕੈਲਡਨ ਦਾ, ਪਹੁੰਚੋ ਜ਼ਰੂਰ। ਬਵਨ ਜੀ ਕੀ ਹਾਲ ਆ?
6: ਸਤਿ ਸ਼੍ਰੀ ਅਕਾਲ
0: ਵਧੀਆ ਜੀ, ਕਿਵੇਂ ਹੋ?
6: ਹਾਂਜੀ ਵਧੀਆ ਬਾਈ। ਇੱਕ ਮੈਂ ਦੱਸਣਾ ਚਾਹ, ਉਹ ਦੋਨੋਂ ਹੱਥਾਂ ਚ ਲੱਡੂ ਰੱਖਦੇ,
0: ਦੋਨਾਂ ਹੱਥਾਂ ਚ ਲੱਡੂ ਰੱਖਦੇ।
6: ਹਾਂਜੀ ਹਾਂਜੀ ਹਾਂਜੀ।
0: ਅੱਛਾ, ਇਹ ਤੁਸੀਂ ਬਣਾਈ ਇਹ ਗੱਲ?
6: ਨਹੀਂ ਨਹੀਂ, ਇਹ ਹੈਗੀ।
0: ਅੱਛਾ ਹੈਗੀ, ਕਹਿੰਦੇ ਆ
6: ਇਹਨੂੰ। ਹਾਂ, ਮੀਨਸ ਕਿ ਦੋਨਾਂ ਹੱਥਾਂ ਚ ਲੱਡੂ ਰੱਖਦੇ, ਮੀਨਸ ਕਿ ਜਿਆਦਾ ਆਪਾਂ ਸੋਨੇ ਤੇ ਸੁਹਾਗਾ ਮਤਲਬ ਕਿਸੇ ਨੂੰ ਆਪਾਂ ਡੀਲ ਦਿੰਦੇ ਆ ਜਾਂ ਜੋ ਵੀ ਆ, ਫਾਇਦਾ ਆ, ਫਾਇਦੇ ਵਾਲੀ ਗੱਲ ਹੈ ਨਾ।
0: ਠੀਕ ਹੈ, ਨਹੀਂ ਵਧੀਆ ਗੱਲ ਹੈ। ਹੁਣ ਜੇ ਵਧੀਆ ਕੋਈ ਤੁਹਾਨੂੰ ਡੀਲ ਮਿਲ ਗਈ ਤੇ ਬਸ ਦੋਨੇ ਹੱਥਾਂ ਚ ਲੱਡੂ ਰੱਖਦੇ ਅਗਲੇ ਨੇ, ਹੈ? ਵੈਰੀ ਗੁੱਡ, ਥੈਂਕ ਯੂ ਪਵਨ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫੋਰ ਯੂਰ ਕਾਲ। ਮੈਨੂੰ ਦੇਖੋ ਦੁਆਬਾ ਟਰੈਵਲ ਵਾਲੇ ਨੇ ਮੈਸੇਜ ਭੇਜਿਆ ਤੇ ਲੱਡੂ ਤਾਂ ਤੁਸੀਂ ਇਹਨਾਂ ਨੂੰ ਦਓਗੇ, ਇੰਨੀ ਵਧੀਆ ਡੀਲ ਹੈ। ਸੋ ਸਪੈਸ਼ਲ ਲਾਸਟ ਮਿਨਟ ਡੀਲ ਹੈ, ਅਕਤੂਬਰ ਦੇ ਵਿੱਚ ਟੋਰੋਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ। ਅਕਤੂਬਰ 'ਚ ਜਾਓ, ਨਵੰਬਰ 'ਚ ਮੁੜੇ ਆਓ, ਸਿੱਧੀ ਫਲਾਈਟ ਹੈ, ਕਿਤੇ ਨਹੀਂ ਰੁਕਦੀ। $1470 $1470 ਇੱਕ ਟੈਚੀ, ਤੇ ਜੇ ਤੁਸੀਂ ਦੋ ਟੈਚੀ ਲੈ ਕੇ ਜਾਣੇ ਆ ਤੇ $50 ਐਕਸਟਰਾ ਤੁਹਾਡਾ ਲੱਗ ਜੂਗਾ। ਤੁਸੀਂ ਅਕਤੂਬਰ ਜਾਓ, ਨਵੰਬਰ ਮੁੜਿਆ, ਡਾਇਰੈਕਟ ਫਲਾਈਟ ਕਿਤੇ ਨਹੀਂ ਰੁਕਦੀ। ਦੁਆਬਾ ਟਰੈਵਲ 9057967800 9057967800 905-796-7800 ਤੇ ਕਾਲ ਕਰੋ। 9057967800 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ, ਤੁਹਾਡੇ ਲਈ ਹਾਜ਼ਰ ਨੇ। ਗਿਵ ਦਮ ਅ ਕਾਲ ਐਂਡ ਤੁਹਾਡੇ ਲਈ ਬਿਲਕੁਲ ਅਵੇਲੇਬਲ ਦੁਆਬਾ ਟਰੈਵਲ ਦੀ ਟੀਮ। 3914 ਹੈਲੋ
7: ਹੈਲੋ
0: ਜੀ
7: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ ਕੀ ਹਾਲ ਹੈ
0: ਵਧੀਆ ਸਰ ਕੀ ਹਾਲ ਹੈ ਬਾੜੀਆਂ ਹੈ ਨੀ ਗਿਆ ਹਨਾ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਕਹਿ ਸਕਦੇ ਆ ਇਹ ਦੋ ਚਾਰ ਤੋਂ ਇਲਾਵਾ
7: ਸਾਡੇ ਘਰ ਤੇ ਬੜਾ ਕਾਮਨ ਹੈ ਵਰਡ ਯੂਜ਼ ਹੁੰਦਾ ਜੀ ਨਾਲੇ ਪੁੰਨ ਨਾਲੇ ਫਲੀਆਂ
0: ਨਾਲੇ ਪੁੰਨ ਤੇ ਨਾਲੇ ਫਲੀਆਂ
7: ਹਾਂਜੀ
0: ਵੈਰੀ ਗੁੱਡ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ
7: ਹਾਂਜੀ
0: ਵੈਰੀ ਨਾਈਸ ਵੀ ਕਾਲ 4700 ਹੈਲੋ
8: ਸਤਿ ਸ਼੍ਰੀ ਅਕਾਲ ਨਵੀਂ ਬਾਈ ਜੀ
0: ਸਤਿ ਸ਼੍ਰੀ ਅਕਾਲ ਜੀ
8: ਹਾਂਜੀ ਇਹ ਤੇ ਵੈਸੇ ਆਹ ਢੁਕਦਾ ਜੀ ਆਮ ਕੇ ਆਮ ਗੁਠਲੀਓ ਕੇ ਦਾਮ ਜਿਵੇਂ ਬੰਦਾ ਅੰਬ ਖਰੀਦਣ ਗਿਆ ਤੇ ਉਹਨੇ ਅੰਬ ਤਾਂ ਖਰੀਦਣੇ ਸੀਗੇ ਜਿਵੇਂ ਤੁਸੀਂ ਕਿਹਾ ਕੁਛ ਵੀ ਜਾ ਕੇ ਆਪਾਂ ਫੈਸ਼ਨ ਆਈ ਕੇ ਉਦੋਂ ਲੈਣੇ ਆ ਉੱਥੇ ਜਾ ਕੇ ਆਪਾਂ ਨੂੰ ਇੱਕਦਮ ਪਤਾ ਲੱਗੇ ਸੜਨ ਲਈ ਵੀ ਆਹ ਟਿਕਟ ਫਰੀ ਆਪਾਂ ਗੁਠਲੀਓ ਕੇ ਦਾਮ ਗੁਠਲੀਆਂ ਆਪਾਂ ਸੜ ਦਿੰਦੇ ਹਾਂ ਨੋਰਮਲੀ ਅੰਬ ਖਾ ਕੇ
0: ਅੱਛਾ
8: ਉਹ ਬਾਜ਼ਾਰ ਚ ਗੁਠਲੀਆਂ ਪਹਿਲਾਂ ਵਿਕਦੀਆਂ ਵੀ ਹੁੰਦੀ ਸੀ ਉਹਦੀਆਂ ਬਾਜੇ ਜੇ ਬਣ ਜਾਂਦੇ ਪੀਪਣੀਆਂ ਬਾਜਦੀਆਂ ਜੀ ਇੰਡੀਆ ਚ ਪਹਿਲਾਂ ਮੇਲੇ ਚ ਵਿਕਦੀ ਆਮ ਉਹਦੇ ਕਾਵਤ ਸੀ ਆਮ ਕੇ ਆਮ ਗੁਠਲੀਓ ਕੇ ਦਾਮ
0: ਆਮ ਫਿਰ ਦੱਸੋ ਮੈਨੂੰ ਮੈਂ ਲਿਖ ਲਵਾਂ
8: ਆਮ ਕੇ ਆਮ ਮੈਂਗੋ ਨੂੰ ਕਹਿੰਦੇ ਆਮ ਕੇ ਆਮ ਗੁਠਲੀਓ ਕੇ ਦਾਮ
0: ਆਮ ਕੇ ਆਮ ਗੁਠਲੀਓ
8: ਗੁਠਲੀਓ ਗੁਠਲੀ
0: ਗੁਠਲੀਓ ਸੌਰੀ ਹਾਂਜੀ ਹਾਂਜੀ ਗੁਠਲੀਓ ਕੇ
8: ਦਾਮ ਦਾਮ ਮਨੀ ਪੈਸਾ
0: ਕੀ ਬਾਤ ਹੈ ਆਮ ਕੇ ਆਮ ਗੁਠਲੀਓ ਕੇ ਦਾਮ ਵੈਰੀ ਗੁੱਡ ਸੋ ਫੈਸ਼ਨ ਆਈ ਕਿਊ ਵਾਲੇ ਨੂੰ ਕਹਾਂਗੇ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਆ ਤਾਂ ਚਾਰੇ ਪਾਸੇ ਇਹੀ ਕਹੋ ਕਿ ਇੱਕ ਤਾਂ $100 ਦੀ ਖਰੀਦ ਦੇ ਨਾਲ ਐਮੀ ਵਿਰਕ ਦੀ ਟਿਕਟ ਫ੍ਰੀ ਤੇ ਆਮ ਕੇ ਆਮ ਗੁਠਲੀਓ ਕੇ ਦਾਮ ਵਾਹ ਬਈ ਵਾਹ ਵੈਰੀ ਗੁੱਡ ਥੈਂਕ ਯੂ ਦੇਖਿਆ ਮੈਂ ਕਹਿ ਰਿਹਾ ਸੀ ਨਾ ਤੁਹਾਨੂੰ ਵੀ ਸਾਡੇ ਬੰਦੇ ਬੜੇ ਇੰਟੈਲੀਜੈਂਟ ਨੇ ਤੇ ਸਾਰੇ ਨੌਲੇਜ ਬੜੀ ਰੱਖਦੇ ਨੇ ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਕੀ ਬਾਤਾਂ ਨੇ ਬਿਯੋਂਡ ਆਈਵੇਅਰ ਵਾਲੇ ਨੇ ਚੱਕ ਦਿੱਤੇ ਫੱਟੇ ਬੈਕ ਟੂ ਸਕੂਲ ਡੀਲ ਆਤੀ ਬਾਏ ਵਨ ਗੇਟ ਵਨ ਫ੍ਰੀ ਮਿਕਸ ਐਂਡ ਮੈਚ ਹੈ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨ ਗਲਾਸਿਸ ਦੇ ਨਾਲ ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ ਸਿਰਫ $99 ਚ ਜਿਹਦੇ ਵਿੱਚ ਸਿਲੈਕਟ ਫਰੇਮ ਤੇ ਸਿੰਗਲ ਵਿਜ਼ਨ ਲੈਂਸਿਸ ਨੇ ਤੇ ਤੁਸੀਂ ਪ੍ਰੋਗਰੈਸਿਵ ਐਨਕਾਂ ਲੈਣੀਆਂ ਰੈਗੂਲਰ 600 ਵਾਲੀਆਂ 249 ਚ ਸਿਲੈਕਟ ਫਰੇਮ ਤੇ SLR ਡਿਜੀਟਲ ਪ੍ਰੋਗਰੈਸਿਵ ਲੈਂਸਿਸ ਆਈ ਡਾਕਟਰ ਅਵੇਲੇਬਲ ਨੇ ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਬਿਯੋਂਡ ਆਈਵਨ ਨੂੰ ਤੁਸੀਂ ਕਾਲ ਕਰ ਲਓ 9057933937 ਹੰਬਰ ਵੈਸਟ ਅਤੇ ਗੋਰਵੇ ਦਾ ਕੋਰਨਰ ਪੈਂਦਾ 9057933937 ਤੇ ਮੇਨ ਗੱਲ ਡਾਇਰੈਕਟ ਬਿਲਿੰਗ ਤੇ ਮੇਨ ਗੱਲ ਇੱਕ ਹੋਰ ਕਿ ਆਈ ਡਾਕਟਰ ਇੱਥੇ ਅਵੇਲੇਬਲ ਨੇ ਸੋ ਗਿਵ ਦਮ ਅ ਕਾਲ 8177 ਹੈਲੋ
9: ਗੁੱਡ ਈਵਨਿੰਗ ਜੀ
0: ਗੁੱਡ ਈਵਨਿੰਗ ਸਰ ਕਿਵੇਂ ਹੋ
9: ਵਧੀਆ ਜੀ ਵਧੀਆ ਤੁਸੀਂ ਦੱਸੋ
0: ਬਹੁਤ ਵਧੀਆ
9: ਦੋ ਤਿੰਨ ਹੈਗੀਆਂ ਮੇਰੇ ਦਿਮਾਗ 'ਚ ਜਿਹੜੀਆਂ ਬੋਲੀਆਂ ਨਹੀਂ ਕਿਤੇ ਨੇ ਜਿਵੇਂ ਕਹਿ ਲਓ ਵੀ ਇੱਕ ਪੰਥ ਦੋ ਕਾਜ
0: ਹਾਂ ਇਹ ਵੀ ਹੈ
9: ਮੈਂ
0: ਨਾ ਇਹਦਾ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਇਹ ਆਈ ਥਿੰਕ ਅਸੀਂ ਕਿਤੇ ਗੱਲ ਕੀਤੀ ਸੀ ਮੈਂ ਉਦੋਂ ਕਿਹੜਾ ਪੁੱਛ ਰਿਹਾ ਸੀ ਕਿ ਜੇ ਆਪਾਂ ਕਹਿਣਾ ਹੋਵੇ ਚੜ੍ਹਦੀ ਕਲਾ ਜਾਂ ਬੱਲੇ ਬੱਲੇ ਆ ਜਾਂ ਨਹੀਂ ਮੈਂ ਪੁੱਛ ਰਿਹਾ ਸੀ ਆਪਾਂ ਕਹਿੰਦੇ ਨਾ ਵੀ ਕਾਟੋ ਫੁੱਲਾਂ ਤੇ ਉਦੋਂ ਫਿਰ ਬੰਦਾ ਕਹੂਗਾ ਕਿ ਪੰਜੇ ਉਂਗਲਾਂ ਘਿਓ ਚ ਆਪਣਾ ਨੰਬਰ ਤੁਸੀਂ ਜ਼ਰੂਰ ਕਾਲ ਕਰ ਰਹੇ ਹੋ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ ਯਾਦ ਰੱਖਣਾ ਨਾਲ ਦੀ ਨਾਲ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ ਸਿੰਪਲੀ ਇੰਡੀਅਨ ਤੇ ਸਿੰਪਲੀ ਦ ਬੈਸਟ ਤੁਸੀਂ ਸਿੰਪਲੀ ਤੇ ਜਾਓਗੇ ਹੁਣ ਰੱਖੜੀ ਦੇ ਦਾ ਤਿਉਹਾਰ ਚੱਲ ਰਿਹਾ ਤੁਸੀਂ ਇੱਕ ਮਠਿਆਈ ਦਾ ਡੱਬਾ ਖਰੀਦੋ ਤੇ ਤੁਹਾਡਾ ਨਾਮ ਡਰਾਅ ਚ ਪਾਇਆ ਜਾਊਗਾ ਤੇ ਡਰਾਅ ਚ ਬਹੁਤ ਸਾਰੀਆਂ ਏਅਰਲਾਈਨ ਦੀਆਂ ਟਿਕਟਾਂ ਕੱਢ ਰਿਹਾ ਕਿਸੇ ਵੀ ਲੋਕੇਸ਼ਨ ਤੇ ਚਲ ਜਾਓ ਮਠਿਆਈ ਤੇ ਲੈਣੀ ਹੀ ਲੈਣੀ ਹੈ ਨਾਲੇ ਵਧੀਆ ਮਠਿਆਈ ਨਾਲੇ ਤੁਹਾਡਾ ਨਾਮ ਡਰਾਅ ਚ ਪਾਇਆ ਜਾਊਗਾ ਸੋ ਤੁਸੀਂ ਇੱਕ ਵਾਰ ਗੇੜਾ ਮਾਰੋ ਸਿੰਪਲੀ ਇੰਡੀਅਨ 15 ਫੈਂਡਰਵੇ ਬਵੇਡਨ ਜਿੰਕਿਊਜ਼ੀ 85 ਮੌਂਟਪੈਲੀਅਰ ਸਟਰੀਟ ਮਿਸਾਗਰ ਰੋਡ ਫਾਈਨੈਂਸ਼ੀਅਲ ਤੇ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਐਂਡ ਕੈਸਲ ਮੋਰ Simply Indian Sweets and Restaurant ਤੇ ਮਠਿਆਈ ਖਰੀਦੋ ਡੱਬਾ ਇੱਕ ਕੁਛ ਵੀ ਖਰੀਦੋ ਤੇ ਤੁਹਾਡਾ ਨਾਮ ਡਰਾਅ ਚ ਏਅਰਲਾਈਨ ਦੀਆਂ ਟਿਕਟਾਂ ਦੇ ਲਈ 6311 ਹੈਲੋ ਹੈਲੋ 6311 ਹੈਲੋ ਹੈਲੋ ਜੀ ਓਕੇ ਤੁਹਾਡੀ ਆਵਾਜ਼ ਨਹੀਂ ਆ ਰਹੀ ਜਦੋਂ ਕਾਲ ਕਰ ਰਹੇ ਹੋ ਤੁਸੀਂ ਪਲੀਜ਼ ਆਪਣੇ ਰੇਡੀਓ ਦਾ ਵਾਲੀਊਮ ਡਾਊਨ ਕਰ ਲਿਆ ਕਰੋ ਨਹੀਂ ਤਾਂ ਮੈਨੂੰ ਤੁਹਾਡੀ ਆਵਾਜ਼ ਨਹੀਂ ਆਉਣੀ ਤੁਹਾਨੂੰ ਮੇਰੀ ਆਵਾਜ਼ ਨਹੀਂ ਆਉਣੀ ਤੇ ਇੱਦਾਂ ਹੀ ਆਪਣਾ ਕੰਮ ਚੱਲਦਾ ਰਹੇਗਾ ਸੋ ਦੇਖਦੇ ਹਾਂ ਹਰਮਨ ਜੁੜ ਚੁੱਕੀ ਹੈ ਕਿਆ ਬਾਤ ਹੈ ਟੀਮ ਹਰਮਨ ਬੱਤਾ ਕਮਾਲ ਦੀ ਟੀਮ ਹੈ ਤੇ ਤੁਸੀਂ ਮੋਰਗੇਜ ਕਰਾਉਣੀ ਹੈ ਇੱਕ ਵਾਰ ਹਰਮਨ ਨਾਲ ਕੰਮ ਕਰ ਲਿਆ ਤੁਸੀਂ ਤੁਹਾਨੂੰ ਇਹ ਪਛਤਾਵਾ ਹੋਊਗਾ ਕਿ ਪਹਿਲਾਂ ਹੀ ਕਿਉਂ ਨਹੀਂ ਅਸੀਂ ਹਰਮਨ ਕੋਲ ਗਏ ਹੁਣ ਨੂੰ ਕੰਮ ਹੋ ਜਾਣਾ ਸੀ ਹਰਮਨ ਦਾ ਨੰਬਰ ਹੈ 647-9000 ਹਰਮਨ ਵੈਲਕਮ ਨੈਟਵਰਕ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557 ਜੀ ਹਰਮਨ
10: ਜੀ ਨਵੀਂ ਆਵਾਜ਼ ਆ ਰਹੀ ਹੈ
0: ਹਾਂਜੀ ਹੁਣ ਆਈ ਥਿੰਕ ਠੀਕ ਹੈ ਸੋ ਪਿਛਲੇ ਸਾਲ ਦੀ ਨਿਊਜ਼ ਸੀ ਤੁਸੀਂ
10: ਜਿਹੜੀਆਂ ਰਿਨੋਲਸ ਹੁੰਦੀਆਂ ਨੇ ਜਦੋਂ ਲੈਟਸ ਸੇ ਫੋਰ ਐਗਜ਼ਾਮਪਲ ਤੁਹਾਡੀ ਮੌਰਗੇਜ ਟੀਡੀ ਬੈਂਕ ਦੇ ਨਾਲ ਆ ਐਂਡ ਕਿਸੇ ਰੀਜ਼ਨ ਕਰਕੇ ਕੋਈ ਵੀ ਕਲਾਇੰਟ ਉਹਨੂੰ ਸਵਿਚ ਕਰਨਾ ਚਾਹੁੰਦਾ ਮੌਰਗੇਜ ਨੂੰ ਮੇ ਬੀ ਬੈਂਕ ਤੁਹਾਨੂੰ ਰੇਟ ਨਹੀਂ ਵਧੀਆ ਦੇ ਰਿਹਾ ਜਾਂ ਤੁਹਾਡਾ ਕੋਈ ਹੋਰ ਇਸ਼ੂ ਆ ਬੈਂਕ ਦੇ ਨਾਲ ਜਾਂ ਤੁਹਾਨੂੰ ਸਰਵਿਸ ਨਹੀਂ ਵਧੀਆ ਲੱਗਦੀ ਜਦੋਂ ਤੁਸੀਂ ਦੂਸਰੇ ਬੈਂਕ ਚ ਜਾਂਦੇ ਹੋ ਤਾਂ ਤੁਹਾਨੂੰ ਸਟ੍ਰੈਸ ਟੈਸਟ ਨਹੀਂ ਲੱਗਦਾ ਹੈਗਾ ਵਿਚ ਮੀਨਸ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਬਹੁਤ ਈਜ਼ੀ ਹੋ ਜਾਂਦੀ ਆ ਸਟ੍ਰੈਸ ਦਾ ਟੈਸਟ 2017 ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ ਜਿੱਥੇ ਜੇ ਤੁਹਾਨੂੰ 4% ਇੰਟਰਸਟ ਰੇਟ ਮਿਲ ਰਿਹਾ ਤਾਂ ਜਿਹੜੀ ਕੁਆਲੀਫਿਕੇਸ਼ਨ ਆ ਤੁਹਾਡੀ ਉਹ 4+2 6% ਨਾਲ ਹੁੰਦੀ ਆ ਤੇ ਰਿਨੋਵਲ ਤੇ ਵੀ ਇਹੀ ਕੰਸੈਪਟ ਬੈਂਕ ਇੰਪਲੀਮੈਂਟ ਕਰਦੇ ਸੀ ਤੇ ਕਿਤੇ ਨਾ ਕਿਤੇ ਜਦੋਂ ਕਲਾਇੰਟਸ ਰੀਨਿਊ ਕਰਦੇ ਸੀ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਸਟ੍ਰੈਸ ਟੈਸਟ ਦੀ ਹੁਣ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਕਿਹਾ ਕਿ ਉਹ ਸਟ੍ਰੈਸ ਟੈਸਟ ਰਿਮੂਵ ਕਰ ਦਿਓ ਡਿਊਰਿੰਗ ਰਿਨੋਵਲ ਸੋ ਇਹਦੇ ਨਾਲ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਆ ਜਦੋਂ ਤੁਸੀਂ ਬੈਂਕ ਸਵਿਚ ਕਰਦੇ ਹੋ ਉਹ ਬਹੁਤ ਹੀ ਈਜ਼ੀਲੀ ਹੋ ਜਾ ਕਰੂਗੀ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਮੈਨੂੰ ਫੋਨ ਵੀ ਕਰ ਸਕਦੇ ਹੋ ਇਹ ਤੋਂ ਇਲਾਵਾ ਤੁਹਾਡਾ ਹੋਰ ਕੋਈ ਮੌਰਗੇਜ ਦੇ ਰਿਲੇਟਡ ਕੁਐਸਚਨ ਆ ਇਨਸ਼ੋਰਡ ਫਾਈਲਸ ਨਵੀਂ ਬਹੁਤ ਹੀ ਵਧੀਆ ਰੇਟ ਮਿਲ ਰਹੇ ਨੇ 3.5-3.49 ਵੀ ਰੇਟ ਦੇਖਣ ਨੂੰ ਮਿਲ ਰਹੇ ਨੇ ਐਂਡ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ ਰੇਟ ਆਪਾਂ ਕਾਫੀ ਟਾਈਮ ਤੋਂ ਦੇਖਿਆ ਕਿ ਇੱਦਾਂ ਦੇ ਰੇਟ ਨਹੀਂ ਦੇਖੇ ਸੋ ਇਹ ਰੇਟ ਦਾ ਜ਼ਰੂਰ ਫਾਇਦਾ ਲਓ ਵੇਰੀਏਬਲ ਰੇਟ 3.49 ਐਂਡ ਜਿਹੜਾ ਫਿਕਸਡ ਰੇਟ ਆ ਉਹ 3.7% ਤੋਂ ਸਟਾਰਟ ਹੋ ਰਿਹਾ ਜ਼ਿਆਦਾ ਜਾਣਕਾਰੀ ਲਈ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਟੀਮ ਹਰਮਨ ਬੱਤਾ 6476859000
0: ਹਰਮਨ ਦੇ ਨਾਲ ਕਰੋ ਗੱਲਬਾਤ ਤੇ ਬਹੁਤ ਵਧੀਆ ਟੀਮ ਹੈ ਤੁਸੀਂ ਕਰੋਗੇ ਗੱਲ ਤੁਸੀਂ ਆਪ ਕਹੋਗੇ ਨਵੀ ਕਿਆ ਬਾਤ ਹੈ ਸੋ ਵੈਰੀ ਗੁੱਡ ਰੌਣਕ ਮੇਲਾ ਲੱਗਿਆ ਹੋਇਆ ਤੁਹਾਡੇ ਨਾਲ ਤੇ ਸਟੂਡੀਓ ਦਾ ਨੰਬਰ ਯਾਦ ਰੱਖੋ ਤੁਸੀਂ 6478-8486 ਤੇ ਗੱਲਾਂ ਬਾਤਾਂ ਹੋ ਰਹੀਆਂ 6474-9884-86 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 1557-647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦਿਲ ਪਤਾ ਨਹੀਂ ਦਿਲ ਦੀ ਰਮਜ ਕਿੱਦਾਂ ਭਾਪ ਗਿਆ। ਕਹਿੰਦਾ ਦਿਲ ਪਤਾ ਨਹੀਂ ਦਿਲ ਦੀ ਰਮਜ ਕਿੱਦਾਂ ਭਾਪ ਗਿਆ, ਸੀਨੇ ਵਿੱਚੋਂ ਨਿਕਲ ਕੇ ਉਹ ਖੁਦ ਹੀ ਆਪ ਗਿਆ, ਜਿਸ ਦਿਨ ਤੋਂ ਚੜ ਗਿਆ ਸੀ ਨਾ ਉਸਦਾ ਬੁੱਲਾਂ 'ਤੇ ਮਾਲਾ ਛੁੱਟੀ ਪਾਠ ਛੁੱਟਾ, ਕਿਧਰੇ ਮੇਰਾ ਜਾਪ ਗਿਆ। ਕਹਿੰਦਾ ਇਸ਼ਕ ਵਿੱਚ ਗਵਾ ਲਿਆ ਹੈ ਸਾਰਾ ਕੁਝ ਉਸਨੇ, ਨਾਮ ਦੀ ਛੱਡ ਦੁਨੀਆ ਉੱਤੇ ਆਸ਼ਕ ਛਾਪ ਗਿਆ, ਪਿਆਰ ਕਦੇ ਵੀ ਮਿਲਿਆ ਨਹੀਂ ਸੱਚਾ ਨਾ ਝੂਠਾ, ਪਤਾ ਨਹੀਂ ਬਿਰਹੋ ਦਾ ਕਿਹੜਾ ਰਾਗ ਅਲਾਪ ਗਿਆ, ਰਹਿ ਗਿਆ ਇਸ ਦੁਨੀਆ ਉੱਤੇ ਮੈਂ ਯਤੀਮ ਵਿਚਾਰਾ, ਪਹਿਲਾਂ ਤੁਰ ਗਈ ਮਾਂ ਮੇਰੀ ਫਿਰ ਮੇਰਾ ਬਾਪ ਗਿਆ, ਲੈ ਕੇ ਆਪਣੇ ਨਾਲ ਭਾਵੇਂ ਕੁਝ ਵੀ ਨਹੀਂ ਗਿਆ, ਉਂਝ ਤਾਂ ਉਹ ਧਰਤੀ ਸਾਰੇ ਸ਼ਹਿਰ ਦੀ ਨਾਪ ਗਿਆ, ਅੱਜ ਤੱਕ ਵੀ ਭੁਗਤ ਰਿਹਾ ਹੈ ਉਹ ਸਜ਼ਾ ਜਿਸ ਦੀ ਮਦਹੋਸ਼ ਦੇ ਹੱਥੋਂ ਹੋ ਪਤਾ ਨਹੀਂ ਕਿਹੜਾ ਪਾਪ ਗਿਆ। ਕਹਿੰਦਾ ਜੇ ਦੁੱਕੀ ਤਿੱਕੀ ਕਰੇ ਝੇਡਾਂ, ਜੇ ਦੁੱਕੀ ਤਿੱਕੀ ਕਰੇ ਝੇਡਾਂ ਭੂਰਾ ਵੀ ਪਰਵਾਹ ਕਰੋ ਨਾ, ਐਵੇਂ ਗੱਲ ਕੋਈ ਦਿਲ 'ਤੇ ਲਾ ਕੇ ਵੱਖਰੇ ਆਪਣੇ ਰਾਹ ਕਰੋ ਨਾ, ਕੋਈ ਹੋਇਆ ਜੇ ਸਮਾਂ ਠੀਕ ਨਹੀਂ ਬਸ ਕਦਰ ਕਰੋ ਨਿਸ਼ਾਨੇ ਦੀ, ਸੜਨਾ ਹੱਸਣਾ ਅਤੇ ਮਜ਼ਾਕ ਉਡਾਉਣਾ ਸਦਾ ਆਦਤ ਰਹੀ ਜ਼ਮਾਨੇ ਦੀ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਝਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਨੇ, ਜਿਹੜਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ ਆਇਆ, ਫਰਾਈਡੇ ਦਾ ਦਿਨ ਲੈ ਲਿਆ ਕੰਮ ਗੇੜ 'ਚ, ਬਣ ਗਈ ਗੱਲ। 28 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸੰਝਾ ਵਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਝਾ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ ਦੇ ਵਿੱਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ 15 ਟੈਂਪਰੇਚਰ, ਦੁਪਹਿਰ ਨੂੰ 21 ਹੈ, ਸ਼ਾਮ ਨੂੰ 23 ਆ, ਰਾਤ ਨੂੰ 19 ਆ, ਅਤੇ ਫੀਲ ਲਾਈਕ ਇਸ ਵਕਤ ਆਪਾਂ 13 ਕਰਦੇ ਹਾਂ। 6:38 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:01 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-673-3337, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋ, ਰੋਡ ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਜ਼ਰੂਰ ਤੁਸੀਂ 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040 ਦੇ ਉੱਪਰ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ। ਵੱਖ ਵੱਖ ਹੋਰ ਐਪਾਂ ਬਹੁਤ ਨੇ ਜਿਨ੍ਹਾਂ ਦੇ ਨਾਲ ਤੁਸੀਂ 530 ਦੇ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ। ਜੇ ਮੈਸੇਜ ਪਾਉਣੇ ਵਟਸਐਪ ਕਰਨੇ 647-835-5594, 647-835-5294 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ। ਅੱਜ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ ਸਭ ਨੂੰ, ਪਰਮਾਤਮਾ ਸੁੱਖ ਰੱਖੇ, ਭੈਣ ਭਰਾਵਾਂ ਦਾ ਪਿਆਰ ਜਿਨ੍ਹਾਂ ਦਾ ਬਣਿਆ ਹੋਇਆ ਬਣਿਆ ਰਹੇ, ਜਿਨ੍ਹਾਂ ਦਾ ਵਿਗੜਿਆ ਹੋਇਆ ਉਹਨਾਂ ਦਾ ਬਣ ਜਾਵੇ, ਹੋਰ ਨਾ ਕੋਈ ਸਮਝ ਲਿਓ, ਉਹਨਾਂ ਦਾ ਬਣ ਜਾਵੇ। ਜੇ ਪਰਮਾਤਮਾ ਅੱਗੇ ਇਹ ਅਰਦਾਸ ਆ, ਪਰਮਾਤਮਾ ਹਰੇਕ ਭੈਣ ਭਰਾ ਦਾ, ਹਰੇਕ ਭੈਣ ਭਰਾ ਦਾ, ਚਾਹੇ ਛੋਟੀ ਉਮਰ ਆ, ਵੱਡੀ ਉਮਰ ਆ, ਉਦੋਂ ਵੱਡੀ ਉਮਰ ਆ, ਬਜ਼ੁਰਗਾਂ ਜਾ ਕੇ ਇੱਦਾਂ ਹੀ ਭੈਣ ਭਰਾਵਾਂ ਦਾ ਪਿਆਰ ਸਦਾ ਹੀ ਸਦਾ ਬਣਿਆ ਰਹੇ। ਵਾਹਿਗੁਰੂ ਕਿਰਪਾ ਕਰੇ ਸਭ 'ਤੇ। ਕਿਉਂਕਿ ਅੱਜ ਰੱਖੜੀ ਦਾ ਤਿਉਹਾਰ ਆ, ਕਈ ਲੋਕ ਰੱਖੜੀ ਦੇ ਤਿਉਹਾਰ ਨੂੰ ਮੰਨਦੇ ਆ ਅਤੇ ਕਈ ਨਹੀਂ ਮੰਨਦੇ। ਠੀਕ ਹੈ, ਧਾਗੇ ਨਾਲ ਕੀ ਰੱਖਿਆ ਹੋਜੂਗੀ, ਉੱਦਾਂ ਹੀ ਭੈਣ ਦੀ ਰੱਖਿਆ ਕਰ ਸਕਦੇ ਹਾਂ। ਕਈ ਵਾਰ ਭੈਣਾਂ ਵੀ ਭਰਾਵਾਂ ਦੀ ਰੱਖਿਆ ਕਰਦੀਆਂ, ਬਹੁਤ ਜਗ੍ਹਾ ਦੇਖਣ ਨੂੰ ਮਿਲਿਆ। ਉਹ ਕੀ ਕਹਿੰਦੇ ਹੁੰਦੇ, ਬਰੋਬਰ ਖੜ ਜਾਂਦੀਆਂ ਆ ਕੇ ਜਿਨ੍ਹਾਂ ਨੇ ਖੜਨਾ, ਅਤੇ ਜਿਹੜੇ ਨਹੀਂ ਤਾਂ ਵੀ ਉਹ ਨਹੀਂ ਵਾਲੀ ਹੈ। ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ ਅੱਜ ਰੱਖੜੀ ਦੇ ਤਿਉਹਾਰ ਦੀਆਂ। ਸਾਰੀ ਦੁਨੀਆ 'ਚ ਤਕਰੀਬਨ ਵਰਲਡ 'ਚ ਆਪਣੇ ਜਿੱਥੇ ਪੰਜਾਬੀ ਭਾਈਚਾਰਾ ਜਾਂ ਹੋਰ ਕਮਿਊਨਿਟੀਆਂ ਵੱਖ ਵੱਖ ਸਾਰੇ ਹੀ ਨੇ, ਉਹ ਸਾਰੇ ਅੱਜ ਦਾ ਦਿਨ ਤਿਉਹਾਰ ਮਨਾ ਰਹੇ ਨੇ, ਮਨਾਉਂਦੇ ਨੇ, ਅਤੇ ਵੱਖ ਵੱਖ ਸਟੋਰਾਂ ਦੇ ਉੱਪਰ ਰੱਖੜੀਆਂ ਮਠਿਆਈਆਂ ਅੱਜ ਬਹੁਤ ਸਜਾਈਆਂ ਹੋਣੀਆਂ ਪੰਜਾਬ 'ਚ, ਖਾਸ ਕਰਕੇ ਜ਼ਿਆਦਾ ਦੇਖਣ ਨੂੰ ਮਿਲਦੀਆਂ। ਇੱਥੇ ਤਾਂ ਫਿਰ ਵੱਖ ਵੱਖ ਸਟੋਰਾਂ 'ਤੇ ਆਪਾਂ ਜਦ ਜਾਂਦੇ ਹਾਂ ਕੋਈ ਮਠਿਆਈ ਲੈਣ, ਤਾਂ ਉੱਥੇ ਰੱਖੜੀਆਂ ਅਗਲੇ ਰੱਖੀਆਂ ਹੁੰਦੀਆਂ, ਜਾਂ ਵੱਖ ਗ੍ਰੋਸਰੀ ਸਟੋਰਾਂ 'ਤੇ ਵੀ ਬਹੁਤ ਨੇ। ਅਤੇ ਤੁਸੀਂ ਭਾਈ ਜਦ ਵੀ ਤੁਹਾਡਾ ਟਾਈਮ ਲੱਗਦਾ, ਉਹ ਵੀ ਤੁਸੀਂ ਆਪਣੇ ਭੈਣ ਭਰਾਵਾਂ ਦੇ ਇਕੱਠੇ ਹੋ ਕੇ ਰੱਖੜੀਆਂ ਰੁੱਖੜੀਆਂ ਬੰਨੋ, ਅਤੇ ਫਿਰ ਬੰਨਣੀਆਂ ਚਾਹੀਦੀਆਂ ਨੇ। ਅਤੇ ਉਹ ਇੱਕ ਪੈਂਚਕਾਂ ਹੁੰਦੀਆਂ, ਖਰੇ ਕੀ ਕਹਿੰਦੇ ਹੁੰਦੇ, ਉਤਰਦੀਆਂ, ਉਹ ਕੁਛ ਸਮਥਿੰਗ ਹੈਗਾ ਅੱਜ ਕਿ ਨਹੀਂ ਹੈਗਾ, ਕਿਸੇ ਨੂੰ ਜੇ ਪਤਾ ਹੋਵੇ ਉਹ ਪੈਂਚਕਾਂ ਵਾਲਾ ਮਾਹੌਲ ਜਿਹਾ ਕੀ ਹੁੰਦਾ ਹੁੰਦਾ। ਤੇ ਚਲੋ ਉਹ ਤੋਂ ਪਹਿਲਾਂ ਫਿਰ ਆਪਾਂ ਕਾਲਾਂ ਲੈ ਲਈਏ, ਡਾਕਟਰ ਸਾਹਿਬ ਜੁੜ ਗਏ ਪਹਿਲਾਂ ਆਪਣੇ ਨਾਲ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਡਾਕਟਰ ਸਾਹਿਬ ਬਹੁਤ ਵਧੀਆ, ਤੁਸੀਂ ਜਣਾਓ ਕਿੱਦਾਂ ਸਿੱਧਾ?
1: ਬਸ ਵਧੀਆ, ਅੱਜ ਤਾਂ ਫੋਨ ਠੀਕ ਕਰਾ ਲਿਆ ਮੇਰੇ ਵੀਰ ਨੇ।
0: ਫੋਨ ਪਰਸੋਂ ਦਾ ਠੀਕ ਆ, ਕੱਲ ਕੱਲ ਹੋ ਗਿਆ ਜੀ? ਹਾਂ ਪਰਸੋਂ ਹੋ ਗਿਆ ਜੀ, ਕੱਲ੍ਹ ਨਾ ਆਇਆ ਕਿਤੇ ਕਾਲਾਂ।
1: ਵਧੀਆ ਹੋ ਗਿਆ ਜੀ। ਡਾਕਟਰ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਤੇ ਅੱਜ ਲਾਓ ਸੰਦੇਸ਼ਾ ਤੇ ਕਿਵੇਂ ਆਉਣ ਲੋਕ ਸਰੋਤੇ
1: ਜੀ। ਬੰਦਾ ਜਿੰਨਾ ਮਰਜ਼ੀ ਲੰਗ ਮਾਰਦਾ ਆ ਜੇ, ਤੋਰ ਕੇ ਘੱਲਾਂਗੇ। ਪਹਿਲੇ ਦਿਨ ਹੀ
0: ਕਿਆ ਬਾਤ ਆ, ਮੈਂ ਹੁੰਦਾ ਫਿਰ
1: ਗੋਡਾ ਮੋਢਾ ਜਿੰਨੀ ਮਰਜ਼ੀ ਦਰਦ ਹੈ ਤੁਹਾਡੀ, ਜਿਹੜੀ ਨਹੀਂ ਠੀਕ ਹੋ ਰਹੀ, ਅਸੀਂ ਆਲਮੋਸਟ ਸੇਮ ਡੇ ਨਹੀਂ ਤੇ ਇੱਕ ਦੋ ਦਿਨ ਚ ਠੀਕ ਕਰਕੇ ਤੇ ਪਰਫੈਕਟ ਕਰਕੇ ਕਰਦੇ ਆ, ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਆ।
0: ਅੱਛਾ,
1: ਹਾਂਜੀ। ਤੇ ਬਾਕੀ ਕੋਈ ਝਟਕਾ ਨੀ ਮਾਰਦੇ, ਕੋਈ ਮਾਲਿਸ਼ ਨੀ ਕਰਦੇ, ਦਸ ਮਿੰਟ ਚ ਬੰਦਾ ਜੀ ਪੇਨ ਫਰੀ ਕਰਕੇ ਭੇਜਦੇ ਆ
0: ਜੀ।
1: ਹਾਂਜੀ, ਹੋਰ ਕੋਈ ਤੁਹਾਡੇ ਮਨ ਚ ਕੁਐਸਚਨ ਹੈ ਤੇ ਪੁੱਛ ਸਕਦੇ?
0: ਮਨ ਚ ਕੁਐਸਚਨ ਬਸ ਇਹੀ ਆ ਵੀ ਵੀਕਐਂਡ ਆ ਤੇ ਅੱਜ ਤੋਂ ਸਟਾਰਟ ਆ ਕਈਆਂ ਦਾ, ਤਾਂ ਫਿਰ ਰਾਹ ਦੱਸੋ ਕਿੱਧਰ ਨੂੰ, ਕਿੱਧਰੋਂ ਕਿੱਧਰ ਹੀ ਆਉਣ।
1: ਇੱਕ ਹੋਰ ਚੀਜ਼ ਆ, ਲੋਕਾਂ ਨੂੰ ਅੱਜ ਕੱਲ ਨਾ ਸਿਰ ਦਰਦ ਬੜੀ ਹੁੰਦੀ ਆ, ਸਿਰ ਦਰਦ ਦਾ ਸੋਲੂਸ਼ਨ ਮਾਈਗ੍ਰੇਨ ਗਲਤ ਡਾਇਗਨੋਸ ਕਰਦੇ ਆ, ਲੇਕਿਨ ਉਹ ਸਿਰ ਦਰਦ ਜਿਹੜੀ ਆ ਮੋਢੇ ਕਰਕੇ ਹੁੰਦੀ, ਮੋਢਾ ਜਿੰਨਾ ਦਾ ਫਰੀਜ਼ ਹੋ ਜਾਂਦੇ ਆ ਅੰਦਰ, ਸ਼ੋਲਡਰ ਕਰਕੇ ਸਿਰ ਦਰਦ ਹੁੰਦੀ ਆ, ਉਹਦੇ ਕਰਕੇ ਬਹੁਤ ਪੇਨ ਹੁੰਦੀ ਆ, ਤੇ ਉਹ ਦਵਾਈ ਮਾਈਗ੍ਰੇਨ ਦੀ ਖਾਈ ਜਾਂਦੇ ਆ। ਜਿੰਨਾ ਚਿਰ ਤੱਕ ਸ਼ੋਲਡਰ ਨੀ ਠੀਕ ਕਰਾਉਂਦੇ, ਮਾਈਗ੍ਰੇਨ ਦੀ ਦਵਾਈ ਖਾਈ ਗਾ ਉਹਦਾ ਅਸਰ ਨੀ ਹੁੰਦਾ।
0: ਮਾਈਗ੍ਰੇਨ ਦੀ ਦਵਾਈ ਹੁੰਦੀ ਆ ਕੋਈ?
1: ਹੁੰਦੀ ਆ ਜੀ, ਪੇਨ ਪੇਨ ਕਿਲਰ ਹੀ ਦਿੰਦੇ, ਹੋਰ
0: ਪੇਨ ਕਿਲਰ।
1: ਪਰ ਅਸਲੀ ਰੂਟ ਕਾਜ ਜਿਹੜਾ ਉਹ ਸ਼ੋਲਡਰ ਹੀ ਆ। ਮੋਢਾ ਠੀਕ ਕਰਾਉਣਾ, ਤੁਹਾਡੀ 90% ਪੇਨ ਕੱਢ ਜਾਂਦੀ ਆ।
0: ਇੱਕ ਚੀਜ਼ ਮੈਨੂੰ ਦੱਸਿਓ, ਬਹੁਤ ਕਈ ਵਾਰ ਹੁੰਦੀ ਆ ਭਰਾਵਾਂ ਗੱਲਬਾਤ, ਕਹਿੰਦੇ ਜੇ ਅਸੀਂ ਰਾਤ ਨੂੰ ਇੱਕ ਅੱਧਾ ਪੈਗ ਲਾ ਲੈਂਦੇ ਆ, ਕਈ ਚਲੋ ਹੁੰਦਾ ਹਰੇਕ ਦਾ ਆਪਣਾ ਆਪਣਾ, ਵੀ ਅਸੀਂ ਪੈਗ ਲਾ ਲਈਏ ਇੱਕ ਅੱਧਾ, ਵੀ ਸਿਰ ਦਾ ਸੱਜਾ ਜਾਂ ਖੱਬਾ ਪਾਸਾ ਪਿਛਲਾ ਥੋੜਾ ਦੁਖਣ ਲੱਗ ਜਾਂਦਾ, ਤੇ ਜੇ ਦੋ ਤਿੰਨ ਇਕੱਠੇ ਲਾ ਲਈਏ, ਚਾਰ ਲਾ ਲਈਏ, ਫੇਰ ਸਾਨੂੰ ਕੋਈ ਫਰਕ ਨੀ ਪੈਂਦਾ,
1: ਬਲੱਡ ਸਪਲਾਈ ਵੱਧ ਜਾਂਦੀ ਹੈ।
0: ਅੱਛਾ,
1: ਜਿਹੜੀ ਸ਼ਰਾਬ ਹੈ ਨਾ, ਬਲੱਡ ਸਪਲਾਈ ਵਧਾ ਦਿੰਦੀ ਆ, ਜਿਹੜਾ ਖੂਨ ਦਾ ਦੌਰਾ ਤੇਜ਼ ਕਰ ਦਿੰਦੀ ਆ,
0: ਤਾਂ ਦੁਖਣ ਲੱਗ ਜਾਂਦਾ।
1: ਨਹੀਂ, ਹਟ ਜਾਂਦਾ।
0: ਅੱਛਾ, ਉਹਦੇ ਨਾਲ ਹਟ ਜਾਂਦਾ।
1: ਹਟ ਜਾਂਦਾ
0: ਜੇ ਇੱਕ ਅੱਧਾ ਪੈਗ ਲਾਵੇ, ਦੁਖਣ ਲੱਗ ਜਾਂਦਾ।
1: ਇੱਕ ਨਾਲ ਫਿਰ ਉਹ ਜ਼ਿਆਦਾ ਉੱਪਰ ਸਪਲਾਈ ਘੱਟ ਨਹੀਂ ਰਹਿੰਦੀ ਆ,
0: ਗਾਣੇ ਉੱਪਰ ਪਹੁੰਚਦੇ ਨਹੀਂ ਸਿਰੇ, ਡੋਜ਼ ਜਿਹੜੀ ਪਹੁੰਚਾਉਣੀ ਆ
1: ਸਿਰੇ ਤੱਕ ਜਾਂਦਾ ਨਹੀਂ ਕੰਮ, ਨਾਲੇ ਆਪਣੇ ਬੰਦੇ ਜਿੰਨਾ ਚਿਰ ਕੰਮ ਸਿਰੇ ਤੱਕ ਨਾ ਜਾਵੇ, ਉਹਨਾਂ ਚਿਰ ਮਜ਼ਾ ਨਹੀਂ ਆਉਂਦਾ।
0: ਓ ਮਾਈ ਗੋਡ, ਵਾਹਿਗੁਰੂ ਵਾਹਿਗੁਰੂ। ਨਸ਼ਾ ਕੋਈ ਪ੍ਰਮੋਟ ਨਹੀਂ ਹੈਗਾ ਭਾਈ, ਦਾਰੂ ਪੀ ਕੇ ਗੱਡੀ ਨਾ ਚਲਾਓ, ਦਾਰੂ ਪੀਣੀ ਨਹੀਂ ਚਾਹੀਦੀ, ਪਰ ਜਿਹੜੇ ਪੀਂਦੇ ਉਹਨਾਂ ਨੂੰ ਮੁਬਾਰਕਬਾਦ, ਇਹੀ ਕਹਿ ਸਕਦੇ ਆਪਾਂ।
1: ਸਾਡਾ ਇੱਕ ਬੰਦਾ ਹੁੰਦਾ ਸੀ, ਉਹਨੇ ਆਖਣਾ ਮੈਨੂੰ ਥੋੜੀ ਪਾਈ, ਉਹਨੇ ਗਲਾਸੀ ਥੱਲੇ ਕਰੀ ਜਾਣੀ, ਉਹਨੇ ਆਖਣਾ ਬਸ ਬਸ ਬਸ, ਜਦੋਂ
0: ਬੋਤਲ ਛੱਡਣਾ
1: ਭੱਜਣਾ ਫਿਰ ਖਾਣਾ ਬਸ।
0: ਓ ਮਾਈ ਗੋਡ, ਗਿੱਟੇ ਮੋਢੇ ਗੋਡਿਆਂ ਚ ਕਿਤੇ ਕੋਈ ਦਰਦ ਆ, ਤੇ 416-884-5486 ਤੇ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕ।
1: ਅੱਜ ਕੱਲ ਮੇਰੇ ਕੋਲ 3-4 ਕੇਸ ਆਏ ਡੈਂਟਿਸਟ ਨੇ ਭੇਜੇ।
0: ਅੱਛਾ ਜੀ,
1: ਕਿਤਿਓਂ ਠੀਕ ਨੀ ਹੁੰਦਾ, ਕਿਤਿਓਂ ਵੀ, ਤੁਸੀਂ ਜਿੱਥੇ ਮਰਜ਼ੀ ਦੁਨੀਆਂ ਚਲ ਜਾਓ, ਜਬਾੜਾ ਨੀ ਖੁੱਲਦਾ ਕਿਸੇ, ਤੁਸੀਂ ਹੋਰ ਸਰਜਨ ਕੋਲ ਚਲ ਜਾਓ, ਤੁਸੀਂ ਕਿਸੇ ਡੈਂਟਿਸਟ ਕੋਲ ਚਲ ਜਾਓ, ਸਰਜਰੀ ਕਰਾ ਲਓ, ਜਵਾੜਾ ਜਿੱਥੋਂ ਮਰਜ਼ੀ ਕਰਵਾ ਕੇ ਆ ਜਾ, ਨਹੀਂ ਠੀਕ ਹੋ ਰਿਹਾ ਇੱਥੇ ਆ ਜੇ, ਅਸੀਂ 2-3 ਚ ਠੀਕ ਕਰ ਦਾਂਗੇ, ਮੂੰਹ ਨੀ ਖੋਲਣਾ ਬੰਦ ਹੋ ਜਾਂਦਾ ਜੀ। ਬਹੁਤ ਕੇਸ ਜਵਾੜਾ ਕੜਕ ਕੜਕ ਕਰਦਾ, ਦੰਦ ਕੰਨ ਦਰਦ ਕਰਦਾ ਆ, ਉਹ ਸਾਰਾ ਇਹਦੇ ਕਰਕੇ, ਮੋਸਟਲੀ TM ਜੇ ਕਰਕੇ। ਮੇਰੇ ਕੋਲ ਕੱਲ ਵੀ ਇੱਕ ਡਾਕਟਰ ਡੈਂਟਿਸਟ ਨੇ ਭੇਜਿਆ ਸੀ ਕੇਸ, ਤੇ ਉਹ ਭੈਣ ਜੀ ਸੀਗੇ, ਤੇ ਉਹ 2 ਸਾਲ ਹੋ ਗਏ ਸੀ ਉਹਨਾਂ ਧੱਕੇ ਖਾਂਦੇ।
0: ਅੱਛਾ,
1: 2 ਸਾਲ ਉਹ ਆਲਮੋਸਟ ਕੱਲ ਠੀਕ ਹੋ ਗਏ, ਬਸ ਅੱਜ ਲਾਸਟ ਸੀਟਿੰਗ ਅੱਜ ਡਨ ਕਰਦਾ।
0: ਵੈਰੀ ਗੁੱਡ, ਨੰਬਰ ਬੋਲੋ।
1: 416-884-5486
0: ਵੀਕਐਂਡ ਤੇ ਆਉਣਾ ਹੋਵੇ, ਕਿੰਨੇ ਟਾਈਮ ਟੂ ਟਾਈਮ?
1: 10 to 6:30,
0: 10 ਵਜੇ ਤੋਂ ਲੈ ਕੇ 6:30 ਤੱਕ, 416-884-5486 ਤੇ ਡਾਕਟਰ ਰਜਿੰਦਰ ਗ੍ਰਾਂ ਸਾਹਿਬ ਨਾਲ ਤੁਸੀਂ ਸੰਪਰਕ
1: ਕਰ ਸਕਦੇ
0: ਹੋ। 7 ਦਿਨ ਉੱਪਰ ਛੁੱਟੀ ਕੋਈ ਨਹੀਂ ਅਸੀਂ ਕਰਦੇ, ਜਿੱਦਣ ਇੰਡੀਆ ਜਾਵਾਂਗੇ ਫੇਰ ਕਰਾਂਗੇ
1: ਛੁੱਟੀ, ਕਰਨੇ ਦਿੰਦੇ ਤੁਸੀਂ।
0: ਲੜਦਾ, ਥੈਂਕ ਯੂ, ਲਵ ਯੂ।
1: ਓਕੇ, ਸਤਿ ਸ਼੍ਰੀ
0: ਅਕਾਲ। ਬਾਏ ਬਾਏ। ਪ੍ਰੇਮਗਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਸਵਾਗਤ ਆ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ
0: ਸੌਰੀ, ਫਿਰ ਤੁਹਾਨੂੰ ਬੋਇਟ ਕਰਨੀ ਪਈ, ਤੁਹਾਡਾ ਪਹਿਲਾਂ ਹੀ ਫੋਨ ਆਇਆ।
2: ਨਹੀਂ ਨਹੀਂ ਕੋਈ ਨਹੀਂ, ਸਾਡੇ ਤਾਂ ਘਰ ਦਾ ਪ੍ਰੋਗਰਾਮ ਆ।
0: ਅੱਛਾ ਪ੍ਰੇਮ ਭਾਜੀ, ਚਲੋ ਤੁਸੀਂ ਲਾਓ ਪਹਿਲਾਂ ਸੰਦੇਸ਼ ਆਪਣਾ, ਫਿਰ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਕਰਨੀ।
2: ਜੀ ਹਾਂਜੀ ਹਾਂਜੀ, ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਜਿਹੜੀ ਤੁਸੀਂ ਇਹ ਟਿਊਨ ਲਾਉਂਦੇ ਨਾ, ਇਹ ਜਗਾਨ ਦੀ ਆ।
0: ਅੱਛਾ,
2: ਬਾਹਲੀ ਵਧੀਆ।
0: ਹਾਂ,
2: ਤੈਨ ਕਰਦਾ ਸੁਣੀ ਆਈ ਹੈ।
0: ਹਾਂ ਚੱਕ। ਅੱਛਾ,
2: ਤੇ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਰੇਡੀਓ ਤੇ ਦੱਸਦੀ, ਵਧੀਆ ਲੱਗਦੀ, ਮਤਲਬ ਮੈਨੂੰ ਬਹੁਤ ਵਧੀਆ ਲੱਗਦੀ, ਬਾਕੀ ਸਰੋਤਿਆਂ ਨੂੰ ਪੁੱਛ ਲਿਆ ਇਹਦੇ ਪਛਾਣ।
0: ਬਿਲਕੁਲ,
2: ਬਹੁਤ ਹੀ ਮਤਲਬ ਦਿਲ ਨੂੰ ਛੂਹਣ ਵਾਲੀ ਟਿਊਨ ਹੁੰਦੀ ਆ।
0: ਸੱਚੀ ਗੱਲ। ਮੱਖਣ ਸ਼ਾਹ ਲਵਾਣਾ ਕੌਣ ਸੀ?
2: ਮੱਖਣ ਸ਼ਾਹ ਲਵਾਣਾ, ਮੱਖਣ ਸ਼ਾਹ ਲਵਾਣਾ,
0: ਚਲੋ ਇੰਨਾ ਟਾਈਮ ਨਹੀਂ ਸੋਚ ਕੇ ਦੱਸ ਦਿਓ
2: ਤੁਸੀਂ ਮੈਨੂੰ ਪਤਾ। ਮਤਲਬ ਮੈਂ ਕਹਿ ਸਕਦਾ ਕਿ ਰੂਹਾਨੀਅਤ ਨਾਲ ਹੀ ਰਿਲੇਟਡ ਸੀਗੇ ਉਹ।
0: ਅੱਛਾ,
2: ਬਾਕੀ ਮੈਂ ਹੁਣ ਇਸ ਤੋਂ ਜ਼ਿਆਦਾ ਕੁਛ ਨਹੀਂ ਕਹਿ ਸਕਦਾ।
0: ਚਲੋ, ਕੋਈ ਕਈ ਵਾਰ ਚੇਤੇ ਨਹੀਂ ਆਉਂਦਾ। ਬਿਲਕੁਲ, ਕੋਈ ਨਹੀਂ, ਆਪਾਂ ਕਰਦੇ ਹਾਂ। ਥੈਂਕ ਯੂ, ਥੈਂਕ ਯੂ ਪ੍ਰੇਮ ਭਾਜੀ। 2-6 ਨੰਬਰ ਵਾਰਡ 'ਚੋਂ ਖੜ੍ਹੇ ਰੀਜਨਲ ਕੌਂਸਲਰ ਲਈ ਤੁਸੀਂ ਇਹਨਾਂ ਨੂੰ ਜਿਤਾਓ ਅਤੇ ਵੋਟ ਪਾਓ। ਅਤੇ ਇਹਨਾਂ ਦਾ ਨੰਬਰ ਨੰਬਰ ਨੰਬਰ ਨੰਬਰ ਕਿੱਥੇ ਲਿਖਿਆ ਹੋਇਆ? ਨੰਬਰ ਕਿੰਨਾ ਮੈਨੂੰ ਮੋਚਾ, 647-6-6-49-31 647-6-6-49-31 'ਤੇ ਪ੍ਰੇਮ ਗਿੱਲ ਸਾਹਿਬ ਨਾਲ, ਪ੍ਰੇਮ ਪਾਲ ਗਿੱਲ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ।
2: ਜੀ ਜੀ, ਇੱਕ ਮੈਂ ਹੋਰ ਗੱਲ ਕਹਿਣੀ ਜੀ।
0: ਆਉਣ ਦਿਓ। ਮੈਨੂੰ ਆਪਾਂ ਨੂੰ ਕੋਈ ਜਗ੍ਹਾ ਨਾ ਚੇਂਜ ਕਰਨੀ ਪੈ ਜੇ ਹੁਣ।
2: ਜਗ੍ਹਾ ਚੇਂਜ ਕਰ ਲਵਾਂਗੇ, ਪੋਸਟਪੋਨ ਨਹੀਂ ਕਰਨੀ ਆਪਾਂ।
0: ਹਾਂ, ਕਿਉਂਕਿ ਹੁਣ ਫੇਰ 45% ਉਸ ਸੰਡੇ ਦਾ ਮੀਂਹ ਦਿਖਾ ਰਿਹਾ, ਤੇ ਕੁਛ ਆਈ ਡੋਂਟ ਨੋ ਹੁਣ ਦਿਮਾਗ, ਜਦ ਤੱਕ ਮੈਂ ਦੇਖਿਆ ਨਾ ਦਿਮਾਗ 'ਚ ਹੋਰ ਕੁਛ ਚੱਲ ਰਿਹਾ ਹੁਣ।
3: ਗੁੱਡ
0: ਮਾਰਨਿੰਗ ਤੁਹਾਨੂੰ ਵੀ।
3: ਭੈਣ ਭਾਈ ਦੇ ਪਿਆਰ ਦਾ ਨਿਸ਼ਾਨੀ ਰੱਖਣੀ, ਲੱਖ ਲੱਖ ਵਧਾਈਆਂ। ਇੱਕ ਮੈਨੂੰ ਬਹੁਤ ਫੋਨ ਆਏ ਆਲਾਂਬੇ ਆਏ ਆ ਕਿ ਤੇਰਾ ਛੋਟਾ ਭਾਈ ਹੈ ਹਰਜੀਤ, ਉਹਦੀ ਬੇਨਤੀ ਕਰੋ ਵੀ ਭਾਈ ਖਬਰਾਂ ਸੁਣਾ ਦੇ ਕਰ ਮਾੜੀ ਜਿਹਾ, ਖਬਰਾਂ ਵਾਸਤੇ ਇੱਕ ਮਿੰਟ ਕੱਢ ਲਿਆ ਕਰੋ, ਇੰਨੀ ਕਿਰਪਾ ਕਰ ਦੋ ਤੁਹਾਡੇ ਤੇ।
0: ਚਲੋ ਲਾਈਏ ਫਿਰ ਖਬਰ। ਕੱਲ ਤਾਂ ਖਬਰਾਂ ਬਹੁਤ ਕੀਤੀਆਂ,
3: ਕਾਹਨੂੰ ਕਰੀਆਂ ਐ ਮੈਂ ਚੋਰ ਡਬੜ।
0: ਚਲੋ ਠੀਕ ਹੈ ਭਾਈ ਸਾਹਿਬ, ਥੈਂਕ ਯੂ, ਲਵ ਯੂ, ਥੈਂਕ ਯੂ, ਥੈਂਕ ਯੂ। 85-20 ਤੋਂ ਰੇਸ਼ਮ ਭਾਅ ਜੀ ਦਾ ਗੁੱਡ ਮਾਰਨਿੰਗ ਦਾ ਮੈਸੇਜ ਆ, ਥੈਂਕ ਯੂ ਸਰ, ਥੈਂਕ ਯੂ, ਲਵ ਯੂ। ਅਤੇ ਸੰਧੂ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਬਲਦੇਵ ਬਰਾੜ ਸਾਹਿਬ ਦਾ ਵੀ ਵੱਲੋਂ ਵੀ ਬਾਈ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਕਹਿੰਦੇ, ਥੈਂਕ ਯੂ। ਅਤੇ ਕੁਮਾਰੀ ਆਂਟੀ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਅਤੇ ਕੇਵਲ ਆਂਟੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਹੈਪੀ ਰੱਖੜੀ, ਜੋੜ ਮੇਲਾ ਬਾਬਾ ਬਕਾਲਾ ਜੀ। ਬਿਲਕੁਲ ਜੀ, ਅੱਜ ਰੱਖੜ ਪੁੰਨਿਆ। ਅਤੇ ਜੇ ਕਿਸੇ ਨੂੰ ਪਤਾ ਹੋਵੇ ਮੱਖਣ ਸ਼ਾਹ ਲਵਾਣਾ ਕੌਣ ਸੀ, ਤਾਂ ਤੁਸੀਂ ਮਾੜਾ ਜਿਹਾ ਕਰ ਲਿਓ ਅਪਡੇਟ। ਅਤੇ ਫਿਰ ਭਾਈ ਆਪਾਂ ਸਟੂਡੀਓ ਦੇ ਵਿੱਚੋਂ ਪਰਮਿੰਦਰ ਜੀ ਨੂੰ ਕਾਲ ਲਾਉਂਦੇ ਹਾਂ ਅਤੇ ਕਰਦੇ ਹਾਂ ਗੱਲਾਂ ਬਾਤਾਂ। ਯਾਰ ਐਤਵਾਰ ਦਾ ਹੁਣ ਮੀਂਹ ਦਿਖਾ ਰਿਹਾ ਅਗਲੇ ਦਾ, ਕਿੱਦਾਂ ਕਰੀਏ, ਕਿੱਦਾਂ ਕਰੀਏ ਯਾਰ? ਮੈਂ ਬੜਾ ਪਰੇਸ਼ਾਨ ਹੋਇਆ ਇਸ ਚੀਜ਼ ਨੂੰ ਲੈ ਕੇ ਐਤਕੀ ਤਾਂ। ਹਾਂ, ਮਨ 'ਚ ਦੁਬਿਧਾ ਜੀ ਚੱਲ ਪਈ ਹੋਰੇ ਕੁਛ। ਚਲੋ, ਅੱਜ ਸਿਆਣੇ ਕਹਿੰਦੇ ਨੇ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਸਰਦਾਰ ਜਰਨੈਲ ਸਿੰਘ ਜੀ ਦਾ, ਜਿਹੜੇ ਫਿਲਮ ਐਕਟਰ ਨੇ ਬਹੁਤ ਤਕੜੇ, ਬਹੁਤ ਫੇਮਸ ਕਲਾਕਾਰ ਨੇ। ਅਤੇ ਤੁਸੀਂ ਰੇਡੀਓ ਉਡਾਨ ਅਤੇ ਪ੍ਰਭ ਸੰਧੂ ਵੱਲੋਂ ਕੋਟਯਾਰਡ ਬਾਈ ਮੈਰੀਅਟ ਬ੍ਰੈਂਪਟਨ ਦੇ ਵਿੱਚ ਇਹ ਸ਼ੋਅ ਕਰਾਇਆ ਜਾ ਰਿਹਾ, ਜਿਹੜਾ ਸਟੀਲ ਐਂਡ ਫੋਰਟੈਨ ਦੇ ਨੇੜੇ ਆ। ਸਰਦਾਰ ਜਰਨੈਲ ਸਿੰਘ ਸਿਆਣੇ ਕਹਿੰਦੇ ਨੇ 437-870-0001 437-870-3-01 'ਤੇ ਸੰਪਰਕ ਕੀਤਾ ਜਾ ਸਕਦਾ। ਪ੍ਰਭ ਸੰਧੂ ਸਾਹਿਬ ਨਾਲ ਕਰ ਲਿਓ ਗੱਲਬਾਤ, ਅਤੇ ਸਨੀ ਬਾਈ ਨੂੰ ਕਰ ਲਿਓ ਸੰਪਰਕ ਜੇ ਤੁਸੀਂ ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ। ਅਤੇ 647-1270-1245 'ਤੇ ਉੱਪਰ ਸੰਪਰਕ ਕਰ ਲਿਓ ਪਰਮ ਜੀ, ਉਹਨਾਂ ਨਾਲ ਸੰਪਰਕ ਕਰ ਲਿਓ। ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਤੁਸੀਂ ਸਟਾਲ ਕੋਈ ਲਗਾਉਣਾ ਚਾਹੁੰਦੇ ਆਪਣੇ ਘਰ ਫੰਕਸ਼ਨ ਆ ਤੁਹਾਡੇ ਕੋਈ, ਅਤੇ 437-430-1063 437-1063 'ਤੇ ਸੰਪਰਕ ਹੋ ਸਕਦਾ। ਸੰਧੂ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ, ਲੰਘਿਓ।
2: ਸਤਿ ਸ਼੍ਰੀ ਅਕਾਲ ਜੀ, ਮੱਖਣ ਸ਼ਾਹ ਲਵਾਣਾ ਇੱਕ ਬੜਾ ਸ਼ਰਧਾਲੂ ਸੀ, ਗੁਰੂ ਘਰ ਦਾ ਆਪਣੇ ਸਮੁੰਦਰੀ ਜਹਾਜ਼ ਸੀ, ਵਪਾਰੀ ਸੀ, ਤੇ ਜਦੋਂ ਇੱਕ ਤੇ
4: ਸਮੁੰਦਰ ਚ ਵਾਵਰੋ ਆਇਆ, ਜਹਾਜ਼ ਜੋੜ ਗਿਆ, ਉਹਨੇ ਗੁਰੂ ਨੂੰ ਯਾਦ ਕੀਤਾ, ਪਰਮਾਤਮਾ ਮੇਰਾ ਜਹਾਜ਼ ਬਣੇ ਲਾਈ, ਤੇ ਮੁੜ ਕੇ ਫਿਰ ਉਹਨਾਂ ਨੇ ਆ ਕੇ ਬਾਬੇ ਬਕਾਲੇ ਇੱਥੇ ਗੁਰੂ ਤੇਗ ਬਹਾਦਰ ਨੂੰ ਲੱਭਾ, ਤੇ ਗੁਰੂ ਲਾਧੋਰੀ ਦੇ ਨਾਂ ਤੇ ਜਾਣਿਆ ਜਾਂਦਾ। ਮੱਖਣ ਸਾਲ ਬੜਾ ਬੜਾ ਤਗੜਾ ਵਪਾਰੀ ਸੀ ਤੇ ਬੜਾ ਝੂਠਾ ਚਲਾਕੀ ਸੀ ਗੁਰੂ ਘਰ ਦਾ। ਤੇ ਇੰਨੀ ਕੁ ਕਹਾਣੀ
0: ਸੁਣਾ ਦੀ ਤੁਸੀਂ,
4: ਇਹਦਾ ਨਾਮ ਦਓਗੇ ਕਿ
0: ਨਾਮ ਸੰਧੂ ਸਾਹਿਬ ਵੱਲੋਂ ਕਢਾ ਦੇਣਾ ਟਿਕਟਾਂ ਕੋਈ ਨਾ ਕੋਈ ਤੁਹਾਨੂੰ,
4: ਮੈਂ ਦੱਸਿਆ ਤੁਹਾਨੂੰ ਜੀ,
0: ਮੈਂ ਤਾਂ ਹੀ ਕਹਿੰਦਾ ਅੱਧੀ ਆ ਤੁਹਾਡੀ।
4: ਥੈਂਕ
0: ਯੂ। ਬਿਲਕੁਲ ਜੀ, ਮੱਖਣ ਸ਼ਾਹ ਲਵਾਣਾ ਇੱਕ ਜਹਾਜ਼ ਵਪਾਰੀ ਸੀਗਾ ਕਹਿ ਸਕਦੇ ਹਾਂ, ਜਹਾਜ਼ ਉਹਦਾ ਸਮੁੰਦਰੀ ਜਹਾਜ਼ ਸੀਗਾ। 8 ਮਿੰਟ ਦੀ ਹੈਗੀ ਸਟੋਰੀ ਜੇ ਕਹੋ ਤਾਂ ਮੈਂ ਲਾ ਦਿੰਦਾ, ਮੈਂ ਵੀ ਮੇਰੀ ਦਾਦੀ ਨੇ ਛੋਟੇ ਹੁੰਦੇ ਨੂੰ ਸੁਣਾਈ ਹੋਈ ਆ, ਹੋ ਸਕਦਾ ਮੈਂ ਕਿਤੇ ਰੌਂਗ ਹੋਵਾਂ ਭੁੱਲ ਸਕਦਾ ਮਾੜੀ ਮੋਟੀ, ਵੀ ਬਹੁਤ ਵਪਾਰੀ ਸੀਗਾ ਤਕੜਾ, ਵੀ ਉਹਦਾ ਜਹਾਜ਼ ਡੁੱਬਦਾ ਸੀ, ਸਮੁੰਦਰ ਦੀਆਂ ਲਹਿਰਾਂ ਨੇ ਜਹਾਜ਼ ਕਹਿ ਲਓ ਚੱਕ ਲਿਆ ਜਾਂ ਡਬੋ ਲਿਆ, ਹੈ ਨਾ, ਡਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਹਾਜ਼ ਰੱਬ ਵੱਲੋਂ ਹੀ ਕਹਿ ਲਓ ਕੁਦਰਤ। ਫਿਰ ਉਹਨੇ ਅਰਦਾਸ ਕੀਤੀ, ਨਾਲ ਦੇ ਬੰਦੇ ਨੇ ਅਰਦਾਸ ਕੀਤੀ ਵੀ ਸ਼ਾਹ ਜੀ ਆਪਾਂ ਡੁੱਬ ਰਹੇ ਹਾਂ, ਵੀ ਬਹੁਤ ਔਖਾ ਹੋ ਜਾਣਾ, ਸਾਰਾ ਆਪਣਾ ਜਹਾਜ਼ ਤਬਾਹ ਹੋ ਜਾਣਾ, ਫਸ ਗਿਆ ਕੰਢੇ 'ਤੇ ਆ ਕੇ। ਅਤੇ ਜੋ ਵੀ ਹੋਇਆ, ਅਤੇ ਫਿਰ ਉਹਨਾਂ ਨੇ ਅਰਦਾਸ ਕੀਤੀ ਪਰਮਾਤਮਾ ਸਾਡਾ ਬੇੜਾ ਲੰਘਾ ਦੇ ਪਾਰ, ਜਹਾਜ਼ ਸਾਡਾ ਕਢਾ ਦੇ। ਹੋ ਸਕਦਾ ਮੈਂ ਇੱਥੇ ਰੋ ਕਿਤੇ ਨਾ ਕਿਤੇ ਮੈਂ ਇੱਧਰ ਉੱਧਰ ਹੋ ਸਕਦਾ, ਸਾਂਭ ਲਿਓ ਮਾੜਾ ਜਿਹਾ, ਵੀ ਮੇਰੇ ਨਾਲ ਤੁਸੀਂ ਵੱਧ ਸਿਆਣੇ ਹੋ, ਮੈਂ ਤਾਂ ਇੱਕ ਚੇਤਾ ਹੀ ਕਰਾ ਰਿਹਾ। ਵੀ ਚਲੋ ਉਹਨਾਂ ਨੇ ਕਿਹਾ ਵੀ ਬਾਬਾ ਜੀ ਜੋ ਵੀ ਹੋ ਤੁਸੀਂ ਕਿਤੇ ਬੈਠੇ ਮਹਾਰਾਜ, ਹੈ ਨਾ, ਵੀ ਸਾਡਾ ਬੇੜਾ ਪਾਰ ਕਰਾਓ। ਅਤੇ ਫਿਰ ਉਹ ਜਦ ਨਿਕਲ ਗਿਆ ਬੇੜਾ, ਸਾਰਾ ਕੁਛ ਹੋ ਗਿਆ, ਅਤੇ ਫਿਰ ਉਹ ਗਏ ਬਾਬਾ ਬਕਾਲਾ ਸਾਹਿਬ, ਜਾਂ ਲੱਭਦੇ ਲਭਾਉਂਦੇ ਲੱਭਦੇ ਲਭਾਉਂਦੇ, ਫਿਰ ਕਹਿੰਦੇ 22 ਮੰਜੀਆਂ ਸੀਗੀਆਂ ਉੱਥੇ ਲੱਗੀਆਂ ਹੋਈਆਂ ਵੱਖ ਵੱਖ, ਉਹਨਾਂ ਨੇ 500 ਮੋਹਰ ਸੁੱਖੀ ਸੀਗੀ, ਵੀ ਮੈਂ 500 ਮੋਹਰ ਚੜਾਊਂਗਾ ਬਾਬਾ ਜੀ, ਵੀ ਮੇਰਾ ਬੇੜਾ ਬਾਰ ਲੰਘਾ ਦਿਓ। ਅਤੇ ਫਿਰ ਉਹਨਾਂ ਨੇ ਕਿਸੇ ਨੂੰ ਪੁੱਛਿਆ ਪਿੰਡ 'ਚ ਵੀ ਜਾ ਕੇ ਕੌਣ ਆ ਇੱਥੇ ਮਹਾਂਪੁਰਖ ਸੰਤ, ਅਤੇ ਉਹ ਕਹਿੰਦੇ ਵੀ ਕੋਈ ਕਹਿੰਦਾ ਕੋਈ ਆ, ਕੋਈ ਕਹਿੰਦਾ, ਉਹਨਾਂ ਨੇ ਫਿਰ 5-5 ਮੋਹਰਾਂ ਕਹਿੰਦੇ ਰੱਖੀਆਂ ਸੀ ਇਕੱਲੇ ਇਕੱਲੇ ਮੋਹਰੇ, ਵੀ ਮੈਂ 5-5 ਰੱਖ ਕੇ ਦੇਖ ਲੈਂਦਾ ਵੀ ਹੁਣ ਇਹਨਾਂ ਦੇ ਵਿੱਚੋਂ ਕੋਈ ਪਛਾਣ ਤਾਂ ਨਹੀਂ ਆ ਸਕਦਾ ਮੈਨੂੰ, ਵੀ ਜਿਹੜਾ ਹੋਊਗਾ ਬਾਬਾ ਸੱਚੇ ਪਰਮਾਤਮਾ ਉਹ ਆਪ ਹੀ ਕਹੂਗਾ, ਜਾਣੀ ਜਾਣਾ ਮੈਂ ਅਰਦਾਸ ਉਹਦੀ ਕੀਤੀ ਆ। ਅਤੇ ਉਹ 22 ਦੇ ਮੂਹਰੇ ਕਹਿੰਦੇ 5-5 ਮੋਹਰਾਂ ਰੱਖੀਆਂ, ਅਤੇ ਨਹੀਂ ਉਹਨਾਂ ਨੇ ਮਤਲਬ ਕੋਈ ਬੋਲਿਆ ਨਾ। ਅਤੇ ਫਿਰ ਉਹ ਬਾਹਰ ਆਇਆ, ਅਤੇ ਫਿਰ ਕਿਸੇ ਹੋਰ ਨੂੰ ਪੁੱਛਿਆ ਰਾਹਗੀਰ ਨੂੰ, ਉਹ ਕਹਿੰਦਾ ਵੀ ਇੱਕ ਉਹ ਬਾਬਾ ਕੋਈ ਕੁਟੀਆ ਦੇ ਵਿੱਚ ਜਾਂ ਕਿਤੇ ਵੀ ਆ, ਵੀ ਕੋਈ ਬੈਠਾ ਸਾਹ ਦਾ, ਵੀ ਉਹ ਭਗਤੀ ਕਰਦਾ, ਵੀ ਬੋਲਦਾ ਚੱਲਦਾ ਹੈ ਨਹੀਂ ਕਿਸੇ ਨਾਲ। ਜਦ ਉੱਥੇ ਰੱਖੀਆਂ 5 ਮੋਹਰਾਂ ਜਾ ਕੇ, ਤਾਂ ਫਿਰ ਉੱਠਣ ਲੱਗਿਆ, ਅਤੇ ਬਾਬਾ ਜੀ ਨੇ ਬਾਂਹ ਫੜ ਲਈ, ਕਹਿੰਦੇ ਭਾਈ ਸਾਹਿਬ ਤੁਸੀਂ 5 ਨਹੀਂ ਸੀ ਸੁੱਖੀਆਂ, ਅਤੇ ਤੁਸੀਂ 500 ਮੋਹਰ ਸੁੱਖੀ ਸੀ। ਬਸ ਉੱਥੋਂ ਹੀ ਕਹਿੰਦੇ ਫਿਰ ਉਹਨਾਂ ਨੂੰ ਚਾਹ ਚੜਿਆ, ਅਤੇ ਉਹ ਆਪਣਾ

ਆਇਆ ਸੀ ਜਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪੂਰੇ ਹੋਏ ਆ ਚੇਚਕ ਦੀ ਉਹਨਾਂ ਨੂੰ ਸੀਗੀ ਸ਼ਿਕਾਇਤ ਅਤੇ ਉਹ ਸਰ ਭਾਈ ਕਹਿ ਗਏ ਸੀ ਵੀ ਕੀ ਕਹਿ ਕੇ ਗਏ ਸੀ ਇੱਥੇ ਮੈਂ ਭੁੱਲਦਾ ਬਾਬਾ ਬਕਾਲਾ ਕੁਛ ਐਂ ਕਹਿ ਕੇ ਗਏ ਸੀ ਵੀ ਬਾਬਾ ਬਕਾਲਾ ਹੈ ਨਾ ਅਤੇ ਹੋ ਸਕਦਾ ਮੈਂ ਇੱਥੇ ਰੋਂਗ ਹੋਵਾਂ ਮੈਨੂੰ ਕਰੈਕਟ ਕਰ ਦਿਓ ਮਾੜਾ ਜਿਹਾ ਤੁਸੀਂ ਚਲੋ ਇੰਨੀ ਕੁ ਸਟੋਰੀ ਸੀਗੀ ਅਤੇ ਬਾਬਾ ਜੀ ਫਿਰ ਬਾਬਾ ਜੀ ਬਣ ਗਏ 33-73 ਤੋਂ ਗੁੱਡ ਮੋਰਨਿੰਗ ਕਹਿੰਦੇ ਹੈਪੀ ਫਰਾਈਡੇ ਭਾਅ ਜੀ ਥੈਂਕ ਯੂ ਅਤੇ ਸਤਨਾਮ ਭਾਅ ਜੀ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ ਅਤੇ ਪਰਮਿੰਦਰ ਜੀ ਨੂੰ ਆਪਾਂ ਲੈ ਕੇ ਆਈਏ ਲੱਭ ਕੇ ਅਤੇ ਉਹ ਤੋਂ ਪਹਿਲਾਂ ਥੋੜ੍ਹੀਆਂ ਜਿਹੀਆਂ ਆਪਾਂ ਗੱਲਾਂ ਬਾਤਾਂ ਕਰ ਲਈਏ ਦਾਣਾ ਮੰਡੀ ਵਾਲਿਆਂ ਨਾਲ ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਜੇ ਤੁਸੀਂ ਗਰੋਸਰੀ ਕਿਸੇ ਪ੍ਰਕਾਰ ਦੀ ਕੋਈ ਵੀ ਕਰਨੀ ਆ ਤਾਂ ਜ਼ਰੂਰ ਤੁਸੀਂ ਦਾਣਾ ਮੰਡੀ 'ਤੇ ਆ ਕੇ ਜਾਇਓ ਬ੍ਰੈਮਲੀ ਐਂਡ ਕੁਈਨ ਦਾ ਏਰੀਆ ਬਣਦਾ 905-286-9557-1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ ਤੁਸੀਂ ਆਟੇ ਲੈਣੇ ਆ ਕੋਈ ਸਬਜ਼ੀਆਂ ਲੈਣੀਆਂ ਤਰੋ ਤਾਜ਼ੀਆਂ ਅਤੇ ਤਾਂ ਵੀ ਤੁਸੀਂ ਉੱਥੇ ਸੰਪਰਕ ਕਰ ਲਿਓ ਆਲੂ ਗੰਢੇ ਲੈਣੇ ਆ ਅਤੇ ਦਾਲਾਂ ਕੱਚੀਆਂ ਪੱਕੀਆਂ ਲੈਣੀਆਂ ਚਾਹੁੰਦੇ ਹੋ ਦਾਣਾ ਮੰਡੀ 905-286-9557 'ਤੇ ਸੰਪਰਕ ਕੀਤਾ ਜਾ ਸਕਦਾ ਮੈਂ ਇੰਨਾ ਵੀ ਨਹੀਂ ਸਹੀ ਹੈਗੀ ਜਿਹੜੀ ਮੈਂ ਸਟੋਰੀ ਅੱਧੇ ਕੁ ਮਿੰਟ ਦੀ ਸੁਣਾ ਕੇ ਹਟਿਆ ਕਿ ਵੀ ਕਿਤੇ ਗਲਤੀ ਨਾ ਹੋਈ ਹੋਵੇ ਮੈਂ ਤੋਂ ਤੁਸੀਂ ਕਿਸੇ ਨੇ ਮੈਨੂੰ ਕਰੈਕਟ ਕੀਤਾ ਨਹੀਂ ਯਾਰ ਆਓ ਮਾੜਾ ਜਿਹਾ ਯਾਰ ਮੈਦਾਨ ਦੇ ਵਿੱਚ ਚਲੋ ਜੇ ਸਹੀ ਵੀ ਸੀ ਤਾਂ ਵੀ ਦੱਸ ਸਕਦੇ ਹੋ ਵੀ ਸਹੀ ਸੀ ਜਾਂ ਗਲਤ ਆ ਤਾਂ ਵੀ ਕਰੈਕਟ ਕਰ ਦਿਓ ਮਾੜਾ ਜਿਹਾ ਆ ਜਾਓ ਕਰੀਏ ਗੱਲਾਂ ਬਾਤਾਂ

0: ਕਿਆ ਬਾਤ ਆ, ਬਹੁਤ ਸੋਹਣਾ। ਸੰਧੂ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ ਦੁਬਾਰਾ।
1: ਹਾਂਜੀ, ਇੱਕ ਚੀਜ਼ ਹੋਰ ਵੀ ਚਲੋ ਦੱਸਦੇ ਆ, ਆਪਾਂ ਕਿੱਦਾਂ ਲੈ ਲਈਏ। ਉਹਨਾਂ ਨੇ ਮੱਖਣ ਸਾਨੂੰ ਕਿਹਾ ਦੇਖ ਮੇਰੇ ਮੋਢੇ ਦਾ ਜੇ ਨਿਸ਼ਾਨ ਹੈ।
0: ਬਿਲਕੁਲ ਬਿਲਕੁਲ, ਹਾਂ ਸੀ ਉਹਨੂੰ ਵੀ ਮੇਰਾ ਚੱਕ ਕੇ ਦੇਖ ਕੁੜਤਾ, ਬਿਲਕੁਲ
1: ਮੋਢਾ ਦਾ,
0: ਹਾਂ ਇਹ ਵੀ ਮੈਂ ਭੁੱਲ ਗਿਆ ਜੀ। ਬਿਲਕੁਲ, ਬੜਾ
1: ਜਿਹੜੀ ਗੁਰਬਾਣੀ ਆ ਨਾ ਜੀ,
0: ਬਿਲਕੁਲ
1: ਉਹ ਲੂਹਣੀਆਂ ਨੇ, ਯਾਨੀ ਕਿ ਉਹਨਾਂ ਚ ਕਹਿ ਸਕਦੇ ਇੱਕ ਬਿਰਹਾ ਆ, ਇੱਕ ਉਦਾਸੀ ਆ ਉਸ ਗੁਰਬਾਣੀ,
0: ਕੋਈ ਸ਼ੱਕ ਨੀ, ਕੋਈ ਸ਼ੱਕ।
1: ਆਪਾਂ ਅਕਸਰ ਜਦੋਂ ਖੰਡ ਪਾਠ ਮੁੱਕਦਾ ਉਦੋਂ ਉਹਨਾਂ ਦੀਆਂ ਲੂਹਣੀਆਂ ਸੁਣਦੇ ਹੁੰਦੇ ਆ,
0: ਤੁਹਾਨੂੰ ਵੀ ਪਿਆਰ ਭਰੀ। ਤੇ ਸ਼ਰਮਾ ਸਾਹਿਬ ਕਿੱਦਾਂ ਫਿਰ ਚੱਲਦਾ, ਕੀ ਕਹਿੰਦੀ ਆ ਮਾਰਕੀਟ? ਹੁਣ ਸੰਡੇ ਨੂੰ ਫੇਰ ਮੀਂਹ ਦਿਖਾਈ ਜਾਂਦੇ ਆ, ਤਿਆਰੀਆਂ ਸੰਡੇ ਨੂੰ ਮੀਂਹ ਦਿਖਾ ਰਹੇ ਆ ਹੁਣ,
2: ਕੋਈ ਨਾ ਹਟਾ ਦਾਂਗੇ ਮੀਂਹ,
0: ਮੀਂਹ ਇਕੱਲੇ ਪਰਮਣ ਦਾਣ ਥੋੜੀ ਹਟ ਜਾ,
2: ਮੀਂਹ ਪਰਮਣ ਦੀ ਵੇਟ ਕਰਦਾ।

0: ਕਹਿੰਦੇ ਪਰਮਟ ਆ ਗਿਆ ਮੀਂਹ ਹਟ ਜਾਣਾ
1: ਕਿਤੇ ਜਗ੍ਹਾ ਨਾ ਹੋਣਾ ਇਤਕੀ ਆਪਾਂ ਨੂੰ ਚੇਂਜ ਕਰਨੀ ਭਾਜੀ
0: ਨਹੀਂ ਦੋ ਕੁ ਦਿਨ ਤਿੰਨ ਦਿਨ ਪਹਿਲਾਂ ਆਪਾਂ ਚੈੱਕ ਕਰ ਲਾਂਗੇ ਪਰ ਹਾਲਾਤ ਮੈਨੂੰ ਤਾਂ ਸਹੀ ਲੱਗਦੇ ਆ ਨਹੀਂ ਹੈ ਅੰਨਾ ਹੈ ਨਹੀਂ ਮੀਂਹ ਦਾ
1: ਮੀਂਹ 45% ਸ਼ੋਅ ਕਰ ਰਿਹਾ
0: ਉਹ 50 ਤੋਂ ਥੱਲੇ ਚਾਂਸ ਘੱਟ ਹੀ ਹੁੰਦੇ ਜੰਜੂ ਸਾਹਿਬ
1: ਅੱਛਾ
0: ਹਾਂ ਹਾਂ
1: ਚਲੋ ਫਿਰ ਦੇਖ ਲੈਂਦੇ ਆ ਕਹਿੰਦੇ ਹੁੰਦੇ ਕਿਸੇ ਪੰਡਤ ਨੂੰ ਜਾਂ ਬ੍ਰਾਹਮਣ ਜੀ ਨੂੰ ਕਿਸੇ ਨੂੰ ਪੁੱਛ ਪਛਾ ਕੇ ਦੇਖ ਲੈਂਦੇ ਆ ਕਿਸੇ ਨੂੰ ਹੱਥ ਹੁੱਥ ਦਿਖਾ ਲੈਂਦੇ ਆ ਮੱਥਾ ਮੁੱਥਾ ਦਿਖਾ ਲੈਂਦੇ ਆ
0: ਸਿਕਿਓਰਡ ਲਾਈਨ ਆਫ ਕ੍ਰੈਡਿਟ, ਦੂਜੀ ਅਨਸਿਕਿਓਰਡ ਤੁਹਾਡੇ ਕ੍ਰੈਡਿਟ ਦੇ ਉੱਪਰ ਮਿਲਦੀ ਹੈ।
1: 647-606-8181 ਸੰਪਰਕ ਕਰ ਲਿਓ। ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
0: ਬਸ ਜੀ ਸਾਹਿਬ, ਬਾਕੀ ਸਤੰਬਰ 2 ਨੂੰ ਤੁਸੀਂ ਪੁੱਛ ਹੀ ਲਿਆ, ਰੇਟ ਫਲੈਟ ਹੀ ਰਹਿਣਗੇ, ਬਾਕੀ ਟੈਰਿਫ ਔਰ ਜਲਦੀ ਵੀ ਜਿਹੜੀ ਕਿ ਬਹੁਤ ਅਨਸਰਟਨ ਹੈ, ਪਰ ਸਾਡੀ ਗੱਟ ਫੀਲਿੰਗ ਹੈ ਸਤੰਬਰ 8 ਤੱਕ ਕੋਈ ਨਾ ਕੋਈ ਨੈਗੋਸ਼ੀਏਟ ਹੋ ਕੇ ਦੋਨੇ ਕੰਟਰੀਆਂ ਦਾ ਥੋੜਾ ਜਿਹਾ ਭਲਾ ਹੋਣ ਦੀ ਉਮੀਦ ਹੈਗੀ ਹੈ। ਇਸ ਲਈ ਮੈਨੂੰ ਲੱਗਦਾ ਟਰੰਪ ਸਾਹਿਬ
1: ਨਹੀਂ, ਭਲਾ ਕਿੱਥੋਂ ਹੋ ਜਾਊਗਾ, ਲੇਕ ਆਫ ਓਨਟਾਰੀਓ ਦਾ ਨਾਮ ਤਾਂ ਬਦਲ ਕੇ ਕੱਲ ਉਹਨਾਂ ਨੇ ਲੇਕ ਆਫ ਅਮਰੀਕਾ ਰੱਖਤਾ ਤੇ ਕੈਨੇਡਾ ਵਾਲੇ ਸੁਸਤ ਪਏ ਸੁੱਤੇ ਪਏ।
0: ਸਰਕਾਰ ਦੇ ਸਾਹਮਣੇ ਉਹਨਾਂ ਨੂੰ ਚੈਲੰਜ ਵੀ ਕਰਦਾ ਵੀ ਤੁਸੀਂ ਲੇਕ ਓਨਟਾਰੀਓ ਦਾ ਨਾਮ ਲੇਕ ਅਮਰੀਕਾ ਰੱਖ ਕੇ ਦਿਖਾਓ, ਉਹਨਾਂ ਨੇ ਚੈਲੰਜ ਕਰਦਾ
1: ਤੇ ਰੱਖਤਾ ਉਹਨਾਂ ਨੇ ਕੱਲ
0: ਨਹੀਂ, ਉਹ ਰੱਖਤਾ ਦੇਖੋ ਵਰਬਲੀ ਕਹਿਣਾ, ਉਹ ਟਰੰਪ ਸਾਹਿਬ ਦੇ 15 ਵਾਰ ਇਰਾਨ ਨਾਲ ਵਾਰ ਡਿਕਲੇਅਰ
1: ਨਹੀਂ, ਵਰਬਲੀ ਨਹੀਂ ਕਿਹਾ ਆਪਣੇ, ਕੱਲ ਤਾਂ ਹੋ ਗਿਆ ਉਹਨਾਂ ਦਾ ਮਤਾ ਮਤਾ ਪਾਸ ਹੋ ਗਿਆ, ਕਰ ਲਿਆ ਉਹਨਾਂ ਨੇ ਉੱਥੇ
0: ਆਪਣੇ ਜੋਬ ਦੇ ਨੰਬਰ ਆਪਣੇ ਕੈਨੇਡਾ ਦੇ ਆਏ ਸੀ ਪੋਜ਼ਿਟਿਵ ਆਏ ਸੀਗੇ, ਅਮਰੀਕਾ ਚ ਨੈਗੇਟਿਵ ਆਏ, ਇਸ ਲਈ ਅਮਰੀਕਾ ਚ ਵੀ ਇਹਦਾ ਇੰਪੈਕਟ ਬਹੁਤ ਬੁਰਾ ਹੈਗਾ ਟੈਰਿਫ ਦਾ ਕੱਲੇ ਕੈਨੇਡਾ। ਹਾਂ ਇਹ ਹੋ ਸਕਦਾ ਸਾਡੀ ਇਕਨੋਮੀ ਜ਼ਿਆਦਾ ਡਿਪੈਂਡੈਂਟ ਅਮਰੀਕਾ ਤੇ ਹੈਗਾ, ਸ਼ਾਰਟ ਟਰਮ ਲਈ ਸਾਨੂੰ ਨੁਕਸਾਨ ਹੈ, ਹੋ ਸਕਦਾ ਲੌਂਗ ਟਰਮ ਲਈ ਸਾਡਾ ਇਹ ਚ ਫਾਇਦਾ ਵੀ ਹੋ ਜਾਵੇ,
1: ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ।
0: ਇਸ ਲਈ ਮੇਰੀ ਗੱਲ ਫੀਲ, ਇਸ ਲਈ ਆਪਾਂ ਇਹਨੂੰ ਨਾ ਆਪਾਂ 50-50 ਲੈ ਕੇ ਚੱਲੀਏ, ਨੈਗੇਟਿਵ ਪੱਖ ਵੀ ਦੇਖੀਏ ਤੇ ਪੋਜ਼ਿਟਿਵ ਪੱਖ ਵੀ ਦੇਖੀਏ, ਠੀਕ ਹੈ। ਹੁਣ ਆਪਾਂ ਦੇਖੀਏ ਸ਼ਾਰਟ ਟਰਮ ਲਈ ਹੋ ਸਕਦਾ ਸਾਡੀ ਜੋਬ ਲਾਸ ਹੋਵੇ, ਸਾਡੇ ਆਟੋਮੋਟਿਵ ਦੇ ਜਿਹੜੇ ਪਲਾਂਟ ਹੈ ਉਹਦੀ ਜੋਬ ਲਾਸ ਹੋ ਜਾਵੇ, ਪਰ ਹੋ ਸਕਦਾ ਲੌਂਗ ਟਰਮ ਲਈ ਸਾਨੂੰ ਹੋਰ ਕੰਟਰੀਆਂ ਤੋਂ ਜਿਹੜੀ ਆਪਾਂ ਟ੍ਰੇਡ ਵਾਰ ਕਰ ਰਹੇ ਹੈਗੇ ਆ, ਟ੍ਰੇਡ ਕਰ ਰਹੇ ਹਾਂ, ਉਹਦਾ ਸਾਨੂੰ ਲੌਂਗ ਟਰਮ ਦੇ ਵਿੱਚ ਫਾਇਦਾ ਹੋ ਜਾਵੇ।
1: ਪਰ ਜਦ ਤੱਕ ਆਪਣੇ ਵਾਲਾ ਟਾਈਮ ਤਾਂ ਲੰਘ ਜਾਣਾ ਨਾ,
0: ਆਪਣਾ ਟਾਈਮ ਲੰਘ ਜਾਣਾ, ਪਰ ਦੇਖੋ ਅੱਜ ਟਰੰਪ ਸਾਹਿਬ ਹੈਗੇ 2-3 ਸਾਲ ਉਹਨਾਂ ਨੇ ਗੱਦੀ ਤੇ ਰਹਿਣਾ ਵੀ ਹੈ,
1: 2 ਸਾਲ ਰਹਿ ਗਏ, ਅਕਤੂਬਰ ਚ ਮਿਡ ਹੋਣੀ ਹੈ ਇਲੈਕਸ਼ਨ, ਉਹਨਾਂ ਦੀ
0: ਮਿਡ ਟਰਮ ਇਲੈਕਸ਼ਨ ਹੈਗੇ ਆ, ਠੀਕ ਹੈ। ਐਸੇ ਨੂੰ ਟਰੰਪ ਸਾਹਿਬ ਇੰਪੈਕਟ ਛੱਡਣਾ ਚਾਹੁੰਦੇ ਆ, ਬਸ ਇਹੀ ਹੈ ਵੀ ਆਪਣਾ ਇੰਪੈਕਟ ਰਹਿ ਜਾਵੇ। ਸਵੇਰੇ ਬਿਆਨ ਹੋ ਰਿਹਾ, ਦੁਪਹਿਰੇ ਹੋ ਰਿਹਾ, ਸ਼ਾਮੀ ਹੋ ਰਿਹਾ, ਮੈਂ 15-16 ਵਾਰ ਟਰੰਪ ਸਾਹਿਬ ਦਾ ਬਿਆਨ ਸੁਣ ਚੁੱਕਾ, ਇਰਾਨ ਤੋਂ ਵਾਰ ਜਿੱਤ ਗਿਆ, ਇਹ ਤੇ ਅਫਗਾਨਿਸਤਾਨ ਤੋਂ ਹਾਰ ਕੇ ਆਇਆ, ਜਿੱਤ ਕਿੱਥੋਂ ਗਿਆ, ਚਾਹੇ ਇਰਾਨ ਹੋਵੇ ਚਾਹੇ ਅਫਗਾਨਿਸਤਾਨ ਹੋਵੇ,
1: ਭਗਵੰਤ ਮਾਨ ਸਾਹਿਬ ਦੇ ਚੇਲੇ ਲੱਗਦੇ ਆ ਇਹ, ਛੇਤੀ ਉਹ ਬਦਲ ਦਿੰਦੇ ਪਿਆ।
0: ਨਹੀਂ ਦੇਖੋ ਅਸੀਂ ਨਾ ਲਿਬਰਲ ਦੇ ਹੱਕ ਚ ਨਾ ਕੰਜ਼ਰਵੇਟਿਵ ਦੇ ਹੱਕ ਚ, ਪਰ ਮਾਰਕਾਨੀ ਸਾਹਿਬ ਜੋ ਵੀ ਇੱਥੇ ਕਰ ਰਹੇ ਆ, ਮੈਨੂੰ ਲੱਗਦਾ ਕੈਨੇਡਾ ਦੀ ਫੇਵਰ ਚ ਜੋ ਉਹਨਾਂ ਦੇ ਐਫਰਟਸ ਹੋ ਰਹੇ ਆ ਉਹ ਸਹੀ ਕਰ ਰਹੇ ਆ,
1: ਸਹੀ ਕਰ ਰਹੇ। 647-606-8181 ਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਮੁਰਗੇ ਤੱਕ ਤੁਹਾਡਾ ਕੋਈ ਵੀ ਕੁਐਸਚਨ ਆ, ਪਹਿਲੀ ਦੂਜੀ ਤੀਜੀ ਮੁਰਗੇ ਲੈਣੀ, ਹੋਮ ਇਕਿਊਟੀ ਘਰ ਚੋਂ ਕਢਾਉਣੀ ਚਾਹੁੰਦੇ ਹੋ, ਕੰਸਟਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, 647-606-8181 ਤੇ ਸੰਪਰਕ ਕਰ ਲਿਓ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ।
2: ਦੇਖੋ ਆਪਾਂ ਸ਼ੁਰੂ ਤੋਂ ਸੁਣਦੇ ਆਏ ਆ ਕਹਾਣੀਆਂ, ਸਾਰੀਆਂ ਸਾਖੀਆਂ ਵੀ ਉਹਨਾਂ ਨੂੰ ਦਿਲ ਮੰਨ ਲੈਂਦਾ ਪਰ ਦਿਮਾਗ ਨੀ ਮੰਨਦਾ। ਜਿਹੜੀ ਗੁਰਬਾਣੀ ਹੈ ਉਹ ਸਾਰੀ ਵਿਗਿਆਨਕ ਹੈ, ਉਹ ਕਰਾਮਾਤਾਂ ਨੂੰ ਨਹੀਂ ਮੰਨਦੀ, ਉਲਟਾ। ਪਰ ਇੱਥੇ ਸਾਰੀਆਂ ਕਰਾਮਾਤਾਂ ਹੀ ਹੈ, ਨਿਸ਼ਾਨ ਵੀ ਪੈ ਜਾਂਦੇ ਮੋਢਿਆਂ ਦੇ, ਬੇੜੀ ਹੈ ਜਾਂ ਬੇੜਾ ਆ ਜਾਂ ਕੋਈ ਵੱਡਾ ਜਹਾਜ਼, ਕਿਹੜਾ ਟਾਈਟੈਨਿਕ ਤਾਂ ਹੈ ਨੀ ਸੀ, ਜੇ ਸ਼ਾਇਦ ਟਾਈਟੈਨਿਕ ਵਾਲੇ ਵੀ ਜਾਣਦੇ ਹੁੰਦੇ ਪੈਦਾ ਹੋ ਜਾਂਦੇ, ਉਹ ਕਦੀ ਨਾ ਡੁੱਬਦਾ, ਉਹ ਵੀ ਅਰਦਾਸ ਕਰ ਲੈਂਦੇ ਐਵੇਂ ਕੁਛ ਨਾ ਕੁਛ ਸੁੱਖ ਲੈਂਦੇ। ਜਿਹੜਾ ਸਮੁੰਦਰ ਹੈ ਨਾ, ਉਹਨੇ ਪਾਣੀ ਚ ਲਹਿਰਾਂ ਉਹਦੀ ਜਿਹੜੀ ਉਹਦੀ ਲਪੇਟ ਚ ਆ ਗਈ ਹੈ, ਜੇ ਉਹ ਜਹਾਜ਼ ਕਾਬਲੀਅਤ ਹੈ ਨੀ, ਉਹਨੇ ਡੁੱਬਣਾ ਹੀ ਆ, ਅੱਗ ਨੇ ਸਾੜਨਾ ਹੀ ਆ, ਇਹ ਕਦੀ ਹੋ ਨੀ ਸਕਦਾ। ਹੁਣ ਤੁਸੀਂ ਆ ਨੇਪਾਲ ਚ ਦੇਖ ਲਓ, ਹਜ਼ਾਰਾਂ ਬੰਦੇ ਮਰ ਗਏ ਕੱਲ, ਹੋ ਹੀ ਜਾਂਦਾ ਦੁਨੀਆ ਚ, ਏਦਾਂ ਹੁੰਦਾ ਨੀ। ਇਹ ਜੇ ਥੋੜਾ ਜਿਹਾ ਵੀ ਬੰਦਾ ਆਪਣਾ ਕੋਈ ਦਿਮਾਗ ਰੱਖਦਾ ਹੋਵੇ, ਇਹ ਗੱਪ ਕਹਾਣੀਆਂ ਕਰੀਆਂ ਹੋਈਆਂ ਸਾਰੀਆਂ। ਬਾਕੀ ਜਿਹੜਾ ਮੰਨਣਾ ਉਹਨਾਂ ਦਾ ਮੰਨੀ ਜਾਣਾ, ਜਿਹੜੀ ਸ਼ਰਧਾ ਹੁੰਦੀ ਨਾ, ਉਹ ਬੰਦਾ ਉਹ ਬਲਾਇੰਡ ਫੇਥ ਹੀ ਹੁੰਦਾ, ਉਹ
1: ਜਿਹੜਾ ਬਲਾਇੰਡ ਫੇਥ, ਕੋਈ ਸ਼ੱਕ ਨਹੀਂ।
3: ਫਰਕ ਪੈਂਦਾ ਇਹਨਾਂ ਦੇ ਘਰ ਦੇ, ਸਾਰੇ 4 ਲੱਖ ਇੰਪਲਾਈਜ ਨੇ, ਤੇ ਅੱਛਾ ਨੰਬਰ 2 ਦੱਸਿਓ ਵੀ ਨਾ, ਜਿਹੜਾ ਆਪਣਾ ਹਾਈ ਕੋਰਟ ਨੇ ਕੀ ਕੀਤਾ, ਕਹਿੰਦੇ ਹਾਈ ਕੋਰਟ ਨੇ ਉਹਦਾ ਵੀ ਪੁੱਛ ਲਿਆ, ਜਿਹੜਿਆਂ ਨੇ ਉਹਨਾਂ ਨੇ ਕਿਹਾ ED ਨੇ ਵੀ ਉਹਦਾ ਕੀ ਕੀਤਾ ਤੁਸੀਂ, ਤੁਹਾਡੇ DGP ਨੂੰ ਕਿਹਾ, ਪਲੀਜ਼ ਦੱਸੋਗੇ ਹੋਰ ਹਾਈ ਕੋਰਟ ਨੇ ਡੀਏ ਪਿੱਛੇ ਕੀ ਕਿਹਾ?
1: ਥੈਂਕ ਯੂ ਸਰ। ਨਾ ਪਰਮਿੰਦਰ ਜੀ ਆ ਕਰੋ ਪ੍ਰੈਸਰ ਸਾਹਿਬ ਨੂੰ ਖੁਸ਼ ਮਾੜਾ ਜਾਂ ਨਹੀਂ ਤਾਂ ਨੀਂਦ ਨਹੀਂ ਆਉਣੀ ਇਹਨਾਂ ਨੂੰ ਹੁਣ ਘੰਟਾ ਕੋਲ।
4: ਬਿਲਕੁਲ, ਪ੍ਰੈਸਰ ਸਾਹਿਬ ਹਮੇਸ਼ਾ ਵਾਂਗ ਵਧੀਆ ਖਬਰ ਪੁੱਛਦੇ ਆ ਜੀ। ਔਰ ਪੰਜਾਬ ਦੇ ਵਿੱਚ ਜਿਵੇਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਕਰੀਬ 3-4 ਲੱਖ ਦੇ ਕਰੀਬ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਡੀਏ ਤੇ ਹੋਰ ਮਸਲਿਆਂ ਨੂੰ ਲੈ ਕੇ ਜਿੱਥੇ ਕੱਲ ਤੋਂ ਜਿਹੜੀ ਹੜਤਾਲ ਚੱਲ ਰਹੀ ਹੈ, ਕੱਲ ਅਸੀਂ ਜਲੰਧਰ ਚ ਮੀਟਿੰਗ ਦੀ ਇੰਤਜ਼ਾਰ ਕਰਦੇ ਰਹੇ ਪਰ ਉਹ ਮੀਟਿੰਗ ਹੋ ਨਹੀਂ ਸਕੀ। ਗਰਾਰੀ ਫਸ ਗਈ ਹੈ ਹਰਜੀਤ ਜੀ ਹੁਣ, ਕਿਉਂਕਿ ਸੀਐਮ ਭਗਵੰਤ ਮਾਨ ਕਹਿੰਦੇ ਕਿ ਜਿਹੜੇ ਮੁਲਾਜ਼ਮ ਗੈਰ ਹਾਜ਼ਰ ਨੇ ਵੱਖ ਵੱਖ ਡਿਪਾਰਟਮੈਂਟਾਂ ਕੋਲੋਂ ਉਹਨਾਂ ਦੀ ਗੈਰ ਹਾਜ਼ਰੀ ਦੇ ਮਤਲਬ ਰਿਪੋਰਟ ਮੰਗ ਰਹੀ ਹੈ, ਕਾਰਵਾਈ ਦੀ ਵੱਲ ਅੱਗੇ ਸਰਕਾਰ ਵੱਧ ਰਹੀ ਹੈ। ਔਰ ਨਾਲ ਦੀ ਨਾਲ ਮੁਲਾਜ਼ਮ ਆਗੂ ਕੀ ਕਹਿ ਰਹੇ ਨੇ, ਉਹ ਕਹਿੰਦੇ ਇੱਦਾਂ ਦੀਆਂ ਗਿੱਦੜ ਭਵਕੀਆਂ ਅਸੀਂ ਸਹਿੰਦੇ ਨਹੀਂ, 2027 ਦੀਆਂ ਇਲੈਕਸ਼ਨਾਂ ਨੇੜੇ ਹੀ ਆ, ਉਹਦੇ ਵਿੱਚ ਦੱਸਾਂਗੇ। ਸੋ ਇਹ ਇੱਕ ਮਤਲਬ ਪੀਚਾ ਜਿਹਾ ਪੈ ਗਿਆ। ਮੈਂ ਕਾਂ ਆਪਾਂ ਕੱਲ੍ਹ ਵੀ ਕਰਕੇ ਖਬਰ ਕਹਿ ਗਏ ਸੀ ਕਿ ਇੱਕ ਨੰਬਰ ਗਰੇਵਾਲ ਦਾ ਗਾਣਾ ਕਿ ਸੈਂਟਰ ਪੇਚਾ ਪੈ ਗਿਆ ਸੈਂਟਰ ਨਾਲ, ਹੁਣ ਪੇਚਾ ਇੱਧਰ ਪੈ ਗਿਆ। ਸੋ ਅੱਜ ਵੀ ਹੜਤਾਲ ਜਾਰੀ ਆ ਔਰ ਲਗਾਤਾਰ ਕਹਿੰਦੇ ਹੜਤਾਲ ਤੇ ਅਸੀਂ ਪਹਿਰਾ ਦੇਵਾਂਗੇ। ਸੋ ਇਹ ਕਿਵੇਂ ਨਿਬੜਦਾ ਇਹ ਸਰਕਾਰ ਨੇ ਦੇਖਣਾ, ਜਦੋਂ ਆਪਾਂ ਦੇਖਾਂਗੇ ਕਿ ਕੁਝ ਡਿਵੈਲਪਮੈਂਟਾਂ ਜ਼ਰੂਰ ਦੱਸਾਂਗੇ। ਰਹੀ ਗੱਲ ਈਡੀ ਦੀ, ਬਿਲਕੁਲ ਕੱਲ ਆਪਾਂ ਖਬਰ ਕਰਕੇ ਗਏ ਸੀ ਕਿ ਈਡੀ ਨੇ ਪੰਜਾਬ ਦੇ ਆਈਏਐਸ ਅਧਿਕਾਰੀ ਕਮਲਪ੍ਰੀਤ ਸਿੰਘ ਬਰਾੜ ਦੀ ਜਲੰਧਰ ਚ ਕਾਫੀ ਵੱਡੀ
1: 31
4: ਤਰੀਕ ਨੂੰ ਅਨੁਰਾਗ ਵਰਮਾ ਨੂੰ ਸੱਦਿਆ ਗਿਆ। ਲਗਾਤਾਰ ਈਡੀ ਜਿਹੜੀ ਆ ਪ੍ਰੈਸ਼ਰ ਬਣਾ ਰਹੀ ਆ, ਦੇਖਦੇ ਹਾਂ ਕਿ ਇਹ ਹੁਣ ਈਡੀ ਕਿਵੇਂ ਅੱਗੇ ਵੱਧਦੀ ਹੈ ਜਾਂ ਸਰਕਾਰ ਇਸ ਮਾਮਲੇ ਨੂੰ ਕਿਵੇਂ ਡੀਲ ਕਰਦੀ ਹੈ।
1: ਬਿਲਕੁਲ 8475 ਤੋਂ ਭਾਜੀ ਦਾ ਮੈਸੇਜ ਹੈ ਡਾਕਟਰ ਸਾਹਿਬ ਦਾ, 16 ਕੱਢ ਤੋਂ ਲਖਵਿੰਦਰ ਮਲਤਾਨੀ ਸਾਹਿਬ ਸਤਿ ਸ਼੍ਰੀ ਅਕਾਲ, ਤੇ ਨਵ ਕਪੂਰ ਜੀ ਸਾਡੇ ਬ੍ਰਦਰ ਨੇ ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਬਸ ਠੀਕ ਆ ਅੱਗੇ ਨਹੀਂ ਮੈਂ ਪੜ੍ਹਨਾ। ਥੈਂਕ ਯੂ, ਲਵ ਯੂ। ਰੱਖੜੀਆਂ ਕਹਿੰਦਾ ਬਲਦੇਵ ਸਿੰਘ ਸਿੱਧੂ ਸਾਹਿਬ ਦਾ ਮੱਥਾ ਬਲਦੇਵ ਸਿੱਧੂ ਸਾਹਿਬ ਦਾ ਮੈਸੇਜ ਆ, ਕਾਫੀ ਸੋਹਣਾ ਮੈਸੇਜ ਲੱਗਿਆ ਮੈਨੂੰ। ਕਹਿੰਦੇ ਰੱਖੜੀਆਂ ਰਿਸ਼ਤੇ ਵਿੱਚ ਦਿਖਾਵਾ ਰਹਿ ਗਿਆ, ਸੂਟਾਂ ਤੇ ਮਠਿਆਈਆਂ ਦਾ, ਭਰਜਾਈਆਂ ਨੂੰ ਦਿਲੋਂ ਚਾ ਨਹੀਂ ਚੜਦਾ, ਨੰਦ ਦੇ ਪੇਕੇ ਆਈ ਦਾ, ਵੀਰ ਵੀ ਨਹੀਂ ਹੁਣ ਕਰਦੇ ਉਹਨਾਂ ਮੋਹ ਜਿਹਾ ਅੰਮੀ ਜਾਈ ਦਾ, ਜਿੰਨਾ ਕੋ ਬਾਲੀ ਰੱਖੜੀ ਹੁੰਦੀ ਉਹਨਾਂ ਕੋ ਸ਼ਗਨ ਫੜਾਈ ਦਾ, 9 ਮਾਸ ਦੇ ਰਿਸ਼ਤੇ ਵੀ ਹੁਣ ਹੋਏ ਕਰੇਲੇ ਖੱਖੜੀਆਂ, ਫੋਰਮੈਲਿਟੀਆਂ ਕਰਦੀ ਦੁਨੀਆ, ਉਹ ਨਹੀਂ ਰਹੀਆਂ ਰੱਖੜੀਆਂ, ਉਹ ਨਹੀਂ ਰਹੀਆਂ ਰੱਖੜੀਆਂ। ਬਿਲਕੁਲ, ਪਰ ਕਹਿੰਦੇ ਪੁੰਨਿਆ ਰੱਖੜ ਪੁੰਨਿਆ। ਬਾਬਾ ਬਕਾਲਾ ਜੀ, ਕੀ ਅੱਜ ਹਿਸਾਬ ਕਿਤਾਬ ਉੱਥੇ ਕਾਨਫਰੰਸਾਂ ਦਾ? ਕਹਿੰਦੇ 6-7 ਕਾਨਫਰੰਸਾਂ ਲੱਗ ਰਹੀਆਂ ਅੱਜ।
4: ਬਿਲਕੁਲ, ਲਗਾਤਾਰ ਬਾਬਾ ਬਕਾਲਾ ਦੇ ਵਿੱਚ ਕਾਨਫਰੰਸਾਂ। ਬਾਬਾ ਬਕਾਲਾ ਛੱਡੋ ਤੁਸੀਂ, ਨਾਲ ਲੱਗਦਾ ਰਹੀਏ ਚ ਵੀ ਕਾਨਫਰੰਸ ਚੱਲ ਰਹੀ ਹੈ, ਉਹਦਾ ਵੀ ਆਪਾਂ ਜ਼ਿਕਰ ਕਰਨਾ। ਔਰ ਸਭ ਤੋਂ ਵੱਡੀ ਡਿਵੈਲਪਮੈਂਟ ਹੈ ਕਿ ਭਾਜਪਾ ਪਹਿਲੀ ਵਾਰ ਸਟੇਜ ਲੱਗੀ ਆ ਰੱਖੜ ਪੁੰਨਿਆ ਦੇ ਮੇਲੇ ਤੇ ਬਾਬਾ ਬਕਾਲਾ। ਔਰ ਕੇਵਲ ਢਿੱਲੋਂ, ਰਵਨੀਤ ਬਿੱਟੂ ਹਰਿਆਣਾ ਦੇ ਮੁੱਖ ਮੰਤਰੀ, ਨਾਇਬ ਸਿੰਘ ਸੈਣੀ ਕੇਂਦਰੀ ਮੰਤਰੀ, ਸ਼ਿਵਰਾਜ ਸਿੰਘ ਚੌਹਾਨ ਸਮੇਤ ਸਾਰੀ ਟੀਮ ਉੱਥੇ ਪਹੁੰਚੀ ਹੋਈ ਆ। ਔਰ ਰਈਆ ਦੀ ਵੀ ਜਿਹੜੀ ਗੱਲ ਕੀਤੀ ਆ, ਰਈਆ ਚ ਅੱਜ ਸਟੇਟ ਪੱਧਰੀ ਸਮਾਗਮ ਆਮ ਆਦਮੀ ਪਾਰਟੀ ਦਾ ਚੱਲ ਰਿਹਾ। ਔਰ ਭਗਵੰਤ ਮਾਨ ਸਾਹਿਬ ਨੇ ਅੱਜ ਤੀਜੀ ਵਾਰ ਟੂ ਕਰਾਤੀ ਆ ਜੀ, ਉਹ ਬੀਬੀਆਂ ਦੇ ਖਾਤਿਆਂ ਚ ਅੱਜ ਤੀਜੀ ਵਾਰ ਰੱਖੜੀ ਮੌਕੇ ਪੈਸੇ ਪਾਤੇ। ਇਸੇ ਤਰ੍ਹਾਂ ਬਾਬਾ ਬਕਾਲਾ ਚ ਸ਼੍ਰੋਮਣੀ ਅਕਾਲੀ ਦਲ ਦੀ ਵੀ ਕਾਨਫਰੰਸ ਚੱਲ ਰਹੀ ਆ, ਸੁਖਵੀਰ ਬਾਦਲ ਸਮੇਤ ਵਿਕਰਮ ਮਜੀਠੀਆ ਤੇ ਹੋਰ ਆਗੂ ਪਹੁੰਚੇ ਨੇ। ਔਰ ਸਭ ਤੋਂ ਵੱਡਾ ਇਕੱਠ ਜਿਹੜਾ ਉਹ ਹੈ ਜੀ ਅਕਾਲੀ ਦਲ ਵਾਰਸ ਦਾ, ਵੱਡਾ ਹੁੰਗਾਰਾ ਮਹਿ ਰਿਹਾ, ਵੱਡੀ ਗਿਣਤੀ ਚ ਨੌਜਵਾਨ, ਸੋ ਪੂਰੀ ਕਰਮਸ ਮਚਿਆ ਹੋਇਆ। ਹਰ ਪਾਰਟੀ ਜਦੋਯਤ ਕਰ ਰਹੀ ਹੈ ਕਿ ਇੱਥੋਂ ਹੀ ਅਸੀਂ 2027 ਦੀ ਜਿੱਤ ਦਾ ਜਿਹੜਾ ਐਲਾਨ ਕਰਨਾ ਹੈ ਜੀ।
1: 2970 ਤੋਂ ਮਹਿਮੂਦ ਭਾਜੀ ਆ, ਉਹਨਾਂ ਦਾ ਕਾਲ ਆਈ ਸੀ ਮੇਰੇ ਸੈੱਲਫੋਨ ਤੇ, ਲਈ ਉੱਧਰ ਕਰ ਲਓ ਦੂਜੇ ਪਾਸੇ ਤੁਸੀਂ। ਤੇ ਨਾਵਿਰ ਕੰਬੜ ਦਾ, ਸੰਧੂ ਸਾਹਿਬ ਕੀ ਲਿਖਦੇ ਆ, ਸੰਧੂ ਸਾਹਿਬ ਇਹ ਕਿੱਥੋਂ ਦੇਖਦੇ ਹੋ ਤੁਸੀਂ? ਇਹ ਤੇ ਇਹਦੇ ਬੱਦਲ ਜਿਹਾ ਦਿਖਾਈ ਜਾਂਦਾ, ਹੁਣ ਪਤਾ ਨਹੀਂ ਭਾਈ, ਕਲੀਅਰ ਜਿਹਾ ਕਰ ਲਓ ਯਾਰ ਇਹਨੂੰ, ਸਾਰੇ ਜਾਣੇ ਰਲ ਕੇ। 7172 ਤੋਂ ਰਾਜ ਭਾਜੀ ਦਾ ਮੈਸੇਜ ਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ, 416-618-2761 416-618-2761 'ਤੇ ਸੰਪਰਕ ਕੀਤਾ ਜਾ ਸਕਦਾ। ਤੁਹਾਡਾ ਰਿਨਿਊਲ ਨੇੜੇ ਆ ਗਈ, ਜਾਣੀ ਸਤੰਬਰ 'ਚ, ਅਕਤੂਬਰ 'ਚ, ਨਵੰਬਰ 'ਚ, ਤਾਂ ਜ਼ਰੂਰ ਤੁਸੀਂ ਇੱਕ ਵਾਰ ਕੋਡ ਲੈ ਲਓ ਇਹਨਾਂ ਤੋਂ, 416-618-2761 'ਤੇ ਸੰਪਰਕ ਹੋ ਸਕਦਾ। ਰਮਨਦੀਪ ਨਾਲ ਸੰਪਰਕ ਕਰ ਲਿਓ, ਹੌਰਨਬਿਲ ਇੰਸ਼ੋਰੈਂਸ ਤੋਂ ਬ੍ਰੋਕਰੇਜ ਨੇ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, 647-237-3123 'ਤੇ ਸੰਪਰਕ ਕੀਤਾ ਜਾ ਸਕਦਾ। ਨਾਵਿਰ ਕੁੰਬੜ ਤੋਂ ਸੰਧੂ ਸਾਹਿਬ, 647-706-4640 'ਤੇ ਸੰਪਰਕ ਕਰ ਲਓ। ਇਹ ਕੱਲ੍ਹ ਇਹਨਾਂ ਦਾ ਕਹਿਣਾ ਸੀਗਾ, ਅੱਜ ਵੀ ਕਹਿਣਾ, ਕੱਲ੍ਹ ਨੂੰ ਵੀ ਕਹਿਣਾ, ਵੀ ਜਿਹੜੇ ਐਤਵਾਰ ਤੋਂ ਪਹਿਲਾਂ ਇਹਨਾਂ ਕੋਲੋਂ AC ਹੀਟ ਪੰਪ ਕੋਈ ਵੀ ਬੁੱਕ ਕਰਾਉਣਗੇ ਫਰਨਸ ਤੁਸੀਂ ਲਗਾਉਣੀ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਤਾਂ ਇਹ ਸਾਰੇ ਪਰਿਵਾਰ ਨੂੰ ਤੁਹਾਡੇ ਨੂੰ ਪੰਜ ਮੈਂਬਰ ਆ ਘਰ ਦੇ, 6 ਮੈਂਬਰ ਆ, 2 ਮੈਂਬਰ ਆ, 10 ਮੈਂਬਰ ਆ ਘਰ ਦੇ, ਤਾਂ ਤੁਹਾਨੂੰ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਇਹਨਾਂ ਵੱਲੋਂ ਗਿਫਟ ਦਿੱਤੀਆਂ ਜਾਣਗੀਆਂ। 647-706-4640 647-706-4640 'ਤੇ ਸੰਪਰਕ ਕਰ ਲਿਓ। ਪਿਓਰ ਪੰਜਾਬੀ ਐਂਡ ਸਵੀਟ ਰੈਸਟੋਰੈਂਟ 'ਤੇ ਚੱਲ ਜਿਓ, 2 ਲੋਕੇਸ਼ਨਾਂ ਨੇ ਮਾਲਟਨ ਐਂਡ ਬਰੈਂਪਟਨ ਦੇ ਵਿੱਚ, 40-25 ਬਰੈਂਡਨ ਗੇਟ ਡਰਾਈਵ ਮਾਲਟਨ, 10178 ਹੋਰਨਟਾਰੀਓ ਸਟਰੀਟ ਬਰੈਂਪਟਨ, 905-540-6006, ਜਾਂ ਫਿਰ 905-678-3000 'ਤੇ ਸੰਪਰਕ ਕਰ ਲਿਓ। ਅਤੇ ਤੁਸੀਂ ਭਾਈ ਉੱਥੋਂ ਰੱਖੜੀਆਂ ਵੀ ਲੈ ਸਕਦੇ ਹੋ, ਮਿੱਠੀਆਂ ਮਿਠਿਆਈਆਂ ਵੀ ਲੈ ਸਕਦੇ ਹੋ, ਵੈੱਜ ਨੌਨ ਵੈੱਜ ਖਾਣਾ ਕੇਟਰਿੰਗ ਸਾਰਾ ਕੁਛ ਕਰਾ ਸਕਦੇ ਹੋ। ਅਤੇ ਆਪਣੇ ਸ਼ਹਿਰ ਦੇ ਵਿੱਚ ਸ਼ੋਅ ਹੋ ਰਹੇ ਨੇ ਮੇਲਾ ਮੇਰਾ ਰੰਗਲਾ ਪੰਜਾਬ 29 ਨੂੰ, ਜਿਹੜੇ ਕੱਲ੍ਹ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ, 12942 ਹਾਰਟ ਲੇਕ ਰੋਡ ਕੈਲਡਨ। ਅਤੇ ਉੱਥੇ ਭਾਈ ਪ੍ਰੀਤ ਬਰਾੜ ਅਤੇ ਕਮਲ ਬਰਾੜ, ਧੀਰਾ ਗਿੱਲ, ਭਾਈ ਹਰਿੰਦਰ ਹਰਬੀ, ਮਾਨ ਸਾਹਿਬ, ਰੂਬੀ ਕੌਰ, ਹਰਜੀਤ ਹਰਮਨ, ਸਾਰਿਆਂ ਨੇ ਲੱਗਣਾ 647-572-3332 'ਤੇ, 647-572-3332 'ਤੇ ਤੁਸੀਂ ਗਗਨ ਸੰਧੂ ਨਾਲ ਸੰਪਰਕ ਕੀਤਾ ਜਾ ਸਕਦਾ। ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ ਐਮੀ ਵਿਰਕ ਪਰਸੋਂ ਨੂੰ 30 ਤਰੀਕ ਨੂੰ ਲਾਈਵ ਸ਼ੋਅ ਹੋਣਾ, ਆਪਾਂ ਵੀ ਚੱਲਾਂਗੇ ਉੱਥੇ, ਸਾਰੇ ਜਾਣੇ ਦੇਖਾਂਗੇ। ਅਤੇ ਫਿਰ ਤੁਸੀਂ 437-870-301 'ਤੇ ਸੰਪਰਕ ਪ੍ਰਭ ਸੰਧੂ ਸਾਹਿਬ ਨਾਲ ਕਰ ਲਿਓ ਗੱਲਬਾਤ। ticketmaster.ca 'ਤੇ ਵਿਜ਼ਿਟ ਕੀਤਾ ਜਾ ਸਕਦਾ ਟਿਕਟਾਂ ਲੈਣ ਲਈ। ਅਤੇ ਹੰਸਰਾਜ ਹੰਸ ਦਾ ਸ਼ੋਅ ਆ ਰਿਹਾ 18 ਸਤੰਬਰ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ, 647-448-1000 'ਤੇ ਸਿੰਘ ਹਰਜੀਤ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਜੇ ਪਰਮਿੰਦਰ ਜੀ ਤੁਹਾਡੇ ਵੱਲ ਨੂੰ ਮੈਂ ਹੁਣ ਮਾੜਾ ਜਿਹਾ ਲਾਵਾਂ, ਅੱਛਾ 72-58 ਤੋਂ ਭਾਅ ਜੀ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਹੈਪੀ ਰੱਖੜੀ। ਹੈਪੀ ਰੱਖੜੀ ਭਾਅ ਜੀ ਤੁਹਾਨੂੰ ਵੀ, ਬਹੁਤ ਬਹੁਤ ਮੁਬਾਰਕਬਾਦ। ਅਤੇ ਆਪਣੇ ਕੋਲ ਮਿੰਟ ਨੇ ਪਰਮਿੰਦਰ, 7 ਅਤੇ ਖਬਰਾਂ ਨੇ, ਚੱਕ ਅਤੇ ਚੱਕ ਅਤੇ ਫਿਰ ਹੁਣ ਚੱਕ ਅਤੇ ਚੱਕ ਦੇ ਨਾਲ ਨਾ ਇੱਕ ਮੈਨੂੰ ਲਾਉਣਾ ਹੀ ਪੈਣਾ, ਦੋ ਕੁ ਬੋਲ ਲਾਉਣ ਦੋ ਮਾੜਾ ਜੀ।

0: ਇੱਕ ਆ ਚੱਕ ਕਹਿੰਦਾ ਮੈਂ ਵੀ ਆ ਗਿਆ ਚਮਕੌਰ ਸਾਹਿਬ ਦੇ ਵਿੱਚ, ਆ ਚੱਕ ਕਹਿੰਦਾ ਆ ਗਿਆ, ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਆ ਨਾ ਚੱਕ ਮੈਂ ਆ ਗਿਆ ਜੀ, ਬਿਲਕੁਲ ਪੇਚਾ ਪੈ ਗਿਆ ਜੀ। ਇੱਥੇ ਸਾਰੇ ਪਾਸੇ ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਜੀ। ਚਮਕੌਰ ਸਾਹਿਬ ਦੇ ਵਿੱਚ ਕੱਲ੍ਹ ਵੱਡੀ ਡਿਵੈਲਪਮੈਂਟ ਦੇਖੀ ਗਈ ਹੈ, ਔਰ ਐਸ ਸੀ ਐਸ ਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਪੰਜਾਬ ਦੇ ਜਸਵੀਰ ਸਿੰਘ ਗੜੀ, ਉਹਨਾਂ ਨੂੰ ਸ੍ਰੀ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਲਾ ਦਿੱਤਾ। ਹਲਕਾ ਇੰਚਾਰਜ ਲਾਉਣ ਦਾ ਮਤਲਬ ਇਹ ਹੈ ਕਿ ਅਗਲੇ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਚਮਕੌਰ ਸਾਹਿਬ ਤੋਂ ਜਸਵੀਰ ਗੜੀ ਹੋਣਗੇ। ਔਰ ਇਹਦਾ ਕੀ ਮਤਲਬ ਆ? ਇਹਦਾ ਮਤਲਬ ਆ ਕਿ ਉਹਨਾਂ ਦਾ ਮੁਕਾਬਲਾ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਹੋਣ ਜਾ ਰਿਹਾ। ਉਹੀ ਚੰਨੀ ਜਿਹੜੇ ਪਿਛਲੀ ਵਾਰੀ ਵੀ ਕਰੀਬ ਕਰੀਬ 7000 ਵੋਟਾਂ ਨਾਲ ਹਾਰ ਗਏ ਸੀ। ਸੋ ਇੱਕ ਪਾਸੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜਸਵੀਰ ਗੜੀ ਆਹ ਲੈ ਚੱਕ ਮੈਂ ਆ ਗਿਆ। ਸੋ ਚਰਨਜੀਤ ਚੰਨੀ ਹੁਣ ਕਿੱਧਰ ਜਾਣਗੇ? ਕੀ ਹਲਕਾ ਬਦਲਣਗੇ? ਲੱਗਦਾ ਸੰਭਾਵਨਾ ਇਹੀ ਆ। ਔਰ ਦੇਖਦੇ ਹਾਂ ਕਿ ਹੁਣ ਚੰਨੀ ਸਾਹਿਬ ਇਹਨੂੰ ਕਿਵੇਂ ਲੈਂਦੇ ਨੇ। ਪੂਰਾ ਜਿਹੜਾ ਇਸ ਵੇਲੇ ਚਮਕੌਰ ਸਾਹਿਬ ਹਲਕਾ ਚਰਚਾ ਚ ਬਣਿਆ ਹੋਇਆ।
0: ਨਹੀਂ, ਚਮਕੌਰ ਸਾਹਿਬ ਤੋਂ ਚੰਨੀ ਸਾਹਿਬ ਤਾਂ ਕਾਫੀ ਚਰਚਾ ਦੇ ਵਿੱਚ। ਅੱਜ ਉਹਨਾਂ ਨੇ ਜਿਹੜੇ ਬਾਪੂ ਤਰਸੇਮ ਸਿੰਘ ਨੂੰ ਕਹਿੰਦੇ ਪਾਇਆ, ਧੰਨਵਾਦ ਕੀਤਾ, ਥੈਂਕਸ ਕੀਤਾ, ਉਹਦੇ ਵੀ ਕਾਫੀ ਚਰਚਾ। ਕੇਂਦਰ ਸਾਰੀ ਰੁੱਸੀ ਫਿਰਦੀ ਹੈ।
1: ਆਪਣਾ ਵੋਟ ਬੈਂਕ ਬਣਾਉਣ ਲਈ ਲਗਾਤਾਰ ਚਰਨਜੀਤ ਚੰਨੀ ਜਾਂ ਆਉਣ ਵਾਲਾ ਮੁੱਖ ਮੰਤਰੀ ਬਣਾਉਣ ਲਈ ਜਿਹੜਾ ਉਹ ਕੋਸ਼ਿਸ਼ ਕਰ ਰਹੇ ਨੇ। ਪਰ ਹਲਕਾ ਕਿਹੜਾ ਲੈਣਾ ਹਰਜੀਤ ਜੀ? ਵਿਧਾਇਕ ਤਾਂ ਬਣਨਾ ਪਊਗਾ, ਵੋਟਾਂ ਚ ਤਾਂ ਖੜਨਾ ਪਊਗਾ। ਜਦੋਂ ਚਮਕੌਰ ਸਾਹਿਬ ਦੇ ਵਿੱਚੋਂ ਇੱਕ ਵੱਡਾ ਕੱਦ ਵਾਲਾ ਉਮੀਦਵਾਰ ਜਸਵੀਰ ਗੜੀ ਆ ਗਿਆ, ਤਾਂ ਇਹ ਤਾਂ ਪਿਛਲੀ ਵਾਰੀ 7000 ਵੋਟਾਂ ਤੇ ਹਾਰ ਚੁੱਕੇ ਨੇ। ਸੋ ਹੁਣ ਹਲਕਾ ਕਿਹੜਾ ਲੈਣਾ, ਸਮੱਸਿਆ ਇੱਥੇ ਖੜ ਗਈ ਆ ਕਿ
0: ਆਹ ਲੈਣਾ। ਸੁਣਿਓ,

0: ਕਹਿੰਦੇ ਲਲਕਾਰਾ ਜੱਟੀ ਦਾ ਇੱਕ ਹੋਰ ਚੱਲ ਗਿਆ, ਕੀ ਕਰਤਾ ਲਲਕਾਰ ਮਾਰਤੀ ਹੈਂ?
1: ਕੰਗੜਾ ਮੌਤ
0: ਖੜਦੀ ਨਹੀਂ,
1: ਕੰਗੜਾ ਮੌਤ ਨੇ ਅਜਿਹਾ ਲਲਕਾਰਾ ਮਾਰਿਆ, ਸਵਾਮੀ ਰਾਮਦੇਵ ਦਾ ਸੀ ਸ਼ਾਸਨ ਕਰਾਤਾ ਜੀ, ਸੀ ਸ਼ਾਸਨ ਕਰਾਤਾ ਉਹਨਾਂ ਦਾ। ਲਗਾਤਾਰ ਜਿਹੜਾ ਵਿਵਾਦ ਆਇਆ ਆਪਾਂ ਬੀਤੇ ਚ
0: ਮਾਫੀਆਂ ਮੰਗਣ ਲੱਗਾ ਹੈ,
1: ਸਵਾਮੀ ਰਾਮਦੇਵ ਮੋਹਰੇ ਮੋਹਰੇ, ਸਵਾਮੀ ਰਾਮਦੇਵ ਮੋਹਰੇ ਮੋਹਰੇ ਤੇ ਕੰਗਣਾ ਨੂੰ ਤਾਂ ਪਿੱਛੇ ਪਿੱਛੇ। ਸੋ ਹੁਣ ਸਵਾਮੀ ਰਾਮਦੇਵ ਨੇ ਲਾਹਾ ਲਿਆ ਜੀ ਅੱਜ ਰੱਖੜੀ ਦੇ ਤਿਉਹਾਰ ਦਾ, ਰੱਖੜੀ ਦੇ ਤਿਉਹਾਰ ਤੇ ਸਵੇਰੇ ਸਵੇਰੇ ਲਾਈਵ ਹੋਏ ਨੇ, ਇੱਕ ਨੋਟਾਂ ਦਾ ਥੱਬਾ ਦਿਖਾਇਆ, ਦੋ ਮਠਿਆਈ ਦੇ ਡੱਬੇ ਦਿਖਾਏ ਨੇ, ਨਾਲ ਦੀ ਨਾਲ ਕਹਿੰਦੇ ਕੰਗਣਾ ਨੌਤ ਤਾਂ ਮੇਰੀ ਭੈਣ ਆ, ਆਹ ਮੈਂ ਗਿਫਟ ਦੇ ਰਿਹਾ, ਮਠਿਆਈ ਵੀ ਭੇਜ ਰਿਹਾ, ਔਰ ਅੱਜ ਮੈਂ ਫੋਨ ਵੀ ਕਰਨਾ। ਮੈਨੂੰ ਲੱਗਦਾ ਕਿ ਉੱਥੇ ਲਲਕਾਰਾ ਜੱਟੀ ਦਾ ਕੰਮ ਆ ਗਿਆ, ਕੰਗਣਾ ਨੌਤ ਜਿਹੜੀ ਹਰ ਕਲਾ ਦਸਤ ਪੰਜਾ ਲੈਂਦੀ ਆ, ਸਵਾਮੀ ਰਾਮਦੇਵ ਨੂੰ ਮੋਹਰੇ ਲਾਉਣ ਚ ਕਾਮਯਾਬ ਹੋ ਗਈ ਹੈ।
0: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਮੋਦੀ ਸਰਕਾਰ ਦੀ ਤਰਜ ਤੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰ ਦਿੱਤਾ ਹੈ। ਇਸ ਫੈਸਲੇ ਸੰਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰਡੀਨੈਂਸ ਤੇ ਦਸਤਖਤ ਕਰ ਦਿੱਤੇ ਹਨ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਦੁਨੀਆ ਲਈ ਇਹ ਨਾਂ ਲੇਕ ਓਨਟਾਰੀਓ ਹੀ ਰਹੇਗਾ ਤੇ ਡੋਨਾਲਡ ਟਰੰਪ ਨੇ ਆਪਣੀ ਖੁਸ਼ੀ ਲਈ ਜੋ ਮਰਜ਼ੀ ਕਰ ਸਕਦਾ ਹੈ, ਕਹਿੰਦੇ ਚੱਕ ਦੋ ਫੱਟੇ। ਤੇ ਲਿਬਰਲ ਐਮ ਪੀ ਸ਼ਰਮਾ ਜਹਾ ਦੇ ਘਰ ਬਾਹਰ ਕਾਰਾਂ ਨੂੰ ਲਗਾਤੀ ਅੱਗ ਜੀ, ਪਰਿਵਾਰ ਬਾਲ ਬਾਲ ਬਚ ਗਿਆ, ਮਾੜੀ ਖਬਰ ਆ। ਟ੍ਰੇਡ ਡੀਲ 'ਚ ਫਰੈਂਚ ਭਾਸ਼ਾ ਦੀ ਸ਼ਰਤ ਤੋਂ ਪਿੱਛੇ ਹਟਿਆ ਅਮਰੀਕਾ। ਤੇ ਲੇਜ਼ਰ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਬ੍ਰੈਂਪਟਨ ਕੈਨੇਡਾ ਦਾ ਦੂਜਾ ਸਭ ਤੋਂ ਖੁਸ਼ਹਾਲ ਸ਼ਹਿਰ। ਸਰਵੇਖਣ ਮੁਤਾਬਕ ਮੌਂਟਰੀਅਲ ਤੋਂ ਬਾਅਦ ਕੈਨੇਡਾ ਵਿੱਚ ਬ੍ਰੈਂਪਟਨ ਦੇ ਲੋਕ ਖੁਸ਼ ਨੇ, ਕਹਿੰਦੇ 71.7% ਆ ਖੁਸ਼ ਲੋਕ ਬ੍ਰੈਂਪਟਨ 'ਚ, 72.7% ਮੌਂਟਰੀਅਲ 'ਚ, ਤੀਜੇ ਨੰਬਰ 'ਤੇ ਟੋਰਾਂਟੋ, ਚੌਥੇ 'ਤੇ ਵੈਨਕੂਵਰ, ਪੰਜਵੇਂ 'ਤੇ ਹੈਮਿਲਟਨ, ਛੇਵੇਂ 'ਤੇ ਮਿਸਾਗਾ, ਕੈਲਗਰੀ 7ਵੇਂ 'ਤੇ, ਓਟਵਾ 8ਵੇਂ 'ਤੇ, ਐਡਮਿੰਟਨ 9ਵੇਂ 'ਤੇ, ਬਿਨੀਪੈਗ 10ਵੇਂ ਲੋਕ ਖੁਸ਼ ਨੇ ਭਾਈ 10ਵੇਂ ਨੰਬਰ 'ਤੇ। ਅਤੇ ਭਾਰਤੀ ਮੂਲ ਦੇ ਅਮਰੀਕੀ ਨੂੰ ਹੀ ਆਪਣੀ ਹੀ ਕੰਪਨੀ ਨਾਲ ਠੱਗੀ ਲਈ 3 ਸਾਲ ਦੀ ਸਜ਼ਾ ਹੋ ਗਈ ਆ ਜੀ। ਕੈਨੇਡੀਅਨ ਭਾਰਤ ਦੇ ਕੈਨੇਡਾ ਸੀਤਾਰਮਨ ਕਹਿੰਦੇ ਨੇ ਸਾਡਾ ਸ਼ਬਦ ਸੁਭਾਵਿਕ ਭਾਈਵਾਲ ਆ ਜੀ ਕੈਨੇਡਾ। ਅਤੇ ਨਿਊਯਾਰਕ ਹਵਾਈ ਹਾਦਸੇ ਦਾ ਵੱਡਾ ਖੁਲਾਸਾ, ਜਹਾਜ਼ ਹਾਦਸਾਗ੍ਰਸਤ ਹੋਣ ਸਮੇਂ ਡਿਊਟੀ ਤੋਂ ਪਹਿਲਾਂ ਹੀ ਭੱਜ ਚੁੱਕੇ ਸਨ ATC ਅਧਿਕਾਰੀ, ਜਿਹੜਾ ਉਹ ਜਹਾਜ਼ ਟਕਰਾਇਆ ਸੀ ਫਾਇਰ ਵਾਲੀ ਗੱਡੀ ਨਾਲ। ਅਤੇ ਅਮਰੀਕਾ ਵਾਲਿਆਂ ਨੂੰ $18 ਅਰਬ ਦੀ ਅਦਾਇਗੀ ਕਰੇਗਾ ਮੈਟਾ। ਅਤੇ ਨੇਪਾਲ ਵਿੱਚ ਜਲ ਪਰੋਲ ਦਾ ਤੀਜਾ ਦਿਨ, ਹੁਣ ਤੱਕ 399 ਲਾਸ਼ਾਂ ਬਰਾਮਦ, 977 ਲੋਕ ਲਾਪਤਾ ਹੋ ਗਏ। ਅਤੇ ਪਰਮਿੰਦਰ ਆਉਣ ਤੋਂ ਹੈਡਲਾਈਨਸ, 30 ਸਕਿੰਟ ਆ ਬਸ
1: ਜੀ ਹੈਡਲਾਈਨ। 1984 ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦੇ ਭੋਗ ਚ ਭਾਜਪਾ ਦੇ MP, ਆਮ ਆਦਮੀ ਪਾਰਟੀ ਨੇ ਵੀਡੀਓ ਜਾਰੀ ਕਰਕੇ ਘੇਰੀ ਭਾਜਪਾ ਹਾਈਕਮਾਨ। ਪੰਥਕ ਕਾਨਫਰੰਸ ਚ ਜਾਣ ਸਮੇਂ MP ਸਰਬਜੀਤ ਸਿੰਘ ਖਾਲਸਾ ਰਸਤੇ ਚ ਹੋਏ ਬਿਮਾਰ, ਜਲੰਧਰ ਦੇ ਇੱਕ ਹਸਪਤਾਲ ਚ ਕਰਾਉਣਾ ਪਿਆ ਦਾਖਲ। ਬਿਗ ਬ੍ਰੇਕਿੰਗ, ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਚ ਹਿੰਸਕ ਘਟਨਾਵਾਂ ਪਿੱਛੇ ਵੱਡੀ ਸਿਆਸੀ ਖੇਡ, ਸਿੱਖ ਨੌਜਵਾਨਾਂ ਵੱਲੋਂ ਤੋੜੀ ਗਈ ਗੱਡੀ, ਗੁਰਸਿਮਰਨ ਮੰਡ ਦੀ ਗੱਡੀ ਦੇ ਕਾਗਜ਼ ਸ਼ਿਵ ਸੈਨਾ ਆਗੂ ਦੇ ਨਿਕਲੇ, ਚਰਚਾ ਚ ਸ਼ਿਵ ਸੈਨਾ ਆਗੂ ਹਨੀ ਸਿੰਗਲਾ ਦੇ MP ਅੰਮ੍ਰਿਤਪਾਲ ਸਿੰਘ ਨਾਲ ਵੀ ਗੂੜੇ ਸੰਬੰਧ।
0: ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਜਿਹੜਾ ਪ੍ਰੋਗਰਾਮ, ਵਾਧਾ ਘਾਟਾ ਬੋਲੇਗਾ ਕਰਦੇ ਮਾਫ਼, ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ, 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ। ਵੀਕਐਂਡ ਦਾ ਲਓ ਨਜ਼ਾਰਾ, ਹੈਪੀ ਵੀਕਐਂਡ ਸਭ ਨੂੰ, ਰੱਖੜੀ ਦੀਆਂ ਬਹੁਤ ਬਹੁਤ ਅਗੇਨ ਸਭ ਨੂੰ ਵਧਾਈਆਂ। ਅਤੇ ਆਪਣੇ ਤੋਂ ਬਾਅਦ ਸ਼ਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ, ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਸ਼ਹਿ ਪਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।
2: ਹੁਣ ਅਸੀਂ ਨਹੀਂ ਬਚਾਂਗੇ, ਜਹਾਜ਼ ਚ ਪਾਣੀ ਭਰ ਰਿਹਾ ਹੈ।
3: ਹਟ ਕੇ ਰੱਖੋ, ਹੌਸਲਾ ਨਾ ਛੱਡੋ।
4: ਮੱਖਣ ਸ਼ਾਹ ਜੀ, ਸਾਰਾ ਸਮਾਨ ਖਿਲ ਰਿਹਾ ਹੈ, ਜਹਾਜ਼ ਦੇ ਹੇਠਾਂ ਪਾਣੀ ਭਰ ਚੁੱਕਾ ਹੈ, ਹੁਣ ਅਸੀਂ ਨਹੀਂ ਬਚਾਂਗੇ।
2: ਘਬਰਾਓ ਨਾ, ਘਬਰਾਹਟ ਭਰੋਸੇ ਦੀ ਦੁਸ਼ਮਣ ਹੈ, ਗੁਰੂ ਨਾਨਕ ਤੇ ਭਰੋਸਾ ਰੱਖੋ।
4: ਭਰੋਸਾ ਜਹਾਜ਼ ਦੇ ਛੇਕਾਂ ਨੂੰ ਬੰਦ ਨਹੀਂ ਕਰ ਸਕਦਾ, ਅਸੀਂ ਇੱਥੇ ਮਰਨ ਵਾਲੇ ਹਾਂ।
2: ਹੇ ਗੁਰੂ ਨਾਨਕ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਤੁਸੀਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਹੋ, ਮਿਹਰ ਕਰਿਓ।
5: ਤੇ ਫਿਰ ਮੱਖਣ ਸ਼ਾਹ ਲਵਾਣਾ ਜੀ ਨੇ ਉੱਥੇ ਹੀ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਪਾਠ ਕਰਨ ਤੋਂ ਬਾਅਦ ਉਹਨਾਂ ਨੇ ਅਰਦਾਸ ਕਰਨੀ ਸ਼ੁਰੂ ਕੀਤੀ।
2: ਹੇ ਗੁਰੂ ਹਰਕ੍ਰਿਸ਼ਨ ਸਾਹਿਬ, ਮੇਰੀ ਅਰਦਾਸ ਸੁਣੋ। ਜੇ ਤੁਸੀਂ ਇਸ ਜਹਾਜ਼ ਨੂੰ ਬਚਾ ਲਿਆ, ਜੇ ਤੁਸੀਂ ਮੇਰੇ ਆਦਮੀਆਂ ਤੇ ਮੇਰੀ ਰੋਜ਼ੀ ਰੋਟੀ ਨੂੰ ਇਸ ਮੌਤ ਤੋਂ ਬਚਾ ਲਿਆ, ਤਾਂ ਮੈਂ ਤੁਹਾਡੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। 500 ਸੋਨੇ ਦੀਆਂ ਮੋਹਰਾਂ, ਇਹ ਮੇਰਾ ਵਚਨ ਹੈ, ਸਾਨੂੰ ਬਚਾਓ।
5: ਅਚਾਨਕ ਬਿਜਲੀ ਦੀ ਇੱਕ ਤੇਜ਼ ਚਮਕ ਪਾਣੀ ਨਾਲ ਟਕਰਾਉਂਦੀ ਹੈ, ਹਵਾ ਦਾ ਸ਼ੋਰ ਘਟ ਜਾਂਦਾ ਹੈ, ਜਹਾਜ਼ ਜੋ ਪਲਟਣ ਵਾਲਾ ਸੀ ਸਿੱਧਾ ਹੋ ਜਾਂਦਾ ਹੈ।
2: ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
5: 3 ਮਹੀਨੇ ਬਾਅਦ ਦਿੱਲੀ।
2: ਅਸੀਂ ਸਿੱਧਾ ਗੁਰੂ ਸਾਹਿਬ ਦੇ ਅਸਥਾਨ ਤੇ ਜਾਵਾਂਗੇ, ਮੇਰੇ ਸਿਰ ਕਰਜ਼ਾ ਹੈ।
5: ਉਹ ਉਸ ਅਸਥਾਨ ਤੇ ਪਹੁੰਚਦੇ ਹਨ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਠਹਿਰੇ ਸਨ।

0: ਵਾਹਿਗੁਰੂ ਜੀ, ਮੈਂ ਅੱਠਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
1: ਅੱਠਵੇਂ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਨੇ ਭਾਈ ਜੀ, ਉਹ ਕੁਝ ਹਫ਼ਤੇ ਪਹਿਲਾਂ ਸਰੀਰ ਤਿਆਗ ਗਏ ਨੇ।
0: ਸਰੀਰ ਤਿਆਗ ਗਏ, ਫਿਰ ਹੁਣ ਗੁਰੂ ਦੀ ਜੋਤ ਕਿਸ ਵਿੱਚ ਹੈ? ਨੌਵੇਂ ਪਾਤਸ਼ਾਹ ਕੌਣ ਹਨ? ਮੈਂ ਆਪਣੀ ਸੁਖਨਾ ਕਿੱਥੇ ਪੂਰੀ ਕਰਾਂ?
1: ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਿਰਫ ਦੋ ਸ਼ਬਦ ਕਹੇ ਸਨ, ਬਾਬਾ ਬਕਾਲੇ।
0: ਬਾਬਾ ਬਕਾਲੇ? ਗੁਰੂ ਬਕਾਲਾ ਪਿੰਡ ਵਿੱਚ ਹਨ? ਫਿਰ ਅਸੀਂ ਬਕਾਲੇ ਜਾਵਾਂਗੇ।

0: ਕਾਫਲਾ ਪੰਜਾਬ ਦੇ ਪਿੰਡ ਬਕਾਲਾ ਪਹੁੰਚਦਾ ਹੈ। ਇਹ ਕੋਈ ਸ਼ਾਂਤ ਧਾਰਮਿਕ ਸਥਾਨ ਨਹੀਂ ਸੀ ਲੱਗ ਰਿਹਾ, ਇਹ ਇੱਕ ਮੇਲੇ ਵਰਗਾ ਲੱਗ ਰਿਹਾ ਸੀ। ਝੰਡੇ ਲਹਿਰਾ ਰਹੇ ਸਨ, ਢੋਲ ਵੱਜ ਰਹੇ ਸਨ। ਉੱਥੇ 22 ਵੱਖ ਵੱਖ ਕੈਂਪ ਲੱਗੇ ਹੋਏ ਸਨ। ਹਰ ਕੈਂਪ ਵਿੱਚ ਇੱਕ ਗੁਰੂ ਮੰਜੀ ਤੇ ਬੈਠਾ ਹੈ ਤੇ ਉਸਦੇ ਮਸੰਦ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹੀ ਨੌਵੇਂ ਗੁਰੂ ਹਨ।
1: ਇਹ ਕੀ ਹੈ, ਇਹ ਕੋਈ ਪਵਿੱਤਰ ਅਸਥਾਨ ਹੈ ਜਾਂ ਬਾਜ਼ਾਰ?
2: ਆਪਣੀ ਮਰਜ਼ੀ ਦਾ ਗੁਰੂ ਚੁਣ ਲਵੋ ਸੇਠ ਜੀ, ਇੱਥੇ 22 ਗੁਰੂ ਬੈਠੇ ਹਨ। ਧੀਰਮਲ ਉਧਰ ਹੈ, ਬਾਕੀ ਉਹਦੇ ਰਿਸ਼ਤੇਦਾਰ ਹੈ। ਹਰ ਕੋਈ ਦਾਅਵਾ ਕਰਦਾ ਹੈ ਕਿ ਗੁਰਗੱਦੀ ਉਸਦੀ ਹੈ।
1: ਸੱਚਾ ਗੁਰੂ ਦਿਲਾਂ ਨੂੰ ਜਾਣਨ ਵਾਲਾ ਹੈ, ਉਸਨੂੰ ਰੌਲਾ ਪਾਉਣ ਲਈ ਮਸੰਦਾਂ ਦੀ ਲੋੜ ਨਹੀਂ ਹੁੰਦੀ। ਮੈਂ 500 ਮੋਹਰਾਂ ਦਾ ਵਚਨ ਦਿੱਤਾ ਸੀ, ਜੇ ਮੈਂ ਇਹ ਕਿਸੇ ਪਖੰਡੀ ਨੂੰ ਦੇ ਦਿੱਤੀਆਂ ਤਾਂ ਮੈਂ ਗੁਨਾਹਗਾਰ ਹੋਵਾਂਗਾ। ਸੱਚਾ ਗੁਰੂ ਜਾਣਦਾ ਹੈ ਕਿ ਮੇਰੇ ਦਿਲ ਵਿੱਚ ਕੀ ਹੈ। ਉਹ ਜਾਣਦਾ ਹੈ ਕਿ ਮੈਂ ਤੂਫਾਨ ਵਿੱਚ ਕੀ ਵਚਨ ਦਿੱਤਾ ਸੀ। ਮੈਂ ਹਰ ਇੱਕ ਨੂੰ 2 ਮੋਹਰਾਂ ਭੇਂਟ ਕਰਾਂਗਾ, ਪਖੰਡੀ 2 ਲੈ ਕੇ ਖੁਸ਼ ਹੋ ਜਾਣਗੇ, ਪਰ ਸੱਚਾ ਗੁਰੂ ਉਹ ਆਪਣੀ ਅਮਾਨਤ ਜ਼ਰੂਰ ਮੰਗੇਗਾ।
0: ਉਧਰ ਸਭ ਤੋਂ ਵੱਡਾ ਕੈਂਪ ਧੀਰਮਲ ਦਾ ਹੈ। ਮੱਖਣ ਸ਼ਾਹ ਇੱਕ ਸਧਾਰਨ ਸ਼ਰਧਾਲੂ ਵਾਂਗ ਜਾਂਦੇ ਹਨ। ਉਹ ਧੀਰਮਲ ਦੇ ਅੱਗੇ 2 ਮੋਹਰਾਂ ਰੱਖਦੇ ਹਨ। ਧੀਰਮਲ ਦੀਆਂ ਅੱਖਾਂ ਸੋਨਾ ਦੇਖ ਕੇ ਚਮਕ ਉੱਠਦੀਆਂ ਹਨ।
3: ਖੁਸ਼ ਰਹੋ, ਤੁਹਾਡੀ ਭੇਟਾ ਪ੍ਰਵਾਨ ਹੈ, ਨਾਨਕ ਦਾ ਘਰ ਖੁਸ਼ ਹੈ।
0: ਮੱਖਣ ਸ਼ਾਹ ਇੰਤਜ਼ਾਰ ਕਰਦੇ ਹਨ ਕਿ ਇਹ ਮੇਰੇ 500 ਮੋਹਰਾਂ ਬਾਰੇ ਕੀਤੇ ਵਚਨ ਬਾਰੇ ਪੁੱਛਣਗੇ, ਪਰ ਧੀਰਮਲ ਹੋਰ ਕੁਝ ਨਹੀਂ ਕਹਿੰਦਾ ਤੇ ਅਗਲੇ ਸ਼ਰਧਾਲੂ ਨੂੰ ਬੁਲਾਉਂਦਾ। ਮੱਖਣ ਸ਼ਾਹ ਬਾਕੀ ਸਾਰੀਆਂ 22 ਮੰਜੀਆਂ ਤੇ ਜਾਂਦੇ ਹਨ। ਹਰ ਜਗ੍ਹਾ ਉਹ 2 ਮੋਹਰਾਂ ਰੱਖਦੇ ਹਨ। ਹਰ ਗੁਰੂ ਪੈਸੇ ਲੈ ਕੇ ਖੁਸ਼ ਹੋ ਜਾਂਦਾ, ਪਰ ਕੋਈ ਵੀ ਅਸਲੀਅਤ ਨਹੀਂ ਜਾਣਦਾ।
1: ਅਸੀਂ ਸਾਰੇ ਗੁਰੂ ਦੇਖ ਲਏ, ਕੀ ਅਸਲ ਗੁਰੂ ਇੱਥੇ ਨਹੀਂ ਹੈ?
4: ਮੈਂ ਤੁਹਾਡੀ ਪਰੇਸ਼ਾਨੀ ਦੇਖ ਰਹੀ ਹਾਂ। ਕੀ ਤੁਸੀਂ ਸਾਰੇ ਗੁਰੂਆਂ ਨੂੰ ਮਿਲੇ?
1: ਹਾਂ ਮਾਤਾ, ਤੇ ਮੈਨੂੰ ਰਾਜਿਆਂ ਦੇ ਕੱਪੜਿਆਂ ਵਿੱਚ 22 ਮੰਗਤੇ ਮਿਲੇ ਹਨ।
4: ਪਰ ਇੱਕ ਹੋਰ ਵੀ ਹੈ, ਉਹ ਮੰਜੀ ਤੇ ਨਹੀਂ ਬੈਠਦਾ, ਉਸਦਾ ਕੋਈ ਮਸੰਦ ਨਹੀਂ ਹੈ। ਉਹ ਭਾਈ ਮਹਿਰਾ ਦੇ ਘਰ ਇੱਕ ਭੋਰੇ ਵਿੱਚ ਰਹਿੰਦਾ ਹੈ ਤੇ ਹਰ ਵੇਲੇ ਭਗਤੀ ਕਰਦਾ ਰਹਿੰਦਾ ਹੈ। ਉਹਦਾ ਨਾਮ ਤੇਗ ਬਹਾਦਰ ਹੈ, ਉਹ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹਨ।
1: ਕਿੱਥੇ ਨੇ ਉਹ? ਮੈਂ ਹੁਣੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
0: ਤੇ ਫਿਰ ਭਾਈ ਮੱਖਣ ਸ਼ਾਹ ਜੀ ਉਸ ਔਰਤ ਦੇ ਦੱਸੇ ਘਰ ਵੱਲ ਤੁਰ ਪੈਂਦੇ ਹਨ। ਮੱਖਣ ਸ਼ਾਹ ਹਨੇਰੇ ਭੋਰੇ ਵਿੱਚ ਉਤਰਦੇ ਹਨ। ਸਾਹਮਣੇ ਗੁਰੂ ਤੇਗ ਬਹਾਦਰ ਜੀ ਸਮਾਧੀ ਵਿੱਚ ਲੀਨ ਹਨ। ਇੱਕ ਅਲੌਕਿਕ ਸ਼ਾਂਤੀ ਹੈ। ਮੱਖਣ ਸ਼ਾਹ ਅੱਗੇ ਵੱਧਦੇ ਹਨ ਤੇ ਗੁਰੂ ਜੀ ਦੇ ਅੱਗੇ 2 ਮੋਹਰਾਂ ਰੱਖ ਕੇ ਮੱਥਾ ਟੇਕਦੇ ਹਨ। ਗੁਰੂ ਸਾਹਿਬ ਅੱਖਾਂ ਖੋਲਦੇ ਹਨ ਤੇ ਕਹਿੰਦੇ ਹਨ ਕਿ ਜਦੋਂ ਜਹਾਜ਼ ਡੁੱਬ ਰਿਹਾ ਸੀ ਤਾਂ 500 ਮੋਹਰਾਂ ਦੀ ਸੁੱਖਣਾ ਸੁੱਖੀ ਸੀ ਤੇ ਹੁਣ ਗੁਰੂ ਨੂੰ ਸਿਰਫ 2 ਮੋਹਰਾਂ ਨਾਲ ਟਾਲ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਆਪਣਾ ਛਿੱਲਿਆ ਹੋਇਆ ਮੋਢਾ ਦਿਖਾਇਆ। ਮੱਖਣ ਸ਼ਾਹ ਹੈਰਾਨ ਰਹਿ ਜਾਂਦੇ ਹਨ ਤੇ ਕੰਬਣ ਲੱਗਦੇ ਹਨ। ਗੁਰੂ ਜੀ ਅੱਗੇ ਕਹਿੰਦੇ ਹਨ ਕਿ ਗੁਰੂ ਨੂੰ ਤੇਰੇ ਸੋਨੇ ਦੀ ਲੋੜ ਨਹੀਂ ਮੱਖਣ ਸ਼ਾਹ, ਪਰ ਸਿੱਖ ਦਾ ਵਚਨ ਪੂਰਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਦਾ ਸਿੱਖ ਹਮੇਸ਼ਾ ਆਪਣਾ ਵਚਨ ਪੂਰਾ ਕਰਦਾ ਹੈ। ਮੱਖਣ ਸ਼ਾਹ ਦੇ ਅੱਖਾਂ 'ਚੋਂ ਹੰਝੂ ਵਹਿ ਤੁਰਦੇ ਹਨ। ਉਹ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪੈਂਦਾ ਹੈ।
1: ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ ਸੱਚੇ ਪਾਤਸ਼ਾਹ, ਮੈਂ ਭਟਕ ਗਿਆ ਸੀ, ਮੈਂ ਤੁਹਾਨੂੰ ਪਰਖਣ ਦੀ ਭੁੱਲ ਕੀਤੀ ਹੈ, ਤੁਸੀਂ ਹੀ ਸੱਚੇ ਗੁਰੂ ਹੋ।
0: ਉਹ 500 ਮੋਹਰਾਂ ਦੀ ਥੈਲੀ ਗੁਰੂ ਜੀ ਨੂੰ ਭੇਟ ਕਰ ਦਿੰਦਾ।
1: ਇਹ ਸਭ ਤੁਹਾਡਾ ਹੈ, ਮੇਰਾ ਜਹਾਜ਼, ਮੇਰੀ ਜਾਨ, ਸਭ ਤੁਹਾਡਾ ਹੈ ਗੁਰੂ ਜੀ।

गुरु लादो रे साचा गुरु लादो रे गुरु लादो रे।

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਬਿੱਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਤੋ ਸ਼ੁਰੂਆਤ ਹੈ ਜਿਹੜੀ ਸਿੱਖ ਇਤਿਹਾਸ ਦੇ ਨਾਲ ਜੁੜੀ ਇੱਕ ਖਾਸ ਘਟਨਾ ਦੇ ਨਾਲ ਆਪਾਂ ਸਟਾਰਟ ਕੀਤਾ। ਚਲੋ ਉੱਦਾਂ ਦਾ ਸ਼ਬਦ ਕੀਰਤਨ ਦੇ ਨਾਲ ਹੈ ਜਿਹੜਾ ਪ੍ਰੋਗਰਾਮ ਦੀ ਆਗਾਜ਼ ਹੁੰਦਾ। ਚਲੋ ਅੱਜ ਹੈ ਜਿਹੜਾ ਇਹ ਕਲਿੱਕ ਹੋ ਗਿਆ ਅਤੇ ਮੈਂ ਕਿਹਾ ਵੀ ਚਲੋ ਪਰਮਾਤਮਾ ਦੀ ਹੀ ਸ਼ਾਇਦ ਮਰਜ਼ੀ ਸੀਗੀ ਵੀ ਅੱਜ ਸਿੱਖ ਇਤਿਹਾਸ ਦੇ ਨਾਲ ਇਸ ਅਹਿਮ ਘਟਨਾ ਦਾ ਜਾਣੂ ਕਰਵਾਉਣਾ। ਕਈ ਵਾਰ ਜਿਹੜਾ ਆਪਾਂ ਨੂੰ ਪਤਾ ਹੁੰਦਾ ਕਈ ਜਿਹੜੇ ਤਿੱਥ ਤਿਉਹਾਰ ਹੁੰਦੇ ਪਰ ਉਹਨਾਂ ਪਿੱਛੇ ਲੁਕੀ ਹੋਏ ਇਤਿਹਾਸ ਬਾਰੇ ਇੰਨੇ ਜਾਣੂ ਆਪਾਂ ਨਹੀਂ ਹੁੰਦੇ। ਸੋ ਇਹ ਇਤਿਹਾਸ ਸੀਗਾ ਰੱਖੜ ਪੁੰਨਿਆ ਦਾ ਦੋਸਤੋ। ਸੋ ਰੱਖੜੀਆਂ ਦੇ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਬਿੱਦ ਸ਼ੰਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਹੈਪੀ ਫਰਾਈਡੇ, ਥੈਂਕ ਗੋਡ ਇਟਸ ਫਰਾਈਡੇ। ਅਤੇ ਉੱਥੇ ਹੀ ਅੱਜ ਜਿੱਥੇ ਸ਼ੁੱਕਰਵਾਰ ਵਾਲੇ ਦਿਨ ਆਪਾਂ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਰੱਖਦੇ ਹਾਂ, ਕੁਛ ਕੁ ਜਿਹੜੀਆਂ ਮੇਰੇ ਤੱਕ ਹੈਡਲਾਈਨਸ ਹੁੰਦੀਆਂ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਬਾਕੀ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੁਸੀਂ ਹੈ ਜਿਹੜਾ ਕੋਈ ਨਿਊਜ਼ ਵਿਊਜ਼ ਬਾਬਤ ਕੋਈ ਅਪਡੇਟ ਦੇਣਾ ਚਾਹੁੰਦੇ ਹੋ, ਜਾਂ ਫਿਰ ਤੁਹਾਨੂੰ ਲੱਗਦਾ ਵੀ ਇਸ ਮੁੱਦੇ 'ਤੇ ਗੱਲ ਹੋਣੀ ਚਾਹੀਦੀ ਹੈ, ਜਾਂ ਫਿਰ ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਦੇਣੀ ਹੈ, ਸ਼ੁਕਰ ਹੈ ਸਾਡਾ ਸਟੂਡੀਓ ਦਾ ਨੰਬਰ ਹੈ ਜਿਹੜਾ ਉਹ ਚੱਲ ਪਿਆ ਨੇ। ਸੋ ਸਟੂਡੀਓ ਦੇ ਨੰਬਰ 'ਤੇ ਤੁਸੀਂ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਿੱਧਾ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ। ਅਵਤਾਰ ਭਾਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਬਹੁਤ ਬਹੁਤ ਧੰਨਵਾਦ।
0: ਸੋ ਆਓ ਫਿਰ ਦੋਸਤੋ ਅੱਗੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਆਪਾਂ ਰਵਾਇਤੀ ਜੋ ਆਪਾਂ ਕਰਦੇ ਹੁੰਦੇ ਉੱਥੇ ਹੀ ਸਟਾਰਟ ਕਰੀਏ ਫਿਰ। 16 ਡਿਗਰੀ ਸੈਲਸੀਅਸ ਹੈ ਪੀਅਰਸਨ ਏਅਰਪੋਰਟ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 23 ਡਿਗਰੀ ਤੇ 25 ਡਿਗਰੀ ਸੈਲਸੀਅਸ ਤੱਕ ਜਾਵੇਗਾ। ਤੇ ਅੱਜ ਕੋਈ ਵੀ ਜਿਹੜੀ ਕਿਣਮਿਣ ਦੀ ਭਵਿੱਖਬਾਣੀ ਨਹੀਂ ਕੀਤੀ ਗਈ। ਵੀਕਐਂਡ ਹੈ ਜਿਹੜਾ ਆਉਣ ਵਾਲਾ, ਇਹਦੇ ਤੇ ਵੀ ਹੈ ਜਿਹੜੇ ਬਹੁਤ ਸਾਰੇ ਪ੍ਰੋਗਰਾਮ ਹੈ ਜਿਹੜੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ। ਇੱਕ ਅੱਜ ਪ੍ਰੋਗਰਾਮ ਹੈ ਸ਼ਾਮ ਨੂੰ ਸਿਆਣੇ ਕਹਿੰਦੇ ਨੇ, ਜਿਹਦੇ ਵਿੱਚ ਫਿਲਮੀ ਅਦਾਕਾਰ, ਕਹਾਣੀਕਾਰ ਕਹਿ ਲਓ, ਜੋ ਮਰਜ਼ੀ ਕਹਿ ਲਓ, ਬਹੁਤ ਤਜਰਬਾ ਇਸ ਇਨਸਾਨ ਦਾ ਜਰਨੈਲ ਸਿੰਘ ਹੈ, ਜਿਹੜੇ ਉਹ ਆਪਣੀਆਂ ਇਹੋ ਜਿਹੀਆਂ ਗੱਲਾਂ ਸਾਂਝੀਆਂ ਕਰਨਗੇ ਜੋ ਸਾਨੂੰ ਸਮਾਜ, ਰਿਸ਼ਤੇ ਅਤੇ ਆਪਣੇ ਬਾਰੇ ਸੋਚਣ ਲਈ ਪ੍ਰੇਰਿਤ ਕਰਨਗੀਆਂ। ਸੋ ਬਹੁਤ ਹੀ ਖਾਸ ਇਹ ਪ੍ਰੋਗਰਾਮ ਹੋਵੇਗਾ। ਹਾਂ, ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਿੱਦਾਂ ਗੀਤ ਸੰਗੀਤ ਹੋਵੇਗਾ, ਪਰ ਹਾਸਾ ਠੱਠਾ ਵੀ ਹੋਵੇਗਾ ਅਤੇ ਕੁਝ ਕੁ ਗੱਲਾਂ ਸਾਨੂੰ ਸੋਚਣ ਲਈ ਮਜਬੂਰ ਵੀ ਕਰਨਗੀਆਂ। ਸੋ ਤੁਸੀਂ ਇਹ ਸਿਆਣੇ ਕਹਿੰਦੇ ਨੇ ਪ੍ਰੋਗਰਾਮ ਹੈ ਜਿਹੜਾ ਕੋਰਟਯਾਰਡ ਬਾਈ ਮੈਰੀਅਟ ਦੇ ਵਿਖੇ ਹੋਣ ਜਾ ਰਿਹਾ। ਸੋ ਮੈਨੂੰ ਇਹ ਜਿਹੜੀ ਕੱਲ੍ਹ ਕੇ ਜਾਣਕਾਰੀ ਮਿਲੀ ਹੈ, ਤੁਸੀਂ ਇਹ ਭਾਵੇਂ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੋ। ਟਿਕਟਾਂ ਜਿਹੜੀਆਂ ਸ਼ਾਇਦ ਹੈ ਜਿਹੜੀਆਂ ਇਹਦੀਆਂ, ਉਹਨਾਂ ਨੇ ਕਿਹਾ ਵੀ ਟਿਕਟ ਪ੍ਰਾਈਸ ਨਹੀਂ ਲਈ ਜਾਵੇਗੀ। ਸੋ ਜਿਹੋ ਜਿਹਾ ਇਹ ਪ੍ਰੋਗਰਾਮ ਹੈ, ਸੋ ਉਸ ਕਰਕੇ ਮੈਂ ਸ਼ਾਬਾਸ਼ੀ ਦਿੰਦਾ ਪ੍ਰਮੋਟਰਾਂ ਨੂੰ, ਪ੍ਰਭ ਸੰਧੂ ਹੋਣਾ ਨੂੰ, ਕਿਉਂਕਿ ਇੱਦਾਂ ਦੇ ਪ੍ਰੋਗਰਾਮ ਨੂੰ ਹੱਥ ਪਾਉਣਾ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਬਹੁਤ ਤੁਹਾਨੂੰ ਆ ਜਿਹੜੇ ਐਕਸਪੈਂਸਿਸ ਚੱਕਣੇ ਪੈਂਦੇ ਨੇ, ਕਈ ਵਾਰ ਜਿਹੜੇ ਪ੍ਰਮੋਟਰ ਜਾਂ ਫਿਰ ਜਿਹੜੇ ਆਪਾਂ ਕਹਿ ਲਈਏ ਵੀ ਜਿਹੜੇ ਆਪਾਂ ਐਡਵਰਟਾਈਜ਼ਮੈਂਟਸ ਹੈ ਜੀ, ਸਪੋਂਸਰਸ ਨੇ, ਉਹਨਾਂ ਨੂੰ ਲੱਭਣਾ ਅੱਜ ਦੀ ਮਾਰਕੀਟ ਦੇ ਵਿੱਚ ਵੀ ਬਹੁਤ ਔਖਾ। ਅਤੇ ਇਹੋ ਜਿਹੇ ਮੌਕੇ 'ਤੇ ਹੈ ਜਿਹੜੇ ਇਹੋ ਜਿਹੇ ਸ਼ੋਅ ਕਰਾਉਣੇ ਆਪਣੇ ਆਪ ਦੇ ਵਿੱਚ ਇੱਕ ਕਾਬਿਲੇ ਤਾਰੀਫ ਵਾਲੀ ਗੱਲ ਹੈ। ਸੋ ਸ਼ਾਬਾਸ਼ੀ ਦੇ ਹੱਕਦਾਰ ਨੇ ਪ੍ਰਭ ਸੰਧੂ ਹੋਣੀ। ਅਤੇ ਉੱਥੇ ਹੀ ਦੋਸਤੋ ਕੱਲ੍ਹ ਨੂੰ ਆ ਜਿਹੜਾ ਮੇਲਾ ਹੋਣ ਜਾ ਰਿਹਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਜਿੱਥੇ ਵੱਖ ਵੱਖ ਕਹਿ ਲਓ ਵੀ ਸਿੰਗਰਸ ਹੈ ਜਿਹੜੇ ਪਹੁੰਚ ਰਹੇ ਨੇ, ਪ੍ਰੀਤ ਬਰਾੜ ਹੋ ਗਿਆ, ਹਰਜੀਤ ਹਰਮਨ ਹੋ ਗਏ। ਸੋ ਇਹੋ ਜਿਹੇ ਕਈ ਜਿਹੜੇ ਹੋਰ ਸਿੰਗਰ ਅੱਗੇ ਜਾ ਕੇ ਮੈਂ ਨਾਮ ਵੀ ਗਿਣਾਵਾਂਗਾ। ਸੋ ਜੋ 1200-942 ਹਰਟ ਲੇਕ ਰੋਡ ਕੈਲਡਨ ਵਿਖੇ ਹੈ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ, ਫ੍ਰੀ ਐਂਟਰੀ ਹੈ ਅਤੇ ਪਾਰਕਿੰਗ ਵੀ ਫ੍ਰੀ ਹੈ ਉੱਥੇ। ਸੋ ਕੁਲਦੀਪ ਗਿੱਲ ਭਾਜੀ ਹੋਣੀ ਅਤੇ ਗਗਨ ਸੰਧੂ ਹੋਣੀ ਹੈ ਜਿਹੜਾ ਇਹ ਮੇਲਾ ਮੇਰਾ ਰੰਗਲਾ ਪੰਜਾਬ ਹੈ ਜਿਹੜਾ ਕੱਲ੍ਹ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਕਰਾ ਰਹੇ ਨੇ। ਸੋ ਕਾਫੀ ਨਾਮਵਰ ਸਿੰਗਰਸ ਹੈ ਜਿਹੜੇ ਉੱਥੇ ਪਹੁੰਚ ਰਹੇ ਨੇ, ਰੌਣਕਾਂ ਲਾਉਣਗੇ। ਸੋ ਤੁਸੀਂ ਹੈ ਜਿਹੜਾ ਉੱਥੇ ਪਹੁੰਚ ਸਕਦੇ ਹੋ ਬ੍ਰੈਂਪਟਨ ਫੇਅਰ ਗਰਾਊਂਡ 'ਤੇ, ਮੇਲਾ ਮੇਰਾ ਰੰਗਲਾ ਪੰਜਾਬ 'ਤੇ। ਉੱਥੇ ਹੀ 30 ਅਗਸਤ ਨੂੰ ਹੈ ਜਿਹੜਾ ਪ੍ਰੋਗਰਾਮ ਐਮੀ ਵਿਰਕ ਸਾਹਿਬ ਦਾ, ਜਿਹੜਾ ਗ੍ਰੇਟ ਕਸੀਨੋ ਆਪਣੇ ਐਨ ਵੁੱਡਵਾਈਨ ਦੇ ਸਾਹਮਣੇ, ਬੜਾ ਇੱਕ ਖੂਬਸੂਰਤ ਵੈਨਿਊ ਹੈ, ਸਾਊਂਡ ਸਿਸਟਮ ਬਹੁਤ ਵਧੀਆ ਆ, ਅੱਗੇ ਬਹੁਤ ਸਾਰੇ ਪ੍ਰੋਗਰਾਮ ਹੈ ਜਿਹੜੇ ਉੱਥੇ ਜਾਣ ਦਾ ਮੌਕਾ ਮਿਲਿਆ। ਸੋ ਉੱਥੇ ਆ ਜਿਹੜਾ ਇਹ ਸ਼ੋਅ ਹੋਣ ਜਾ ਰਿਹਾ। ਤੁਸੀਂ ਟਿਕਟਾਂ ਐਮੀ ਵਰਕ ਸ਼ੋਅ ਦੇ ਨਹੀਂ ਲਿੱਤੀਆਂ ਤਾਂ ਤੁਸੀਂ ਆ ਜਿਹੜੀਆਂ ਟਿਕਟਾਂ ਲੈ ਸਕਦੇ ਹੋ, ਟਿਕਟ ਮਾਸਟਰ 'ਤੇ ਜਾ ਕੇ ਲੈ ਸਕਦੇ ਹੋ। ਅਤੇ ਬਾਕੀ ਆ ਜਿਹੜਾ ਜਿੱਦਾਂ ਮੈਂ ਕਿਹਾ, ਬਹੁਤ ਸਾਰੀਆਂ ਜਿਹੜੀਆਂ ਪਿਕਨਿਕਸ ਹੈ ਜਿਹੜੀਆਂ ਉਹ ਵੀ ਇਸ ਵੀਕਐਂਡ 'ਤੇ ਹੋ ਰਹੀਆਂ ਨੇ। ਪਰਿਵਾਰ ਇਕੱਠੇ ਹੁੰਦੇ ਨੇ, ਆਪਸੀ ਮੇਲ ਜੋਲ ਆ ਜਿਹੜਾ ਇਹ ਵੱਧਦਾ ਆ। ਸੋ ਇਹ ਚੀਜ਼ਾਂ ਹੁਣ ਆਪਣੇ ਇੱਥੇ ਵਧਣ ਫੁੱਲਣ ਲੱਗ ਪਈਆਂ, ਜੋ ਇੱਕ ਵਧੀਆ ਚੀਜ਼ ਹੈ, ਕਿਉਂਕਿ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਤੋਂ ਦੂਰ ਹੋ ਗਿਆ, ਅਤੇ ਇਹੋ ਜਿਹੇ ਮੌਕੇ ਹੁੰਦੇ ਆ ਜੋ ਸਾਨੂੰ ਆਪਣੇ ਆਪ ਦੇ ਨਾਲ ਅਤੇ ਹੋਰਨਾਂ ਦੇ ਨਾਲ ਜੋੜਨ ਦਾ ਇੱਕ ਮੌਕਾ ਦਿੰਦੇ ਨੇ। ਸੋ ਸਟੂਡੀਓ ਨੰਬਰ 905-600-3333-9053-733-337 ਉੱਦਾਂ ਤਾਂ ਅੱਜ ਰੱਖੜੀ ਆ, ਰੱਖੜ ਪੁੰਨਿਆ, ਇਹਦੀ ਬਹੁਤ ਸਾਰੀਆਂ ਮੁਬਾਰਕ। ਅਤੇ ਉੱਥੇ ਹੀ 28 ਅਗਸਤ 1667 ਨੂੰ ਅਮੇਰ ਦੇ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਉੱਚ ਦਰਜੇ ਦੇ ਸੈਨਾਪਤੀ ਮਿਰਜ਼ਾ ਰਾਜਾ ਜੈ ਸਿੰਘ ਪਹਿਲਾ ਦੀ ਕਹਿੰਦੇ ਬੁਰਹਾਨ ਵਿਖੇ ਮੌਤ ਹੋਈ ਸੀ। ਅਤੇ 28 ਅਗਸਤ 1892 ਨੂੰ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦ ਭਾਈ ਦਸੰਦਾ ਸਿੰਘ ਦਾ ਜਨਮ ਪਿੰਡ ਹਰੀਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ। ਅਤੇ 28 ਅਗਸਤ 1932 ਨੂੰ ਪੰਜਾਬੀ ਸਾਹਿਤ ਦੇ ਮਸ਼ਹੂਰ ਨਾਵਲਕਾਰ, ਕਹਾਣੀਕਾਰ ਅਤੇ ਕਵੀ ਰਾਮ ਸਰੂਪ ਅਨਖੀ ਦਾ ਜਨਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਢੌਲਾ ਵਿਖੇ ਹੋਇਆ ਸੀਗਾ। ਸੋ ਕੱਲ੍ਹ ਮੈਂ ਮਾਫ਼ੀ ਚਾਹਾਂਗਾ, ਕੱਲ੍ਹ ਮੈਂ ਆ ਨਹੀਂ ਸਕਿਆ, ਅਤੇ ਮੈਂ ਹਰਜੀਤ ਜੰਜੂਆ ਭਾਅ ਜੀ ਹੋਣਾ ਦਾ ਬਹੁਤ ਧੰਨਵਾਦੀ ਹੈ। ਉਹਨਾਂ ਨੇ ਆ ਜਿਹੜੀ ਕੱਲ੍ਹ ਕਮਾਨ ਆ ਜਿਹੜੀ ਪ੍ਰੋਗਰਾਮ ਦੀ ਸੰਭਾਲੀ, ਅਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਅਤੇ 6 ਅਗਸਤ ਨੂੰ ਆ ਜਿਹੜਾ ਸਾਂਝਾ ਵਿਰਸਾ ਵੱਲੋਂ ਆ ਜਿਹੜਾ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ, ਪਰ ਹੁਣ ਭਾਅ ਜੀ ਹੁਣੀ ਮੈਨੂੰ ਕਹਿ ਕੇ ਗਏ, ਕਹਿੰਦੇ ਵੀ ਸ਼ਾਇਦ ਉਦੋਂ ਵੀ ਆ ਜਿਹੜਾ ਕਿਨਮੇ ਨਾਲ ਵਰਖਾ ਜਿਹੜੀ ਹੈ ਦਿਖਾਈ ਜਾ ਰਹੀ ਹੈ। ਸੋ ਮੇ ਬੀ ਜੇ ਕੋਈ ਚੇਂਜਸ ਹੋਈਆਂ ਤੁਹਾਨੂੰ ਅਪਡੇਟ ਕਰਾਂਗੇ। ਫਿਲਹਾਲ ਜਿਹੜਾ 6 ਅਗਸਤ ਨੂੰ ਆ ਜਿਹੜਾ ਉੱਥੇ ਬੱਲੇ ਬੱਲੇ ਫਾਰਮ ਦੇ ਵਿੱਚ ਆ ਜਿਹੜਾ ਸਾਂਝਾ ਵਿਰਸਾ ਵੱਲੋਂ ਆ ਜਿਹੜਾ ਪਿਕਨਿਕ ਹੈ ਜਿਹੜੀ ਇੱਕ ਨਵੀਂ ਡੇਟ ਦੇ ਵਿੱਚ ਆ ਜਿਹੜੀ ਹੋਵੇਗੀ, ਤੁਸੀਂ ਆਪਣੇ ਪਰਿਵਾਰਾਂ ਸਮੇਤ ਜਿਹੜਾ ਉੱਥੇ ਪਹੁੰਚ ਕੇ ਪਿਕਨਿਕ ਦੇ ਵਿੱਚ 4 ਚੰਨ ਆ ਜਿਹੜੇ ਲਾ ਸਕਦੇ ਹੋ। ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ, ਬਾਕੀ ਭੰਗੜਾ ਗਿੱਧਾ, ਸੋ ਇਹ ਆ ਜਿਹੜੇ ਚੱਲਣਗੇ। ਅਤੇ ਹੋਰ ਕਈ ਜਿਹੜੇ ਕਲਾਕਾਰ ਆ ਜਿਹੜੇ ਸਿੰਗਰਸ ਹੈ ਉਹ ਉੱਥੇ ਪਹੁੰਚ ਕੇ ਤੁਹਾਡਾ ਖੂਬ ਮਨੋਰੰਜਨ ਕਰਨਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਕਰਦੇ ਹਾਂ, ਕੱਲ੍ਹ US President Trump ਸਾਹਿਬ ਨੇ ਐਗਜ਼ੈਕਟਿਵ ਆਰਡਰਸ ਹੈ ਜਿਹੜੇ ਉਹ ਸਾਈਨ ਕਰਤੇ, ਲੇਕ ਅੰਟਾਰੀਓ ਦਾ ਜਿਹੜਾ ਨਾਮ ਬਦਲ ਕੇ ਲੇਕ ਅਮੈਰੀਕਾ ਲਿਖ ਦਿੱਤਾ। ਇਸ 'ਤੇ ਆ ਜਿਹੜੀ ਵੱਖ ਵੱਖ ਜਿਹੜੇ ਸਾਡੇ ਆਗੂ, ਈਵਨ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਨੀ ਵੱਲੋਂ ਵੀ ਆ ਜਿਹੜਾ ਆਪਣੇ ਸੋਸ਼ਲ ਹੈਂਡਲ 'ਤੇ ਆ ਜਿਹੜਾ ਇਸ ਦੀ ਆ ਜਿਹੜੀ ਵਿਰੋਧਤਾ ਕੀਤੀ ਗਈ। ਅਤੇ ਉਹਨਾਂ ਨੇ ਕਿਹਾ ਵੀ ਜੋ ਮਰਜ਼ੀ ਹੋ ਜਾਵੇ, ਕੋਈ ਜੋ ਮਰਜ਼ੀ ਹੈ ਜਿਹੜਾ ਇਸ ਲੇਕ ਅੰਟਾਰੀਓ ਦਾ ਨਾਮ ਲਿਖ ਦੇਵੇ, ਪਰ ਇਤਿਹਾਸ ਦੇ ਵਿੱਚ ਪਹਿਲਾਂ ਵੀ ਇਹ ਲੇਕ ਅੰਟਾਰੀਓ ਸੀ, ਲੇਕ ਅੰਟਾਰੀਓ ਹੈ, ਅਤੇ ਭਵਿੱਖ ਦੇ ਵਿੱਚ ਵੀ ਇਹ ਲੇਕ ਅੰਟਾਰੀਓ ਹੀ ਵੱਜੇਗੀ, ਕਿਉਂਕਿ ਇਹਦੇ ਨਾਲ ਸਾਡੀਆਂ ਬਹੁਤ 400 ਸਾਲ ਪੁਰਾਣੀਆਂ ਸੱਭਿਅਤਾ ਜਿਹੜੀ ਹੈ ਉਹ ਜੁੜੀ ਹੋਈ ਹੈ। ਮੈਂ ਤੁਹਾਨੂੰ ਇੱਕ ਵਾਰ ਦੱਸਿਆ ਵੀ ਸੀਗਾ 2 ਕੁ ਦਿਨ ਪਹਿਲਾਂ ਵੀ ਅੰਟਾਰੀਓ ਦਾ ਤਾਂ ਮੈਨੂੰ ਆਪ ਹੈ ਜਿਹੜਾ ਨਾਮ ਹੈ ਜਿਹੜਾ ਪਤਾ ਚੱਲਿਆ ਜਦੋਂ ਮੈਂ ਆਰਟੀਕਲਸ ਉਹ ਪੜ੍ਹਿਆ ਵੀ ਅੰਟਾਰੀਓ ਦਾ ਮਤਲਬ ਹੀ ਹੈ ਜਿਹੜਾ ਇੱਕ ਚਮਕਦਾ ਪਾਣੀ ਜਾਂ ਬਹੁਤ ਵੱਡਾ ਜਿਹੜਾ ਪਾਣੀ ਚਸ਼ਮਾ ਜਿਹੜਾ ਆ ਉਸ ਦਾ ਮਤਲਬ ਹੀ ਅੰਟਾਰੀਓ, ਅਤੇ ਅੰਟਾਰੀਓ ਲੇਕ ਦੇ ਉੱਪਰ ਹੀ ਆ ਜਿਹੜਾ ਸਾਡੇ ਸੂਬੇ ਦਾ ਨਾਮ ਹੈ ਜਿਹੜਾ ਅੰਟਾਰੀਓ ਪ੍ਰੋਵਿੰਸ ਹੈ ਜਿਹੜਾ ਉਹ ਪਿਆ ਸੀਗਾ। ਸੋ ਕੀ ਤੁਹਾਨੂੰ ਲੱਗਦਾ ਵੀ ਇਹੋ ਜਿਹੀਆਂ ਚੀਜ਼ਾਂ ਕਰਨ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਦੂਰੀ ਹੈ ਇਹ ਹੋਰ ਵੱਧ ਜਾਵੇਗੀ? ਹਾਲਾਂਕਿ ਉੱਧਰਲੇ ਵੀ ਕਈ ਜਿਹੜੇ ਆਗੂ ਨੇ ਉਹਨਾਂ ਨੇ ਵੀ ਆ ਜਿਹੜਾ ਟਰੰਪ ਸਾਹਿਬ ਦੀ ਇਸ ਗੱਲ ਦੀ ਵਿਰੋਧਤਾ ਕੀਤੀ ਹੈ। ਸੋ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਅਸਰ ਪੈਂਦਾ, ਕੀ ਜਿਹੜਾ ਇਹ ਟੈਰਿਫ ਵਾਰ ਜਿਹੜੀ ਹੋਰ ਵਧੇਗੀ ਇਸ ਦੇ ਨਾਲ, ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਅਮਰੀਕਾ ਦੇ ਵਿੱਚ ਆ ਜਿਹੜੀ ਫਿਰ ਇਹ ਜਿਹੜੀ ਫੁੱਟ ਹੈ ਹੁਣ ਹੋਰ ਜ਼ਿਆਦਾ ਉੱਭਰ ਕੇ ਆਵੇਗੀ, ਜਾਂ ਫਿਰ ਤੁਹਾਨੂੰ ਲੱਗਦਾ ਵੀ ਦੁਬਾਰਾ ਇਹ ਨੈਗੋਸ਼ੀਏਸ਼ਨ ਟੇਬਲ 'ਤੇ ਜਾ ਸਕਦੇ ਨੇ? ਹਾਲਾਂਕਿ ਇਹ ਜਿਹੜਾ ਕੈਨੇਡਾ ਨੇ ਆ ਜਿਹੜਾ ਆਪਣੇ ਰੁੱਖ ਹੈ ਜਿਹੜਾ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਵੀ ਜੇ ਸਹੀ ਇੱਛਾ ਸ਼ਕਤੀ ਦੇ ਨਾਲ ਜੇ US ਆਪਣੇ ਨੈਗੋਸ਼ੀਏਸ਼ਨ ਟੇਬਲ 'ਤੇ ਆਉਂਦਾ ਤਾਂ ਕੈਨੇਡਾ ਵੀ ਫਿਰ ਨੈਗੋਸ਼ੀਏਸ਼ਨ ਟੇਬਲ 'ਤੇ ਆ ਜਾਵੇਗਾ। ਪਰ ਕੱਲ੍ਹ ਜੋ ਹੋਇਆ ਉਹਦੇ ਨਾਲ ਮੈਨੂੰ ਲੱਗਦਾ ਸ਼ਾਇਦ ਦੂਰੀਆਂ ਜਿਹੜੀਆਂ ਨੇ ਦੋਨਾਂ ਦੇਸ਼ਾਂ ਵਿਚਕਾਰ ਜਿਹੜੀਆਂ ਹੋਰ ਵੱਧ ਜਾਣਗੀਆਂ। ਅਤੇ ਉੱਥੇ ਇੱਕ ਹੋਰ ਖਾਸ ਖਬਰ ਆਈ, ਅਤੇ ਖਾਸ ਖਬਰ ਇੱਕ ਇਹ ਹੈ, ਇੱਕ ਕਹਿ ਲਓ ਵੀ ਸਰਵੇਖਣ ਆਇਆ, ਸਰਵੇਖਣ ਦੇ ਵਿੱਚ ਜਿਹੜਾ ਦੱਸਿਆ ਗਿਆ ਵੀ ਭਾਈ ਹੈ ਜਿਹੜਾ ਆਪਣੇ ਬ੍ਰੈਂਪਟਨ ਹੈ ਖੁਸ਼ੀ ਦੇ ਮਾਮਲੇ ਦੇ ਵਿੱਚ ਇਹ ਦੂਜੇ ਨੰਬਰ 'ਤੇ ਆ ਗਿਆ। ਅਤੇ ਹੁਣ ਇਹ ਸਮਝ ਨਹੀਂ ਆਉਂਦੀ ਵੀ ਖੁਸ਼ੀ ਕਾਹਦੀ ਹੈਗੀ ਹੈ, ਖੁਸ਼ੀ ਕਿਸ ਪ੍ਰਕਾਰ ਦੀ ਹੈਗੀ ਹੈ ਵੀ ਜਿਹੜਾ ਬ੍ਰੈਂਪਟਨ ਹੈ ਜਿਹੜਾ ਇਹ ਦੂਸਰੇ ਨੰਬਰ 'ਤੇ ਆ ਗਿਆ। ਸੋ ਖਬਰ ਹੈ ਜਿਹੜੀ ਉਹ ਮੈਂ ਤੁਹਾਡੇ ਨਾਲ ਉਹ ਸਾਂਝੀ ਕਰ ਲੈਂਦਾ ਵੀ ਖਬਰ ਹੈ ਜਿਹੜੀ ਉਹ ਕੀ ਕਹਿੰਦੀ ਹੈ। ਬ੍ਰੈਂਪਟਨ ਹੁਣ ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚ ਦੂਜਾ ਸਭ ਤੋਂ ਖੁਸ਼ ਰਹਿਣ ਵਾਲਾ ਸ਼ਹਿਰ ਹੈ ਜਿਹੜਾ ਇਹ ਬਣ ਗਿਆ। ਲੈਗ ਦੇ ਨਵੇਂ ਸਰਵੇਖਣ 2026 ਹੈਪੀਨੈਸ ਸਰਵੇ ਮੁਤਾਬਕ ਬ੍ਰੈਂਪਟਨ ਦੇ ਲੋਕਾਂ ਦੀ ਜਿਹੜੀ ਖੁਸ਼ੀ ਹੈ ਪਿਛਲੇ ਸਾਲ ਦੇ ਮੁਕਾਬਲੇ ਕਹਿੰਦੇ 5 ਪੁਆਇੰਟ ਹੈ ਜਿਹੜੀ ਹੋਰ ਵਧੀ ਹੈ। ਇਸ ਵੱਡੇ ਸੁਧਾਰ ਦੇ ਨਾਲ ਬ੍ਰੈਂਪਟਨ 5ਵੇਂ ਸਥਾਨ ਤੋਂ ਉਹ ਉੱਪਰ ਚੜ੍ਹ ਕੇ ਹੁਣ ਦੂਜੇ ਨੰਬਰ 'ਤੇ ਆ ਗਿਆ। ਪਿਛਲੀ ਸਾਲ ਹੈ ਜਿਹੜਾ 5ਵੇਂ ਨੰਬਰ 'ਤੇ ਸੀ ਬ੍ਰੈਂਪਟਨ, ਅਤੇ ਹੁਣ ਦੂਜੇ ਨੰਬਰ 'ਤੇ ਆ ਗਿਆ। ਅਤੇ ਜੀ ਟੀ ਏ ਦੀ ਗੱਲ ਕਰੀਏ ਕਹਿੰਦੇ ਭਾਵ ਟੋਰੋਂਟੋ ਹੈ ਜਿਹੜਾ ਹੁਣ ਇਹ ਤੀਜੇ ਨੰਬਰ 'ਤੇ ਆ ਗਿਆ। ਪਰ ਮਿਸੀਸਾਗਾ ਲਈ ਤਸਵੀਰ ਕੁਝ ਵੱਖਰੀ ਹੈ। ਪਤਾ ਨਹੀਂ ਉਹਨਾਂ ਨੂੰ ਕਿਹੜਾ ਗ੍ਰਹਿਣ ਲੱਗ ਗਿਆ ਉਹਨਾਂ ਦੀ ਖੁਸ਼ੀ ਨੂੰ। ਉਹ ਪਹਿਲੇ ਨੰਬਰ 'ਤੇ ਸੀਗੇ ਪਿਛਲੇ ਸਾਲ, ਅਤੇ ਇਸ ਸਾਲ ਜਿਹੜਾ ਖਿਸਕ ਕੇ ਆ ਜਿਹੜੇ ਉਹ 6ਵੇਂ ਨੰਬਰ 'ਤੇ ਆ ਗਏ। ਹੁਣ ਸਵਾਲ ਇਹ ਹੈ ਕਿ ਸੱਚਮੁੱਚ ਆਪਣੇ ਸ਼ਹਿਰ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਖੁਸ਼ੀ ਹੈ ਜਿਹੜੀ ਇਹ ਮਹਿਸੂਸ ਕਰ ਰਹੇ ਹੋ? ਬਹੁਤ ਸਾਰੇ ਬ੍ਰੈਂਪਟਨ ਰੈਜੀਡੈਂਟਸ ਹੈ ਜਿਹੜੇ ਇਸ ਟਾਈਮ ਜਿਹੜਾ ਪ੍ਰੋਗਰਾਮ ਸੁਣ ਰਹੇ ਨੇ, ਦੱਸ ਸਕਦੇ ਨੇ ਵੀ ਬਾਕੀ ਹੈ ਜਿਹੜੀ ਇਹ ਸਹੀ ਗੱਲ ਹੈ ਵੀ ਪਿਛਲੇ ਸਾਲ ਨਾਲੋਂ ਇਸ ਸਾਲ ਲੋਕ ਹੈ ਜਿਹੜੇ ਜ਼ਿਆਦਾ ਖੁਸ਼ ਨੇ, ਖੁਸ਼ੀ ਦੇ ਵਿੱਚ ਖੀਵੇ ਨੇ, ਉਹਦਾ ਕਾਰਨ ਕੀ ਹੈ ਇਹ ਵੀ ਪਤਾ ਹੋਣਾ ਚਾਹੀਦਾ। ਚੰਗੀ ਨੌਕਰੀ ਹੈ ਵੀ ਘਰਾਂ ਦੀ ਅਫੋਰਡੇਬਿਲਟੀ ਹੈ ਜਿਹੜੀ ਬ੍ਰੈਂਪਟਨ ਦੇ ਵਿੱਚ ਵੱਧ ਗਈ ਹੈ, ਸੇਫਟੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਵੱਧ ਗਈ ਹੈ, ਜਾਂ ਫਿਰ ਸਿਟੀ ਦੀਆਂ ਸਰਵਿਸਿਸ ਤੋਂ ਜਿਹੜੇ ਲੋਕ ਬੜੇ ਖੁਸ਼ ਨੇ। ਸੋ ਕੀ ਕਾਰਨ ਹੋ ਸਕਦਾ ਵੀ ਬ੍ਰੈਂਪਟਨ ਦੇ ਵਾਸੀ ਹੈ ਜਿਹੜੇ ਉਹ ਇੰਨੇ ਖੁਸ਼ ਨੇ? ਕੀ ਕਾਰਨ ਹੈ ਵੀ ਜਿਹੜਾ ਇਹ ਹੈਪੀਨੈਸ ਇੰਡੈਕਸ ਹੈ ਜਿਹੜਾ ਬ੍ਰੈਂਪਟਨ ਦਾ ਇਹ ਵੱਧ ਰਿਹਾ? ਕੀ ਤੁਸੀਂ ਇਸ ਸਰਵੇਖਣ ਹੈ ਜਿਹੜਾ ਇਹ ਆਇਆ ਲੈਜੇ ਵੱਲੋਂ ਹੈ ਜਿਹੜਾ ਕੀਤਾ ਗਿਆ, ਜਾਂ ਲੈਜਰ ਵੱਲੋਂ ਇਹ ਕੀਤਾ ਗਿਆ, ਤੁਸੀਂ ਇਸ ਸਰਵੇਖਣ ਦੇ ਨਾਲ ਹਾਮੀ ਭਰਦੇ ਹੋ ਵੀ ਹਾਂ ਸਰਵੇਖਣ ਹੈ ਜਿਹੜੇ ਇਹ ਸਹੀ ਹੈ, ਜਾਂ ਫਿਰ ਤੁਹਾਨੂੰ ਕੀ ਲੱਗਦਾ ਜਿਹੜੀ ਗਰਾਊਂਡ ਰਿਐਲਿਟੀ ਹੈ, ਜ਼ਮੀਨੀ ਹਕੀਕਤ ਹੈ, ਕੁਛ ਹੋਰ ਬਿਆਨ ਕਰਦੀ ਪਈ ਹੈ? ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਦੋਸਤੋ, ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਇਹ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪਰ ਮੈਂ ਨਾ ਕੱਲ੍ਹ ਵੀਡੀਓ ਵੀ ਬਣਾਉਣਾ ਚਾਹੁੰਦਾ ਸੀਗਾ, ਪਰ ਮੇਰਾ ਹੈਕਟਿਕ ਸਕੈਜੂਲ ਹੋਣ ਕਰਕੇ ਮੈਂ ਪਾ ਨਹੀਂ ਸਕਿਆ, ਕਿਉਂਕਿ ਇਹ ਸਵਾਲ ਹੈ ਜਿਹੜਾ ਸੋਸ਼ਲ ਮੀਡੀਆ 'ਤੇ ਵੀ ਮੈਂ ਪਾਉਣਾ ਚਾਹੁੰਦਾ ਸੀਗਾ ਵੀ ਬਾਕੀ ਹੈ ਜਿਹੜਾ ਬ੍ਰੈਂਪਟਨ ਦੇ ਲੋਕ ਹੈ ਜਿਹੜੇ ਬਹੁਤ ਖੁਸ਼ ਨੇ, ਅਤੇ ਜੇ ਖੁਸ਼ ਨੇ ਚਲੋ ਠੀਕ ਹੈ, ਜਿਹੜੇ ਸਰਵੇਖਣ ਆ ਗਿਆ ਖੁਸ਼ ਹੈ, ਪਰ ਅਸਲ ਕਾਰਨ ਕੀ ਹੈ ਖੁਸ਼ੀ ਦਾ? ਖੁਸ਼ੀ ਦਾ ਕਾਰਨ ਵੀ ਹੁੰਦਾ ਨਾ ਵੀ ਕਿਸੇ ਵਜ੍ਹਾ ਕਰਕੇ ਖੁਸ਼ ਨੇ, ਉਹ ਵਜ੍ਹਾ ਕੀ ਹੈ? ਮੈਂ ਤਾਂ ਉਹ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਭਾਈ ਸ਼ਾਇਦ ਸਾਡੇ ਜਿਹੜੇ ਦੇਖਣ ਵਾਲੇ ਆ ਜਾਂ ਸੁਣਨ ਵਾਲੇ ਆ ਉਹਨਾਂ ਨੂੰ ਵੱਧ ਪਤਾ ਹੋਵੇ ਵੀ ਇਸ ਕਰਕੇ ਭਾਈ ਅਸੀਂ ਖੁਸ਼ ਹੈ, ਅਤੇ ਮਿਸੀਸਾਗਾ ਵਾਲੇ ਆ ਜਿਹੜੇ ਉਹ ਨਾ ਖੁਸ਼ ਕਾਹਤੋਂ ਹੈ, ਇਹ ਪਤਾ ਨਹੀਂ ਕਾਹਤੋਂ ਵੀ ਸਾਡੇ ਜਿਹੜੇ ਗੁਆਂਢੀ ਹੈ ਉਹਨਾਂ ਨੂੰ ਇਹ ਲੱਗਦਾ ਪਿਆ ਵੀ ਬ੍ਰੈਂਪਟਨ ਨਾਲ ਇੰਨੇ ਖੁਸ਼ੀ ਕਿੱਦਾਂ ਹੋ ਰਹੀ? ਕਈ ਵਾਰ ਲੱਗ ਜਾਂਦਾ ਨਾ ਵੀ ਗੁਆਂਢੀ ਹੈ ਜਿਹੜਾ ਇਹ ਖੁਸ਼ ਕਾਹਤੋਂ ਹੈ, ਸਦਮਾ ਲੱਗ ਜਾਂਦਾ। ਸੋ ਮਿਸੀਸਾਗਾ ਵਾਲਿਆਂ ਨੂੰ ਪਤਾ ਨਹੀਂ ਇਹ ਸਦਮਾ ਲੱਗ ਗਿਆ ਵੀ ਬ੍ਰੈਂਪਟਨ ਵਾਲੇ ਆ ਜਿਹੜੇ ਕਿੱਦਾਂ ਖੁਸ਼ ਨੇ। ਚਲੋ, ਸੋ ਇਹਦੇ 'ਤੇ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਕਰਨੀ ਹੈ 905-673-3337 9056733337। ਚਲੋ, ਹਾਸਾ ਇੱਕ ਪਾਸੇ, ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਈ ਵਾਰ ਸਾਨੂੰ ਸੋਚਣ ਲਈ ਮਜਬੂਰ ਵੀ ਕਰਦੀਆਂ ਨੇ। ਇਸ ਟਾਈਮ ਨੋ ਡਾਊਟ ਦੋਸਤੋ ਟੈਰਿਫ ਵਾਰ ਹੈ ਜਿਹੜਾ ਉਹ ਹੈ ਜਿਹੜਾ ਸਿਖਰਾਂ 'ਤੇ ਹੈ, ਸੋ ਇਸ ਕਰਕੇ ਜਿਹੜਾ ਉਹਦੀ ਵੀ ਹੈ ਜਿਹੜੇ ਇਹ ਸਿਰਫ ਕੈਨੇਡਾ ਅਤੇ ਆਪਣੇ US ਨੂੰ ਫਿਕਰ ਨਹੀਂ ਹੈ, ਪੂਰੇ ਸੰਸਾਰ ਨੂੰ ਫਿਕਰ ਹੈ, ਕਿਉਂਕਿ ਇਹਦੇ ਨਾਲ ਪੂਰੀ ਜੀਓ ਪੋਲੀਟੀਕਲ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ। ਅਤੇ ਨੇਪਾਲ ਦੇ ਵਿੱਚ ਜੋ ਹੜ੍ਹ ਆਏ ਬਹੁਤ ਵੱਡੀ ਹੈ ਜਿਹੜੀ ਤਬਾਹੀ ਹੋਈ, ਸ਼ੁਰੂਆਤ ਦੇ ਵਿੱਚ ਕੁਛ ਅੰਕੜੇ ਹੋਰ ਹੁੰਦੇ ਆ, ਜਿੱਦਾਂ ਜਿੱਦਾਂ ਥੋੜ੍ਹਾ ਜਿਹਾ ਪਾਣੀ ਆ ਜਿਹੜਾ ਥੱਲੇ ਹੋ ਰਿਹਾ, ਅਤੇ ਉਸੇ ਤਰ੍ਹਾਂ ਜਿਹੜੇ ਤਬਾਹੀ ਦੇ ਜਿਹੜੇ ਅਸਲ ਮੰਜ਼ਰ ਆ ਜਿਹੜੇ ਉਹ ਸਾਹਮਣੇ ਆ ਰਹੇ ਨੇ, ਆਓ ਉਹਨਾਂ ਨੂੰ ਵੀ ਆਪਣੀਆਂ ਅਰਦਾਸਾਂ ਦੇ ਵਿੱਚ ਅਸੀਂ ਰੱਖੀਏ, ਜਿਹੜੇ ਨੇਪਾਲ ਦੇ ਲੋਕ ਨੇ, ਅਤੇ ਜਿੰਨਾ ਤਿਲ ਪੁੱਲ ਹੋ ਸਕਦਾ ਆ ਉਹਨਾਂ ਦੇ ਲਈ ਆ ਜਿਹੜਾ ਯੋਗਦਾਨ ਆਪਾਂ ਜ਼ਰੂਰ ਪਾਈਏ। ਸੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਭੱਠਾ, ਸਟੂਡੀਓ ਦੇ ਵਿੱਚ ਕਾਲ ਕਰਨ ਵਾਸਤੇ ਨੰਬਰ ਹੈ ਦੋਸਤੋ 905-673-3337 9056733337 'ਤੇ 905-673-3337 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ ਜੀ ਆਏ ਨੂੰ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ ਭਾਜੀ,
2: ਠੀਕ ਠਾਕ?
0: ਹਾਂਜੀ ਹਾਂਜੀ ਭਾਜੀ, ਸਭ ਠੀਕ ਹੈ ਜੀ, ਸਭ ਠੀਕ ਹੈ ਜੀ।
2: ਆਪਣੇ ਮੇਹਰ ਸਾਹਿਬ ਨੂੰ ਹੱਸਦਿਆਂ ਨੂੰ ਵੇਖ ਲਿਆ ਕਿਤੇ, ਉਹਨਾਂ ਨੇ ਉਸੇ ਵੀ ਅੰਦਾਜ਼ਾ ਲਾ ਲਿਆ ਮੇਹਰ ਸਾਹਿਬ ਖੁਸ਼ ਹੋ ਸਕਦੇ ਆ, ਕਿਉਂਕਿ ਉਹ ਬ੍ਰੈਂਪਟਨ ਤੋਂ ਪੂਰਾ ਵਸੂਲ ਕਰ ਰਹੇ ਨਾ।
0: ਹਾਂਜੀ ਹਾਂਜੀ, ਬ੍ਰੈਂਪਟਨ ਵਾਲੀ ਖੁਸ਼ੀ ਬਹੁਤ ਦੇ ਰਿਹਾ ਉਹਨਾਂ ਨੂੰ,
2: ਵਸੂਲੀ ਚ ਪਹਿਲੇ ਮਾਮਲੇ ਚ ਹੋ ਪਹਿਲੇ ਨੰਬਰ ਤੇ ਹੋ ਸਕਦੇ ਆ ਬ੍ਰੈਂਪਟਨ, ਪ੍ਰਾਪਰਟੀ ਟੈਕਸ ਵਗੈਰਾ ਜਿੱਦਾਂ ਸਾਰੇ ਪੰਨੇ ਡੁੰਦੇ ਹੋਏ ਆ, ਪਤਾ ਨੀ ਕਿਉਂ ਆਪਣੇ ਪੰਜਾਬੀਆਂ ਦੀਆਂ ਗੱਡੀਆਂ ਗੁੱਡੀਆਂ ਵੇਚ ਲੈਂਦੇ ਇੱਥੇ ਵੀ, ਚਲੋ ਉਹੀ ਥੋੜੇ ਜਿਹੇ ਦਲੇਰ ਆ ਨਾ,
0: ਬਿਲਕੁਲ ਬਿਲਕੁਲ ਜੀ,
2: ਚਲੋ ਕੋਈ ਨੀ ਭਾਈ, ਸੁਣਦੇ ਹੋਰ ਵੀ,
0: ਹਾਂਜੀ ਹਾਂਜੀ, ਥੈਂਕ ਯੂ। थैंक यू ढिल्लों साहब। सो ढिल्लों साहब ने जो अपना पक्ष दसिया भी शायद इन्हों तो आ जो सर्वेखण वाले ने अंदाजे ला लिया भी ब्रैम्पटन वाले आ जड़े खुश बहुत ने। गोसल साहब गुड मॉर्निंग, सत श्रीकाल भाजी। सत श्रीकाल जी
2: ਭਾਜੀ, ਤੁਸੀਂ ਸਟਾਰਟਿੰਗ ਟਰੰਪ ਸਾਹਿਬ ਦੀ ਗੱਲ ਛੇੜੀ ਸੀ
0: ਜੀ,
2: ਤੇ ਕਰਨੀ ਸਾਹਿਬ ਯੂਰਪ ਚ ਜਾ ਰਹੇ ਆ ਜੀ, ਆਪਾਂ ਹੁਣ ਯੂਰਪ ਨਾਲ ਰਲ ਜਾਣਾ ਜੀ, ਜਾ ਕੇ ਯੂਰਪ ਚ ਘਰ ਘੁਰ ਖਰੀਦੋ, ਰਹੋ, ਨਜ਼ਾਰੇ ਲਓ ਜੀ, ਯੂਰਪ ਦੀ ਜ਼ਿੰਦਗੀ ਦਾ ਆਨੰਦ ਲਓ। ਅੱਗੇ ਲੋਕੀ ਇਧਰੋਂ ਇਧਰ ਨੂੰ ਆਉਂਦੇ ਸੀ, ਹੁਣ ਇਧਰ ਉਧਰ ਜਾਊਗੇ ਜੀ ਵਾਪਸ। ਹਾਂਜੀ
0: ਜੀ ਬਿਲਕੁਲ, ਈਯੂ ਪਾਰਲੀਮੈਂਟ ਨੂੰ ਵੀ ਉਹਨਾਂ ਨੇ ਸੰਬੋਧਨ ਕਰਨਾ ਹਨਾ ਜੀ।
2: ਹਾਂਜੀ, ਮੈਂ ਉਹੀ ਗੱਲ ਕਰ ਰਿਹਾ
0: ਜੀ ਜੀ ਜੀ ਬਿਲਕੁਲ ਬਿਲਕੁਲ ਸਹੀ।
2: ਉੱਥੇ ਜਾਣਾ ਤੇ ਆਪਾਂ ਹੁਣ ਜਿਹੜਾ ਡਿਫੈਂਸ ਸਿਸਟਮ ਆ ਸਾਰਾ ਆਪਣਾ ਜੋ ਵੀ ਨਾਟੋ ਦਾ ਹੈਗਾ ਆ, ਆਪਾਂ ਹੁਣ ਯੂਰਪ ਨਾਲ ਰਲ ਕੇ ਰਵਾਂਗੇ ਜੀ। ਅਮਰੀਕਾ ਨਾਲ ਲੱਗਦਾ ਨੀ ਜੀ ਨੇੜ ਤਾਂ ਵਧੂਗੀ, ਕਿਉਂਕਿ ਕੰਮ ਖਰਾਬ ਹੀ ਆ ਜੀ ਇਹ।
0: ਆ ਜਿਹੜਾ ਇਹਨਾਂ ਨੇ ਲੇਕ ਅੰਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖਤਾ, ਉਹਦੇ ਨਾਲ ਮੇਰਖਾ ਦੂਰੀਆਂ ਜਿਹੜੀਆਂ ਹੋਰ ਵੱਧ ਜਾਣਗੀਆਂ।
2: ਹਾਂਜੀ, ਉਹ ਹੋਰ ਕਰਨੀ ਸਾਹਿਬ ਦੇ ਮੈਂ ਕੱਲ ਸੁਣਦਾ ਸੀ
0: ਜੀ,
2: ਉਹ ਕੰਮ ਹੋਰ ਥੋੜਾ ਖਰਾਬ ਹੋ
0: ਜਾਣਾ।
2: ਤੇ ਬਾਕੀ ਆ ਭਾਜੀ ਬ੍ਰਹਮਡ ਲੋਕੀ ਖੁਸ਼ ਆ ਜੀ, ਮੇਲੇ ਦੇਖੋ, ਸਿੰਗਰਾਂ ਦੇ ਸ਼ੋਅ ਦੇਖੋ ਜੀ, ਪਹਿਲਾਂ ਕੈਂਸਲ ਕਰ ਦਿੰਦੇ ਸ਼ੋਅ, ਮੁੜ ਕੇ $25 ਟਾਈਟ ਰੱਖ ਦਿੰਦੇ ਆ ਜਦੋਂ ਨਹੀਂ ਕੋਈ ਦੇਖਣ ਜਾਂਦਾ ਹਨਾ। ਫ੍ਰੀ ਮੇਲੇ ਹੋ ਰਹੇ ਆ, ਗਿੱਲ ਸਾਹਿਬ ਆਪਣੇ ਕਰਾ ਰਹੇ, ਮੈਨੂੰ ਆਇਆ ਸੀ ਫੋਨ ਕੇ ਰੇਡੀਓ ਤੇ ਬੋਲਤਾ, ਤੁਸੀਂ ਵਧੀਆ ਕੀਤਾ ਬੋਲਦੇ ਦੋ ਵਾਰੀ ਹੋਰ ਹਨਾ
0: ਜੀ ਜੀ ਜੀ।
2: ਤੇ ਦੇਖੋ ਮੇਲੇ ਬਾਬਿਆਂ ਨੂੰ ਪਾਰਕਾਂ ਦੇ ਵਿੱਚ ਜਾਓ ਜੀ, ਸਿਟੀ ਵਾਲਿਆਂ ਨੇ $2,000 ਦਿੱਤਾ, ਉੱਥੇ ਪਕੌੜੇ ਸਮੋਸੇ ਚੱਲਦੇ ਆ ਜੀ, ਗਿੱਧੇ ਪੈਂਦੇ ਆ, ਤੀਆਂ ਲੱਗਦੀਆਂ ਜੀ ਹਨਾ। ਬ੍ਰੈਮਟ ਏਡੇ ਏਡੇ ਵੱਡੇ ਘਰ ਆ, ਪੰਜ ਪੰਜ ਛੇ ਛੇ ਘਰਾਂ ਦੇ ਮਾਲਕ ਆ ਲੋਕੀ, ਗੱਡੀਆਂ ਵੱਡ ਵੱਡੀਆਂ, ਟਰੱਕਾਂ ਦੀਆਂ, ਟਰਾਂਸਪੋਰਟ ਕੰਪਨੀਆਂ, 500 ਟਰੱਕ ਖੁਸ਼ ਆ ਜੀ ਲੋਕੀ ਪੂਰੇ ਬ੍ਰੈਮਟ ਚ।
0: ਅੱਛਾ ਜੀ,
2: ਬਸ ਇੱਕ ਇੱਕ ਗੱਲੋਂ ਨੀ ਖੁਸ਼ ਹੈਗੇ, ਜੇ ਕਿਸੇ ਨੂੰ ਪੁੱਛ ਲਓ ਜਿਹੜਾ ਪ੍ਰੋਪਰਟੀ ਟੈਕਸ ਆ ਜੀ,
0: ਉਹ ਫਿਰ ਸਾਡੀ ਸਿਟੀ ਆਫ ਬ੍ਰੈਮਟਨ ਦੇ ਜਿਹੜੇ ਆਗੂ ਆ ਉਹ ਖੁਸ਼ ਨੇ ਉਹਦੇ ਤੇ,
2: ਉਹਦੇ ਤੇ ਚੀਕ ਮਾਰਦੇ ਆ। ਮੈਂ ਸਵੇਰੇ ਸਵੇਰੇ ਨਾ ਅਮਰੀਕ ਸਿੰਘ ਨਾਲ ਗੱਲ ਹੁੰਦੀ ਸੀ ਮੇਰੀ,
0: ਅੱਛਾ ਜੀ
2: ਅਮਰੀਕ ਦਾ ਪ੍ਰੋਪਰਟੀ ਟੈਕਸ ਬਹੁਤ ਵਧੀ ਜਾਂਦਾ, ਮੈਨੂੰ ਉਹ ਕੁੜੀ ਆਈ ਸੀ ਨਿੱਕੀ ਕੌਰ, ਉਹ ਹੱਥੋਂ ਗਵਾ ਲਈ, ਉਹ ਐਤਕੀ ਇਲੈਕਸ਼ਨ ਹੀ ਨੀ ਲੜੀ ਉਹਨੇ ਹਨਾ, ਕਹਿੰਦੀ ਇਹ ਸਿਸਟਮ ਹੀ ਸਾਰਾ ਬੇਈਮਾਨ ਹੇਰਾ ਫੇਰੀ ਨਾਲ ਚੱਲਦਾ ਹਨਾ। ਇੱਥੇ ਉਹ ਲੋਕੀ ਇੱਥੇ ਦੇ ਨਿਆਣੇ ਪਿੱਛੇ ਹਟ ਗਏ ਜੀ, ਜਦੋਂ ਇੱਥੇ ਦੇ ਜੰਮਪਲ ਨਿਆਣੇ ਨੀ ਭਾਜੀ ਅੱਗੇ ਆ ਰਿਹਾ, ਫਿਰ ਅੱਗੇ ਕੌਣ ਆਊਗਾ ਇੱਥੇ। ਹੈਰਾਨੀ ਆਉਂਦੀ ਮੈਨੂੰ ਕਿ ਇੱਕ ਮੇਅਰ ਨੀ ਸਾਡੇ ਮਿਲੀਅਨ ਬੰਦੇ ਚ ਸਾਨੂੰ ਮਿਲ ਰਿਹਾ ਬ੍ਰੈਮਟਨ ਚ।
0: ਗੋਸਲ ਸਾਹਿਬ ਜਿੱਦਾਂ ਤੁਸੀਂ ਨਿੱਕੀ ਹੋਣਾ ਦੀ ਗੱਲ ਕੀਤੀ ਹੈ, ਦੇਖੋ ਪਹਿਲੀ ਵਾਰ ਜੇ ਤੁਸੀਂ ਖੜੇ ਹੋ ਤੁਹਾਨੂੰ ਸਫਲਤਾ ਨਹੀਂ ਮਿਲੀ, ਮੈਨੂੰ ਇਹ ਲੱਗਦਾ ਵੀ ਤੁਹਾਨੂੰ ਕੰਮ ਕਰਦੇ ਰਹਿਣਾ ਚਾਹੀਦਾ ਤੇ ਅਗਲੀ ਵਾਰ ਵਾਸਤੇ ਜ਼ਰੂਰ ਆਪਣਾ ਦੇਖਣਾ ਚਾਹੀਦਾ ਸੀ ਵੀ ਸ਼ਾਇਦ।
2: ਮੇਰੀ ਉਹ ਪਰਿਵਾਰ ਨਾਲ ਬਹੁਤ ਨੇੜਤਾ ਹੈ ਨਾ, $3,00,000 ਦਾ ਖਰਚਾ ਘੱਟੋ ਘੱਟ ਆ ਜਾਂਦਾ। ਉਹ ਡੈਡੀ ਉਹਦਾ ਵਿਚਾਰਾ ਗਰਾਜ ਦਾ, ਗਰਾਜ ਆ ਉਹਨਾਂ ਦਾ ਹਨਾ,
0: ਠੀਕ ਹੈ ਜੀ,
2: ਕਾਰਾਂ ਦਾ ਮਕੈਨਿਕ ਆ ਹਨਾ,
0: ਠੀਕ ਹੈ ਜੀ।
2: ਉਹ ਤੁਸੀਂ ਦੱਸੋ ਉਹਨਾਂ ਨੇ ਕਿੱਥੋਂ ਇੰਨੀ ਇਲੈਕਸ਼ਨਾਂ ਵਾਰ ਵਾਰ ਲੜ ਲੈਣੀ ਹੈ ਹਨਾ। ਸਾਡੇ ਲੋਕੀ ਦੋਗਲੇ ਆ ਭਾਜੀ, ਇਹ ਹਮੇਸ਼ਾ ਉਧਰ ਨੂੰ ਜਾਂਦੇ ਆ ਜਿੱਦਾਂ ਲਾਲਚ ਹੁੰਦਾ, ਪਕੌੜੇ ਸਮੋਸੇ ਦੇਖ ਕੇ ਤਾਂ ਅਸੀਂ ਵੋਟਾਂ ਪਾ ਦਿੰਦੇ ਹਾਂ ਜੀ। ਹਾਂਜੀ, ਸਾਡੇ ਲੋਕੀ ਲਾਲਚੀ ਆ। ਮੈਂ ਇਲੈਕਸ਼ਨ ਚੋਂ ਬਹੁਤ ਕੁਝ ਸਿੱਖਿਆ ਸੀ ਉਦੋਂ ਜਦੋਂ ਕੁੜੀ ਖੜੀ ਸੀ ਹਨਾ, ਪਹਿਲਾਂ ਉਹਨੂੰ ਹੱਲਾ ਸ਼ੇਰੀ ਗਈ ਗਏ, ਮੁੜ ਕੇ ਉਧਰ ਜਿੱਥੋਂ ਜੋਨਗਾ ਚੇਂਜ ਹੋਣੀਆਂ ਜ਼ਮੀਨਾਂ ਦੀਆਂ, ਵੋਟਾਂ ਉਧਰ ਪਾ ਦਿੱਤੀਆਂ ਹਨਾ। ਹੁਣ ਆ ਭ੍ਰਮੀ ਸਰਕਾਰੀਏ ਨੂੰ ਕੀ ਲੋੜ ਸੀ ਆਪਣੇ ਪੀਏ ਨੂੰ ਖੜਾ ਕਰਨ ਦੀ, ਜਾਂ ਸਤਪਾਲ ਜੋਹਲ ਲੜ ਰਿਹਾ ਸੀ, ਗੁਰਪ੍ਰੀਤ ਢਿੱਲੋਂ ਲੜ ਰਿਹਾ ਸੀ, ਤੇ ਭ੍ਰਮੀ ਸਰਕਾਰੀਏ ਦਾ ਪੀਏ ਆ ਕੇ ਖੜ ਗਿਆ ਜੀ, ਉਹਨੇ ਖੜਾ ਕਰਤਾ ਆਪਣਾ।
0: ਉਧਰਲੀ ਹਵਾ ਕਿੱਧਰਲੇ ਪੱਖ ਨੂੰ ਹੈ ਭਾਜੀ, ਜੇ ਤੁਹਾਡੇ ਤੋਂ ਜੇ ਤੁਹਾਨੂੰ ਉਸ ਏਰੀਏ ਦੇ ਤੁਸੀਂ ਹੈਗੇ, ਤੁਹਾਨੂੰ
2: ਪਤਾ ਕਿ ਮੇਰਾ ਨਾ ਤਜਰਬਾ ਜੀ ਉਸ ਏਰੀਏ ਚ, ਜਿਹੜੀ ਪੱਕੀ ਵੋਟ ਆ, ਜੇ ਉਹ 170 ਵੋਟਾਂ ਤੇ ਗੁਰਪ੍ਰੀਤ ਹਾਰਿਆ ਸੀ ਹਨਾ, ਕਿਉਂਕਿ ਉਹ ਸਾਰੇ ਮੀਡੀਆ ਦਾ ਜ਼ੋਰ ਲੱਗਾ ਸਾਰੇ ਦਾ, ਮੇਰੇ ਹਿਸਾਬ ਨਾਲ ਗੁਰਪ੍ਰੀਤ ਕੱਢੂਗਾ ਕਿਉਂਕਿ ਇਹ ਵੋਟ ਵੰਡੀ ਜਾਣੀ ਸੀ, ਕਿਉਂਕਿ ਇੱਕ ਗੋਰਾ ਵੀ ਖੜਾ ਆ, ਕਿਉਂਕਿ ਗੁਰਪ੍ਰੀਤ ਦੀ ਪੱਕੀ ਵੋਟ ਆ ਹਨਾ, ਕਿਉਂਕਿ ਉਹ ਪੁਰਾਣਾ ਬੰਦਾ, ਉਹਨੇ ਕੰਮ ਉਹ ਕੀਤੇ ਭਾਜੀ ਬੰਦੇ ਨੇ, ਉਹਨੂੰ ਕਿਸੇ ਵਾਰਡ ਚ ਵੀ ਲੈ ਲਓ ਕੰਮ ਕਰਦਾ ਰਿਹਾ, ਉਹਦੀ ਪਿੱਠ ਸੌਂਦੀ ਰਹੀ ਆ। ਸਾਡੇ ਕੈਮਰੇ ਲੱਗਣੇ ਵਾਲੇ ਸੀ ਇੱਥੇ ਨਾ, ਉਹ ਸਾਡੇ ਵਾਲੇ ਨਾ, ਅਸੀਂ ਦੇਖਦੇ ਆ ਦੇਖਦੇ ਆ, ਅਸੀਂ ਉਹਨਾਂ ਨੂੰ ਫੋਨ ਈਮੇਲ ਕਰਨੀ, ਉਹਨੇ ਜਵਾਬ ਨੀ ਦੇਣਾ, ਤੇ ਇਸ ਬੰਦੇ ਨੇ ਮਿੰਟ ਮਿੰਟ ਹੀ ਦਿਨਾਂ ਚ ਲਵਾ ਦਿੱਤੇ ਸੀ ਇੱਥੇ ਕਹਿ ਗਏ ਨਾ।
0: ਜਿਹੜਾ ਕੰਮ ਕਰਦਾ ਉਹਨੂੰ ਹਮੇਸ਼ਾ ਲੋਕ ਯਾਦ ਰੱਖਦੇ ਆ, ਬਿਲਕੁਲ ਸਹੀ
2: ਯਾਦ ਕਰਦੇ ਆ, ਕਿਉਂਕਿ ਉਹ ਬੰਦੇ ਨੇ ਕੰਮ ਕੀਤੇ ਕਰਕੇ ਅਸੀਂ ਉਹਨੂੰ ਯਾਦ ਕਰਦੇ ਆ।
0: ਬਿਲਕੁਲ ਬਿਲਕੁਲ ਭਾਜੀ, ਥੈਂਕ ਯੂ ਗੋਸਲ ਸਾਹਿਬ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਉਹ ਮੈਂ ਆਪਣੇ ਹਰਮਨ ਭਾਜੀ ਥੈਂਕ ਯੂ, ਧੰਨਵਾਦ। ਸੋਰੀ ਜ਼ਬਾਨ ਕਈ ਵਾਰ ਸਲਿਪ ਹੋ ਜਾਂਦੀ, ਮੇਰੇ ਖਿਆਲ 6 ਅਗਸਤ ਨਿਕਲ ਗਿਆ ਮੇਰੇ ਤੋਂ। ਸਾਂਝਾ ਵਿਰਸਾ ਜਿਹੜੀ ਪਿਕਾ 6 ਸਪਟੰਬਰ ਨੂੰ ਹੈ, ਉਹ ਅਗਸਤ ਹੈ ਜਿਹੜਾ, ਇਹੀ ਲੱਗਦਾ ਵੀ ਹਜੇ ਅਗਸਤ ਹੀ ਚੱਲੀ ਜਾਂਦਾ। ਸੋ 6 ਸਪਟੰਬਰ ਨੂੰ, ਮਾਫ਼ੀ ਚਾਹਾਂਗਾ। ਥੈਂਕ ਯੂ ਹਰਮਨ ਭਾਜੀ। ਅਤੇ ਹਰਮਨ ਭਾਜੀ ਹੁਣ ਵੱਲੋਂ ਕੁਛ ਕੁ ਜਿਹੜੇ ਬੜੇ ਬਾ ਕਮਾਲ ਮੈਸੇਜ ਆਏ ਨੇ, ਉਹ ਵੀ ਤੁਹਾਡੇ ਨਾਲ ਸਾਂਝੇ ਕਰਦਾ। ਬਿੱਟੂ ਭਾਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ ਜੀ।
3: ਜਿਹੜੀ ਵੀ ਤੁਸੀਂ ਗੱਲ ਕਰੀ ਸੀ, ਖੁਸ਼ ਬ੍ਰਹਮਟਨ ਵਾਲੇ ਖੁਸ਼ ਆ ਜਾਂ ਕੋਈ ਵੀ ਆ ਨਾ, ਖੁਸ਼ ਉਹ ਬੰਦਾ ਹੁੰਦਾ ਜਿਹੜਾ ਬੰਦਾ ਮਿਹਨਤ ਕਰਦਾ ਹੈ ਨਾ। ਜਿਵੇਂ ਉਹ ਜਗਮੋਹਨ ਕੌਰ ਦਾ ਇੱਕ ਗਾਣਾ ਸੀ, ਉਹਦੇ ਵਿੱਚ ਵੀ ਨਾ ਇੱਕ ਲੋਕ ਹੋ ਜਾਂਦਾ ਹੈ ਨਾ, ਮਜ਼ਾਕੀਆ ਟਾਈਪ ਹੈ ਵੀ ਕਿੰਨੀਆਂ ਖਰੀਆਂ ਤੇ ਕਿੰਨੀਆਂ ਉਹ ਹੈ ਨਾ,
0: ਕਿੰਨੀਆਂ
3: ਮਿੱਠੀਆਂ। ਹੁਣ ਬਸ ਇਹ ਜਿਹੜੇ ਤੁਹਾਡਾ ਪ੍ਰੋਗਰਾਮ ਸਾਰੇ ਜਾਣੇ ਸੁਣ ਲੈਂਦੇ, ਸਵੇਰੇ ਉੱਠ ਕੇ ਖੁਸ਼ ਨੇ, ਬਾਕੀ ਉਦਾਸ ਨੇ ਹੈ ਨਾ। ਸੋ ਸਵੇਰੇ ਉੱਠ ਕੇ ਮਿਹਨਤ ਕਰੋ ਭਾਈ, ਸਾਰੇ ਖੁਸ਼ ਹੁੰਦੇ ਨੇ। ਜਿਹੜਾ ਆਲਸੀ ਬੰਦਾ ਹਮੇਸ਼ਾ ਦੁਖੀ ਰਹਿੰਦਾ ਹੈ ਨਾ।
0: ਬਿਲਕੁਲ ਬਿਲਕੁਲ।
4: ਇਹ ਪਤਾ ਨੀ, ਜਿੱਦਾਂ ਹੁਣ ਨਿਊਯਾਰਕ ਦੇ ਵਿੱਚ ਉਹ ਖੜਿਆ, ਦੇਖੋ ਜੀ ਉਹ ਜੂ ਕਿੰਨੇ, ਉਹਦੇ ਮੇਅਰ ਜਿੱਤੇ ਸੀ ਅਦਾਨੀ, ਕੀ ਨਾਂ ਸੀ ਉਹਦਾ,
0: ਮਮਦਾਨੀ, ਹਾਂਜੀ ਹਾਂਜੀ
4: ਹਾਂਜੀ ਅਦਾਨੀ, ਉਹ ਜਿਹੜੇ ਮੇਅਰ ਜਿੱਤਿਆ ਸੀ, ਉਹ ਜਿਹੜੇ ਜੂ ਉੱਥੇ ਜ਼ਿਆਦੇ ਰਹਿੰਦੇ ਨਿਊਯਾਰਕ ਦੇ ਵਿੱਚ, ਹੁਣ ਸ਼ਰੇਆਮ ਨਾਲ ਜੂ ਉਹਨੂੰ ਅੱਧੀਆਂ ਜੂਹਾਂ ਨੇ ਵੋਟਾਂ ਪਾ ਕੇ ਉਹਨੂੰ ਜਿਤਾਇਆ, ਨਾਲੇ ਉਹਨੂੰ ਸ਼ਰੇਆਮ ਕਹਿਤਾ ਜੇ ਨਿਤਿਨ ਜਾਹੂ ਇੱਥੇ ਆਊ ਤਾਂ ਮੈਂ ਉਹਨੂੰ ਅੰਦਰ ਦਵਾਊ, ਮੈਂ ਉਹਦੇ ਉੱਤੇ ਕੇਸ ਚਲਾਊਂਗਾ। ਫੇਰ ਵੀ ਉਹ ਜਿੱਤ ਗਿਆ, ਹਾਂਜੀ ਫੇਰ ਵੀ ਜੂਹਾਂ ਨੇ ਵੋਟਾਂ ਦਿੱਤੀਆਂ। ਸਾਡੇ ਲੋਕ ਇੱਥੇ ਇਹ ਪਤਾ ਨੀ ਕਿਉਂ ਖੜਦੇ ਆ, ਪਹਿਲਾਂ ਤਾਂ ਬੜੇ ਇੰਨੀ ਐਡ ਦਿੰਦੇ ਆ, ਇੰਨਾ ਜਾਗੀਧਾਰੀ ਕਿੰਨਾ ਦਿੱਤੀ ਐਡ, ਕਿੰਨਾ ਮੈਂ ਏਦਾਂ ਛੱਡਣ ਲੱਗਾ, ਮਿੰਟ ਛੱਡ ਕੇ ਚਲੇ ਗਿਆ। ਤੁਸੀਂ ਖੜੋ ਤਾਂ ਸਹੀ, ਡਜ਼ਨ ਮੈਟਰ ਉੱਥੇ 10 ਬੰਦੇ 5 ਬੰਦੇ, ਜੇ ਤੁਹਾਡੇ ਚ ਹੈਗੀ ਹਿੰਮਤ ਤੁਸੀਂ ਜ਼ਰੂਰ ਬਣੋਗੇ। ਇਹ ਵਿੱਚ ਆਉਂਦੇ ਹੋਰ ਤਰ੍ਹਾਂ ਜਿੱਦਾਂ, ਜੇ ਹੁਣ ਜੇ ਵਿੱਚ ਕੋਈ ਸੋਫਟ ਬੰਦਾ ਜਿਹੜਾ ਜੀ ਵਿੱਚ ਉਹਨਾਂ ਦੇ ਨਾਲ ਜਾ ਕੇ ਹੁਣ ਜੱਟ ਰਲ ਜਾਣਾ, ਜਾ ਕੇ ਐਟਕ ਬਰਾਊਨ ਨਾਲ ਇਹਨਾਂ ਨਾਲ ਪੁਰਾਣਿਆਂ ਨਾਲ ਹੁਣ ਜੱਟ ਲੜਨਾ, ਜੇ ਕੋਈ ਸਟਰੋਂਗ ਉਹਨਾਂ ਨੂੰ ਲੜਨਾ, ਜਿੱਦਾਂ ਹੁਣ ਆਪਣੇ ਗੋਸਲ ਸਾਹਿਬ ਕਹਿ ਕੇ ਹਟੇ ਆ,

0: ਦੇ ਵਿੱਚ ਇੱਕ ਇੱਕ ਰਖਾਊਂਗਾ ਮੈਂ।
1: ਲਓ
0: ਜੀ ਇਹਨੂੰ ਸਾਲ ਰਖਾ ਦਿੱਤੇ।
1: ਅੱਛਾ, ਕਿਆ ਬਾਤ ਹੈ।
0: ਪਰ ਹਾਂ ਸਾਰੇ ਰਖਾ ਦਿੱਤੇ, ਪਰ ਜਿਹੜਾ ਕੋਈ ਸੋਫਟ ਬੰਦਾ ਜੇ ਕੋਈ ਵੀ ਜੇ ਕਹੀ ਜਾਵੇ ਜੀ ਮੈਂ ਏਦਾਂ ਸੀ, ਮੈਂ ਆਹ ਕੀਤਾ, ਮੈਂ ਫੋਨ ਲਵਾਏ, ਮੈਂ ਫਲਾਨਾ ਸਕੂਲ ਜਾ ਕੇ, ਉਹ ਝੱਟ ਉਹਨਾਂ ਦੇ ਨਾਲ ਜਾ ਕੇ ਵਿੱਚ ਸੈੱਟ ਹੋ
1: ਜਾਵੇ।
0: ਇਹ ਸਾਨੂੰ ਬੰਦਾ ਚਾਹੀਦਾ ਜਿਹੜਾ ਵਿੱਚ ਉਹਨਾਂ ਦੇ ਨਾਲ ਜਾ ਕੇ ਲੜੇ, ਜਿਹੜਾ ਨਾਲ ਸਿਟੀ ਦੇ ਲਈ ਕੋਈ ਕੰਮ
1: ਕਰੇ। ਸਹੀ ਗੱਲ।
0: ਦੂਸਰੇ ਪਾਸੇ ਸ਼ਮੀ ਜੀ ਜਿਹੜੀ ਹੁਣ ਚੱਲ ਰਹੀ ਅਮਰੀਕਾ ਦੇ ਨਾਲ,
1: ਹਾਂਜੀ,
0: ਤੁਸੀਂ ਪ੍ਰੈਜੀਡੈਂਟ ਕਲਿੰਟਨ ਦਾ ਸੁਣਿਆ ਯੂਟਿਊਬ ਤੇ, ਤੁਸੀਂ ਸੁਣੀ ਹੋਣੀ ਉਹਦੀ
1: ਜੀ,
0: ਕੱਲ ਦੀ ਵੀ, ਪਿਛਲੇ ਵੀਕ ਦੀ ਵੀ, ਹੁਣ ਲੇਟੈਸਟ ਵੀ ਉਹਦੀ। ਉਹ ਨੰਬਰ 1 ਰਾਸ਼ਟਰਪਤੀ ਸੀ ਅਮਰੀਕਾ ਦਾ, ਉਹ ਨਹੀਂ ਤਾਂ ਸਾਰੇ ਏਦਾਂ ਜਿੱਦਾਂ ਹੁਣ ਕਈ ਤਾਂ ਆਉਂਦੇ ਨੀ ਟੀਵੀ ਤਾਂ ਰੇਡੀਓ ਮੋਹਰੇ, ਉਹਨੂੰ ਜਿੱਥੇ ਮਰਜ਼ੀ ਕੋਈ ਜਿੱਥੇ ਮਰਜ਼ੀ ਲੈ ਆਵੇ, ਉਹ ਕਦੇ ਲਿਖਿਆ ਨੀ ਸੀ, ਉਹ ਰਾਈਟ ਤੇ ਭਾਸ਼ਣ ਦਿੰਦਾ ਹੁੰਦਾ। ਹੁਣ ਕੱਲ ਇੰਨੀ ਵਧੀਆ ਸਪੀਚ ਦਿੱਤੀ ਇਹਦੀ, ਜੋ ਕਹਿੰਦਾ ਕਰ ਰਿਹਾ ਇਹ ਬਹੁਤ ਮਾੜੀ ਗੱਲ ਕਰ ਰਿਹਾ, ਕਹਿੰਦਾ ਨਾ ਕਾਰਨੀ ਦਾ ਕੋਈ ਜਾਣਾ ਨਾ ਇਹਦਾ ਕੋਈ ਜਾਣਾ, ਜਿਹੜੇ ਲੋਕ ਆ ਅਮਰੀਕਾ ਦੇ ਤਾਂ ਕੈਨੇਡਾ ਦੇ ਉਹ ਪੀਸ ਹੋਣੇ ਆ। ਕੱਲ ਤੁਸੀਂ ਸਪੀਚ ਉਹਦੀ ਸੁਣਨ ਵਾਲੀ ਆ ਜੀ, ਸੁਣਿਓ ਤੁਸੀਂ, ਸਾਰੀ ਸੁਣੀ ਵੀ ਹੋਣੀ ਆ
1: ਜੀ ਜੀ ਭਾਜੀ,
0: ਕਲਿੰਟਨ ਦੀ
1: ਜੀ ਜੀ,
0: ਉਹ ਕਹਿੰਦਾ ਕਹਿੰਦਾ ਇਹਦੇ ਵਿੱਚ ਲੋਕਾਂ ਦਾ ਨੁਕਸਾਨ ਹੋਣਾ, ਇਹਦੇ ਵਿੱਚ ਇੱਦਾਂ ਜੋ ਸਾਈਨ ਜਿਹੜੇ ਇਹਦੇ ਸਾਈਨਾਂ ਦੇ ਨਾਲ ਅੰਟਾਰੀਓ ਦੇ ਓਦਾਂ ਨੀ ਹੋ ਜਾਣੀ, ਜਿਹੜੀ ਕਹਿੰਦਾ ਪੁਰਾਣੀ ਸਦੀਆਂ ਤੋਂ ਜਿਹੜੀ ਹਿਸਟਰੀ ਲਿਖੀ ਹੋ ਆ, ਮੈਂ ਪ੍ਰੈਜੀਡੈਂਟ ਇੰਨਾ ਚਿਰ ਰਿਹਾ, ਮੈਨੂੰ ਕਹਿੰਦਾ ਉਹਦਾ ਬਹੁਤ ਐਕਸਪੀਰੀਅੰਸ ਆ, ਇਹਨੂੰ ਦੇਖ ਲਿਓ ਤੁਸੀਂ, ਅਕਤੂਬਰ ਤੋਂ ਪਹਿਲੇ ਪਹਿਲਾਂ ਜਿੱਦਾਂ ਹੁਣ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਉਹਨੂੰ ਕਿਹਾ, ਉਹ ਕਹਿੰਦਾ ਇਹਨੂੰ ਬਦਲਣਾ ਪੈਣਾ, ਕਹਿੰਦਾ ਬਦਲੂਗਾ ਇਹ, ਕਹਿੰਦਾ ਸਾਡੀ ਪਾਰਟੀ ਦਾ ਕਹਿੰਦਾ ਪੱਠਾ ਰਿਪਬਲਿਕਨ ਦਾ ਕਹਿੰਦਾ ਪੱਠਾ ਵੱਜੂਗਾ, ਕਹਿੰਦਾ ਬਦਲਣਾ ਪੈਣਾ, ਇਹਨੂੰ ਬਦਲਣਾ ਪੈਣਾ, ਤੁਸੀਂ ਦੇਖ ਲਓ, ਥੈਂਸ ਰੋਣਾ ਪੈਣਾ, ਗੱਲ ਦੇ ਟੇਬਲ ਤੇ ਮੁੱਕਣੀ ਆ। ਇਹ ਥੋੜੇ ਜਿਹਾ ਭਾਵੇਂ ਕੋਈ ਹੋਰ ਯੂਰਪ ਯੂਰਪ ਨਾਲ ਨੀ ਸੰਬੰਧ ਅਮਰੀਕਾ ਨਾਲ ਚੱਲਣੇ ਆ, ਅਮਰੀਕਾ ਨੂੰ ਬਦਲਣਾ ਪੈਣਾ ਅਮਰੀਕਾ ਦੇ ਲੋਕਾਂ ਲਈ, ਕੈਨੇਡਾ ਨੂੰ ਬਦਲਣਾ ਪੈਣਾ ਕੈਨੇਡਾ ਦੇ ਲੋਕਾਂ
1: ਲਈ। ਸਹੀ ਗੱਲ, ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਸਹੀ ਹੈ ਜਿਹੜੀ ਇਹ ਗੱਲ ਕੀਤੀ ਭਾਜੀ ਹੁਣਾਂ ਨੇ ਗੱਲ ਕੀਤੀ, ਉਹਦੇ ਨਾਲ ਹੀ ਆ ਜਿਹੜੇ ਉਹਨਾਂ ਦੇ ਸਪਾਊਸ ਜਿਹੜੇ ਹਿਲਰੀ ਕਲਿੰਟਨ, ਬਰਨੀ ਸੈਂਡਰਸ ਤੇ ਇੱਥੋਂ ਤੱਕ ਕਿ ਜੋਏ ਮੋਰੇਲ, ਹਾਂਜੀ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਇੱਕ ਡਿਸਟਰੈਕਸ਼ਨ ਦੇ ਤੌਰ 'ਤੇ ਆ, ਕਿਉਂਕਿ ਟ੍ਰੇਡ ਡੀਲ ਆ ਜਿਹੜੀ ਫੇਲ ਹੋ ਗਈ ਮਿਡ ਟਰਮ ਇਲੈਕਸ਼ਨ ਤੋਂ ਬਚਣ ਵਾਸਤੇ ਆ, ਜਿਹੜਾ ਇਹ ਟਰੰਪ ਸਾਹਿਬ ਵੱਲੋਂ ਆ ਜਿਹੜਾ ਇਹ ਪੱਤਾ ਖੇਡਿਆ ਗਿਆ, ਤਾਂ ਕਿ ਲੋਕਾਂ ਦਾ ਧਿਆਨ ਭਟਕਾਇਆ ਜਾਵੇ ਵੀ ਅਸੀਂ ਆ ਜਿਹੜਾ ਲੇਕ ਅੰਟਾਰੀਓ ਨੂੰ ਲੇਕ ਅਮੈਰੀਕਾ ਜਿਹੜਾ ਇਹ ਨਾਮ ਦਿੱਤਾ। ਇਸ ਤੋਂ ਪਹਿਲਾਂ ਇਹੀ ਚੀਜ਼ ਆ ਜਿਹੜੀ ਗਲਫ ਆਫ ਮੈਕਸੀਕੋ ਨੂੰ ਆ ਗਲਫ ਆਫ ਅਮੈਰੀਕਾ ਜਾਂ ਇੱਦਾਂ ਹੀ ਆ ਜਿਹੜਾ ਚੇਂਜ ਕੀਤਾ ਗਿਆ ਸੀਗਾ, ਪਰ ਕਹਿੰਦੇ ਵੀ ਹੁਣ ਆ ਜਿਹੜਾ ਸ਼ਾਇਦ ਇਹ ਪੱਤਾ ਜਿਹੜਾ ਆ ਉੱਥੇ ਨਹੀਂ ਚੱਲੇਗਾ, ਵੀ ਕਿਉਂਕਿ ਇੱਕ ਟ੍ਰੇਡ ਡੀਲ ਆ ਜਿਹੜੀ ਇਹ ਕਰਨ ਦੇ ਵਿੱਚ ਫੇਲ ਹੋਏ ਆ, ਸਿਰਫ ਉਹਦੇ 'ਤੇ ਪਰਦਾ ਪਾਉਣ ਵਾਸਤੇ ਆ ਜਿਹੜਾ ਉਹਨਾਂ ਨੇ ਇਹ ਪੱਤਾ ਖੇਲਿਆ। ਸੋ ਕੁਝ ਕੁ ਜਿਹੜੇ ਉੱਧਰਲੇ ਆਗੂ ਆ ਜਿਹੜੇ ਦੋਸਤੋ ਇਹ ਵੀ ਕਹਿ ਰਹੇ ਆ, ਅਤੇ ਕੈਨੇਡਾ ਨੇ ਕੁਝ ਕੁ ਹੋਰ ਆਈਟਮਸ ਆ ਜਿਹੜੀਆਂ ਰਿਵੀਲ ਕੀਤੀਆਂ ਜੋ ਜਵਾਬੀ ਟੈਰਿਫ ਦੇ ਵਿੱਚ ਆ ਜਿਹੜਾ ਕੈਨੇਡਾ ਯੂ ਐੱਸ 'ਤੇ ਲਾ ਰਿਹਾ ਹੈ। ਅਮਰੀਕ ਭਾਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਸ਼ਮੀ ਭਾਜੀ ਆਓ ਗੱਜ ਕੇ ਫਤਿਹ ਫਲਾਈਏ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਸ਼ਮੀ
2: ਸਾਹਿਬ ਬਸ ਹੁਣ ਏਦਾਂ ਸੋਚੀਦਾ ਵੀ ਸਾਨੂੰ ਪਤਾ ਤੂੰ ਨੀ ਹੋਣਾ ਤਾਂ ਵੀ ਉਡੀਕ ਲਈਦਾ ਹਨਾ।
1: ਕੀ ਬਾਤ
2: ਮਹਾਰਾਜ, ਪ੍ਰੋਗਰਾਮ ਜੋ ਤੁਸੀਂ ਸ਼ੋਅ ਨਾ ਸਟਾਰਟ ਕਰਦੇ ਆ
1: ਜੀ,
2: ਗੁਰੂ ਮਹਾਰਾਜ ਦੀ ਬੜੀ ਕਿਰਪਾ, ਸਿਰ ਤੇ ਪੱਗ ਰੱਖੀ ਸੱਚੇ ਪਾਤਸ਼ਾਹ, ਤੁਹਾਨੂੰ ਚੜ੍ਹਦੀ ਕਲਾਈ ਵਿੱਚ ਰੱਖੇ ਭਾਜੀ, ਇਹ ਸਰਦਾਰੀ ਬਹੁਤ ਔਖੀ ਮਿਲਦੀ ਆ ਇਹ
1: ਜੀ।
2: ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਦੇਖੋ।
1: ਬਿਲਕੁਲ,
2: ਤੇ ਬਾਕੀ ਪ੍ਰੋਗਰਾਮ ਆਪਾਂ ਵੀ ਕਰਾਉਣਾ ਆ, ਤੇ ਸ਼ਮੀ ਸਾਹਿਬ ਤਿਆਰ ਹੋ ਜਾਓ, ਬੰਦੇ ਆਪਾਂ ਕੋਈ 4-5 ਆ, ਆਪਾਂ ਬਾਲੇ ਇਕੱਠੇ ਕਰਨ ਦੀ ਲੋੜ ਹੀ ਨੀ
1: ਜੀ। ਜੀ ਬਿਲਕੁਲ,
2: ਧੂੰਆਂ ਕਰ ਦਵਾਂਗੇ, ਫਿਕਰ ਨਾ ਕਰੋ ਕਿਸੇ ਗੱਲ ਦਾ, ਬਾਕੀ ਸਾਰੇ ਆਪਣੇ ਗਜੀਤ ਹੋਣੀ ਸਾਹਿਬ ਨਾਲ ਆ ਆਪਣੇ
1: ਜੀ। ਬਿਲਕੁਲ, ਸਾਰੇ ਅਸੀਂ ਸਾਰੇ ਟੱਬਰ ਨਾਲ ਆ ਭਾਜੀ ਤੁਹਾਡੇ।
2: ਮੈਂ ਕਿਹਾ ਭਾਜੀ ਤੁਸੀਂ ਜਿੱਦਾਂ ਗਜੀਤ ਨੇ ਕਿਹਾ ਕੈਨੇਡਾ ਸੋਹਣਾ ਬਹੁਤ ਲੱਗਦਾ, ਪਰ ਉਦੋਂ ਸੋਹਣਾ ਘੱਟ ਲੱਗਦਾ ਜਦੋਂ ਨਾ ਮੇਲ ਬੋਕਸ ਵੇਖਣ ਜਾਈਦਾ, ਜਦੋਂ ਭੂਰੇ ਰੰਗ ਦੀ ਚਿੱਠੀ ਆਉਂਦੀ ਜਦੋਂ ਬਾਹਰ ਕੱਢੀ ਤੇ ਏਦਾਂ ਲੱਗਦਾ ਜਿੱਦਾਂ ਸਕੂਲ ਦਾ ਕੰਮ ਨੀ ਕੀਤਾ ਹੁੰਦਾ, ਬੰਦਾ ਏਦਾਂ ਝਾਕਦਾ ਤੁਮ ਲਿਖਦਾ ਝਾਕਦਾ ਹੁੰਦਾ, ਬਸ ਭੂਰੀਆਂ ਚਿੱਠੀਆਂ ਤੰਗ ਕਰਦੀਆਂ, ਬਾਕੀ ਠੀਕ ਠਾਕ ਆ ਸਾਰਾ ਕੁਛ, ਬਾਕੀ ਮੌਜੀ ਠਾਕ ਰਿਹਾ,
1: ਬਾਕੀ ਸਾਰੇ ਖੁਸ਼ ਹੈ, ਪਰ ਬਸ ਆਹ ਚੀਜ਼ਾਂ ਤੰਗ ਚੱਲਦੀਆਂ।
2: ਜਦੋਂ ਨਾ ਦੁਕਾਨ ਦੇ ਬੰਦੇ ਸ਼ਰਾਬ ਵੇਲੇ ਜਦੋਂ ਟੱਕੀ ਦੇ ਜਾਗਦੇ ਆ, ਜਦੋਂ ਮੇਲ ਪੋਸਟ ਦੇਖਦਾ ਉਦੋਂ ਪੱਖੀਆਂ ਦੇ ਕੀੜੇ ਲੱਗਦੇ ਜਾ ਕੇ, ਬਾਕੀ ਸਭ ਠੀਕ ਠਾਕ ਆ, ਕੈਨੇਡਾ ਬਹੁਤ ਵਧੀਆ, ਬਾਕੀ ਮਤਲਬ ਟੈਕਸ ਨੇ ਦੁਖੀ ਕੀਤਾ ਪਿਆ, ਪ੍ਰੋਪਰਟੀ ਟੈਕਸ ਨੇ, ਹੋਰ ਤਾਂ ਕੋਈ ਨੀ ਕਮੀ ਸਾਹਿਬ
1: ਜੀ ਜੀ ਜੀ ਜੀ ਜੀ ਬਿਲਕੁਲ।
2: ਲਓ ਸਾਨੂੰ 2 ਕਿਲੋ ਲਾਈਨਾਂ ਸੋਣੀਆਂ ਭਾਜੀ, ਫਰਾਈ ਦਾ ਦੇਣਾ
1: ਪ੍ਰਾਣ ਦਿਓ,
2: ਸਾਰਾ ਚੜ੍ਹ ਦੀ ਕਲਾ ਵੀ ਰੱਖੀ।
1: ਬਿਲਕੁਲ ਜੀ, ਆਂ ਦਿਓ
2: ਹੋ ਨਹੀਂ ਉਹ ਜੈਲੀ ਦਾ ਕਿਨਾਰਾ, ਉਹ ਤੇਰੀ ਯਾਦ ਦਾ ਸਹਾਰਾ, ਉਹ ਭਾਵੀ ਲਾਲਪੁਰ ਫੇਰੇ, ਉਹ ਆਪੇ ਦੱਸੋ ਪਿੰਡੀ ਸਾਰਾ, ਹੋ ਨਹੀਂ ਉਹ ਜੈਲੀ ਦਾ ਕਿਨਾਰਾ, ਤੇਰੀ ਯਾਦ ਦਾ ਸਹਾਰਾ, ਭਾਵੀ ਲਾਲਪੁਰ ਫੇਰੇ, ਆਪ

0: ਢਿੱਲ ਹੀ ਦਾ ਉਹ ਸਾਨੂੰ ਪਤਾ ਤੂੰ ਨੀ ਆਉਣਾ ਉੜੀ ਕਿ ਲਈਦਾ ਉੜੀ ਕਿ ਲਈਦਾ ਮੈਂ ਕਿਹਾ ਉੜੀ ਕੁ ਲਈਦਾ
1: ਵਾਹ
0: ਉਹ ਪਿੰਡ ਬਸ ਵਾਲੇ ਅੱਡੇ ਉਹ ਰਹਿਣੀ ਨੈਣੀ ਸਾਡੇ ਗੱਡੇ ਉਹ ਐਵੇਂ ਲੋਕਾਂ ਤਾਈ ਕਹਿ ਗਿਆ ਹਾਏ ਨੀ ਪਿੱਛੇ ਕੋਈ ਰਹਿ ਉਹ ਪਿੰਡ ਬਸ ਵਾਲੇ ਅੱਡੇ ਰਹਿਣੀ ਨੈਣੀ ਸਾਡੇ ਗੱਡੇ ਐਵੇਂ ਲੋਕਾਂ ਤਾਈ ਕਹਿ ਗਿਆ ਪਿੱਛੇ ਕੋਈ ਰਹਿ ਉਹ ਮੱਲ ਆਪਣੇ ਨੀ ਦੋ ਵਾਲਾ ਸੀ ਜੀ ਲਗੀਦਾ ਉਹ ਸਾਨੂੰ ਪਤਾ ਤੂੰ ਨੀ ਆਉਣਾ ਸ਼ਮੀ ਜੀ ਉੜੀਕ ਲਈਦਾ ਉੜੀਕ ਲਈਦਾ ਮੈਂ ਕਿਹਾ ਉੜੀਕ ਲਈਦਾ
1: ਕਿਆ ਬਾਤ ਹੈ ਅਮਰੀਕ ਭਾਜੀ ਤੁਹਾਨੂੰ ਤੁਹਾਡੀ ਉਡੀਕ ਰਹਿੰਦੀ ਹੈ ਵੀ ਭਾਜੀ ਨੇ ਫੋਨ ਨੀ ਕੀਤਾ ਭਾਜੀ ਦਾ ਫੋਨ ਕਦੋਂ ਆਊਗਾ ਮੈਂ ਕਹਿੰਦਾ ਜਿਹੜੀ ਮਰਜ਼ੀ ਕੰਪੋਜੀਸ਼ਨ ਤੇ ਤੁਸੀਂ ਆਪਣੀ ਆਵਾਜ਼ ਫਿੱਟ ਕਰ ਦੋ ਆਪਣੇ ਆਪ ਹਿੱਟ ਹੋ ਜਾਂਦੀ ਹੈ ਉਹ ਚੀਜ਼
0: ਸ਼ਮੀ ਸਾਹਿਬ
1: ਜੀ
0: ਬਾਕੀ ਤੁਸੀਂ ਨਾਂ ਚੇਂਜ ਕਰ ਦਿਓ ਆਪਣਾ ਜਿੱਥੇ ਵੀ ਤੁਸੀਂ ਆਪਣਾ ਪ੍ਰੋਗਰਾਮ ਕਰਨਾ ਜਿੱਥੇ ਵੀ ਆਪਣਾ ਪ੍ਰੋਗਰਾਮ ਕੋਈ ਵੀ ਤੀਆਂ ਦਾ ਜਾਂ ਕੁਛ ਵੀ ਕਰਨਾ ਪ੍ਰੋਗਰਾਮ ਹਨਾ
1: ਜੀ
0: ਮਾੜਾ ਜਿਹਾ ਅਨਾਉਂਸਮੈਂਟ ਕਰ ਦਿਓ ਬਾਕੀ ਅਸੀਂ ਤਿਆਰ ਹਾਂ
1: ਜੀ ਜੀ ਠੀਕ ਹੈ ਜੀ ਠੀਕ ਹੈ ਭਾਜੀ
0: ਏਦਾਂ ਕਰ ਦੇਵਾਂਗੇ ਜਦੋਂ ਨਾ ਪੁਰਾਣੀ ਕਹਾਵਤ ਹੁੰਦੀ ਕਹਿੰਦੇ ਚਾਹ ਨਾ ਮੱਠੀ ਦੇ ਪੀਏ ਪੀ ਠੀਕ ਕਰ ਦੇਵਾਂਗੇ ਫਿਕਰ ਨਾ ਕਰੋ ਤੁਸੀਂ
1: ਵਾਹ ਜੀ ਵਾਹ ਵਾਹ ਜੀ ਵਾਹ
0: ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਜੀ
1: ਫਤਿਹ ਜੀ ਫਤਿਹ ਗੁਰ ਫਤਿਹ ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸੋ ਆਓ ਦੋਸਤੋ ਗੀਤ ਸੰਗੀਤ ਦੀ ਵੀ ਮਹਿਫਿਲ ਲਾਉਂਦੇ ਹਾਂ ਸੋ ਆਪਾਂ ਗੀਤ ਸੰਗੀਤ ਦੇ ਵੱਲ ਵੀ ਰੁੱਖ ਕਰਦੇ ਹਾਂ ਕਹਿੰਦੇ ਜਿਹੜੇ ਸਬਰ ਵਿੱਚ ਨੇ ਜੋ ਵੀ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਮੰਨੇ ਜਿਹੜੇ ਸ਼ੁਕਰ ਵਿੱਚ ਨੇ ਜੋ ਵੀ ਵਾਹਿਗੁਰੂ ਜੀ ਨੇ ਦਿੱਤਾ ਉਸ ਦਾ ਧੰਨਵਾਦ ਕਰੋ ਤੇ ਜਿਹੜੇ ਅਰਦਾਸ ਵਿੱਚ ਨੇ ਆਪਣੀ ਮਿਹਨਤ ਤੇ ਭਰੋਸਾ ਰੱਖੋ ਬਾਤ ਕੀ ਵਾਹਿਗੁਰੂ ਤੇ ਛੱਡ ਦਿਓ ਕਿਆ ਬਾਤ ਹੈ ਜੀ ਕਿਆ ਬਾਤ ਹੈ ਰੇਸ਼ਮ ਭਾਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਹੈਪੀ ਫਰਾਈਡੇ ਭਾਜੀ
1: ਮੈਂ ਕਿਹਾ ਕਮਾਲ ਕਮਾਲ
2: ਕਿਆ
1: ਬਾਤ ਹੈ ਹਾਂਜੀ
2: ਉਦੋਂ ਵੱਡੇ ਵੱਡੇ ਸਪੀਕਰ ਲਾ ਦਿੰਦੇ ਇੰਟਰਵਿਊ ਲੈ ਤੇ ਪ੍ਰੋਗਰਾਮ ਆਗੇ ਅਸੀਂ ਤਾਂ ਸੀਡੀ ਦੇ ਦਾਂਗੇ ਇੰਟਰਵਿਊ ਹੱਥ ਦਾ
1: ਜੀ ਜੀ ਜੀ ਕਿਆ ਬਾਤ ਹੈ ਕਿਆ ਬਾਤ
2: ਇਹ ਕਹਿੰਦਾ ਇੰਟਰਵਿਊ ਸੀਡ ਵਧੀ ਆਪਣੀ ਹੈ ਨਾ ਜੀ
1: ਜੀ ਜੀ ਬਿਲਕੁਲ
2: ਕਿਵੇਂ ਲੈ ਜੀ ਹੈ ਨਾ ਜੀ
1: ਦੇ ਬਿਲਕੁਲ ਸਹੀ ਗੱਲ
2: ਬਾਕੀ ਸੋਤੇ ਭਾਈ ਤੁਹਾਡੇ ਨਾਲ ਜੁੜੇ ਹੋਏ ਸਾਰੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਭਾਈ
1: ਜੀ ਥੈਂਕ ਯੂ ਭਾਜੀ ਥੈਂਕ ਯੂ
2: ਸਤਿ ਸ਼੍ਰੀ ਅਕਾਲ ਸੋਤੇ ਨੂੰ ਸਤਿ ਸ਼੍ਰੀ ਅਕਾਲ ਭਾਈ
1: ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਯੂ ਐਸ ਏ ਤੋਂ ਸਾਡੇ ਚੀਮਾ ਸਾਹਿਬ ਹੈ ਉਹਨਾਂ ਦੀ ਵੀ ਕੱਲ ਇੱਕ ਫਰਮਾਇਸ਼ ਆਈ ਸੀ ਉਹ ਵੀ ਗੀਤ ਹੈ ਜਿਹੜਾ ਮੈਂ ਕਿਉਂ ਆਪਾਂ ਕਰ ਲਿਆ ਸੋ ਆਓ ਕਿਉਂਕਿ ਇਹ ਰੱਖੜੀ ਦਾ ਪਵਿੱਤਰ ਤਿਉਹਾਰ ਹੈ ਇਸੇ 'ਤੇ ਹੀ ਹੈ ਜਿਹੜਾ ਭੈਣ ਭਰਾਵਾਂ ਦੇ ਰਿਸ਼ਤੇ ਦੇ ਉੱਤੇ ਗੱਲ ਕਰਦਾ ਇਹ ਗੀਤ

0: ਦੋਸਤੋ ਅੱਜ ਦਾ ਦਿਨ ਆ ਜਿਹੜਾ ਇਹ ਜਿੱਥੇ ਖੁਸ਼ੀ ਵੀ ਲਿਆਂਦਾ ਤੇ ਕਈ ਜਗ੍ਹਾ ਜਿਹੜਾ ਇਹ ਭਾਵੁਕ ਵੀ ਕਰ ਜਾਂਦਾ। ਕਈਆਂ ਦੀਆਂ ਭੈਣਾਂ ਕਈਆਂ ਦੇ ਭਰਾ ਜਿਹੜੇ ਮੀਲੋ ਦੂਰ ਆ ਜਿਹੜੇ ਬੈਠੇ ਆ ਰੱਖੜੀਆਂ ਦੇ ਖੱਤਾਂ ਦੇ ਵਿੱਚ ਰੱਖੜੀਆਂ ਆਉਂਦੀਆਂ। ਮੈਂ ਦੱਸਦਾ ਮੇਰੇ ਇੱਕ ਦੋਸਤ ਹੈ ਤੇ ਉਹਨਾਂ ਨੇ ਨਾ ਕੱਲ ਜਾਂ ਪਰਸੋਂ ਦੀ ਗੱਲ ਹੈ, ਕੱਲ੍ਹ ਦੀ ਗੱਲ ਹੈ ਸੋਰੀ, ਕੱਲ੍ਹ ਦੁਪਹਿਰ ਦੀ ਗੱਲ ਹੈ ਅਤੇ ਮਿਲਣ ਆਇਆ ਅਤੇ ਅਸੀਂ ਗੱਡੀ 'ਚ ਬੈਠੇ ਅਤੇ ਸਾਹਮਣੇ ਨਾ ਇੱਕ ਉਹ ਪਿਆ ਹੋਇਆ ਸੀਗਾ ਐਨਵਲਪ, ਅਤੇ ਐਨਵਲਪ ਮੈਂ ਕਿਹਾ ਵੀ ਇਹ ਐਨਵਲਪ ਕਾਹਦਾ ਗੱਡੀ 'ਚ? ਕਹਿੰਦਾ ਵੀ ਇਹ ਰੱਖੜੀ ਆਈ ਹੈ ਇੰਡੀਆ ਤੋਂ, ਨਾਲੇ ਭਾਵੁਕ ਹੋ ਗਿਆ। ਮੈਂ ਜਦੋਂ ਉਹ ਚੱਕੀ ਨਾ ਐਨ ਉਹ ਇੰਡੀਆ ਵਾਲੀ ਜਿੱਦਾਂ ਹੁੰਦੀ ਚਿੱਠੀ ਆਈ ਹੈ ਉਸੇ ਤਰ੍ਹਾਂ ਆਈ ਹੋਈ ਸੀਗੀ। ਚਲੋ ਉਹਨੇ ਵੀ ਗੱਜ ਭਰ ਲਿਆ ਅਤੇ ਮੈਂ ਤਾਂ ਉੱਦਾਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਵੀ ਇੰਨੀ ਦੇਰ ਬਾਅਦ ਹੈ ਜਿਹੜੀ ਰੱਖੜੀ ਆਪਾਂ ਚਿੱਠੀ ਆ ਜਿਹੜੀ ਦੇ ਗੱਲ ਕਈ ਵਾਰ ਕਰਦੇ ਹਾਂ, ਪਰ ਜਦੋਂ ਕਈ ਵਾਰ ਇੱਦਾਂ ਦੇ ਮੌਕੇ ਆਉਂਦੇ ਆ ਤੁਹਾਨੂੰ ਬਹੁਤ ਕਈ ਵਾਰ ਭਾਵੁਕ ਕਰ ਦਿੰਦੇ ਆ। ਲਖਵਿੰਦਰ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਰਾਈ ਪਈ ਹੈ ਮਹਾਰਾਜ
1: ਮਰੀਕ ਭਾਅ ਜੀ ਨੇ ਨਜ਼ਾਰਾ ਲਿਆ
0: ਜੀ ਜੀ ਬਿਲਕੁਲ ਭਾਅ ਜੀ ਬਿਲਕੁਲ ਸਹੀ।
1: ਇਹ ਖੁਰਾਕ ਮੇਰੇ ਵਾਲੀ ਖਾਂਦਾ।
0: ਅੱਛਾ ਤੁਸੀਂ ਡਾਇਟ ਪਲਾਨ ਬਣਾਇਆ ਇਹਨਾਂ ਦਾ? ਸਹੀ ਗੱਲ
1: ਬਾਕੀ ਭਾਜੀ ਸਾਰੇ ਸਰੋਤੇ ਬੜੇ ਪਿਆਰੇ ਪਿਆਰੇ ਤੁਹਾਡੇ ਨਾਲ ਜੁੜੇ ਆ
0: ਜੀ।
1: ਪ੍ਰੋਗਰਾਮ ਵਾਕਈ ਬਹੁਤ ਵਧੀਆ ਤੇ ਮਰੀਕ ਭਾਜੀ ਨੇ ਇੱਕ ਗੱਲ ਬੜੀ ਵੱਡੀ ਕਹਿ ਤੀ ਸਾਨੂੰ ਅੱਜ, ਉਸ ਗੱਲ ਨਾਲ ਮੈਂ ਵੀ ਐਗਰੀ ਆ। ਕਹਿੰਦਾ ਜਿੱਦਣ ਭਾਜੀ ਨੇ ਪ੍ਰੋਗਰਾਮ ਕਹਿ ਮਾੜਾ ਜਾਂ ਦੱਸ ਦਿਓ ਜੀ ਉੱਥੇ ਤੱਕ ਨੂੰ ਫੱਟੇ ਅਮਰੀਕ ਭਾਜੀ, ਕੱਲਾ ਹੀ ਬਹੁਤ, ਕੱਲਾ ਹੀ ਬੜਾ, ਜਿਆਦਾ ਸਿੰਗਰਾਂ ਦੀ ਲੋੜ ਨੀ ਹੁੰਦੀ।
0: ਸਹੀ ਗੱਲ,
1: ਜਦੋਂ ਜਿਆਦਾ ਸਿੰਗਰ ਹੁੰਦੇ ਨੇ ਟਾਈਮ ਹੀ ਨੀ ਮਿਲਦਾ ਭਾਜੀ।
0: ਜੀ ਜੀ ਜੀ ਬਿਲਕੁਲ ਬਿਲਕੁਲ,
1: ਕਿਸੇ ਮੇਲੇ ਤੇ ਜਾ ਕੇ ਦੇਖ ਲਓ ਸਿੰਗਰ ਕਿੰਨਾ ਕੁ ਟਾਈਮ ਮਿਲਦਾ।
0: ਬਿਲਕੁਲ,
1: ਤੇ ਜਦੋਂ ਕੱਲਾ ਹੋਊਗਾ ਫੱਟੇ ਚੱਕ ਦੂਗਾ ਕੱਲਾ ਹੀ।
0: ਬਿਲਕੁਲ,
1: ਤੇ ਨਾਲ ਫਿਰ ਅਸੀਂ ਮਾੜੀਆਂ ਮੋਟੀਆਂ ਬੈਠਕਾਂ ਅਸੀਂ ਵੀ ਮਾਰ ਦਿਆਂਗੇ।
0: ਹਾਂਜੀ ਹਾਂਜੀ ਹਾਂਜੀ, ਮੈਨੂੰ ਭਾਜੀ ਇਹ ਜਿੱਦਾਂ ਆਪਾਂ ਜਿਹੜਾ ਸਾਰੇ ਜੁੜੇ ਆ ਦੇਖੋ ਮਿਲੇ ਨੀ ਹੁੰਦੇ ਕਈ ਵਾਰ। ਅੱਛਾ ਮੈਂ ਕੱਲ ਵੀ ਆ ਜਿਹੜਾ ਸਿਆਣੇ ਕਹਿੰਦੇ ਨੇ ਉੱਥੇ ਦੇ ਪ੍ਰੀਮੀਅਰ ਤੇ ਪਹੁੰਚਿਆ ਤੇ ਕੁਝ ਕੁ ਇਹੋ ਜਿਹੀਆਂ ਸ਼ਖਸੀਅਤਾਂ ਮੁਲੀਆਂ ਕਹਿੰਦੇ ਵੀ ਅਸੀਂ ਸੁਣਿਆ ਹੋਇਆ ਤੁਹਾਨੂੰ, ਪਰ ਜਦੋਂ ਅੱਜ ਸਿੱਧਵਾਂ ਸਾਹਿਬ ਬੋਲੇ ਵੀ ਮੇਰੀ ਟੀਮ ਦੇ ਮੈਂਬਰ ਸ਼ੰਮੀ ਭੱਠਲ ਵੀ ਆਏ ਨੇ ਤੇ ਕਹਿੰਦੇ ਵੀ ਅਸੀਂ ਦੇਖਿਆ ਵੀ ਇਹ ਸ਼ੰਮੀ ਭੱਠਲ ਹੈ ਕਿੱਦਾਂ ਦਾ, ਦਿਖਦਾ ਕਿੱਦਾਂ ਦਾ ਆ, ਤੇ ਕਹਿੰਦੇ ਅਸੀਂ ਜੋ ਇਮੇਜ ਬਣਾਈ ਸੀ ਅਸੀਂ ਬਣਾਈ ਸੀ ਵੀ ਭਾਈ ਇਹ 50-60 ਸਾਲ ਦਾ ਜਿਹੜਾ ਬੰਦਾ ਹੋਵੇਗਾ, ਤੇ ਕਹਿੰਦੇ ਵੀ ਜਦੋਂ ਉਹਨੇ ਦੇਖਿਆ ਤਾਂ ਤੁਸੀਂ ਤਾਂ ਯੰਗ ਹੋ ਜਾ। ਮੈਂ ਕਿਹਾ ਚਲੋ ਯੰਗ ਇੰਨਾ ਵੀ ਨਹੀਂ, ਹਰ ਇੱਕ ਦਾ ਉਮਰ ਦਾ ਪੜਾਅ ਹੁੰਦਾ, ਪਰ ਕਹਿੰਦੇ ਵੀ ਜਿੰਨੀ ਅਸੀਂ ਆ ਜਿਹੜਾ ਤੁਹਾਨੂੰ ਦੇਖਿਆ ਸੀਗਾ ਵੀ ਅਸੀਂ ਸੋਚਿਆ ਸੀਗਾ ਵੀ 50-60 ਸਾਲ ਦੀ ਤੁਹਾਡੀ ਏਜ ਹੋਊਗੀ, ਪਰ ਅੱਜ ਜਦੋਂ ਮਿਲੇ ਆ ਤੁਹਾਨੂੰ ਵਧੀਆ ਲੱਗਾ, ਸੁਣਿਆ ਬਹੁਤ ਹੈ। ਸੋ ਇਹ ਇਮੈਜੀਨੇਸ਼ਨ ਜਦੋਂ ਆਪਾਂ ਇੱਦਾਂ ਦੇ ਇਵੈਂਟ ਕਰਾਉਂਦੇ ਆ ਮਿਲਦੇ ਆ ਤਾਂ ਇੱਕ ਦੂਜੇ ਬਾਰੇ ਪਤਾ ਚੱਲਦਾ, ਅੱਛਾ ਵੀ ਆਪਣੀ ਆ ਜਿਹੜਾ ਇਹ ਹੈ ਨਾ ਜੀ।
1: ਬਿਲਕੁਲ ਭਾਜੀ, ਤੁਹਾਡੀ ਜਿਹੜੀ ਆਵਾਜ਼ ਦੇ ਹਿਸਾਬ ਦੇ ਨਾਲ ਤੁਹਾਡੀ ਏਜ ਬਹੁਤ ਘੱਟ ਲੱਗਦੀ ਹੈ ਸੱਚੀ। ਮੈਂ ਜਿਹੜਾ ਮੇਰਾ ਓਪੀਨੀਅਨ ਹੈ।
0: ਅੱਛਾ ਤੁਹਾਡਾ ਓਪੀਨੀਅਨ ਵੱਖਰਾ ਹੋ ਗਿਆ ਫਿਰ।
1: ਹਾਂਜੀ, ਕਿਉਂਕਿ ਤੁਹਾਡੀ ਇੰਨੀ ਉਮਰ ਵੀ ਹੈ ਨੀ, ਮੈਨੂੰ ਪਤਾ ਹੈ ਨਾ ਤੁਹਾਡੀ।
0: ਜੀ ਜੀ,
1: ਤੁਹਾਡਾ ਮੈਂ ਤੁਹਾਨੂੰ ਮਿਲਿਆ ਹੋਇਆ, ਤੁਹਾਨੂੰ ਦੇਖਿਆ ਹੋਇਆ, ਤੁਹਾਡੀ ਸੋਹਣਾ ਸੁਨੱਖਾ ਮੁੰਡਾ ਸਾਡਾ ਇਹ।
0: ਜੀ ਜੀ
1: ਜੀ ਭੱਠਲ ਜੀ
0: ਜੀ ਜੀ ਜੀ,
1: ਪੱਗ ਵੀ ਬੜੀ ਸੋਹਣੀ ਬੰਨਦੇ ਭਾਜੀ ਤੁਸੀਂ, ਤੁਹਾਡੀ ਸਮਾਜ ਤੇ ਪਰਸਨੈਲਿਟੀ ਪੂਰੀ
0: ਜੀ।
1: ਤੇ ਬਾਕੀ ਭਾਜੀ ਉਮਰ ਅਮਰ ਦੀ ਗੱਲ ਕੋਈ ਨੀ ਹੈਗੀ, ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸ ਦਿੰਦਾ, ਬੰਦਾ ਖੁਰਾਕ ਵਧੀਆ ਖਾਵੇ, ਐਕਸਰਸਾਈਜ਼ ਕਰੇ, ਖੁਸ਼ ਰਹੇ, ਤੇ ਮੈਂ ਕਹਿੰਦਾ ਤੁਸੀਂ ਮੇਰੇ ਨਾਲ ਬੰਦਾ 40 ਵਾਲਾ ਖੜਾ ਦਿਓ।
0: ਸਹੀ ਗੱਲ ਹੈ,
1: ਤੁਸੀਂ 40 ਵਾਲਾ ਬੰਦਾ ਮੇਰੇ ਨਾਲ ਖੜਾ ਦਿਓ ਤੇ ਤੁਸੀਂ ਅੰਦਾਜ਼ਾ ਲਾ ਲਿਓ ਵੀ ਕਿਹਦੀ ਦਿੱਖ ਜ਼ਿਆਦਾ ਵਧੀਆ ਲੱਗਦੀ ਹੈ।
0: ਉਹ ਲਖਵਿੰਦਰ ਭਾਈ ਦੀ ਲੱਗਣੀ ਹੈ।
1: ਹਾਂ, ਗੱਲ ਇੱਥੇ ਮੈਂ ਮਕਾਤੀ ਹੈ,
0: ਜੀ ਜੀ,
1: ਖੁਰਾਕ ਤੇ ਐਕਸਰਸਾਈਜ਼ ਤੇ ਖੁਸ਼ ਰਹਿਣਾ, ਇਹ ਬੜੀ ਵੱਡੀ ਗੱਲ ਹੈ ਤੁਹਾਡੇ ਵਾਸਤੇ।
0: ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ।
1: ਬਾਕੀ ਤੁਸੀਂ ਬਾਕੀ ਭਾਜੀ ਪ੍ਰੋਗਰਾਮ ਤੁਹਾਡਾ ਬੜਾ ਵਧੀਆ ਚੜ੍ਹਦੀ ਕਲਾ ਚੜ੍ਹਾਓ, ਮੇਰੇ ਸਰੋਤੇ ਸਾਰੇ ਜਿੰਨੇ ਮੇਰੇ ਵੀਰ ਆ ਰੇਸ਼ਮ ਭਾਜੀ ਹੋਰੀ ਸਾਰਿਆਂ ਨੂੰ, ਗੁਰਜੀਤ ਭਾਜੀ ਆਏ ਸੀਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬੜੇ ਪਿਆਰੇ ਸਰੋਤੇ ਨੇ ਸਾਰੇ।
0: ਜੀ ਜੀ ਬਿਲਕੁਲ ਜੀ,
1: ਚੜ੍ਹਦੀ ਕਲਾ ਚੜ੍ਹਾਓ ਮਹਾਰਾਜ
0: ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਦੋਸਤੋ, ਤੁਹਾਡਾ ਸਾਰਿਆਂ ਦਾ ਪਿਆਰ ਹੈ। ਸੋ ਲਾਈਨਸ ਆ ਜਿਹੜੀਆਂ ਮੇਰੀਆਂ ਲਗਾਤਾਰ ਫਲੈਸ਼ ਕਰ ਰਹੀਆਂ, ਅਤੇ ਨਾਲ ਦੀ ਨਾਲ ਆਪਾਂ ਥੋੜ੍ਹੇ ਜਿਹੇ ਜਿਹੜੇ ਐਡਵਰਟਾਈਜ਼ ਸਪੋਂਸਰ ਹੈ ਉਹਨਾਂ ਦਾ ਵੀ ਸੰਦੇਸ਼ ਜ਼ਰੂਰੀ ਹੈ, ਕਿਉਂਕਿ ਉਹਨਾਂ ਦੇ ਸਿਰ 'ਤੇ ਹੀ ਜਿਹੜੇ ਪ੍ਰੋਗਰਾਮ ਸਾਰੇ ਚੱਲਦੇ ਆ, ਭਾਵੇਂ ਸ਼ੋਅ ਹੋ ਜਾਣ ਜਾਂ ਫਿਰ ਰੇਡੀਓ ਪ੍ਰੋਗਰਾਮ ਹੋ ਜਾਣ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਮੁਰੰਮਤ ਕਰਾਉਣੀ ਚਾਹੁੰਦੇ ਹੋ, ਕੰਮ ਕਰਾਉਣਾ ਚਾਹੁੰਦੇ ਹੋ, ਸ਼ੋਪ ਰਾਊਂਡ ਕਰ ਲਿਓ, ਤੁਸੀਂ ਇੱਕ ਵਾਰ ਭਾਅ ਜੀ ਉਹਨਾਂ ਨੂੰ ਵੀ ਕਾਲ ਕਰ ਲਿਓ। ਇਹਨਾਂ ਦੀ ਕਸਟਮਰ ਸਰਵਿਸ, ਤੁਸੀਂ ਇੱਕ ਵਾਰ ਇਹਨਾਂ ਨਾਲ ਜੁੜ ਗਏ ਤਾਂ ਲੰਬੇ ਸਮੇਂ ਤੱਕ ਹੈ, ਤੁਸੀਂ ਇਹਨਾਂ ਦੇ ਨਾਲ ਜੁੜੋਗੇ। ਇਹੋ ਜਿਹੀ ਸਰਵਿਸ ਅਤੇ ਬਜਟ ਫਰੈਂਡਲੀ ਦੇ ਵਿੱਚ ਆ ਜਿਹੜਾ ਇਹ ਸਾਰਾ ਕੰਮ ਕਰਦੇ ਨੇ, ਏ ਟੂ ਜ਼ੀ ਸਾਰਾ ਹੀ ਟਰੱਕਾਂ ਟਰੇਲਾਂ ਦਾ ਏ ਟੂ ਜ਼ੀ ਹੈ ਜਿਹੜਾ ਇਹ ਕੰਮ ਹੈ, ਜਿਹੜਾ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ ਕੀਤਾ ਜਾਂਦਾ। ਸਪੈਸ਼ਲਾਈਜ਼ ਆ ਜਿਹੜੇ ਉਹਨਾਂ ਗੱਡੀਆਂ ਦੇ ਵੀ ਨੇ ਜਿਹੜੇ ਗੱਡੀਆਂ ਜਿਹੜੀਆਂ ਗੱਡੀਆਂ ਧਰਾਉਂਦੀਆਂ ਨੇ ਪੈਸੰਜਰ ਕਾਰ ਧਰਾਉਂਦੀਆਂ ਨੇ ਕਾਰ ਹੌਲਰਸ ਜਿਹੜੇ ਨੇ ਉਹਨਾਂ ਦੇ ਵਿੱਚ ਹੈ ਜਿਹੜੀ ਇਹਨਾਂ ਦੀ ਸਪੈਸ਼ਲਾਈਜ਼ ਹੈ। ਸੋ ਬਾਕੀ ਟਾਇਰ ਚੇਂਜ ਕਰਾਉਣੇ ਨੇ ਜਾਂ ਫਿਰ ਕੋਈ ਹੋਰ ਕੋਈ ਮੁਰੰਮਤ ਦਾ ਕੰਮ ਕਰਾਉਣਾ ਮਕੈਨਿਕਲ ਇਲੈਕਟ੍ਰੀਕਲ ਤਾਂ ਯਾਦ ਰੱਖੋ ਨਾਮ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ 519-490 ਕਾਰਡ 519-400-9061 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆ ਜਿਹੜਾ ਰੀਸੇਲ ਲੈਣਾ ਜਾਂ ਫਿਰ ਤੁਸੀਂ ਆ ਜਿਹੜੇ ਪ੍ਰੀਕੌਂਡ ਦੇ ਵਿੱਚ ਆ ਜਿਹੜੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ। ਅੱਛਾ ਪਹਿਲਾਂ ਬਿਲਡਰ ਆ ਥੋੜ੍ਹੇ ਰੁਕੇ ਹੋਏ ਸੀ, ਹੁਣ ਇਹਨਾਂ ਨੇ ਥੋੜ੍ਹੀ ਜਿਹੀਆਂ ਪ੍ਰਾਈਸਾਂ ਜਿਹੜੀਆਂ ਨੇ, ਕਿਉਂਕਿ ਪਹਿਲਾਂ ਇਹ ਕਹਿੰਦੇ ਸੀ ਤੁਸੀਂ ਰਿਬੇਟ ਵਾਲਾ ਕੰਮ ਆ ਜਿਹੜਾ ਆਪ ਕਰਾ ਲਓ, ਹੁਣ ਜਿਹੜਾ ਬਿਲਡਰ ਆਪ ਆ ਜਿਹੜਾ ਰਿਬੇਟ ਵਾਲਾ ਕੰਮ ਕਰਾਉਂਦਾ ਪਿਆ, ਉਸ ਕਰਕੇ ਜਿਹੜੇ ਪ੍ਰੀਕੌਂਡ ਆ ਜਿਹੜਾ ਉਹਨਾਂ ਨੂੰ ਥੋੜ੍ਹਾ ਜਿਹਾ ਹੁਲਾਰਾ ਮਿਲਿਆ। ਕੱਲ੍ਹ ਦੀ ਆ ਜਿਹੜੀ ਖਬਰ ਵੀ ਆਈ ਹੈ ਵੀ ਸੇਲਸ ਆ ਜਿਹੜੀਆਂ ਉਹ ਵਧੀਆਂ ਨੇ, ਉਹ ਇੱਕਦਮ ਆ ਜਿਹੜੀਆਂ ਜੰਪ ਕਰ ਗਈਆਂ ਨੇ ਜਦੋਂ ਤੋਂ ਇਹ ਜਿਹੜਾ ਰਿਬੇਟ ਸਿਸਟਮ ਹੈ ਜਿਹੜਾ ਬਿਲਡਰਸ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ। ਸੋ ਤੁਸੀਂ ਆ ਜਿਹੜਾ ਪ੍ਰੀਕੌਂਡ ਦੇ ਵਿੱਚ ਕੋਈ ਡਿਟੈਚ ਘਰ ਲੈਣਾ ਚਾਹੁੰਦੇ ਹੋ, ਸਾਡੇ ਕੋਲ ਉਹ ਘਰ ਵੀ ਨੇ ਜਿਹ 'ਚ ਰਵੀਨ ਲੋਟ ਨੇ। ਬਾਕੀ ਆ ਜਿਹੜਾ ਤੁਸੀਂ 36, 42, 44, 50 ਫੁੱਟ ਤੱਕ ਦੇ ਜਿਹੜੇ ਲੋਟ ਵਾਲੇ ਡਿਟੈਚ ਘਰ ਡਬਲ ਕਾਰ ਗਰਾਜ ਤੋਂ ਲੈ ਕੇ ਟ੍ਰਿਪਲ ਕਾਰ ਗਰਾਜ ਵਾਲੇ ਆ ਜਿਹੜੇ ਆਫਟਰ ਰਿਬੇਟ ਮਤਲਬ ਰਿਬੇਟ ਤੋਂ ਬਾਅਦ ਵਾਲੀਆਂ ਪ੍ਰਾਈਸਿਸ ਹੈ ਜਿਹੜੀਆਂ ਤੁਹਾਨੂੰ ਉਹੀ ਆ ਜਿਹੜੀਆਂ ਪੇ ਕਰਨੀਆਂ ਪੈਣਗੀਆਂ। ਸੋ ਤੁਸੀਂ ਇਹਨਾਂ ਸਾਰੀਆਂ ਪ੍ਰੋਪਰਟੀਜ਼ ਬਾਬਤ ਜਾਂ ਤੁਸੀਂ ਪ੍ਰਾਈਸ ਲਿਸਟ ਚਾਹੁੰਦੇ ਹੋ, ਫਲੋਰ ਪਲੈਨਸ ਮੇਰੇ ਨਾਲ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਬਿਲਡਰ ਹੈ ਹੋਰ ਹੈ ਜਿਹੜੀ ਘੁੰਡ ਚੁਕਾਈ ਹੈ ਜਿਹੜਾ ਬ੍ਰੈਂਪਟਨ ਈਸਟ ਵਾਲੇ ਏਰੀਆ 'ਚ ਕਰਨ ਜਾ ਰਿਹਾ ਆ, ਬੜੀ ਜਲਦੀ ਉਹਦੀ ਵੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਰੇ ਹੀ ਬਿਲਡਰਸ ਦੇ ਨਾਲ ਅਸੀਂ ਕੰਮ ਕਰਦੇ ਨੇ। ਤੁਸੀਂ ਔਸ਼ਵਾ ਦੇ ਵਿੱਚ ਜਾਂ ਬ੍ਰੈਂਟਫੋਰਡ ਦੇ ਵਿੱਚ, ਹਮਿਲਟਨ ਜਾਂ ਕੈਂਬਰਿਜ ਕਿਚਨਰ ਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ ਪ੍ਰੀਕੌਨ ਹੈ, ਜਿਨ੍ਹਾਂ ਦੀ ਕਲੋਜ਼ਿੰਗ ਹੈ ਅਗਲੇ ਸਾਲ ਤੋਂ ਲੈ ਕੇ 2028-2029 ਦੀ ਵੀ ਤੁਹਾਨੂੰ ਮਿਲ ਜਾਵੇਗੀ। ਸੋ ਨੰਬਰ ਮੇਰਾ 416-917-7763-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਰੀਅਲ ਸਟੇਟ ਬਾਬਤ ਕੋਈ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੀ ਹੈ, ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਮੈਂ ਸ਼ਮੀ ਪੱਠਲ, ਬਾਕੀ ਇੱਕ ਵਨ ਸਟੋਪ ਸ਼ੋਪ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ। ਇੱਕ ਵਾਰ ਜੇ ਤੁਹਾਡੀ ਫਾਈਲ ਫੜ ਲੈਂਦੇ ਹਾਂ ਫਿਰ ਮੌਰਗੇਜ ਦੀ ਜ਼ਿੰਮੇਵਾਰੀ ਵੀ ਲੈਂਦੇ ਹਾਂ। ਤੁਸੀਂ ਆ ਜਿਹੜਾ ਮੇਰਾ ਜਿਹੜਾ ਦੇਖਿਆ ਵਰਕਿੰਗ ਕਰਨ ਦਾ ਜਿਹੜਾ ਮੇਰਾ ਸਟਾਈਲ ਹੈ ਵੀ ਮੈਂ ਹਮੇਸ਼ਾ ਫਾਈਨੈਂਸ਼ੀਅਲ ਅਸੈਸਮੈਂਟ ਤੋਂ ਜਾਂ ਮੌਰਗੇਜ ਤੋਂ ਹੀ ਕੰਮ ਸਟਾਰਟ ਕਰਦਾ, ਕਿਉਂਕਿ ਇੱਕ ਪ੍ਰੋਫੈਸ਼ਨਲ ਵੇ ਇਹੀ ਹੈ। ਸੋ ਉਸ ਤੋਂ ਬਾਅਦ ਹੈ ਜਿਹੜਾ ਤੁਸੀਂ ਜਿੱਦਾਂ ਦਾ ਮਰਜ਼ੀ ਤੁਹਾਨੂੰ ਪਤਾ ਹੁੰਦਾ ਤੁਹਾਡੇ ਫਾਈਨੈਂਸ਼ੀਅਲ ਕੀ ਕਹਿ ਰਹੇ ਹੈ, ਕਿੰਨੀ ਕੁ ਤੁਹਾਡੀ ਚਾਦਰ ਹੈ, ਉਸ ਹਿਸਾਬ ਦੇ ਨਾਲ ਫਿਰ ਆਪਣੇ ਪੈਰ ਪਸਾਰੋ, ਫਿਰ ਕਦੇ ਵੀ ਹੈ ਜਿਹੜਾ ਦੋਸਤੋ ਤੁਸੀਂ ਖਤਾ ਨਹੀਂ ਖਾਓਗੇ। ਇਹ ਰੀਅਲ ਸਟੇਟ ਦਾ ਇੱਕ ਗੌਰ ਹੈ ਜੋ ਮੇਰੇ ਤਜਰਬਿਆਂ ਦੇ ਇੱਕ ਨਿਚੋੜ ਦੇ ਵਿੱਚੋਂ ਇਹ ਨਿਕਲਿਆ ਹੋਇਆ। ਸੋ ਬਹੁਤ ਬਹੁਤ ਧੰਨਵਾਦ ਕਈ ਪਰਿਵਾਰ ਜਿਹੜੇ ਮੇਰੇ ਨਾਲ ਰੀਅਲ ਸਟੇਟ ਦਾ ਬਿਜ਼ਨਸ, ਅਤੇ ਉਹਨਾਂ ਨੇ ਅੱਗੇ ਮੈਨੂੰ ਰੈਫਰ ਬਹੁਤ ਕੀਤਾ। ਇਹ ਸਿਰਫ ਅਤੇ ਸਿਰਫ ਇੱਕ ਕਸਟਮਰ ਸਰਵਿਸ ਹੁੰਦੀ ਹੈ ਅਤੇ ਓਨੈਸਟੀ ਅਤੇ ਟ੍ਰਾਂਸਪਰੈਂਸੀ ਨਾਲ ਜਿੱਦਾਂ ਮੈਂ ਕੰਮ ਕਰਦਾ, ਤੁਸੀਂ ਮੈਨੂੰ ਬਿਜ਼ੀ ਰੱਖਿਆ, ਮੈਂ ਤੁਹਾਡਾ ਬੜਾ ਦਿਲੋਂ ਸਤਿਕਾਰ ਕਰਦਾ। ਅਤੇ ਤੁਸੀਂ ਵੀ ਆ ਜਿਹੜੀਆਂ ਮੇਰੀਆਂ ਸਰਵਿਸਿਸ ਤੋਂ ਖੁਸ਼ ਹੋਏ ਹੋ ਵੀ ਜੋ ਭਾਅ ਜੀ ਨੇ ਕਿਹਾ ਉਹੀ ਹੈ ਜਿਹੜੀ ਉਹ ਚੀਜ਼ ਉਹੀ ਜਿਹੜੀ ਸਾਡੀ ਸਰਵਿਸਿਸ ਹੈ ਉਹਨਾਂ ਨੇ ਡਿਲੀਵਰ ਕੀਤੀ, ਇਹ ਤੁਹਾਡਾ ਮੈਂ ਬਹੁਤ ਰਿਣੀ ਹੈ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 416-917-7763-416-917-7763 'ਤੇ ਸੰਪਰਕ ਕਰ ਸਕਦੇ ਹੋ। ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਦੰਦਾਂ ਦਾ ਮਸੂੜਿਆਂ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਕਈ ਵਾਰ ਆਪਾਂ ਇਸ ਕਰਕੇ ਕਾਲ ਕਰ ਜਾਂਦੇ ਹਾਂ ਵੀ ਸਾਡੇ ਕੋਲ ਕਮਿਊਟ ਨਹੀਂ ਹੁੰਦਾ ਜਾਂ ਫਿਰ ਸਾਡਾ ਜਿਹੜਾ ਡੈਂਟਲ ਹੈ ਜਿਹੜਾ ਦੂਰ ਹੈ। ਬਲਬੀਰ ਕੌਰ ਜੀ ਇੱਕ ਜਾਣਿਆ ਪਹਿਚਾਣਿਆ ਨਾਮ ਹੈ, ਸਿਰਫ ਤੁਸੀਂ ਇੱਕ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਡਰਾਈਵ 'ਤੇ ਲਾ ਦੇਣਾ, ਫਿਰ ਇੱਕ ਇੱਕ ਪਰਿਵਾਰ ਦਾ ਜੀ ਹੈ ਜਿਹੜਾ ਆਪਣੇ ਦੰਦਾਂ ਦੀ ਮਸੂੜਿਆਂ ਦੀ ਹੈ ਜਿਹੜੀ ਉਹ ਸਿਹਤ ਸੰਭਾਲ ਹੈ ਜਿਹੜੀ ਉਹਨਾਂ ਦੀ ਕਰ ਸਕਦਾ ਆ। ਬਾਕੀ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਆ, ਕਈ ਵਾਰ ਕੋਈ ਘਰ ਦੇ ਵਿੱਚ ਇਹੋ ਜਿਹਾ ਬਜ਼ੁਰਗ ਹੁੰਦਾ ਜਿਹੜੇ ਤੁਰਨ ਫਿਰਨ 'ਚ ਅਸਮਰਥ ਨੇ, ਅਤੇ ਉਹਦੇ ਲਈ ਇਹ ਘਰ ਦੇ ਵਿੱਚ ਜਾ ਕੇ ਵੀ ਹੈ ਜਿਹੜਾ ਉਹਨਾਂ ਦੀ ਉਹਨਾਂ ਨੂੰ ਓਰਲ ਹੈਲਥ ਸਰਵਿਸਿਸ ਹੈ ਜਿਹੜੀ ਆ ਪ੍ਰੋਵਾਈਡ ਕਰਦੇ ਆ। ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ, ਨੰਬਰ ਹੈ ਜੀ 6479-969-0008 'ਤੇ ਹੈ ਜਿਹੜਾ ਤੁਸੀਂ ਸੰਪਰਕ ਹੈ ਜਿਹੜਾ ਇਹਨਾਂ ਨਾਲ ਕਰ ਸਕਦੇ ਹੋ। ਮੁਲਤਾਨੀ ਸਾਹਿਬ ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਜੀ, ਗੁੱਡ ਮਾਰਨਿੰਗ।
2: ਹਾਂਜੀ ਭਾਅ ਜੀ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਅ ਜੀ,
2: ਹੈਪੀ ਫਰਾਈਡੇ ਜੀ। ਬਾਕੀ ਮਰੀਕ ਭਾਅ ਜੀ ਨੇ ਦਿਨ ਬਣਾਤਾ ਜੀ,
0: ਸਹੀ ਗੱਲ ਹੈ।
2: ਬੱਲੇ ਬੱਲੇ ਕਰਾਤੀ, ਧੰਨਵਾਦ ਵੀਰੇ ਦਾ, ਬਹੁਤ ਬਹੁਤ ਸ਼ੁਕਰ ਹੈ ਹਾਜ਼ਰੀ ਲਵਾ ਦਿਆ ਕਰਨ ਹਰ ਫਰਾਈਡੇ ਜੀ
0: ਜੀ,
2: ਸਿਰਫ ਭਾਵੇਂ ਇੱਕ ਮਿੰਟ ਵਾਸਤੇ, ਉਹਦਾ ਬਹੁਤ ਬਹੁਤ ਧੰਨਵਾਦ ਅਮਰੀਕ ਭਾਈ ਦਾ। ਬਾਕੀ ਲਖਵਿੰਦਰ ਮਲਤਾਨੀ ਸਾਹਿਬ, ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਬਾਕੀ ਇੱਕ ਰਿਕੁਐਸਟ ਹੈ ਜੀ, ਛੋਟੀ ਜੀ, ਜ਼ਿਆਦਾ ਟਾਈਮ ਨਹੀਂ ਲੈਂਦਾ, ਟਾਈਮ ਥੋੜ੍ਹਾ ਜਿਹਾ ਤੁਹਾਡੇ ਕੋਲ
0: ਜੀ ਜੀ,
2: ਬਸ ਇੱਕ ਧਰਮਿੰਦਰ ਦਾ ਜੱਟ ਜੰਬਲਾ ਪਗਲਾ ਦਿਵਾਨਾ, ਪਲੀਜ਼ ਇਹ ਲਾ ਦਿਓ ਚਾਰ ਸ਼ਬਦ ਪਲੀਜ਼।
0: ਜ਼ਰੂਰ ਜ਼ਰੂਰ ਭਾਈ, ਮੈਂ ਇਹੀ ਲਾਉਣਾ ਹੁਣ, ਗੀਤ ਲਾਉਂਦੇ ਹਾਂ ਜੀ।
2: ਧੰਨਵਾਦ,
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਓ ਸੋਰੀ, ਲਾਈਨ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਲਓ ਜੀ, ਪਹਿਲਾਂ ਪਹਿਲਾਂ USA ਤੋਂ ਚੀਮਾ ਸਾਹਿਬ ਉਹਨਾਂ ਦੀ ਫਰਮਾਇਸ਼ ਤੇ ਸਾਡੇ ਲੋਕਲ ਇੱਥੇ ਸਿੰਗਰ ਹੈ ਜੱਸੀ ਢੰਜਲ ਉਹਨਾਂ ਦੀ ਆਵਾਜ਼ ਦੇ ਵਿੱਚ ਰੱਖੜੀ ਹੈ ਜਿਹੜਾ ਇਹ ਸੌਂਗ, ਤੇ ਉਸ ਤੋਂ ਬਾਅਦ ਜਿਹੜੀਆਂ ਇੱਕ ਦੋ ਫਰਮਾਇਸ਼ਾਂ ਉਹ ਫਿਰ ਮੈਂ ਨਾਲ ਹੀ ਕਿਊ ਅਪ ਕਰ ਲੈਂਦਾ।

ਦੋਸਤੋ ਨਾਲੇ ਇੱਕ ਬੇਨਤੀ ਹੈ ਵੀ ਸਾਡੇ ਜਿਹੜੇ ਹੈ ਸੋਸ਼ਲ ਮੀਡੀਆ ਜਿਹੜੇ ਜਾਂ ਡਿਜੀਟਲ ਮਾਰਕੀਟਿੰਗ ਜਿਹੜੇ ਪਲੇਟਫਾਰਮ ਹੈ ਉਹਦੇ ਨਾਲ ਵੀ ਹੈ ਜਿਹੜਾ ਪਲੀਜ਼ ਜੁੜਿਓ, ਕਿਉਂਕਿ ਉਹਦੇ 'ਤੇ ਵੀ ਹੈ ਜਿਹੜਾ ਹੁਣ ਐਕਟਿਵ ਹੁੰਦੀ ਹੈ ਜਿਹੜੀ ਇੱਕ ਟੀਮ ਹੈ ਜਿਹੜੀ ਉਹਦਾ ਗਠਬੰਧਨ ਕਹਿ ਲਓ ਵੀ ਕਰ ਲਿਆ ਆ, ਪ੍ਰਬੰਧ ਕਰ ਲਿਆ ਆ, ਸੋ ਉਹਦੇ ਨਾਲ ਵੀ ਤੁਸੀਂ ਜੁੜਿਓ ਅਤੇ ਉਹਦੇ 'ਤੇ ਵੀ ਹੈ ਜਿਹੜਾ ਅਸੀਂ ਕੋਈ ਨਾ ਕੋਈ ਵੀਡੀਓਜ਼ 'ਤੇ ਹੋ ਸਕਿਆ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੈ ਜਿਹੜਾ ਅਸੀਂ ਹੈ ਜਿਹੜਾ ਉਹਦੇ 'ਤੇ ਲਾਈਵ ਵੀ ਹੈ ਜਿਹੜਾ ਅੱਧੇ ਘੰਟੇ ਦਾ ਜਾਂ ਘੰਟੇ ਦਾ ਸ਼ੋਅ ਹੈ ਜਿਹੜਾ ਉਹਦੇ 'ਤੇ ਵੀ ਆਪਾਂ ਕਰਿਆ ਕਰਾਂਗੇ ਟਾਈਮ ਕੱਢ ਕੇ। ਸੋ ਸ਼ੰਮੀ ਭੱਠਲ ਕਰਕੇ ਤੁਸੀਂ ਮੈਨੂੰ ਆ ਜਿਹੜਾ ਫੇਸਬੁੱਕ 'ਤੇ ਲੱਭ ਸਕਦੇ ਹੋ, SHAMMI ਅਤੇ ਫਿਰ ਭੱਠਲ BHATHAL ਸ਼ੰਮੀ ਭੱਠਲ ਤੁਸੀਂ ਇਹ ਕਰਕੇ ਜਿਹੜਾ ਮੈਨੂੰ ਫੇਸਬੁੱਕ 'ਤੇ ਲੱਭ ਸਕਦੇ ਹੋ ਜਾਂ ਫਿਰ ਤੁਸੀਂ ਇੰਸਟਾਗ੍ਰਾਮ 'ਤੇ ਲੱਭ ਸਕਦੇ ਹੋ ਅਤੇ ਇਸੇ ਤਰ੍ਹਾਂ ਇਸੇ ਨਾਮ 'ਤੇ ਆ ਜਿਹੜਾ ਤੁਸੀਂ ਮੈਨੂੰ ਟਿਕਟੋਕ 'ਤੇ ਵੀ ਆ ਜਿਹੜਾ ਲੱਭ ਸਕਦੇ ਹੋ। ਜੇ ਤੁਸੀਂ ਆ ਜਿਹੜਾ ਮੈਨੂੰ ਚਾਹੁੰਦੇ ਹੋ ਵੀ ਮੈਂ ਪ੍ਰੋਫਾਈਲ ਸ਼ੇਅਰ ਕਰਦਾ ਅਤੇ ਤੁਸੀਂ ਮੈਨੂੰ ਹੈਲੋ ਦਾ ਹਾਏ ਦਾ ਜਿਹੜਾ ਆ ਨੰਬਰ ਮੇਰਾ 416-917-4169177763 'ਤੇ ਆ ਜਿਹੜਾ ਤੁਸੀਂ ਇਸ ਨੰਬਰ 'ਤੇ ਹਾਏ ਲਿਖ ਦਿਓ, ਮੈਂ ਤੁਹਾਡੇ ਨਾਲ ਆਪਣੀ ਪ੍ਰੋਫਾਈਲ ਆ ਜਿਹੜੀ ਉਹ ਸ਼ੇਅਰ ਕਰ ਦੇਵਾਂਗਾ। ਉੱਥੇ ਤੁਸੀਂ ਆ ਜਿਹੜਾ ਫਿਰ ਅਸੀਂ ਇੱਕ ਦੂਜੇ ਨੂੰ ਆ ਜਿਹੜਾ ਫੋਲੋ ਕਰ ਸਕੇ, ਜਿੰਨੇ ਤੁਸੀਂ ਮੈਨੂੰ ਫੋਲੋ ਕਰੋਗੇ ਅਤੇ ਨਾਲ ਹੀ ਨਾਲ ਹੈ ਜਿਹੜਾ ਮੈਂ ਵੀ ਤੁਹਾਨੂੰ ਫੋਲੋ ਬੈਕ ਹੈ ਜਿਹੜਾ ਉਹ ਕਰਾਂਗਾ। ਸੋ ਆਓ ਰਲ ਮਿਲ ਕੇ ਆ ਜਿਹੜੇ ਅੱਗੇ ਵੱਧਦੇ ਹਾਂ, ਜਿੱਥੇ ਇਸ ਰੇਡੀਓ ਦੀ ਦੁਨੀਆ 'ਤੇ ਤੁਸੀਂ ਇੰਨਾ ਪਿਆਰ ਦਿੱਤਾ ਅਤੇ ਉਹੀ ਪਿਆਰ ਆ ਜਿਹੜਾ ਮੈਂ ਆਸ ਕਰਦਾ ਤੁਸੀਂ ਡਿਜੀਟਲ ਦੀ ਦੁਨੀਆ ਦੇ ਵਿੱਚ ਵੀ ਹੈ ਮੈਨੂੰ ਉਸੇ ਤਰ੍ਹਾਂ ਪਿਆਰ ਦਿਉਂਗੇ ਅਤੇ ਮੇਰੀ ਵੀ ਇਹ ਕੋਸ਼ਿਸ਼ ਰਹੂਗੀ ਉਹੀ ਇੱਕ ਜੈਨੂਅਨ ਕੰਟੈਂਟ, ਇੱਕ ਇਨਫੋਰਮੇਟਿਵ ਇਹੋ ਜਿਹੀਆਂ ਵੀਡੀਓਜ਼ ਜਿਹੜੀਆਂ ਉਹ ਤੁਹਾਡੇ ਤੱਕ ਲੈ ਕੇ ਆਈਆਂ ਜਾਣ ਜਿਹੜੀਆਂ ਲੋੜ ਨੇ ਅੱਜ ਦੇ ਸਮੇਂ ਦੇ ਵਿੱਚ। ਸੋ ਕੋਸ਼ਿਸ਼ ਇਹੀ ਰਹੇਗੀ ਮੇਰੇ ਵੱਲੋਂ ਅਤੇ ਬਾਕੀ ਆ ਜਿਹੜਾ ਹੁੰਗਾਰਾ ਤੁਹਾਡੇ ਵੱਲੋਂ ਮੈਨੂੰ ਚਾਹੀਦਾ, ਸਪੋਰਟ ਤੁਹਾਡੇ ਵੱਲੋਂ ਚਾਹੀਦੀ ਹੈ। ਸੋ ਸ਼ੰਮੀ ਭੱਠਲ ਕਰਕੇ ਜਿਹੜਾ ਤੁਸੀਂ ਮੈਨੂੰ ਫੇਸਬੁੱਕ, ਇੰਸਟਾਗ੍ਰਾਮ, ਟਿਕਟੋਕ 'ਤੇ ਆ ਜਿਹੜਾ ਤੁਸੀਂ ਮੈਨੂੰ ਫੋਲੋ ਕਰ ਲਿਓ ਅਤੇ ਮੈਂ ਵੀ ਤੁਹਾਨੂੰ ਫੋਲੋ ਬੈਕ ਕਰਾਂਗਾ। ਸੋ ਇੱਕ ਦੂਜੇ ਦੇ ਇੱਕ ਦਾ ਫੋਲੋਅਰਸ ਇੱਦਾਂ ਵਧਣਗੇ ਅਤੇ ਨਾਲ ਦੀ ਨਾਲ ਇੱਕ ਵਧੀਆ ਕੰਟੈਂਟ ਹੈ ਜਿਹੜਾ ਮੈਂ ਉੱਥੇ ਲੈ ਕੇ ਆਇਆ ਕਰਾਂਗਾ। ਸੋ ਇੱਕ ਟੀਮ ਹੈ ਜਿਹੜੀ ਅਸੀਂ ਉਹਨਾਂ ਦਾ ਪਿਛਲੇ ਕੁਛ ਕੁ ਸਮੇਂ ਤੋਂ ਇਹੀ ਕੰਮ ਦੇ ਉੱਤੇ ਲੱਗਾ ਹੋਇਆ ਸੀਗਾ, ਕਿਉਂਕਿ ਡਿਜੀਟਲ ਦੇ ਵੱਲ ਹੈ ਜਿਹੜਾ ਆਪਣੀ ਉੱਥੇ ਡਿਜੀਟਲ ਪ੍ਰੈਜੈਂਸ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਬੜੀ ਲੋੜ ਹੈ। ਭਾਵੇਂ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਪਏ ਹੋ ਪਰ ਮੈਨੂੰ ਵੀ ਹੈ ਜਿਹੜੀ ਇਹ ਸਮਝ ਲੱਗ ਗਈ ਹੈ ਅਤੇ ਮੈਂ ਤੁਹਾਨੂੰ ਵੀ ਹੈ ਜਿਹੜਾ ਉਤਸ਼ਾਹਿਤ ਕਰਾਂਗਾ। ਜੇ ਤੁਸੀਂ ਸੰਗਦੇ ਹੋ, ਯੱਕਦੇ ਹੋ, ਇੱਕ ਵਾਰ ਸਟਾਰਟ ਕਰ ਲਓ, ਉਸ ਤੋਂ ਬਾਅਦ ਆਪਣੇ ਆਪ ਸੰਗ ਹੈ ਜਿਹੜੀ ਤੁਹਾਡੀ ਹੈ ਜਿਹੜੀ ਝਿਜਕ ਹੈ ਜਿਹੜੀ ਉਹ ਦੂਰ ਹੋ ਜਾਵੇਗੀ। ਸੋ ਸ਼ੰਮੀ ਭੱਠਲ ਕਰਕੇ ਤੁਸੀਂ ਮੈਨੂੰ ਲੱਭ ਸਕਦੇ ਹੋ ਅਤੇ ਵੱਖ ਵੱਖ ਜਿਹੜੇ ਮੇਰੇ ਸੋਸ਼ਲ ਪਲੇਟਫਾਰਮ ਨੇ ਅਤੇ ਉੱਥੇ ਹੀ ਦੋਸਤੋ ਭੰਗੜਾ ਗਿੱਧਾ ਸਿੱਖਣਾ ਚਾਹੁੰਦੇ ਹੋ ਹਾਂਜੀ ਤਾਂ ਤੁਸੀਂ ਆ ਜਿਹੜੇ ਦਾ ਭੰਗੜਾ ਅਕੈਡਮੀ ਦੇ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਹੀ ਪਿਆਰੀ ਇਹ ਟੀਮ ਹੈ, ਇੰਸਟਰਕਟਰਸ ਨੇ, ਇਹ ਸਿਰਫ ਭੰਗੜਾ ਨਹੀਂ ਸਿਖਾਉਂਦੇ, ਬੱਚਿਆਂ ਦੀਆਂ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਡਿਵੈਲਪ ਕਰਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦਾ ਮਾਰਗਦਰਸ਼ਨ ਕਰਦੇ ਨੇ, ਉਹਨਾਂ ਗੱਲਾਂ ਕਰਦੇ ਨੇ ਵੀ ਤੁਸੀਂ ਕੀ ਸਟੱਡੀਜ਼ ਕਰਦੇ ਹੋ, ਤੁਸੀਂ ਤੁਹਾਡਾ ਅੱਗੇ ਫਿਊਚਰ ਗੋਲ ਕੀ ਹੈ, ਅਤੇ ਬੱਚਿਆਂ ਦੀ ਹੈਲਪ ਕਰਦੇ ਨੇ ਵੀ ਤੁਹਾਨੂੰ ਕਿਹੜੀ ਕਿਹੜੀ ਸਟੱਡੀਜ਼ ਹੈ ਜਿਹੜੀ ਕਰਨੀ ਚਾਹੀਦੀ ਹੈ। ਸੋ ਇੱਦਾਂ ਦੀ ਟੀਮ ਬਹੁਤ ਮੁਸ਼ਕਿਲ ਦੇ ਨਾਲ ਮਿਲਦੀ ਹੈ। ਸੋ ਇਹ ਜਿਹੜੇ ਇੰਸਟਰਕਟਰ ਨੇ ਸਾਰੇ ਯੰਗ ਨੇ, ਇੱਥੇ ਦੇ ਪੜ੍ਹੇ ਲਿਖੇ ਨੇ, ਇੱਥੇ ਦੇ ਬੋਰਨ ਬਰੋਟਅਪ ਨੇ ਅਤੇ ਇਸ ਟਾਈਮ ਵੱਖ ਵੱਖ ਫੀਲਡਸ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਪੜ੍ਹਾਈ ਲਿਖਾਈ ਕਰ ਰਿਹਾ, ਕੋਈ PhD ਕਰ ਰਿਹਾ, ਕੋਈ ਲਾਅ ਦੇ ਵਿੱਚ ਇਸ ਟਾਈਮ ਕੰਮ ਕਰ ਰਿਹਾ, ਕੋਈ ਹੈ ਜਿਹੜਾ ਮੈਡੀਕਲ ਸਾਇੰਸਿਸ ਦੇ ਵਿੱਚ ਮੱਲਾਂ ਮਾਰ ਰਿਹਾ। ਸੋ ਵੱਖ ਵੱਖ ਫੀਲਡਸ ਦੇ ਵਿੱਚ ਹੈ ਜਿਹੜਾ ਇਹ ਸਾਰੇ ਜੁੜੇ ਹੋਏ ਨੇ। ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਦਾ ਭੰਗੜਾ ਅਕੈਡਮੀ, ਤੁਸੀਂ ਆਪ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਕੋਈ ਤੁਹਾਡਾ ਖੁਸ਼ੀ ਦਾ ਸਮਾਗਮ ਆ ਰਿਹਾ, ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ, ਕਰਾਉਂਦੇ ਨਾ ਕਈ ਵਾਰ ਕਪਲ ਕਰਾ ਲੈਂਦੇ ਆ, ਕਈ ਵਾਰ ਫੈਮਿਲੀ ਪੂਰਾ ਉਹਨਾਂ ਦੇ ਕੋਰੋ ਡਾਂਸ ਕਰਾਉਣਾ ਹੁੰਦਾ, ਤਾਂ ਵੀ ਤੁਸੀਂ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 647-7756-4750-7672 'ਤੇ ਜਿਹੜਾ ਸੰਪਰਕ ਕਰ ਸਕਦੇ ਹੋ। ਅਤੇ ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾਂ ਦੇ ਨਾਲ ਸੰਪਰਕ ਕਰਦੇ ਹੋ, ਮੈਂ ਹਮੇਸ਼ਾ ਕਹਿੰਦਾ ਸ਼ੋਪ ਰਾਊਂਡ, ਭਾਵੇਂ ਤੁਸੀਂ ਮੇਰੇ ਤੋਂ ਸਰਵਿਸਿਸ ਲੈ ਰਹੇ ਹੋ, ਸ਼ੋਪ ਰਾਊਂਡ ਕਰੋ, ਉਸ ਤੋਂ ਬਾਅਦ ਇੱਕ ਵਾਰ ਮੇਰੇ ਨਾਲ ਵੀ ਬੈਠੋ, ਫਿਰ ਫੀਲ ਦਾ ਡਿਫਰੈਂਸ। ਮੈਂ ਹਮੇਸ਼ਾ ਕਹਿੰਦਾ ਨੌਲੇਜ ਇਜ਼ ਦਾ ਮੋਟੋ। ਸੋ ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਮਨਵੀਰ ਸਿੰਘ ਹੋਣਾਂ ਨਾਲ ਸੰਪਰਕ ਕਰ ਸਕਦੇ ਹੋ 647-248-7674-7219-28700 'ਤੇ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ IPTV ਵੀ ਲੱਗਾ, ਬਫਰਿੰਗ ਚੱਲ ਰਹੀ ਹੈ, ਰੁਕ ਰੁਕ ਕੇ ਚੱਲਦਾ ਪਿਆ, ਤਾਂ ਫਿਰ ਰੁਦਰ IPTV ਵਾਲਿਆਂ ਦੇ ਨਾਲ ਸੰਪਰਕ ਕਰ ਲਿਓ, ਕਹਿੰਦੇ ਸਿਰਫ $75 ਦੇ ਵਿੱਚ ਹੈ ਜਿਹੜੀ ਇਹ ਸਰਵਿਸਿਜ਼ ਹੈ ਜਿਹੜੇ ਸਵਿੱਚ ਕਰਾ ਦਿੰਦੇ ਨੇ। ਸੋ ਰੁਦਰ IPTV ਵਾਲਿਆਂ ਦਾ ਨੰਬਰ 437-237-4300-4700 'ਤੇ ਰੁਦਰਾ IPTV ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ, ਰੀਅਲ ਸਟੇਟ
ਬਾਬਤ ਜਾਂ ਫਿਰ ਕੋਈ ਤੁਸੀਂ ਘਰ ਲੈਣ ਵਾਸਤੇ ਜਾਂ ਫਿਰ ਕੋਈ ਹੋਰ ਤੁਸੀਂ ਰੀਅਲ ਸਟੇਟ ਬਾਬਤ ਕੋਈ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇਰਾ 416-917-63-416-917-7763 ਤੇ ਉੱਥੇ ਹੀ PNJ ਸਪਰਿੰਗ ਵੀਲ ਅਲਾਈਨਮੈਂਟ ਦੇ ਆਪਣੇ ਜੈ ਤੇ ਗੈਰੀ ਭਾਅ ਜੀ ਹੋਣੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ। ਸੋ ਆਇਲ ਚੇਂਜ ਵੈਲਡਿੰਗ ਸਸਪੈਂਸ਼ਨ ਫਰੰਟ ਐਂਡ ਐਕਸਪਰਟਸ ਨੇ। ਸੋ PNJ ਸਪਰਿੰਗ ਵੀਲ ਅਲਾਈਨਮੈਂਟ 5330 ਬ੍ਰੈਡਕੋ ਬੁਲੇਵਰਡ ਮਿਸਾਗਾ ਵਿਖੇ ਤੁਸੀਂ ਜਾ ਸਕਦੇ ਹੋ। ਸੋ ਇਹ ਸੀਗਾ ਅੱਜ ਦਾ ਪ੍ਰੋਗਰਾਮ, ਹੈਵ ਏ ਹੈਪੀ ਵੀਕਐਂਡ ਦੋਸਤੋ। ਇੱਕ ਬਸ ਗੱਲ ਹੈ ਜਿਹੜੀ ਉਹਦੀ, ਭਾਵੇਂ ਸੌਂ ਹੀ ਖਾ ਲਓ, ਦਾਰੂ ਪੀ ਕੇ ਗੱਡੀ ਨਹੀਂ ਚਲਾਉਣੀ। ਭਾਵੇਂ ਆ ਜਿਹੜਾ ਇੱਕ ਘੋਟੀ ਲੱਗਾ ਹੋਵੇ, ਦਾਰੂ ਪੀ ਕੇ ਗੱਡੀ ਨਹੀਂ ਚਲਾਉਣੀ, ਕਿਉਂਕਿ ਲਾਇਸੈਂਸ 'ਤੇ ਸਾਡਾ ਜਿਹੜਾ ਆ ਬਹੁਤ ਕੁਛ ਇੱਥੇ ਡਿਪੈਂਡ ਕਰਦਾ। ਸੋ ਜੇ ਉਹਦਾ ਉਹ ਖਤਰੇ 'ਚ ਆ ਗਿਆ ਤਾਂ ਸਮਝੋ ਫਿਰ ਇੱਕ ਤਰ੍ਹਾਂ ਜਿਹੜੀ ਹੈ ਸਾਡੀ ਇੰਪਲੋਇਮੈਂਟ ਹੈ ਜਿਹੜੀ ਉਹ ਖਤਰੇ 'ਚ ਆ ਜਾਂਦੀ ਹੈ। ਸੋ ਇਸ ਕਰਕੇ ਖੁਸ਼ ਰਹੋ, ਆਬਾਦ ਰਹੋ ਵੱਖ ਵੱਖ ਮੇਲਿਆਂ ਦੇ ਵਿੱਚ। ਜਿੱਦਾਂ ਬਰੈਂਪਟਨ ਦਾ ਹੈਪੀਨੈਸ ਇੰਡੈਕਸ ਆਇਆ ਵੀ ਬਰੈਂਪਟਨ ਵਾਲੇ ਆ ਜਿਹੜੇ ਖੁਸ਼ੀ ਦੇ ਵਿੱਚ ਇਸ ਟਾਈਮ ਦੂਜੇ ਨੰਬਰ 'ਤੇ ਆ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ। ਸੋ ਇਸੇ ਤਰ੍ਹਾਂ ਖੁਸ਼ ਰਹੋ, ਆਬਾਦ ਰਹੋ, ਅਤੇ ਜਿਹੜਾ ਤੁਹਾਨੂੰ ਲੱਗਦਾ ਵੀ ਲੀਡਰ ਚੰਗੀ ਗੱਲ ਕਰਦਾ ਉਹਦੀ ਸਪੋਰਟ ਹੈ ਜਿਹੜੀ ਉਹ ਜ਼ਰੂਰ ਕਰੋ। ਪ੍ਰੋਗਰਾਮ 'ਤੇ ਕੋਈ ਐਡਵਰਟਾਈਜਮੈਂਟ ਕਰਨੀ ਹੈ ਜਾਂ ਆਫਟਰ ਦਾ ਪ੍ਰੋਗਰਾਮ ਕੋਈ ਗੱਲ ਕਰਨੀ ਹੈ, ਨੰਬਰ ਮੇਰਾ 416-917-63-416-917-7763। ਬਾਕੀ ਮੈਨੂੰ ਗੂਗਲ ਵੀ ਕਰ ਸਕਦੇ ਹੋ, ਇੱਥੇ ਦੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
2: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
1: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ 'ਤੇ। 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੁੰਦਾ ਆ, ਬਿਲਕੁਲ ਲਾਈਵ ਬੈਠੇ ਹਾਂ ਤੁਹਾਡੇ ਲਈ। ਇਸ ਦੇ ਨਾਲ ਨਾਲ ਵਿਰਾਸਤ TV 'ਤੇ ਲਾਈਵ ਚੱਲ ਰਿਹਾ ਹੈਗਾ ਪ੍ਰੋਗਰਾਮ, 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਹੋਈਦਾ। ਸਵੇਰੇ ਸਵੇਰੇ ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਈ ਦੀ ਆ, ਅਤੇ ਤੁਸੀਂ ਬਹੁਤ ਸਾਰੀ ਜਾਣਕਾਰੀ ਛੱਡ ਜਾਂਦੇ ਹੋ ਜਦੋਂ ਫੋਨ ਕਾਲਸ ਕਰਦੇ ਹੋ। ਤੁਹਾਡੇ ਟੈਕਸਟ ਮੈਸੇਜ ਆਉਣ ਲੱਗ ਪਏ ਹਨ ਆਲਰੇਡੀ। ਗੁੱਡ ਮੋਰਨਿੰਗ ਜੀ, ਅਤੇ ਗੁੱਡ ਮੋਰਨਿੰਗ, ਹੈਪੀ ਫਰਾਈਡੇ। ਸ਼ੁੱਕਰਵਾਰ ਦਿਨ ਹੈ ਅਤੇ ਰੱਖੜੀਆਂ ਦੇ ਤਿਉਹਾਰ ਚੱਲ ਰਹੇ ਹਨ। ਵਧਾਈ ਹੋਵੇ ਸਾਰਿਆਂ ਨੂੰ, ਰੱਬ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇਹ ਤਿਉਹਾਰ ਹੁੰਦੇ ਆ, ਸੈਲੀਬ੍ਰੇਸ਼ਨ ਹੁੰਦੇ ਹਨ ਇੱਕ ਦੂਸਰੇ ਦੀ ਖੁਸ਼ੀ ਲਈ ਅਤੇ ਜ਼ਿੰਦਗੀ ਲੰਬੀ ਕਰਨ ਦੇ ਲਈ। ਹੁਣ ਲਿਖੀ ਹੋਈ ਆ, ਜਿੰਨੀ ਕੁ ਹੈਗੀ ਆ ਉਨੀ ਕੁ ਹੋਣੀ। ਆਪਾਂ ਤੰਦਰੁਸਤ ਨਾ ਰਹੇ, ਰਾਤ ਦਿਨ ਮਿਹਨਤ ਕਰਦੇ ਹੋ, ਕੰਮਾਂ 'ਤੇ ਜਾਂਦੇ ਹੋ ਆਪਣੇ ਪਰਿਵਾਰ ਸੰਭਾਲਣ ਦੇ ਲਈ, ਵੀ ਬੱਚੇ ਪੈਦਾ ਕੀਤੇ ਆ, ਪਾਲਣੇ ਆ, ਵਿਆਹਣੇ ਆ, ਅਤੇ ਨਾਲ ਸਾਡੇ ਇਹਨਾਂ ਨੇ ਰਹਿਣਾ ਨਾ, ਇਹ ਗੱਲ ਹੀ ਪੱਕੀ ਹੈਗੀ, ਨਾ ਰਹਿਣਾ ਕਿ ਨਹੀਂ ਰਹਿਣਾ। ਪਰ ਹਾਂ, ਫੈਮਿਲੀ ਵਾਸਤੇ ਬੰਦਾ ਸਭ ਕੁਛ ਕਰਦਾ। ਸ਼ੁੱਕਰਵਾਰ ਦਾ ਦਿਨ ਆ, ਜੀ ਆਇਆਂ ਨੂੰ ਅਗਸਤ ਮਹੀਨੇ ਦੀ 28 ਤਰੀਕ ਹੋ ਗਈ ਆ, ਅਤੇ ਹੈਪੀ ਫਰਾਈਡੇ। ਵੀਕਐਂਡ 'ਤੇ ਕਾਫੀ ਸਾਰੇ ਪ੍ਰੋਗਰਾਮ ਹੋਣੇ ਆ, ਕਿਸੇ ਨੇ ਵਿਆਹ 'ਤੇ ਜਾਣਾ, ਕਿਸੇ ਨੇ ਪਿਕਨਿਕ 'ਤੇ ਜਾਣਾ, ਕਿਸੇ ਨੇ ਮੇਲਿਆਂ 'ਤੇ ਜਾਣਾ। ਇੰਜੋਏ ਕਰਿਓ, ਜ਼ਿੰਦਗੀ ਬੜੀ ਛੋਟੀ ਹੈਗੀ ਆ, ਅਤੇ ਇਸ ਵੇਲੇ ਲੰਬੀ ਬੜੀ ਲੱਗਦੀ ਜਦੋਂ ਕੰਮ ਡਾਵਾਂਡੋਲ ਚੱਲਦਾ ਹੁੰਦਾ ਆ। ਇਟਸ ਓਕੇ, ਮੁੜ ਕੇ ਫਿਰ ਵਾਪਸ ਚੰਗੇ ਦਿਨ ਆ ਜਾਣਗੇ। ਕਈ ਵਾਰੀ ਟਾਈਮ ਔਖਾ ਆ ਜਾਂਦਾ ਹੈਗਾ, ਸਾਡੀ ਅਰਦਾਸ ਹੈਗੀ ਆ ਤੁਹਾਡਾ ਕੰਮ ਥੋੜ੍ਹਾ ਸੌਖਾ ਹੋ ਜਾਵੇ, ਸਾਰਿਆਂ ਦਾ ਕੰਮ ਥੋੜ੍ਹਾ ਸੌਖਾ ਹੋ ਜਾਵੇ। ਪੈਸੇ ਤੋਂ ਬਗੈਰ ਵੀ ਨਹੀਂ ਜ਼ਿੰਦਗੀ ਚੱਲਦੀ, ਕਿਉਂਕਿ ਬਿੱਲ ਬੱਤੀਆਂ ਦੇਣੀਆਂ ਹੀ ਪੈਂਦੀਆਂ ਹਨ। ਜਿਹੜੇ ਹੁਣ ਪੰਗੇ ਕਹਿ ਲਵੋ ਜਾਂ ਜਿਹੜੀ ਖੁਸ਼ੀ ਦੇ ਲਈ ਐਡੇ ਐਡੇ ਵੱਡੇ ਘਰ ਖਰੀਦੇ, ਉਹ ਸੰਭਾਲਣੇ ਵੀ ਪੈਣੇ ਆ। ਪਰ ਕਈ ਵਾਰ ਬੰਦਾ ਗਲਤ ਡਿਸੀਜਨ ਲੈ ਲੈਂਦਾ, ਇਟਸ ਪਾਰਟ ਆਫ ਲਾਈਫ। ਬਟ ਬੀ ਹੈਪੀ, ਤੁਹਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜ਼ਰੂਰ। ਬਿਲਕੁਲ ਲਾਈਵ ਬੈਠੇ ਹਾਂ ਤੁਹਾਡੇ ਵਾਸਤੇ, ਜਿੱਥੇ 530 AM ਰਾਤ 'ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੇ ਟੂ ਫਰਾਈਡੇ ਸਾਨੂੰ ਸੁਣਦੇ ਹੋ, ਅਤੇ ਵੀਕਐਂਡ ਦੇ ਉੱਪਰ ਸਾਰੇ TV ਦੇ ਉੱਪਰ ਪ੍ਰੋਗਰਾਮ ਆਪਾਂ ਰਿਪੀਟ ਕਰ ਦੇਈਦੇ ਹਾਂ ਤੁਹਾਡੇ ਵਾਸਤੇ, ਅਤੇ ਤੁਸੀਂ ਸੁਣ ਸਕਦੇ ਹੋ ਅਤੇ ਦੇਖ ਸਕਦੇ ਹੋ। ਥੋੜ੍ਹੀ ਜਿਹਾ ਠਹਿਰ ਕੇ ਗੁਰਮੁਖ ਸਿੰਘ ਬਾਜੀਆ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ, ਅਤੇ ਥੋੜ੍ਹੀ ਜਿਹਾ ਠਹਿਰ ਕੇ ਇੰਦਰਪਾਲ ਸਿੰਘ ਨਾਲ ਵੀ ਗੱਲਬਾਤ ਕਰਨੀ ਆ। ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਹਨ, ਡਰਾਈਵਰ ਹਨ ਕਾਫੀ ਲੰਬੇ ਸਮੇਂ ਤੋਂ, ਇਹ ਕਿਸ ਹਿਸਾਬ ਨਾਲ ਟਰੱਕਿੰਗ ਚੱਲ ਰਹੀ ਹੈਗੀ ਆ, ਅਤੇ ਮੁਸ਼ਕਲਾਂ ਕੱਲ੍ਹ ਆਈਆਂ ਪਈਆਂ ਹੈਗੀਆਂ। ਅਮੈਰੀਕਨ ਟਰੱਕਿੰਗ ਕਿਸ ਹਿਸਾਬ ਨਾਲ ਚੱਲਦੀ ਆ, ਅਤੇ ਅਮੈਰੀਕਨ ਟਰੱਕਿੰਗ ਦੇ ਵਿੱਚ ਕੀ ਕੰਮ ਕਰਨ ਦਾ ਫਾਇਦਾ, ਕਿ ਆਪਣੇ ਟਰੱਕ ਲੈ ਕੇ ਆਪਣਾ ਟਰੱਕ ਚਲਾਉਣ ਦਾ ਫਾਇਦਾ, ਡਿਪੈਂਡ ਕਰਦਾ ਹੈਗਾ ਅਤੇ ਕਿਸ ਕੰਪਨੀ ਨਾਲ ਜੁੜੇ ਰਹਿੰਦੇ ਹੋ। ਪਰ ਕਹਿੰਦੇ ਆ ਵੀ ਅਮਰੀਕਾ ਵਿੱਚ ਟਰੱਕ ਡਰਾਈਵਰ ਪੈਸਾ ਬੜਾ ਕਮਾਉਂਦੇ ਹਨ, ਕਮਾਉਣਾ ਵੀ ਚਾਹੀਦਾ, ਪਰ ਸਾਡੇ ਇੱਥੇ ਖਿੱਚ ਤੂੰ ਜ਼ਿਆਦਾ ਹੈਗੀ ਆ, ਅਤੇ ਛੋਟੀ ਜਿਹੀ ਕੰਟਰੀ ਆ, ਅਤੇ ਬਾਰਡਰ ਕ੍ਰੋਸਿੰਗ ਹੁਣ ਥੋੜ੍ਹੀ ਔਖੀ, ਕਾਫੀ ਔਖੀ ਹੋ ਗਈ ਆ। ਬਹੁਤ ਸਾਰੇ ਜਿਹੜੇ ਮਿੱਤਰ ਦੋਸਤ ਕਾਲਾਂ ਕਰਦੇ ਨੇ, ਕਹਿੰਦੇ 5 ਦਿਨ ਹੋ ਗਏ ਬੈਠਿਆਂ ਨੂੰ, 3 ਦਿਨ ਹੋ ਗਏ ਬੈਠਿਆਂ, ਲੋਡ ਨਹੀਂ ਮਿਲੇ, ਵਾਪਸੀ ਆਉਣ ਦੇ ਲੋਡ ਨਹੀਂ ਮਿਲੇ। ਕਈ ਵਾਰੀ ਇੱਥੋਂ ਲੋਡ ਚਲੇ ਜਾਂਦੇ, ਮੁੜ ਕੇ ਵਾਪਸ ਆਉਣ ਨੂੰ ਲੋਡ ਨਹੀਂ ਹੁੰਦਾ, ਸੋ ਜ਼ਿੰਦਗੀ ਦਾ ਟਾਈਮ ਟੇਬਲ ਕਾਫੀ ਬਦਲ ਜਾਂਦਾ ਹੈਗਾ ਆ। ਲਓ ਜੀ, ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਪ੍ਰੋਗਰਾਮ ਸ਼ੁਰੂ ਹੋ ਗਿਆ, ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਜਿਹੜੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਇੰਡੀਆ ਬਾਜ਼ਾਰ ਕੈਂਡੀ ਰੋਡ 'ਤੇ ਆ, ਅਤੇ ਰੈਕਸਡੇਲ ਦੇ ਵਿੱਚ ਆ, ਚੌੜਾ ਬਾਜ਼ਾਰ ਦੇ ਵਿੱਚ, ਦੋ ਇਹਨਾਂ ਦੀਆਂ ਲੋਕੇਸ਼ਨਸ ਹਨ। ਕੱਲ੍ਹ ਮੈਨੂੰ ਚੈਨ ਸਿੰਘ ਬੋਲਾ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ, ਬੜੀ ਮਿਹਨਤ ਕੀਤੀ ਆ, ਬੜੇ ਪੁਰਾਣੇ ਆਏ ਹੋਏ ਹਨ, ਅਤੇ ਉਹ ਗੱਲਾਂ ਦੱਸਦੇ ਹੁੰਦੇ, ਕਹਿੰਦੇ ਵੀ ਜਦੋਂ ਸਾਡੇ ਮਿੱਤਰ ਦੋਸਤ ਆਏ ਸੀ ਮੈਟਰਸ ਖਰੀਦਣ ਲੱਗੇ ਨਾ ਸੌਣ ਵਾਸਤੇ, ਕਹਿੰਦੇ ਮੈਟਰਸ ਵੀ ਚਾਹੀਦੀ ਆ, ਬੈੱਡ ਤਾਂ ਦੂਰ ਦੀ ਗੱਲ ਹੈਗੀ ਆ, ਪਹਿਲਾਂ ਮੈਟਰਸ ਬਾਰੇ ਸੋਚਦੇ ਸੀਗੇ। ਉਹ ਕਹਿੰਦੇ ਵੇਟ ਗੱਲ ਆ, ਗੋਰਿਆਂ ਨੇ ਗਾਰਬੇਜ ਰੱਖਣਾ ਬਾਹਰ, ਅਤੇ ਉੱਧਰ ਉਧਰ ਬਾਹਰੋਂ ਚੱਕ ਲਏ, ਨਵੀਆਂ ਬਾਹਰ ਰੱਖ ਦਿੰਦੇ ਆ। ਸੋ ਇਸ ਟਾਈਮ ਨਾਲ ਆਪਾਂ ਟਾਈਮ ਇਕੱਠੇ ਹੋਏ ਹਨ, ਸੋ ਜੇ ਲੱਗਦਾ ਤੁਹਾਡੇ ਕੋਲ ਕੱਖ ਹੈ, ਤੁਹਾਡੇ ਕੋਲ ਬਹੁਤ ਕੁਛ ਹੈਗਾ, ਤੁਹਾਡੇ ਕੋਲ ਜ਼ਿੰਦਗੀ ਹੈਗੀ ਆ, ਇਹ ਵਧੀਆ ਤਰੀਕੇ ਨਾਲ ਜੀਓ। ਸੋ ਆਪਣੀਆਂ ਕਹਾਣੀਆਂ ਹਰ ਇੱਕ ਲੋਕ ਦੱਸ ਜਾਂਦੇ ਆ, ਕਿੱਦਾਂ ਆਪਾਂ ਸ਼ੁਰੂਆਤ ਕੀਤੀ ਸੀ, ਬੜੇ ਵਧੀਆ। ਜੈਨ ਸਿੰਘ ਬੋਲਾ ਦੇ ਦੋ ਸਟੋਰ ਚੱਲਦੇ ਹਨ, ਇੱਕ ਰੈਕਸਡੇਲ ਦੇ ਵਿੱਚ, ਇੱਕ ਬ੍ਰੈਂਪਟ ਦੇ ਵਿੱਚ। ਸੋ ਰੱਖੜੀ ਸੇਲ ਚੱਲ ਰਹੀ ਹੈਗੀ ਆ, ਅਤੇ ਮਠਿਆਈ ਦੇ ਟੇਬਲ ਲੱਗੇ ਹੋਏ ਹਨ, ਤੁਸੀਂ ਇੱਥੇ ਜਾ ਕੇ ਸ਼ੋਪਿੰਗ ਕਰ ਸਕਦੇ, ਗਰੋਸਰੀ ਸ਼ੋਪਿੰਗ ਕਰ ਸਕਦੇ ਹੋ, ਅਤੇ ਰੱਖੜੀ ਸਪੈਸ਼ਲ ਸੇਲ ਲੱਗੀ ਹੋਈ ਆ। ਕੱਲ੍ਹ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਵੀ ਹੋਈ ਸੀ, 416-882-1200 ਇਹਨਾਂ ਨੰਬਰ ਹੈਗਾ, ਕੱਲ੍ਹ ਹੀ ਬੈਠ ਗਏ। ਕੋਈ ਕਹਿੰਦਾ ਪੈਸੇ ਲੈ ਕੇ ਬਹਿ ਗਿਆ, ਕੋਈ ਕਹਿੰਦਾ ਡਰ ਗਿਆ, ਕੋਈ ਕਹਿੰਦਾ ਆਹ ਕਰ ਗਿਆ, ਪਰ ਹਰ ਇੱਕ ਬੰਦੇ ਆਪਣੀ ਡਿਸੀਜਨ ਹੁੰਦੀ ਆ, ਵਿੱਚ ਖੜਦਾ, ਲੜਨ ਲਈ ਖੜਦਾ, ਜਿੱਤਣ ਲਈ ਖੜਦਾ, ਪਰ ਕਈ ਵਾਰੀ ਡਿਸੀਜਨ ਚੰਗੇ ਵਾਸਤੇ ਕਿਸੇ ਹੋਰ ਨੂੰ ਮੂਹਰੇ ਕਰਨ ਦੀ ਲੋੜ ਪੈ ਜਾਂਦੀ ਹੈਗੀ, ਉਹ ਵੀ ਆਪਾਂ ਗੱਲਬਾਤ ਕਰਾਂਗੇ ਅਗਲੇ ਹਫ਼ਤੇ। ਅਤੇ ਫਰੀ ਵੇ ਰੀਅਲ ਸਟੇਟ, ਸਾਡੀ ਆਪਣੀ ਇੱਕ ਰੀਅਲ ਸਟੇਟ ਦੀ ਫਰਮ ਹੈਗੀ ਆ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਤੁਸੀਂ ਐਂਡੀ ਕੁਨੋ ਰਾਜਮਹਿਲੀ ਜਾਂ ਮੇਰੇ ਨਾਲ 416-452-2222 'ਤੇ ਸੰਪਰਕ ਕਰ ਲਿਓ ਜੀ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਜਿਹੜਾ ਹੈਗਾ ਆ, ਬਰਾਡ ਮਿਲ ਦੀ ਚੱਕੀ ਦਾ ਆਟਾ ਫਰੈਸ਼ ਬਣਦਾ, ਵਿਨਪੈਗ ਅਤੇ ਵੈਂਕੋਵਰ ਦੇ ਵਿੱਚ ਬਰਾਡ ਦਾ ਬੇਸਣ ਬਣਦਾ ਬਿਲਕੁਲ ਫਰੈਸ਼ ਇੱਥੇ ਕੈਨੇਡਾ ਦੇ ਵਿੱਚ, ਕੈਨੇਡਾ ਮੇਡ। ਹੁਣ ਸਾਡੇ MP ਅਤੇ MPP ਲੋਕ ਵੀ ਕਹਿਣ ਲੱਗ ਪਏ ਹਨ ਵੀ ਕੈਨੇਡਾ ਮੇਡ ਪ੍ਰੋਡਕਟਸ ਖਰੀਦੋ, ਬਹੁਤ ਦਿਨ ਦੀ ਗੱਲ ਹੈ, ਜਦੋਂ ਪੁਰਾਣੇ ਆਪਾਂ ਆਏ ਸੀਗੇ ਤਾਂ ਉਦੋਂ ਕਹਿੰਦੇ ਹੁੰਦੇ ਸੀ ਵੀ ਜਿਹੜੀ ਕਾਰ ਚਾਈਨੀਜ਼ ਮੇਡ ਕੋ ਕਾਰ ਦੇਖ ਲਵੇ ਨਾ, ਗੋਰੇ ਸਵਾਰ ਕੇ ਸਾਨੂੰ ਦੇਖਦੇ ਨਹੀਂ ਹੁੰਦੇ ਸੀਗੇ, ਕਹਿੰਦੇ ਯਾਰ ਤੁਸੀਂ ਅਮੈਰੀਕਾ 'ਚ ਰਹਿੰਦੇ ਆ, ਕੈਨੇਡਾ 'ਚ ਰਹਿੰਦੇ ਆ, ਯੂਨੋ ਬਾਏ ਅਮੈਰੀਕਨ ਮੇਡ, ਬਾਏ ਕੈਨੇਡੀਅਨ ਮੇਡ ਕਾਰਡਸ, ਬਾਏ USA ਮੇਡ ਕਾਰਡਸ। ਅਤੇ ਉਦੋਂ ਆਪਾਂ ਸੋਚਦਾ ਸੀਗਾ ਯਾਰ ਜਿਹੜੀ ਸਸਤੀ ਮਿਲਦੀ ਵਧੀਆ ਮਿਲਦੀ ਆਪਾਂ ਤਾਂ ਉਹੀ ਖਰੀਦਣੀ ਆ, ਪਰ ਬਾਅਦ 'ਚ ਪਤਾ ਲੱਗਦਾ ਵੀ ਤੁਸੀਂ ਆਪਣੀ ਕੰਟਰੀ ਦਾ ਪਾਰਟ ਸਮਾਨ ਖਰੀਦੋਗੇ ਤਾਂ ਹੀ ਜੋਬਸ ਵਧਣਗੀਆਂ, ਤਾਂ ਹੀ ਇਕੋਨਮੀ ਵਿੱਚ ਤੁਸੀਂ ਇੱਥੇ ਕੈਨੇਡਾ ਦੇ ਨੌਰਥ ਅਮਰੀਕਾ ਇਕੋਨਮੀ ਵਿੱਚ ਵਾਧਾ ਪਾ ਸਕਦੇ ਹੋ। ਸੋ ਸ਼ੇਅਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡੀਅਨ ਮੇਡ, ਹੁਣ ਤਾਂ ਸਾਡੇ ਲੀਡਰ ਵੀ ਕਹਿਣ ਲੱਗ ਪਏ ਵੀ ਕੈਨੇਡਾ ਦੇ ਬਣੇ ਹੋਏ ਸਮਾਨ ਖਰੀਦੋ ਅਤੇ ਆਪਣੇ ਲੋਕਲ ਕਮਿਊਨਿਟੀ ਦੇ ਸਪੋਰਟ ਕਰੋ। ਕਈ ਵਾਰੀ ਛੋਟੇ ਟਾਊਨਾਂ ਦੇ ਵਿੱਚ ਨਾ ਜਦੋਂ ਕੰਮ ਘੱਟ ਜਾਂਦਾ ਹੈਗਾ ਆ, ਫਿਰ ਉਹ ਵੀ ਭੇਜਣ ਲੱਗ ਪੈਂਦੇ ਫਲਾਇਰ, ਸਪੋਰਟ ਯੋਰ ਲੋਕਲ ਸਟੋਰ ਓਨਰਸ। ਛੋਟੇ ਛੋਟੇ ਹੁੰਦੇ ਆ, ਕਹਿੰਦੇ ਉਹਨਾਂ ਨੂੰ ਵੀ ਸਪੋਰਟ ਚਾਹੀਦੀ ਹੁੰਦੀ ਆ, ਸੋ ਤੁਹਾਡੇ ਕੈਨੇਡਾ ਨੂੰ ਸਪੋਰਟ ਦੀ ਲੋੜ ਹੈਗੀ ਆ। ਬਾਏ ਵਟ ਇਵਰ ਮੇਡ ਇਨ ਕੈਨੇਡਾ, ਕੋਸ਼ਿਸ਼ ਕਰੋ ਜ਼ਰੂਰ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਰਾਇਲ ਸੈਂਟਰ ਵਾਲੇ 1136 ਮੈਥਸਨ ਬੁਲਵਾਰਡ 'ਤੇ ਹਨ। ਸੁਰਜੀਤ ਜਾਂ ਬਲਕਾਰ ਜੀ ਨਾਲ ਸੰਪਰਕ ਕਰ ਲਓ, ਟਰੱਕਾਂ ਦੀ ਮਕੈਨਿਕਲ ਰਿਪੇਅਰ ਕਰਵਾਉਣੀ ਹੋਵੇ, ਓਇਲ ਚੇਂਜ, ਬ੍ਰੇਕ ਰਿਪੇਅਰ, ਕੋਈ ਸਰਵਿਸ, ਟਾਇਰ ਐਗਜ਼ੋਸਟ ਸਿਸਟਮ ਦੀ ਗੱਲਬਾਤ ਹੋਵੇ, ਤਾਂ ਤੁਸੀਂ ਰਿਪੇਅਰ ਕਰਵਾ ਸਕਦੇ ਹੋ। ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਆ, ਅਤੇ ਇਹਨਾਂ ਕੋਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ। ਸੋ ਟਰੱਕਾਂ ਦੇ ਪਾਰਟਸ ਵੇਚਦੇ ਹਨ, ਸ਼ੀਟ ਬੰਪਰ, ਜੀਅਰ ਗਾਰਡ, ਟਰੱਕ ਲਾਈਸ, ਯੂ ਨੇਮ ਇਟ, ਦੇ ਹੈਵ ਇਟ, ਸਟੈਕ ਇਟ, ਸਟੇਨਲੈਸ ਸਟੀਲ ਬੰਪਰ ਅਤੇ ਰੇਡੀਏਟਰ ਵੀ ਵੇਚਦੇ ਹਨ। ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਸੰਪਰਕ ਕਰ ਲੈਣਾ, 905-212-9900 'ਤੇ ਸੰਪਰਕ ਕਰ ਸਕਦੇ। ਜਸਪਾਲ ਖੂਨੀ ਸਾਹਿਬ ਦਾ ਨੰਬਰ 416-674-7070 ਹੈਗਾ ਆ, ਅਤੇ BK ਟੈਕਸ ਐਂਡ ਅਕਾਊਂਟਿੰਗ ਵਾਲੇ ਦਾ ਨੰਬਰ ਮੈਂ ਦੇ ਦਿੰਦਾ। ਟੈਕਸ ਭਰਾਉਣੇ ਬੜੇ ਜ਼ਰੂਰੀ ਹੁੰਦੇ ਆ, ਆਪਣਾ ਕ੍ਰੈਡਿਟ ਮੇਨਟੇਨ ਕਰਨਾ ਬੜਾ ਜ਼ਰੂਰੀ ਆ, ਅਤੇ ਡਰਾਈਵਰ ਲਾਈਸੈਂਸ ਮੇਨਟੇਨ ਕਰਨਾ ਬੜਾ ਜ਼ਰੂਰੀ ਆ। ਬਹੁਤ ਸਾਰੇ ਜਿਹੜੇ ਫੈਮਿਲੀ ਜਾਂ ਭੈਣ ਭਰਾ ਸੋਚਦੇ ਨਹੀਂ ਵੀ ਚਲੋ 2 ਪੈਗ ਲਾ ਲਏ ਆ, ਪਰ ਉਦੋਂ ਪਤਾ ਲੱਗਦਾ ਅਸੀਂ ਤਾਂ ਟਰੱਕ ਡਰਾਈਵਰ ਹੈ ਯਾਰ, ਸਾਡਾ ਤਾਂ ਇਹ ਤੋਂ ਬਗੈਰ ਸਰਨਾ ਹੈ ਨਹੀਂ, ਫਿਰ ਕਈ ਵਾਰੀ ਘਰ ਵੀ ਵਿਕ ਜਾਂਦੇ ਹਨ। ਸੋ ਖਾਓ ਪੀਓ ਐਸ਼ ਕਰੋ, ਪਰ ਆਪਣੇ ਕੰਮ ਦਾ ਅਤੇ ਕਮਿਊਨਿਟੀ ਦਾ ਵੀ ਖਿਆਲ ਰੱਖੋ ਜ਼ਰੂਰ। BK ਟੈਕਸ ਰਿਕਾਊਂਟਿੰਗ ਪਾਲਮਾਂਗਰ ਸਰ, ਟੈਕਸ ਪੇਪਰ ਬਣਾਉਣੇ ਹੋਣ, ਪੇਰੋਲ ਮੈਨੇਜਮੈਂਟ ਦਾ 905-455-1414 'ਤੇ ਇਹਨਾਂ ਨੇ ਗੱਲਬਾਤ ਕਰ ਲੈਣੀ ਆ। LP ਰੂਫਿੰਗ ਵਾਲੇ ਹਨ, ਰੂਫਿੰਗ ਦਾ ਸ਼ਿੰਗਲ ਦਾ ਕੰਮ ਹੋਵੇ ਤਾਂ ਬਲਵਿੰਦਰ ਸਿੰਘ ਦਾ ਨੰਬਰ 416-602-7216, ਸਾਡੇ ਸਟੂਡੀਓ ਦਾ ਨੰਬਰ ਹੁੰਦਾ ਹੈ 416-837-1515, 416-837-1515 ਹੈਗਾ ਆ। ਥੋੜ੍ਹੇ ਜਿਹਾ ਠਹਿਰ ਕੇ ਕੱਲਾ ਕਰਿਓ, ਹੁਣ ਕੱਲਾ ਨਾ ਕਰੋ, ਮੇਰੇ ਕੋਲ ਹਜੇ ਚੱਕ ਨਹੀਂ ਹੋਣੀ, ਠਹਿਰ ਕੇ ਤੁਹਾਡਾ ਗੱਲਾਂ ਬਾਤਾਂ ਕਰਦੇ ਹਾਂ ਜ਼ਰੂਰ। ਵਿਰਾਸਤ ਰੇਡੀਓ 'ਤੇ, ਵਿਰਾਸਤ TV 'ਤੇ ਮੈਨੂੰ ਬਾਅਦ ਵਿੱਚ ਕਦੇ ਸੰਪਰਕ ਕਰਨਾ ਹੋਵੇ 416-451-2222 'ਤੇ ਸੰਪਰਕ ਕਰ ਸਕਦੇ। GDP ਦੇ ਨੰਬਰ ਅੱਜ ਰਿਲੀਜ਼ ਹੋਣੇ ਆ, ਸੋ ਦੇਖਦੇ ਹਾਂ ਸਟੈਟਸ ਕੈਨੇਡਾ ਕਿੱਦਾਂ ਦੇ ਨੰਬਰ ਭੇਜਦੇ ਹਨ, ਉਹਦੇ ਉੱਪਰ ਵੀ ਆਪਾਂ ਨਿਗਾਹ ਰੱਖਾਂਗੇ ਜ਼ਰੂਰ। ਸਾਡੇ TV ਦੇ ਉੱਪਰ ਜ਼ੂਮ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਚੱਲਦੀਆਂ, ਬਿਲਕੁਲ ਲਾਈਵ ਆ ਜਾਂਦੀਆਂ ਤੁਹਾਡੇ ਵਾਸਤੇ, ਉੱਥੇ ਤੁਸੀਂ ਪੜ੍ਹ ਸਕਦੇ ਹੋ। ਸੋ ਵੈਲਕਮ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਮੈਂ ਥੋੜ੍ਹੀ ਬਹੁਤੀ ਅੱਜ ਟਰੱਕਿੰਗ ਦੀ ਹੀ ਗੱਲਬਾਤ ਕਰਨੀ ਹੈ, ਤੁਸੀਂ ਵੀ ਆਪਣਾ ਠਹਿਰ ਕੇ ਇਨਪੁੱਟ ਪਾ ਸਕਦੇ ਹੋ। ਗੁਰਮਿਤ ਸਿੰਘ ਵਾਲੀ ਸਾਹਿਬ ਥੋੜ੍ਹੀਆਂ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਖਬਰਾਂ 'ਤੇ ਨਜ਼ਰ ਵੀ ਰੱਖਾਂਗੇ। ਸੋ ਸਾਡੇ ਗੈਸਟ ਪਹੁੰਚੇ ਹੋਏ ਹਨ, ਇੰਦਰਪਾਲ ਸਿੰਘ ਅਮੈਰੀਕਾ ਦੇ ਵਿੱਚ ਟਰੱਕਿੰਗ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਇਹਨਾਂ ਦਾ ਮੈਂ ਵੈਲਕਮ ਕਰਨਾ ਚਾਹੁੰਦਾ, ਸਟੂਡੀਓ ਵਿੱਚ ਪਹੁੰਚੇ ਹਨ। ਇੰਦਰਪਾਲ ਜੀ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਚਾਲ?
1: ਬਸ ਠੀਕ ਆ, ਟੰਬਰ ਸਾਹਿਬ, ਤੁਸੀਂ ਸੁਣਾਓ ਕਿਦਾਂ ਜੀ ਸਾਹਿਬ?
0: ਬਸ ਬਹੁਤ ਵਧੀਆ, ਟਰੱਕਿੰਗ ਦੀ ਗੱਲਬਾਤ ਕਰਨੀ ਸੀ। ਸੋ ਅਮੈਰੀਕਨ ਟਰੱਕਿੰਗ ਕਾਫੀ ਲੰਬੇ ਸਮੇਂ ਟਰੱਕ ਚਲਾਉਂਦੇ ਹੋ, ਜਦੋਂ ਪਹਿਲੀ ਵਾਰੀ ਸਟੀਅਰਿੰਗ ਫੜਿਆ ਸੀ ਕਿੱਦਾਂ ਲੱਗਾ?
1: ਦੇਖੋ ਜੀ, ਪਹਿਲੀ ਵਾਰੀ ਜਦੋਂ ਸਟੀਅਰਿੰਗ ਫੜਿਆ ਸੀ ਤਾਂ ਉਦੋਂ ਇਹ ਚੀਜ਼ ਨਹੀਂ ਸੋਚੀ ਸੀ ਕਿ ਇੰਨੇ ਲੰਬੇ ਸਮੇਂ ਦੇ ਮੈਂ ਇਹ ਕਰੂੰਗਾ, ਕਿਉਂਕਿ ਸਾਨੂੰ ਕਹਿੰਦੇ ਸੀ, ਜਿੱਦਾਂ ਸਾਨੂੰ ਲੋਕਾਂ ਨੇ ਦੱਸਿਆ ਸੀਗਾ, ਜਿਹੜੇ ਪੁਰਾਣੇ ਸਾਡੇ ਤੋਂ ਵੀ ਪੁਰਾਣੇ ਟਰੱਕ ਚਲਾ ਰਹੇ ਸੀਗੇ
0: ਜੀ,
1: ਉਹ ਕਹਿੰਦੇ ਜਦੋਂ ਅਸੀਂ ਲੰਬੇ ਕਾਫੀ ਲੰਬੇ ਸਮੇਂ ਤੱਕ ਕਰਦੇ ਹਾਂ ਤਾਂ ਸਾਡੀ ਬੈਕ ਪ੍ਰੋਬਲਮ ਆ ਲੱਗ ਪੈਂਦੀ ਹੈ, ਸਾਡੇ ਮਤਲਬ ਕਾਫੀ ਪ੍ਰੋਬਲਮਾਂ ਆਉਂਦੀਆਂ ਆ
0: ਜੀ,
1: ਪਰ ਦੇ ਮੇਕ ਗੁੱਡ ਮਨੀ ਇਨ ਦਿਸ ਲਾਈਨ ਔਰ ਬਿਜ਼ਨਸ
0: ਜੀ ਜੀ,
1: ਤੇ ਇਸ ਕਰਕੇ ਫਿਰ ਮੈਂ ਮਨ ਬਚਾਇਆ ਕਿ ਜੇ ਕਰਨਾ ਹੀ ਆ, ਮਨੀ ਬਣਦੀ ਆ, ਸਾਰਾ ਕੁਛ ਹੁੰਦਾ ਆ, ਤੇ ਇਸ ਕਰਕੇ ਚੱਲਣ ਰਿਹਾ ਕੰਮ, ਵਧੀਆ ਚੱਲ ਰਿਹਾ।
0: ਤੁਸੀਂ ਆਪਣਾ ਟਰੱਕ ਚਲਾਉਂਦੇ ਹੋ ਕਿ ਕੰਪਨੀ
1: ਦਾ? ਮੈਂ ਜੀ ਫੈਡਕਸ ਨਾਲ ਟਰੱਕ ਚਲਾਉਣਾ
0: ਜੀ,
1: ਤੇ ਮੈਂ ਆਲਮੋਸਟ 8-9 ਸਾਲ ਹੋ ਗਏ ਉਹਨਾਂ ਨਾਲ ਟਰੱਕ ਚਲਾਉਂਦੇ ਨਾਲ, ਫੈਡਕਸ ਹੈ ਨਾ, ਫੈਡਕਸ ਕੰਪਨੀ ਦੇ ਨਾਲ।
0: ਵਧੀਆ ਪੈਸੇ ਬਣਦੇ ਆ?
1: ਹਾਂਜੀ ਬਿਲਕੁਲ ਵਧੀਆ ਪੈਸੇ ਬਣਦੇ ਆ ਜੀ।
0: ਤੁਹਾਨੂੰ ਲੱਗਦਾ ਵੀ ਕੰਪਨੀਆਂ ਦਾ ਟਰੱਕ ਚਲਾ ਕੇ ਫਾਇਦਾ ਹੈਗਾ ਕਿ ਆਪਣਾ ਚਲਾ ਕੇ ਫਾਇਦਾ?
1: ਨਹੀਂ, ਟਰੱਕ ਤੁਸੀਂ ਆਪ ਦਾ ਵੀ ਚਲਾਉਣ 'ਚ ਫਾਇਦਾ, ਪਰ ਜ਼ਿਆਦਾ ਮੋਸਟਲੀ ਫਾਇਦਾ ਮੈਂ ਦੇਖ ਰਿਹਾ ਕਿ ਤੁਹਾਨੂੰ ਜੇ ਆਪਣਾ ਟਰੱਕ ਤੁਸੀਂ ਚਲਾਉਂਦੇ ਤੁਹਾਨੂੰ ਟੈਨਸ਼ਨ ਕਾਫੀ ਰਹਿੰਦੀ ਆ
0: ਜੀ,
1: ਜੇ ਤੁਸੀਂ ਜਿਸ ਤਰ੍ਹਾਂ ਰਿਪੇਅਰ ਆ ਜਾਂਦੀ ਆ ਤੇ ਟਾਇਰ ਚੇਂਜ ਰਿਪੇਅਰ ਜਾਂ ਫਿਰ ਲੋਡਾਂ ਦੀ ਪ੍ਰੋਬਲਮ, ਵੇਟਿੰਗ ਪੈ ਜਾਂਦੀ ਆ, ਰਾਈਟ? ਤੇ ਜਿਹੜਾ ਤਾਂ ਮੁੰਡੇ ਸਿੰਗਲ ਆ, ਰਾਈਟ
0: ਜੀ,
1: ਉਹਨਾਂ ਨੇ ਤਾਂ ਬਾਹਰ ਰਹਿਣਾ ਹੁੰਦਾ ਤੇ ਛੇ ਪੰਜ ਛੇ ਦਿਨ ਕਰਨਾ ਹੁੰਦਾ ਕੰਮ, ਨਾ ਉਹਨਾਂ ਨੂੰ ਜ਼ਿਆਦਾ ਕਾਹਲੀ ਹੁੰਦੀ ਹੈ ਘਰਾਂ ਦੀ, ਉਹਨਾਂ ਵਾਸਤੇ ਤਾਂ ਠੀਕ ਆ
0: ਜੀ।
1: ਪਰ ਜਿਹੜੀ ਜਿੱਦਾਂ ਹੁਣ ਮੈਂ ਕਰਦਾ ਫੈਡਕਸ ਦੇ ਵਿੱਚ, ਫੈਮਲੀ ਹੈ, ਫੈਮਲੀ ਕਰਕੇ ਸਾਨੂੰ ਆਉਣਾ ਪੈਂਦਾ, ਤੇ ਇਹਨਾਂ ਦੇ ਵਿੱਚ ਕੰਪਨੀ ਦੇ ਵਿੱਚ ਜ਼ਿਆਦਾਤਰ ਸਕੈਜੂਲ ਹੁੰਦਾ ਪੰਜ ਦਿਨ ਦਾ
0: ਜੀ,
1: ਤੇ ਤੁਹਾਨੂੰ ਦੋ ਦਿਨ ਈਜ਼ਲੀ ਘਰ ਮਿਲ ਜਾਂਦੇ ਆ, ਰਾਈਟ? ਤੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੀ ਪੇ ਵਗੈਰਾ ਵੀ ਵਧੀਆ ਮਿਲਦੀ ਹੈ, ਤੁਹਾਨੂੰ ਬੈਨੀਫਿਟ ਵਗੈਰਾ ਵਧੀਆ ਮਿਲਦੇ ਆ, ਤੁਹਾਨੂੰ ਮੈਡੀਕਲ, ਤੁਹਾਨੂੰ ਲੀਵਸ, ਵਕੇਸ਼ਨਾਂ, ਸਾਰਾ ਕੁਛ ਮਿਲ ਜਾਂਦਾ। ਕਿ ਜਿਹੜੀਆਂ ਵੱਡੀਆਂ ਕੰਪਨੀਆਂ ਆਲਮੋਸਟ ਥੋੜ੍ਹਾ ਬਹੁਤੇ ਪੈਸੇ ਘੱਟ ਜਾਂਦੇ ਆ, ਜਿਹੜੀਆਂ ਤੁਸੀਂ ਆਪਦਾ ਤੁਸੀਂ ਜੋ ਟਰੱਕ ਚਲਾਉਂਦੇ ਆ।
0: ਲਓ ਜੀ, ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੀ, ਆਪਾਂ ਛੋਟੀ ਜਿਹੀ ਬ੍ਰੇਕ ਲਈ, ਗੁਰਮਤ ਸਿੰਘ ਬਾਰੀ ਸਾਹਿਬ ਦੀ ਲਾਈਨ ਜੁੜ ਗਈ ਹੈਗੀ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਵਿਰਾਸਤ ਟੀਵੀ। ਬ੍ਰੇਕ ਤੋਂ ਬਾਅਦ ਗੁਰਮਤ ਸਿੰਘ ਬਾਰੀ ਸਾਹਿਬ ਖਬਰਾਂ ਲੈ ਕੇ ਪਹੁੰਚੇ ਹਨ ਤੇ ਟਰੱਕਿੰਗ ਦੀ ਗੱਲਬਾਤ ਕਰਾਂਗੇ, ਖੁੱਲ ਕੇ ਕਰਾਂਗੇ ਅੱਜ।
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈ ਪੀ ਟੀਵੀ ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚੱਲ ਕੇ ਰਹੇ ਆ ਪਰ
2: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?

0: ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ, 100% ਕੈਨੇਡੀਅਨ ਮੇਡ, ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 in Brampton, 1850 Alburn Road, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
3: 647-706-6640-647-706-4640।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
7: ਤੁਸੀਂ ਹੋ ਜੇ ਇਸ ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
10: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
11: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ, ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਇੰਦਰਪਾਲ ਸਿੰਘ ਪਹੁੰਚੇ ਹੋਏ ਸਟੂਡੀਓ ਦੇ ਵਿੱਚ ਤੇ ਗੁਰਮੁਖ ਸਿੰਘ ਵਾਰੀਆ ਸਾਹਿਬ ਦੀ ਲਾਈਨ ਜੁੜ ਗਈ ਹੈਗੀ, ਖਬਰਾਂ ਦੀ ਜਾਣਕਾਰੀ ਲੈ ਕੇ ਆਉਂਦੇ ਤੇ ਨਾਲ ਨਾਲ ਟਰੈਕਿੰਗ ਦੀ ਵੀ ਆਪਾਂ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹਾਂਗੇ ਸ਼ੁੱਕਰਵਾਰ ਵਾਲੇ ਦਿਨ, ਜਿੱਥੇ ਆਪਾਂ ਬਹੁਤ ਸਾਰੇ ਸਪੋਂਸਰ ਵੀ ਨੇ ਸੰਦੇਸ਼ ਦੇ ਰਹੇ, ਕਿਉਂਕਿ ਬਿਜ਼ਨਸ ਵੀ ਕਰਨਾ ਪੈਂਦਾ ਹੈਗਾ। ਕਾਫੀ ਸੇਲ ਲੱਗੀ ਹੋਈ ਵੱਖ ਵੱਖ ਸਪੈਸ਼ਲੀ ਗਰੋਸਰੀ ਦੇ ਮਿਠਾਈ ਵਾਲੇ ਸਟੋਰਾਂ ਦੇ ਵਿੱਚ, ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਿਓ। ਬਾਜੀ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
12: ਤੰਬੜ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪੈਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਜ਼ਿਆਦਾ ਗੱਲਬਾਤ ਸੁਣਾਂਗੇ ਜਿਹੜੇ ਆਪਣੇ ਗੈਸਟ ਆ ਜਾਏ ਟਰੈਕਿੰਗ ਦੇ ਉੱਪਰ, ਥੋੜੀ ਥੋੜੀ ਮੈਂ ਵਿੱਚ ਇਨਪੁਟ ਪਾਉਂਦਾ ਰਹੂੰਗਾ। ਤਾਂ ਨਾਲ ਦੀ ਨਾਲ ਫਿਰ ਮੈਂ ਇਹ ਚਾਹੂੰਗਾ ਕਿ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈਗਾ ਕੋਈ, ਉਹ ਜ਼ਰੂਰ ਸ਼ੇਅਰ ਕਰਨ ਤੁਸੀਂ ਨਾਲ ਲਿਓ ਆਪਾਂ,
11: ਖੁਸ਼ੀ
12: ਹੋਣੀ ਚਾਹੀਦੀ ਹੈ ਜੀ। ਪਰ ਗੱਲ ਕਿਹੜੀ ਗੱਲ ਤੇ ਖੁਸ਼ੀ ਆ ਜੀ, ਆਪਾਂ ਨੂੰ ਹੋਣਾ ਚਾਹੀਦਾ ਕਿ ਥੋੜਾ ਜਿਹਾ ਸ਼ੇਅਰ ਹੋਣਾ ਚਾਹੀਦਾ ਵੀ ਖੁਸ਼ੀ ਕਿਸ ਗੱਲ ਦੀ ਹੈ ਜੀ।
11: ਜੀ ਕਹਿੰਦੇ ਦੋ ਨੰਬਰ ਦੇ ਬ੍ਰੈਂਪਟਨ ਆ ਗਏ ਤੇ ਪਹਿਲੇ ਨੰਬਰ ਤੇ ਮੌਂਟਰੀਅਲ ਹੈਗਾ ਆ ਤੇ ਮਿਸਸ ਹੈਗਾ 5ਵੇਂ ਨੰਬਰ ਤੇ ਹੈਗਾ। ਸਰਵੇ ਕੀਤਾ ਜਾਂਦਾ ਹੈਗਾ ਆ, ਖੁਸ਼ ਲੋਕੀ ਰਹਿਣੇ ਚਾਹੀਦੇ ਆ, ਖੁਸ਼ ਰਹਿਣੇ ਚਾਹੀਦੇ। ਜੀ
12: ਜੀ ਬਿਲਕੁਲ, ਇਹ ਸਰਵੇ ਜ਼ਰੂਰ ਆਇਆ ਹੈਗਾ ਜੀ, ਪਰ ਮੈਨੂੰ ਇਹ ਸਰਵਿਆਂ ਦਾ ਜੇ ਮੈਚ ਕਰਦੇ ਆ ਅਸਲੀਅਤ ਦੇ ਨਾਲ ਤਾਂ ਫਿਰ ਕਿੱਥੇ ਗੱਲ ਜਾਪਦੀ ਹੈਗੀ ਵੀ ਕਿੱਦਾਂ ਬ੍ਰਹਮਪੁਰ ਸ਼ਹਿਰ ਦਾ ਦੂਜੇ ਸ਼ਹਿਰ ਲੋਕਾਂ ਦੀ ਖੁਸ਼ੀ ਦਾ ਥਾਂ ਕਿੱਥੇ ਲੱਭਦਾ ਵਾ ਇਹ ਆਪਣੇ ਸਰੋਤੇ ਵੀ ਦੱਸ ਸਕਦੇ ਆ। ਲੈਜਰ ਵੱਲੋਂ ਸਰਵੇ ਕਰਵਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਬ੍ਰਹਮਪੁਰ ਤੇ ਮੌਂਟਰੀਅਲ ਸ਼ਹਿਰ ਜਿਹੜੇ ਆ ਉਹ ਸਭ ਤੋਂ ਵੱਧ ਖੁਸ਼ ਲੋਕ ਆ ਉੱਥੇ ਹੈਗੇ ਜੀ। ਠੀਕ ਹੈ ਜੀ, ਸੋ ਕਿੱਦਾਂ ਕਿਹੜੇ ਬੇਸ ਤੇ ਕਿੰਨਾ ਦੀਆਂ ਗੱਲਾਂ ਲਈਆਂ ਹੋਣਗੀਆਂ ਬ੍ਰਹਮਪੁਰ ਦੇ ਲੋਕਾਂ ਦੀਆਂ, ਕਿਹੜੇ ਖੁਸ਼ ਨਸੀਬ ਹੈਗੇ ਆ? ਚੰਗੀ ਗੱਲ ਆ ਜੀ, ਖੁਸ਼ੀ ਜ਼ਿੰਦਗੀ ਚ ਹੋਣੀ ਚਾਹੀਦੀ ਆ, ਪਰ ਮੈਚ ਤੱਥਾਂ ਦੇ ਨਾਲ ਮੇਰੇ ਮੁਤਾਬਕ ਤੇ ਸ਼ਾਇਦ ਨਹੀਂ ਕਰਦਾ ਹੋਊਗਾ ਕਿਉਂਕਿ ਬ੍ਰਹਮਪੁਰ ਦੇ ਵਿੱਚ ਹੀ ਵੱਡੀਆਂ ਜਿਹੜੀਆਂ ਸਮੱਸਿਆਵਾਂ ਕ੍ਰਾਈਮ ਪੱਖੋਂ ਜੇ ਆਪਾਂ ਲਾ ਲਈਏ ਉਹ ਉੱਪਰ ਸੀਗਾ ਜੀ। ਅੱਜ ਘਰਾਂ ਦੀ ਮਾਰਕੀਟ ਦੇ ਮਾਮਲੇ ਦੇ ਵਿੱਚ ਵੀ ਲੋਕ ਇੱਥੇ ਜ਼ਿਆਦਾ ਫਸੇ ਹੋਏ ਦਿਖਾਈ ਦਿੰਦੇ ਹੈਗੇ ਆ, ਹਾਲਾਂਕਿ ਠੀਕ ਹੈ ਇੱਥੋਂ ਦੇ ਲੋਕ ਮਿਹਨਤੀ ਵੀ ਹੈਗੇ ਆ, ਸਲੀਪ ਸਿਟੀ ਕਿਹਾ ਜਾਂਦਾ ਪਰ ਲੋਕ ਆਪਣੇ ਰੱਜ ਕੇ ਮਿਹਨਤ ਕਰਦੇ, ਏਦਾਂ ਦੀ ਗੱਲ ਨੀ ਹੈਗੀ। ਤਾਂ ਕੀ ਬੇਸ ਲਿਆ ਆ ਲੈਜਰ ਨੇ? ਇਹ ਉਹਨਾਂ ਦੀ ਹੋਊਗਾ ਫੰਡਿੰਗ, ਪਰ ਫਿਲਹਾਲ ਜਿਹੜੀਆਂ ਜਿਹੜੇ ਹਾਲਾਤ ਆ ਤੱਥਾਂ ਦਾ ਮੈਚ ਮੇਰੇ ਮੁਤਾਬਕ ਤਾਂ ਸ਼ਾਇਦ ਨਾ ਕਰਦੇ ਹੋਣ ਜੀ ਇਹ ਗੱਲ ਨੂੰ।
11: ਹਾਂਜੀ ਗੱਲ ਸਹੀ ਆ, ਹੌਸਪੀਟਲ ਦੀ ਵੇਟਿੰਗ, ਕਾਰਾਂ ਦੀ ਇੰਸ਼ੋਰੈਂਸ, ਐਕਸੀਡੈਂਟ ਵੱਧ ਹੋ ਜਾਣੇ, ਰਸ਼ ਪਿਆ ਰਹਿੰਦਾ, ਫੋਰ ਟੈਨ ਜੈਮ ਰਹਿੰਦਾ ਆ, ਕਿੱਧਰੋਂ ਖੁਸ਼ ਹਨ ਮੈਨੂੰ ਇਹ ਨਹੀਂ ਪਤਾ ਵੀ ਸੋਫਰ ਮੋਰਗੇ ਚੱਲੀ ਜਾਂਦੀ ਆ ਤਾਂ ਖੁਸ਼ ਹਨ, ਜੇ ਨਾ ਜਾਵੇ ਤਾਂ ਫਿਰ ਕਿੱਥੋਂ ਖੁਸ਼ ਹੁੰਦੇ ਹਨ। ਪਰ ਚਲੋ ਜੋ ਲਿਖਿਆ ਆਪਾਂ ਪੜ੍ਹਤ ਦਰਸ਼ਕਾਂ ਵਾਸਤੇ ਸਰੋਤੇ ਵਾਸਤੇ ਦੱਸ ਦਿੱਤਾ ਹੈਗਾ ਆ। ਅਤੇ ਬਾਜੀ ਸਾਹਿਬ ਇੱਕ ਦੋ ਖਬਰਾਂ ਜੇ ਸਾਂਝੀਆਂ ਕਰਨੀਆਂ ਕਰ ਦਿਓ, ਫਿਰ ਮੈਂ ਇੰਦਰਪਾਲ ਸਿੰਘ ਨਾਲ ਵੀ ਗੱਲਬਾਤ ਕਰਾਂ, ਤੁਸੀਂ ਵੀ ਨਾਲ ਜੁੜੇ ਰਹਿਣਾ ਜ਼ਰੂਰ।
12: ਬਿਲਕੁਲ, ਜਿਵੇਂ ਤੁਸੀਂ ਆਹੀ ਇੱਥੋਂ ਹੀ ਗੱਲ ਸ਼ੁਰੂ ਕਰ ਦੇ ਕਿ ਬੜੇ ਨੰਬਰ ਮਿਲ ਗਏ ਜੀ, 71 ਨੰਬਰ 100 ਚੋਂ ਮਿਲ ਗਏ ਹੈਗੇ ਆ ਬ੍ਰਹਮਪੁਰ ਨੂੰ, ਜਿਹੜੇ ਖੁਸ਼ੀ ਵੱਲੋਂ ਆਪਾਂ ਕਹਿ ਸਕਦੇ ਹਾਂ, ਤੇ ਮੌਂਟਰੀਅਲ ਨੂੰ 72 ਨੰਬਰ ਮਿਲਿਆ 100 ਚੋਂ, ਇਹ ਲੈਜਰ ਹੀ ਦੇ ਰਿਹਾ ਹੈਗਾ। ਪਰ ਕੁੱਲ ਮਿਲਾ ਕੇ ਜਿਹੜੇ ਹੈਗੇ ਆ ਕਿੱਥੋਂ ਲਏ ਹੈਗੇ ਅੰਕੜੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ। ਹੁਣ ਆਪਾਂ ਕੁਛ ਗੱਲ ਕਰਦੇ ਹਾਂ ਜੀ ਔਸਫ ਦੀ। ਕੱਲ੍ਹ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ, ਜਿਹੜੀ ਆਪਾਂ ਨੂੰ ਇਹ ਪਤਾ ਹੈਗਾ ਕਿ ਜਿਹੜੀ ਇੰਟੈਰੀਓ ਗਵਰਨਮੈਂਟ ਹੈ, ਜਿਹੜਾ ਔਸਫ ਪ੍ਰੋਗਰਾਮ ਸੀਗਾ ਉਹ ਸਾਹਿਬ, ਖਾਸ ਤੌਰ ਤੇ ਜਿਹੜਾ ਆਪਾਂ ਪੂਰਾ ਆਪਾਂ ਕਹਿਣਾ ਹੈ ਇੰਟੈਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ ਸੀਗਾ, ਇਹ ਬੜਾ ਪੁਰਾਣਾ ਪ੍ਰੋਗਰਾਮ ਹੈਗਾ ਤੇ ਸਮੇਂ ਸਮੇਂ ਅਪਡੇਟ ਹੁੰਦਾ ਰਿਹਾ। ਇਹਦੇ ਵਿੱਚ ਵਾਧਾ ਘਟਾ ਕੇ ਗਵਰਨਮੈਂਟ ਫੈਡਰਲ ਗਵਰਨਮੈਂਟ ਦੇ ਵਿੱਚ ਗ੍ਰਾਂਟ ਹੈਗੀ ਸੀ, ਤਾਂ ਇਹਦੇ ਵਿੱਚ 40% ਲੋਨ ਸੀਗਾ ਤੇ ਜਿਹੜਾ 40% ਪ੍ਰੋਵਿੰਸ਼ੀਅਲ ਦੀ ਬਸਰੀ ਸੀਗੀ, ਗ੍ਰਾਂਟ ਵਗੈਰਾ ਸੀਗੀਆਂ ਜਿਹੜੀਆਂ ਵਾਪਸ ਨਹੀਂ ਕਰਨੀਆਂ ਹੁੰਦੀਆਂ ਸੀਗੀਆਂ। ਪਹਿਲਾਂ ਗਵਰਨਮੈਂਟ ਨੇ ਇਹਦੇ ਚ ਅੱਖਾਂ ਮੀਟ ਛੱਡੀਆਂ ਜੀ, ਮਤਲਬ ਆ ਕਿ ਜਿਹੜੇ ਬੰਦੇ ਕੋਈ ਪੜ੍ਹਨ ਵਾਲੇ ਹੈ ਸੀ ਨਹੀਂ ਸੀ, ਬਹੁਤ ਸਾਰੀਆਂ ਏਅਰਪੋਰਟਾਂ ਆਈਆਂ ਕਿ ਜਿਹੜੀਆਂ ਪ੍ਰਾਈਵੇਟ ਕਾਲਜਾਂ ਦੀਆਂ ਜਿਹੜੀਆਂ ਆਪਾਂ ਕੁੱਲ ਮਿਲਾ ਕੇ ਐਡਮਿਸ਼ਨਾਂ ਹੋਈਆਂ ਨੇ ਉਹਦੇ ਵਿੱਚ ਲੱਖਾਂ ਡਾਲਰ ਪੈਸਾ ਜਿਹੜਾ ਆ ਉਹ ਗਿਆ ਹੈਗਾ। ਸੋ ਕਿੰਨਾ ਹਾਲਤਾਂ ਦੇ ਵਿੱਚ ਗਵਰਨਮੈਂਟ ਜਿਹੜੀ ਆ ਪਹਿਲਾਂ ਨੇ ਕਿਉਂ ਨੀ ਗਵਰਨਮੈਂਟ ਨੇ ਧਿਆਨ ਦਿੱਤਾ ਇਸ ਪਾਸੇ ਵੱਲ, ਲੇਕਿਨ ਹੁਣ ਇਹ ਰਿਪੋਰਟ ਆਈ ਪਈ ਇੱਕਦਮ ਹੀ ਇਹਨੂੰ ਬੰਦ ਕਰ ਦਿੱਤਾ ਜੀ। ਜੇ ਮੈਨੂੰ ਥੋੜਾ ਜਿਹਾ ਵੇਰਵਾ ਦੇਣਾ ਹੋਇਆ ਪ੍ਰਸਰੋਤਿਆਂ ਨੂੰ, ਤਾਂ 7 ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਨੇ $385 million ਜਿਹੜੀ ਆ ਕੱਲੀ 7 ਪ੍ਰਾਈਵੇਟ ਕਾਲਜ ਉਹ ਗ੍ਰਾਂਟ ਲੈ ਗਏ ਜੀ, $385 million। ਪੜ੍ਹਾ ਰਹੇ ਹੈਗੇ ਆ ਤੇ ਜਿਹੜਾ ਸਟੂਡੈਂਟ ਹੈ ਉਹਦਾ ਦਾਵਾ ਹੁੰਦਾ ਅਸੀਂ ਪੜ੍ਹ ਰਹੇ ਹੈਗੇ ਆ
11: ਜੀ,
12: ਤਾਂ ਲੇਕਿਨ ਇਹ ਸਮੇਂ ਤੇ ਗਵਰਨਮੈਂਟ ਦੀ ਨਜ਼ਰ ਕਿੱਥੇ ਸੀਗੀ ਇਹ ਨੀ ਪਤਾ। ਤਾਂ ਜਿਹੜੀ ਇਹ ਵੈਸੇ ਵੀ ਔਸਫ ਦਾ ਲਾਭ ਲੈਣ ਵਾਲਿਆਂ ਦੀ ਗਿਣਤੀ ਏਦਾਂ ਖੁੰਬਾਂ ਵਾਂਗ ਵੱਧ ਗਈ, 10 ਗੁਣਾ ਜ਼ਿਆਦਾ ਵੱਧ ਗਈ ਸੀ। ਵੈਸੇ ਇੰਟਾਰੀਓ 'ਚ 170 ਕਾਲਜ ਆ ਜੀ, ਤੇ ਜਿਹੜੀ ਇਹਨੇ ਕਾਲਜਾਂ ਨੂੰ ਗ੍ਰਾਂਟ ਮਿਲੀ ਸੀ ਉਹ ਟੋਟਲ ਕਾਲਜਾਂ ਦੇ ਬਰਾਬਰ ਸੀਗੀ ਬਾਕੀ ਕਾਲਜਾਂ ਦੇ। ਹੁਣ ਉਹ ਕਿਵੇਂ ਇੰਨੀ ਵੱਡੀ ਪੱਧਰ ਤੇ ਗ੍ਰਾਂਟ, ਉਹ ਕਿਹੜੇ ਸਟੂਡੈਂਟ ਸੀਗੇ ਉਹਨਾਂ ਕੋਲ ਕਿਵੇਂ ਸੀਗਾ ਇਹ ਇੱਕ ਜਾਂਚ ਦਾ ਵਿਸ਼ਾ ਹੈਗਾ। ਪਰ ਗਵਰਨਮੈਂਟ ਨੇ ਕੀ ਕੀਤਾ ਜੀ, ਸੌਖਾ ਇਲਾਜ ਲੱਭ ਲਿਆ ਕੇ ਉਹਦੇ ਵਿੱਚ ਇੰਨੀਆਂ ਮੋਡੀਫਿਕੇਸ਼ਨਾਂ ਕਰ ਦਿੱਤੀਆਂ। ਚਾਹੀਦਾ ਸੀ ਕਿ ਕਰੈਕਸ਼ਨ ਕਰਦੇ ਜਿੱਥੇ ਕਿਤੇ ਬੈਕਡਰਾ ਸੀਗੇ ਉਹਨਾਂ ਨੂੰ ਦੂਰ ਕੀਤਾ ਜਾਂਦਾ, ਪਰ ਕੀਤਾ ਕੀ ਹੈਗਾ ਜੀ, ਉਹ ਇੱਕ ਕਿਸਮ ਨਾਲ ਗ੍ਰਾਂਟ ਬੰਦ ਹੀ ਕਰ ਦਿੱਤੀ ਹੈ ਜੀ। ਜਿਹੜੇ ਪੜ੍ਹ ਰਹੇ ਸੀਗੇ ਉਹਨਾਂ ਦੀ ਵੀ ਗ੍ਰਾਂਟ ਚੱਕ ਕੇ ਲੋਨ 'ਚ ਪਾ ਰਹੀ ਹੈ ਗਵਰਨਮੈਂਟ
11: ਜੀ।
12: ਠੀਕ ਹੈ ਜੀ, ਉਹ ਪੁਸ਼ਅਪ ਕੀਤਾ ਜਾ ਰਿਹਾ, ਹੋ ਸਕਦਾ ਉਹ 'ਚ ਕੋਈ ਜੈਨੂਅਨ ਸਟੂਡੈਂਟ ਹੋਣ ਜਿਨ੍ਹਾਂ ਨੇ ਇਸ ਬੇਸ 'ਤੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਹੋਵੇ ਵੀ ਚਲੋ ਕੁਛ ਗ੍ਰਾਂਟ ਮਿਲ ਜਾਣੀ ਹੈਗੀ ਆਪਾਂ ਨੂੰ, ਤਾਂ ਉਹਨਾਂ ਦਾ ਗਵਰਨਮੈਂਟ ਨੇ ਕੀ ਸੋਚਿਆ ਜੀ ਇੱਕਦਮ ਇਹਦੇ ਵਿੱਚ, ਪਹਿਲਾਂ ਓਵਰਵੈਲਮਿੰਗ ਹੋ ਜਾਣੀ ਤਾਂ ਉਹ ਤੋਂ ਬਾਅਦ ਇੱਕਦਮ ਬੰਦ ਕਰ ਦੇਣਾ। ਚਾਹੀਦਾ ਸੀ ਕਿ ਅੱਜ ਬੈਕਡਰਾ ਬੰਦ ਕੀਤੇ ਜਾਂਦੇ, ਜੈਨੂਇਨਿਟੀ ਰੱਖੀ ਜਾਂਦੀ, ਲੇਕਿਨ ਜਿਹੜੇ ਲੋੜਵੰਦ ਲੋਕ ਹੈਗੇ ਆ ਉਹਨਾਂ ਨੂੰ ਏਦਾਂ ਦੀ ਪਰੇਸ਼ਾਨੀ ਜਿਹੜੀ ਇਹਚੋਂ ਨਹੀਂ ਸੀ ਆਉਣੀ ਚਾਹੀਦੀ। ਤਾਂ ਇਹਦੇ ਨਾਲ ਹੀ ਇੱਕ ਦੋ ਮਿੰਟ ਲੈ ਕੇ ਫਿਰ ਆਪਾਂ ਬ੍ਰਦਰ ਹੋਣਾ ਦੀ ਗੱਲ ਸੁਣਾਂਗੇ, ਮੈਂ ਪ੍ਰੋਗਰਾਮ ਫਿਰ ਸੁਣਾਂਗਾ ਆਫ ਦੀ, ਮੈਨੂੰ ਏਦਾਂ ਲੱਗਦਾ ਕਿ ਮੈਂ ਆਪਾਂ ਉਸ ਹਿਸਾਬ ਨਾਲ ਕੱਪ ਕਰ ਲਾਂਗੇ ਅੱਜ। ਤਾਂ ਇੱਕ ਮਿੰਟ, ਆਪਾਂ ਨੂੰ ਇਹ ਪਤਾ ਹੈਗਾ ਕਿ ਹੁਣ ਕੈਨੇਡਾ ਦੇ ਵਿੱਚ ਵੀ ਜਿਹੜੀ ਐਂਟੀ ਇਮੀਗ੍ਰੇਸ਼ਨ ਜਿਹੜੀ ਮਾਹੌਲ ਹੈ ਉਹ ਬਣਦਾ ਜਾ ਰਿਹਾ, ਕਿਤੇ ਕਿਤੇ ਏਦਾਂ ਦੀਆਂ ਗੱਲਾਂ ਮਹਿਸੂਸ ਹੋ ਰਹੀਆਂ ਕਿ ਸਾਡੀ ਕਮਿਊਨਿਟੀ ਵਿੱਚ ਟਾਰਗੇਟ ਵੀ ਬਹੁਤ ਜ਼ਿਆਦਾ ਲੋਕ ਹੋ ਰਹੇ। ਹੈਮਿਲਟਨ ਦੇ ਵਿੱਚ ਇੱਕ ਸੋ ਕਾਲਡ ਸੰਸਥਾ ਹੈਗੀ ਆ ਜੀ, ਡੋਮੀਨੀਅਨ ਐਸੋਸੀਏਸ਼ਨ, ਉਹਦੇ ਵੱਲੋਂ ਇੱਕ ਵੀਕਐਂਡ ਦੇ ਉੱਪਰ ਪਰਮਿਸ਼ਨ ਮੰਗੀ ਜਾ ਰਹੀ ਹੈ ਕਿ ਸਾਨੂੰ ਐਂਟੀ ਇਮੀਗ੍ਰੇਸ਼ਨ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇੱਕ ਆਸਟ੍ਰੇਲੀਆ ਤੋਂ ਇਹਨਾਂ ਦਾ ਇੱਕ ਲੀਡਰ ਵੀ ਆ ਰਿਹਾ ਸੀ ਜਿਹਨੂੰ ਮਾਰਟਿਨ ਸੈਲਰ, ਕੈਨੇਡਾ ਨੇ ਇਹਦੀ ਐਂਟਰੀ ਦੇਣ ਤੋਂ ਇਹਨੂੰ ਨਾ ਕਰ ਦਿੱਤੀ ਹੈਗੀ ਆ। ਇਹ ਮੰਗ ਕੀ ਕਰ ਰਹੇ, ਕਹਿੰਦੇ 9 ਮਿਲੀਅਨ ਲੋਕਾਂ ਨੂੰ ਕੈਨੇਡਾ ਚ ਪੜ੍ਹ ਦਿਓ, ਚਾਹੇ ਉਹ ਪੀ ਆਰ ਹੈ ਚਾਹੇ ਕਿਸੇ ਤਰ੍ਹਾਂ ਵੀ ਹੈਗਾ, ਵੀ ਉਹ ਜੇ ਆਪਾਂ ਨੂੰ ਓਵਰਵੈਲਮਿੰਗ ਜਿਹੜੀ ਇੱਥੇ ਹੋਈ ਆ ਜੀ, ਜਿੰਨੀਆਂ ਵੱਡੀਆਂ ਸਮੱਸਿਆਵਾਂ ਇਹ ਜ਼ਿਆਦਾਤਰ ਜਿਹੜਾ ਇਮੀਗ੍ਰਾਂਟ ਇੱਥੇ ਇੰਨਾ ਜ਼ਿਆਦਾ ਆ ਗਿਆ ਹੈਗਾ ਉਹਨਾਂ ਦੀ ਵਜ੍ਹਾ ਕਰਕੇ ਆ। ਸੋ 2 ਮਿਲੀਅਨ ਦੇ ਕਰੀਬ ਦੇ ਕਹਿੰਦੇ ਪਰਮਾਨੈਂਟ ਰੈਜੀਡੈਂਸੀ ਜਿਹੜੀ ਉੱਥੇ ਹੁੰਦੀ ਆ 9 ਮਿਲੀਅਨ ਤੇ ਉਹ ਸਾਰੇ ਜਿਹੜੇ ਕੈਨੇਡਾ ਚੋਂ ਬਾਹਰ ਕੱਢ ਦਿਓ। ਹਾਲਾਂਕਿ ਫਰੀਡਮ ਆਫ ਸਪੀਚ ਦੇ ਤਹਿਤ ਜਿਹੜਾ ਕੈਨੇਡਾ ਸਮਝਦਾ ਹੈਗਾ ਕਿ ਕਿਸੇ ਨੂੰ ਵੀ ਆਪਣੀ ਗੱਲ ਕਰਨ ਦਾ ਅਧਿਕਾਰ ਹੈਗਾ, ਲੇਕਿਨ ਜਿਹੜਾ ਮਾਹੌਲ ਹੈ ਉਹ ਨਹੀਂ ਹੋਣਾ ਚਾਹੀਦਾ ਤਾਂ ਤੰਗ ਦਿਲੀ ਵਾਲਾ, ਜਾਂ ਆਪਾਂ ਕਹਿ ਸਕਦੇ ਕਿਸੇ ਕੋਲ ਟਾਰਗੇਟ ਕਰਨ ਵਾਲੀ ਗੱਲ ਹੈ, ਉਹ ਏਦਾਂ ਦੀ ਨਹੀਂ ਹੋਣੀ ਚਾਹੀਦੀ ਤੰਬੜ ਸਾਹਿਬ, ਕਿਉਂਕਿ ਜਿਹੜਾ ਕੈਨੇਡਾ ਉਹ ਸਾਰਿਆਂ ਦਾ ਤੇ ਮਿਹਨਤ ਕਰਨ ਵਾਲਿਆਂ ਦਾ ਹੈਗਾ, ਚਾਹੇ ਉਹ ਇਮੀਗ੍ਰਾਂਟ ਹੈਗਾ ਆ ਚਾਹੇ ਉਹ ਦੂਜੇ ਹੈਗੇ ਆ।
11: ਗੰਦ ਪਾਤਾ ਇਹਨਾਂ ਨੇ ਆਹ ਕੁਛ ਕਰ ਦਿੱਤਾ ਹੈਗਾ ਆ, ਨੋ ਡਾਊਟ ਜਿੱਥੇ ਸਾਡਾ ਇੱਥੇ ਦੇਣ ਵੀ ਬਹੁਤ ਹੈਗੀ ਇਸ ਦੇਸ਼ ਦੇ ਕੰਟਰੀ ਨੂੰ ਅੱਗੇ ਲੈ ਕੇ ਆਉਣ ਵਾਸਤੇ, ਉੱਥੇ ਕਾਫੀ ਸਾਰੇ ਮੁਸ਼ਕਿਲਾਂ ਵੀ ਆਈਆਂ ਹੋਈਆਂ ਹਨ। ਪਹਿਲਾਂ ਗੋਰੇ ਕਿਸ ਹਿਸਾਬ ਨਾਲ ਰਹਿੰਦੇ ਸੀਗੇ, ਇਹ ਕਹਿੰਦੇ ਸਾਡੀ ਇਹਨਾਂ ਨੇ ਜ਼ਿੰਦਗੀ ਖਰਾਬ ਕਰਤੀ, ਆਪਾਂ ਇੱਦਾਂ ਰਹਿੰਦੇ ਸੀ ਆਹ ਕਰਦੇ, ਹੁਣ ਆਹ ਆ ਗਏ, ਪਰ ਸਾਰੇ ਇਮੀਗ੍ਰੈਸ ਹੀ ਆਏ ਹੋਏ ਹਨ ਇੱਥੇ। ਪਰ ਇਸ ਖਬਰ ਉੱਤੇ ਇਸ ਰੈਲੀ ਉੱਤੇ ਨਿਗਾਹ ਰੱਖਣ ਦੀ ਲੋੜ ਹੈਗੀ ਹੈ, ਕਿਉਂਕਿ ਰੇਸਿਜ਼ਮ ਵੱਧ ਸਕਦੀ ਹੈਗੀ ਆ।
12: ਬਿਲਕੁਲ, ਸੋ ਮਾਹੌਲ ਇਦਾਂ ਦਾ ਬਣ ਰਿਹਾ, ਗਵਰਨਮੈਂਟ ਨੂੰ ਬੜੀ ਤਿੱਖੀ ਨਜ਼ਰ ਰੱਖਣੀ ਪਊਗੀ ਇਹਨਾਂ ਦੇ ਉੱਪਰ, ਵੀ ਗੱਲਬਾਤ ਆਪਣੀ ਕਰ ਲੈਣ ਜਿਹੜੀ ਕਰਨੀ ਹੈਗੀ, ਪਰ ਕੋਈ ਇਦਾਂ ਦੀ ਮੁਹਿੰਮਾਂ ਜਾਂ ਇੱਦਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਗੇ ਬਹੁਤ ਸਾਰੇ ਰਾਈਟ ਵਿੰਗ ਇੱਥੇ ਆ ਰਹੇ ਆ ਜੀ, ਪਹਿਲਾਂ ਵੀ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਬਹੁਤ ਸਾਰੇ ਕਮਿਊਨਿਟੀਆਂ ਦੇ ਬਜ਼ੁਰਗ ਲੋਕਾਂ ਦੇ ਇੱਦਾਂ ਦੇ ਝੂਠੀਆਂ ਫੋਟੋਆਂ ਬਣਾ ਕੇ ਜਿਹੜੀਆਂ ਫੈਲਾਈਆਂ ਜਾ ਰਹੀਆਂ ਨੇ, ਇਹਨਾਂ ਤੋਂ ਸਤਰਕ ਹੋਣ ਦੀ ਲੋੜ ਹੈਗੀ ਆ। ਤਾਂ ਅੱਜ ਫੈਡਰਲ ਗਵਰਨਮੈਂਟ ਨੇ ਕੁਛ ਇੱਕ ਚੇਂਜਸ ਕੀਤੀਆਂ ਜੀ, ਅਮਰੀਕਾ ਦੇ ਨਾਲ ਜਿਹੜਾ ਟੈਰਫ ਦੀ ਜੰਗ ਚੱਲ ਰਹੀ ਆ ਉਹਦੇ ਵਿੱਚੋਂ ਜਿਹੜਾ ਹੁਣ ਕੈਨੇਡਾ ਵਾ ਇੱਕ ਤਾਂ ਸੀ ਫੂਡ ਨੂੰ ਕੱਢਣ ਜਾ ਰਿਹਾ, ਕਿਉਂਕਿ ਅਮਰੀਕਾ ਨੇ ਸੀ ਫੂਡ ਦੇ ਉੱਪਰ ਨਹੀਂ ਟੈਰਫ ਲਾਇਆ ਤਾਂ ਉਹਨੂੰ ਕੱਢ ਕੇ ਕਈ, ਵੈਸੇ ਟੋਟਲ ਬੜੀ ਲੰਬੀ ਸੂਚੀ ਹੈਗੀ, 5-7 ਜਿਹੜੇ ਹੈਗੀਆਂ ਆ, ਜਿਵੇਂ ਪ੍ਰਿੰਟ ਮੈਟਰ ਹੈਗਾ, ਪਲਸਤਰ ਦਾ ਬਹੁਤ ਸਾਰਾ ਕੰਸਟਰਕਸ਼ਨ ਨਾਲ ਰਿਲੇਟਡ ਹੈਗਾ, ਬੋਰਡਸ, ਸ਼ੀਟਸ, ਟਾਇਲ, ਤਾਂ ਇਹਨਾਂ ਨੂੰ ਆਪਾਂ ਕਹਿ ਸਕਦੇ ਜਿਹੜੀਆਂ ਬੋਟਲਸ ਆ, ਫਲਾਸਕ, ਜਾਰਸ, ਪੋਟਸ, ਕਾਪਰ ਵਾਇਰਸ, ਇਹਨਾਂ ਨੂੰ ਹੁਣ ਜਿਹੜਾ ਆ ਸ਼ਾਮਿਲ ਕਰਨ ਜਾ ਰਿਹਾ ਕੈਨੇਡਾ। ਦੂਜੇ ਪਾਸੇ ਅਮਰੀਕਾ ਦੀ ਗੱਲ ਕਰੀਏ ਤਾਂ ਜਿਹੜਾ ਲੇਕ ਅੰਟਾਰੀਓ ਦਾ ਇੱਕ ਜਿਹੜਾ ਫਰਮਾਨ ਹੈ ਟਰੰਪ ਸਾਹਿਬ ਨੇ ਜਾਰੀ ਕੀਤਾ ਹੈ ਕਿ ਇਸ ਲੇਕ ਅਮਰੀਕਾ ਹੈਗੀ ਆ, ਉਹਦਾ ਵਿਰੋਧ ਕੈਨੇਡਾ ਚ ਤੇ ਹੋਣਾ ਹੀ ਹੋਣਾ ਸੀਗਾ, ਅਮਰੀਕਾ ਦੇ ਵਿੱਚ ਵੀ ਹੁਣ ਵੱਡੀ ਪੱਧਰ ਤੇ ਹੋ ਗਿਆ ਜੀ। ਕੁਛ ਇੱਕ ਜਿਹੜੇ ਆ ਆਪਾਂ ਡੈਮੋਕ੍ਰੇਟ ਕਹਿ ਲਓ ਜਾਂ ਆਪਣੇ ਰਿਪਬਲਿਕਨ ਦੇ ਕਹਿ ਲਓ, ਆ ਹਿਲੇਰੀ ਕਲਿੰਟਨ ਅੱਜ ਬੋਲੇ ਹੈਗੇ ਜੀ ਲੇਕ ਅੰਟਾਰੀਓ ਦੇ ਮਾਮਲੇ ਚ ਵੀ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਟਰੰਪ ਸਾਹਿਬ ਦੀਆਂ, ਨਿਊਯਾਰਕ ਦੇ ਮੇਅਰ ਬੋਲੇ ਹੈਗੇ ਆ। ਸੋ ਬੈਕਅਪ ਉਹਨਾਂ ਦੀ ਆਪਣੀ ਕੰਟਰੀ ਚੋਂ ਸ਼ੁਰੂ ਹੋ ਗਿਆ ਹੈਗਾ, ਜਿਹੜਾ ਕੈਨੇਡਾ ਦੇ ਨਾਲ ਇੰਨੀ ਵੱਡੀ ਟਸਲਬਾਜ਼ੀ ਡੀਲ ਹੁੰਦੀ ਹੁੰਦੀ ਜਿਹੜੀ ਰਹਿ ਗਈ ਹੈਗੀ ਆ। ਤੇ ਜਿਹੜੀਆਂ ਏਦਾਂ ਦੀਆਂ ਗੱਲਾਂ ਕਿ ਗਲਫ ਆਫ ਅਮਰੀਕਾ, ਲੇਕ ਅੰਟਾਰੀਓ ਜਾਂ ਗ੍ਰੀਨਲੈਂਡ ਦਾ ਨਾਮ ਬਦਲ ਕੇ ਇਸਦਾ ਰੱਖਣਾ ਹੈਗਾ, ਉਹਦੇ ਵਿੱਚੋਂ ਅਮਰੀਕਨ ਲੋਕਾਂ ਦਾ ਕੁਛ ਭਲਾ ਨਹੀਂ ਹੈਗਾ ਤੇ ਨਾ ਇੱਧਰ ਕੈਨੇਡੀਅਨ ਲੋਕਾਂ ਦਾ ਭਲਾ ਹੈਗਾ ਜੰਗ ਦੇ, ਟ੍ਰੇਡ ਜੰਗ ਦੇ ਵਿੱਚ।
11: ਮੈਨੂੰ ਲੱਗਦਾ ਬਾਰੀਆ ਸਾਹਿਬ, ਮੈਨੂੰ ਲੱਗਦਾ ਟਰੰਪ ਜਦੋਂ ਛੋਟਾ ਹੁੰਦਾ ਸੀ ਕਿਤੇ ਖਾਣ ਜਾਂ ਸਾਨੂੰ ਕਰੇਆਉਣ ਤੇ ਉਹ ਪੇਪਰ ਕਲਰਿੰਗ ਵਾਲਾ ਨਹੀਂ ਮਿਲਿਆ ਸੀਗਾ, ਇਹ ਜਦੋਂ ਜੀ ਕਰਦਾ ਪੈਨਸਲ ਜੇ ਚੱਕਦਾ ਲਿਖਣ ਲੱਗ ਪੈਂਦਾ, ਇਹਨੂੰ ਥੋੜ੍ਹੇ ਬਹੁਤੇ ਕਰੇਆਉਣ ਤੇ ਕਲਰਿੰਗ ਭੇਜ ਦਿਓ, ਬੱਚਿਆਂ ਦੀਆਂ ਗੱਲਾਂ ਨਾ ਕਰੋ, ਨੋ ਚੇਂਜ ਕਰਨੇ ਕੋਈ ਸੈਂਸ ਬਣਦੀ ਆ, ਆਪਣੀ ਬਿਜ਼ਨਸ ਡੀਲ ਕਰੋ ਤੇ ਲੋਕਾਂ ਦੇ ਕੰਮ ਸੌਖੇ ਕਰੋ। ਲੱਗਦਾ ਇਹਨੂੰ ਜਦੋਂ ਰੈਸਟੋਰੈਂਟ ਜਾਂਦਾ ਉਹ ਜੇ ਕਰੇਆਉਣ ਦਿੰਦੇ ਹੁੰਦੇ ਨਾ ਤਾਂ ਪੈਨਸਲਾਂ ਜਾਂਦੇ, ਬੱਚੇ ਉਹ ਕਲਰ ਕਰ ਲਵੋ, ਉਹ ਮਿਲੀਆਂ ਨਹੀਂ ਹੋਣੀਆਂ, ਉਹ ਦਿਮਾਗ ਵਿੱਚ ਹਜੇ ਵੀ ਚੱਲਦੀਆਂ। ਤੋ ਜਦੋਂ ਜੀ ਕਰਦਾ ਪੈਨਸਲ ਚੱਕ ਕੇ ਲਿਖਣ ਲੱਗ ਪੈਂਦਾ ਮੈਂ ਆਹ ਕਰ ਦੂੰਗਾ ਆਹ ਕਰ ਦੂੰਗਾ, ਜਿਹੜੇ ਕੰਮ ਕਰਨ ਵਾਲੇ ਉਹ ਕਰੋ, ਆਹ ਤਾਂ ਇੱਕ ਦੂਸਰੇ ਨੂੰ ਭੜਕਾਉਣ ਵਾਲੇ ਕੰਮ ਆ
12: ਜੀ। ਜੀ ਤਾਂ ਤੰਬੜ ਸਾਹਿਬ, ਮੈਂ ਹੁਣ ਜ਼ਿਆਦਾ ਟਾਈਮ ਨਾ ਲੈ ਕੇ ਇੱਕ ਵਿਸ਼ੇ ਦੇ ਉੱਪਰ ਜਾਂਦੇ ਜਾਂਦੇ 2 ਮਿੰਟ ਮੈਂ ਲਾ ਦਿੰਦਾ, ਜਿਹੜਾ ਬ੍ਰਦਰ ਕਰ ਰਿਹਾ ਆਪਣੇ ਅਮਰੀਕਾ ਦੀ ਐਕਸਪੀਰੀਅੰਸ ਕਰ ਰਿਹਾ ਹੈ
11: ਜੀ,
12: ਤੇ ਮੈਂ ਇਹਨਾਂ ਨੂੰ ਇੱਕ ਦੋ ਸਵਾਲ ਵੀ ਜਿਹੜੇ ਕਰਕੇ ਜਾਊਂਗਾ ਕਿ ਜਿਹੜਾ ਅਮਰੀਕਾ ਦੇ ਵਿੱਚ ਓਨਰ ਓਪਰੇਟਰ ਹੈ ਤੇ ਕੈਨੇਡਾ ਦੇ ਵਿੱਚ ਏਅਰ ਕੰਪੇਅਰ ਟੂ ਓਨਰ ਓਪਰੇਟਰ ਆ, ਮੈਂ ਇੱਥੋਂ ਦੀ ਦੱਸ ਜਾਂਦਾ ਜਾਂਦੇ ਜਾਂਦੇ ਗੱਲ ਕਿ ਜਿਹੜਾ ਕੈਨੇਡਾ ਦੇ ਵਿੱਚ ਓਨਰ ਓਪਰੇਟਰ ਹੈਗਾ ਜਿਹੜਾ ਡਰਾਈਵਰ ਹੈਗਾ, ਡਰਾਈਵਰ ਦੀ ਤਾਂ ਵੱਖਰੀ ਸਟੋਰੀ ਆਪਾਂ ਕੁਛ ਗੱਲ ਕੀਤੀ ਵੀ ਸੀ ਕਿ ਕਾਰਪੋਰੇਸ਼ਨਾਂ ਦਾ ਵੱਡਾ ਰੌਲਾ ਇੱਥੇ ਡਾਰੀਓ ਦੇ ਵਿੱਚ, ਠੀਕ ਹੈ, ਲੇਕਿਨ ਜਿਹੜਾ ਇੱਥੇ ਬਿਜ਼ਨਸ ਹੈਗਾ ਜਿਹੜਾ ਛੋਟੇ ਲੈਵਲ ਦਾ ਬੰਦਾ ਜਿਹੜਾ ਸੋਚਦਾ ਡਰਾਈਵਰ ਤੋਂ ਮੈਂ ਟਰੱਕ ਪਾ ਲਾਂ, ਇੱਥੇ ਜਿਹੜਾ ਸਿਸਟਮ ਹੈਗਾ ਓਨਰ ਪੇਟਰ ਦਾ ਉਹ ਕਦੇ ਵੀ ਓਨਰ ਪੇਟਰ ਨੀ ਬਣਿਆ। ਜਿਹੜਾ ਅਮੈਰੀਕਾ ਦੇ ਵਿੱਚ ਹੈਗਾ ਜਿਹੜਾ ਮੇਰਾ ਤਜਰਬਾ ਵੀ ਉੱਥੇ ਲੋਕ ਆਪ ਚਾਹੇ ਇੱਕ ਜਾਂ ਦੋ ਟਰੱਕ ਨੇ ਆਪ ਡਿਸਪੈਚ ਕਰਦੇ ਆ, ਆਪ ਹੀ ਉੱਥੇ ਰਿਵਾਜ ਹੈਗਾ, ਉੱਥੇ ਕੰਪਨੀਆਂ ਨਾਲ ਟਰੱਕ ਐਡ ਕਰਨ ਦੀ ਗੱਲ ਨੀ ਹੈਗੀ। ਇੱਥੇ ਮੀਲਾਂ ਦੇ ਹਿਸਾਬ ਦੇ ਨਾਲ, ਸੈਂਟਾਂ ਦੇ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਓਨਰ ਪੇਟਰ ਟਰੱਕ ਐਡ ਕਰਦੇ ਆ ਉਹਨਾਂ ਦਾ ਫਿਊਲ ਵੀ ਫਿਊਲ ਕਾਰਡ ਤੇ ਭਰਦਾ ਕੰਪਨੀ ਤੇ, ਸਕੈਜੂਲ ਵੀ ਕੰਪਨੀ ਸੈੱਟ ਕਰਦੀ ਹੈਗੀ ਆ, ਜਿਹੜੇ ਜਿੰਨੇ ਡੈਕਲਸ ਹੁੰਦੇ ਆ ਕੰਟਰੋਲ ਜਿਹੜਾ ਟਰੱਕ ਤੇ ਆ ਐਵਰੀਥਿੰਗ ਉਹ ਟਰਾਂਸਪੋਰਟ ਕੰਪਨੀ ਦਾ ਹੈਗਾ, ਉਹਦੇ ਹੱਥ ਚ ਕੁਛ ਨੀ ਹੈਗਾ। ਜਿਵੇਂ ਇੱਕ ਡਰਾਈਵਰ ਨੂੰ ਕੱਟ ਕੇ ਸਾਰਾ ਕੋਈ ਤਨਖਾਹ ਮਿਲਦੀ ਆ, ਇਸੇ ਤਰ੍ਹਾਂ ਹੀ ਓਨਰ ਪੇਟਰ ਨੂੰ ਸੈਲਰੀ ਮਿਲਦੀ ਹੈਗੀ ਆ। ਉਹ ਰਿਐਲਿਟੀ ਦੇ ਵਿੱਚ ਓਨਰ ਪੇਟਰ ਨਹੀਂ ਹੈਗਾ, ਸਿਰਫ ਤੇ ਸਿਰਫ ਉਹ ਟਰੱਕ ਦੀ ਜਿਹੜੀ ਆ ਜਿਹੜੀ ਰਿਪੇਅਰ ਆ ਉਹ ਬੀਅਰ ਕਰਦਾ, ਠੀਕ ਹੈ ਜੀ। ਸੋ ਘਾਟਾ ਇੱਥੇ ਇਹ ਹੈਗਾ ਕਿ ਓਨਰ ਪੇਟਰ ਰਿਐਲਿਟੀ ਜਿਹੜਾ ਕੈਨੇਡਾ ਦਾ ਨਹੀਂ ਹੈਗਾ। ਓਨਰ ਪੇਟਰ ਉਹਨੂੰ ਹੀ ਕਿਹਾ ਜਾ ਸਕਦਾ ਜਿਹੜਾ ਐਟ ਲੀਸਟ ਆਪਣੀ ਡਿਸਪੈਚ ਆਪ ਕਰਦਾ ਹੈਗਾ। ਅਮੈਰੀਕਾ ਚ ਮੈਂ ਡਿਫਰੈਂਸ ਦੇਖਿਆ ਤੇ ਇਹੀ ਕਾਰਨ ਹੈ ਕਿ ਰੈਵਨਿਊ ਜਿਹੜਾ ਓਨਰ ਪੇਟਰ ਦਾ ਵਾ ਕੰਪਨੀਆਂ ਦੇ ਆਪਣੇ ਤੱਕ ਹੈਗੇ, ਸਾਨੂੰ ਲੋਡ ਨੀ ਮਿਲਦੇ, ਸਾਨੂੰ ਰੇਟ ਨੀ ਮਿਲਦੇ। ਲੇਕਿਨ ਓਨਰ ਪੇਟਰ ਇੱਥੇ ਆ $10,000 ਅੱਜ ਤੋਂ 15 to 20 years ਪਹਿਲਾਂ ਸੀਗਾ, ਅੱਜ ਵੀ 20 years ਬਾਅਦ ਵੀ ਓਨਰ ਪੇਟਰ ਦਾ 10,000 ਹੀ ਬਣਦਾ, ਤੇ ਜਿਹੜੀ ਰਿਪੇਅਰ ਹੈ ਖਰਚੇ ਆ ਉਹ ਕਿਤੇ ਜ਼ਿਆਦਾ ਹਾਈ ਹੋ ਚੁੱਕੇ ਆ।
11: ਥੋੜਾ ਬਿਜ਼ਨਸ ਵੀ ਕਰਨਾ ਪੈਂਦਾ, ਲਾਈਫ ਇੰਸ਼ੋਰੈਂਸ ਲੈ ਲਵੋ, ਥੋੜੀ ਬਹੁਤੀ ਲੈ ਲਵੋ ਜਿੰਨੀ ਵੀ ਲੈ ਸਕਦੇ ਹੋ, ਤੇ ਮੋਨਾ ਮਹਿੰਗੀ ਜੀ ਕਾਫੀ ਸਾਰੀ ਜਾਣਕਾਰੀ ਛੱਡ ਜਾਂਦੇ ਹਨ। ਕ੍ਰਿਟੀਕਲ ਇੰਸ਼ੋਰੈਂਸ ਲੈਣੀ ਹੋਵੇ, ਲਾਈਫ ਇੰਸ਼ੋਰੈਂਸ ਲੈਣੀ ਹੋਵੇ, ਟਰੈਵਲ ਇੰਸ਼ੋਰੈਂਸ ਲੈਣੀ ਹੋਵੇ, ਤੁਸੀਂ ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰਨਾ, ਮੈਨੂੰ ਪਤਾ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹਨ। ਮੋਨਾ ਜੀ ਸਤਿ ਸ੍ਰੀ ਅਕਾਲ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਐਂਡ ਸਾਰਿਆਂ ਨੂੰ ਹੈਪੀ ਫਰਾਈਡੇ।
11: ਸਤਿ ਸ੍ਰੀ ਅਕਾਲ, ਹੈਪੀ ਹਰੇਕ ਕੰਨ ਮੇਰੇ ਹਰੇਕ ਵੀ ਫੜਨੇ ਪਏ ਜਾਂਦੇ, ਅੱਜ ਕਾਫੀ ਲੰਬੇ ਸਮੇਂ ਤੋਂ ਹੋੜ ਦੇ, ਹੁਣ ਕੰਨ ਤੇ ਇਸ ਕਰਕੇ ਨਾ ਫੜਾ ਦਿਓ, ਹਰ ਹਫਤੇ ਕੰਨ ਮੇਰੇ ਫੜਾ ਦਿੰਦੇ ਹੋ ਤੁਸੀਂ। ਸੋ ਆਪਾਂ ਗੱਲ ਕਰਦੇ ਹਾਂ ਇੰਸ਼ੋਰੈਂਸ ਦੀ, ਤੇ ਇੰਸ਼ੋਰੈਂਸ ਵਿੱਚ ਕੀ ਕਿਹੜਾ ਮੁੱਦਾ ਲੈ ਕੇ ਆਏ ਅੱਜ?
3: ਅੱਜ ਮੁੱਦਾ ਜਿੱਦਾਂ ਕਿ ਮੈਂ ਹੁਣੇ ਖਬਰ ਵੀ ਸੁਣ ਰਹੀ ਸੀ ਉਸ ਐਪ ਦੇ ਵਿੱਚ ਜਿਹੜੀਆਂ ਰੀਸੈਂਟ ਚੇਂਜਿਸ ਆਈਆਂ ਨੇ ਉਹਦੇ ਬਾਰੇ ਹੀ ਜ਼ਰੂਰ ਗੱਲ ਕਰਦੇ ਹੈਗੇ ਆ। ਕਾਫੀ ਵਾਰ ਜਦੋਂ ਵੀ ਅਸੀਂ ਪੇਰੈਂਟਸ ਦੇ ਨਾਲ ਗੱਲ ਕਰਦੇ ਹਾਂ, ਬਹੁਤ ਸਾਰੀਆਂ ਫੈਮਿਲੀਜ਼ ਇਸ ਚੀਜ਼ ਨੂੰ ਅੰਡਰਸਟੈਂਡ ਕਰਦੀਆਂ ਨੇ ਕਿ ਜਦੋਂ ਬੱਚਿਆਂ ਨੇ ਵੱਡੇ ਹੋਣਾ ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਡੈਫੀਨੇਟਲੀ ਉਸ ਟਾਈਮ ਤੇ ਆਪਾਂ ਨੂੰ ਪ੍ਰੋਪਰ ਫੰਡਿੰਗ ਚਾਹੀਦੀ ਹੁੰਦੀ ਹੈ ਤਾਂ ਕਿ ਉਹ ਪੜ੍ਹ ਸਕਣ ਪ੍ਰੋਪਰਲੀ। ਕਿਉਂਕਿ ਇਸ ਟਾਈਮ ਤੇ ਮੈਂ ਬਹੁਤ ਵਾਰ ਦੇਖਦੀ ਹਾਂ ਨੋਟ ਓਨਲੀ ਕਿ ਓਨਟੈਰੀਓ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਇਸ ਤਰੀਕੇ ਦੇ ਨਾਲ ਪੜ੍ਹ ਰਹੇ ਹੁੰਦੇ ਕਿ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾ ਰਹੇ ਨੇ, ਕਿਸੇ ਹੋਰ ਕੰਟਰੀ ਦੇ ਵਿੱਚ ਜਾ ਰਹੇ ਨੇ। ਸੋ ਉਸ ਟਾਈਮ ਤੇ ਸਾਨੂੰ ਇਸ ਚੀਜ਼ ਦੀ ਸਭ ਨਾਲੋਂ ਵੱਡੀ ਫਿਕਰ ਹੁੰਦੀ ਹੈ ਕਿ ਫੰਡਿੰਗ ਕਿੱਦਾਂ ਅਵੇਲੇਬਲ ਹੋਏਗੀ, ਐਂਡ ਉਸ ਟਾਈਮ ਤੇ ਜਦੋਂ ਆਪਾਂ ਨੂੰ ਥਾਊਜ਼ੈਂਡਸ ਆਫ ਡਾਲਰਸ, ਲੱਖਾਂ ਹੀ ਡਾਲਰ ਆਪਾਂ ਨੂੰ ਇੱਕਦਮ ਪੇ ਆਊਟ ਕਰਨੇ ਪੈਂਦੇ ਹੈਗੇ, ਦੈਟਸ ਆ ਬਿਗੈਸਟ ਕੁਐਸਚਨ ਆ ਜਾਂਦਾ ਹੈਗਾ ਫੈਮਿਲੀ ਦੇ ਵਿੱਚ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਹੁਣੇ ਤੋਂ ਜਦੋਂ ਬੱਚੇ ਬੋਰਨ ਹੁੰਦੇ ਤਦੋਂ ਤੋਂ ਹੀ ਐਜੂਕੇਸ਼ਨ ਸੇਵਿੰਗਸ ਪਲਾਨ ਸ਼ੁਰੂ ਕਰੀਏ, ਤਾਂ

0: ਇਸ ਅਗਸਤ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਫੈਮਿਲੀਸ ਨੂੰ ਹੈਲਪ ਆਊਟ ਕੀਤਾ ਜਿਨ੍ਹਾਂ ਨੇ RESP ਦੇ ਮਨੀ ਦੇ ਵਿੱਚ ਵਿਦਡਰਾਅਲ ਦਿੱਤੇ ਨੇ, ਪੈਸੇ ਕਢਾਏ ਹੈਗੇ ਆ, ਜਿਨ੍ਹਾਂ ਦੇ ਬੱਚਿਆਂ ਨੇ ਸਤੰਬਰ ਦੇ ਵਿੱਚ ਯੂਨੀਵਰਸਿਟੀ ਕਾਲਜ ਜਾਣਾ ਹੈਗਾ. ਮੇਕ ਸ਼ੋਰ ਕਰੋ ਇੱਕ ਨਾ ਇੱਕ ਦਿਨ ਸਾਰੇ ਪੇਰੈਂਟਸ ਨੇ ਇਸ ਟਾਈਮ ਤੋਂ ਨਿਕਲਣਾ ਹੈਗਾ. ਉਸ ਟਾਈਮ ਤੇ ਜ਼ਰੂਰ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚੇ ਅੱਗੇ ਅਚੀਵਮੈਂਟਸ ਕਰ ਰਹੇ ਨੇ, ਪਰ ਫੰਡਿੰਗ ਜੇ ਆਪਣੇ ਕੋਲ ਅਵੇਲੇਬਲ ਹੋਏਗੀ ਉਹ ਖੁਸ਼ੀ ਮੈਨੂੰ ਲੱਗਦਾ ਦੁੱਗਣੀ ਹੋ ਜਾਂਦੀ ਹੈਗੀ ਹੈ. ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ, ਚਾਹੇ ਬੱਚਿਆਂ ਦੀ RESP ਦੀ ਗੱਲ ਕਰੀਏ ਜਾਂ ਤੁਹਾਡੀ ਆਪਣੀਆਂ ਕੋਈ ਇਨਵੈਸਟਮੈਂਟਸ ਹੈਗੀਆਂ, ਰਜਿਸਟਰ ਰਿਟਾਇਰਮੈਂਟ ਸੇਵਿੰਗਸ ਪਲਾਨ ਹੈ, TFSA ਹੈਗਾ, FHSA ਹੈ, ਕਈ ਵਾਰ ਕੋਈ ਨਾ ਕੋਈ ਇੰਸਟੀਟਿਊਸ਼ਨ ਬੈਂਕ ਦੇ ਵਿੱਚ ਚੱਲੀ ਜਾ ਰਿਹਾ ਹੁੰਦਾ ਹੈਗਾ, ਉਹਦੇ ਵਿੱਚ ਤੁਹਾਨੂੰ ਜੇ ਗਰੋਥ ਨਹੀਂ ਆ ਰਹੀ ਪ੍ਰੋਪਰਲੀ ਜਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੰਨੀ ਗਰੋਥ ਆ ਰਹੀ ਹੈਗੀ, ਸੋ ਮੇਕ ਸ਼ੋਰ ਕਰੋ ਉਹਨਾਂ ਨੂੰ ਜ਼ਰੂਰ ਟਾਈਮ ਸਿਰ ਰਿਵਿਊ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਪ੍ਰੋਪਰ ਫੰਡਸ ਦੇ ਵਿੱਚ ਇਨਵੈਸਟ ਕਰਕੇ ਜ਼ਰੂਰ ਉਹਦਾ ਬੈਨੀਫਿਟ ਲਿੱਤਾ ਜਾਵੇ. ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ ਕਾਲ ਕਰ ਸਕਦੇ ਹੋ 416-509-1509. ਇਸ ਤੋਂ ਇਲਾਵਾ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਫਿਰ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ, ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਜਾਂ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ 9280 ਗੋਡਵੇ ਡਰਾਈਵ ਯੂਨਿਟ C110, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509. ਦਿਸ ਇਜ਼ ਮੋਨਾ ਮੈਂਗੀ ਫਰੋਮ ਇੰਸ਼ੋਰੈਂਸ ਫੋਰ ਯੂ.
1: ਕਿਆ ਬਾਤ ਹੈ, ਐਨਰਜੀ ਹੋਵੇ ਤਾਂ ਏਦਾਂ ਹੋਵੇ. ਹੈਵ ਅ ਗੁੱਡ ਫਰਾਈਡੇ, ਹੈਵ ਅ ਗੁੱਡ ਵੀਕਐਂਡ. ਸਤਿ ਸ੍ਰੀ ਅਕਾਲ,
0: ਥੈਂਕ ਯੂ ਸੋ ਮਚ.
1: ਸਤਿ ਸ੍ਰੀ ਅਕਾਲ ਜੀ. ਮੋਨਾ ਮੈਂ ਜੀ 416-509-1509 ਤੇ ਇਹਨਾਂ ਨਾਲ ਸੰਪਰਕ ਕਰ ਲੈਣਾ ਤੇ ਲਾਈਨਾਂ ਮੈਂ ਥੋੜੀਆਂ ਕਲੀਅਰ ਕਰ ਦਵਾਂ. ਕਾਫੀ ਲੰਬੇ ਸਮੇਂ ਤੋਂ ਹੋਲਡ, ਫਿਰ ਇੰਦਰਪਾਲ ਸਿੰਘ ਨਾਲ ਵੀ ਗੱਲਬਾਤ ਕਰਨੀ ਆ. ਟਰੱਕਿੰਗ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ ਇੰਦਰਪਾਲ ਸਿੰਘ ਵੀ ਸਿੰਘ ਜੀ ਹਨ. ਪਹਿਲਾਂ ਕਰਦੇ RS ਬਾਈ ਜੀ ਆ ਜਾਓ, ਬਾਈ ਬਾਈ ਆ ਜਾਓ ਜੀ.
2: ਹਾਂ ਜੀ, ਤੰਬਰ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਸਾਰਿਆਂ ਨੂੰ.
1: ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ. ਮੇਰੇ ਨਾਲ ਇੰਦਰਪਾਲ ਸਿੰਘ ਬੈਠੇ ਹਨ ਸਟੂਡੀਓ ਦੇ ਵਿੱਚ. ਕਾਫੀ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਟਰੱਕ ਚਲਾ ਰਹੇ ਹਨ. ਇਹਨਾਂ ਨੂੰ ਫੀਲ ਹੁੰਦਾ ਵੀ ਕਾਫੀ ਸਾਰੀ ਇਹ ਜਿਹੜੀਆਂ ਮੁਸ਼ਕਲਾਂ ਅਸੀਂ ਆਪ ਖੁਦ ਕ੍ਰੀਏਟ ਕੀਤੀਆਂ, ਤੇ ਅਮਰੀਕਾ ਦੀ ਟਰੱਕਿੰਗ ਵਿੱਚ ਕੀ ਹੋ ਰਿਹਾ ਉਹਦੀ ਵੀ ਜਾਣਕਾਰੀ ਲਵਾਂਗੇ. ਤੁਸੀਂ ਕੀ ਕਹਿਣਾ ਚਾਹੁੰਦੇ ਹੋ?
2: ਬਸ ਮੈਂ ਤੇ ਪਹਿਲੀ ਤਾਂ ਗੱਲ ਜਿਹੜੇ ਉਹ ਬਾਰੀਆ ਸਾਹਿਬ ਨੇ ਦੱਸਿਆ ਵੀ ਹੈਮਿਲਟਨ ਦੇ ਵਿੱਚ ਇੰਟੀਮੀਗ੍ਰੇਟ ਉਹਨਾਂ ਨੇ ਰੈਲੀ ਕਰਨ ਇਜਾਜ਼ਤ ਮੰਗਦੇ ਆ
1: ਜੀ.
2: ਉਹਦੇ ਵਿੱਚ ਇਹ ਮੈਂ ਕਹਿਣਾ ਚਾਹੁੰਦਾ, ਉਹਨਾਂ ਨੂੰ ਰਸਾਹ ਦੇਣਾ ਚਾਹੁੰਦਾ ਮੈਂ. ਹੁਣ ਜਿਹੜੀ ਲਿਬਰਲ ਸਰਕਾਰ ਨੇ ਬਿਲਕੁਲ ਉਹਨੇ ਕਿਹਾ ਵੀ 1 ਮਿਲੀਅਨ ਦੇ ਲਾਗੇ, 9 ਮਿਲੀਅਨ ਦੇ ਲਾਗੇ ਬੰਦੇ ਜਿਹੜੇ ਓਵਰ ਡੰਪ ਹੋਏ ਪਿਆ ਉਹਨਾਂ ਦੇ ਬਾਰੇ ਗੱਲ ਕਰਦੇ ਆ. ਦੂਸਰੀ ਗੱਲ ਮੈਂ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦਾ ਵੀ ਜਿਹੜੇ ਫੋਰਨ ਵਰਕਰ ਆ ਰਹੇ ਨੇ ਇੱਥੇ ਉਹਨਾਂ ਨੇ ਸੱਦੇ, ਹੁਣ ਕਾਰਨੀ ਸਾਹਿਬ ਨੇ ਬੜਿਆਂ ਨੂੰ ਉਹਨਾਂ ਨੂੰ ਪੱਕੇ ਕਰਤਾ ਇੱਥੇ. ਹੋਰ ਬੈਂਕਾਂ ਦੇ ਵਿੱਚ ਜਿੰਨਾ ਜਿਹੜੇ ਕੰਪਨੀਆਂ ਨੂੰ ਘੱਟ ਤਨਖਾਹ ਦੇ ਬੰਦਿਆਂ ਨੂੰ ਆਦਤ ਪੈ ਗਈ ਰੱਖਣ ਦੀ, ਉਹ ਇੰਨੇ ਆ ਰਹੇ ਆ ਬੰਦੇ, ਤੁਸੀਂ ਫਿਕਰ ਕੱਢ ਕੇ ਦੇਖ ਲਓ ਜੀ.
1: ਬਿਲੀਅਨ
2: ਦਾ ਹੁੰਦਾ ਪ੍ਰੋਫਿਟ ਉਹਨਾਂ ਨੂੰ, ਸਾਰੇ ਫੋਨ ਵਰਕਰ ਜਿਆਦਾ ਰੱਖਦੇ ਆ. ਕੀ ਗੱਲ, ਸਾਡੇ ਬੱਚਿਆਂ ਨੂੰ ਲੱਗੀ ਹੋਈ ਪਈ ਆ? ਕਿਉਂ ਨੀ ਉਹਨਾਂ ਨੂੰ ਮੈਂ ਸਲਾਹ ਦੇਣਾ ਚਾਹੁੰਦਾ, ਉਹ ਜਿਹੜੇ ਕਰਨੀ ਚਾਹੁੰਦੇ ਰੈਲੀ ਪਹਿਲਾਂ ਆ ਰਹੇ ਕਹਿਣ ਬਈ ਫੋਨ ਵਰਕਰ ਬੰਦ ਕਰੋ
1: ਜੀ,
2: ਉਹਦੇ ਵਿੱਚ ਅਸੀਂ ਵੀ ਸ਼ਾਮਿਲ ਹੋ ਜਾਵਾਂਗੇ, ਉਹਨਾਂ ਸਿਆਦਾ ਕਰਾਂਗੇ ਉਹਨਾਂ ਦੀ. ਦੂਸਰੀ ਗੱਲ ਜੋ ਟਰੈਕਿੰਗ ਦੇ, ਟਰੈਕਿੰਗ ਦੇ ਵਿੱਚ ਇੱਕ ਟ੍ਰੇਨ ਸਾਫ ਲਿਖੀ ਵੀ ਯਾਰ ਫੈਡਰਲ ਨੇ
1: ਜੀ,
2: ਇੱਕ ਟ੍ਰੇਨ ਸਾਫ ਲਿਖੀ ਹੈ ਜਿਹਦੇ ਆਪਣੇ ਕੋਲੇ ਕੋਈ ਟਰੱਕ ਨਹੀਂ ਹੈਗਾ, ਉਹਨੂੰ ਕੰਪਨੀ ਤੋਂ ਕੰਪਨੀ ਚੱਕ ਨਹੀਂ ਦੇ ਸਕਦੇ, ਉਹਨੂੰ ਕਿਸੇ ਪੇਰੋਲ ਤੇ ਰੱਖਣਾ ਨਹੀਂ, ਰੱਖਦਾ ਕੰਪਨੀ ਨੂੰ ਫਾਇਦਾ ਹੋ ਸਕਦਾ. ਠੀਕ ਹੈ ਜੀ. ਹੁਣ ਡਰਾਈਵਰ ਵਿਚਾਰੇ ਕਹਿੰਦੇ ਉਹ ਨਹੀਂ ਕੋਈ ਮੰਨਦਾ, ਸਾਰੇ ਅੱਜ ਸਾਡੇ ਬਣਾ ਰਹੇ ਨੂੰ, ਸਾਰਿਆਂ ਨੂੰ ਹੱਥ ਬੰਨ ਕੇ ਹੀ ਬੇਨਤੀ ਕਰਦਾ ਬਈ ਆਪਾਂ ਸਿਰਫ ਪੇਰੋਲ ਦਾ ਜ਼ੋਰ ਪਾਓ ਵੀ ਡਰਾਈਵਰਾਂ ਨੂੰ ਕਿਉਂ ਨੀ ਪ੍ਰਾਈਜ਼ ਤੌਰ ਤੇ ਰੱਖਿਆ ਜਾਂਦਾ. ਤੇ ਦੂਸਰੀ ਗੱਲ, ਪੇਰੇਡ ਸੈੱਟ ਆ ਜਿਹੜਾ 7 ਸਾਲ ਪਹਿਲਾਂ $33 ਵੈਨਕੂਵਰ ਸੈੱਟ ਹੋਇਆ ਸੀ, ਅੱਜ $35 ਹੋਇਆ ਉੱਥੇ. $35 ਦਾ ਰੇਟ ਮੰਗ ਕਰੋ ਭਾਈ ਸਾਰੇ ਡਰਾਈਵਰਾਂ ਦੀ, ਪੇਰੋਲ ਤੇ ਰੱਖੋ. ਇੰਨੀ ਮੇਰੀ ਬੇਨਤੀ ਹੈ. ਥੈਂਕ ਯੂ ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ. ਤੁਹਾਡੀ ਆਵਾਜ਼ ਏਰ ਤੇ ਆ ਗਈ ਹੈਗੀ, ਮੈਂ ਲਾਈਨਾਂ ਕਲੀਅਰ ਕਰ ਦੇਵਾਂ. ਪਿਆਰਾ ਸਿੰਘ US ਤੋਂ ਪ੍ਰੋਗਰਾਮ ਸੁਣ ਰਹੇ ਹਨ, ਜਸਵੀਰ ਸਿੰਘ US ਤੋਂ ਪ੍ਰੋਗਰਾਮ ਸੁਣ ਰਹੇ ਹਨ, ਬੂਟਾ ਧਾਲੀਵਾਲ ਬਹੁਤ ਸਾਰੇ ਮੈਸੇਜ ਮਿਸ ਕਰਦੇ ਪ੍ਰੋਗਰਾਮ ਸੁਣ ਰਹੇ ਹਨ. ਜਤਿੰਦਰ ਜੀ ਤੁਹਾਡੀ ਵਾਰੀ ਨੈਕਸਟ ਆ, ਫਿਰ 1x1. ਜਤਿੰਦਰ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ.
3: ਹਾਂਜੀ ਭਾਜੀ, ਸਤਿ ਸ੍ਰੀ ਅਕਾਲ.
1: ਸਤਿ ਸ੍ਰੀ ਅਕਾਲ ਜੀ.
3: ਹਾਂਜੀ ਭਾਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈਗਾ ਜਿਹੜੇ ਮਤਲਬ ਕਿ ਲਾਸਟ ਹੈਗੇ ਕੋਲਰ ਉਹ ਠੀਕ ਕਹਿ ਕੇ ਗਏ ਹੈਗੇ ਆ ਕਿ ਹਾਂ ਵੀ ਸੈਲਰੀ ਵਗੈਰਾ ਵਧਣੀ ਚਾਹੀਦੀ ਆ. ਬਟ ਭਾਜੀ ਮੈਂ ਇੱਕ ਬੰਦੇ ਨੇ ਪੁੱਛਿਆ, ਉਹ ਓਨਰ ਹੈਗਾ ਵੱਡੀ ਕੰਪਨੀ ਦਾ, ਕਹਿੰਦਾ ਯਾਰ ਵੀ ਮਤਲਬ ਕਿ ਅਸੀਂ ਬਈ ਪ੍ਰੋਫਿਟ, ਹਰੇਕ ਨੇ ਪ੍ਰੋਫਿਟ ਦੇਖਣਾ ਬਿਜ਼ਨਸਮੈਨ ਨੇ. ਕਹਿੰਦਾ ਯਾਰ ਜੇ ਅਸੀਂ $35 ਜਾਂ $30 ਮਤਲਬ ਦਿੰਦੇ ਹੈਗੇ ਆ ਡਰਾਈਵਰ ਨੂੰ, ਕਹਿੰਦਾ ਬਾਹਰ ਮੈਨੂੰ ਉਹਨੇ ਦਿਖਾਇਆ, ਕਹਿੰਦਾ ਬਾਹਰ ਇੱਕ ਸਟੂਡੈਂਟ ਖੜਾ ਸੀ, ਉਹਦਾ ਡੈਡੀ ਖੜਾ ਸੀ ਨਾਲ, ਤੇ ਕਹਿੰਦਾ ਯਾਰ ਇਹ ਮਤਲਬ 3 ਮਹੀਨੇ ਫ੍ਰੀ ਚ ਕੰਮ ਕਰਦੇ ਆ ਮੇਰੇ
1: ਭਾਜੀ,
3: 3-3 ਮਹੀਨੇ ਫ੍ਰੀ ਚ ਕੰਮ ਕਰਦੇ ਆ. ਪਹਿਲਾਂ 2-3 ਵੀਕ ਟ੍ਰੇਨਿੰਗ ਚ ਲਵਾ ਦਿੰਦੇ ਆ ਜੀ, ਫ੍ਰੀ

0: ਕਹਿ ਕਹਿ ਕੇ ਫਿਰ ਫਿਰ ਦੋ ਮਹੀਨੇ $500 ਸਿਰਫ ਦਿੰਦੇ ਆ ਵੀਕਲੀ ਕਹਿੰਦਾ ਕਹਿੰਦਾ ਖੁਸ਼ੀ ਖੁਸ਼ੀ ਕੰਮ ਕਰਦੇ ਤੇ ਰਾਤ ਨੂੰ 2:30 ਬੁਲਾ ਲਓ 2 ਬੁਲਾ ਲਓ 3 ਬੁਲਾ ਲਓ ਕਹਿੰਦਾ ਰੇਹੜੀ ਆ ਤੇ ਕਹਿੰਦਾ ਮਤਲਬ ਕਿ ਅਸੀਂ ਪ੍ਰੋਫਿਟ ਦੇਖਣਾ ਹੈਗਾ ਭਾਜੀ ਪ੍ਰੋਬਲਮ ਸਾਰੀ ਪ੍ਰੋਬਲਮ ਹੀ ਇਹ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈਗੀ ਆ ਉਹਦਾ ਕਾਰਨ ਇਹ ਹੈਗਾ ਭਾਜੀ ਮੈਂ ਮਤਲਬ ਕਿ ਇੱਕ ਮਿੰਟ ਲੈਣਾ ਸਿਰਫ ਮੈਂ ਪੋਡਕਾਸਟ ਦੇਖਿਆ ਭਾਜੀ ਕਿ ਵੀ ਉੱਥੇ ਨਾ ਇੱਕ ਮਤਲਬ ਕਿ ਰਿਪੋਰਟਰ ਸੀਗਾ ਮਤਲਬ ਕਿ ਉਹਨੇ ਮਤਲਬ ਕਿ ਫਿਗਰ ਆਊਟ ਕੀਤਾ ਹੋਇਆ ਉਹ ਕਹਿੰਦਾ ਜਿਹੜਾ ਗੋਲਡੀ ਬਰਾਡ ਐਗਜ਼ਾਮਪਲ ਉਹਨੇ ਦਿੱਤੀ ਜਿਹੜਾ ਗੋਲਡੀ ਬਰਾਡ ਹੈਗਾ ਮੋਸਟ ਵਾਂਟਡ ਬੰਦਾ ਹੈਗਾ ਉਹ ਐਜ਼ ਏ ਸਟੂਡੈਂਟ ਆ ਗਿਆ ਸੀਗਾ ਮਤਲਬ ਕਿ ਲਿਬਰਲ ਗੌਰਮੈਂਟ ਦੇ ਵਿੱਚ ਸਟੂਡੈਂਟ ਆ ਗਿਆ ਜੀ ਉਸ ਤੋਂ ਬਾਅਦ ਉਹਨੇ ਸਟੂਡੈਂਟ ਸਟੱਡੀ ਸਟੂਡੀ ਦਾ ਮਹਾਰਾਜ ਉਹਨੇ ਕੀ ਕੀਤੀ ਹੋਣੀ ਹੈ ਜਿਹੜਾ ਐਡਾ ਵੱਡਾ ਮਤਲਬ ਕਿ ਕ੍ਰਿਮੀਨਲ ਹੈਗਾ ਆਪ ਹੀ ਮੰਨਦਾ ਹੈਗਾ ਤੇ ਉਸ ਤੋਂ ਬਾਅਦ ਉਹਨੇ ਰਿਫਿਊਜੀ ਕਲੇਮ ਕਰਦਾ ਸਿਟੀਜਨ ਹੋ ਗਿਆ ਭਾਜੀ ਕੈਨੇਡੀਅਨ ਸਿਟੀਜਨ ਹੈਗਾ ਤੇ ਤੁਸੀਂ ਆਪ ਦੇਖੋ ਉਹ ਕਹਿੰਦਾ ਏਦਾਂ ਦੇ ਬੰਦੇ ਬਹੁਤ ਕ੍ਰਿਮੀਨਲ ਆਏ ਹੈਗੇ ਆ ਉਹਨਾਂ ਦੇ ਕਾਰਨ ਹੀ ਆਪਣੀ ਕਮਿਊਨਿਟੀ ਹਾਈਲਾਈਟ ਹੋ ਗਈ ਹੈਗੀ ਆ ਭਾਜੀ ਉਦਾਂ ਕਮਿਊਨਿਟੀ ਪੂਰੀ ਨਹੀਂ ਸੀ ਹਾਈਲਾਈਟ ਹੋ ਗਈ ਹੈਗੀ ਆ ਤੇ ਉਹ ਜਿਹੜਾ ਮਤਲਬ ਕ੍ਰਿਮੀਨਲ ਜਿਹੜਾ ਆ ਗਏ ਉਹ ਆਏ ਕਿੱਦਾਂ ਭਾਜੀ ਆਏ ਸਪਾਊਸਲ ਵੀਜ਼ੇ ਚ ਆਏ ਹੈਗੇ ਆ ਜਾਂ ਮਤਲਬ ਕਿ ਭੈਣ ਭਰਾ ਬਣ ਕੇ ਏਦਾਂ ਮਤਲਬ ਕਿ ਆਏ ਹੈਗੇ ਆ ਕੁਝ ਸਟੱਡੀ ਵੀਜ਼ੇ ਤਾਂ ਬਹੁਤ ਘੱਟ ਆਏ ਆ ਸਪਾਊਸ ਬਣ ਕੇ ਬਹੁਤ ਆਏ ਆ ਕੁੜੀਆਂ ਵਿਚਾਰੀਆਂ ਗਰੀਬ ਘਰਾਂ ਦੀ ਕੁੜੀਆਂ
1: ਤੁਹਾਨੂੰ ਸਾਰਾ ਵੀਰੇ ਮੈਂ ਲਾਈਨ ਕੱਟੀ ਹੋਈ ਲਾਈਨਾਂ ਮੇਰੀਆਂ ਸਾਰੀਆਂ ਵੀ ਜੇ ਕੋਈ ਫਰਾਈਡੇ ਦਾ ਦਿਨ ਹੈ ਇੰਦਰਪਾਲ ਸਿੰਘ ਨਾਲ ਵੀ ਗੱਲ ਕਹਿੰਦੀ ਮੈਂ ਲਾਈਨਾਂ ਪਹਿਲਾਂ ਕਲੀਅਰ ਕਰਦਾ ਮਾਫ਼ ਕਰਨਾ ਲਾਈਨ ਕੱਟਣੀ ਪਈ ਕਾਫੀ ਲੰਬੀ ਹੋ ਗਈ ਸੀ 3012 ਤੁਸੀਂ ਏਅਰ ਤੇ ਹੋ ਜੀ
2: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਮੈਂ ਭਾਈ ਆਪਣੇ ਬਾਈ ਬਹਿਣਾ ਤੁਹਾਨੂੰ ਇਹ ਕਹਿੰਦਾ ਸਾਰੀ ਗੱਲ ਜਿਹੜੀ ਬੱਚੇ ਬੱਚਿਆਂ ਦੀ ਪੇਰੈਂਟ ਦੀ ਪੇਰੋਲ ਦੀ ਗੱਲ ਕੀਤੀ ਆਪਾਂ ਦੁਬਾਰਾ ਨਹੀਂ ਕਰਾਂਗੇ ਤਾਂ ਦੂਜੀ ਗੱਲ ਆਪਾਂ ਕਰਨੀ ਜਿਹੜੀ 8 ਬਿਲੀਅਨ ਦਾ ਨਵਾਂ ਜਿਹੜਾ ਲੋਨ ਇਹਨਾਂ ਨੇ ਚੱਕ ਕੇ ਆਪਣੇ ਜਿਹੜਾ ਹੈਗਾ ਬੇਲ ਆਊਟ ਕੰਪਨੀਆਂ ਨੂੰ ਜਾਂ ਸਮਾਲ ਬਿਜ਼ਨਸ ਨੂੰ ਤੇ ਸਮਾਲ ਬਿਜ਼ਨਸ ਨੇ ਤਾਂ ਇਹ ਲੈ ਕੇ ਪੈਸਾ ਤੇ ਬੈਂਕਰਪਸੀ ਕਰਕੇ ਤਾਂ ਅਗਲਾ ਬਿਜ਼ਨਸ ਖੋਲ ਦੇਣਾ
1: ਆਪਣੇ ਮਿੱਤਰਾਂ ਦੋਸਤਾਂ ਨੂੰ ਹੀ ਪੈਸੇ ਦੇ ਦਿੰਦੇ ਹਨ 8731 ਤੁਸੀਂ ਯਾਰ ਦੇਖੋ ਜੀ
3: ਸਤਿ ਸ੍ਰੀ ਅਕਾਲ ਦਵਿੰਦਰ ਪਵਾਰ ਬੋਲਦਾ ਜੀ
1: ਦਵਿੰਦਰ ਪਵਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਮੌਰਗੇ ਦੀ ਜਾਣਕਾਰੀ ਦੇ ਦਿਓ ਪਲੀਜ਼
3: ਤੇ ਬਿਲਕੁਲ ਜੀ ਜਿੱਦਾਂ ਟਾਈਮ ਦੀ ਸ਼ੋਰਟੇਜ ਕਰਕੇ ਥੋੜਾ ਹੀ ਮੈਸੇਜ ਦੇਵਾਂਗੇ ਅੱਜ ਜਿਹੜੇ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮੌਰਗੇਜ ਹੈਗੀ ਕੋਈ ਵੀ ਪਰਚੇਜ਼ ਜਾਂ ਰੀਸੇਲ ਹੈ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ ਰਹੀ ਹੈ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6478887 31 ਇਸ ਤੋਂ ਇਲਾਵਾ ਜੇ ਤੁਹਾਡੀ ਕੋਈ ਵੀ ਪ੍ਰੋਪਰਟੀ ਹੈਗੀ ਉਹਦੀ ਇਕੁਇਟੀ ਹੈਗੀ ਆ ਇਕੁਇਟੀ ਦੇ ਵਿੱਚ ਪੈਸਾ ਪਿਆ ਤੇ ਉਹਨੂੰ ਅਜਾਈ ਨਾ ਗਵਾਓ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖੋ ਕਿਉਂਕਿ ਐਮਰਜੈਂਸੀ ਦੇ ਵਿੱਚ ਕੋਈ ਨੀ ਕਨੇਡਾ ਚ ਕਿਸੇ ਦੀ ਬਾਂਹ ਫੜਦਾ ਜੇ ਤੁਹਾਡਾ ਆਪਣਾ ਪੈਸਾ ਤੁਹਾਡੇ ਕੋਲ ਪਿਆ ਉਹਨੂੰ ਜਦੋਂ ਤੇ ਜਿੰਨਾ ਯੂਜ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ ਓਪਨ ਲੋਨ ਆ ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ ਤੇ ਕਾਲ ਕਰਨ ਲਈ ਨੰਬਰ ਹੈ 6478887 31 ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕੋਈ ਟਰੱਕ ਦਾ ਲੋਨ ਟ੍ਰੇਲਰ ਦਾ ਲੋਨ ਜਾਂ ਕੋਈ ਤੁਹਾਡਾ ਆਪਣਾ ਬਿਜ਼ਨਸ ਹੈ ਉਹਦਾ ਲੋਨ ਕਰਾਉਣਾ ਚਾਹੁੰਦੇ ਜਾਂ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479887831 6479887831 ਤੇ ਕਾਲ ਕੀਤੀ ਜਾ ਸਕਦੀ ਹੈ ਜੀ ਤੇ ਬਾਕੀ ਹਮੇਸ਼ਾ ਇੱਕ ਗੱਲ ਕਹਿ ਰਹੀ ਹੈ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਰਹੀ ਹੈ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਜਾਈ ਬਹੁਤ ਬਹੁਤ ਧੰਨਵਾਦ ਜੀ
1: ਬਹੁਤ ਬਹੁਤ ਧੰਨਵਾਦ ਮੇਰੇ ਸੈੱਲ ਫੋਨ ਤੇ ਨਾ ਕਾਲ ਕਰੋ 416-837-1515 ਸਟੂਡੀਓ ਤੇ ਕਾਲ ਕਰ ਲਵੋ ਤੇ ਮੈਂ ਦਵਿੰਦਰ ਸਿੰਘ ਪਵਾਰ ਸਾਹਿਬ ਰਿਸਪੈਕਟ ਤੇ ਸਲੂਟ ਤੁਹਾਨੂੰ ਪਤਾ ਟਾਈਮ ਘੱਟ ਸਾ ਤੁਸੀਂ ਆਪਣੀ ਟਾਈਮ ਦੇ ਸ਼ੋਰਟ ਵਿੱਚ ਆਪਣੀ ਜਾਣਕਾਰੀ ਦੇ ਗਏ ਰਿਸਪੋਂਸ ਦੇਵੋ ਯਾਰ ਮੌਰਗੇ ਚਾਹੀਦੇ ਕੋਈ ਪੈਸਾ ਦੇਣਾ ਚਾਹੀਦਾ ਦਵਿੰਦਰ ਸਿੰਘ ਪਵਾਰ ਦਾ ਨੰਬਰ 6479887831 ਇੰਦਰਪਾਲ ਸਿੰਘ ਜੀ ਇੱਦਾਂ ਲਾਈਨਾਂ ਬਿਜ਼ੀ ਤੁਹਾਡੀ ਭਾਰੀ ਵੀ ਆਉਂਦੀ ਆ ਆਪਾਂ ਇਹ ਗੱਲਾਂ ਬਾਤਾਂ ਸਾਡਾ 15 ਮਿੰਟ ਪੂਰੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ ਅਮਰੀਕ ਸਿੰਘ ਜੀ
4: ਅੰਬਰ ਸਾਹਿਬ ਸਤਿ ਸ੍ਰੀ ਅਕਾਲ ਭਾਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵੀ ਵੀਰੇ
4: ਬਹੁਤ ਵਧੀਆ ਤੰਬਰ ਸਾਹਿਬ ਜਦੋਂ 90-91 ਦੇ ਵਿੱਚ ਆਏ ਸੀ ਉਦੋਂ ਸੀਗੀ ਜੀਦਾਰੀ
1: ਜੀ
4: ਮਤਲਬ ਬਹੁਤ ਸੋਹਣਾ ਉਦੋਂ ਪਰਿਵਾਰਾਂ ਨੇ ਪਰ ਕੰਮ ਵੀ ਓਨਾ ਕੁ ਹੁੰਦਾ ਸੀ ਤੇ ਓਨੇ ਕੁ ਪੈਸੇ ਨਾਲ ਸਰ ਜਾਂਦਾ ਸੀ
1: ਜੀ
4: ਜੋ ਅੱਜ ਕੱਲ ਹਾਲਾਤ ਹੋਏ ਆ ਕੰਧਾਂ ਨੀ ਵੱਜਣ ਵਾਲਾ ਕੰਮ ਹੋਇਆ ਪਿਆ ਵਾਈ ਵਾਈ ਦੀ ਗੱਲ ਬਿਲਕੁਲ ਸਹੀ ਆ ਭਾਜੀ ਜਿਹੜੇ ਆਪਣੇ ਬੱਚੇ ਚੰਗੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ ਆ ਭਾਜੀ ਬੱਚੇ ਬਹੁਤ ਸਟ੍ਰੈਸ ਦੇ ਵਿੱਚ ਗਏ ਆ ਆਪਣੇ ਤੰਬਰ ਸਾਹਿਬ ਇੱਥੇ
1: ਗਏ ਹੋਏ ਆ ਕਿਉਂਕਿ ਉਹਨਾਂ ਨੇ ਸਹੀ ਗੱਲ ਕਹੀ ਆ ਵੀ ਇੱਥੇ ਦੇ ਬੱਚਿਆਂ ਨੂੰ ਜੋਬ ਨਹੀਂ ਮਿਲੇ ਤੁਸੀਂ ਬਾਹਰੋਂ ਫੋਰਨ ਵਰਕਰ ਰੱਖ ਕੇ ਬੈਂਕਾਂ ਵਿੱਚ ਰੱਖ ਕੇ ਸਾਰੇ ਪਾਸੇ ਐਂਡ ਬਿਲੀਅਨ ਡਾਲਰ ਦਾ ਪ੍ਰੋਫਿਟ ਬਣਾ ਰਹੇ ਹੋ ਸਰਕਾਰ ਇੱਧਰ ਕੱਲ੍ਹ ਨਹੀਂ ਦੇਖਦੀ
4: ਹੁਣ ਤੰਬਰ ਸਾਹਿਬ ਦੇਖੋ ਬੱਚੇ ਨੇ ਵਿਚਾਰਿਆਂ ਨੇ ਪੜ੍ਹਾਈ ਕੀਤੀ ਹੈ, ਪੈਸੇ ਲਾਏ, ਯੂਨੀਵਰਸਿਟੀ ਚੰਗੇ ਪੜ੍ਹਾਏ ਆ, ਉਹ ਵਿਚਾਰੇ ਹੁਣ ਘਰ ਬੈਠੇ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ ਤੇ ਆਵਾਂ ਗਾਉਣ ਹੀ ਜਿਹੜੇ ਬੰਦੇ ਬੱਚੇ ਸੱਦੇ, ਚਲੋ ਅਸੀਂ ਇਹ ਨੀ ਕਹਿੰਦਾ ਆਓ ਪਰ ਤੁਸੀਂ ਸੱਦੋ ਤਾਂ ਸਹੀ ਉਹਨਾਂ ਨੂੰ, ਬਾਕੀ ਉਹਨਾਂ ਨੂੰ ਜੋਬਾਂ ਦਾ ਦੇਵੋ। ਹੁਣ ਜਿਹੜੇ ਸਟੂਡੈਂਟ ਆ ਤੰਬਰ ਸਾਹਿਬ, ਤੁਹਾਨੂੰ ਮੈਂ ਕਿਹੜੇ ਰੈਸਟੋਰੈਂਟ ਤੇ ਲੈ ਕੇ ਜਾਂਦਾ, ਉਹਨਾਂ ਦਾ ਉਹ ਜਲੂਸ ਕੱਢਿਆ ਆ, ਦੋ ਦੋ ਤਿੰਨ ਤਿੰਨ ਦਾ ਲਓ, ਜਿੱਦਾਂ ਭਾਈ ਹੁਣੀ ਗੱਲ ਕਹਿ ਕਹਿ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰ ਲੈਂਦੇ, ਜਦੋਂ ਮਰਜ਼ੀ ਭਾਂਡੇ ਮਜਾ ਲੈਂਦੇ, ਜਦੋਂ ਮਰਜ਼ੀ ਉਹਨਾਂ ਨੂੰ ਘਰਾਂ ਨੂੰ ਤੋਰ ਦਿੰਦੇ ਆ। ਉਹ ਯਾਰ ਨਾ ਜਲੂਸ ਕੱਢੋ, ਵੀ ਕਿਸੇ ਦੇ ਧੀ ਪੁੱਤ ਆ ਨਾ, ਕੰਮ ਬਹੁਤ ਤੰਬਰ ਸਾਹਿਬ ਕੰਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ, ਆਪਾਂ ਨੂੰ ਸੋਚਣਾ ਪੈਣਾ। ਤੁਹਾਡਾ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਮੈਂ ਹੁਣ ਥੋੜ੍ਹੀ ਜਿਹੀ ਗੱਲਬਾਤ ਇੰਦਰਪਾਲ ਸਿੰਘ ਨਾਲ ਕਰ ਲਵਾਂ, ਕਿਉਂਕਿ ਆਪਾਂ ਟਰੱਕੀ ਦੀ ਗੱਲਬਾਤ ਕਰਨੀ ਹੈ ਕਾਫੀ ਲੰਬੇ ਸਮੇਂ। ਟਰੱਕ ਇੰਦਰਪਾਲ ਸਿੰਘ ਜੀ, ਅਮੈਰੀਕਾ ਦੇ ਟਰੱਕੀ ਬਾਰੇ ਦੱਸੋ, ਤੁਸੀਂ ਟਰੱਕ ਚਲਾਏ, ਤੁਸੀਂ ਕਹਿੰਦੇ ਵੀ ਫਾਇਦਾ ਹੈਗਾ ਵੀ ਤੁਸੀਂ ਓਨਰ ਓਪਰੇਟਰ ਨਾਲ ਤੁਸੀਂ ਕੰਪਨੀ ਵਾਸਤੇ ਕੰਮ ਕਰਦੇ ਹੋ। ਮੁਸ਼ਕਿਲਾਂ ਕੱਲ੍ਹ ਆਈਆਂ ਸਾਡੀ ਉੱਥੇ, ਕੈਨੇਡਾ ਨੂੰ ਉੱਥੇ ਕੈਨੇਡੀਅਨ ਟਰੱਕ ਡਰਾਈਵਰ ਨੂੰ ਹੇਟ ਕੱਲ੍ਹ ਕਰਨ ਲੱਗ ਪਏ ਕਿ ਆਪਾਂ ਇੰਟਰਸਟੇਟ ਆਪਾਂ ਉੱਥੇ ਲੋਡ ਚੱਕ ਕੇ ਅਮੈਰੀਕਾ 'ਚ ਲੋਡ ਸੱਟਣ ਲੱਗ ਪਏ ਸੀਗੇ ਜਾਂ ਚੱਪਲਾਂ ਪਾ ਕੇ ਚਲਾਉਂਦੇ। ਤੁਸੀਂ ਕਾਫੀ ਸਾਰੇ ਤੁਸੀਂ ਮੈਨੂੰ ਗੱਲਾਂ ਦੱਸੀਆਂ ਸੀ, ਉਹਦੀ ਜਾਣਕਾਰੀ ਦਿਓ ਥੋੜ੍ਹੀ ਜਿਹੀ।
5: ਦੇਖੋ ਜੀ ਤੰਬਰ ਸਾਹਿਬ, ਐਕਚੁਅਲੀ ਜਿਹੜੀ ਮੇਨ ਪ੍ਰੋਬਲਮ ਪਈ ਹੈ ਕਿ ਮੈਨੂੰ ਤਾਂ ਚਲੋ ਇੰਨੀ ਜ਼ਿਆਦਾ, ਮੈਂ ਇਸ ਬਿਜ਼ਨਸ 'ਚ ਐਜ਼ ਏ ਓਨਰ ਓਪਰੇਟਰ ਜ਼ਿਆਦਾ ਮੈਨੂੰ ਇਨਫੋਰਮੇਸ਼ਨ ਨਹੀਂ ਰਹੀ, ਪਰ ਐਜ਼ ਏ ਡਰਾਈਵਰ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਜੀ, ਉਹ ਮੈਂ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਸਕਦਾ।
1: ਕਰੋ ਜੀ।
5: ਤੂੰ ਜਿਹੜੇ ਕੈਨੇਡਾ ਦੇ ਇੱਥੋਂ ਜਾਂਦੇ ਆ ਆਪਣੇ ਡਰਾਈਵਰ ਟਰੱਕ ਲੈ ਕੇ, ਉਹ ਜਿਹੜੇ ਮਤਲਬ ਲਾ ਆ, ਤੁਸੀਂ ਇੱਧਰੋਂ ਲੋਡ ਚੱਕ ਕੇ ਉੱਥੇ ਤਾਰਨਾ ਅਤੇ ਉੱਥੋਂ ਲੋਡ ਚੱਕ ਕੇ ਸਿੱਧਾ ਵਾਪਸ ਤੁਸੀਂ ਕੈਨੇਡਾ ਦੇ ਵਿੱਚ ਆਉਣਾ
1: ਜੀ।
5: ਅਤੇ ਕੈਨੇਡਾ ਦੇ ਵਿੱਚ ਕਾਫੀ ਕੰਮ ਇੱਦਾਂ ਦਾ ਚੱਲ ਪਿਆ ਸੀ, ਲੋਕ ਇੱਥੋਂ ਲੋਡ ਲੈ ਕੇ ਚਲ ਜਾਂਦੇ ਸੀ ਅਤੇ ਤਿੰਨ ਤਿੰਨ ਵੀਕ ਉਹ ਉੱਥੇ ਹੀ ਲੋਡ ਚੱਕ ਕੇ ਉੱਥੇ ਹੀ ਅਮੈਰੀਕਾ 'ਚ ਤਾਰਨ ਲੱਗ ਪਏ। ਇਸ ਗੱਲ ਦੀ ਇਨਫੋਰਮੇਸ਼ਨ ਕਾਫੀ ਹੱਦ ਤੱਕ ਲੋਕਾਂ ਨੂੰ ਉੱਥੇ ਪਤਾ ਲੱਗ ਗਈ, ਕਈ ਚੀਜ਼ਾਂ ਉੱਥੇ ਇੱਦਾਂ ਦੀਆਂ ਚੀਜ਼ਾਂ ਪਤਾ ਲੱਗ ਗਈਆਂ ਉੱਥੇ, ਤੇ ਫਿਰ ਉਹ ਇਹ ਚੀਜ਼ ਜਿਹੜੀ ਇਹ ਅਗੇਂਸਟ ਲਾਅ ਆ ਜਾਂਦੀ ਆ। ਜਿਹੜਾ ਉਹਨਾਂ ਦਾ ਲਾਅ ਆ, ਉਹਨਾਂ ਦਾ ਲਾਅ ਤਾਂ ਇਹ ਆ, ਤੁਸੀਂ ਉੱਥੋਂ ਲੋਡ ਚੱਕੋ ਸਿੱਧੇ ਤੁਸੀਂ ਕੈਨੇਡਾ ਆਓ, ਇੱਥੋਂ ਲੋਡ ਚੱਕੇ ਉੱਥੇ ਤਾਰੋ, ਰਾਸਤੇ 'ਚ ਤੁਸੀਂ ਲੋਡ ਨਹੀਂ ਤਾਰ ਸਕਦੇ। ਅਮੈਰੀਕਾ ਟੂ ਅਮੈਰੀਕਾ ਕੈਨੇਡੀਅਨ ਡਰਾਈਵਰ ਨਹੀਂ ਲਾ ਸਕਦਾ ਲੋਡ, ਜਿੱਥੇ ਤੱਕ ਮੈਨੂੰ ਇਨਫੋਰਮੇਸ਼ਨ ਹੈਗੀ ਆ। ਐਜ਼ ਏ ਲਾਈਕ ਜਿਹੜੀ ਪ੍ਰੋਬਲਮ ਅਮੈਰੀਕਾ ਦੇ ਵਿੱਚ ਆ ਰਹੀ ਆ, ਕਿਉਂਕਿ ਸਾਡੇ ਲੋਕ ਜ਼ਿਆਦਾ ਅਸੀਂ ਹਾਈਲਾਈਟ ਹੋ ਜਾਂਦੇ, ਕੋਈ ਵੀ ਐਕਸੀਡੈਂਟ ਹੁੰਦਾ ਆ, ਗੋਰਿਆ ਸਾ ਗੋਰੇ ਲੋਕ ਜਾਂ ਹੋਰ ਕੋਈ ਕਮਿਊਨਿਟੀ ਸੋਰੀ ਸਾਡੇ ਨਾਲ ਜ਼ਿਆਦਾ ਐਕਸੀਡੈਂਟ ਕਰਦੇ ਆ। ਹੁਣ ਮੈਂ ਜੋ ਜਾਣਾ, ਪਹਿਲਾਂ ਜਾਂਦਾ ਸੀ ਮੈਂ ਨਿਊ ਜਰਸੀ ਤੋਂ ਕੈਲੀਫੋਰਨੀਆ
1: ਜੀ,
5: ਹੁਣ ਚੱਲਦਾ ਹੈਗਾ ਨਿਊ ਜਰਸੀ ਤੋਂ ਟੈਕਸਸ
1: ਜੀ,
5: ਦੋ ਗੇੜੇ ਲਾਈਦਾ। ਅਸੀਂ ਰਾਸਤੇ 'ਚ ਦੇਖਦੇ ਹਾਂ ਸਾਡੇ ਨਾਲੇ ਸਾਡੇ ਲੋਕਾਂ ਨਾਲੋਂ ਗੋਰੇ ਜ਼ਿਆਦਾ ਮਿਸਟੇਕ ਕਰਦੇ ਆ, ਪਰ ਹਾਈਲਾਈਟ ਨਹੀਂ ਹੁੰਦੇ
1: ਜੀ।
5: ਹੁਣ ਜੇ ਅਸੀਂ ਕੁਛ ਕਰਦੇ ਹਾਂ, ਯਾਨੀ ਕਿ ਹੁਣ ਜਿਹੜਾ ਯੂ ਟਰਨ ਹੋਇਆ ਸੀਗਾ ਫਲੋਰੀਡਾ ਦੇ ਵਿੱਚ, ਉਸ ਤੋਂ ਬਾਅਦ ਗੋਰਿਆਂ ਨੇ ਕਿੰਨਿਆਂ ਨੇ ਯੂ ਟਰਨ ਮਾਰੇ ਆ
1: ਜੀ,
5: ਠੀਕ ਹੈ ਨਾ, ਉਹ ਹਾਈਲਾਈਟ ਨਹੀਂ ਹੋਏ, ਠੀਕ ਹੈ ਨਾ। ਅਸੀਂ ਅਗਰ ਕੋਈ ਮਿਸਟੇਕ ਕਰ ਦਿੰਦੇ ਹਾਂ, ਸਾਡੀ ਜਿਹੜੀ ਵੀਡੀਓ ਇੱਕ ਕਾਰ ਵਾਲਾ ਵੀ ਬਣਾ ਲਾ ਪਤਾ, ਜਿਹਦਾ ਸਾਡੇ ਨਾਲ ਲਿੰਕ ਹੀ ਕੋਈ ਨਹੀਂ ਹੁੰਦਾ
1: ਜੀ,
5: ਕੀ ਸਿਰਫ ਇੱਕ ਪੱਗ ਤੇ ਇੱਕ ਜਾਂ ਫਿਰ ਕੁਛ ਆਪਣੇ
1: ਸਪੈਨਿਸ਼
5: ਜਾਂ ਬਰਾਊਨ ਸਕਿਨ, ਉਹਨਾਂ ਦੀ ਕੋਈ ਤੁਰਿਆ ਜਾਂਦਾ ਸਾਈਕਲ ਤੇ ਜਾਂਦਾ ਵੀ ਬਰਾਂਸ ਬਣਾ ਦਿੰਦਾ, ਜਾਂ ਦੇਖੋ ਜੀ ਆਹ ਯੂ ਟਰਨ ਰੋਂਗ ਕੀਤਾ, ਇਹ ਕੀਤਾ, ਜਦ ਕਿ ਇਹ ਸਾਡੇ ਨਾਲੋਂ ਤਿੰਨ ਗੁਣਾ ਜਾਂ ਚਾਰ ਗੁਣਾ ਜ਼ਿਆਦਾ ਚੀਜ਼ਾਂ ਇਹ ਗੋਰੇ ਕਰਦੇ ਆ।
1: ਉੱਥੇ ਵਰਕ ਪਰਮਿਟ ਦੀ ਇਸ਼ੂ ਆਈ ਹੋਈ ਹੈਗੀ ਆ ਅਮਰੀਕਾ ਦੇ ਵਿੱਚ, ਆਈਸ ਵਾਲੇ ਲੋਕਾਂ ਨੂੰ ਚੱਕਰ 'ਚ ਚੱਕਦੇ ਹਨ।
5: ਹਾਂਜੀ, ਆਈਸ ਵਾਲਿਆਂ ਦੀ ਕਾਫੀ ਪ੍ਰੋਬਲਮ ਹੈਗੀ ਆ ਉੱਥੇ, ਪਰ ਸਾਡੇ ਲੋਕਾਂ ਨੂੰ ਵੀ ਥੋੜ੍ਹਾ ਇਸ ਟਾਈਮ ਜਿਹੜਾ ਆ ਸਮਾਂ ਚੱਲ ਰਿਹਾ, ਥੋੜ੍ਹਾ ਸੋਚਣਾ ਚਾਹੀਦਾ, ਸਮਝ ਕੇ ਚੱਲਣਾ ਚਾਹੀਦਾ, ਕਿਉਂਕਿ ਜਿੱਦਾਂ ਕੈਲੀਫੋਰਨੀਆ ਸਟੇਟ ਆ ਉਹ ਥੋੜ੍ਹੀ ਯਾਨੀ ਕਿ ਬੰਦਾ ਰਾਹਤ ਦਿੰਦੀ ਆ ਵਰਕ ਪਰਮਿਟ ਵਾਲਿਆਂ ਨੂੰ
1: ਜੀ,
5: ਅਤੇ ਸਾਡੇ ਜਿਹੜੇ ਬੱਚੇ ਵਿਚਾਰੇ ਹੈਗੇ ਆ ਜਿਹਨਾਂ ਕੋਲ ਵਰਕ ਪਰਮਿਟ ਹੈਗੇ ਆ, ਉਹ ਜ਼ਿਆਦਾ ਇਸ਼ੂ ਇਸ ਟਾਈਮ ਜਿਹੜਾ ਚੱਲ ਰਿਹਾ, ਜਦੋਂ ਤੁਸੀਂ ਕੈਲੀਫੋਰਨੀਆ ਤੋਂ ਬਾਹਰ ਨਿਕਲਦੇ ਨਾ, ਐਰੀਜ਼ੋਨਾ ਬਿਟਵੀਨ 9 to 45 ਉੱਥੇ ਡਿਊਟੀ ਕਾਫੀ ਪਿੱਛੇ ਦੋ ਹਫ਼ਤਿਆਂ ਤੋਂ ਲੱਗੀ ਰਹੀ ਆ
1: ਜੀ,
5: ਅਤੇ ਉੱਥੇ ਕਾਫੀ ਟਰੱਕ ਸਟੋਪਾਂ 'ਤੇ ਜਾ ਕੇ ਘੁੰਮਣ ਲੱਗ ਪਏ ਸੀਗੇ, ਆਈਸ ਵਾਲੇ ਸੁੱਤੇ ਪਏ ਡਰਾਈਵਰ ਨੂੰ ਉਠਾਲਣ ਲੱਗ ਪਏ ਸੀਗੇ, ਆਪਣੇ 10 ਤਰੀਕੀ ਹੈਗੀ ਇੱਥੇ ਗ੍ਰੀਨ ਕਾਰਡ ਆ, ਸਾਰਾ ਕੁਛ ਇਨਫੋਰਮੇਸ਼ਨ ਆਉਣ ਲੱਗ ਪਏ ਸੀ, ਉੱਥੋਂ ਡਿਟੇਨ ਕਰਨ ਲੱਗ ਪਏ ਸੀਗੇ। ਅਤੇ ਜੇ ਕੈਲੀਫੋਰਨੀਆ ਦੇ ਵਿੱਚ ਵਿੱਚ ਤੁਸੀਂ ਰਹਿ ਕੇ ਟਰੱਕ ਚਲਾਉਂਦੇ ਆ, ਅਤੇ ਆਈ ਥਿੰਕ ਘੱਟ ਜਿਹੜੀ ਪ੍ਰੋਬਲਮ ਆ ਰਹੀ ਹੈ।
1: ਮੈਂ ਨਾ ਲਾਈਨਾਂ ਵੀ ਕਲੀਅਰ ਕਰਨੀ, ਸਿਖਰਾਜ ਸੰਧੂ ਜੀ ਵੀ ਲਾਈਨ ਆ ਗਈ, ਉਹਨਾਂ ਹੀ ਮੈਂ ਗੱਲਬਾਤ ਕਰਨੀ ਆ। ਕਮਲ ਸਿੰਘ ਹੋਲਡ ਰੱਖੋ, 5 2 3 ਹੋਲਡ 'ਤੇ ਰੱਖੋ, 3 6 4 5 ਤੁਸੀਂ ਹੋਲਡ ਤੋਂ ਗੱਲਬਾਤ ਕਰਦੇ, ਸਿਖਰਾਜ ਸੰਧੂ ਨੂੰ ਮੈਂ ਨੈਕਸਟ ਗੱਲਬਾਤ ਕਰਾਂਗਾ। ਪਹਿਲਾਂ ਮੈਂ ਦੱਸ ਦੇਵਾਂ, ਸੈਣੀ ਪਿਕਨਿਕ ਆ ਰਹੀ ਹੈਗੀ ਹੈ ਇਸ ਸੰਡੇ ਨੂੰ, ਅਗਸਤ ਦੀ 30 ਤਰੀਕ ਨੂੰ ਬਹਿਲਾ ਗਾਂਡੇ ਵਿੱਚ। ਸੋ ਸਾਰਿਆਂ ਨੂੰ ਬੇਨਤੀ ਕੀਤੀ ਜਿਹੜੇ ਹੋਮ ਹੋਮ ਕੇ ਪਹੁੰਚੋ, ਖਾਣਾ ਪੀਣਾ ਬਿਲਕੁਲ ਫਰੀ ਹੁੰਦਾ, ਬੱਚੇ ਦੀਆਂ ਰੇਸਾਂ ਹੁੰਦੀਆਂ, ਗੇਮਾਂ ਹੁੰਦੀਆਂ, ਬਹੁਤ ਸਾਰੀਆਂ ਪ੍ਰਾਈਜ਼ਾਂ ਵੀ ਕੱਢੀਆਂ ਜਾਂਦੀਆਂ। ਸੋ ਸੈਰੀ ਪਿਕਨਿਕ ਸੰਡੇ ਅਗਸਤ ਦੀ 30 ਤਰੀਕ ਨੂੰ ਹੈਗੀ ਆ ਬੈਲਾ ਗਾਰਡਨਸ ਜੇਨ ਐਂਡ ਕਿੰਗ ਤੇ। ਇਸ ਦੇ ਨਾਲ ਨਾਲ ਸਾਂਝਾ ਵਿਰਸਾ ਜਿਹੜੀ ਪਿਕਨਿਕ ਹੈਗੀ ਉਹ ਸਪਤੰਬਰ ਵਿੱਚ ਲੱਗੀ ਹੈਗੀ ਆ, ਸਪਤੰਬਰ ਦੀ 6 ਤਰੀਕ ਨੂੰ ਤੇ ਸਤੰਬਰ ਦੀ 18 ਤਰੀਕ ਨੂੰ ਸਹਿਗਾ ਹੰਸ ਦਾ ਸ਼ੋਅ ਤੇ ਮੇਲਾ ਮੇਰਾ ਰੰਗਲਾ ਪੰਜਾਬ ਕੁਲਦੀਪ ਗਿੱਲ ਜੀ ਲੈ ਕੇ ਆ ਰਹੇ ਹਨ, ਹਰਜੀਤ ਹਰਮਨ ਜੀ ਪਹੁੰਚ ਰਹੇ, ਪ੍ਰੀਤ ਬਰਾੜ ਜੀ ਪਹੁੰਚ ਰਹੇ, ਤੀਰਾ ਗਿੱਲ ਜੀ ਪਹੁੰਚ ਰਹੇ ਹਨ। ਇਹ ਵੀ ਮੇਲਾ ਬਿਲਕੁਲ ਫਰੀ ਹੈਗਾ ਬਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਤੇ ਇੱਕ ਜਿਹੜੀ ਮੀਟਿੰਗ ਵੀ ਆ ਰਹੀ ਉਹਦੀ ਜਾਣਕਾਰੀ ਲੈ ਕੇ ਪਹੁੰਚੇ ਹੋਏ ਸਾਡੇ ਸਿਖਰਾਜ ਸੰਧੂ ਸਾਹਿਬ, ਟਰੈਕਿੰਗ ਵਿੱਚ ਕਾਫੀ ਨੌਲੇਜ ਰੱਖਦੇ ਹਨ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
6: ਜੀ ਬਲਜਿੰਦਰ ਭਾਅ ਜੀ ਤੇ ਆਪਣੇ ਗੈਸਟ ਇੰਦਰਪਾਲ ਹੋਣੀ ਅਮਰੀਕਾ ਤੋਂ ਆਏ ਆ ਆਪਣੇ ਸਟੂਡੀਓ ਦੇ ਵਿੱਚ ਅੱਜ, ਇਹਨਾਂ ਨੂੰ ਵੈਲਕਮ। ਔਰ ਆਪਾਂ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਵੱਲੋਂ, ਜਸਟਿਸ ਫੋਰ ਟਰੱਕ ਡਰਾਈਵਰ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਅੰਟਾਰੀਓ ਦੇ ਵਿੱਚ ਇੱਥੇ ਆਪਣੇ ਕੋਲ ਕੈਨੇਡਾ ਦੇ ਵਿੱਚ। ਬਿਲਕੁਲ ਬਹੁਤ ਵਧੀਆ ਗੱਲਬਾਤ ਚੱਲ ਰਹੀ ਆ। ਤੇ ਬਲਜਿੰਦਰ ਜੀ ਜਿਹੜੇ ਦੋਨੇ ਮਾਡਲ ਆ ਅਮੈਰੀਕਨ ਟਰੱਕਿੰਗ ਦੇ ਤੇ ਕੈਨੇਡੀਅਨ ਟਰੱਕਿੰਗ ਦੇ, ਦੋਨੇ ਮਾਡਲਾਂ ਦੇ ਵਿੱਚ ਬਹੁਤ ਡਿਫਰੈਂਸ ਆ ਕੰਮ ਕਰਨ ਦਾ।
1: ਜੀ
6: ਅਮੈਰੀਕਨ ਟਰੱਕਿੰਗ ਜਿਹੜੀ ਹੈਗੀ ਆ ਉਹ ਟੋਟਲੀ ਸੈਲਫ ਇੰਡੀਪੈਂਡੈਂਟ ਟਰੱਕਿੰਗ ਆ ਉੱਥੇ, ਤੇ ਕੈਨੇਡੀਅਨ ਟਰੱਕਿੰਗ ਜਿਹੜੀ ਹੈਗੀ 90% ਜਿਹੜੀ ਸਬ ਕੰਟਰੈਕਟਰ ਟਰੱਕਿੰਗ ਆ। ਇੱਥੇ ਜਿਹੜੇ ਓਨਰ ਪੇਟਰ ਆ, ਜਿਹੜੇ ਇੱਕ ਮੈਂ ਇਹ ਦੱਸਦਾ ਚੱਲਾਂ ਕਿ ਓਨਰ ਪੇਟਰ ਜਿਹਦੇ ਕੋਲ ਸਿੰਗਲ ਟਰੱਕ ਹੁੰਦਾ ਆਪਾਂ ਉਹਨੂੰ ਓਨਰ ਪੇਟਰ ਕਹਿੰਦੇ ਹਾਂ, ਜਦੋਂ ਇੱਕ ਤੋਂ ਵੱਧ ਕਿਸੇ ਕੋਲ ਟਰੱਕ ਹੋ ਜਾਂਦੇ ਆ ਉਹ ਬ੍ਰੋਕਰ ਬਣ ਜਾਂਦਾ ਫਿਰ।
1: ਜੀ
6: ਔਰ ਚਾਹੇ ਇੱਥੇ ਸਿੰਗਲ ਓਨਰ ਪੇਟਰ ਆ ਚਾਹੇ ਬ੍ਰੋਕਰ ਆ, ਇਹ ਮੋਸਟਲੀ 90% ਜਿਹੜੇ ਹੈਗੇ ਆ ਅੰਡਰ ਸਬ ਕੰਟਰੈਕਟ ਕਿਸੇ ਹੋਰ ਬੜੀਆਂ ਕੰਪਨੀਆਂ ਦੇ ਨਾਲ ਕੰਮ ਕਰਦੇ ਆ, ਔਰ ਜਿਹੜੇ ਉਹਨਾਂ ਦੇ ਰੇਟ ਸੈੱਟ ਕੀਤੇ ਹੁੰਦੇ ਆ, ਜਿਹੜੀਆਂ ਉਹਨਾਂ ਦੀਆਂ ਹੋਰ ਉਹ ਇਹਨਾਂ ਨੂੰ ਫਿਊਲ ਕਾਰਡਸ ਜਾਂ ਵਟ ਐਵਰ ਆਪਣੇ ਯਾਰਡਸ ਉਹਨਾਂ ਦੇ, ਕਿਉਂਕਿ ਆਪਾਂ ਟ੍ਰੇਲਰ ਉਹਨਾਂ ਦੇ ਹੌਲ ਕਰ ਰਹੇ ਹੁੰਦੇ ਆ। ਤਾਂ US ਟਰੱਕਿੰਗ ਜਿਹੜੀ ਟੋਟਲੀ ਡਿਫਰੈਂਟ ਆ, ਇੰਡੀਪੈਂਡੈਂਟ ਟਰੱਕਿੰਗ ਆ, ਉੱਥੇ ਸਿੰਗਲ ਓਨਰ ਪੇਟਰ ਵੀ ਜਿਹੜਾ ਹੈਗਾ ਆ ਉਹ ਜਾਂ ਤਾਂ ਆਪਣੀਆਂ ਲੋਡ ਲਿੰਕਸ ਜਿਹੜੀਆਂ ਹੈਗੀਆਂ ਆ ਉਹਨਾਂ ਦੀਆਂ ਉੱਥੋਂ ਲੋਡ ਪਿੱਕ ਕਰਦੇ ਆ, ਜਾਂ ਫਿਰ ਉਹ ਜਿਹੜੇ ਵੱਖ ਵੱਖ ਬ੍ਰੋਕਰੇਜ ਕੰਪਨੀਆਂ ਦੇ ਨਾਲ ਉਹ ਟਾਈ ਅਪ ਹੁੰਦੇ ਆ। ਤੇ ਬਹੁਤ ਘੱਟ US ਟਰੱਕਰਸ ਜਿਹੜਾ ਹੈਗਾ ਆ ਉਹ ਸਬ ਕੰਟਰੈਕਟ ਤੇ ਕੰਮ ਕਰਦਾ ਡਾਇਰੈਕਟਲੀ।
1: ਜੀ
6: ਔਰ ਇਹ ਵੀ ਬਹੁਤ ਵੱਡੀ ਗੱਲ ਆ ਕਿ ਯੂਨਾਈਟਿਡ ਸਟੇਟ ਦੇ ਵਿੱਚ ਟਰੱਕਿੰਗ ਫਰੇਟਸ ਦੀ ਵੋਲੀਅਮ ਬਹੁਤ ਹਾਈ ਆ, ਤੁਹਾਡੇ ਕੋਲ ਕੋਸਟ ਟੂ ਕੋਸਟ ਤੁਸੀਂ ਜਿੱਧਰ ਨੂੰ ਮਰਜ਼ੀ ਅਮਰੀਕਾ ਦੇ ਵਿੱਚ ਜਾ ਸਕਦੇ ਆ। ਔਰ ਜਿੱਦਾਂ ਇੰਦਰਪਾਲ ਹੋਣਾ ਨੇ ਹੁਣੇ ਇੰਟਰ ਸਟੇਟ ਦੀ ਗੱਲ ਕੀਤੀ ਆ ਕਿ ਇਹ ਪਹਿਲਾਂ ਗੱਲਾਂ ਸੌਖੀਆਂ ਹੁੰਦੀਆਂ ਸੀਗੀਆਂ, ਪਰ ਅੱਜ ਦੇ ਸਮੇਂ ਦੇ ਵਿੱਚ ਇੰਟਰਸਟੇਟ ਕਰਨੀ ਬਹੁਤ ਮਹਿੰਗੀ ਪੈ ਸਕਦੀ ਆ ਕੈਨੇਡੀਅਨ ਟਰੱਕਰਸ ਨੂੰ। ਔਰ ਇਹਦੇ ਵਿੱਚ FMCSA ਨੇ ਬਹੁਤ ਸਾਰੀਆਂ CDL ਦੇ ਉੱਤੇ ਬਹੁਤ ਸਾਰੀਆਂ ਨਵੀਆਂ ਅਮੈਂਡਮੈਂਟਸ ਕੀਤੀਆਂ ਜਿਹੜੀਆਂ ਕਿ ਬਹੁਤ ਚੰਗੀਆਂ ਆ ਨੌਰਥ ਅਮਰੀਕਾ ਦੀ ਟਰੱਕਿੰਗ ਲਈ। ਔਰ ਉਹਨਾਂ ਨੇ ਇਹਦੇ ਵਿੱਚ ਇੱਕ ਇੰਟਰਸਟੇਟ ਦੇ ਵਿੱਚ ਕੈਬੋਟੇਜ ਜਿਹੜਾ ਹੁਣ ਇੱਕ ਨਵਾਂ ਅਧਿਆਇ ਜੋੜਿਆ ਆ, ਜਿਹਦੇ ਵਿੱਚ ਕਿ ਅੱਗੇ ਟਰੱਕਿੰਗ ਕੰਪਨੀਆਂ ਬਹੁਤ ਪੁਆਇੰਟ ਟੂ ਪੁਆਇੰਟ ਖਾਲੀ ਟ੍ਰੇਲਰ ਡ੍ਰੌਪ ਕਰਕੇ ਖਾਲੀ ਟ੍ਰੇਲਰ ਮੂਵ ਕਰ ਦੇਣਾ, ਉਹ ਵੀ ਸ਼ਾਮਿਲ ਹੋ ਗਏ ਆ, ਉਹ ਵੀ ਉਸਨੂੰ ਵੀ ਇੰਟਰਸਟੇਟ ਹੀ ਗਿਣਿਆ ਜਾਊਗਾ ਔਰ ਇਲੀਗਲ ਕੰਮ ਆ ਉਹ। ਔਰ ਅੱਗੇ ਚੱਲ ਕੇ ਕੈਨੇਡਾ ਦੇ ਵਿੱਚ ਗਾਹੇ ਬਗਾਹੇ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਡਰਾਈਵਰਸ ਨੂੰ ਅਗਾਹ ਕਰਦੀਆਂ ਰਹਿੰਦੀਆਂ। ਪੁਰਾਣੇ ਡਰਾਈਵਰਸ ਸ਼ੁਰੂ ਤੋਂ ਹੀ ਇੰਟਰਸਟੇਟ ਤੋਂ ਕੰਨੀ ਕਤਰਾਉਂਦੇ ਆ, ਜਿਸ ਤਰ੍ਹਾਂ ਦੱਸਿਆ ਕਿ ਜਿਹੜੀ ਨਵੀਂ ਆਪਣੀ ਜੈਨਜੀ ਜਨਰੇਸ਼ਨ ਜਿਹੜੀ ਆ ਟਰੱਕਿੰਗ ਦੇ ਵਿੱਚ ਆਈ ਆ ਉਹ ਬਿਲਕੁਲ ਅੱਖੋਂ ਪਰੋਖੇ ਕਰਕੇ ਇਸ ਸਾਰੇ ਸਿਸਟਮ ਨੂੰ ਜਿਹੜਾ ਉਹ ਕੰਮ ਕਰਦੇ ਆ। ਔਰ ਜਿਹੜੀਆਂ ਕੰਪਨੀਆਂ ਨੇ ਆਪਣੇ ਕੱਟ ਲਾਉਣੇ ਹੁੰਦੇ ਆ ਤੇ ਆਪਣਾ ਪ੍ਰੋਫਿਟ ਵਧਾਉਣਾ ਹੁੰਦਾ ਆ, ਉਹ ਹੀ ਇਹਨਾਂ ਨੂੰ ਬੈਡ ਟੂਲਸ ਨੂੰ ਹਮੇਸ਼ਾ ਯੂਜ਼ ਕਰਦੇ ਆ। ਅਖੀਰ ਦੇ ਵਿੱਚ ਮੈਂ ਦੱਸਦਾ ਚੱਲਾਂ ਕਿ 12 September ਨੂੰ ਜਿਹੜੀ ਇੱਥੇ ਕੈਨੇਡੀਅਨ ਟਰੱਕਿੰਗ ਦੇ ਵਿੱਚ ਜੋ ਖੜੋਤ ਆਈ ਆ ਇੱਥੇ ਦੇ ਡਰਾਈਵਰ ਇੰਕ ਮਾਡਲ ਨੂੰ ਲੈ ਕੇ ਤੇ ਜਿਹੜਾ ਇੱਥੇ ਦੇ ਉਹ ਪੇਰੋਲ ਸਿਸਟਮ ਤੇ ਲਿਜਾਣਾ ਚਾਹੁੰਦੇ, ਉਹਦੇ ਵਿੱਚ CRA ਦੀ ਕੋਈ ਪਾਰਦਰਸ਼ਤਾ ਨਹੀਂ ਹੈਗੀ, ਕੋਈ ਅਕਾਊਂਟੇਬਿਲਟੀ ਨਹੀਂ CR ਦੀ ਹੈਗੀ, ਕੋਈ ਅਕਾਊਂਟੇਬਿਲਟੀ ਫੈਡਰਲ ਗਵਰਨਮੈਂਟ ਦੀ ਉਹਦੇ ਲੇਬਰ ਡਿਪਾਰਟਮੈਂਟ ਦੀ ਨਹੀਂ ਹੈਗੀ, ਜਦਕਿ ਕੈਨੇਡਾ ਦੀ 85% ਟਰੱਕਿੰਗ ਜਿਹੜੀ ਆ ਅੰਡਰ ਫੈਡਰਲ ਲਾਅ ਆਉਂਦੀ ਆ। ਔਰ ਆਪਾਂ ਇਸੇ ਸੰਦਰਭ ਦੇ ਵਿੱਚ ਸਰਕਾਰ ਨੂੰ ਇੱਕ ਵਾਰੀ ਨੋਟਿਸ ਸਰਕਾਰ ਨੂੰ ਹਲੂਣਾ ਦੇਣ ਜਾ ਰਹੇ ਹਾਂ ਸੈਚਰਡੇ ਨੂੰ, ਇੱਥੋਂ ਦੇ ਈਟੋਬੀਕੋ ਨੌਰਥ ਦੇ MP ਜਿਹੜੇ ਹੈਗੇ ਆ ਜੌਨ ਹੋਣੀ ਉਹਨਾਂ ਦੇ ਆਫਿਸ ਨੂੰ ਕਿੱਕ ਕਰਾਂਗੇ, ਔਰ ਕਿਉਂਕਿ ਉਹ ਸੈਕਟਰੀ ਆਫ ਸਟੇਟ ਆ ਲੇਬਰ ਦੇ, ਉਮੀਦ ਕਰਦੇ ਆ ਕਿ ਵੱਡਾ ਇਕੱਠ 10:30 9090 Elvin Road Elvin and Islington ਦੇ ਈਸਟ ਸਾਈਡ ਦੇ ਇੱਕ ਪਲਾਜੇ ਦੇ ਵਿੱਚੋਂ ਇੱਕ ਵੱਡਾ ਇਕੱਠ ਮਾਰਚ ਕਰੂਗਾ ਐਮ ਪੀ ਦੇ ਆਫਿਸ ਵੱਲ ਨੂੰ। ਅੱਗੇ ਚੱਲ ਕੇ ਆਪਾਂ ਬਹੁਤ ਸਾਰੀ ਜਾਣਕਾਰੀ ਆਪਣੇ ਵਿਰਾਸਤ ਮੀਡੀਆ ਤੇ ਹੋਰ ਵੀ ਬਹੁਤ ਸਾਰੇ ਮੀਡੀਆ ਤੋਂ ਦਵਾਂਗੇ। ਜੇ ਕਿਸੇ ਨੇ ਹੋਰ ਵੀ ਜਾਣਕਾਰੀ ਲੈਣੀ ਹੋਵੇ, ਬਹੁਤ ਸਾਰੇ ਲਿੰਕ ਸ਼ੇਅਰ ਹੋ ਰਹੇ ਆ ਜਿਹਨਾਂ ਦੇ ਉੱਤੇ ਤੁਸੀਂ ਰਜਿਸਟਰਡ ਹੋ ਸਕਦੇ ਆ ਔਰ ਅਗਾਂਹ ਜਾਣਕਾਰੀ ਲੈ ਸਕਦੇ ਆ। ਤੁਸੀਂ ਮੈਨੂੰ 4168576828 ਦੇ ਉੱਤੇ ਤੁਸੀਂ ਮੈਨੂੰ ਵਧੇਰੇ ਜਾਣਕਾਰੀ ਲੈ ਸਕਦੇ। ਬਹੁਤ ਬਹੁਤ ਧੰਨਵਾਦ ਬਲਜਿੰਦਰ ਜੀ।
1: ਹਾਂਜੀ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਰੈਲੀ ਤੇ ਪਹੁੰਚਣਾ ਜ਼ਰੂਰ, ਮੈਂ ਲਾਈਨਾਂ ਕਲੀਅਰ ਕਰ ਦੇਵਾਂ, ਫਿਰ ਸਾਡੀ ਲੰਬੀ ਚੌੜੀ ਗੱਲਬਾਤ ਇੰਦਰਪਾਲ ਸਿੰਘ ਨਾਲ ਚੱਲਦੀ ਰਹੀ। ਪ੍ਰੋਗਰਾਮ ਭਾਵੇਂ ਰੇਡੀਓ ਤੇ ਖਤਮ ਹੋ ਜਾਵੇਗਾ, ਪਰ ਆਪਾਂ ਟੀਵੀ ਤੇ ਇਸੇ ਤਰ੍ਹਾਂ ਜਾਰੀ ਰੱਖਾਂਗੇ। 5238 ਬਹੁਤ ਲੰਬੇ ਸਮੇਂ ਤੋਂ ਵੋਟਦੇ ਆ।
7: ਤੰਬੜ ਸਾਹਿਬ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
7: ਤੰਬੜ ਸਾਹਿਬ, ਆਪ ਜੀ ਆਪ ਦੇ ਸਰੋਤਿਆਂ ਨੂੰ ਤੇ ਰੱਬ ਵਰਗੇ ਮਹਿਮਾਨਾਂ ਨੂੰ ਪਿਆਰ ਤੇ ਸਤਿਕਾਰ ਤੇ ਸਤਿ ਸ੍ਰੀ ਕਹਿੰਦੇ ਹੋਏ ਮੈਂ ਇਹ ਗੱਲ ਸ਼ੁਰੂ ਕਰਦਾ। ਵੈਸੇ ਤਾਂ ਆਪ ਜੀ ਦੇ ਚੈਨਲ ਤੇ ਹਮੇਸ਼ਾ ਹੀ ਬਹੁਤ ਹੀ ਖਾਸ ਮਹੱਤਵ ਫਾਇਦੇਮੰਦ ਮੁੱਦੇ ਹੁੰਦੇ ਹਨ, ਪਰ ਅੱਜ ਦਾ ਮੁੱਦਾ ਜਿਹੜਾ ਟਰੈਕਿੰਗ ਕੰਪਨੀ ਦਾ ਸਿਲਸਿਲਾ ਇਹ ਬਹੁਤ ਜ਼ਰੂਰੀ ਸੀਗਾ। ਕਾਰਗਿਲ ਟਰੈਕਿੰਗ ਦਾ ਹਰ ਜਗ੍ਹਾ ਹਰ ਮੁਲਕ ਦੇ ਵਿੱਚ ਇਹੀ ਹਾਲ ਹੈ, ਜਿਹੜਾ ਟਰੈਕਿੰਗ ਦਾ ਇਹ ਹਾਲ ਹੈ ਤੇ ਸਾਡਾ ਵੀ ਨਾਲ ਪਾਰਟਸ ਦਾ ਕੰਮ ਹੋਣ ਕਰਕੇ ਸਾਡਾ ਵੀ ਬੁਰਾ ਹਾਲ ਹੀ ਹੈ ਨਾਲ ਉਹਨਾਂ ਦੇ। ਕਾਰਗਿਲ ਅਗਰ ਟਰੱਕ ਫਟ ਕਰ ਚੱਲਣਗੇ ਤੇ ਕੰਮ ਨਿਕਲੇਗਾ, ਤੇ ਟਰੱਕ ਤਦ ਕੰਮ ਕਰਾਉਣਗੇ ਜੇ ਟਰੱਕਾਂ ਕੋਈ ਪੈਸੇ ਹੋਣਗੇ। ਅਗਰ ਟਰੱਕਾਂ ਕੋਈ ਪੈਸੇ ਦੇਗਾ ਤੇ ਸਾਡਾ ਉਹ ਕੰਮ ਕਿੱਥੋਂ ਕਰਾਉਣਗੇ, ਸਾਡਾ ਪਾਰਟਸ ਕਿੱਥੋਂ ਮਿਲੇਗਾ। ਸੋ ਗੱਲ ਇਹਦੇ ਮੁੱਦੇ ਨੂੰ ਤੁਹਾਨੂੰ ਗੰਭੀਰਤਾ ਲੈਣਾ ਚਾਹੀਦਾ। ਵੈਸੇ ਤਾਂ ਤੁਸੀਂ ਹਮੇਸ਼ਾ ਸੱਚੀ ਗੱਲ ਕਰਦੇ ਆ ਤੇ ਭਾਵੇਂ ਲੋਕਾਂ ਨੂੰ ਕੌੜੀ ਲੱਗਦੀ, ਹਾਲਾਂਕਿ ਦਵਾਈ ਹੁੰਦੀ ਵੀ ਕੌੜੀ ਆ ਤੇ ਫਾਇਦਾ ਜ਼ਰੂਰ ਕਰਦੀ ਆ ਉਹ, ਪਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਏਦਾਂ ਹੀ ਸੱਚੀਆਂ ਗੱਲਾਂ ਕਰਦੇ ਰਹੋਗੇ, ਦੇਸ਼ ਕੌਮ ਦਾ ਆਪਣੀ ਕੌਮ ਦਾ ਭਲਾ ਕਰਦੇ ਰਹੋਗੇ। ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ। ਪਿਆਰਾ ਸਿੰਘ USA ਤੋਂ ਕਾਲ ਆਈ ਸੀਗੀ, ਇਹਨਾਂ ਦੇ ਬਹੁਤ ਤਕੜਾ ਪਾਰਟ ਸਰਵਿਸ ਹੈ ਤੇ ਕਮਿਊਨਿਟੀ ਵਿੱਚ ਕਾਫੀ ਸਾਰਾ ਪੈਸਾ ਇਹ ਵੀ ਦਿੰਦੇ ਹਨ ਵੱਖ ਵੱਖ ਸਪੋਰਟਸ ਗਰੁੱਪਾਂ ਨੂੰ। ਧੰਨਵਾਦ ਪਿਆਰਾ ਸਿੰਘ ਤੁਹਾਡਾ ਕਾਲ ਕਰਨ ਦਾ। ਕਮਲਜੀਤ ਸਿੰਘ ਬਹੁਤ ਲੰਬੇ ਸਮੇਂ ਤੋਂ ਹੋੜਦੇ ਸੀਗੇ ਤੇ ਲਾਈਨਾਂ ਬਾਕੀ ਬਾਅਦ ਚਾਹੁੰਦਾ, ਮੈਂ ਕਿਸੇ ਸਪੋਂਸਰ ਵੀ ਨੇ ਸੰਦੇਸ਼ ਪੜ੍ਹ ਦੇਵਾਂ, ਫਿਰ ਇੰਦਰਪਾਲ ਸਿੰਘ ਨਾਲ ਟੀਵੀ ਦੇ ਉੱਪਰ ਇਸੇ ਤਰ੍ਹਾਂ ਗੱਲ ਜਾਰੀ ਰਹੇਗੀ ਤੇ ਬਾਅਦ ਵਿੱਚ ਮੈਂ ਵੱਖ ਵੱਖ ਯੂਟਿਊਬ ਚੈਨਲ ਤੇ ਵੀ ਪਾ ਦੇਵਾਂਗਾ। ਵਿਰਾਸਤ ਰੇਡੀਓ ਮੰਡੇ ਫਰਾਈਡੇ 6 ਤੋਂ 7 ਵਜੇ ਤੱਕ ਹੁੰਦਾ, 530 AM 24 ਘੰਟੇ 7 ਦਿਨ ਵਿਰਾਸਤ ਟੀਵੀ ਚੱਲਦਾ। ਸੋਫਟ ਓਪਨਿੰਗ ਸਟੋਰ ਖੁੱਲ੍ਹ ਗਿਆ ਗਰੋਸਰੀ ਦਾ, ਅਨਾਜ ਮਾਰਟ ਇੰਡੀਅਨ ਸਾਊਥ ਸਟੇਸ਼ਨ ਗਰੋਸਰੀ ਤੁਸੀਂ ਲੈ ਸਕਦੇ ਹੋ। ਏਅਰਪੋਰਟ ਤੇ ਮੇਫੀਲਡ ਦੇ ਨਵਾਂ ਬਣਿਆ ਪਲਾਜ਼ਾ, ਉਹਦੇ ਵਿੱਚ ਅਨਾਜ ਮਾਰਟ ਖੁੱਲ੍ਹ ਗਿਆ ਹੈਗਾ। ਵੈਜੀਟੇਬਲ ਲੈਣੇ ਆ, ਪ੍ਰੀਮੀਅਮ ਆਟਾ ਲੈਣਾ, ਰਾਈਸ ਲੈਂਟਲ ਸਪਾਈਸਿਸ ਲੈਣੀ ਹੋਵੇ ਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ ਅਨਾਜ ਮਾਰਟ ਵਾਲੇ। ਇਹਨਾਂ ਨੇ ਆਪਣੀ ਦੁਕਾਨ ਉੱਥੇ ਖੋਲ੍ਹਤੀ ਹੈ, ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਨੀ ਆ। ਹੈਪੀ ਸੋਗਤਾ ਸਾਹਿਬ ਨੂੰ ਇੱਕ ਦੋ ਮਕੈਨਿਕ ਚਾਹੀਦੇ, 416-566-3526 ਤੇ ਨਾਲ ਨਾਲ ਦੱਸ ਦੇਵਾਂ ਮੇਲਾ ਮੇਰਾ ਰੰਗਲਾ ਪੰਜਾਬ, ਉਹ ਵੀ ਇਸ ਸ਼ਨੀਵਾਰ ਨੂੰ ਹੋਣਾ, ਪਹੁੰਚਣਾ ਜ਼ਰੂਰ। ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਸੈਣੀ ਪਿਕਰ, ਉਹ ਵੀ ਇਸ ਸ਼ਨੀਵਾਰ ਨੂੰ ਹੈਗੀ ਆ, ਇੱਥੇ ਪਹੁੰਚ ਸੈਣੀ ਪਿਕਰ ਹੈਗੀ ਐਤਵਾਰ ਨੂੰ। ਸੋ ਸੰਡੇ ਨੂੰ ਹੈਗੀ ਸੈਣੀ ਪਿਕਰ, ਬੈਲਾ ਗਾਰਡਨ ਕਿੰਗ ਸਿਟੀ ਅਤੇ ਜੇਨ ਤੇ। ਤਾਰਾ ਸਿੰਘ ਦਾ ਨੰਬਰ 6479927799 ਹੈਗਾ। ਜਸਵੀਰ ਸਿੰਘ ਜੀ, ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰਦਾ, ਲਾਈਨ ਤੁਸੀਂ ਆਪਣੇ ਹੋਲਡ ਤੋਂ ਹੋਲਡ 'ਤੇ ਰੱਖੋ। ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਜੇ ਤੁਹਾਨੂੰ ਕੰਮ ਚਾਹੀਦਾ ਔਫਿਸ ਵਿੱਚ ਹੀ ਕੰਮ ਅਵੇਲੇਬਲ ਆ, ਟਰੱਕਾਂ ਵਾਸਤੇ ਕੰਮ ਅਵੇਲੇਬਲ ਹੈਗਾ, ਮਿਲ ਰਾਈਟ ਮਸ਼ੀਨਸ ਇੰਜੀਨੀਅਰ ਵੀ ਚਾਹੀਦੇ ਹਨ। 437-242-3158 437-242-3158 ਸੰਪਰਕ ਕਰਨਾ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਆ ਜਾਓ ਜੀ। ਇਹਨਾਂ ਦੀ ਵੀ ਲਾਈਨ ਗਈ ਅਤੇ ਹੁਣ ਮੈਂ ਦੱਸ ਦੇਵਾਂ ਬਈ ਲਾਈਫ ਕ੍ਰਿਟੀਕਲ ਇੰਸ਼ੋਰੈਂਸ ਚਾਹੀਦੀ ਆ, ਮੋਨਾ ਮਹਿੰਗੀ ਨਾਲ ਸੰਪਰਕ ਕਰਨਾ ਅਤੇ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਦੇ ਜਸਵੀਰ ਸਿੰਘ ਹੁੰਡਲ ਜੀ ਹਨ। ਜੇ ਕੰਮ ਔਖਾ ਹੋ ਗਿਆ ਨਾ, ਸੌਖਾ ਹੋ ਜਾਂਦਾ ਹੈਗਾ, ਕਰਜ਼ਾ ਮਾਫ਼ ਕਰਕੇ ਦਿੰਦੇ 70% ਲੀਗਲ ਤਰੀਕੇ ਨਾਲ। ਜੇ ਕਰਜ਼ਾ ਜ਼ਿਆਦਾ ਚੜ੍ਹ ਗਿਆ, ਨਹੀਂ ਉੱਤਰ ਰਿਹਾ ਤਾਂ ਬੈਂਕਰਪਸੀ ਵੱਲ ਜਾ ਰਹੇ ਹੋ ਤਾਂ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। 416-500-3100 ਇਹਨਾਂ ਦਾ ਫੋਨ ਨੰਬਰ ਹੈਗਾ। ਅਲਫਾ ਟਰਾਂਸਿਟ ਲੱਕੀ ਸੁਖੀ ਸਾਈਂਸ ਦਾ ਬਹੁਤ ਬਹੁਤ ਧੰਨਵਾਦ। ਨਵ ਏਅਰ ਕੰਫਰਟ ਦੇ ਸੰਧੂ ਸਾਹਿਬ ਦਾ ਧੰਨਵਾਦ। ਅਤੇ ਲੋ ਵੀਡੀਓ 905-204-1313 ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ ਦਾ ਧੰਨਵਾਦ। ਮਜੈਸੀ ਕਿਚਨ ਕੈਬਨਿਟਸ, ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਟਿਕਟਾਂ ਚਾਹੀਦੀਆਂ, ਬੜੀਆ ਵਧੀਆ ਪ੍ਰਾਈਸ 'ਤੇ ਮਿਲਦੀਆਂ, 905-678-1200 ਉੱਤੇ ਕਟਾਰੀਆ ਟੂਰਸ ਐਂਡ ਟਰੈਵਲ ਤੁਸੀਂ ਗੱਲਬਾਤ ਕਰ ਲੈਣੀ। ਅਲਫਾ ਟਰਾਂਸਿਟ ਲੱਕੀ ਦੀ ਸੁਖੀ ਸੈਣੀ ਸਾਹਿਬ ਨੂੰ ਸਦਾ ਹੀ ਡਰਾਈਵਰ ਦੀ ਲੋੜ ਰਹਿੰਦੀ ਹੈ, ਕਾਲ ਕਰਕੇ ਪਤਾ ਕਰ ਲਈ 905-799-1525। ਅਤੇ ਮਨਜੀਤ ਚੀਮਾ ਜੀ ਕੋਲ ਪ੍ਰੋਪਰਟੀਜ਼ ਅਵੇਲੇਬਲ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, 416-357-9965 ਦੀ ਗੱਲਬਾਤ ਕਰ ਲੈਣੀ। ਦੁਆਬਾ ਸਵੀਟ ਸਰਵਿਸ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਦੁਆਬਾ ਸਵੀਟ ਸਰਵਿਸ 905-450-1455 ਇਹਨਾਂ ਦਾ ਨੰਬਰ ਹੈਗਾ। ਟੋਪ ਆਰਡਰ ਕਲੇਜ ਗੁਰਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ। ਸੀ ਡਲਫ ਇਮੀਗ੍ਰੇਸ਼ਨ ਗੁਰਪ੍ਰੀਤ ਖੈਰ ਸਾਹਿਬ ਦਾ ਨੰਬਰ 905-670-4446 ਹੈਗਾ। ਐਲਏ ਟਰੱਕ ਤੋਂ ਰਾਜਾ ਬਾਈ ਦਾ ਨੰਬਰ 416-953-5961 ਹੈਗਾ। ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਮਾ ਰੋਡ 'ਤੇ ਹਨ। ਮੀਟ ਸ਼ਾਪ, ਬਰਿਆਨੀ ਅਤੇ ਸਵੀਟ ਸ਼ਾਪ ਅਤੇ ਰੱਖੜੀ ਸੇਲ ਲੱਗੀ ਹੋਈ ਹੈਗੀ ਆ। ਇਹ ਫਾਜ਼ਲ ਟੋਮਾ ਅਤੇ ਟੋਮਾ ਰੋਡ 'ਤੇ ਹਨ ਇੰਡੀਅਨ ਪੰਜਾਬੀ ਬਾਜ਼ਾਰ। ਅਤੇ ਨਾਲ ਨਾਲ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ। ਫਲੈਟ ਬੈੱਡ ਚਾਹੀਦੇ ਆ, ਡਰੋਪ ਡੈਕ ਟ੍ਰੇਨਰ ਚਾਹੀਦਾ ਤਾਂ ਗੁਰਮਿੰਦਰ ਤਨੇ ਸਰਹਿੰਦਾ ਬਾਈ ਦਾ ਨੰਬਰ 905-219-0080 ਹੈਗਾ ਆ। ਗੁਰਜੀਤ ਗੋਸਲ ਜੀ ਸਤਿ ਸ੍ਰੀ ਅਕਾਲ ਜੀ, ਤੁਹਾਡੀ ਲਾਸਟ ਕਾਲ ਹੈਗੀ ਆ।
8: ਭਾਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
8: ਛੋਟੇ ਹੀ ਰੱਖੂਗਾ ਮੈਂ ਕਿਹਾ ਭਾਜੀ, ਆਪਾਂ ਟਰਾਂਸਪੋਰਟ ਮੰਤਰੀ ਅੰਟਾਰੀਓ ਚ ਕੱਲ੍ਹ ਚੁਣੇ ਆ ਜੀ, ਉਹ ਛੋਂਛੜੇ ਖੜਕਾਉਣ ਨੂੰ ਚੁਣਿਆ, ਉਹਨੂੰ ਉਹਦੇ ਬਾਰੇ ਨੀ ਕੋਈ ਬੋਲਦਾ ਜੀ।
1: ਜੀ ਜਿਹੜੇ ਅੰਟੈਰੀਓ ਦੇ ਮੰਤਰੀ ਹਨ ਪ੍ਰਭੀ ਸਰਕਾਰੀਆ ਸਰਕਾਰੀਆ ਸਾਹਿਬ, ਅਤੇ ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਇਸ ਰੈਲੀ 'ਤੇ ਪਹੁੰਚੋ, ਸਮੇਂ ਐਮ ਪੀਆਂ ਨੂੰ ਵੀ ਇਸ ਰੈਲੀ 'ਤੇ ਪਹੁੰਚਣਾ ਚਾਹੀਦਾ ਵੀ ਦੱਸੋ ਤੁਹਾਡੀ ਮਦਦ ਕਿਸ ਹਿਸਾਬ ਨਾਲ ਕਰੀਏ, ਕਿਉਂਕਿ ਸਾਡੇ ਲਈ ਖੜੇ ਸੀਗੇ। ਸੋ ਛੋਂਛੜੇ ਵਜ੍ਹਾ ਦੇ ਕੀ ਕਰਦੇ ਤਾਂ ਮੈਂ ਦੱਸ ਨਹੀਂ ਸਕਦਾ, ਪਰ ਹਾਂ ਤੁਹਾਡੇ ਲਈ ਹਨ ਸਤਿਕਾਰਯੋਗ ਐਮ ਪੀ ਸਰਕਾਰੀਆ ਸਾਹਿਬ, ਤੁਸੀਂ ਇਹਨਾਂ ਦੀ ਆਵਾਜ਼ ਸੁਣਨੀ ਜ਼ਰੂਰ, ਕੋਈ ਹੱਥ ਜੋੜ ਕੇ ਬੇਨਤੀ ਹੈਗੀ ਆ। ਕੰਮ ਬੜਾ ਡਾਵਾਡੋਲ ਚੱਲ ਰਿਹਾ ਹੈਗਾ। ਸਾਰਿਆਂ ਦਾ ਧੰਨਵਾਦ ਜਿਹੜੇ ਪਰੋਂ ਸਪੋਂਸਰ ਕੀਤਾ, ਸਟਾਰਲਾਈਨ ਪੇਂਟਿੰਗ, ਐਲ ਪੀ ਰੂਫਿੰਗ, ਸਾਰਿਆਂ ਦਾ ਧੰਨਵਾਦ। ਦੇਖੋ ਜੀ, ਸ਼ੁੱਕਰਵਾਰ ਤਾਂ ਦੇਣੇ ਆ, ਰੱਖੀ ਦਾ ਤਿਆਰ ਆ, ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ, ਤੁਹਾਡਾ ਪਰਿਵਾਰ, ਤੁਹਾਡਾ ਆਪਣੇ ਪਰਿਵਾਰ ਹੈਗਾ, ਤੁਸੀਂ ਹੀ ਸਾਂਭਣਾ, ਰਲ ਮਿਲ ਕੇ ਸਾਂਭ ਲਵੋ। ਆਹ ਵੀ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ, ਰੇਡੀਓ ਟੀ ਵੀ ਦੇ ਬਹੁਤ ਵਧੀਆ ਵਿਚਾਰ ਦਿੰਦੇ ਹੋ, ਕਈ ਵਾਰੀ ਗੁੱਸਾ ਵੀ ਆ ਜਾਂਦਾ, ਗੁੱਸਾ ਵੀ ਆਪਣੇ 'ਤੇ ਜ਼ਿਆਦਾ ਹੋਰ ਕੀਤੇ ਜਾਣਾ ਵੀ ਕੰਮ ਡਾਵਾਂਡੋਲ ਚੱਲਦੇ, ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰੋ, ਚਾਹੇ ਕੰਪਨੀਆਂ ਹੋਣ ਚਾਹੇ ਡਰਾਈਵਰ ਹੋਣ, ਬਹੁਤ ਵੇਟ ਕਰਨੀ ਪੈਂਦੀ ਆ ਬਾਹਰ ਜਾ ਕੇ। ਅਤੇ ਮੈਂ ਇੰਦਰਪਾਲ ਸਿੰਘ ਨਾਲ ਗੱਲਬਾਤ ਕਰਾਂਗਾ ਸਿਰਫ ਬ੍ਰੇਕ ਤੋਂ ਬਾਅਦ, ਆਪਾਂ ਕਾਫੀ ਲੰਬੀ ਚੌੜੀ ਗੱਲਬਾਤ ਕਰਾਂਗੇ, ਟਰੱਕਿੰਗ 'ਤੇ ਹੀ ਗੱਲਬਾਤ ਕਰਾਂਗੇ, ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ, ਲਾਈਵ ਟੀ ਵੀ 'ਤੇ ਦੇਖ ਸਕਦੇ ਹੋ, ਅਤੇ ਬਾਅਦ ਵਿੱਚ ਹੀ ਸੁਣ ਸਕਦੇ ਹੋ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ। ਹੈਵ ਅ ਗੁੱਡ ਵੀਕਐਂਡ, ਸਤਿ ਸ਼੍ਰੀ ਅਕਾਲ ਅਤੇ ਜੀ ਗੁੱਡ ਬਾਏ।

0: ਜੇ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਸੱਭਿਆਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੋਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ

0: Sound Live and Cellular Point present AmiWeb Live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509,
4: ਔਰ ਵਿਜ਼ਿਟ insuranceforyou.ca।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਜੇ ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਂ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੇ ਜੀ। ਸਟੂਡੀਓ ਦੇ ਘੜੇ ਦੇ ਮੁਤਾਬਿਕ 7:07 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਗੱਲਾਂ ਬਾਤਾਂ, ਤੁਹਾਡੇ ਸੁਝਾਵ 905-673-3337 'ਤੇ ਪਹੁੰਚ ਸਕਦੇ ਨੇ। 905-673-3337 ਪੰਜਾਬੀ ਲਹਿਰ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਤੇ ਨਾਲ ਦੀ ਨਾਲ ਆਪਾਂ ਜੀ ਆਇਆਂ ਨੂੰ ਕਰਦੇ ਹਾਂ ਵੈਲਕਮ, ਕਹਿੰਦੇ ਹਾਂ ਪੰਜਾਬ ਦੀ ਧਰਤੀ ਤੋਂ ਲੋਡਾ ਵੇਲਾ ਤਰਕਾਲਾਂ ਸ਼ਾਮਾਂ ਅਤੇ ਕਨੇਡਾ ਦੀ ਸੋਹਣੀ ਸੱਜੀ ਸਵੇਰ ਦੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਰਮੇਸ਼ ਜੀ, ਕੀ ਹਾਲ ਚਾਲ?
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ, ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਜਿਹੜੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਟੈਂਟ ਰੈਂਟਲ, ਟੇਬਲ ਚੇਅਰਸ, ਸਮਾਲ ਜਾਂ ਲਾਰਜ ਆਊਟਡੋਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਈਵੈਂਟ ਆ ਤਾਂ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ 6479-2569, 647-999-2569, 6479-999-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਿਓ। ਗਿੱਲ ਫਾਰਮ ਤੁਸੀਂ ਘਰ ਵਾਸਤੇ, ਬੇਸਮੈਂਟ ਮਾਫ ਕਰਨਾ ਬੈਕਯਾਰਡ ਵਾਸਤੇ ਜਾਂ ਆਪਣੇ ਫਾਰਮ ਹਾਊਸ ਵਾਸਤੇ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈ ਕੇ ਆਉਣੀ ਹੈ ਤਾਂ ਵੀ ਗਿੱਲ ਫਾਰਮ, ਤਾਜ਼ੀਆਂ ਸਬਜ਼ੀਆਂ ਲਈ ਗਿੱਲ ਫਾਰਮ ਅਤੇ ਫਰੈਸ਼ ਚੱਕੀ ਆਟੇ ਦੇ ਲਈ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਹੈ 416-896-8778 ਗਿੱਲ ਫਾਰਮ। ਸੋ 905-673-3337। ਚੱਲਦੇ ਜੀ ਪਹਿਲੀ ਖਬਰ ਦੇ ਵੱਲ। ਰਮੇਸ਼ ਜੀ, ਬਾਬਾ ਬਕਾਲਾ ਦੀ ਧਰਤੀ 'ਤੇ ਅੱਜ ਰੌਣਕਾਂ ਲੱਗ ਗਈਆਂ ਅਤੇ ਧਾਰਮਿਕ ਅਤੇ ਸਿਆਸੀ ਸਟੇਜਾਂ ਵੀ ਲੱਗੀਆਂ, ਪਰ ਰੌਣਕਾਂ ਸਿਆਸੀ ਜ਼ਿਆਦਾ ਲੱਗੀਆਂ।
1: ਸੰਧੂ ਜੀ ਗੱਲ ਇਹ ਆ, ਤੁਸੀਂ ਅੱਜ ਜਿਸ ਦਿਨ ਦੇ ਮੌਕੇ ਤੇ ਜਦੋਂ ਬਾਬਾ ਬਕਾਲਾ ਧਰਤੀ ਦਾ ਜ਼ਿਕਰ ਕੀਤਾ, ਇਹ ਬਿਲਕੁਲ ਤੁਸੀਂ ਠੀਕ ਜ਼ਿਕਰ ਕੀਤਾ ਕਿ ਉੱਥੇ ਰੌਣਕਾਂ ਸਿਆਸੀ ਜ਼ਿਆਦਾ ਨੇ। ਉਹਦਾ ਕਾਰਨ ਇਹ ਹੈ ਕਿ ਜਿਹੜਾ ਸਿਆਸਤ ਦਾ ਫਾਈਨਲ ਮੈਚ ਹੁੰਦਾ, ਉਹ ਫਾਈਨਲ ਮੈਚ ਹੁਣ ਬਹੁਤ ਨੇੜੇ ਆ ਗਿਆ, ਜਿਹਨੂੰ ਆਪਾਂ 2027 ਆਖਦੇ, ਤੇ ਉਸ ਮੈਚ ਦੀ ਤਿਆਰੀ ਦੇ ਲਈ ਤਮਾਮ ਜਿਹੜੀਆਂ ਟੀਮਾਂ ਆ ਉਹ ਸੰਧੂ ਸਾਹਿਬ ਇਸ ਵੇਲੇ ਪੂਰੀ ਤਰ੍ਹਾਂ ਸਿਆਸੀ ਤੌਰ ਤੇ ਚੁਸਤ ਫੁਰਤ ਹੋਈਆਂ ਨੇ। ਸਿਆਸੀ ਗੱਲਾਂ ਵੀ ਕਰਦਾ, ਪਰੰਤੂ ਸਿਆਸੀ ਗੱਲ ਤੋਂ ਪਹਿਲਾਂ ਗੱਲ ਧਾਰਮਿਕ ਵੀ ਕਰਦੀ ਆ, ਔਰ ਅੱਜ ਦੇ ਦਿਨ ਦੀ ਵੀ ਮੈਨੂੰ ਲੱਗਦਾ ਸੰਧੂ ਸਾਹਿਬ ਗੱਲ ਜ਼ਰੂਰ ਭੋਰਾ ਕੇ ਛੇੜ ਲੈਣੀ ਚਾਹੀਦੀ ਹੈ
0: ਜੀ,
1: ਕਿਉਂਕਿ ਅੱਜ ਦਾ ਦਿਨ ਵੀ ਆਪਣੇ ਆਪ ਚ ਬੜਾ ਮਹੱਤਵਪੂਰਨ ਹੈ, ਜਿਹਨੂੰ ਅਸੀਂ ਰੱਖੜੀ ਦਾ ਦਿਨ ਆਖਦੇ ਹਾਂ, ਕੋਈ ਰਕਸ਼ਾ ਬੰਧਨ ਆਖਦਾ ਹੈ। ਜੇ ਮੈਂ ਹੋਰ ਇਤਿਹਾਸ ਵਿੱਚ ਚਲਿਆ ਜਾਵਾਂ ਤੇ ਕਿਤੇ ਓਨਮ ਆਖਿਆ ਜਾਂਦਾ ਹੈ, ਕਿਤੇ ਕੁਛ ਹੋਰ ਵੱਖਰੇ ਨਾਮ ਦੇ ਨਾਲ ਜਾਣਿਆ ਜਾਂਦਾ, ਪਰੰਤੂ ਦਿਨ ਬੜਾ ਮਹੱਤਵਪੂਰਨ ਹੈ, ਖਾਸ ਕਰਕੇ ਭਾਰਤੀ ਇਤਿਹਾਸ ਦੇ ਵਿੱਚ। ਪ੍ਰਭ ਸੰਧੂ ਜੀ, ਅੱਜ ਦਾ ਦਿਨ ਭੈਣਾਂ ਭਰਾਵਾਂ ਦੇ ਪਵਿੱਤਰ ਰਿਸ਼ਤੇ ਦਾ, ਜਿਹਨੂੰ ਅਟੁੱਟ ਬੰਧਨ ਜਿਹਨੂੰ ਆਖ ਸਕਦੇ ਹਾਂ, ਉਹ ਅੱਜ ਦਾ ਦਿਨ ਜਿਹਨੂੰ ਅਸੀਂ ਰੱਖੜੀ ਦਾ ਦਿਨ ਆਖਦੇ ਹਾਂ। ਔਰ ਇਹਦਾ ਬੜਾ ਇੱਕ ਸ਼ਾਨਾਮਤੀ, ਕਈ ਸੌ ਸਾਲਾਂ ਦਾ, ਕਈਆਂ ਸਾਲਾਂ ਦਾ, ਕਈ ਸੈਂਕੜੇ ਸਾਲਾਂ ਦਾ ਇਤਿਹਾਸ ਹੈ, ਜਿਸ ਦੇ ਵਿੱਚ ਸਿਕੰਦਰ ਦੀ ਪਤਨੀ ਨੇ ਜਦੋਂ ਕਹਿੰਦੇ ਪੋਰਸ ਨੂੰ ਕਲਾਵਾ ਬੰਨਿਆ ਸੀ, ਕਲਾਵੇ ਤੋਂ ਭਾਵ ਕੀ ਇੱਕ, ਹੁਣ ਤੇ ਚਲੋ ਰੰਗ ਬਿਰੰਗੀਆਂ ਰੱਖੜੀਆਂ, ਪ੍ਰਭ ਸੰਧੂ ਜੀ ਬਾਜ਼ਾਰਾਂ 'ਚ ਰੌਣਕਾਂ ਲੱਗੀਆਂ, ਰੱਖੜੀਆਂ ਦਾ ਨਹੀਂ ਪਤਾ ਲੱਗਦਾ ਕਿੰਨੇ ਤਰ੍ਹਾਂ ਦੀਆਂ ਹੈ, ਪਰੰਤੂ ਰੱਖੜੀ ਤੇ ਜਿਵੇਂ ਜਿਵੇਂ ਪਿੱਛੇ ਜਾਵਾਂਗੇ, ਇੱਕ ਡੋਰੀ ਹੁੰਦੀ ਸੀ, ਡੋਰੀ ਤੋਂ ਪਿੱਛੇ ਜਾਵਾਂਗੇ ਕਲਾਵਾ ਹੁੰਦਾ ਸੀ ਕਿ ਆਪਣੀ ਚੁੰਨੀ ਨਾਲੋਂ ਆਪਣੇ ਪੱਲੂ ਦੇ ਨਾਲੋਂ ਜਿਹੜਾ ਕੁਛ ਪਾੜ ਕੇ ਕਿਸੇ ਤੇ ਬੰਨ ਦੇਣਾ, ਉਹ ਵੀ ਇਤਿਹਾਸ ਛੁਪਿਆ ਜਦੋਂ ਸਿਕੰਦਰ ਦੀ ਪਤਨੀ ਨੇ ਪੋਰਸ ਨੂੰ ਕਲਾਵਾ ਬੰਨਿਆ ਸੀ। ਤੇ ਫਿਰ ਉਹ ਸਿਕੰਦਰ ਦੀ ਪਤਨੀ ਦੇ ਨੇ ਜਿਹੜਾ ਪੋਰਸ ਨੂੰ ਕਲਾਵਾ ਬੰਨਿਆ ਸੀ, ਉਹਨੂੰ ਉਹਦੇ ਪਤੀ ਦੀ ਜਾਨ ਬਚਾ ਦਿੱਤੀ ਸੀ, ਕਿਉਂਕਿ ਉਹ ਫਿਰ ਕਹਿੰਦਾ ਕਿ ਭਾਈ ਤੂੰ ਤੇ ਮੇਰੀ ਭੈਣ ਬਣ ਗਈ ਤੇ ਤੇਰੇ ਘਰ ਵਾਲੇ ਨੂੰ ਕਿਵੇਂ ਮੈਂ ਕੁਝ ਕਰ ਸਕਦਾ। ਜਦੋਂ ਕ੍ਰਿਸ਼ਨ ਤੇ ਦ੍ਰੋਪਦੀ ਦੇ ਸੰਬੰਧਾਂ ਦੀ ਗੱਲ ਕਰਦੇ ਤੇ ਉੱਥੇ ਵੀ ਤੇ ਇਹੀ ਆਉਂਦਾ, ਜੇ ਕਦੇ ਕ੍ਰਿਸ਼ਨ ਦੇ ਦ੍ਰੋਪਦੀ ਨੇ ਉਂਗਲ ਕੱਟਣ ਤੇ ਆਪਣੀ ਸਾੜੀ ਪਾੜ ਕੇ ਉਹਦਾ ਇੱਕ ਲੜ ਬੰਨ ਦਿੱਤਾ ਸੀ, ਤੇ ਆਖਦੇ ਆ ਫਿਰ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਉਸਨੇ ਦ੍ਰੋਪਦੀ ਦੀ ਪੱਤ ਵੀ ਬਚਾਈ ਸੀ। ਬੜਾ ਇੱਕ ਵੱਡਾ ਇਤਿਹਾਸ ਹੈ। ਸੋ ਰੱਖੜੀ ਵਾਲੇ ਮਸਲੇ ਵਿੱਚ ਜਿੱਥੇ ਗੱਲ ਇਤਿਹਾਸਿਕ ਝਰੋਖੇ ਚੋਂ ਚੱਲ ਰਹੀ ਹੈ, ਜਿੱਧਰ ਨੂੰ ਹੁਣ ਤੁਸੀਂ ਗੱਲ ਮੈਨੂੰ ਪੁੱਛੀ ਹੈ ਕਿ ਬਾਬਾ ਬਕਾਲਾ ਦੀ ਧਰਤੀ ਪ੍ਰਭ ਸੰਧੂ ਜੀ ਉਹਦਾ ਕਿਹੜਾ ਇਤਿਹਾਸ ਛੋਟਾ, ਉਹ ਇਤਿਹਾਸ ਆਪਣੇ ਆਪ ਚ ਇੱਕ ਵੱਡਾ ਇਤਿਹਾਸ ਹੈ। ਜਿਸ ਇਤਿਹਾਸ ਨੇ ਕਹਿ ਸਕੀਏ ਕਿ ਸਿੱਖ ਪੰਥ ਦੀ ਸਿਰਜਣਾ ਵਿੱਚ ਬੜਾ ਵੱਡਾ ਯੋਗਦਾਨ ਹੈ। ਸੰਧੂ ਸਾਹਿਬ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਤੇ ਬਹੁਤ ਸਾਰੇ ਹੋਰ ਪਖੰਡੀ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਸਨ, ਜਿਹਨੂੰ ਆਖਦੇ ਆ ਆਪਣੇ ਆਪਣੇ ਡੇਰੇ ਬਣਾ ਕੇ, ਮੰਜੀਆਂ ਆਪਣੀਆਂ ਡਾਹ ਕੇ, ਤੇ ਭਾਈ ਮੱਖਣ ਸਿੰਘ ਲਵਾਣਾ ਜਦੋਂ ਉਹਦਾ ਕਹਿੰਦੇ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਬੇੜਾ ਡੁੱਬਣ ਲੱਗਾ ਤੇ ਉਸਨੇ ਅਰਦਾਸ ਕੀਤੀ ਕਿ ਹੇ ਸੱਚੇ ਗੁਰੂ ਮੇਰਾ ਬੇੜਾ ਬੰਨੇ ਲਾ ਦੇ, 500 ਮੋਹਰਾਂ ਸੁੱਖ ਲਈਆਂ, 500 ਮੋਹਰਾਂ ਸੋਨੇ ਦੀਆਂ, ਬੇੜਾ ਬੰਨੇ ਲਾ ਦਿੱਤਾ। ਹੁਣ ਸੱਚੇ ਗੁਰੂ ਨੂੰ ਅਰਦਾਸ ਕੀਤੀ ਤੇ ਸੱਚੇ ਗੁਰੂ ਦੀ ਭਾਲ ਵਿੱਚ ਜਦੋਂ ਮੱਖਣ ਛੂ ਲਵਾਣਾ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਦਾ ਹੈ ਤੇ ਕਿਸੇ ਨੂੰ ਪਤਾ ਨਾ ਲੱਗੇ ਉੱਥੇ ਤੇ ਕਿੰਨੇ ਕੁ ਗੁਰੂ ਆਪਣੇ ਆਪ ਨੂੰ ਸਾਰੇ ਕਹਿੰਦੇ ਕਿ ਅਸੀਂ ਸੱਚੇ ਗੁਰੂ ਹਾਂ। ਭਾਈ ਮੱਖਣ ਛੂ ਲਵਾਣਾ ਵੀ ਕਹਿੰਦਾ ਕਿ ਭਾਈ ਫਿਰ ਕਰੀਏ ਕਿ ਇੱਥੇ ਤੇ ਲਾਈਨਾਂ ਲੱਗੀਆਂ ਹੈ। ਹੁਣ ਪੰਜ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗ ਪਿਆ, ਪੰਜ ਪੰਜ ਮੋਹਰਾਂ ਰੱਖ ਕੇ, ਸੁੱਖੀਆਂ 500 ਸੀ। ਤੇ ਜਦੋਂ ਅਚਾਨਕ ਪ੍ਰਭ ਸੰਧੂ ਜੀ ਉਹ ਪੰਜ ਪੰਜ ਮੋਹਰਾਂ ਦਾ ਮੱਥਾ ਟੇਕਦਾ ਮੱਖਣ ਛੂ ਲਵਾਣਾ, ਇੱਕ ਗੁਰੂ ਰੂਪੀ ਬੈਠੀ ਸ਼ਖਸੀਅਤ, ਪਰਮਾਤਮਾ ਰੂਪੀ ਬੈਠੀ ਸ਼ਖਸੀਅਤ ਜਿਨ੍ਹਾਂ ਦਾ ਨਾਮ ਗੁਰੂ ਤੇਗ ਬਹਾਦਰ, ਜਦੋਂ ਉਹਨਾਂ ਦੇ ਦਰ ਤੇ ਪਹੁੰਚਦਾ ਹੈ ਤੇ ਜਦੋਂ ਉੱਥੇ ਜਾ ਕੇ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਦਾ ਤੇ ਸਾਹਮਣੇ ਫਿਰ ਆਵਾਜ਼ ਆਉਂਦੀ ਹੈ, ਉਹ ਵੱਲਿਓ ਤੇਰੇ ਸੁੱਖੀਆਂ 500 ਤੇ ਚਾੜੀਆਂ 5। ਤੇ ਫਿਰ ਕਹਿੰਦੇ ਉਸ ਵੇਲੇ ਮੱਖਣ ਸਿੰਘ ਲਵਾਣੇ ਨੇ ਕੋਠੇ ਤੇ ਚੜ ਕੇ ਰੌਲਾ ਪਾਇਆ ਸੀ ਕਿ ਸਾਚਾ ਗੁਰੂ ਲਾਧੋ ਰੇ। ਸੋ ਕਹਿਣ ਤੋਂ ਭਾਵ ਹੈ ਕਿ ਜਿਸ ਬਾਬੇ ਬਕਾਲੇ ਦੀ ਧਰਤੀ ਦਾ ਤੁਸੀਂ ਅੱਜ ਜ਼ਿਕਰ ਕੀਤਾ ਹੈ, ਜਿਹਨੂੰ ਰੱਖੜ ਪੁੰਨਿਆ ਦੇ ਮੌਕੇ ਤੇ ਉੱਥੇ ਮੇਲੇ ਲੱਗਦੇ ਆ, ਬੜੀ ਦੁਨੀਆ ਧਾਰਮਿਕ ਤੌਰ ਤੇ ਨਤਮਸਤਕ ਹੁੰਦੀ ਹੈ, ਬੜੇ ਵੱਡੇ ਪੱਧਰ ਤੇ ਜਿਹਨੂੰ ਕਹੀਏ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਲਾਕੇ ਦੇ ਵਿੱਚ, ਪੁੱਛੋ ਹੀ ਨਾ ਕਿੰਨੀਆਂ ਕਰਾਉਣਕਾਂ। ਪਰੰਤੂ ਹੁਣ ਦੂਜੇ ਪਾਸੇ ਗੱਲ ਸਿਆਸੀ ਕਰਨੀ ਹੈ ਕਿਉਂਕਿ ਸਿਆਸਤ ਦਾ ਫਾਈਨਲ ਨੇੜੇ ਆ ਗਿਆ, ਪੰਜਾਬ ਦੀਆਂ ਵੋਟਾਂ ਨੇੜੇ ਆ ਗਈਆਂ। ਸੰਧੂ ਸਾਹਿਬ ਆਮ ਆਦਮੀ ਪਾਰਟੀ ਨੇ ਆਪਣੀ ਸਟੇਜ ਲਾਈ, ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਟੇਜ ਲਾਈ, ਭਾਰਤੀ ਜਨਤਾ ਪਾਰਟੀ ਨੇ ਆਪਣੀ ਸਟੇਜ ਲਾਈ, ਬਾਰਸ ਪੰਜਾਬ ਨੇ ਆਪਣੀ ਸਟੇਜ ਲਾਈ, ਭਾਰਤ ਕੀ ਸਾਰਿਆਂ ਨੇ ਰੱਜ ਕੇ ਜਿੰਨਾ ਕੁ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਸਕਦਾ ਉਹ ਕੀਤਾ, ਔਰ ਕਈ ਤੇ ਕਰ ਰਹੇ ਨੇ ਇਸ ਵੇਲੇ। ਭਾਰਤੀ ਜਨਤਾ ਪਾਰਟੀ ਦੀ ਬਾਬੇ ਬਕਾਲੇ ਦੀ ਧਰਤੀ ਤੇ ਪਹਿਲੀ ਆਪਣੀ ਸਿਆਸੀ ਕਾਨਫਰੰਸ ਆ ਜਿਹੜੀ ਇਕੱਲਿਆਂ ਦੀ ਹੈ, ਔਰ ਉੱਥੇ ਕੇਂਦਰੀ ਮੰਤਰੀ ਪਹੁੰਚੇ ਹੋਏ ਨੇ, ਜਿਹੜੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਹੋਣੀ ਹੈ। ਹਰਿਆਣੇ ਵਾਲੇ ਮੁੱਖ ਮੰਤਰੀ ਤੇ ਚਲੋ ਹੁਣ ਅਸੀਂ ਕਹਿਣਾ ਹੀ ਹਟ ਗਏ, ਉੱਥੇ ਹਰਿਆਣੇ ਘੱਟ ਪੰਜਾਬ ਜ਼ਿਆਦਾ ਹੁੰਦੇ, ਉਹ ਵੀ ਉੱਥੇ। ਆਮ ਆਦਮੀ ਪਾਰਟੀ ਨੇ ਅੱਜ ਉੱਥੋਂ ਫਿਰ ਇੱਕ ਵਾਰ ਟੂੰ ਟੂੰ ਵੀ ਕਰਾਈ ਹੈ ਰੱਖੜੀ ਦੇ ਮੌਕੇ ਤੇ। ਹਾਲਾਂਕਿ ਮੈਂ ਇੱਥੇ ਦੱਸਦਾ ਕਿ ਜਿਹੜੀ ਟੂੰ ਟੂੰ ਹਰ ਇੱਕ ਮਹੀਨੇ ਬਾਅਦ ਕਰਾਈ ਜਾ ਰਹੀ, ਸੰਧੂ ਸਾਹਿਬ ਵੀ ਆਪਣੇ ਆਪ ਚ ਇੱਕ ਬੜਾ ਸਿਆਸੀ ਢੰਗ ਦੇ ਨਾਲ ਇਸ ਕੰਮ ਤੋਂ ਭਾਵ ਕਿ ਇੱਕ ਕੰਮ ਨੂੰ 3 ਵਾਰ ਅੱਜ ਕਰ ਦਿੱਤਾ। ਜਿਹੜਾ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ ਹੈ, 1000 ਰੁਪਇਆ ਜਾਂ 1500 ਰੁਪਇਆ ਪ੍ਰਤੀ ਮਹੀਨਾ 3 ਮਹੀਨਿਆਂ ਦੀ ਕਿਸ਼ਤ ਖਾਤਿਆਂ ਚ ਪਾਈ ਜਾ ਰਹੀ ਹੈ, ਤੀਜਾ ਹਿੱਸਾ ਦੀ ਇੱਕ 3 ਮਹੀਨੇ ਪਹਿਲਾਂ ਪਾਤੀ, ਮਾਫ ਕਰਨਾ 2 ਮਹੀਨੇ ਪਹਿਲਾਂ ਪਾਤੀ, 1 ਮਹੀਨਾ ਪਹਿਲਾਂ ਹੋਰ ਤੀਜੇ ਇੱਕ ਹਿੱਸੇ ਦੀ ਪਾਤੀ, ਅੱਜ ਜਿੰਨੀਆਂ ਕਰੇਂਦੀਆਂ ਸੀ ਅੱਜ ਉਹਦੇ ਪਾਤੀ। ਭਾਵ ਕਿ ਇਹ ਨਹੀਂ ਅਸੀਂ ਕਹਿ ਸਕਦੇ ਕਿ ਸਾਰਿਆਂ ਦੇ 6-6 ਜਾਂ 9-9 ਕਿਸ਼ਤਾਂ ਹੋਈਆਂ ਪਈਆਂ, ਸਾਰਿਆਂ ਨੂੰ 3 ਹੈ, ਪਰੰਤੂ ਸਿਆਸੀ ਤੌਰ ਤੇ ਫਿਰ ਟੂੰ ਟੂੰ 3 ਵਾਰ ਕਰਾਈ ਹੈ, ਉਹ ਟੂੰ ਟੂੰ ਉੱਥੋਂ ਕਰਾਈ ਹੈ। ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਇੱਕ ਵੱਡਾ ਐਲਾਨ ਕਰ ਦਿੱਤਾ ਕਿ ਭਾਈ ਹੁਣ ਚੈਲੰਜ ਦਿੱਤਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ। ਹੁਣ ਇਹੋ ਜਿਹੇ ਸਿਆਸੀ ਲੀਡਰਾਂ ਦੇ ਸ਼ਬਦ ਵੀ ਸਾਨੂੰ ਤੇ ਕਈ ਵਾਰੀ ਬੋਲਦਿਆਂ ਨੂੰ ਹੋਰ ਤਰ੍ਹਾਂ ਲੱਗਦੇ ਆ, ਪਰੰਤੂ ਭਾਈ ਹੁਣ ਕਹੇ ਬਿਕਰਮ ਸਿੰਘ ਮਜੀਠੀਆ ਨੇ ਸਿਆਸੀ ਸਟੇਜ ਦੇ ਉੱਪਰੋਂ ਕਹੇ, ਜੇ ਪਿਓ ਦਾ ਆ ਤੇ ਮਜੀਠੇ ਤੋਂ ਚੋਣ ਲੜ, ਇਹ ਸੁਖਬੀਰ ਸਿੰਘ ਮਾਫ ਕਰਨਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦੇ ਦਿੱਤੀ ਕਿ ਐਵੇਂ ਕਿਸੇ ਭੇਡੂ ਜੀ ਨੂੰ ਨਾ ਉੱਥੇ ਭੇਜ ਦੇਈ। ਕਹਿੰਦਾ ਮੈਨੂੰ ਵੀ ਮਜ਼ਾ ਤਾਂ ਹੀ ਆਊਗਾ ਜੇ ਮੁਕਾਬਲਾ ਤੇਰੇ ਨਾਲ ਹੋਊਗਾ। ਭਾਵ ਕਿ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਅੱਜ ਬਿਕਰਮ ਸਿੰਘ ਮਜੀਠੀਏ ਨੇ ਉਸ ਮੰਚ ਤੋਂ ਦੇ ਦਿੱਤਾ ਕਿ ਆ ਇੱਥੇ ਮੇਰੇ ਨਾਲ ਚੋਣ ਚ ਮੁਕਾਬਲਾ ਕਰ। ਕਹਿੰਦਾ ਜਿਹੜਾ ਜੁਗਨੂੰ ਤੈਨੂੰ ਟਿਮ ਟਮਾਉਣਾ ਜਿਹੜਾ ਤੂੰ ਨਾ ਉਹਦਾ ਮੈਂ ਬੰਦ ਕਰ ਦੂੰ। ਉਹ ਜੁਗਨੂੰ ਉਹਨੂੰ ਪੁਰਾਣਾ ਸ਼ਬਦ ਕੱਢ ਲਿਆਂਦਾ ਜਦੋਂ ਉਹਦਾ ਇੱਕ ਨਾਮ ਸੀ ਜਿਹੜਾ ਕਿਉਂਕਿ ਕਮੇਡੀ ਕਲਾਕਾਰ ਭਗਵੰਤ ਮਾਨ ਖੈਰ ਹੈ ਤਾਂ ਹੁਣ ਵੀ ਕਮੇਡੀ ਹੈ ਪਰੰਤੂ ਉਸ ਵੇਲੇ ਕੁਛ ਨਾਮ ਜੁੜੇ ਸੀ। ਉਹ ਕਹਿੰਦਾ ਜਿਹੜਾ ਜੁਗਨੂੰ ਜੁਗਨੂੰ ਤੂੰ ਕਰਦਾ ਮੈਂ ਟਿਮ ਟਵਾਉਣਾ ਤੈਨੂੰ ਬੰਦ ਕਰਾ ਦੂੰ। ਭਾਵ ਕਿ ਬਿਕਰਮ ਸਿੰਘ ਮਜੀਠੀਆ ਨੇ ਕਾਫੀ ਤਿੱਖੇ ਤੇ ਕਾਫੀ ਟੇਢੇ ਸ਼ਬਦਾਂ ਚ ਉਸ ਮੰਚ ਤੋਂ ਬੋਲੇ ਹੈ। ਸੋ ਬਾਬੇ ਬਕਾਲੇ ਦੀ ਧਰਤੀ ਤੇ ਅੱਜ ਪ੍ਰਭ ਸੰਧੂ ਜੀ ਕਾਫੀ ਵੱਡੇ ਪੱਧਰ ਤੇ ਸਿਆਸੀ ਪਾਰਟੀਆਂ ਨੇ ਉੱਥੇ ਰੌਣਕਾਂ ਲਾਈਆਂ ਤੇ ਵੋਟਾਂ ਬਟੋਰਨ ਦਾ ਯਤਨ ਕੀਤਾ। ਬਾਕੀ ਤੇ ਚਲੋ ਜਿੱਦਣ ਫਾਈਨਲ ਹੋਣਾ ਉਦਣ ਹੀ ਪਤਾ ਲੱਗਣਾ ਕਿ ਵੋਟਾਂ ਕਿਹਦੀ ਝੋਲੀ ਕਿੰਨੇ ਕੁ ਪਈਆਂ। ਉਵੇਂ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਸ਼ਹਿਬਰ ਕਾਫੀ ਲੱਗੀ ਹੋਈ ਹੈ।
0: ਬਿਲਕੁਲ ਜੀ 905-673-3337 905-673-3337 ਸਟੂਡੀਓ ਦਾ ਇੱਕ ਨੰਬਰ ਹੈ। ਨਾਲ ਦੀ ਨਾਲ ਰਮੇਸ਼ ਜੀ ਹੁਣਾਂ ਦਾ ਨੰਬਰ ਅਸੀਂ ਜ਼ਰੂਰ ਅਨਾਊਂਸ ਕਰਾਂਗੇ। ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਹੋਵੇ ਜਦੋਂ ਇਸ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਰਮੇਸ਼ ਜੀ ਨਾਲ ਜੋੜਦੇ ਹਾਂ ਅਤੇ ਬਹੁਤ ਸਾਰੀਆਂ ਕਾਲਸ ਸਾਡੀਆਂ ਰੋਜ਼ ਰਹਿ ਜਾਂਦੀਆਂ। ਸੋ ਰਮੇਸ਼ ਜੀ ਕੋਸ਼ਿਸ਼ ਕਰਨਗੇ ਕਿ ਵਟਸਐਪ ਦੇ ਜ਼ਰੀਏ ਤੁਹਾਡੇ ਉਹਨਾਂ ਖਬਰਾਂ ਦੇ ਉਹਨਾਂ ਸੁਝਾਵਾਂ ਦੇ ਜਵਾਬ ਦੇ ਸਕਣ। ਸੋ ਰਮੇਸ਼ ਜੀ ਉਹਨਾਂ ਦਾ ਨੰਬਰ ਮੈਂ ਅਨਾਊਂਸ ਕਰਦਾ 82-840-94-242 8284-09422-0091 ਤੁਸੀਂ ਆਪਣੇ ਆਪ ਲਾ ਲਿਓ ਇੰਡੀਆ ਦਾ ਨੰਬਰ ਹੈ। ਵਟਸਐਪ ਦਾ ਨੰਬਰ 8284-09222 ਰਮੇਸ਼ ਜੀ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਕੰਮ ਲੱਭ ਰਹੇ ਸੀ ਜੋਬ ਲੱਭ ਰਹੇ ਸੀ ਤਾਂ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ। ਫਾਰਮ ਦੇ ਵਿੱਚ ਪੈਕਿੰਗ ਦਾ ਕੰਮ ਆ, ਸਬਜ਼ੀਆਂ ਅਤੇ ਫਲਾਂ ਦੀ ਤੁੜਾਈ ਦਾ ਕੰਮ ਆ, ਪਿਕਅਪ ਅਤੇ ਡਰੋਪ ਤੁਹਾਨੂੰ ਕਰ ਦਿੱਤਾ ਜਾਏਗਾ, ਪੇਮੈਂਟ ਤੁਹਾਨੂੰ ਔਨ ਟਾਈਮ ਮਿਲੂਗੀ। ਤੁਸੀਂ 647-278-5394 647-278-5394 'ਤੇ ਗੁਰਜੋਤ ਨਾਲ ਗੱਲ ਕਰ ਲਿਓ। ਜੇ ਤੁਸੀਂ ਜੋਬ ਲੱਭ ਰਹੀ ਸੀ ਜਾਂ ਤੁਹਾਡੇ ਆਸ ਪਾਸ ਕਿਸੇ ਭੈਣ ਭਰਾ ਨੂੰ ਜੋਬ ਦੀ ਜ਼ਰੂਰਤ ਸੀ ਤਾਂ ਤੁਸੀਂ ਗੁਰਜੋਤ ਨਾਲ ਗੱਲ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦੇਈਏ। ਜੇ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਕੋਟੇਸ਼ਨ ਆਈ ਹੋਈ ਆ ਪਰ ਵੱਧ ਕੇ ਆ ਗਈ ਆ, ਤਾਂ ਤੁਸੀਂ ਹਰਵੀਨ ਮਾਵੀ ਜੀ ਨੂੰ ਕਾਲ ਲਾਉਣੀ ਆ। 12 ਸਾਲਾਂ ਦਾ ਤਜਰਬਾ ਇਹਨਾਂ ਨੂੰ, ਮਲਟੀ ਡਿਸਕਾਊਂਟ ਅਤੇ ਬੰਡਲ ਡਿਸਕਾਊਂਟ ਇਹਨਾਂ ਕੋਲ ਆਏ ਹੋਏ ਨੇ। ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਬੱਚਤ ਕਰਨ ਦੇ ਲਈ, ਬਹੁਤ ਸਾਰੇ ਡਾਲਰ ਬਚਾਉਣ ਦੇ ਲਈ ਹਰਵੀਨ ਮਾਵੀ ਜੀ ਨਾਲ ਗੱਲਬਾਤ ਕਰ ਸਕਦੇ ਹੋ। 647-287-0976 647-287-0976 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਇੱਕ ਤੋਂ ਸੁਨੇਹੇ ਲੈ ਕੇ ਉਸ ਤੋਂ ਬਾਅਦ ਅਸੀਂ ਮੁਣਾ ਮਹਿੰਗੀ ਦੇ ਵੱਲ ਚੱਲਾਂਗੇ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਿਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਆਓ। ਸੋ ਲਿਵਾਨਾ ਵੈਲਨੈਸ ਸਪਾ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਸੀਂ ਬਹੁਤ ਖੂਬਸੂਰਤ ਗਿਫਟ ਵੀ ਤੁਸੀਂ ਪਾ ਸਕਦੇ ਹੋ। ਨਾਲ ਦੀ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ। ਇੰਸ਼ੋਰੈਂਸ ਦਾ ਸਿਆਣੇ ਕਹਿੰਦੇ ਨਾ, ਜਦੋਂ ਸਿਆਣੇ ਕੋਈ ਵੀ ਗੱਲ ਸਾਨੂੰ ਸਮਝਾਉਂਦੇ ਸੀ, ਉਹ ਕਹਿੰਦੇ ਕਿ ਭਾਈ ਜਿਹੜੀ ਜਿਹੜਾ ਕੰਮ ਬਹੁਤ ਜ਼ਰੂਰੀ ਹੋਵੇ ਉਹ ਤਾਂ ਵਸਾਹ ਨਹੀਂ ਖਾਣਾ ਚਾਹੀਦਾ। ਸੋ ਇੰਸ਼ੋਰੈਂਸ ਇੱਕ ਐਸਾ ਵਿਸ਼ਾ ਕਿ ਜਿਹਦਾ ਵਿਸਾਹ ਸਾਨੂੰ ਨਹੀਂ ਖਾਣਾ ਚਾਹੀਦਾ। ਇਹ ਵਿਸਾਹ ਉਹੀ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਅਣਗੌਲਿਆਂ ਕਰਨਾ, ਇਗਨੋਰ ਕਰ ਦੇਣਾ ਵੀ ਚਲੋ ਕੋਈ ਨਹੀਂ, ਅਸੀਂ ਅਜੇ ਜਵਾਨ ਹਾਂ, ਅਜੇ ਹੈਲਦੀ ਹਾਂ, ਅਜੇ ਸਾਨੂੰ ਇੰਸ਼ੋਰੈਂਸ ਦੀ ਕੋਈ ਲੋੜ ਨਹੀਂ। ਪਰ ਇੰਸ਼ੋਰੈਂਸ ਤੁਹਾਡੇ ਉਸ ਸਮੇਂ ਦੇ ਵਿੱਚ ਨਾਲ ਖੜਨ ਵਾਲਾ ਇੱਕ ਐਸਾ ਸਾਥੀ ਆ ਜਦੋਂ ਸਾਰੇ ਪੱਲਾ ਝੜ ਜਾਂਦੇ ਆ। ਸੋ ਚਾਹੇ ਲਾਈਫ ਇੰਸ਼ੋਰੈਂਸ ਦੀ ਗੱਲ ਹੋਵੇ, ਕ੍ਰਿਟੀਕਲ ਇਲਨੈਸ ਦੀ ਗੱਲ ਹੋਵੇ, ਚਾਹੇ ਡਿਸੇਬਿਲਟੀ ਦੀ ਗੱਲ ਹੋਵੇ, ਜਾਂ ਤੁਹਾਡੇ ਸੱਜਣ ਪਿਆਰੇ ਆਪਣੇ ਮੁਲਕ ਤੋਂ ਇੰਡੀਆ ਇੱਥੇ ਕੈਨੇਡਾ ਦੇ ਵਿੱਚ ਆਏ ਹੋਣ ਜਾਂ ਆਉਣਾ ਹੋਵੇ, ਸੁਪਰ ਵੀਜ਼ੇ ਦੀ ਗੱਲ ਹੋਵੇ, ਟਰੈਵਲ ਇੰਸ਼ੋਰੈਂਸ ਦੀ ਗੱਲ ਹੋਵੇ, ਤਾਂ ਤੁਸੀਂ ਮੋਨਾ ਮਹਿੰਗੀ ਜੀ ਨੂੰ ਜ਼ਰੂਰ ਯਾਦ ਰੱਖਣਾ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਜੀ ਸਾਡੇ ਨਾਲ ਜੁੜ ਚੁੱਕੇ ਨੇ 416-509-1509। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
3: ਥੈਂਕ ਯੂ ਸੋ ਮਚ ਪ੍ਰਭ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ ਮੋਨਾ ਜੀ। ਇੰਸ਼ੋਰੈਂਸ ਦੇ ਬਾਬਤ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਔਰ ਕੋਈ ਵੀ ਗੱਲ ਐਸੀ ਨਹੀਂ ਕਿ ਜਿਹੜੀ ਅਸੀਂ ਸਰੋਤਿਆਂ ਤੋਂ ਉਹ ਆਪਾਂ ਓਹਲੇ ਕਰੀਏ ਜਾਂ ਦੱਸੀਏ ਨਾ, ਕਿਉਂਕਿ ਹਰ ਗੱਲ ਦੇ ਵਿੱਚ ਇੱਕ ਅਵੇਅਰਨੈਸ ਦਾ ਮੈਸੇਜ ਜੁੜਿਆ ਹੁੰਦਾ। ਸੋ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਜੀ?
3: ਬਿਲਕੁਲ ਪ੍ਰਭ ਜੀ, ਅੱਜ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਾਂਗੇ। ਜਿੱਦਾਂ ਤੁਸੀਂ ਹੁਣੇ ਕਿਹਾ, ਬਿਲਕੁਲ ਠੀਕ ਗੱਲ ਕੀਤੀ ਕਿ ਇੰਸ਼ੋਰੈਂਸ ਉਸ ਟਾਈਮ ਤੇ ਕੰਮ ਆਉਂਦੀ ਹੈਗੀ ਹੈ ਜਦ ਬਾਕੀ ਦੇ ਸਾਰੇ ਜਾਣੇ ਪੱਲਾ ਝਾੜ ਜਾਂਦੇ ਨੇ, ਕਿਉਂਕਿ ਚਾਹੇ ਕੋਈ ਜਿੰਨਾ ਮਰਜ਼ੀ ਸਾਡਾ ਕੋਈ ਨੀਅਰ ਬਾਏ ਹੋਵੇ, ਚਾਹੇ ਰਿਲੇਟਿਵਸ ਹੈ, ਫਰੈਂਡਸ ਹੈਗੇ ਆ, ਕੋਈ ਕਿਸੇ ਦੀ ਵੀ ਗੱਲ ਕਰੀਏ, ਹਰੇਕ ਦੇ ਆਪਣੇ ਐਕਸਪੈਂਸਿਸ ਹੁੰਦੇ ਨੇ, ਹਰੇਕ ਫੈਮਿਲੀਜ਼ ਆਪਣੀਆਂ ਲਾਇਬਿਲਿਟੀਜ਼ ਨੂੰ ਕਵਰ ਅਪ ਕਰਨ ਦੇ ਵਿੱਚ ਲੱਗੀ ਹੋਈ ਹੁੰਦੀ ਹੈਗੀ ਹੈ। ਸੋ ਇਸੇ ਕਰਕੇ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਸਾਡੀ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਿਵਿੰਗ ਬੈਨੀਫਿਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਰੀਜ਼ਨ ਕੀ ਹੈਗਾ ਕਿ ਜਿੱਦਾਂ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਕਲੇਮਸ ਆ ਰਹੇ ਨੇ ਬਹੁਤ ਯੰਗਰ ਏਜਿਸ ਦੇ ਵਿੱਚ, 30s, 40s, 50s ਦੇ ਵਿੱਚ ਕਲੇਮਸ ਆ ਰਹੇ ਨੇ, ਆਮ ਹੀ ਹੋ ਗਈ ਹੈ ਕੈਂਸਰ ਦੀ ਪ੍ਰੋਬਲਮ, ਹਾਰਟ ਡਿਜ਼ੀਜ਼, ਕੋਈ ਨਾ ਕੋਈ ਆਰਗਨ ਫੇਲਰ, ਏਦਾਂ ਦੀਆਂ ਕੰਡੀਸ਼ਨ ਜਿਹੜੀਆਂ ਹੈਗੀਆਂ, ਲਾਈਫ ਥਰੈਟਨਿੰਗ ਡਿਜ਼ੀਜ਼, 25 ਡਿਜ਼ੀਜ਼ ਕਵਰ ਕੀਤੀਆਂ ਜਾਂਦੀਆਂ ਨੇ। ਜਿੱਦਾਂ ਕਿ ਅਕਸਰ ਆਪਾਂ ਦੱਸਦੇ ਹੈਗੇ ਕਿ ਜੇ ਰੱਬ ਨਾ ਕਰੇ ਕੋਈ ਵੀ ਇੱਕ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈਗੀ ਹੈ ਤਾਂ ਲੰਬਸਮ ਬੈਨੀਫਿਟ ਮਿਲਦਾ। ਜੇ ਪਰਸਨ ਨੂੰ ਅੱਜ ਕੋਈ ਵੀ ਕੰਡੀਸ਼ਨ ਡਾਇਗਨੋਸ ਹੋਈ ਹੈਗੀ ਹੈ, ਲੈਟਸ ਸੇ ਕਿਸੇ ਨੂੰ ਹਾਰਟ ਡਿਜ਼ੀਜ਼ ਡਾਇਗਨੋਸ ਹੋਈ ਹੈ, 1 ਲੱਖ ਦੀ ਕਵਰੇਜ ਲਿੱਤੀ ਸੀ ਤਾਂ 30 ਡੇਜ਼ ਤੋਂ ਬਾਅਦ 100,000 ਉਹਨਾਂ ਨੂੰ ਲੰਬਸਮ ਟੈਕਸ ਫ੍ਰੀ ਮਿਲ ਜਾਣਾ ਹੈਗਾ। ਐਂਡ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਸਾਰਿਆਂ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਇੱਕ ਵਾਰ ਕਲੇਮ ਆ ਗਿਆ ਤਾਂ ਉਸ ਤੋਂ ਬਾਅਦ ਪਾਲਿਸੀ ਖਤਮ ਹੋ ਜਾਏਗੀ, ਕਲੇਮ ਨਹੀਂ ਆਇਆ ਤਾਂ ਜਿੰਨੀਆਂ ਪ੍ਰੀਮੀਅਮਸ ਪੇ ਕੀਤੇ ਸੀ ਸਾਰੇ ਦੇ ਸਾਰੇ ਤੁਹਾਨੂੰ ਵਾਪਸ ਹੋ ਜਾਣਗੇ। ਜੇ ਕਲੇਮ ਵੀ ਨਹੀਂ ਆਇਆ ਤੇ ਪ੍ਰੀਮੀਅਮਸ ਵੀ ਵਾਪਸ ਨਹੀਂ ਲਿੱਤੇ, ਬਾਈ ਚਾਂਸ ਪਰਸਨ ਦੀ ਡੈਥ ਹੋ ਜਾਂਦੀ ਹੈ ਤਾਂ ਸਾਰੀ ਪੇਮੈਂਟਸ ਜਿਹੜੀਆਂ ਹੈਗੀਆਂ ਬੈਨੀਫਿਸ਼ਰੀ ਨੂੰ ਵਾਪਸ ਹੋ ਜਾਂਦੀਆਂ ਨੇ। ਮਤਲਬ ਇਹ ਹੈਗਾ ਕਿ ਕਿਤੇ ਵੀ ਅਸੀਂ ਪੈਨੀ ਵੀ ਲੂਜ਼ ਨਹੀਂ ਕਰਦੇ, 100% ਸਾਡੇ ਹੱਥ ਦੇ ਵਿੱਚ ਵਾਪਸ ਮਨੀ ਆ ਜਾਣੀ ਹੈਗੀ ਜਾਂ ਕਲੇਮ ਆਉਣਾ ਹੈਗਾ। ਦੂਜੀ ਚੀਜ਼ ਇੱਕ ਏਦਾਂ ਦੀ ਕੰਪਨੀ ਹੈਗੀ ਹੈ ਜਿਹਦੇ ਵਿੱਚ ਕਿ 2 ਟਾਈਮਸ ਬੈਨੀਫਿਟ ਮਿਲ ਸਕਦਾ ਹੈਗਾ। ਪ੍ਰੀਮੀਅਮ ਤੁਸੀਂ ਉਹੀ ਪੇ ਕਰਨਾ ਹੈਗਾ, ਸੇਮ ਪ੍ਰੀਮੀਅਮ ਜਿੱਦਾਂ ਕਿ ਦੂਜੀਆਂ ਕੰਪਨੀਆਂ ਦੇ ਵਿੱਚ ਦਿੱਤਾ ਜਾ ਰਿਹਾ, ਸੇਮ ਪ੍ਰੀਮੀਅਮ ਪੇ ਆਊਟ ਹੋਊਗਾ। ਪਰ ਨਾਲ ਦੀ ਨਾਲ ਇਹਦੇ ਵਿੱਚ ਸਭ ਨਾਲੋਂ ਵੱਡਾ ਬੈਨੀਫਿਟ ਇਹ ਹੈਗਾ ਕਿ ਅੱਜ ਦੇ ਡੇਟ ਦੇ ਵਿੱਚ ਜੇ ਪਰਸਨ ਨੂੰ ਕੋਈ ਹਾਰਟ ਦੇ ਰਿਲੇਟਿਡ ਕਲੇਮ ਆਇਆ ਸੀਗਾ, 100,000 ਮਿਲ ਗਿਆ ਹੈਗਾ, ਉਸ ਤੋਂ ਬਾਅਦ ਕੋਈ ਪ੍ਰੀਮੀਅਮਸ ਨਹੀਂ ਪੇ ਕਰਨੇ, ਕਵਰੇਜ ਚੱਲਦੀ ਰਹੂਗੀ। ਐਂਡ ਲੇਟਰ ਸਟੇਜਿਸ ਦੇ ਵਿੱਚ ਸਾਲ ਬਾਅਦ, 2 ਸਾਲ ਬਾਅਦ ਕਦੇ ਵੀ ਪਰਸਨ ਨੂੰ ਕੋਈ ਹੋਰ ਕੰਡੀਸ਼ਨ ਜਿੱਦਾਂ ਕਿ ਕੈਂਸਰ ਦੀ ਆ ਜਾਂਦੀ ਹੈਗੀ ਹੈ ਤਾਂ 50% ਆਫ ਕਵਰੇਜ ਅਮਾਊਂਟ ਫਿਰ ਮਿਲ ਜੂਗੀ। ਮਤਲਬ ਇਹ ਹੈ ਕਿ ਅਗੇਨ ਉਹਨਾਂ ਨੂੰ 50,000 ਮਿਲੂਗਾ, ਉਸ ਤੋਂ ਬਾਅਦ ਪਾਲਿਸੀ ਖਤਮ ਹੋਏਗੀ। 2 ਟਾਈਮਸ ਪਰਸਨ ਬੈਨੀਫਿਟ ਲੈ ਸਕਦੇ ਨੇ ਸੇਮ ਹੀ ਪ੍ਰੀਮੀਅਮਸ ਦੇ ਨਾਲ। ਇੱਕ ਹੋਰ ਚੀਜ਼ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜਿੱਦਾਂ ਕਿ ਅਸੀਂ ਬ੍ਰੋਕਰ ਹੈਗੇ ਹਾਂ, ਕੈਨੇਡਾ ਦੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਸਾਰਿਆਂ ਦੇ ਨਾਲ ਡੀਲ ਕਰਦੇ ਹਾਂ, ਸੋ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਦਾ ਹੀ ਸਟੈਟਸ ਮੈਂ ਸ਼ੇਅਰ ਜ਼ਰੂਰ ਕਰਾਂਗੀ ਕਿ 2025 ਦੇ ਵਿੱਚ ਲਾਸਟ ਈਅਰ ਉਹਨਾਂ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਜਿਹੜੇ ਕਲੇਮਸ ਪੇ ਆਊਟ ਕੀਤੇ ਨੇ $79 million ਜਸਟ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮਸ ਪੇ ਆਊਟ ਕੀਤੇ ਨੇ, ਜਿਹਦੇ ਵਿੱਚ ਕਿ 74% ਕਲੇਮਸ ਕੈਂਸਰ ਦੇ ਸੀਗੇ। ਸੋ ਬਾਕੀ ਦੀਆਂ ਡਿਜ਼ੀਜ਼ ਦੀ ਤਾਂ ਅਸੀਂ ਬਾਅਦ ਚੋਂ ਗੱਲ ਕਰਦੇ ਹਾਂ ਕਿ ਹਾਰਟ ਡਿਜ਼ੀਜ਼ ਇੰਨੀ ਕਾਮਨ ਹੈਗੀ ਹੈ, ਸਟ੍ਰੋਕ ਦੀਆਂ ਕੰਡੀਸ਼ਨ ਹੈਗੀਆਂ ਨੇ, ਪਰ ਜੇ ਕੈਂਸਰ ਦੀ ਹੀ ਗੱਲ ਕਰਦੇ ਹਾਂ ਤਾਂ 74% ਜਿਹੜੇ ਹੈਗੇ ਆ ਪੇਮੈਂਟ ਗਈ ਹੈਗੀ ਕੈਂਸਰ ਦੇ ਕਲੇਮਸ ਦੇ ਲਈ। ਸੋ ਮੇਕ ਸ਼ੋਰ ਕਰੀਏ ਜਿੰਨੀ ਅਰਲੀ ਏਜਿਸ ਦੇ ਵਿੱਚ ਅਸੀਂ ਆਪਣੀ ਕਵਰੇਜ ਕਰਵਾਉਂਦੇ ਹੈਗੇ ਆ ਉਨਾ ਹੀ ਬੈਸਟ ਰਹਿੰਦਾ ਹੈ, ਤਾਂ ਕਿ ਵਿਦਆਊਟ ਐਨੀ ਐਕਸਕਲੂਜਨ, ਵਿਦਆਊਟ ਐਨੀ ਰੇਟਿੰਗ ਤੁਹਾਨੂੰ ਸਟੈਂਡਰਡ ਰੇਟ ਤੇ ਪਾਲਿਸੀ ਮਿਲ ਸਕੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਚਾਹੇ ਤੁਸੀਂ ਆਪਣੇ ਲਈ ਜਾਂ ਬੱਚਿਆਂ ਦੇ ਲਈ ਪਲਾਨ ਆਊਟ ਕਰਨਾ ਚਾਹੁੰਦੇ ਹੈਗੇ ਹੋ, ਜਿਹਦੇ ਵਿੱਚ ਕਿ 10-20 ਈਅਰ ਪੀਰੀਅਡ ਆਫ ਪਾਲਿਸੀਜ਼ ਅਵੇਲੇਬਲ ਹੁੰਦੀਆਂ ਨੇ, ਉਸ ਤੋਂ ਬਾਅਦ ਕੋਈ ਵੀ ਪੇਮੈਂਟ ਨਹੀਂ ਕਰਨਾ, ਜਿਹੜਾ ਟਾਈਮ ਫਰੇਮ ਤੁਸੀਂ ਚੂਜ਼ ਕੀਤਾ ਉਦੋਂ ਤੱਕ ਹੀ ਪੇਮੈਂਟ ਕਰੋਗੇ, ਉਸ ਤੋਂ ਬਾਅਦ ਕਵਰੇਜ ਸਾਰੀ ਉਮਰ ਚੱਲਦੀ ਰਹੇਗੀ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 4169-1509-1509-1509।
0: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ। ਸੋ ਇੱਕ ਵਾਰ ਫਿਰ ਨੰਬਰ ਦਿੰਦੇ ਮੋਨਾ ਜੀ ਦਾ, ਤੁਸੀਂ ਜੇ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ 416-509-1509 ਅੱਗੇ ਜਾ ਕੇ ਫਿਰ ਮੋਨਾ ਜੀ ਨਾਲ ਜੁੜਾਂਗੇ। ਮੋਨਾ ਜੀ ਥੈਂਕ ਯੂ ਸੋ ਮੱਚ। ਸੋ 905-673-3337 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਾਪਤ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਜੁੜੇ ਹੋਏ ਨੇ ਰਮੇਸ਼ ਹੁਸ਼ਿਆਰਪੁਰ ਜੀ। ਰਮੇਸ਼ ਜੀ, ਅਗਲੀ ਖਬਰ ਵੱਲ ਚੱਲਦਿਆਂ, ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅਕਾਲੀ ਭਾਜਪਾ ਗੱਠਜੋੜ ਦਾ ਪੇਚ ਫਸਿਆ, ਇਹ ਸਾਰੀ ਕੀ ਖਬਰ ਹੈ ਜੀ?
1: ਪਾਉਂਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ, ਇਹਨਾਂ ਦਾ ਆਪਸੀ ਸਿਆਸੀ ਗੱਠਜੋੜ ਹੋਣ ਜਾ ਰਿਹਾ ਹੈ। ਔਰ ਉਹਦੇ ਵਿੱਚ ਜਿਹੜੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ ਤੇ ਬੜਾ ਸਿੱਧਾ ਪੱਧਰਾ ਇਸ਼ਾਰਾ ਵੀ ਦੇ ਚੁੱਕੇ ਆ, ਕੇਵਲ ਐਲਾਨ ਹੀ ਬਾਕੀ ਆ, ਚਾਹੇ ਹਰਸਿਮਰਤ ਕੌਰ ਦੀ ਗੱਲ ਕਰੀਏ, ਚਾਹੇ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਜਾਂ ਹੋਰ ਲੀਡਰਾਂ ਦੀ, ਉਹ ਲਗਭਗ ਇਹ ਗੱਲ ਕਬੂਲ ਚੁੱਕੇ ਆ। ਮੈਨੂੰ ਲੱਗਦਾ ਕਿ ਜਿੱਦਣ ਤੋਂ ਸੁਖਬੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਆਇਆ, ਉਦੋਂ ਤੋਂ ਇਹ ਪੰਜਾਬ ਦੇ ਜਿਹੜੇ ਦੂਜੇ ਨੰਬਰ ਦੇ ਅਕਾਲੀ ਲੀਡਰ ਹੈ ਸੁਖਬੀਰ ਸਿੰਘ ਬਾਦਲ ਤੋਂ ਬਾਅਦ, ਉਹਨਾਂ ਨੂੰ ਜ਼ਿਆਦਾ ਚਾਇਆ, ਮਿਲ ਕੇ ਆਇਆ। ਸੁਖਬੀਰ ਸਿੰਘ ਬਾਦਲ ਜੱਫੀ ਕਿਤੇ ਉਹ ਪਾ ਆਇਆ, ਤੇ ਇੱਥੇ ਜਿਹੜੇ ਅਕਾਲੀ ਲੀਡਰ ਹੈ ਖੁਸ਼ ਇਹ ਜ਼ਿਆਦਾ, ਉਹ ਖੁਸ਼ੀ ਦਾ ਕਾਰਨ ਇਹ ਆ ਕਿਉਂਕਿ ਉਹਨਾਂ ਨੂੰ ਵੀ ਤੇ ਕਿਤੇ ਨਾ ਕਿਤੇ ਵਿਧਾਇਕੀ ਜਾਂ ਵਿਧਾਇਕੀ ਤੋਂ ਬਾਅਦ ਮੰਤਰੀ ਦੀ ਕੁਰਸੀ ਮਿਲਣੀ ਹੈ। ਹੁਣ ਪਤਾ ਇਹ ਲੱਗ ਰਿਹਾ ਕਿ ਜਿੱਥੇ ਇੱਕ ਰੌਲਾ ਇਹ ਆ ਕਿ 117 ਸੀਟਾਂ ਤੋਂ ਕਿੰਨੀਆਂ ਸੀਟਾਂ ਤੇ ਅਕਾਲੀ ਦਲ ਲੜੇਗਾ, ਕਿੰਨਿਆਂ ਤੇ ਭਾਜਪਾ ਲੜੇਗੀ, ਜਿੱਥੇ ਇਹ ਰੌਲਾ ਦੂਜਾ ਰੌਲਾ ਇਹ ਪੈ ਗਿਆ ਕਿ ਭਾਈ ਇਹ ਨਹੀਂ ਹੋਣਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਈਏ ਤੇ ਉਹਦੇ ਚਿਹਰੇ ਤੇ ਚੋਣਾਂ ਲੜਨੀਆਂ। ਇਹ ਗੱਲ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਆਪਣੀ ਕੌਮੀ ਟੀਮ ਦੇ ਕੰਨਾਂ 'ਚ ਪਾਈ ਹੈ। ਆ 2-4 ਦਿਨ ਪਹਿਲਾਂ BL ਸੰਤੋਸ਼ ਜਿਹੜੇ ਇਹਨਾਂ ਦੇ ਕੌਮੀ ਜਨਰਲ ਸਕੱਤਰ ਹੈ, ਉਹ ਪੰਜਾਬ ਹੋ ਕੇ ਗਏ ਹੈ। ਚਲੋ ਤਰਨ ਚੁੱਕ ਤੇ ਹੈ ਹੀ ਪੰਜਾਬ ਨਾਲ ਸੰਬੰਧਿਤ ਹੈ, ਉਹ ਵੀ ਇਸ ਗੱਲ ਦਾ ਸੁਨੇਹਾ ਉੱਪਰ ਪਹੁੰਚਾ ਰਹੇ ਹੈ। ਅੱਜ ਮੈਂ ਹੁਣੇ ਥੋੜਾ ਸਮਾਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਸ਼ਿਵਰਾਜ ਚੌਹਾਨ, ਉਹ ਪੰਜਾਬ ਫੇਰੀ ਤੇ ਅੱਜ ਬਾਬੇ ਬਕਾਲੇ ਦੇ ਵਿਖੇ ਤੇ ਬਾਬਾ ਬਕਾਲਾ ਦੇ ਨਾਲ ਹੀ ਪਿੰਡ ਉਮਰਾ ਨੰਗਲ ਪੈਂਦਾ, ਉੱਥੇ ਕਿਸਾਨ ਚੌਪਾਲ ਭਾਵ ਕਿ ਕਿਸਾਨ ਇਕੱਠੇ ਕਰਕੇ ਉਹਨਾਂ ਨੂੰ ਆਪਣੇ ਗੁਣਗਾਣ ਆਪ ਹੀ ਕਰੀ ਜਾਣੇ, ਆਪਣੇ ਚਾਰਕ ਇਕੱਠੇ ਕਰ ਲੈਣੇ ਤੇ ਆਪ ਹੀ ਆਪਣੇ ਗੁਣਗਾਣ ਕਰੀ ਜਾਣੇ, ਉਹ ਆਏ ਹੋਏ ਆ। ਇਧਰੋਂ ਜਿਹੜਾ ਭਾਜਪਾ ਦੀ ਲੀਡਰਸ਼ਿਪ ਹੈ, ਭਾਜਪਾ ਦਾ ਹੇਠਲਾ ਕਾਡਰ ਹੈ, ਉਹ ਕਿਤੇ ਨਾ ਕਿਤੇ ਆਪਣੀ ਲੀਡਰਸ਼ਿਪ ਅੱਗੇ ਸ਼ਰਤਾਂ ਰੱਖ ਰਿਹਾ। ਉਹਦਾ ਕਾਰਨ ਹੈ ਕਿ ਪਿਛਲੇ ਲਗਭਗ 2 ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ ਇਹ ਗੱਲ ਆਖੀ ਜਾ ਰਹੀ ਸੀ ਅਸੀਂ 117 ਤੇ ਚੋਣ ਲੜਨੀ ਹੈ। ਹੁਣ 117 ਤੇ ਚੋਣ ਲੜਨ ਤੋਂ ਜਦੋਂ ਗੱਲ 50-50 ਤੇ ਆ ਗਈ ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੇਠਲੀ ਉਹ ਕਹਿੰਦੀ ਜੀ ਸਾਨੂੰ ਨੀ ਇਹ ਫੈਸਲਾ ਮਨਜ਼ੂਰ। ਹੁਣ ਉਹ ਫੈਸਲਾ ਜੇ ਮਨਜ਼ੂਰ ਕਰਦੇ ਕਰਦੇ ਗੱਲ ਅੱਗੇ ਪਹੁੰਚ ਗਈ ਤੇ ਪੇਚਾ ਇੱਥੇ ਫਸ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਨੀ ਅਸੀਂ ਕੋਈ ਐਲਾਨ ਕਰਨਾ। ਹੁਣ ਤਾਜ਼ਾ ਜਾਣਕਾਰੀ ਜਿਹੜੀ ਮੇਰੇ ਕੋਲ ਆ ਪ੍ਰਭ ਸੰਧੂ ਜੀ, ਉਹ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੋਟੀ ਦੀ ਲੀਡਰਸ਼ਿਪ ਨੂੰ ਵੀ ਕਹਿ ਦਿੱਤਾ ਕਿ ਪੰਜਾਬ ਵਾਲਾ ਜਿਹੜਾ ਗੱਠਜੋੜ ਹੈ ਅਕਾਲੀਆਂ ਦੇ ਨਾਲ, ਉਹਦਾ ਫੈਸਲਾ ਮੈਂ ਕਰਨਾ ਹੈ, ਕਿਵੇਂ ਕਰਨਾ ਹੈ, ਕਦੋਂ ਕਰਨਾ ਹੈ, ਕਿੱਥੇ ਕਰਨਾ, ਕਹਿੰਦੇ ਮੈਂ ਕਰਾਂਗਾ। ਭਾਵ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਸਾਰੇ ਮਸਲੇ ਦੀ ਕਮਾਂਡ ਸਿੱਧੇ ਤੌਰ ਤੇ ਆਪਣੇ ਹੱਥ ਵਿੱਚ ਲੈ ਲਈ ਹੈ। ਤੇ ਥੋੜੇ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਜੱਫੀ ਪ੍ਰਧਾਨ ਮੰਤਰੀ ਨੂੰ ਤੇ ਹੁਣ ਪ੍ਰਧਾਨ ਮੰਤਰੀ ਵੱਲੋਂ ਕਮਾਂਡ ਕਹਿੰਦੇ ਆਪਣੇ ਹੱਥ ਵਿੱਚ ਲੈਣਾ, ਇਸ ਗੱਲ ਦਾ ਸੰਕੇਤ ਹੈ ਕਿ ਕਿਤੇ ਨਾ ਕਿਤੇ ਗੱਠਜੋੜ ਤੇ ਪੱਕਾ ਆ। ਪਰੰਤੂ ਉਹਦੀਆਂ ਸ਼ਰਤਾਂ ਤੇ ਨਿਯਮ ਕਿਹੜੇ ਹੋਣਗੇ ਉਹ ਹੁਣ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲ ਕੇ ਤੈਅ ਕਰਨਗੇ।
0: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਪ੍ਰਧਾਨ ਮੰਤਰੀ ਵੱਲੋਂ ਮੁੜ ਵਿਦੇਸ਼ ਯਾਤਰਾ ਦੀ ਤਿਆਰੀ ਖਿੱਚ ਲਈ ਆ। ਸੋ ਉੱਤੋਂ 2027 ਦੀਆਂ ਚੋਣਾਂ ਅਤੇ ਉੱਤੋਂ ਤਿਆਰੀ, ਮੈਨੂੰ ਲੱਗਦਾ ਕਿ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਆਉਣਾ ਗਿਣਵਾ ਹੀ ਗੇੜਾ ਹੋਣਾ ਆ ਇਸ ਸਾਲ ਦਾ। ਜੀ ਰਮੇਸ਼ ਜੀ,
1: ਚਲੋ ਗੱਲ ਇਹ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਜਦੋਂ ਅਸੀਂ ਨਾ ਵਿਦੇਸ਼ੀ ਫੇਰੀਆਂ ਦੀ ਗੱਲ ਕਰਦੇ ਪ੍ਰਭ ਸੰਧੂ ਜੀ, ਉਹ ਤੇ ਜੇ ਆਪਾਂ ਕੁੱਲ ਅੰਕੜਾ ਕੱਢ ਲਈਏ ਤੇ ਮੈਨੂੰ ਲੱਗਦਾ ਕਿ ਸ਼ਾਇਦ ਦੁਨੀਆਂ ਦੇ ਇੱਕ ਇਹੋ ਇਕਲੌਤੇ ਪ੍ਰਧਾਨ ਮੰਤਰੀ ਹੋਣੇ ਜਿਹੜੇ ਦੇਸ਼ ਵਿੱਚ ਘੱਟ ਤੇ ਵਿਦੇਸ਼ਾਂ 'ਚ ਜ਼ਿਆਦਾ ਹੋ ਆਏ ਆ। ਚਲੋ ਉਹਨਾਂ ਦਾ ਆਪਣਾ ਢੰਗ ਹੈ। ਹੁਣ ਜਿਹੜਾ ਤਾਜ਼ਾ ਤਰੀਨ ਤੁਸੀਂ ਜ਼ਿਕਰ ਕੀਤਾ ਨਾ, ਉਹਦੇ ਵਿੱਚ 2 ਵਿਦੇਸ਼ੀ ਫੇਰੀਆਂ ਤੇ 1 ਸਮਾਗਮ, ਜਿਹੜਾ ਇੱਕ ਵੱਖ ਵੱਖ ਸੰਗਠਨ ਬਣੇ ਹੁੰਦੇ ਆ ਸੰਸਾਰ ਵਿਆਪੀ, ਕੁਝ ਦੇਸ਼ਾਂ ਨੇ ਬਣਾਏ ਹੁੰਦੇ ਆ। ਦੋ ਸੰਸਾਰ ਵਿਆਪੀ ਵੱਖ ਵੱਖ ਸੰਗਠਨਾਂ ਦੀਆਂ ਬੈਠਕਾਂ ਆ ਤੇ ਇੱਕ ਜਿਹੜੀ ਬੈਠਕ ਹੈ ਉਹ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਚ ਹੋਣੀ ਹੈ, ਉਹਦੀਆਂ ਤਿੰਨਾਂ ਦੀਆਂ ਤਿਆਰੀਆਂ ਚੱਲ ਰਹੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤੀ ਸਮੇਂ ਦੀ 28 ਤਰੀਕ ਦੀ ਲਗਭਗ ਸ਼ਾਮ ਪੈ ਚੱਲੀ 30 ਅਗਸਤ ਤੋਂ 3 ਸਤੰਬਰ ਤੱਕ ਉਹਨਾਂ ਨੇ ਕਿਰਗਿਸਤਾਨ ਜਾਣਾ ਹੈ। ਹੁਣ ਉਹ ਕਿਰਗਿਸਤਾਨ ਬਹੁਤਾ ਦੂਰ ਤਾਂ ਨਹੀਂ ਹੈ ਤੇ ਖੈਰ ਨੇੜੇ ਹੈ, ਉੱਥੇ ਜਾਣ ਦਾ ਕਾਰਨ ਹੈ ਜਿਹਨੂੰ ਆਪਾਂ SCO ਆਖਦੇ ਹਾਂ, ਸੰਘਾਈ ਸਹਿਯੋਗ ਸੰਗਠਨ, ਉਹਦਾ ਸੰਮੇਲਨ ਹੈ। ਉਸ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲੈਣਾ ਕਿਉਂਕਿ ਉਸ SCO ਦਾ ਭਾਰਤ ਵੀ ਮੈਂਬਰ ਹੈਗਾ। ਇਸ ਤੋਂ ਬਾਅਦ 12 ਤੋਂ ਲੈ ਕੇ 13 ਸਤੰਬਰ ਬ੍ਰਿਕਸ ਕੰਟਰੀ ਜਿਹੜੀਆਂ ਕਦੇ ਬ੍ਰਿਕ ਸੀ ਹੁਣ ਬ੍ਰਿਕਸ ਬਣ ਗਈਆਂ, ਮਗਰ S ਜੁੜ ਗਿਆ ਸਾਊਥ ਅਫਰੀਕਾ, ਬ੍ਰਿਕਸ ਕੰਟਰੀ ਇੱਕ ਬੈਠਕ ਕਰਨ ਜਾ ਰਹੀ ਹੈ। ਉਹ ਬੈਠਕ ਤੇ ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਸੇ ਦੂਸਰੇ ਦੇਸ਼ ਨਹੀਂ ਜਾਣਾ, ਜਿਹੜੇ ਉਹ ਬ੍ਰਿਕਸ ਦੇਸ਼ ਹੈ ਉਹ 5-4 ਦੇਸ਼ਾਂ ਨੇ ਭਾਰਤ ਆਉਣਾ ਆ। ਉਹ ਬੈਠਕ 12 ਤੇ 13 ਸਤੰਬਰ ਹੈ। ਇਸ ਤੋਂ ਬਾਅਦ ਅਜੇ ਤਰੀਕ ਦੀ ਮੇਰੇ ਕੋਲ ਪਹੁੰਚੀ ਨਹੀਂ, ਮੈਨੂੰ ਤਰੀਕ ਦਾ ਨਹੀਂ ਪਤਾ, ਪਰੰਤੂ ਸੰਯੁਕਤ ਰਾਸ਼ਟਰ ਮਹਾਸਭਾ ਜਿਹੜੀ ਹੈ ਉਹਦੀ ਬੈਠਕ ਹੈ ਇਸੇ ਮਹੀਨੇ ਵਿੱਚ, ਜਿਹੜਾ ਸਤੰਬਰ ਮਹੀਨਾ ਚੜ੍ਹਨਾ ਹੈ, ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਸੰਕੇਤ ਹੈ। ਉਸ ਬੈਠਕ ਵਿੱਚ ਵੀ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾ ਸਕਦੇ, ਉਹ ਬੈਠਕ ਹੋਣੀ ਆ ਅਮਰੀਕਾ ਦੇ ਵਿੱਚ। ਸੋ ਕਾਫੀ ਸਾਰਾ ਜਿਹੜਾ ਵਿਦੇਸ਼ੀ ਸਰਗਰਮੀਆਂ ਇਸ ਵੇਲੇ ਨਜ਼ਰ ਆ ਰਹੀਆਂ। ਔਰ ਪ੍ਰਭ ਸੰਧੂ ਜੀ ਦੇ

0: ਕਿ ਇਹ ਸੀਟਾਂ ਔਰਤਾਂ ਲਈ ਰਾਖਵੀਆਂ, ਭਾਵ ਕਿ ਲੋਕ ਸਭਾ ਦੇ ਵਿੱਚ ਸੀਟਾਂ ਉਹਨਾਂ ਦੀਆਂ ਰਾਖਵੀਆਂ ਕਰਨੀਆਂ। ਖੈਰ ਜਦੋਂ ਉਹ ਬਿੱਲ ਲੈ ਕੇ ਆਈ ਸੀ ਭਾਜਪਾ ਉੱਤੇ ਮੂੰਹ ਦੇ ਮੂੰਹ ਡਿੱਗ ਗਿਆ। ਹੁਣ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹ ਬਿੱਲ ਦੁਬਾਰਾ ਲਿਆਉਣ ਨੂੰ ਫਿਰ ਰਹੀ ਹੈ। ਔਰ ਜਿਹੜਾ ਮੈਂ ਜ਼ਿਕਰ ਕੀਤਾ ਕਿ ਵਿੱਚ ਵਿਚਾਲੇ ਦੀਆਂ ਤਰੀਕਾਂ 3 ਸਤੰਬਰ ਤੋਂ ਬਾਅਦ ਤੇ 12 ਸਤੰਬਰ ਤੋਂ ਪਹਿਲਾਂ ਭਾਰਤ ਦੇ ਪਾਰਲੀਮੈਂਟ ਦਾ ਵਿਸ਼ੇਸ਼ ਅਜਲਾਸ ਹੋ ਸਕਦਾ ਔਰ ਉਸ ਅਜਲਾਸ ਦੇ ਵਿੱਚ ਮੁੜ ਤੋਂ ਇਹ ਬਿੱਲ ਲਿਆਂਦਾ ਜਾ ਸਕਦਾ। ਔਰ ਮੈਂ ਹੋਰ ਇੱਥੇ ਦੱਸਦਾ ਪ੍ਰਭ ਸੰਧੂ ਜੀ, ਬਿੱਲ ਕੱਚੇ ਪੈਰੀ ਨਹੀਂ ਇਸ ਵਾਰੀ ਭਾਜਪਾ ਲਿਆਏਗੀ, ਬਿੱਲ ਪੱਕੇ ਪੈਰੀ ਲਿਆਂਦਾ ਜਾ ਰਿਹਾ ਹੈ। ਹੁਣ ਸਵਾਲ ਹੈ ਕਿ ਪੱਕੇ ਪੈਰੀ ਕਿਵੇਂ ਹੋ ਗਿਆ? ਜਦੋਂ ਡਿੱਗਿਆ ਸੀ ਉਦੋਂ ਡਿੱਗਣ ਦਾ ਕਾਰਨ ਇਹ ਸੀ ਕਿ ਜਿੰਨਾ ਬਹੁਮਤ ਚਾਹੀਦਾ ਸੰਵਿਧਾਨਿਕ ਸੋਧ ਲਈ 2/3 ਉਹ ਭਾਜਪਾ ਦੇ ਕੋਲ ਲੋਕ ਸਭਾ ਚ ਬਿਲਕੁਲ ਨਹੀਂ ਹੈਗਾ। ਹੁਣ 2/3 ਰਾਤੋ ਰਾਤ ਕਿੱਥੋਂ ਹੋ ਜਾਏਗਾ? ਨਾ ਤੇ ਬਹੁਤ ਵੱਡੇ ਪੱਧਰ ਤੇ ਕੋਈ ਏਡਾ ਹੇਰ ਫੇਰ ਹੋਇਆ, ਇਹ ਠੀਕ ਹੈ। ਤ੍ਰਿਮੂਲ ਕਾਂਗਰਸ ਪਾਰਟੀ ਨੂੰ ਵੀ ਇਹਨਾਂ ਨੇ ਲਾ ਲਿਆ, ਉੱਥੇ ਵੀ ਠੂੰਗਾ ਮਾਰ ਲਿਆ, ਉੱਥੋਂ ਵੀ ਕਾਫੀ ਕੁਛ ਪੁੱਟ ਲਿਆ। ਪੰਜਾਬ ਵਾਲੇ ਕੁਛ ਲੈ ਗਏ ਆਪਣੇ ਨਾਲ, ਜਿਹੜੇ ਰਾਜ ਸਭਾ ਮੈਂਬਰ ਸੀ ਉਧਰੋਂ ਲੋਕ ਸਭਾ ਮੈਂਬਰ ਲੈ, ਬਾਕੀ ਤੇ ਚਲੋ ਇਧਰੋਂ ਉਧਰੋਂ ਵੀ ਲਿਆਂਦੇ ਆ। ਹੁਣ ਪਤਾ ਇਹ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਸਾਊਥ ਦੀਆਂ, ਦੱਖਣ ਦੀਆਂ, ਜਿਹਦੇ ਵਿੱਚ NCP ਦੇ ਵੀ ਚਰਚੇ ਆ ਕਿ ਉਹਨਾਂ ਦੇ ਜਿਹੜੇ ਰਾਜ ਸਭਾ ਮੈਂਬਰ ਆ ਜਾਂ ਲੋਕ ਸਭਾ ਮੈਂਬਰ ਆ ਉਹਨਾਂ ਤੇ ਡੋਰੇ ਪਾ ਲਏ ਆ, ਪਾਰਟੀਆਂ ਤੇ ਡੋਰੇ ਪਾ ਲਏ ਆ ਕਿ ਭਾਈ ਤੁਸੀਂ ਘੱਟੋ ਘੱਟ ਇਸ ਮਸਲੇ ਚ ਸਾਡੇ ਹੱਕ ਚ ਭੁਗਤੋ ਵੋਟ ਪਾਓ। ਔਰ ਇਹ ਵੀ ਪਤਾ ਲੱਗਾ ਕਿ ਦੱਖਣ ਭਾਰਤ ਦੀਆਂ ਕੁਛ ਪਾਰਟੀਆਂ ਕੁਛ ਸ਼ਰਤਾਂ ਤਹਿਤ ਸਹਿਮਤ ਵੀ ਹੋ ਗਈਆਂ। ਔਰ ਇਹ ਵੀ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਉਹ ਡੋਰੇ ਪਾਏ ਉਹਦੇ ਵਿੱਚ ਇਹ ਚੀਜ਼ ਵੀ ਜ਼ਿਕਰ ਵਿੱਚ ਹੈਗੀ ਆ ਕਿ ਘੱਟੋ ਘੱਟ ਜੇ ਤੁਸੀਂ ਸਿੱਧੇ ਤੌਰ ਤੇ ਸਾਨੂੰ ਵੋਟ ਨਹੀਂ ਪਾ ਸਕਦੇ ਤੁਸੀਂ ਗੈਰ ਹਾਜ਼ਰ ਹੋ ਜਾਓ, ਜਾਂ ਕਈ ਪਾਰਟੀਆਂ ਨੂੰ ਕਹਿਤਾ ਜੀ ਕਿ ਤੁਸੀਂ ਭਾਈ ਏਦਾਂ ਦਾ ਹੁਕਮ ਨਾ ਜਾਰੀ ਕਰਿਓ ਜਿਹਦੇ ਨਾਲ ਉਹ ਵੋਟ ਉਹਨਾਂ ਨੂੰ ਆਪਣੀ ਪਾਰਟੀ ਦੇ ਫੈਸਲੇ ਮੁਤਾਬਕ ਪਰਨੀ ਪਾਉਣੀ ਪਵੇ, ਭਾਵ ਕਿ ਵਿਪ ਨਾ ਜਾਰੀ ਕਰਿਓ, ਤੁਸੀਂ ਖੁੱਲਾ ਸੱਦਾ ਦੇ ਦਿਓ, ਖੁੱਲੇ ਛੱਡ ਦਿਓ ਵੋਟ, ਅਸੀਂ ਆਪੇ ਪਵਾ ਲਾਂਗੇ, ਢੰਗ ਸਾਨੂੰ ਆਉਂਦੇ ਹੈ। ਸੋ ਏਦਾਂ ਦਾ ਕਈ ਕੁਛ ਇਸ ਵੇਲੇ ਦੇਸ਼ ਵਿਆਪੀ ਚਲੀ ਜਾਂਦਾ। ਪਹਿਲਾਂ ਤਾਂ ਵੇਖਦੇ ਹਾਂ ਜਿਹੜਾ SCO ਸੰਮੇਲਨ ਹੈ ਉਹਦੇ ਵਿੱਚ ਭਾਰਤ ਦੇ ਪੱਲੇ ਕੀ ਪੈਂਦਾ ਹੈ, ਤੇ ਫਿਰ ਬ੍ਰਿਕਸ ਦੇਸ਼ਾਂ ਦੀ ਮੀਟਿੰਗ ਹੈ ਤੇ ਉਹਦੇ ਦੌਰਾਨ ਆ ਭਾਰਤ ਵਿੱਚ ਇੱਕ ਵਿਸ਼ੇਸ਼ ਬਿੱਲ ਚਰਚਾ ਚ ਹੈ। ਸੋ ਮੈਨੂੰ ਲੱਗਦਾ ਕਿ ਸਤੰਬਰ ਮਹੀਨੇ ਚ ਖੂਬ ਸਰਗਰਮੀਆਂ, ਵੱਡੀਆਂ ਸਿਆਸੀ ਸਰਗਰਮੀਆਂ ਭਾਰਤ ਨਾਲ ਜੁੜੀਆਂ ਦੇਸ਼ ਅਤੇ ਵਿਦੇਸ਼ ਵਿੱਚ ਹੋਣ ਜਾ ਰਹੀਆਂ।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ

0: ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597
1: ਸੋ ਬਿਲਕੁਲ ਜੀ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਿਓ ਹਰਮਨ ਬੱਤਾ ਜੀ ਦਾ ਸੁਨੇਹਾ ਦਿੰਦੇ ਹਾਂ ਮੌਰਗੇਜ ਜੇ ਤੁਹਾਡੀ ਨਹੀਂ ਹੋ ਰਹੀ ਮੌਰਗੇਜ ਮਿਲਣ ਦੇ ਵਿੱਚ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਹਰਮਨ ਜੀ ਮੌਰਗੇਜ ਬ੍ਰੋਕਰ ਨੇ ਅਤੇ ਤੁਹਾਡੀ ਮਦਦ ਕਰ ਸਕਦੇ ਨੇ ਜੇ ਤੁਸੀਂ ਘਰ ਖਰੀਦਣਾ ਰੀਨਿਊਲ ਰੀਫਾਈਨੈਂਸਿੰਗ ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਤੁਸੀਂ ਲੱਭ ਰਹੇ ਹੋ ਤਾਂ 647-685-9000 647-685-9000 ਹਰਮਨ ਬੱਤਾ ਜੀ ਮੌਰਗੇਜ ਵੀ ਹੋ ਗਈ ਘਰ ਵੀ ਮਿਲ ਗਿਆ ਚਾਬੀਆਂ ਮਿਲ ਗਈਆਂ ਕਲੋਜ਼ਿੰਗ ਹੋ ਗਈ ਡੋਰ ਖੋਲਿਆ ਅਤੇ ਅਪਲਾਇੰਸਿਸ ਵੀ ਚਾਹੀਦੇ ਨੇ ਅਪਲਾਇੰਸਿਸ ਦੇ ਲਈ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖੋ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਅਪਲਾਇੰਸ ਜੰਕਸ਼ਨ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਅਪਲਾਇੰਸਿਸ ਲੈਣਾ ਵੱਡੇ ਛੋਟੇ ਅਪਲਾਇੰਸਿਸ ਉਹ ਚਾਹੇ ਫਰਿੱਜ ਦੀ ਗੱਲ ਹੋਵੇ ਸਟੋਵ ਹੋਣ ਡਿਸ਼ ਵਾਸ਼ਰ ਡਰਾਇਰ ਨਾਲ ਦੀ ਨਾਲ ਤੁਸੀਂ ਟੀਵੀਜ਼ ਵਗੈਰਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਅਪਲਾਇੰਸ ਲੱਭ ਰਹੇ ਹੋ ਤਾਂ ਇੱਕ ਗੇੜਾ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਉਣਾ ਆ 905-450-0054-905-450-0054 ਅਪਲਾਇੰਸ ਜੰਕਸ਼ਨ ਅਗਲੀ ਖਬਰ ਵੱਲ ਚੱਲਦੇ ਹਾਂ ਇਸ ਤੋਂ ਬਾਅਦ ਫਿਰ ਕਾਲਜ ਦੇ ਵੱਲ ਚੱਲਾਂਗੇ ਥੋੜ੍ਹਾ ਜਿਹਾ ਸੀਮਿਤ ਰੱਖਾਂਗੇ ਇਸ ਖਬਰ ਨੂੰ ਅਤੇ ਬਹੁਤ ਸਾਰੀਆਂ ਕਾਲਜ ਨੇ ਤੁਹਾਡੀਆਂ ਰਮੇਸ਼ ਜੀ ਅੱਜ ਫਿਰ ਅੰਮ੍ਰਿਤਸਰ ਖੇਤਰ ਤੋਂ ਨਸ਼ਾ ਅਤੇ ਹਥਿਆਰ ਬਰਾਮਦ ਇਹ ਖਬਰਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਸਰਕਾਰ ਦੇ ਜਿਹੜੇ 5 ਸਾਲ ਸੀ ਉਹ ਪੂਰੇ ਹੋਣ ਨੂੰ ਆਏ ਅਤੇ ਜਿਹੜੇ ਵਾਅਦੇ ਕੀਤੇ ਗਏ ਸੀ ਨਸ਼ਾ ਅਤੇ ਪੰਜਾਬ ਦੀ ਜਵਾਨੀ ਅਤੇ ਨਾਲ ਦੀ ਨਾਲ ਪੰਜਾਬ ਦੇ ਹੋਰ ਬੜੇ ਸਾਰੇ ਐਸੇ ਵਿਸ਼ੇ ਜਿਨ੍ਹਾਂ ਨੂੰ ਲੈ ਕੇ ਸਰਕਾਰਾਂ ਬਣੀਆਂ ਸੀਗੀਆਂ ਉਹਨਾਂ ਨੂੰ ਹੁਣ ਕੋਈ ਸਵਾਲ ਪੁੱਛੂਗਾ ਕਿ ਇਹ ਜਿਹੜਾ ਨਸ਼ਾ ਆ ਜੁਰਮ ਆ ਇਹ ਰੋਕਿਆ ਕਿਉਂ ਨਹੀਂ ਜਾਂ ਅਗਲੇ ਪੰਜ ਜੇ ਹੁਣ ਨਹੀਂ ਰੋਕਿਆ ਤਾਂ ਫਿਰ ਅਗਲੇ 5 ਸਾਲ ਦੀ ਕੀ ਗਰੰਟੀ
2: ਰਬਸੰਧੂ ਜੀ ਨਾ ਤੇ ਗਰੰਟੀ ਉਹਨਾਂ ਨੇ ਪਹਿਲਾਂ ਦਿੱਤੀ ਸੀ ਨਾ ਗਰੰਟੀ ਅਗਲੇ 5 ਸਾਲ ਦੀ ਆ ਚਲੋ ਪਹਿਲਾਂ ਤੇ ਫਿਰ ਭਾਸ਼ਣਾਂ 'ਚ ਥੋੜ੍ਹਾ ਬਹੁਤਾ ਦਾਅਵਾ ਕਰਤਾ ਸੀਗਾ ਅਤੇ ਉਹ ਤੈਨੂੰ ਦਾਅਵਿਆਂ ਦਾ ਕੀ ਬਣਿਆ ਉਹ ਲੁਕਿਆ ਛਿਪਿਆ ਕਿਸ ਤੋਂ ਰਿਹਾ ਨਹੀਂ ਜਿਹੜਾ ਤੁਸੀਂ ਅੱਜ ਦਾ ਜ਼ਿਕਰ ਕੀਤਾ ਕਿ ਅੰਮ੍ਰਿਤਸਰ ਖੇਤਰ 'ਚੋਂ ਨਸ਼ਾ ਫੜਿਆ ਗਿਆ ਹਥਿਆਰ ਫੜੇ ਗਏ ਪ੍ਰਭ ਸੰਧੂ ਜੀ ਇਹ ਆਏ ਦਿਨ ਦੀ ਕਹਾਣੀ ਬਣ ਗਈ ਹੈ ਪੰਜਾਬ ਨਾਲ ਜੁੜੀ ਆਏ ਦਿਨ ਦੀ ਅੱਜ ਤਾਜ਼ਾ ਤਰੀਨ 2.25-2 ਕਿਲੋ ਹੈਰੋਇਨ ਅਤੇ 8 ਪਿਸਤੌਲ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਸਮਝ ਤੋਂ ਬਾਹਰ ਹੈ ਕਿ ਪਿਸਤੌਲ ਹਥਿਆਰ ਕਦੇ AK-47 ਕਦੇ ਹੈਂਡ ਗ੍ਰਨੇਡ ਕਦੇ IED ਕਦੇ ਕੁਛ ਹਥਿਆਰਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਖੇਪਾਂ ਪੰਜਾਬ ਚੋਂ ਫੜੀਆਂ ਜਾ ਚੁੱਕੀਆਂ ਹੁਣ ਇੱਥੇ ਚੱਲ ਕੀ ਰਿਹਾ ਆ ਜਿਹੜਾ ਤੁਸੀਂ ਸਰਕਾਰਾਂ ਵਾਲੇ ਪਾਸੇ ਜ਼ਿਕਰ ਕੀਤਾ ਉਹ ਰਟੀਆਂ ਰਟਾਈਆਂ ਚੀਜ਼ਾਂ ਆ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬਹੁਤ ਸਿੱਧਾ ਕੇਂਦਰ ਵਾਲੇ ਪਾਸੇ ਨੂੰ ਭਾਜਪਾ ਵਾਲੇ ਪਾਸੇ ਨੂੰ ਰੇਡ ਦਿੰਦੀ ਹੈ ਭਾਸ਼ਣ ਕਲਾ ਦੇ ਵਿੱਚ ਤੇ ਉਹ ਜਿਹੜੇ ਕੇਂਦਰ ਵਾਲੇ ਆ ਭਾਜਪਾ ਵਾਲੇ ਆ ਉਹ ਕਹਿੰਦੇ ਪੰਜਾਬ ਸਰਕਾਰ ਦਾ ਫੇਲੂਅਰ ਹੈ ਫੇਲੂਅਰ ਮੈਂ ਬਹੁਤ ਸਿੱਧਾ ਜ਼ਿਕਰ ਕਰ ਦੇਵਾਂ ਅੱਜ ਫਿਰ ਪਹਿਲਾਂ ਵੀ ਕਰਦਾ ਕਿ ਦੋਹਾਂ ਦਾ ਆ 100% ਦੋਵੇਂ ਸਰਕਾਰਾਂ ਦਾ ਫੇਲੂਅਰ ਹੈ ਔਰ ਇਹ ਫੇਲੂਅਰ ਇੰਨਾ ਕੁ ਘਾਤਕ ਬਣ ਰਿਹਾ ਪੰਜਾਬ ਨੂੰ ਨਸ਼ਾ ਚਿੰਬੜਿਆ ਇਹ ਅਸੀਂ ਬੜੇ ਸਾਲਾਂ ਤੋਂ ਸਾਂਝਾ ਕਰਦੇ ਆ ਰਹੇ ਹਾਂ ਹਥਿਆਰ ਚਿੰਬੜ ਗਏ ਉਸ ਤੋਂ ਵੀ ਮਾੜਾ ਹੈ ਰੱਬ ਸੰਧੂ ਜੀ ਜਿੰਨੇ ਕੁ ਅੱਜ ਤੱਕ ਇਹੋ ਜਿਹੇ ਮਸਲਿਆਂ 'ਚ ਗ੍ਰਿਫਤਾਰ ਹੁੰਦੇ ਹੈ ਸਾਰੇ ਦੇ ਸਾਰੇ ਜੈਨ ਜੀ ਯੰਗ ਜਨਰੇਸ਼ਨ ਯੰਗ ਛੱਡੋ ਕਈ 18 ਤੋਂ ਵੀ 30 ਸਾਲ ਦੀ ਉਮਰ ਦੇ ਨਾਬਾਲਗ ਫੜੇ ਜਾ ਰਹੇ ਹੈ ਇਹ ਬਹੁਤ ਘਾਤਕ ਹੈ ਕਿ ਪੰਜਾਬ ਦੀ ਜਵਾਨੀ ਪਹਿਲਾਂ ਨਸ਼ਿਆਂ ਨੇ ਤਬਾਹ ਕਰਤੀ ਹੁਣ ਜਿਹੜੀ ਨੇ ਜਵਾਨੀ ਆ ਉਹ ਜਦੋਂ ਇਹੋ ਜਿਹੇ ਹਥਿਆਰਾਂ ਨਾਲ ਫੜੇ ਜਾ ਰਹੇ ਜਿੰਨਾਂ ਦੇ ਪਰਚੇ ਦਰਜ ਹੋ ਜਾਣੇ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਣੀ ਸਾਰੀ ਉਮਰ ਜਮਾਨਤ ਨਹੀਂ ਉਹਨਾਂ ਦੀ ਹੋਣੀ ਇੱਥੇ ਤੇ ਪਤਾ ਨੀ ਕਦੋਂ ਤੇ ਪਹਿਲਾਂ ਫੜਿਆ, ਉਹ ਨੀ ਛੱਡੇ ਇਹਨਾਂ ਨੇ ਅੱਜ ਤੱਕ, ਤੇ ਇਹਨਾਂ ਨੂੰ ਕਿਹੜੀ ਛੱਡਣਾ ਹੈ। ਸੋ ਇਹ ਬੜਾ ਘਾਤਕ ਦ੍ਰਿਸ਼ ਹੈ ਇਸ ਵੇਲੇ ਪੰਜਾਬ ਦਾ। ਮੌਕੇ ਦੀ ਭਗਵੰਤ ਮਾਨ ਸਰਕਾਰ ਜਿੰਨੀਆਂ ਮਰਜ਼ੀ ਥਾਪੀਆਂ ਆਪ ਆਪਣੇ ਮਾਰੀ ਜਾਵੇ, ਪਰੰਤੂ ਆਹ ਬੜਾ ਸਿੱਧਾ ਸੰਕੇਤ ਹੈ ਕਿ ਕਾਨੂੰਨ ਵਿਵਸਥਾ ਦਾ ਫੇਲੂਅਰ ਹੈ। ਜਦੋਂ ਏਡੇ ਵੱਡੇ ਪੱਧਰ ਤੇ ਆਏ ਦਿਨ ਨਸ਼ਾ ਫੜਿਆ ਜਾਵੇ, ਹਥਿਆਰ ਫੜਿਆ ਜਾਵੇ, ਤੇ ਸੰਧੂ ਸਾਹਿਬ ਦਾ ਇੱਕੋ ਇੱਕ ਅਰਥ ਹੁੰਦਾ ਹੈ ਕਿ ਲੋਕਾਂ ਦੇ ਮਨ ਚੋਂ ਡਰ ਚੁੱਕਿਆ ਗਿਆ ਪੁਲਿਸ ਦਾ, ਸਰਕਾਰ ਦਾ। ਤੇ ਜੇ ਡਰ ਨਹੀਂ ਚੁੱਕਿਆ ਗਿਆ, ਦੂਜਾ ਇਹਦਾ ਉੱਤੋਂ ਵੀ ਘਾਤਕ ਹੁੰਦਾ ਕਿ ਰਲੇ ਹੋਏ ਹੈ। ਜੇ ਡਰ ਚੁੱਕਿਆ ਗਿਆ ਉਹ ਵੀ ਮਾੜੀ ਗੱਲ, ਤੇ ਜੇ ਰਲੇ ਹੋਇਆ ਤਾਂ ਉਹ ਤੋਂ ਵੀ ਮਾੜੀ ਗੱਲ ਹੈ। ਪਰ ਦੋਨਾਂ ਹਾਲਾਤਾਂ ਚ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ, ਤੇ ਜਿਹਨੂੰ ਅਸੀਂ ਕੇਂਦਰ ਦੀ ਸਰਕਾਰ ਕਹਿੰਦੇ ਉਹਨੂੰ ਵੀ ਆਪਾਂ ਮਾਫ਼ ਨਹੀਂ ਕਰ ਸਕਦੇ, ਕਿਉਂਕਿ ਕਿਤੇ ਨਾ ਕਿਤੇ ਯੋਗਦਾਨ ਉਹਨਾਂ ਦਾ ਵੀ ਇਹ ਸਾਰੇ ਚ ਹੈਗਾ
1: ਜੀ। ਆਈ ਥਿੰਕ 7:44 ਹੋ ਚੁੱਕੇ, ਸਮਾਂ ਬਹੁਤ ਸੀਮਤ ਹੈ ਜੀ, ਜੇ ਤੁਹਾਡੀ ਆਗਿਆ ਹੋਵੇ ਤਾਂ ਆਪਾਂ ਕਾਲ ਦੇ ਵੱਲ ਚੱਲੀਏ।
2: ਜੀ ਜੀ ਸੰਧੂ ਸਾਹਿਬ ਜ਼ਰੂਰ
1: ਜੀ। 9445 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
3: ਹੁਸ਼ਿਆਰਪੁਰੇ ਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ। ਹੁਸ਼ਿਆਰਪੁਰੇ ਜੀ ਤੁਹਾਡੀਆਂ ਖਬਰਾਂ ਸੁਣ ਕੇ ਬੜਾ ਆਨੰਦ ਆਉਂਦਾ। ਜਦੋਂ ਇੱਥੋਂ ਖਬਰਾਂ ਖਤਮ ਹੋਣ ਤੋਂ ਬਾਅਦ ਫੁੱਲ ਚਰਚਾ ਜੇ ਜਾਂਦੇ ਆ, ਉੱਥੇ ਵੀ ਤੁਹਾਡੀਆਂ ਗੱਲਾਂ ਕਰਦੇ ਆ। ਲੇਕਿਨ ਸਾਨੂੰ ਕਦੇ ਕਦੇ ਫਿਕਰ ਲੱਗ ਜਾਂਦਾ, ਪਹਿਲਾਂ ਸਾਨੂੰ ਬਾਲ ਸਾਹਿਬ ਵੀ ਛੱਡ ਕੇ ਨਾ ਵੈਨਕੂਵਰ ਚਲੇ ਗਏ, ਕਿਤੇ ਤੁਸੀਂ ਵੀ ਕੋਈ ਕੋਰਸ ਕਰਨ ਲੰਮਾ ਸਾਨੂੰ ਛੱਡ ਕੇ ਚਲੇ ਨਾ ਜਾਇਆ ਜੇ, ਸਾਡੇ ਆਨੰਦ ਦਾ ਕੀ ਬਣੂਗਾ। ਹੁਣ ਉਹ ਮਜੀਠੀਆ ਸਾਹਿਬ ਤੇ ਮਜੀਠੀਆ ਸਾਹਿਬ ਨੇ ਨਾ ਹੰਕਾਰਿਆ ਸੋ ਮਾਰਿਆ, ਇਹਨਾਂ ਦੇ ਜੀਜਾ ਜੀ ਤਾਂ ਪਹਿਲਾਂ ਜ਼ੀਰੋ ਹੋਏ ਬੈਠੇ ਹੈ। ਨੰਬਰ ਦੋ, ਪਿਛਲੀ ਦਫਾ ਵੀ ਇਹਨਾਂ ਨੇ ਲਲਕਾਰਿਆ ਸੀਗਾ ਕ੍ਰਿਕਟ ਖਿਡਾਰੀ ਨੂੰ, ਦੋਨੋ ਹੀ ਹਾਰ ਗਏ। ਨੰਬਰ ਤਿੰਨ, ਤੇ ਜੇ ਭਗਵੰਤ ਮਾਨ ਨੂੰ ਇਹ ਲਲਕਾਰ ਰਹੇ, ਜੇ ਉਹਨੇ ਕਹਿਤਾ ਵੀ ਜਿਸ ਵਿਅਕਤੀ ਨੇ 7 ਮਹੀਨੇ ਜੇਲ੍ਹ ਕੱਟੀ ਹੈ ਨਾ, ਮੈਂ ਤਾਂ ਉਹਦੇ ਨਾਲ ਚੋਣ ਨਹੀਂ ਲੜਨੀ ਗੀ, ਫਿਰ ਕੀ ਹੋਊਗਾ। ਤੇ ਜੇ ਰਾਜਾ ਵੜਿੰਗ ਨੇ ਐਤਕੀ ਫਿਰ ਪਿਛਲੀ ਦਫਾ ਨੂੰ ਕਹਿਤਾ ਕਿ ਮੈਨੂੰ ਆਪਦੀ ਜਿੱਤ ਦੀ ਖੁਸ਼ੀ ਨਹੀਂ ਹੈ, ਜਿਹੜੇ ਬਾਦਲਾਂ ਦੇ 7 ਦੇ 7 ਹਾਰ ਗਏ ਨਾ, ਉਹਦੀ ਬੜੀ ਖੁਸ਼ੀ ਹੈ, ਫਿਰ ਕੀ ਹੋਊਗਾ। ਹੁਣ ਸਵਾਲ, ਸੁਖਬੀਰ ਸਿੰਘ ਇਹ ਕਹਿੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 15 ਸਾਲ ਜੇਲ੍ਹ ਕੱਟੀ ਹੈ, ਮੈਨੂੰ ਤੁਸੀਂ ਇਹ ਦੱਸੋ ਵੀ 42 ਸਾਲ ਦੀ ਉਮਰ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੀ। ਅਸੀਂ ਤਾਂ ਇਹੀ ਸੁਣਦੇ ਆ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਨੇ ਜੇਲ੍ਹ 5 ਸਾਲ ਤੇ ਕੁਝ ਮਹੀਨੇ ਕੱਟੀ ਸੀ, ਉਹ ਵੀ ਰੈਸਟ ਹਾਊਸ ਦੇ ਵਿੱਚ ਬਹਿ ਕੇ। ਜਰਾ ਇਹਦੇ ਬਾਰੇ ਦੱਸੋ ਵੀ ਕਿੰਨੀ ਜੇਲ੍ਹ ਕੱਟੀ ਹੈ ਜੇ, ਅੱਜ ਦੀ ਤੇ ਕੱਲ ਗਿਣਤੀਆਂ ਮਿਣਤੀਆਂ ਕਰਕੇ ਜ਼ਰੂਰ ਦੱਸ ਦਿਆ ਜੀ। ਸਤਿ ਸ੍ਰੀ ਅਕਾਲ
1: ਜੀ ਸਰ ਜੀ ਰਮੇਸ਼ ਜੀ।
2: ਕਰਾਉਂਦਾ ਹੈ ਬਹੁਤ ਬਾਰੇ ਜ਼ਿਕਰ ਜੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਲੀਡਰ ਹੈ ਨਾਲ ਦੇ, ਜਦੋਂ ਜਦੋਂ ਜੀਵਤ ਸੀ ਉਦੋਂ ਵੀ ਤੇ ਅੱਜ ਵੀ ਕਹਿੰਦੇ ਜੀ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਵੱਡੀ ਦੇਣ ਹੈ, ਬੜੀਆਂ ਜੇਲ੍ਹਾਂ ਕੱਟੀਆਂ ਨੇ। ਸਰੋਤਿਓ ਦੋ ਗੱਲਾਂ ਇੱਥੇ, ਜਿਹੜਾ ਜੇਲ੍ਹਾਂ ਕੱਟਣਾ ਇਹ ਕੱਲੀਆਂ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ, ਜਿਸ ਸਮੇਂ ਦੀ ਜਨਮ ਹੈ ਪ੍ਰਕਾਸ਼ ਸਿੰਘ ਬਾਦਲ ਦਾ, ਜਿਹੜਾ ਭਾਰਤ ਆ ਉਹ ਸਾਰਾ ਪੀਰੀਅਡ ਰਿਹਾ, ਚਾਹੇ ਅਸੀਂ ਆਜ਼ਾਦੀ ਅੰਦੋਲਨ ਦੇ ਨੇੜੇ ਤੇੜੇ ਦੀ ਗੱਲ ਕਰੀਏ, ਉਹ ਤੋਂ ਪਿੱਛੇ ਚਲੇ ਜਾਈਏ, ਅੱਗੇ ਨੂੰ ਚਲੇ ਜਾਈਏ, ਜਾਂ ਜਿਹੜੀਆਂ ਹੋਰ ਲਹਿਰਾਂ ਉੱਠੀਆਂ ਨੇ, ਉਹਦੇ ਵਿੱਚ ਬਹੁਤ ਸਾਰੇ ਭਾਰਤੀਆਂ ਦਾ ਯੋਗਦਾਨ ਹੈ। ਜੇ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਕਿਤੇ 5-7 ਮਹੀਨੇ ਕੱਟ ਲਈ ਤੇ ਕੋਈ ਕਹਾਰੀ ਨਹੀਂ ਕੀਤੀ, ਫਰਜ਼ ਬਣਦਾ ਸੀ ਸਾਡਾ। ਇਹ ਪ੍ਰਕਾਸ਼ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਰਦੇ ਹੋ, ਬੜੇ ਪੰਜਾਬੀ ਆ ਜਿਹਨਾਂ ਪ੍ਰਕਾਸ਼ ਸਿੰਘ ਬਾਦਲ ਨੂੰ 8 ਗੁਣਾ ਜੇਲ੍ਹਾਂ ਕੱਟੀਆਂ ਨੇ। ਸੋ ਇਹ ਮੈਨੂੰ ਲੱਗਦਾ ਕਿ ਕੋਈ ਐ ਨੀ, ਮੈਂ ਇਹ ਤਾਂ ਨੀ ਕਹਿੰਦਾ ਨੈਗੇਟਿਵ ਹੈ, ਪਰੰਤੂ ਇਹ ਐਵੇਂ ਨੀ ਅਸੀਂ ਕਹਿ ਸਕਦੇ ਕਿ ਉਹ ਦੁਨੀਆਂ ਦਾ ਅਨੋਖਾ ਕੰਮ ਕੀਤਾ। ਬਾਕੀ ਜਿਹੜੀ ਮੇਰੀ ਜਾਣਕਾਰੀ ਹੈ, ਪ੍ਰਕਾਸ਼ ਸਿੰਘ ਬਾਦਲ ਦੀ ਰਲਾ ਮਿਲਾ ਕੇ 2-2.5 ਸਾਲ ਜੇਲ੍ਹ ਬਣਦੀ ਹੈ ਸਾਰੀ, 2-3 ਵਾਰ ਸਾਰਾ ਸਮਾਂ ਜੋੜ ਲਈਏ। ਉਹ ਜਿਹੜੀ 40 ਸਾਲ ਕਹਿੰਦੇ ਆ, ਉਹ ਮੈਨੂੰ ਲੱਗਦਾ ਕਿ ਭਾਈ ਕਿਤਾਬਾਂ ਕਾਪੀਆਂ ਤੇ ਬਣਾਈ ਜਾਂਦੇ ਆ, ਉਹ ਇਹਨਾਂ ਨੂੰ ਜਦੋਂ ਸਰਕਾਰ ਹੁੰਦੀ ਤੇ ਫਿਰ ਅੰਕੜੇ ਬਥੇਰੇ ਸੋਹਣੇ ਪੇਸ਼ ਕਰਨ ਆਉਂਦੇ, ਉਹ ਅੰਕੜੇ ਆ। ਉਵੇਂ ਜਿਹੜੀ ਮੇਰੇ ਕੋਲ ਜਾਣਕਾਰੀ ਹੈ, ਮੈਂ ਨਹੀਂ ਕਹਿ ਸਕਦਾ ਕਿ ਕੋਈ ਦਹਾਕੇ ਵੀ ਸਾਲਾਂ ਬੱਧੀ 2-2.5 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਰਲਾ ਮਿਲਾ ਕੇ ਜੇਲ੍ਹ ਬਣਦੀ ਹੈ
1: ਜੀ। ਸਤਿ ਸ੍ਰੀ ਅਕਾਲ ਸਰ, ਤੁਸੀਂ ਓਨਰ ਹੋ। ਅਗਲੀ ਕਾਲ ਹੈ ਜੀ ਵਰਿੰਦਰ ਗਿੱਲ ਹੋਣਾ ਦੀ। ਵਰਿੰਦਰ ਗਿੱਲ ਜੀ ਤੁਸੀਂ ਓਨਰ ਹੋ। ਚਲੋ ਅਗਲੀ ਕਾਲ ਵੱਲ ਚੱਲਦੇ ਹਾਂ। ਹਰਪਾਲ ਮਨਕੂ ਸਾਹਿਬ ਸਤਿ ਸ੍ਰੀ ਅਕਾਲ ਸਰ। ਮਣਕੂ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
4: ਹੈਲੋ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਸਰ।
4: ਮੈਂ ਪੱਤਰਕਾਰ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ, ਜਦੋਂ ਅਕਾਲੀਆਂ ਦੇ ਟਾਈਮ ਕਾਂਗਰਸ ਦੀ ਸਰਕਾਰ ਸੀ ਉਹ ਵੀ ਜ਼ਿੰਮੇਵਾਰ ਸੀ ਕਿ ਉਦੋਂ ਸਿਰਫ ਅਕਾਲੀਆਂ ਦੀ ਸਰਕਾਰ ਹੀ ਜ਼ਿੰਮੇਵਾਰ ਸੀ?
1: ਜੀ ਜੀ ਸਰ ਜੀ ਰਮੇਸ਼ ਜੀ।
2: ਨਹੀਂ ਨਹੀਂ ਸਰੋਤੇ, ਏਦਾਂ ਦੀ ਤਾਂ ਗੱਲ ਹੀ ਨਹੀਂ। 100% ਜਿਹੜੀ ਸਰਕਾਰ ਜਦੋਂ ਵੀ ਹੈ, ਮੈਂ ਤੁਹਾਡੇ ਸਵਾਲ ਦੀ ਜੋ ਤਰਜ ਸਮਝ ਪਾਇਆ ਆ, ਜਿਹੜਾ ਵੀ ਕੁਛ ਚੰਗਾ ਜਾਂ ਮਾੜਾ ਵਾਪਰਦਾ, ਜਿਹੜੀ ਮੌਕੇ ਦੀਆਂ ਸਰਕਾਰਾਂ ਹੋਣ, ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਮੈਂ ਸਰਕਾਰਾਂ ਸ਼ਬਦ ਵਰਤਾਂ, ਜ਼ਿੰਮੇਵਾਰ ਹੈ। ਚਾਹੇ ਅੱਜ ਆਮ ਆਦਮੀ ਪਾਰਟੀ ਅਤੇ ਕੇਂਦਰ ਦੇ ਵਿੱਚ ਭਾਜਪਾ, ਜੇ ਦੂਜੀ ਹੁੰਦੀ ਮੈਂ ਤਾਂ ਵੀ ਕਹਿਣਾ ਸੀ। ਸੋ ਇਸ ਕਰਕੇ ਸਰਕਾਰਾਂ ਜ਼ਿੰਮੇਵਾਰ ਹੈ, ਜਿਹੜਾ ਕੁਛ ਇੱਥੇ ਚੰਗਾ ਵਾਪਰਦਾ ਉਹਦੇ ਲਈ ਵੀ ਉਹੀ, ਉਹਨਾਂ ਤੇ ਸਿਰਾ ਵੱਜ ਜਾਣਾ ਚਾਹੀਦਾ, ਕੋਈ ਇਤਰਾਜ਼ ਨਹੀਂ। ਜਿਹੜਾ ਇਸ ਸਮਾਜ ਵਿੱਚ ਮਾੜਾ ਵਾਪਰਦਾ, ਚਾਹੇ ਉਹ ਨਸ਼ਿਆਂ ਦਾ ਚਲਣ ਹੋਵੇ, ਚਾਹੇ ਅੱਜ ਹਥਿਆਰਾਂ ਦਾ ਚਲਣ ਹੈ, ਗੁੰਡਾਗਰਦੀ ਵੱਧ ਰਹੀ ਹੈ, ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ, ਹੋਰ ਬਹੁਤ ਕੁਛ, ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ।
1: ਜੀ ਸਰ ਸਤਿ ਸ੍ਰੀ ਅਕਾਲ। ਅਗਲੀ ਕਾਲ ਕੁਲਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
5: ਹਾਂਜੀ ਸਤਿ ਸ੍ਰੀ ਅਕਾਲ
1: ਜੀ। ਜੀ ਸਰ ਜੀ
5: ਰਮੇਸ਼ ਜੀ, ਜਿੱਦਾਂ ਫਿਕਰ ਕਰਦੇ ਆ ਸਾਰੇ, ਤੁਸੀਂ ਵੀ ਕਰਦੇ ਹੋ ਫਿਕਰ ਕਿ ਪ੍ਰਭ ਜੀ ਨੇ ਗੱਲ ਕੀਤੀ ਵੀ ਅਸਲਾ ਫੜਿਆ ਗਿਆ, ਜਦੋਂ ਇੱਕ ਸਟੇਟ ਦਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਿੱਧਾ ਸਿੱਧਾ ਬੀਜੇਪੀ ਦਾ ਨਾਂ ਲੈਂਦਾ ਹੋਵੇ, ਉਹਨਾਂ ਦਾ ਕਿਰਾਇਆ ਧਰਿਆ, ਤੇ ਇਹ ਤੁਸੀਂ ਦੱਸਿਓ ਵੀ ਜੇ ਹੁਣ ਤੋਂ ਨੀ ਪਿਛਲੇ 4.5 ਸਾਲ ਤੋਂ ਕੰਮ ਚੱਲਣ ਡਿਆ ਵੀ ਬੀਜੇਪੀ ਦਾ ਕਰਿਆ ਕਰਾਇਆ, ਜੇ ਕਰਿਆ ਕਰਾਇਆ ਹੈਗਾ ਹੁਣ ਤੱਕ ਤੁਸੀਂ ਦੱਸਿਓ ਵੀ ਇਹਨਾਂ ਨੇ ਆਪਣੀ ਜਾਂਚ ਦੇ ਵਿੱਚ ਕਿੰਨੇ ਕੁ ਬੰਦੇ ਉਹਨਾਂ ਦੇ ਬੀਜੇਪੀ ਦੇ ਫੜੇ ਨੇ, ਜਾਂ ਉਹ ਜਾਂਚ ਕਿੱਥੇ ਤੱਕ ਗਈ ਹੈ? ਤੇ ਦੂਸਰੀ ਗੱਲ ਇਹ ਹੈ ਵੀ ਜਿੱਦਾਂ ਸ਼ੰਭੂ ਬਾਰਡਰ ਦਾ ਮੋਰਚਾ ਲੱਗਾ ਸੀ ਤੇ ਅਲੱਗ ਅਲੱਗ ਤਰੀਕੇ ਨਾਲ ਕਿਸਾਨਾਂ ਨੇ ਮੋਰਚੇ ਲਾਏ ਸੀ, ਲੇਕਿਨ ਰਮੇਸ਼ ਜੀ ਮੈਨੂੰ ਤਾਂ ਇਹ ਲੱਗਦਾ ਵੀ ਜਿੱਦਾਂ ਹੁਣ ਮੁਲਾਜ਼ਮਾਂ ਦੇ ਮੋਰਚੇ ਸੀ ਤੇ ਕਿਸਾਨ ਸ਼ਾਂਤ ਹੋਏ ਨੇ, ਡਾਕਟਰ ਬਲਵੀਰ ਅੱਜ ਗਏ ਨੇ ਤੇ ਵਿਰੋਧ ਹੋਇਆ, ਤੇ ਇਹ ਜਿੱਦਾਂ ਸਾਰੇ ਸ਼ਾਂਤ, ਤੇ ਇੱਕ ਮੈਨੂੰ ਲੱਗਦਾ ਵੱਡੇ ਤੂਫਾਨ ਦੀ ਆਹਟ ਲੱਗਦੀ ਹੈ ਕਿ ਜਦੋਂ ਆਉਣ ਵਾਲਾ ਸਿਰਫ ਸਰਜਣ ਇਹੋ ਹੀ ਦੇਖ ਰਹੇ ਨੇ ਕਿ ਚੋਣ ਜਾਬਤਾ ਕਿਹਨੂੰ ਲੱਗੇ ਤੇ ਆਪਣੀ ਆਪਣੀ ਪੜਾਸ ਕੱਢਣ, ਬਾਕੀ ਪ੍ਰੋਗਰਾਮ ਇਸੇ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਚ ਰੋਜ, ਮਿਹਰਬਾਨੀ ਕਰਨੀ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਚਲੋ ਮੁਲਾਜ਼ਮ ਅੰਦੋਲਨ ਦੀ ਗੱਲ ਕੀਤੀ ਆ, ਵੈਸੇ ਤੇ ਇਹ ਧਾਰਨਾ ਆ, ਮੰਨਿਆ ਜਾਂਦਾ ਜੀ ਕਿ ਅੱਜ ਦੇ ਸਮੇਂ, ਅੱਜ ਦੀ ਗੱਲ ਕਰਦਾ ਕਿ ਮੁਲਾਜ਼ਮਾਂ ਦੇ ਨਾਲ ਹੁਣ ਸਮਾਜ ਦਾ ਸਾਰਾ ਤਬਕਾ ਖੜਦਾ ਨਹੀਂ, ਸਰਕਾਰਾਂ ਨੇ ਇਹਨਾਂ ਚ ਵੰਡੀ ਪਾ ਦਿੱਤੀ ਆ, ਹਾਲਾਂਕਿ ਉਹ ਵੰਡੀ ਸਹੀ ਨਹੀਂ ਜਿਹੜੀ ਸਰਕਾਰਾਂ ਨੇ ਪਾਈ ਆ, ਪਰੰਤੂ ਉਹਨਾਂ ਨੇ ਉੱਥੇ ਸਿਆਸਤ ਕੀਤੀ, ਚਾਲਬਾਜ਼ੀ ਕੀਤੀ ਜੀ ਕਿ ਦੇਖੋ ਇਹ ਕੰਮ ਨਹੀਂ ਕਰਦੇ, ਇਹ ਕੰਮ ਚੋਰ ਹੈ, ਤਨਖਾਹਾਂ ਬਹੁਤ ਹੈ, ਤਨਖਾਹ ਵਧਾਉਣ ਲਈ ਰੈਲੀਆਂ ਕਰਦੇ ਆ। ਜਦਕਿ ਸੱਚੀ ਗੱਲ ਇਹ ਹੈ ਕਿ ਮੈਂ ਇਸ ਧਾਰਨਾ ਨਾਲ ਸਹਿਮਤ ਨਹੀਂ ਹਾਂ, ਮੁਲਾਜ਼ਮ ਆਪਣੇ ਹੱਕਾਂ ਲਈ, ਮੁਲਾਜ਼ਮ ਕੀ ਕੋਈ ਵੀ ਇਸ ਧਰਤੀ ਦਾ ਆਪਣੇ ਹੱਕਾਂ ਲਈ ਰੈਲੀ ਸੰਘਰਸ਼ ਕਰ ਸਕਦਾ ਹੈ? ਉਹ ਹੁਣ ਸਰਕਾਰ ਢੰਗ ਲੱਭਦੀ ਹੈ ਕਿ ਕਿਵੇਂ ਲੋਕ ਵਿਰੋਧੀ ਲੋਕਾਂ ਨੂੰ ਇਹਨਾਂ ਦੇ ਵਿਰੋਧ ਚ ਕਰਨਾ। ਹੁਣ ਜਿਹੜਾ ਮੁਲਾਜ਼ਮ ਅੰਦੋਲਨ ਤਾਜ਼ਾ ਖੜਾ ਹੋ ਗਿਆ ਸਰੋਤਿਓ, ਇਹ ਅੰਦੋਲਨ ਮੈਨੂੰ ਲੱਗਦਾ ਕਿ ਸਰਕਾਰ ਤੇ ਭਾਰੀ ਪਊਗਾ, ਭਲਾ ਪਵਾਂਗੇ, ਧਾਰਨਾ ਆਹ ਹੀ ਹੈ ਕਿ ਮੁਲਾਜ਼ਮਾਂ ਨੂੰ ਡਰਾਇਆ ਜਾ ਸਕਦਾ ਜੀ, ਇੰਝ ਹੋ ਸਕਦਾ, ਉਹ ਹੋ ਸਕਦਾ ਆ, ਪਰੰਤੂ ਜਿਹੜੇ ਆ ਮਹੀਨੇ ਚੱਲਦੇ ਨੇ, ਜਦੋਂ ਵੋਟਾਂ ਆ ਜਾਣੀਆਂ ਥੋੜੇ ਸਮੇਂ ਬਾਅਦ, ਸਰਕਾਰ ਬਹੁਤ ਸਖ਼ਤ ਹੈ, ਐਕਸ਼ਨ ਮੁਲਾਜ਼ਮਾਂ ਤੇ ਵੀ ਨਹੀਂ ਲੈ ਸਕੇਗੀ, ਕਿਉਂਕਿ ਆ ਜਿਹੜਾ ਕਹਿੰਦੇ ਨਾ ਕਿ ਅਸੀਂ ਵੋਟਾਂ ਲੈ ਲੈਣੀਆਂ ਮਾਮਾ ਧੀਆਂ ਸਤਿਕਾਰ ਯੋਜਨਾ ਨਾਲ, ਉਹ ਮਾਮਾ ਧੀਆਂ ਕੋਈ ਅੰਬਰਾਂ ਤੋਂ ਨਹੀਂ ਆਈਆਂ, ਉਹਨਾਂ ਵਿੱਚ ਕੋਈ ਮੁਲਾਜ਼ਮਾਂ ਦੀ ਭੈਣ ਹੋਵੇਗੀ, ਮੁਲਾਜ਼ਮਾਂ ਦੀ ਕੋਈ ਮਾਤਾ ਹੋਵੇਗੀ, ਕੋਈ ਮੁਲਾਜ਼ਮਾਂ ਦੀ ਭਰਜਾਈ ਹੋਵੇਗੀ, ਕੋਈ ਚਾਚੀ ਹੋਵੇਗੀ, ਕੋਈ ਤਾਈ ਹੋਵੇਗੀ, ਕੋਈ ਦਾਦੀ ਹੋਵੇਗੀ, ਕੋਈ ਨਾਨੀ ਹੋਵੇਗੀ। ਤਾਂ ਕਿ ਇਹ ਐਵੇਂ ਇਹਨਾਂ ਨੂੰ ਭਰਕ ਹੈ, ਭਰਮ ਹੈ। ਅੰਕੜੇ ਮੈਂ ਦੱਸ ਦੇਵਾਂ ਕਿ ਜਿਹੜੇ ਅੰਕੜੇ ਭਗਵੰਤ ਮਾਨ ਸਰਕਾਰ ਤਿਆਰ ਕਰਕੇ ਉੱਤੇ ਆ 227 ਤੇ ਸਰਕਾਰ ਬਣਾਈ ਫਿਰਦੀ ਹੈ, ਮੈਨੂੰ ਲੱਗਦਾ ਕਿ ਇੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਡੀ ਗਲਤੀ ਕਰ ਰਹੀ ਹੈ। ਜਾਇਜ਼ ਹੈ ਮੁਲਾਜ਼ਮਾਂ ਦੀਆਂ, ਜਿੰਨਾ ਕੁ ਮੈਂ ਇੱਥੇ ਸਰਵੇਖਣ ਕਰ ਸਕਿਆ, ਜੇ ਪੰਜਾਬ ਦੀ ਸਰਕਾਰ ਇਹਨੂੰ ਨਹੀਂ ਮੰਨਦੀ ਤੇ ਪੰਜਾਬ ਸਰਕਾਰ ਨੂੰ ਸਿਆਸੀ ਤੌਰ ਤੇ ਬੰਦ ਕਰਨਾ।
1: ਜੀ ਬਿਲਕੁਲ ਜੀ, 905-673-3337 905-673-3337 ਸਰ ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 4693।
6: ਹਾਂਜੀ ਸਤਿ ਸ੍ਰੀ ਅਕਾਲ ਗੱਲ ਸਾਹਿਬ, ਸਤਿ ਸ੍ਰੀ ਅਕਾਲ ਰਮੇਸ਼ਪੁਰੀ ਸਾਹਿਬ, ਮੈਂ ਪੁੱਛਣਾ ਚਾਹੁੰਦਾ ਆਪਣੇ ਜਿਹੜੀ ਆਪਣੇ ਰੱਖੜ ਪੁੱਲੇ ਦੀ ਹੁਣ ਕਾਨਫਰੰਸ ਹੋਈਆਂ, ਉੱਥੇ ਪੰਜਾਬ ਵਾਰਸੀ ਕਾਨਫਰੰਸ ਕਿੰਨਾ ਕਰਸ਼ ਹੈਗਾ? ਤੇ ਦੂਜਾ ਛੋਟਾ ਜਿਹਾ ਸਵਾਲ ਮੇਰਾ ਇਹ ਆ, ਸੁਖਬੀਰ ਬਾਦਲ ਕਿਉਂ ਭਾਜਪਾ ਦੇ ਪੈਰ ਪੰਜਾਬ ਵਿਚ ਆਪਣੇ ਲਵਾਉਣ ਲੱਗਾ, ਆਪਣੇ ਪੈਰ ਕੁਹਾੜੀ ਆਪ ਮਾਰ ਡਿਆ, ਇਹਨੂੰ ਕੱਲੇ ਦੀ ਚੋਣਾਂ ਲੜ ਲੈਣੀ ਚਾਹੀਦੀ, ਉਹਨਾਂ ਨੂੰ ਪਲ ਤੋੜ ਲੈਣੇ ਚਾਹੀਦੇ ਕੱਲਿਆਂ ਨੂੰ, ਤੇ ਕਿੰਨੇ ਕੁ ਪਾਣੀ ਚਾਹੀਦੇ ਆ ਫਿਰ ਪਤਾ ਲੱਗ ਜਾਣਾ ਜੀ। ਬਸ ਥੈਂਕ ਯੂ ਜੀ,
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ
2: ਦੇਖੋ ਜੀ, ਉਹਨਾਂ ਨੂੰ ਪਤਾ ਆ ਉਹ ਕਿੰਨੇ ਕੁ ਪਾਣੀ ਚ ਹੈ, ਜਿਹੜੀ ਗੱਲ ਅਸੀਂ ਤੁਸੀਂ ਉਹਨਾਂ ਨੂੰ ਸਮਝਾਉਣੀ ਚਾਹੁੰਦੇ, ਉਹਨਾਂ ਨੂੰ ਪਤਾ ਲੱਗ ਗਈ ਹੈ ਕਿ ਉਹਨਾਂ ਦਾ ਜਿਹੜਾ ਪਾਣੀ ਹੈ ਬੜੀ ਮੁਸ਼ਕਿਲ ਦੇ ਨਾਲ ਗਿੱਟਿਆਂ ਤੱਕ ਹੀ ਪਹੁੰਚਦਾ ਆ। ਇਸ ਕਰਕੇ ਉਹ ਜਿਹੜੀ ਸੁਖਬੀਰ ਸਿੰਘ ਬਾਦਲ ਸਾਂਝ ਪਾ ਰਿਹਾ, ਉਹਨੂੰ ਨਾ ਤੇ ਪੰਜਾਬ ਨਾਲ ਕੋਈ ਲੈਣਾ ਦੇਣਾ, ਨਾ ਤੁਹਾਡੇ ਨਾਲ, ਨਾ ਮੇਰੇ ਨਾਲ, ਉਹਨੂੰ ਕੁਰਸੀ ਨਾਲ ਲੈਣਾ ਦੇਣਾ, ਤੇ ਕੁਰਸੀ ਉਹਨੂੰ ਇਹ ਸਮਝ ਹੈ ਕਿ ਭਾਜਪਾ ਦੀ ਯਾਰੀ ਤੋਂ ਬਿਨਾਂ ਨਹੀਂ ਮਿਲਣੀ। ਇਸ ਕਰਕੇ ਸੁਖਬੀਰ ਬਾਦਲ ਆਪਣੇ ਢੰਗ ਦੇ ਨਾਲ ਤੇ ਸਿੱਧੇ ਰਾਹ ਤੁਰਿਆ, ਫੈਸਲਾ ਤੇ ਤੁਸੀਂ ਅਸੀਂ ਕਰਨਾ ਕਿ ਰਾਹ ਕਿੱਦਾਂ ਦਾ ਹੈ।
1: ਸੋ ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਇੱਕ ਦੋ ਮੈਸੇਜ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਆ। ਸੋ ਟੀ ਡੋਟ ਵਾਟਰ ਟੈਕਸੀ ਅਤੇ ਰਾਜਧਾਨੀ ਸਵੀਟ ਦੇ ਮੈਸੇਜ ਸੁਣ ਕੇ ਜਲਦੀ ਵਾਪਸ ਆਉਣੇ ਆ।

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: जे तुसी जाना होवे किसी भी टोरंटो आइलैंड्स नो, सेंटर आइलैंड, वार्ड्स आइलैंड या हैनलिन्स पॉइंट, ता लेके जाओ टी डॉट वाटर टैक्सी। फेरी दियां 2-3 घंटे दियां लाइनअप्स तो बचो अते लेके जाओ अपनी प्राइवेट टी डॉट वाटर टैक्सी। टी डॉट वाटर टैक्सी दी डॉक लोकेटेड है 1 क्वींस की ईस्ट ते, यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजिआं वांग जाओ अपनी प्राइवेट वाटर टैक्सी ते। टी डॉट वाटर टैक्सी 6473708368। इन्हां दी डॉक ते पार्किंग भी अवेलेबल है। उत्थों तुसी अपनी टिकट्स भी बाय कर सकदे हो कैश या क्रेडिट कार्ड दे नाल। टी डॉट वाटर टैक्सी दी ऐप भी डाउनलोड करो। टी डॉट वाटर टैक्सी, द बेस्ट वे टू गो टू सेंटर आइलैंड।
3: सो बिल्कुल जी, 905-673-3337 नाल दी नाल ब्रैम्पटन क्रैमटोरियम नाल तुसी गलबात कर सकदे हो अपने फ्यूनल दी प्री प्लानिंग दे लई। तुसी ब्रैम्पटन क्रैमटोरियम नूं याद रखो, अज दे प्राइस तुसी लॉक कर सकदे हो। ब्रैम्पटन क्रैमटोरियम 905-458-2222 ब्रैम्पटन क्रैमटोरियम। ते एक सुनेहा थोड़े नाल मैं सांझा करना आ, अज शाम नूं 5:30 कोर्टयार्ड मैरियट होटल ब्रैम्पटन कॉस्को वाला प्लाजा राजधानी स्वीट्स के बिल्कुल सामने कोर्टयार्ड मैरिट होटल के हॉल के पंजाबी फिल्म इंडस्ट्री के दिग्गज बड़े सत्कारी चेहरे जरनैल सिंह एक शो लैके आ रहे ने। सियाने कहिंदे ने सिर्फ $20 टिकट आ, पर गल्लां उहदे विच बहुत अनमुलियां होणियां। ਰਿਸ਼ਤਿਆਂ ਦੀ ਗੱਲ, ਕਿਰਦਾਰਾਂ ਦੀ ਗੱਲ, ਪੰਜਾਬ ਦੇ ਖੁੱਸੇ ਰਾਜ ਦੀ ਗੱਲ, ਬੜੀਆਂ ਐਸੀਆਂ ਗੱਲਾਂ ਜਿਹੜੀਆਂ ਅਸੀਂ ਪਿੱਛੇ ਛੱਡ ਆਏ ਹਾਂ। ਇਹਨਾਂ ਗੱਲਾਂ ਨੂੰ ਸੁਣਨ ਦੇ ਲਈ ਤੁਸੀਂ 6-8 ਸਮਾਂ ਕੱਢਣਾ ਪੈਣਾ। ਤੁਹਾਡੇ 2 ਘੰਟੇ ਉਹ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਘੰਟੇ ਹੋਣਗੇ, ਇਹ ਮੇਰਾ ਤੁਹਾਡੇ ਨਾਲ ਵਾਅਦਾ ਆ। 6-8 ਅੱਜ ਸ਼ਾਮੀ ਕੋਰਟਯਾਰਡ ਮੈਰੀਅਟ ਹੋਟਲ ਬ੍ਰੈਮਟਨ ਕੋਸਕੋ ਵਾਲੇ ਪਲਾਜੇ ਦੇ ਵਿੱਚ ਰਾਜਧਾਨੀ ਸਵੀਟ ਦੇ ਸਾਹਮਣੇ ਜਿਹੜਾ ਹੋਟਲ ਆ ਉਹਦੇ ਹਾਲ ਦੇ ਵਿੱਚ ਇਹ ਜਿਹੜਾ ਕਾਨਫਰੰਸ ਟਾਈਪ ਇੱਕ ਗੱਲਾਂ ਬਾਤਾਂ ਹੋਣੀਆਂ ਤੁਹਾਡੇ ਨਾਲ ਸਿੱਧੀਆਂ। ਆਲਮੋਸਟ ਹਾਲ ਫੁੱਲ ਆ, ਕੁਛ ਕੁ ਸੀਟਸ ਬਚੀਆਂ ਨੇ। ਤੁਸੀਂ ਕਾਲ ਕਰ ਸਕਦੇ ਹੋ 437-0001 437-870-0001 'ਤੇ ਤੁਸੀਂ ਕਾਲ ਕਰ ਲਿਓ। 437-870-001 ਅਤੇ ਜ਼ਰੂਰ ਪਹੁੰਚਿਓ। ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰਨਾ, ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਬਣਦਾ, ਇਕਲਾਖੀ ਧਰਮ ਵੀ ਆ। ਔਰ ਨਾਲ ਦੀ ਨਾਲ ਚੰਗੀਆਂ ਚੀਜ਼ਾਂ ਦੀ ਗੱਲ ਹੋਈ ਤਾਂ ਐਮੀ ਵਿਰਕ ਦਾ ਸ਼ੋ 30 ਅਗਸਤ ਨੂੰ, 30th August ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ। ਤੁਸੀਂ ਇੱਥੇ ਟਿਕਟਾਂ ਆਪਣੀਆਂ ਨਹੀਂ ਲਈਆਂ ਤਾਂ ਤੁਸੀਂ ਟਿਕਟਾਂ ਲੈ ਲਓ। ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ ਵਿੱਚ, ਜਿੱਥੇ ਪੰਜਾਬੀ ਵਿਰਸਾ ਹੋਇਆ ਸੀ, ਕਸੀਨੋ ਵਾਲੇ ਰਿਜ਼ੋਰਟ ਦੇ ਵਿੱਚ। ਸੋ ਤੁਸੀਂ ਟਿਕਟਾਂ ਲੈ ਲਓ ticketmaster.ca ਤੋਂ, ਜਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਦਿਓ। ਦਿਨ ਰਹਿ ਗਿਆ ਸਿਰਫ 2, 30 ਤਰੀਕ ਨੂੰ ਰੌਣਕਾਂ ਲੱਗ ਜਾਣੀਆਂ, ਉਹ ਵੀ ਪੰਜਾਬੀ ਦੇ ਨਾਲ ਜੁੜਿਆ ਕਲਾਕਾਰ ਸਾਡੀ ਪੱਗ ਨੂੰ ਰਿਪ੍ਰਜੈਂਟ ਕਰਦਾ, ਪੰਜਾਬੀ ਨੂੰ ਰਿਪ੍ਰਜੈਂਟ ਕਰਦਾ, ਪੰਜਾਬ ਨਾਲ ਖੜਨ ਵਾਲਾ, ਪੰਜਾਬੀ ਦੀ ਗੱਲ ਕਰਨ ਵਾਲਾ ਐਵੇਂ ਵਿਰਕ। ਅਤੇ ਆਪਾਂ ਨਗੋਚਾ ਕੱਢਣ ਵਾਲੇ ਨਾ ਬਣੀਏ, ਆਪਾਂ ਬੇਗੈਰਤੀ ਤੋਂ ਡਰਨ ਵਾਲੇ ਪੰਜਾਬੀ ਹਾਂ। ਜੇ ਕੋਈ ਸਾਡੇ ਨਾਲ ਖੜਦਾ ਤਾਂ ਖੜੀਏ, ਜੇ ਇੱਕ ਪਾਸੇ ਨਿੰਦਿਆ ਵਾਲੀ ਲਾਈਨ ਲੱਗੀ ਹੈ ਤਾਂ ਉਹਦੇ ਪਿੱਛੇ ਅਸੀਂ ਨਾ ਲੱਗੀਏ। ਇਹ ਵੇਖੀਏ ਕਿ ਸਾਡੇ ਨਾਲ ਕੌਣ ਖੜਾ, ਪੰਜਾਬੀ ਦੀ ਗੱਲ ਕੌਣ ਕਰ ਰਿਹਾ, ਸੱਭਿਆਚਾਰ ਦੀ ਗੱਲ ਕੌਣ ਕਰ ਰਿਹਾ, ਪੰਜਾਬੀਅਤ ਦੀ ਗੱਲ ਕੌਣ ਕਰ ਰਿਹਾ। ਸੋ ਐਮੀ ਵਿਰਕ 30 ਅਗਸਤ ਨੂੰ ਦਾ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਵਾਲੇ ਪਲਾਜ਼ੇ ਦੇ ਵਿੱਚ, ਮਾਫ ਕਰਨਾ, ਕਸੀਨੋ ਵਾਲੇ ਥੀਏਟਰ ਦੇ ਵਿੱਚ। ਸੋ ticketmaster.ca ਤੋਂ ਟਿਕਟਾਂ ਤੁਸੀਂ ਲੈ ਸਕਦੇ ਹੋ, ticketmaster.ca ਤੋਂ। ਜਾਂਦੇ ਜਾਂਦੇ ਇੱਕ ਵਾਰ ਫਿਰ ਮੈਂ ਰਮੇਸ਼ ਜੀ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰੂੰਗਾ। ਬਹੁਤ ਸਾਰੀਆਂ ਰਿਕੁਐਸਟ ਆਉਂਦੀਆਂ ਨੇ, ਬਹੁਤ ਸਾਰੀਆਂ ਬੇਨਤੀਆਂ ਆਉਂਦੀਆਂ ਨੇ ਕਿ ਰਮੇਸ਼ ਜੀ ਨਾਲ ਕਿੱਦਾਂ ਗੱਲ ਹੋਵੇ। ਰਮੇਸ਼ ਜੀ, ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮੂੰਹ ਨੰਬਰ ਦਿਓ ਸਰੋਤਿਆਂ ਨੂੰ।
4: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
5: is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6477 5054 1557 6475415 57।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-19 87 ਨੰਬਰ ਹੈ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: ਟੈਕਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਪਿਆਰੀ, ਮਿੱਠੀ, ਸੋਹਣੀ ਜੀ ਅਤੇ ਕ੍ਰਿਸਪੀ ਜੀ ਸਵੇਰ ਨੂੰ। ਹੁਣ ਦੇਖੋ ਸਵੇਰ ਜਿਹੜੀ ਹੈ ਨਾ, ਹੁਣ ਕ੍ਰਿਸਪੀ ਹੋਣੀ ਸ਼ੁਰੂ ਹੋ ਗਈ। ਤੁਸੀਂ ਕਹੋਗੇ ਨਵੀਂ ਯਾਰ ਇਹ ਕ੍ਰਿਸਪੀ ਕ੍ਰਿਸਪੀ ਸਵੇਰ ਕਿਹੜੀ ਹੁੰਦੀ ਹੈ? ਹੁੰਦਾ ਨਹੀਂ, ਤੁਸੀਂ ਬਾਹਰ ਨਿਕਲਦੇ ਹੋ ਅਤੇ ਥੋੜ੍ਹਾ ਜਿਹਾ ਤੁਹਾਨੂੰ ਮਹਿਸੂਸ ਜਿਹਾ ਹੁੰਦਾ ਕਿ ਯਾਰ ਸਵੈਟਰ ਹੀ ਪਾਏ ਆਉਂਦੇ, ਸੋ ਉਹਨੂੰ ਕਹਿੰਦੇ ਕ੍ਰਿਸਪੀ ਸਵੇਰ। ਸੋ ਇੰਜੋਏ ਕਰੋ, ਐਂਡ ਵੀਕਐਂਡ ਆ ਚੁੱਕਿਆ, ਹੈਪੀ ਫਰਾਈਡੇ ਸਾਰੇ ਸਾਡੇ ਸੱਜਣਾ ਬੇਲੀਆਂ ਨੂੰ, ਅਤੇ ਫਰਾਈਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਹੁਣ ਲਾਸਟ ਅਖੀਰਲਾ ਫਰਾਈਡੇ ਹੈ ਆਪਣੇ ਸਮਰ ਦਾ ਅਤੇ ਔਗਸਟ ਦਾ, ਸੋ ਇਸਨੂੰ ਮਾਣੋ, ਇਸਨੂੰ ਇੰਜੋਏ ਕਰੋ। ਮੈਨੂੰ ਪਤਾ ਕਿ ਬੜੇ ਹੀ ਫੰਕਸ਼ਨ ਹੋਣਗੇ, ਸੱਦਾ ਪੱਤਰ ਅੱਜ ਕੱਲ੍ਹ ਤਾਂ ਖਾਸ ਤੌਰ 'ਤੇ ਸੁੱਖ ਨਾਲ ਆਇਆ ਹੀ ਰਹਿੰਦਾ, ਲੱਗਦੇ ਰਹਿਣ, ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ, ਵਧਾਈਆਂ ਹੈ। ਸੋ ਇਸ ਵੀਕਐਂਡ ਨੂੰ ਖੂਬ ਇੰਜੋਏ ਕਰੋ, ਖਾਓ ਪੀਓ, ਐਸ਼ ਕਰੋ। ਮਿੱਤਰੋ ਦਿਲ ਪਰ ਕਿਸ ਦਾ ਦਿਖਾਇਓ ਨਾ, ਅਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ, ਫਨ ਕਰ ਰਹੇ ਹੋ, ਅਸੀਂ ਤਾਂ ਕਹਿੰਦੇ ਯਾਰ ਕਿ ਰੱਜ ਕੇ ਫਨ ਕਰੋ, ਪਤਾ ਲੱਗੇ ਤੁਸੀਂ ਜ਼ਿੰਦਗੀ ਜਿਉਣ ਲਈ ਆਏ ਹੋ, ਬਟ ਕਦੇ ਕੋਈ ਮਿਸਟੇਕ ਨਾ ਐਸਾ ਹੋ ਜਾਵੇ ਵੀ ਬਾਅਦ ਵਿੱਚ ਪਛਤਾਵਾ ਰਹੇ, ਠੀਕ ਹੈ ਨਾ? ਤੁਸੀਂ ਇੱਕ ਸਟੋਰੀ ਸੁਣੀ ਹੋਣੀ, ਇੱਕ ਨਾ ਕੁੜੀ ਹੈ ਅਤੇ ਉਹ ਕੁੜੀ ਦਾਰੂ ਪੀ ਗੱਡੀ ਚਲਾ ਰਹੀ ਅਤੇ ਉਹਨੇ ਕਿਸੇ ਦਾ ਕਤਲ ਕਰਤਾ ਡਰਾਈਵਿੰਗ ਵੇਲੇ, ਉਹਨੂੰ ਪਤਾ ਹੀ ਨਹੀਂ ਮੈਂ ਕੀਤਾ ਕੀ ਹੈ। ਦੇਖੋ ਤੁਸੀਂ, ਉਹਨੂੰ ਫਿਰ ਅਫਸਰ ਲੈ ਕੇ ਜਾਂਦੇ ਆ ਅਤੇ ਕਹਿੰਦੇ ਕਿ ਤੈਨੂੰ ਅਰੈਸਟ ਕੀਤਾ ਗਿਆ, ਡਰਾਈਵਿੰਗ ਅੰਡਰ ਦੀ ਇਨਫਲੂਐਂਸ, ਯੇ ਵੋ। ਕੁੜੀ ਉੱਚੀ ਉੱਚੀ ਰੌਲਾ ਪਾ ਰਹੀ ਹੈ, ਮੈਂ ਆਪਣੇ ਪਿਓ ਨੂੰ ਫੋਨ ਕਰਨਾ, ਤੁਸੀਂ ਮੈਨੂੰ ਅਰੈਸਟ ਨਹੀਂ ਕਰ ਸਕਦੇ, ਮੈਂ ਤਾਂ ਆਪਣੇ ਪਿਓ ਨੂੰ ਫੋਨ ਕਰਨਾ। ਸੋ ਜਦੋਂ ਨਾ ਬੰਦੇ ਦੀ ਖਾਧੀ ਪੀਤੀ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ ਕੀ ਬੰਦਾ ਕਹਿ ਰਿਹਾ, ਨਾ ਉਹਨੂੰ ਪਤਾ ਵੀ ਕੀ ਹੋਇਆ। ਏਡੀ ਵੱਡੀ ਗੱਲ ਹੈ ਯਾਰ, ਤੁਸੀਂ ਡਰਾਈਵਿੰਗ ਵੇਲੇ ਕਿਸੇ ਦਾ ਕਤਲ ਹੀ ਕਰ ਦਿੱਤਾ ਅਤੇ ਇੰਨੇ ਤੁਸੀਂ ਨਸ਼ੇ 'ਚ ਹੋ ਕਿ ਤੁਹਾਨੂੰ ਪਤਾ ਹੀ ਨਹੀਂ ਉਸ ਚੀਜ਼ ਦਾ, ਪੀਤੀ ਹੈ ਤਾਂ ਆਰਾਮ ਨਾਲ ਊਬਰ ਸੱਦੋ, ਪਿੱਛੇ ਬੈਠੋ ਰਾਜਿਆਂ ਵਾਂਗ, ਅਤੇ ਜਿੱਥੇ ਜਾਣਾ ਤੁਸੀਂ ਜਾਓ। ਅੱਜ ਕੱਲ੍ਹ ਤਾਂ ਕੋਈ ਸੈਂਸ ਹੀ ਨਹੀਂ ਬਣਦਾ। ਸੋ ਬੜੇ ਲੋਕ ਕਰ ਰਹੇ ਆ, ਮੈਂ ਤਾਂ ਅਸੀਂ ਵਾਰ ਵਾਰ ਤੁਹਾਨੂੰ ਕਹਿੰਦੇ ਹਾਂ ਕਿ ਇਹਨਾਂ ਚੀਜ਼ਾਂ 'ਚੋਂ ਬਚ ਕੇ, ਕਿਉਂਕਿ ਬੜਾ ਸੁਣਨ ਨੂੰ ਮਿਲਦਾ ਇਹ ਫੜਿਆ ਗਿਆ, ਉਹ ਫੜਿਆ ਗਿਆ, ਇਹ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਸੋ ਥੋੜ੍ਹੇ ਜਿਹੇ ਸਿਆਣੇ ਬਣੋ ਅਤੇ ਇਹਨਾਂ ਪੰਗਿਆਂ ਤੋਂ ਦੂਰ ਰਹੋ, ਇਹਨਾਂ ਚੀਜ਼ਾਂ ਦੇ ਵਿੱਚ ਕੱਕ ਨਹੀਂ ਰੱਖਿਆ। ਸੋ ਪ੍ਰੋਗਰਾਮ ਪੰਜਾਬੀ ਦਾ ਸਟੂਡੀਓ ਦਾ ਫੋਨ ਨੰਬਰ ਆਪਣਾ 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337, 905-673-3337 'ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਹੈ। ਅਤੇ ਐਨੀ ਟਾਈਮ ਤੁਸੀਂ ਸਟੂਡੀਓ 'ਚ ਫੋਨ ਕਰੋ, ਕੋਈ ਵੀ ਗੱਲਬਾਤ ਪੁੱਛਣੀ ਹੈ, ਕੋਈ ਵੀ ਨੰਬਰ ਲੈਣੇ ਆ, ਜਾਂ ਵੈਸੇ ਹੀ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਤਾਂ ਜੀ ਸਦਕੇ ਆਲਵੇਜ਼ ਮੋਸਟ ਮੋਸਟ ਮੋਸਟ ਵੈਲਕਮ। ਕੁਆਲਿਟੀ ਕਾਰ ਰਿਪੇਅਰ ਨੂੰ ਤੁਸੀਂ ਸਾਰੇ ਯਾਦ ਰੱਖੋ, ਜੇ ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ, ਤੁਹਾਡੇ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਗੱਡੀ ਦਾ ਪੰਗਾ ਪੈ ਗਿਆ, ਜਾਂ ਕੋਈ ਵੀ ਬ੍ਰੇਕਾਂ ਪੈਣ ਵਾਲੀ ਆ, ਓਇਲ ਚੇਂਜ ਹੈ, ਗੱਲ ਕੀ ਕਾਰ ਨੂੰ ਕੋਈ ਇਸ਼ੂ ਆ ਗਿਆ, ਤਾਂ ਕੁਆਲਿਟੀ ਕਾਰ ਰਿਪੇਅਰ 905-460-1111 ਨੰਬਰ ਹੈ, 905-460-1111-171 ਰਦਰਫਰਡ ਰੋਡ ਸਾਊਥ ਦੇ ਉੱਤੇ ਕੁਆਲਿਟੀ ਕਾਰ ਰਿਪੇਅਰ ਤੁਹਾਡੇ ਲਈ ਹਾਜ਼ਰ ਹੈ। ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਾਡੇ ਫਾਈਨੈਂਸ਼ੀਅਲ ਐਕਸਪਰਟ, ਅਤੇ ਸੌਰਭ ਜੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੁਖਾਲਾ ਕਰਨ ਦੇ ਵਿੱਚ ਮਦਦ ਕਰਦੇ ਆ। ਤੁਸੀਂ ਅੱਜ ਕੀਤੀ ਇਨਵੈਸਟਮੈਂਟ ਸੌਰਭ ਜੀ ਦੇ ਨਾਲ, ਅੱਜ ਤੋਂ 8-10 ਸਾਲਾਂ ਬਾਅਦ ਕਹੋਗੇ ਬੱਲੇ ਯਾਰ ਮੇਰੀ ਤਾਂ ਜ਼ਿੰਦਗੀ ਕਿੰਨੀ ਪੀਸਫੁੱਲ ਹੋ ਗਈ, ਮੈਨੂੰ ਪੈਸੇ ਦੀ ਚਿੰਤਾ ਹੁਣ ਹੈ ਨਹੀਂ, ਪੈਸਾ ਵੱਧ ਚੁੱਕਿਆ ਇੰਨਾ। ਸੋ ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਅੱਜ ਇੱਕ ਕੁਇਕ ਸਟੋਰੀ ਸ਼ੇਅਰ ਕਰਕੇ ਮੈਂ ਅੱਜ ਦਾ ਮੈਸੇਜ ਦੇ ਦਾਂਗਾ। ਬਹੁਤ ਸਾਰੇ ਅਕਾਊਂਟੈਂਟਸ ਮੇਰੇ ਨਾਲ ਕੰਮ ਕਰਦੇ ਨੇ, ਸੋ ਆਪਣੇ ਕਲਾਇੰਟਸ ਜਿਹੜੇ ਹੈਗੇ ਨੇ ਰੈਫਰ ਕਰਦੇ ਨੇ ਫੋਰ ਇਨਵੈਸਟਿੰਗ ਐਂਡ ਪਲੈਨਿੰਗ, ਪਰਟੀਕੁਲਰਲੀ ਚਾਹੇ ਉਹ ਸਟੇਟ ਪਲੈਨਿੰਗ ਦਾ ਆਸਪੈਕਟ ਹੈਗਾ ਜਾਂ ਕਾਰਪੋਰੇਟ ਇਨਵੈਸਟਿੰਗ ਦਾ ਆਸਪੈਕਟ ਹੈ, ਈਵਨ ਟੈਕਸ ਪਲੈਨਿੰਗ ਦੇ ਉੱਪਰ ਵੀ ਅਸੀਂ ਮਿਲ ਕੇ ਕਾਫੀ ਕੰਮ ਕਰਦੇ ਹਾਂ, ਕਿਉਂਕਿ ਇੰਸ਼ੋਰੈਂਸ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਵੱਡਾ ਕਾਰਪੋਰੇਟ ਸਾਈਡ ਦੇ ਉੱਪਰ ਬੈਨੀਫਿਸ਼ਲ ਟੂਲ ਹੈਗਾ, ਜਿਹਦੇ ਨਾਲ ਮਿਲੀਅਨਸ ਆਫ ਡਾਲਰ ਜਿਹੜੇ ਹੈਗੇ ਨੇ ਟੈਕਸਿਸ ਸੇਵ ਹੋ ਸਕਦੇ ਨੇ। ਲੇਕਿਨ ਮੈਸੇਜ ਮੇਰਾ ਥੋੜਾ ਡਿਫਰੈਂਟਲੀ ਹੈਗਾ। ਸੋ ਇਹ ਕਲਾਇੰਟ ਮੈਨੂੰ 2012 ਦੇ ਵਿੱਚ ਰੈਫਰ ਕੀਤਾ ਗਿਆ ਸੀ, ਜੋ ਬਹੁਤ ਹੀ ਸਕਸੈਸਫੁਲ ਬਿਜ਼ਨਸ ਪਰਸਨ ਹੈਗੇ ਨੇ ਔਰ ਇਹਨਾਂ ਦੇ ਕੋਲ ਕਾਫੀ ਸਾਰਾ ਕੈਸ਼ ਜਿਹੜਾ ਹੈਗਾ ਉਹ ਆਮ ਤੌਰ ਤੇ ਅਕਮੂਲੇਟ ਹੁੰਦਾ ਰਹਿੰਦਾ ਸੀਗਾ, ਭਾਵ ਕਿ ਇਨ ਐਡੀਸ਼ਨ ਟੂ ਹਿਸ ਇਨਵੈਸਟਿੰਗ ਇਨ ਅਦਰ ਏਰੀਆਜ਼, ਇਹਨਾਂ ਕੋਲ ਰਿਟੇਨਡ ਅਰਨਿੰਗ ਦੇ ਰੂਪ ਦੇ ਵਿੱਚ ਕਾਫੀ ਸਾਰਾ ਪੈਸਾ ਸੀਗਾ ਔਰ ਲਿਕੁਇਡ ਇਨਵੈਸਟਿੰਗ ਇਹ ਨਹੀਂ ਕਰ ਰਹੇ ਸੀਗੇ. ਸੋ ਆਈ ਸੈਟ ਅਪ ਅ ਕਾਰਪੋਰੇਟ ਕਲਾਸ ਇਨਵੈਸਟਮੈਂਟ ਅਕਾਊਂਟ ਫਾਰ ਹਿਮ ਐਂਡ ਵੀ ਸਟਾਰਟਡ ਵਿਦ $250,000 ਔਰ ਤਕਰੀਬਨ 12 ਤੋਂ ਲੈ ਕੇ 18 ਦੇ ਵਿੱਚ ਇਹ ਜਿਹੜਾ ਇਹਨਾਂ ਦਾ ਸੀਗਾ ਰਿਟਰਨ ਮੇਰੀ ਤਕਰੀਬਨ 13.5 ਤੋਂ 14.5% ਦੇ ਕਰੀਬ ਰਹੀ. ਸੋ ਉਹਨਾਂ ਦਾ ਕੌਨਫੀਡੈਂਸ ਗੇਨਡ ਹੋਇਆ. ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜਾ ਪੈਸਾ ਉਹਨਾਂ ਨੇ ਬਣਾਇਆ ਆਲਮੋਸਟ ਡਬਲ ਕਰ ਲਿਆ, ਉਸ ਪੈਸੇ ਦੇ ਉੱਪਰ ਉਹਨਾਂ ਨੂੰ 5-10% ਤੋਂ ਵੱਧ ਟੈਕਸ ਜਿਹੜਾ ਹੈਗਾ ਉਹ ਨਹੀਂ ਦੇਣਾ ਪਿਆ. ਭਾਵ ਕਿ ਮੋਸਟ ਆਫ ਦਾ ਟੈਕਸਿਸ ਵਾਰ ਐਕਚੁਲੀ ਡਿਫਰਡ ਜਸਟ ਲਾਈਕ RRSPs. ਸੋ ਪਹਿਲੀ ਗੱਲ ਇਹ ਹੋਈ. ਸੋ ਸੈਕਿੰਡ, ਉਹਨਾਂ ਨੇ $500,000 ਹੋਰ ਇਨਵੈਸਟ ਕੀਤਾ ਔਰ ਸਿਸਟਮੈਟਿਕ ਪੈਕ ਜਿਹੜਾ ਹੈਗਾ ਤਕਰੀਬਨ $15,000 ਦਾ ਵੀਕਲੀ ਲਾਤਾ. ਅੱਜ ਉਹਨਾਂ ਦੇ ਖਾਤੇ ਦੇ ਵਿੱਚ ਓਵਰ 2 million.
0: ਸਰਬ ਜੀ ਕੀ ਓਕੇ, ਉਹਨਾਂ ਨੇ 5 lakh ਲਾਇਆ, ਤੁਸੀਂ ਕਿਹਾ ਕਿ ਸਿਸਟਮੈਟਿਕ ਪੈਕ 15,000 ਦਾ ਬਾਈ ਵੀਕਲੀ ਲਾਇਆ, ਇਹਦਾ ਮਤਲਬ ਕੀ ਹੈ? ਹੁਣ ਬਹੁਤੇ ਨੂੰ ਪਤਾ ਹੀ ਨਹੀਂ.
1: ਹਾਂਜੀ, ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਨੇ ਆਪਣੀ ਕਾਰਪੋਰੇਸ਼ਨ ਦੇ ਬੈਂਕ ਅਕਾਊਂਟ ਦੇ ਵਿੱਚੋਂ 15
0: $15,000
1: ਜਿਹੜੇ ਹੈਗੇ ਨੇ ਉਹ ਇਨਵੈਸਟ ਸ਼ੁਰੂ ਕਰ ਦਿੱਤੇ ਆਪਣੇ ਇਨਵੈਸਟਮੈਂਟ ਅਕਾਊਂਟ ਦੇ ਵਿੱਚ ਕਾਰਪੋਰੇਸ਼ਨ ਦੇ.
0: ਠੀਕ ਹੈ.
1: ਸੋ ਉਹ ਪੈਸਾ ਜਿਹੜਾ ਹੈਗਾ ਉਹਦੇ ਵਿੱਚ ਜਾ ਕੇ ਇਨਵੈਸਟ ਹੋਣ ਲੱਗ ਗਿਆ. ਸੋ ਇੱਕ ਮਤਲਬ ਆਪਾਂ ਕਹਿ ਸਕਦੇ ਕਿ ਲੇਅਰਿੰਗ ਸ਼ੁਰੂ ਹੋ ਗਈ. ਲੇਕਿਨ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਸੀਗੀ ਕਿ ਜਦੋਂ ਆਪਾਂ ਇਨਵੈਸਟ ਕਰਦੇ ਹਾਂ ਜਾਂ ਤਾਂ ਆਪਾਂ ਨੂੰ ਇੰਟਰਸਟ ਦੀ ਰਿਟਰਨ ਆ ਰਹੀ ਹੈ ਜਾਂ ਆਪਾਂ ਨੂੰ ਡਿਵੀਡੈਂਟ ਦੇ ਰੂਪ ਦੇ ਵਿੱਚ ਰਿਟਰਨ ਆ ਰਹੀ ਹੈ ਜਾਂ ਕੈਪੀਟਲ ਗੇਨਸ ਦੇ ਰੂਪ ਦੇ ਵਿੱਚ ਰਿਟਰਨ ਆ ਰਹੀ ਹੈ. ਕਾਰਪੋਰੇਸ਼ਨ ਦੀ ਜਿਹੜੀ ਇਨਵੈਸਟਮੈਂਟ ਹੈ ਉਹਦੇ ਵਿੱਚ ਇਸ ਗੱਲ ਦਾ ਬੜਾ ਖਿਆਲ ਰੱਖਣਾ ਪੈਂਦਾ ਸਾਨੂੰ ਕਿ ਇੰਟਰਸਟ ਤੇ ਡਿਵੀਡੈਂਟ ਇਨਕਮ ਬਿਲਕੁਲ ਨਾ ਆਵੇ, ਕਿਉਂਕਿ ਕਾਰਪੋਰੇਸ਼ਨ ਦਾ ਇਨਵੈਸਟਮੈਂਟ ਦੇ ਉੱਪਰ ਟੈਕਸ ਰੇਟ ਆਲਮੋਸਟ 54% ਹੈ. ਅਸੀਂ ਉਹਦੇ ਤੋਂ ਬਚ ਹੀ ਨਹੀਂ ਸਕਦੇ. ਜੇ ਸਾਡੇ ਕੋਲ ਕੈਪੀਟਲ ਗੇਨ ਦੇ ਰੂਪ ਦੇ ਵਿੱਚ ਰਿਟਰਨ ਆ ਰਹੀ ਹੈ ਤੇ ਸਾਡਾ ਟੈਕਸ ਰੇਟ 27% ਤੋਂ ਜ਼ਿਆਦਾ ਨਹੀਂ ਹੈ. ਭਾਵ ਕਿ 50% ਕੈਪੀਟਲ ਗੇਨ ਤਾਂ ਟੈਕਸ ਫ੍ਰੀ ਹੈ, 50% ਦੇ ਉੱਪਰ ਗਵਰਨਮੈਂਟ ਅਗਰ ਮੈਕਸੀਮਮ 54% ਲੈ ਵੀ ਜਾਂਦੀ ਹੈ, ਜਿਵੇਂ ਕਿ ਇੱਕ ਇੰਡੀਵਿਜੁਅਲ ਆਪਾਂ ਪ੍ਰੋਪਰਟੀ ਬਾਏ ਕਰਦੇ ਹਾਂ ਸਿਮੀਲਰਲੀ, ਕਾਰਪੋਰੇਸ਼ਨ ਦੇ ਵਿੱਚ 27% ਤੋਂ ਜ਼ਿਆਦਾ ਅਸੀਂ ਟੈਕਸ ਨਹੀਂ ਦਿੰਦੇ. ਸੋ ਇਸ ਸਟ੍ਰੈਟਜੀ ਦੇ ਅਧੀਨ ਉਹਨਾਂ ਨੇ ਆਪਣੀ ਇਨਵੈਸਟਮੈਂਟ ਨੂੰ ਲਿਕੁਇਡ ਵੀ ਰੱਖਿਆ, ਜਿਹਨੂੰ ਆਪਾਂ ਕਹਿ ਲੈਂਦੇ ਹਾਂ ਕੈਸ਼ ਓਰੀਐਂਟਡ. ਰਿਟਰਨ ਬੜੀ ਸੋਲਿਡ ਆਈ, ਤਕਰੀਬਨ 18 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਰਿਟਰਨ ਆਲਮੋਸਟ 24% ਦੇ ਕਰੀਬ ਜਿਹੜੀ ਹੈਗੀ ਹੈ ਕਲੌਕ ਕੀਤੀ ਹੈ. ਸੋ ਓਵਰ $2.5 million ਉਹਨਾਂ ਦੇ ਅਕਾਊਂਟ ਦੇ ਵਿੱਚ ਹੈਗਾ ਔਰ ਉਹਦੇ ਤੇ ਹਜੇ ਤੱਕ ਉਹਨਾਂ ਨੇ less than 5% ਟੈਕਸ ਪੇ ਕੀਤਾ ਹੈ. ਮਤਲਬ ਜੇ ਉਹ ਅੱਜ ਸਾਰੇ ਪੈਸੇ ਸੈਲ ਕਰ ਦਿੰਦੇ ਨੇ ਔਰ ਆਪਣਾ ਪੈਸਾ ਜਿਹੜਾ ਹੈਗਾ ਬਾਹਰ ਕੱਢਦੇ ਨੇ, ਉਹਨਾਂ ਨੂੰ ਮੈਕਸੀਮਮ ਟੈਕਸ ਉਹਦੇ ਉੱਪਰ ਜਿਹੜਾ ਹੈਗਾ 27% ਹੀ ਲੱਗੇਗਾ, ਵਿਚ ਇਜ਼ ਅ ਵਿਨ-ਵਿਨ ਸਿਚੁਏਸ਼ਨ. ਚੰਗੀ ਇਨਵੈਸਟਿੰਗ, ਚੰਗੀ ਟੈਕਸ ਪਲੈਨਿੰਗ ਔਰ ਲਿਕੁਇਡ ਮਨੀ. ਸੋ ਇਸ ਤਰ੍ਹਾਂ ਦੇ ਨਾਲ ਕਈ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ, ਬਟ ਇਹ ਤਾਂ ਹੀ ਹੋ ਸਕਦਾ ਜੇ ਆਪਾਂ ਬੈਠ ਕੇ ਗੱਲਬਾਤ ਕਰਾਂਗੇ, ਆਪਾਂ ਮਾਰਕੀਟ ਨੂੰ ਸਮਝਾਂਗੇ ਤੇ ਆਪਣੇ ਪੈਸੇ ਦੀ ਪਲੈਨਿੰਗ ਕਰਾਂਗੇ. ਔਰ ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533. ਜੀ ਨਵੀਨ,
0: ਸਰਬ ਜੀ ਦਾ ਇੱਕੋ ਇੱਕ ਨੰਬਰ ਹੈ, ਮਿਲੋ ਤਾਂ ਆਪਣੀ ਤੁਸੀਂ ਪਲੈਨਿੰਗ ਇਹਨਾਂ ਨਾਲ ਸ਼ੁਰੂ ਕਰੋ ਐਂਡ ਯੂ ਵਿਲ ਬੀ ਵੈਰੀ ਵੈਲ ਆਫ ਕੰਪੇਅਰ ਟੂ ਹੁਣ ਤੇ ਅਗਲੇ ਕੁਝ ਸਾਲ. ਸੋ ਨੰਬਰ ਹੈ 416-833-8533, 416-833-8533. ਸਰਬ ਜੀ ਥੈਂਕ ਯੂ ਸੋ ਮਚ.
1: ਥੈਂਕ ਯੂ ਜੀ,
0: ਸ਼ੁਕਰੀਆ ਸਰ. ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337. ਕੱਲ ਨਾ ਸ਼ਾਮ ਨੂੰ ਮੈਂ ਇਹ ਕੋਈ ਚਲੋ ਟੋਪਿਕ ਨਹੀਂ, ਜਸਟ ਅਸੀਂ ਜਨਰਲ ਗੱਲ ਕਰ ਰਹੇ ਸੀ ਵੀ ਕਿਵੇਂ ਆਪਾਂ ਗੰਦਗੀ ਨੂੰ ਵਧਾ ਰਹੇ ਹਾਂ. ਮੈਂ ਕੱਲ ਇੱਕ ਵੀਡੀਓ ਦੇਖੀ, ਕੁਝ ਇੱਕ ਮੁੰਡੇ ਪਤਾ ਨਹੀਂ ਕਿਹੜੇ ਸ਼ਹਿਰ, ਮਤਲਬ ਸ਼ਾਇਦ BC ਦੀ ਵੀਡੀਓ ਹੈ, ਤੇ ਉਹ ਨਾ ਯੂਜ਼ਡ ਜਿਹੜੇ ਗੱਡੀਆਂ ਦੇ ਟਾਇਰ ਹੁੰਦੇ ਆ ਉਹਨਾਂ ਨੂੰ ਚੱਕ ਕੇ ਸੜਕ ਦੇ ਸਾਈਡ ਤੇ ਕੋਈ ਫੋਰੈਸਟ ਏਰੀਆ ਹੈ ਉਹਦੇ ਵਿੱਚ ਸੁੱਟ ਰਹੇ ਸੀ. ਇੱਕ ਕੁੜੀ ਰੁਕੀ, ਕੁੜੀ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ, ਕਹਿੰਦੀ ਜਾ ਕੇ ਚੱਕੋ ਇਹਨੂੰ ਤੇ ਸਹੀ ਥਾਂ ਜਾ ਕੇ ਤੁਸੀਂ ਡੰਪ ਕਰੋ ਜਿੱਥੇ ਅਲਾਊਡ ਹੈ. ਕਹਿੰਦੀ ਇਹ ਇਲੀਗਲ ਹੈ, ਤੁਸੀਂ ਇੱਥੇ ਨਹੀਂ ਜਾ ਕੇ ਟਾਇਰ ਨੂੰ ਸਿੱਟ ਸਕਦੇ. ਮੈਂ ਜਸਟ ਗੱਲ ਕਰ ਰਿਹਾ ਸੀ ਵੀ ਕਿੰਨੀ ਯਾਰ ਇੱਕ ਲੈਕ ਆਫ ਐਜੂਕੇਸ਼ਨ ਕਹਿ ਲਓ, ਅਵੇਅਰਨੈਸ ਕਹਿ ਲਓ, ਪਤਾ ਹੀ ਨਹੀਂ ਵੀ ਯਾਰ ਸਾਨੂੰ ਕਰਨਾ ਕੀ ਚਾਹੀਦਾ ਕੀ ਅਤੇ ਕੀ ਨਹੀਂ. ਹੁਣ ਇੱਕ ਸਿੰਪਲ ਤੁਸੀਂ ਗੂਗਲ ਕਰ ਲਓ ਵੀ ਵੇਅਰ ਕੈਨ ਆਈ ਥਰੋ ਅਵੇ used tires. ਮੈਂ ਕੱਲ ਸਰਚ ਕੀਤਾ, ਆ ਗਿਆ ਕਿ ਕਿਸੇ ਵੀ ਕੈਨੇਡੀਅਨ ਟਾਇਰ ਤੇ ਲੈ ਜਾਓ, ਉਹਨਾਂ ਨੇ ਐਕਸੈਪਟ ਕਰ ਲੈਣੇ ਆ। ਬਹੁਤ ਸਾਰੀਆਂ ਟਾਇਰ ਸ਼ਾਪਾਂ ਨੇ, ਉੱਥੇ ਪੁਰਾਣੇ ਟਾਇਰ ਲੈ ਜਾਓ, ਉਹ ਐਕਸੈਪਟ ਕਰ ਲੈਂਦੇ ਆ। ਤੁਸੀਂ ਯਾਰ ਇੱਥੇ ਆਪਣੇ ਫੋਰ ਐਗਜ਼ਾਮਪਲ ਬ੍ਰੈਂਪਟਨ ਦੇ ਵਿੱਚ ਕ੍ਰਾਈਸਲਰ ਤੇ ਡੰਪ ਬਣਿਆ, ਉੱਥੇ ਜਾਓ ਯਾਰ, ਕਿਆ ਅਗਲਿਆਂ ਨੇ ਸਹੂਲਤ ਬਣਾਈ ਹੈ, ਕਿੰਨੀ ਔਰਗਨਾਈਜ਼ ਜਗ੍ਹਾ। ਰਿਸਾਈਕਲਿੰਗ ਸਿੱਟਣੀ ਹੈ ਬਿਲਕੁਲ ਮੁਫਤ, ਉਹ ਸਿੱਟੋ। ਕੋਈ ਗਾਰਬੇਜ ਹੈ ਉਹ ਸਿੱਟੋ, ਕੋਈ ਮੈਟਲ ਹੈ ਉਹ ਸਿੱਟੋ, ਕੋਈ ਹੋਰ ਵੇਸਟ ਹੈ ਉਹ ਸਿੱਟੋ। ਪਰ ਤੁਸੀਂ ਬਸ ਸੜਕੀ ਲੱਭੀ ਹੈ ਯਾਰ ਚੀਜ਼ਾਂ ਸਿੱਟਣ ਨੂੰ। ਫਿਰ ਮੈਂ ਥੋੜ੍ਹਾ ਜਿਹਾ ਹੋਰ ਸਰਚ ਕਰਨ ਲੱਗ ਗਿਆ, ਇੱਕ ਵੀਡੀਓ ਮੈਨੂੰ ਦੇਖਣ ਨੂੰ ਮਿਲੀ, ਮੁੰਡੇ ਦੇਖੋ, ਮੁੰਡਿਆਂ ਨੇ ਯੂ ਹਾਲ ਦਾ ਟਰੱਕ ਰੈਂਟ ਕੀਤਾ ਹੋਇਆ, ਘਰੋਂ ਪੁਰਾਣਾ ਫਰਨੀਚਰ ਚੱਕਿਆ, ਯੂ ਹਾਲ ਦੇ ਟਰੱਕ 'ਚ ਰੱਖਿਆ। ਇਹ ਵੀ ਫਿਰ ਜਾ ਕੇ ਸੜਕ ਦੀ ਸਾਈਡ 'ਤੇ ਕੋਈ ਫੋਰੈਸਟ ਏਰੀਆ, ਉੱਥੇ ਟਰੱਕ ਲਾ ਲਿਆ, ਫਰਨੀਚਰ ਲਾ ਕੇ ਚੱਕ ਕੇ ਉੱਥੇ ਡਿੱਚ ਦੇ ਵਿੱਚ ਮਾਰਿਆ। ਦੱਸ ਉਹਨਾਂ ਦੀ ਵੀ ਕਿਸੇ ਨੇ ਵੀਡੀਓ ਬਣਾ ਲਈ। ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹ ਕਹਿੰਦਾ ਕਿ ਪਹਿਲੀ ਗੱਲ ਤਾਂ ਜਾ ਕੇ ਫਰਨੀਚਰ ਚੱਕੋ, ਸੀਗਾ ਯਾਰ ਬਹੁਤ ਭਾਰਾ ਸੋਫਾ, ਉਹ ਮੁੰਡਿਆਂ ਨੇ ਮਸਾਂ ਡਿੱਚ ਦੇ ਵਿੱਚੋਂ ਸੋਫਾ ਕੱਢਿਆ, ਫਿਰ ਉਹਨਾਂ ਨੇ ਯੂ ਹਾਲ ਵਾਲੇ ਟਰੱਕ 'ਚ ਲੱਦਿਆ। ਅਤੇ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਸੀ ਕਹਿੰਦਾ ਮੈਂ ਹੁਣ ਤੁਹਾਨੂੰ ਫੋਲੋ ਕਰੂੰਗਾ ਕੈਮਰੇ ਨਾਲ, ਤੁਸੀਂ ਹੁਣ ਡੰਪ ਜਾਓ। ਉਹਨਾਂ ਨੇ ਫਿਰ ਯੂ ਹਾਲ ਦਾ ਟਰੱਕ ਉਹ ਫਿਰ ਡੰਪ 'ਚ ਲੈ ਕੇ ਗਏ, ਫਿਰ ਸ਼ਰਮੋ ਸ਼ਰਮੀ ਜਾ ਕੇ ਡੰਪ ਦੇ ਵਿੱਚ ਸਿੱਟ ਰਹੇ ਆ। ਉਹਨਾਂ ਲਈ ਸਗਾ ਤੇ ਡੰਪ ਦੇ ਵਿੱਚ ਸੋਫਾ ਸਿੱਟਣਾ ਸੌਖਾ ਸੀ, ਡਿੱਚ ਦੇ ਵਿੱਚ ਸਿੱਟਣਾ ਔਖਾ ਸੀ। ਸੋ ਇੰਨੀ ਇੱਕ ਮੈਂ ਮੂਰਖਤਾ ਹੀ ਕਹੂੰਗਾ, ਅਤੇ ਪਤਾ ਨਹੀਂ ਵੀ ਯਾਰ ਅਸੀਂ ਚੀਜ਼ਾਂ ਕਿੱਥੇ ਗਾਰਬੇਜ ਕਰ ਸਕਦੇ ਹਾਂ ਕਿੱਥੇ ਨਹੀਂ। ਉਹੀ ਸਿਸਟਮ ਆਪਾਂ ਪਿੱਛੇ ਵੀ, ਪਤਾ ਨਹੀਂ ਹੁਣ ਮੈਨੂੰ ਇੰਡੀਆ ਦੇ ਸਿਸਟਮ ਦਾ ਪਤਾ ਨਹੀਂ, ਉੱਥੇ ਕਿੱਥੇ ਡੰਪ ਸਿੱਟਦੇ ਆ, ਬਟ ਉੱਥੇ ਵੀ ਹੋ ਸਕਦਾ ਵੀ ਆਈ ਸੜਕਾਂ ਸੁੜਕਾਂ 'ਤੇ ਸਿੱਟੀ ਜਾਂਦੇ ਆ, ਇੱਥੇ ਵੀ ਆਪਾਂ ਸਿੱਟੀ ਜਾਂਦੇ ਹਾਂ। ਸੋ ਇਹ ਚੀਜ਼ਾਂ ਨਾ ਕਰਿਆ ਕਰੋ ਯਾਰ। ਪਹਿਲੀ ਗੱਲ ਤਾਂ ਜਦੋਂ ਫਿਰ ਤੁਸੀਂ ਫੜੇ ਜਾਂਦੇ ਹੋ ਕਿੰਨੀ ਬੇਇੱਜ਼ਤੀ ਹੁੰਦੀ ਆ, ਠੀਕ ਹੈ ਨਾ। ਅਤੇ ਦੂਜੀ ਗੱਲ, ਕਿੰਨਾ ਸਾਫ਼ ਸੁਥਰਾ ਦੇਸ਼ ਹੈ, ਜੇ ਹੁਣ ਸਪੈਸ਼ਲ ਤੌਰ 'ਤੇ ਡੰਪ ਬਣੇ ਨੇ ਯਾਰ, ਤੁਸੀਂ ਬੜੇ ਪਿਆਰ ਨਾਲ ਤੁਸੀਂ ਸਗਾ 'ਤੇ ਮਾਣ ਰੱਖੋ ਕਿ ਸਾਡੇ ਇੱਥੇ ਯਾਰ ਗਾਰਬੇਜ ਸਿੱਟਣ ਲਈ ਜਗ੍ਹਾ ਬਣੀ ਆ, ਇੰਨੀ ਸਪੈਸ਼ਲ, ਅਸੀਂ ਉੱਥੇ ਜਾ ਕੇ ਸਿੱਟਦੇ ਹਾਂ ਅਤੇ ਨਾ ਕੋਈ ਬਾਹਲਾ ਪੈਸਾ ਲੱਗਦਾ। ਮੈਂ ਕੱਲ੍ਹ ਪਰਸੋਂ ਰਿਸਾਈਕਲਿੰਗ ਮੇਰੇ ਕੋਲ ਬਹੁਤ ਜ਼ਿਆਦਾ ਸੀ, ਉਹ ਮੈਂ ਚੱਕੀ, ਟਰੱਕ 'ਚ ਰੱਖੀ, ਡੰਪ 'ਚ ਲੈ ਕੇ ਗਿਆ। ਮੁੰਡਾ ਕਹਿੰਦਾ ਆਈ ਡੀ ਦਿਖਾ ਦੀ, ਕਹਿੰਦਾ ਕੀ ਹੈ, ਮੈਂ ਕਿਹਾ ਰਿਸਾਈਕਲਿੰਗ। ਮੈਨੂੰ ਮਿੰਟ ਲੱਗਿਆ ਸਿੱਟਣ ਨੂੰ, ਮੈਂ ਐਗਜ਼ਿਟ ਕਰ ਰਿਹਾ, ਕਹਿੰਦਾ ਵਟ ਡਿਡ ਯੂ ਹੈਵ, ਆਈ ਸੈਡ ਰਿਸਾਈਕਲਿੰਗ, ਕਹਿੰਦਾ ਓਕੇ ਇਟਸ ਫਰੀ, ਰਿਸਾਈਕਲਿੰਗ ਫਰੀ ਹੈ, ਚਲੋ ਜੀ ਆਰਾਮ ਨਾਲ ਬਾਈ ਟੌਰ ਨਾਲ ਚਲਾ ਗਿਆ ਆਪਣਾ। ਸੋ ਇਹ ਚੀਜ਼ਾਂ ਨਾ ਕਰਿਆ ਕਰੋ, ਥੋੜ੍ਹਾ ਜਿਹਾ ਸਿਆਣਾ ਵਰਤਣੀ ਜ਼ਰੂਰੀ ਹੈ। ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਤੁਸੀਂ ਕਦੇ ਦੇਖੀਆਂ ਇਹ ਚੀਜ਼ਾਂ ਯਾਰ, ਕਿ ਕੋਈ ਬਸ ਸੜਕ 'ਤੇ ਹੀ ਆਪਣੇ ਗਾਰਬੇਜ ਨੂੰ ਸਿੱਟ ਰਿਹਾ, ਕੋਈ ਉਈ ਚੱਕ ਕੇ, ਕੋਈ ਫਰਨੀਚਰ ਹੈ, ਮੈਟਰਸ ਨੇ, ਕੋਈ ਟਾਇਰ ਟੂਰ ਨੇ, ਉਹੀ ਬੰਦਾ ਸਿੱਟ ਰਿਹਾ, ਅਗਲੇ ਨੂੰ ਰੋਕਿਆ ਕਰੋ ਕਿ ਵੀ ਮੂਰਖ ਵਾਲੇ ਕੰਮ ਨਹੀਂ ਕਰ ਰਹੇ ਆਪਾਂ ਜੀ। 9897 ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਅਮਰੀਕ ਸਿੰਘ ਬੋਲਦਾ ਜੀ, ਇੱਥੇ ਗੱਲਾਂ
0: ਜੀ। ਅਮਰੀਕ ਜੀ,
2: ਕੀ ਹਾਲ ਚਾਲ ਆ?
0: ਵਧੀਆ ਜੀ, ਤੁਸੀਂ ਸੁਣਾਓ?
2: ਤੁਹਾਡੇ ਸ਼ਹਿਰ ਆਏ ਹੋਏ ਅਸੀਂ ਇਟਲੀ ਤੋਂ, ਅਮਰੀਕ ਸਿੰਘ।
0: ਅੱਛਾ ਅੱਛਾ, ਇਟਲੀ ਵਾਲੇ, ਕੀ ਬਾਤ ਹੈ, ਇਟਲੀ ਵਾਲਿਆ ਸਵਾਗਤ ਹੈ, ਵੈਲਕਮ ਵੈਲਕਮ।
2: ਹੋਰ ਸੁਣਾਓ, ਕੀ ਹਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ।
2: ਹੋਰ ਡੈਡੀ ਹੁਣੇ ਠੀਕ ਠਾਕ?
0: ਡੈਡੀ ਹੁਣੇ ਬਹੁਤ ਵਧੀਆ ਜੀ, ਡੈਡੀ ਹੁਣੇ ਵੀ ਠੀਕ ਠਾਕ, ਤੁਸੀਂ ਸੁਣਾਓ ਕਿਵੇਂ ਹੋ?
2: ਬਸ ਠੀਕ ਹੈ ਜੀ।
0: ਕੀ ਬਾਤ ਹੈ, ਬਹੁਤ ਵੈਲਕਮ ਜੀ ਸਰ, ਤੁਹਾਡਾ ਇੰਜੋਏ ਕਰੋ ਆਪਣਾ ਇੱਥੇ ਟਾਈਮ।
2: ਠੀਕ ਹੈ ਜੀ, ਠੀਕ ਹੈ,
0: ਸਵਾਗਤ ਹੈ ਸਰ, ਥੈਂਕ ਯੂ। 9390 ਹਾਂਜੀ ਵੀਰੇ।
3: ਹਾਂਜੀ ਨਵੀਂ ਵੀਰੇ, ਮੇਰੇ ਕਹਿਣਾ ਲੰਮੀ ਵੀਰੇ, ਲੋਕਾਂ ਨੂੰ ਨਾ ਪਤਾ ਹੀ ਨੀ ਵੀ ਇਹਨਾਂ ਨੂੰ ਪ੍ਰੋਪਰ ਡੰਪ ਕਿਤੇ ਕਰਨਾ, ਤੇ ਜੇ ਪਤਾ ਵਾ ਤੇ ਫਿਰ ਪੈਸੇ ਨੀ ਲਾਉਣਾ ਚਾਹੁੰਦੇ। ਉਹ ਕਹਿੰਦੇ ਵੀ ਫ੍ਰੀ ਖਾਤੇ ਛੱਡ ਦੇ, ਵੀ ਖੁੱਲਾ ਥਾਂ ਪਿਆ, ਜਿੱਥੇ ਇੰਡੀਆ ਮੂੰਹ ਜਿੱਥੇ ਮਰਜ਼ੀ ਸੁੱਟ ਦਿਓ।
0: ਪਰ ਵੀਰੇ ਤੁਸੀਂ ਦੇਖੋ, ਜਿਹੜੇ ਮੁੰਡਿਆਂ ਨੇ ਤੁਸੀਂ ਯੂ ਹਾਲ ਦਾ ਟਰੰਕ ਹੀ $20-25 $30 ਦਾ $50 ਦਾ ਰੈਂਟ ਕਰ ਲਿਆ, ਹੋਰ ਕੀ $8-10 ਹੈ ਜੇ ਤੁਸੀਂ ਡੰਪ ਤੇ ਲਾ ਵੀ ਆਓਗੇ?
3: ਕਿਉਂਕਿ ਆਪਾਂ ਜਦੋਂ ਡੰਪ ਕਰਨ ਜਾਂਦੇ ਹਾਂ ਨਾ, 100 ਕਿਲੋ ਪਿੱਛੇ $7 ਲੈਂਦੇ ਸਿਰਫ, ਜੇ ਆਪਾਂ 100 ਕਿਲੋ ਲੈ ਕੇ ਜਾਂਦੇ
0: ਹਾਂ,
3: 100 ਕਿਲੋ ਜਾਂ 100 ਪਾਉਂਡ ਜੋ ਵੀ ਆ, $7 ਕੀ ਹੁੰਦੇ ਆ? ਪਲੱਸ ਜੇ ਤੁਹਾਡੇ ਕੋਲ ਸਾਈਕਲ ਆ, ਕਾਰਬੋਰੇਟਰ, ਪੇਂਟ ਆ, ਜੇ ਹਾਊਸ ਰਿਲੇਟਡ ਕੋਈ ਸਟੱਫ ਆ, ਉਹ ਤੇ ਓਦਾਂ ਹੀ ਲੈ ਲੈਂਦੇ, ਉਹਦੇ ਪੈਸੇ ਵੀ ਨੀ ਲੱਗਦੇ। ਤੇ ਇੱਕ ਉਹ ਹੋ ਵੀ ਪਲਿਊਟਡ, ਜਿਵੇਂ ਚਲੋ ਹੈ ਰਿਲੀਜੀਅਸ ਆ, ਕਿਸੇ ਨੂੰ ਠੇਸ ਪਹੁੰਚੋਗੇ ਉਹ ਚੀਜ਼ ਨਾ, ਜਿਵੇਂ ਜਦੋਂ ਗਣਪਤੀ ਵਿਸਰਜਨ ਹੁੰਦਾ ਵਾ, ਉਹ ਲੇਕਾਂ 'ਚ ਜਾ ਕੇ ਮੂਰਤੀਆਂ, ਉਹ ਇੰਡੀਆ 'ਚ ਚੱਲਦੀਆਂ ਚੀਜ਼ਾਂ, ਇੱਥੇ ਨੀ ਵਰਤ ਚੱਲਦੀਆਂ। ਦੇਖੀ ਆ ਉਹ ਵੀਡੀਓ ਕਿੰਨੀ ਆ ਲੋਕੀ ਰੋਡ ਤੇ
0: ਮੈਂ ਕਹਿ ਰਿਹਾ ਵੀ ਚਲੋ ਦੇਖੋ ਆਪਾਂ ਹਰ ਇੱਕ ਧਰਮ ਦੀ ਰਿਸਪੈਕਟ ਕਰਦੇ ਹਾਂ ਹਰ ਇੱਕ ਧਰਮ ਦੀ ਬਹੁਤ ਆਪਣੇ ਮਨ ਦੇ ਵਿੱਚ ਇੱਕ ਕਦਰ ਹੈ ਪਰ ਇਹਨਾਂ ਕਹਿ ਜੋ ਦੇਖੋ ਜੋ ਲੀਗਲ ਹੈ ਜੋ ਉਹ ਲੀਗਲ ਹੈ ਜੋ ਇਲੀਗਲ ਹੈ ਉਹ ਇਲੀਗਲ ਹੈ
3: ਹਾਂਜੀ ਡੈਫੀਨੇਟਲੀ ਪਲੱਸ ਲੋਕੀ ਕਈ ਮੂਰਖ ਸੜਕਾਂ ਦੇ ਬੜੇ ਤੁਰੇ ਫਿਰਦੇ ਆ ਉਹ ਆਪਣਾ ਕੀ ਕਹਿੰਦੇ ਜੋ ਵੀ ਖਾਧਾ ਪੀਤਾ ਕੇਲਾ ਕੱਲੀ ਆਪਣੀ ਕਮਿਊਨਿਟੀ ਨੀ ਬਾਕੀਆਂ ਵੀ ਬੜੇ ਹੋਰ ਬਹੁਤ ਅਸੀਂ ਦੇਖਦੇ ਰਹਿੰਦੇ ਨਾ ਖਾਂਦੇ ਬਾਹਰ ਸੁੱਟ ਦਿੰਦੇ ਆ
0: ਆਪਣੇ ਨਾ ਆਪਣਾ ਪੰਗਾ ਇਹ ਹੈ ਕਿ ਆਪਾਂ ਨਾ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਹੁਣ ਚਲੋ ਕੇਲੇ ਕੁੱਲੇ ਆ ਚੱਲ ਜਾਂਦੇ ਆ ਉਹ ਵੀ ਨਹੀਂ ਕਰਨਾ ਚਾਹੀਦਾ ਬਟ ਹੁਣ ਕੱਲ ਮੈਂ ਵੀਡੀਓ ਦੇਖੀ ਮੁੰਡੇ ਯੰਗਸਟਰ ਨੇ ਨਵੇਂ ਗੱਡੀ ਤੇ ਟਾਇਰ ਟੂਰ ਪਵਾਏ ਹੋਣੇ ਆ ਚੱਕ ਕੇ ਦੇਖੋ ਪੁਰਾਣੇ ਹੀ ਟਾਇਰ ਉਹ ਜਾ ਕੇ ਡਿਚ ਦੇ ਵਿੱਚ ਸਿੱਟ ਰਹੇ ਆ
3: ਇੱਕ ਹੋਰ ਬੜੀ ਪ੍ਰੋਬਲਮ ਆਉਂਦੀ ਆਪਣੇ ਜਿਹੜੇ ਮੋਸਟ ਲਾਈਕਲੀ ਜਿਹੜੇ ਇੰਡੀਅਨ ਸਟੋਰ ਹੈ ਜਿੰਨੇ ਵੀ ਹੈਗੇ ਆ ਨਾ ਵਿੱਚ ਜੋ ਦੂਜੇ ਵੀ ਲਾ ਲਓ ਜਦੋਂ ਉਹ ਜਿਹੜੇ ਬਾਹਰ ਉਹਨੇ ਗਾਰਬੇਜ ਲਾਇਆ ਹੁੰਦਾ ਨਾ ਜਦੋਂ ਓਵਰਫਲੋ ਹੋ ਜਾਂਦਾ ਵਾ ਉਹਨੂੰ ਚੇਂਜ ਨੀ ਕਰਦੇ ਹੁੰਦਾ ਕੀ ਹੈ ਜਦੋਂ ਕਿਤੇ ਹਵਾ ਆਉਂਦੀ ਆ ਜਿਹੜਾ ਉੱਪਰਲਾ ਸਾਰਾ ਹੀ ਉੱਡ ਕੇ ਇੱਧਰ ਉੱਧਰ ਹੋ ਜਾਂਦਾ ਉਹਨਾਂ ਨੂੰ ਵੀ ਚਾਹੀਦਾ ਵਾ ਜਿਹੜੇ ਸਟੋਰਾਂ ਵਾਲੇ ਆ ਵੀ ਭਾਈ ਤੁਹਾਡਾ ਜਦੋਂ ਭਰ ਗਿਆ ਵਾ ਉਹਨਾਂ ਦੀ ਜ਼ਿੰਮੇਵਾਰੀ ਆ ਮੈਂ ਤੇ ਮੇਰੇ ਲਾਗੇ ਹੈਗੇ ਕਿ ਮੈਂ ਉਹਨਾਂ ਦੀ ਕੰਪਲੇਂਟ ਕੀਤੀ ਵੀ ਇੱਕ ਦੋ ਵਾਰੀ ਸਿਟੀ ਵਾਲੇ ਆ ਕੇ ਫਿਰ ਉਹਨੂੰ ਦੱਸ ਕੇ ਗਏ ਭਾਈ ਇਸ ਤਰ੍ਹਾਂ ਕਰਿਆ ਕਰੋ ਆਪ ਵੀ ਅਵੇਅਰ ਹੋ ਜੇ ਕੋਈ ਏਦਾਂ ਕਰ ਰਿਹਾ ਸਿਟੀ ਨੂੰ ਦੱਸੋ ਸਿਟੀ ਉਸ ਲਈ ਆਉਂਦੀ ਹੈ ਜੇ ਤੁਹਾਨੂੰ ਕਿਸੇ ਮਤਲਬ ਸਟੋਰ ਜਾਂ ਰੈਸਟੋਰੈਂਟ ਦੇ ਬਾਹਰ ਏਦਾਂ ਦਾ ਤੁਹਾਨੂੰ ਗਰਬ ਓਵਰਫਲੋ ਮਿਲ ਰਿਹਾ
0: ਬਿਲਕੁਲ ਨਹੀਂ ਚਾਹੀਦਾ ਥੈਂਕ ਯੂ ਵੀਰੇ ਦੇਖੋ ਕੰਪਲੇਂਟ ਕਰੋ ਹੁਣ ਇਹ ਕੁੜੀ ਹੈ ਇਹਨੇ ਦੇਖਿਆ ਮੁੰਡੇ ਟਾਇਰ ਸਿੱਟ ਰਹੇ ਨੇ ਚੱਕ ਕੇ ਵੀਡੀਓ ਬਣਾਤੀ ਹੁਣ ਵੀਡੀਓ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਨੇ ਦੇਖੀ ਚਲੋ ਗਾਲਾਂ ਵੀ ਕੱਢ ਰਹੇ ਲੋਕ ਵੀ ਤੁਹਾਡੇ ਬੰਦੇ ਆਏ ਕਰਦੇ ਓਵੇਂ ਕਰਦੇ ਆ ਬਟ ਐਟਲੀਸਟ ਇੱਕ ਕਿਸਮ ਦੀ ਅਵੇਅਰਨੈਸ ਤਾਂ ਪੈਦਾ ਹੁੰਦੀ ਹੈ ਨਾ ਹੁਣ ਮੈਂ ਬਹੁਤ ਵਾਰ ਸੋਚਦਾ ਯਾਰ ਇਹਦੀ ਵੀਡੀਓ ਬਣਾਈਏ ਕੰਪਲੇਂਟ ਕਰੀਏ ਫਿਰ ਕਈ ਤਾਂ ਛੱਡ ਪਰੇ ਯਾਰ ਐਵੇਂ ਕਾਹਨੂੰ ਬੰਦੇ ਨੂੰ ਤੰਗ ਕਰਨਾ ਪਰ ਚਾਹੀਦਾ ਕਰਨਾ ਆਈ ਥਿੰਕ ਜ਼ਰੂਰੀ ਆ ਹਾਂ ਇੱਕ ਤੁਸੀਂ ਸਾਰੇ ਜ਼ਰੂਰ ਯਾਦ ਰੱਖੋ ਮੈਸੇਜ ਫੈਸ਼ਨ ਆਈ ਕਿਊ ਦਾ ਹੁਣ ਦੇਖੋ ਇਹਨਾਂ ਨੇ ਰੱਖੜੀ ਦੇ ਉੱਤੇ ਏਡੀ ਵੱਡੀ ਸੇਲ ਲਾ ਦਿੱਤੀ ਫੈਸ਼ਨ ਆਈ ਕਿਊ 'ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਅਤੇ ਜੋ ਸਪੈਸ਼ਲ ਨੇ ਸੋ ਲੇਡੀਜ਼ ਦੇ ਸੂਟ ਇੱਕ ਲਓ ਦੂਜਾ ਅੱਧੀ ਪ੍ਰਾਈਸ 'ਤੇ ਲੇਡੀਜ਼ ਦੀ ਜੂਲਰੀ ਇੱਕ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਤੇ ਪੰਜਾਬੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਖਰੀਦੋ ਦੂਜਾ 25% ਆਫ ਵਾਹ ਤਿੰਨ ਪੀਸ ਸਟੈਚੀਆਂ ਦਾ ਸੈੱਟ 149 ਦਾ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਅਤੇ ਪਰਸੋਂ ਨੂੰ ਨਾ ਐਮੀ ਵਿਰਕ ਦਾ ਸ਼ੋਅ ਹੈ ਇੱਥੇ ਆਪਣੇ ਵੁੱਡਬਾਈਨ ਥੀਏਟਰ ਦੇ ਵਿੱਚ ਅਤੇ $100 ਫੈਸ਼ਨ ਆਈ ਕਿਊ 'ਤੇ ਖਰਚੋ ਅਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫ੍ਰੀ ਸੋ ਤੁਸੀਂ ਜ਼ਰੂਰ ਫੈਸ਼ਨ ਆਈ ਕਿਤੇ ਜਾਓ ਨੰਬਰ ਹੈ 9054530 ਹਾਂਜੀ ਵੀਰੇ ਕਿੱਦਾਂ
4: ਬਸ ਠੀਕ ਹੈ ਨਵੀਂ ਵੀਰ ਮਾਰਨਿੰਗ
0: ਗੁੱਡ ਮਾਰਨਿੰਗ ਸਰ ਤਿੰਨ ਘੰਟੇ ਦੀ ਨੀਂਦ ਫਿਰ ਵਕੇਸ਼ਨ ਤੋਂ ਬਾਅਦ ਮੈਨੂੰ ਥੋੜਾ ਕੋਲਡ ਹੋ ਗਿਆ ਹਫ਼ਤਾ ਹੁਣ ਤਾਂ ਸਗਾ ਤੇ ਠੀਕ ਆ ਪਰ ਆਵਾਜ਼ ਨੂੰ ਥੋੜਾ ਹੋਇਆ ਹਾਂਜੀ ਚਲੋ
4: ਹਾਂ ਕੋਈ ਨੀ ਖਿਆਲ ਰੱਖਿਓ ਅੱਛਾ ਦੇਖੋ ਇਸ ਤਰ੍ਹਾਂ ਵੀ ਬੰਦੇ ਨਾ ਜਿਹੜੇ ਇੱਥੇ ਬਹੁਤ ਜ਼ਿਆਦਾ ਪਿਸਡ ਆਫ ਹੋਏ ਨੇ ਜਿਹੜੇ ਤੁਹਾਡੇ ਮਗਰ ਲੱਗ ਜਾਂਦੇ ਨੇ ਹੁਣ ਵੀਡੀਓ ਬਣਾਉਂਦੇ ਨੇ ਤੁਸੀਂ ਮੈਸ ਪਾਉਂਦੇ ਕੋਈ ਵੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਦਾ ਜਦੋਂ ਆਪਾਂ ਟਰੱਕਿੰਗ ਵਾਲੇ ਜੋ ਵੀ ਔਨ ਰੂਟ ਵਗੈਰਾ 'ਚ ਖੜਦੇ ਆ ਨਾ ਉੱਥੇ ਨਾ ਉਹਨਾਂ ਨੇ ਲਿਖ ਕੇ ਲਾਇਆ ਵੀ ਚਲੋ ਆਪਣੇ ਬੰਦੇ ਸ਼ੌਕੀਨ ਨੇ ਬੋਟਲ ਯੂਜ਼ ਕਰਨ ਦੇ ਨਾ ਟੋਇਲਟ 'ਚ ਉਹ ਕਹਿੰਦੇ ਨੇ ਆਪਣੀ ਬੋਟਲ ਨਾ ਲੈ ਜਾਓ ਆਪਣੀ ਬੋਟਲ ਨਹੀਂ ਲੈ ਕੇ ਜਾਂਦੇ ਹਾਫ ਯੂਜ਼ ਕਰਕੇ ਹਾਫ ਬੋਟਲ ਭਰੀ ਹੁੰਦੀ ਉੱਥੇ ਸਾਈਡ 'ਤੇ ਰੱਖੀ ਹੁੰਦੀ ਟੋਇਲਟ ਸੀਟ ਦੇ ਨਾ ਹਾਫ ਯੂਜ਼ ਕੀਤੀ ਹੁੰਦੀ ਆ ਤੇ ਫਿਰ ਹੁਣ ਵੀ ਯਾਰ ਕਿਹੜੀ ਕਿਹੜੀ ਚੀਜ਼ ਦੀ ਵੀਡੀਓ ਬਣਾਈਏ ਤਾਂ ਸਿਵਿਕ ਸੈਂਸ ਜਿਹਨੂੰ ਕਹਿੰਦੇ ਨੇ ਬੰਦੇ ਬਹੁਤ ਖਿਜੇ ਹੋਏ ਨੇ ਭਾਜੀ ਇਹ ਕੰਟਰੀ ਦੇ ਨਾ ਲੋਕੀ ਬਹੁਤ ਜ਼ਿਆਦਾ ਖਿਜੇ ਹੋਏ ਨੇ ਤੇ ਆਪਣੀ ਕਮਿਊਨਿਟੀ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਬਹੁਤ ਜ਼ਿਆਦਾ ਹੇਟ ਮਿਲਦੀ ਹੈ ਚੀਜ਼ਾਂ ਕਰਕੇ ਬਹੁਤ ਜ਼ਿਆਦਾ
0: ਪਾਣੀ ਦੀਆਂ ਬੋਤਲਾਂ ਹੈ
4: ਉਹ ਬਰੋ ਤੁਸੀਂ ਮੰਨੋਗੇ ਨੀ ਯਾਰ ਅੱਧੀ ਕੀ ਯੂਜ਼ ਕਰ ਲੈਂਦੇ ਅੱਧੀ ਉੱਥੇ ਛੱਡ ਦਿੰਦੇ ਆ ਜਦੋਂ
0: ਦੇਖੋ ਮੈਂ ਕੋਈ ਐਡ ਨਹੀਂ ਕਰ ਰਿਹਾ ਬਟ ਮੈਂ ਸਾਰੇ ਨੂੰ ਨਾ ਇੱਕ ਦੱਸਦਾ ਤੁਸੀਂ ਇੱਕ ਕੰਪਨੀ ਬਾਰੇ ਸੁਣਿਆ ਕੰਪਨੀ ਹੈ ਡੂਡ ਵਾਈਪਸ ਫਲਸ਼ਬਲ ਵਾਈਪ ਨੇ ਯੂਐਸ ਦੇ ਵਿੱਚ ਬਣਾਏ ਜਾਂਦੇ ਨੇ ਇਹ ਵਾਈਪ ਯੂਜ ਕਰੇ ਬੰਦਾ ਫਲਸ਼ ਕਰ ਦੋ ਤੁਹਾਨੂੰ ਪਾਣੀ ਦੀ ਬੋਤਲ ਦੀ ਲੋੜ ਹੀ ਨਹੀਂ ਜਿੱਥੇ ਬੰਦਾ ਜਾਂਦਾ ਨਾਲ ਲੈ ਜਾਓ
4: ਮੇਕ ਸੈਂਸ ਨਹੀਂ ਕਰਨਾ ਚਾਹੀਦਾ ਆਪਣੇ $10-15 ਆਪਣੇ ਪਤਾ ਕੀ ਆਪਾਂ ਥੋੜਾ ਜਿਹਾ ਰਿਪ੍ਰੈਜੈਂਟ ਕਰਦੇ ਆ ਆਪਣੀ ਕਮਿਊਨਿਟੀ ਨੂੰ ਲੋਕੀ ਇੱਕ ਵੀਅਰਡ ਜੀ ਲੁੱਕ ਦਿੰਦੇ ਆ ਉੱਥੇ ਪਈ ਹੁੰਦੀ ਆ ਸਾਡੇ ਵਰਗਾ ਜਿਹਨੇ ਕਦੇ ਯੂਜ਼ ਨਹੀਂ ਕਰਨੀ ਆ ਜੋ ਵੀ ਆ ਵਟ ਐਵਰ ਉਹ ਸਾਨੂੰ ਹੀ ਦੇਖਦਾ ਪਤਾ ਨਹੀਂ ਇਹ ਤੋਂ ਇਹਦੀ ਨਾ ਬੋਟਲ
0: ਯੂਜ਼ ਕੀਤੀ ਹੈ ਸਿਰ ਤੋਂ ਗਾਰਬੇਜ ਦੇ ਵਿੱਚ ਪਤਾ ਨਹੀਂ ਸੋ ਥੈਂਕ ਯੂ ਵੀਰੇ ਬਹੁਤ ਧੰਨਵਾਦ
4: ਤੋਂ ਖਿਆਲ ਰੱਖਣਾ
0: ਜੀ ਕਰੇ ਨੇ ਡੂਡ ਵਾਈ ਪਲਾਨ ਦੀ ਪ੍ਰਮੋਸ਼ਨ ਆਪਾਂ ਫ੍ਰੀ ਚ ਕਰਤੀ 6256 ਹਾਂਜੀ
5: ਹਾਂਜੀ ਥੋੜੇ ਦਿਨ ਹੋਏ ਆਪਣੇ ਬੰਦੇ ਨੇ ਪੀਜ਼ਾ ਖਾਧਾ ਬਾਕਸ ਚੱਕ ਕੇ ਉੱਥੇ ਸੜਕ ਤੇ ਰੱਖ ਦਿੱਤਾ ਮੈਂ ਕਿਹਾ ਕਿੰਨਾ ਕੁ ਟਾਈਮ ਲੱਗਦਾ ਸਾਹਮਣੇ ਗਾਰਬੇਜ ਆ ਕਹਿੰਦਾ ਤੂੰ ਚੱਕ ਕੇ ਰੱਖ ਦੇ
0: ਉਹ ਬੱਲੇ
5: ਦੁਬਾਰਾ ਕਿਲੇ ਨੂੰ ਕਹਿਣ ਜੋ ਕਿ ਉਹ ਕਹੋਗੇ ਦੁਬਾਰਾ ਬੰਦਾ ਕਹਿੰਦਾ ਬੇਇੱਜ਼ਤੀ ਕਰਾਣੀ ਕਹਿ
0: ਅੱਛਾ ਤੁਹਾਨੂੰ ਕਹਿੰਦਾ ਵੀ ਤੂੰ ਚੱਕ ਕੇ ਰੱਖ ਦੇ ਹੈ
5: ਹਾਂ ਤੂੰ ਕਹਿੰਦਾ ਰੱਖ ਦੇ ਚੱਕ ਕੇ
0: ਚਲੋ ਜੀ ਕੀ ਬਾਤ ਹੈ ਵੈਰੀ ਗੁੱਡ ਇਹੋ ਜਿਹੇ ਬੰਦੇ ਦੀ ਵੀਡੀਓ ਬਣਾਉਣੀ ਚਾਹੀਦੀ ਹੈ ਫਿਰ ਜੇ ਉਹ ਰੱਖਦਾ ਠੀਕ ਹੈ ਜੇ ਨਹੀਂ ਰੱਖਦਾ ਅਗਲੇ ਦੀ ਕਰੋ ਬੇਇੱਜ਼ਤੀ ਫਿਰ ਠੋਕ ਕੇ ਆਨਲਾਈਨ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਕਿੱਦਾਂ
6: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲੀ ਡੀਲ ਹੈ 5 ਪੀਸ ਦਾ ਅਪਲਾਇੰਸ ਬੰਡਲ ਜਿਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਬਾਟਮ ਫਰੀਜ਼ਰ ਫਰਿੱਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ $6,500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ

0: call is 905-450-0054 905-450-0054 0054 Appliance Junction. Thank you so much for the time, Navi.
1: Thank you, Ji. Bahut shukriya. 905-450-0054-0130. Hello.
2: Hello.
1: Ji, welcome.
2: Hanji, Navi. Sasrikaal, Vire.
1: Sasrikaal.
2: Navi, tusi apne mundali gal kardam chalauna hana delivery ka. ਇੱਕ ਸਟੋਰ ਤੇ ਮੇਰੇ ਸਾਹਮਣੇ ਪੁਲਿਸ ਵਾਲੇ ਦੋ ਗੱਡੀਆਂ ਲੈ ਕੇ ਜਿਵੇਂ ਆਮਣੇ ਦੋਨੇ ਖੜੇ ਹੁੰਦੇ ਨੇ, ਇੱਕਦਮ ਉਧਰ ਇੱਕਦਮ ਉਧਰ, ਨਾਲ ਖੜੇ ਗੱਲਾਂ ਕਰੀ ਜਾਂਦੇ ਨੇ। ਜਦੋਂ ਉੱਥੋਂ ਮੂੰਹ ਕਾਫੀ ਕੱਪ ਦੋਨੇ ਉੱਥੇ ਰੱਖੇ ਪਏ ਥੱਲੇ ਸੜਕ ਤੇ, ਜਿੱਥੋਂ ਗਏ ਉਹ।
1: ਚਲੋ ਦੇਖੋ, ਸਾਰੇ ਕਰਦੇ ਆ, ਗੋਰੇ ਕਾਲੇ ਚੀਨੇ ਸਾਰੇ, ਆਪਣੇ ਵੀ ਬੰਦੇ ਕਰਦੇ, ਪਰ ਚਲੋ ਆਪਾਂ ਹੁਣ ਆਪਣੇ ਬੰਦਿਆਂ ਨੂੰ ਸੁਧਾਰਨਾ, ਬਾਕੀ ਨੂੰ ਤਾਂ ਸੁਧਾਰਨਾ ਆਪਾਂ ਰਹੇ।
2: ਕੱਲ ਨੂੰ ਇੱਧਰ ਰੋਜ ਆਉਣ ਵਾਲੇ ਟਿਕਟ ਦੇਣ ਲੱਗ ਗਏ, ਸੋਰੀ ਮੇਰੇ ਮੂੰਹ ਚ ਗਲਤ ਨਿਕਲ ਗਿਆ,
1: ਸੋਰੀ। ਮੈਨੂੰ ਸੁਣਿਆ ਨੀ, ਮੈਂ ਥੋੜੀ ਆਵਾਜ਼ ਥੋੜੀ ਘੱਟ ਆ ਰਹੀ ਹੈ, ਮੈਨੂੰ ਪਤਾ ਨੀ ਲੱਗਿਆ ਤੁਸੀਂ ਕੀ ਕਿਹਾ। ਅੱਛਾ ਚਲੋ ਠੀਕ ਹੈ, ਓਕੇ ਜੀ, ਬਸ ਵਧੀਆ। ਥੋੜੀ ਆਵਾਜ਼ ਬਹੁਤ ਘੱਟ ਆ ਰਹੀ ਹੈ ਤਾਂ ਮੈਨੂੰ ਸੁਣਿਆ ਨੀ ਤੁਸੀਂ ਕੀ ਕਹਿ ਰਹੇ ਹੋ। 5634 ਹੈਲੋ, ਸਤਿ ਸ੍ਰੀ ਅਕਾਲ ਜੀ।
2: ਭਾਜੀ, ਆਪਣੇ ਬੰਦਿਆਂ ਨੂੰ ਜੇ ਤੁਸੀਂ ਸਮਝਾਉਣ ਦੀ ਟਰਾਈ ਵੀ ਕਰੋਗੇ ਨਾ, ਉਹ ਅੱਗੇ ਉਹ ਐਗਜ਼ਾਮਪਲ ਹੀ ਏਦਾਂ ਕਹੋਗੇ ਕਿ ਮੈਂ ਤਾਂ ਗੋਰੇ ਨੂੰ ਵੀ ਦੇਖਿਆ ਕਰਦੇ ਨੂੰ, ਕਾਲੇ ਨੂੰ ਦੇਖਿਆ ਕਰਦੇ ਨੂੰ, ਇਹੋ ਜਿਹੇ ਨੂੰ ਤੁਸੀਂ ਕੀ ਹੀ ਕਹਿ ਲਓਗੇ। ਲਾਈਕ ਇਹ ਸਾਡੀ ਆਪਣੀ ਰਿਸਪੋਂਸੀਬਿਲਟੀ, ਕੁੱਤਾ ਵੀ ਪੂਛ ਮਾਰ ਕੇ ਬਹਿੰਦਾ। ਹੁਣ ਇੰਨੀ ਸੋਹਣੀ ਕੰਟਰੀ ਆ, ਅਸੀਂ ਇੰਡੀਆ ਹੁੰਦੇ ਸੀਗੇ, ਲੋਕੀ ਗੱਲਾਂ ਕਰਦੇ ਸੀ ਕੈਨੇਡਾ ਤੇ ਇੰਨੀ ਸਫਾਈ ਆ, ਉੱਥੇ ਜੀ ਗੰਦ ਪਾਉਣ ਨੂੰ ਦਿਲ ਨੀ ਕਰਦਾ, ਉੱਥੇ ਤੁਸੀਂ ਥੱਲੇ ਰੱਖ ਕੇ ਚੌਲ ਖਾ ਲਓ। ਪਰ ਇਹਨਾਂ ਨੇ ਤਾਂ ਕੰਟਰੀ ਦਾ ਸੱਤਿਆਨਾਸ ਹੀ ਮਾਰਤੀ। ਜਿੱਦਾਂ ਕਹਿ ਲਓ ਤੁਸੀਂ ਆਪਣਾ ਚੰਡੀਗੜ੍ਹ ਸੀਗਾ ਨਾ, ਉੱਥੇ ਸਫਾਈ ਸੀਗੀ, ਸਾਰਾ ਕੁਝ ਵਧੀਆ ਸੀਗਾ, ਬਟ ਆਪਣੇ ਲੋਕਾਂ ਨੂੰ ਸਿਵਿਕ ਸੈਂਸ ਨਹੀਂ ਹੈਗੀ। ਦੇ ਆਰ ਲਾਈਕ ਕਿ ਮੈਂ ਖਾ ਪੀ ਲਿਆ, ਮੇਰਾ ਇੱਥੇ ਤੱਕ ਹੀ ਸੀਗਾ, ਮੇਰੀ ਕੋਈ ਰਿਸਪੋਂਸੀਬਿਲਟੀ ਨਹੀਂ ਹੈਗੀ ਸੋਸਾਇਟੀ ਨੂੰ ਲੈ ਕੇ। ਕੱਲ ਨੂੰ ਬੱਚਿਆਂ ਨੇ ਆਉਣਾ ਇੱਥੇ ਖੇਡਣਾ ਆ। ਹੁਣ ਮੈਂ ਕਈ ਵਾਰੀ ਆਪਾਂ ਸ਼ਾਮ ਨੂੰ ਪਾਰਕ ਦੀ ਸਾਈਡ ਜਾਈਏ ਆਪਣੇ ਘਰਾਂ ਦੇ ਕੋਲ ਵਾਕ ਵਗੈਰਾ ਦੇ ਲਈ, ਤਾਂ ਲੋਕਾਂ ਨੇ ਉਹੀ ਭਾਈ ਜਿੱਦਾਂ ਵੀਡ ਵਗੈਰਾ ਫੂਕ ਕੇ ਵੀ ਉਹ ਡੱਬੀਆਂ ਜਿਹੀਆਂ ਉੱਥੇ ਸੁੱਟੀਆਂ ਹੁੰਦੀਆਂ, ਕੋਈ ਕੇਅਰ ਹੀ ਨਹੀਂ ਹੈਗੀ ਕੱਲ ਨੂੰ ਬੱਚਿਆਂ ਨੇ ਘੁੰਮਣਾ ਇੱਥੇ ਖੇਡਣਾ, ਭਾਈ ਇੱਕ ਸੋਸਾਇਟੀ ਤੇ ਕੀ ਅਸਰ ਪੈਂਦਾ। ਆਪਾਂ ਆਪਣੀ ਰਿਸਪੋਂਸੀਬਿਲਟੀਜ਼ ਤੋਂ ਭੱਜਦੇ, ਹੋਰ ਕੁਛ ਨਹੀਂ। ਜੇ ਤੁਸੀਂ ਕਿਸੇ ਨੂੰ ਸਮਝਾਉਣ ਦੀ ਟਰਾਈ ਕਰੋਗੇ, ਉਹ ਅਗਲਾ 4 ਦੀਆਂ 6 ਸੁਣਾ ਜੂਗਾ ਤੁਹਾਨੂੰ, ਅੱਗੇ ਬੰਦਾ ਉਹੀ ਨਹੀਂ ਕਿਸੇ ਨੂੰ ਕੁਛ ਕਹਿਣ ਜੋਗਾ। ਆਈ ਫੀਲ ਕਿ ਇਹ ਚੀਜ਼ਾਂ ਪੇਰੈਂਟਸ ਨੂੰ ਘਰੋਂ ਸ਼ੁਰੂ ਤੋਂ ਹੀ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ, ਕਿ ਗੰਦ ਨਾ ਪਾਓ। ਇਹ ਤਾਂ ਮਤਲਬ ਇੰਨੀ ਸੋਹਣੀ ਕੰਟਰੀ, ਆਪਾਂ ਕਿਉਂ ਇੱਦਾਂ ਕਰਦੇ ਫਿਰਦੇ ਹਾਂ ਇੱਥੇ।
1: ਆਪਣੇ ਨਹੀਂ, ਪਰ ਦੇਖੋ ਵੀਰੇ, ਹੁਣ ਜਿਹੜੇ ਪੇਰੈਂਟਸ ਬੈਕ ਹੋਮ ਨੇ, ਉਹਨਾਂ ਨੂੰ ਕੀ ਪਤਾ ਵੀ ਉੱਥੇ ਸਫਾਈ, ਗੰਦਗੀ, ਇਹ ਚੀਜ਼ਾਂ ਨੂੰ ਲੈ ਕੇ ਯੂ ਨੋ ਕਿਹੜੀਆਂ ਕਿਹੜੀਆਂ ਚੀਜ਼ਾਂ ਸਿਖਾਈ ਜਾਈਏ। ਹੁਣ ਜਿਹੜਾ ਬੱਚਾ ਇੱਥੇ ਆਉਂਦਾ, ਆਪਾਂ ਨੂੰ ਪਤਾ ਹੋਣਾ ਚਾਹੀਦਾ। ਹੁਣ ਨੈਚੁਰਲੀ ਦੇਖਦੇ ਹੀ ਆਪਾਂ ਕਿ ਗਾਰਬੇਜ ਬਣੇ ਆ, ਡੱਬ ਬਣੇ ਆ, ਇਹ ਥੋੜੇ ਵੀ ਚੱਕ ਕੇ ਮੈਟਰਸ ਅਸੀਂ ਡਿਚ ਦੇ ਵਿੱਚ ਸਿੱਟਤਾ,
2: ਕਿਤੇ ਵੀ ਸੁੱਟ ਦੋ ਯਾ ਓਬਵੀਅਸਲੀ। ਪਰ ਭਾਜੀ ਇਹ ਜਿਹੜੀਆਂ ਆਦਤਾਂ ਹੁੰਦੀਆਂ, ਆਈ ਫੀਲ ਕਿ ਛੋਟੀਆਂ ਛੋਟੀਆਂ ਆਦਤਾਂ ਨਾ ਘਰੋਂ ਹੀ ਬਣਦੀਆਂ ਇਹ। ਜੇ ਜਿਹੜਾ ਬੰਦਾ, ਜੇ ਅਸੀਂ ਘਰੇ ਨੀ ਨਾ ਬੱਚੇ ਨੂੰ ਲਾਵਾਂਗੇ ਕਿ ਨਹੀਂ ਇਹਨੂੰ ਗਾਰਬੇਜ ਚ ਸੁੱਟੋ, ਆਪਣੇ ਜੋ ਵੀ ਤੁਹਾਡਾ ਟਰੈਸ਼ ਆ ਉਹਨੂੰ ਥਰੋ ਅਵੇ ਕਰੋ, ਜਾਂ ਫਿਰ ਸਫਾਈ ਕਰਕੇ ਬੈਠੋ, ਉਹੀ ਨਿਆਣੇ ਗਾਹਾਂ ਜਦੋਂ ਵੱਡੇ ਹੁੰਦੇ ਆ, ਫਿਰ ਉਹ ਬਚਪਨ ਦੀਆਂ ਆਦਤਾਂ ਉਹਨਾਂ ਨਾਲ ਹੀ ਗਰੋ ਅਪ ਕਰਦੀਆਂ ਉਹਨਾਂ ਦੇ। ਉਹ ਕਹਿੰਦਾ ਗਾਹਾਂ ਸੁੱਟ ਦੇ ਇੱਥੇ ਗਾਹਾਂ, ਕਿਹੜਾ ਕੋਈ ਦੇਖਦਾ ਹੀ ਆ, ਸਮਝਦੇ ਮੇਰੇ ਗੱਲ? ਮੇਰਾ ਪੁਆਇੰਟ ਆਫ ਵਿਊ ਇਹ ਆ।
1: ਚਲੋ ਸਿਖਾਉਣਾ ਤਾਂ ਚਾਹੀਦਾ ਇੱਥੇ ਵੀ ਆ ਕੇ ਨਾ, ਪਤਾ ਨੀ ਹੁਣ ਜੇ ਕੋਈ ਆ ਰਿਹਾ ਇੱਥੇ ਨਵਾਂ, ਉਹਨੂੰ ਪਤਾ ਨੀ ਵੀ ਡੰਪ ਬਣੇ ਨੇ ਜਾਂ ਕਿੱਥੇ ਚੀਜ਼ਾਂ ਸਿੱਟਣੀਆਂ, ਆਈ ਡੋਨਟ ਨੋ, ਇਹਦੀ ਇਹਨਾਂ ਚੀਜ਼ਾਂ ਦੀ ਨੌਲੇਜ ਕਿਉਂ ਨੀ ਹੈਗੀ?
2: ਮੋਸਟ ਆਫ ਦਾ ਟਾਈਮ ਭਾਜੀ ਸਾਰੇ ਪਾਸੇ ਤੁਹਾਨੂੰ ਫੈਂਸਿੰਗ ਦੇਖਣ ਨੂੰ ਮਿਲ ਹੀ ਜਾਂਦੀ ਆ। ਕਈ ਲੋਕੀ ਫੈਂਸਿੰਗ ਦੇ ਪਾਰ ਵੀ ਸੁੱਟ ਦਿੰਦੇ ਆ, ਲੈਜਸ ਦੇ ਜੇ ਕੋਈ ਓਪਨ ਯਾਰਡ ਆ ਜਾਂ ਕੁਛ ਵੀ ਏਦਾਂ ਦਾ ਨਾ ਕਿ ਫੈਂਸਿੰਗ ਹੋਈ ਪਈ ਆ, ਉਹ ਤਾਂ ਵੀ ਆਪਣਾ ਟਰੈਸ਼ ਨਾ ਫੈਂਸਿੰਗ ਦੇ ਪਰਲੇ ਪਾਸੇ ਸੁੱਟ ਦੋਗੇ। ਪ੍ਰਾਈਵੇਟ ਪ੍ਰੋਪਰਟੀ ਆ, ਕੌਣ ਹੀ ਆ ਕੇ ਕਹਿ ਦੂਗਾ ਦੇਖਦਾ ਤਾਂ ਕੋਈ ਪਿਆ ਨੀ ਹੈਗਾ। ਪਰ ਉਹਦੇ ਨਾਲ ਹੁੰਦਾ ਕੀ ਆ, ਇੱਕ ਤਾਂ ਉਦਾਂ ਹੀ ਹੇਟ ਬਹੁਤ ਆਪਣੇ ਲੋਕਾਂ ਦੇ ਖਿਲਾਫ ਇੱਥੇ, ਤੇ ਜੇ ਕਿਸੇ ਨੇ ਵੀਡੀਓ ਵਾਡੀਓ ਬਣਾਤੀ ਤਾਂ ਫਿਰ ਉਹ ਜ਼ਿਆਦਾ ਫੈਲ ਜਾਂਦੀ ਆ, ਤਾਂ ਫਿਰ ਹਰ ਕੋਈ
1: ਸੋਫਾ ਸਿੱਟਿਆ ਡਿਚ ਦੇ ਵਿੱਚ, ਉਹ ਜਾ ਕੇ ਆਪਣੀ ਢੂਈ ਤੇ ਚੱਕ ਚੱਕ ਮੈਟਰਸ ਲੱਦ ਰਹੇ ਆ ਫਿਰ ਟਰੱਕ ਤੇ, ਕਿੰਨਾ ਬੁਰਾ ਲੱਗ ਰਿਹਾ, ਪਤਾ ਨੀ ਕਿੰਨੇ ਲੱਖਾਂ ਬੰਦੇ ਨੇ ਨਾਲੇ ਵੀਡੀਓ ਦੇਖ ਲਈ। ਸੋ ਰੈਪੂਟੇਸ਼ਨ ਤੇ ਇੰਪੈਕਟ ਜ਼ਰੂਰ ਪੈਂਦਾ ਯਾਰ ਸਾਰਿਆਂ ਦੀ, ਤੇ ਸਿਰਫ ਇੱਕ ਅੱਧੇ ਬੰਦੇ ਤੇ ਨਹੀਂ, ਐਵਰੀਵਨ। ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ, ਬਾਏ ਵਨ ਗੈਟ ਵਨ ਫ੍ਰੀ ਡੀਲ ਹੈ, ਮਿਕਸ ਐਂਡ ਮੈਚ ਕਰੋ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਤੇ ਸਨਗਲਾਸਿਸ। ਹੁਣ ਅਗਲੇ ਹਫਤੇ ਬੱਚੇ ਬੈਕ ਟੂ ਸਕੂਲ ਨੇ, ਸਿੰਗਲ ਵਿਜ਼ਨ ਦੀਆਂ ਐਨਕਾਂ ਰੈਗੂਲਰ 400 ਵਾਲੀਆਂ ਸਿਰਫ

0: $99 ਦੇ ਵਿੱਚ, ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਵਾਲੀਆਂ $249 ਦੇ ਵਿੱਚ, ਅਤੇ ਆਈ ਡਾਕਟਰ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਡਾਕਟਰ ਨੇ, ਅਤੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਇਹ ਖੁਦ ਆਪ ਕਰਨਗੇ। 905-793-3937 ਬਿਯੋਂਡ ਆਈਓਆਰ 905-793-3937 HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ ਵਨ ਟੌਪ ਦੀ ਮੂਵਿੰਗ ਕੰਪਨੀ HK ਮੂਵਰਸ ਦੀ ਟੀਮ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ। ਐਂਡ ਜੇ ਕੋਈ ਵੀ ਤੁਸੀਂ ਨਵਾਂ ਘਰ ਲੈ ਰਹੇ ਹੋ, HK ਮੂਵਰਸ ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਨੰਬਰ ਹੈ 416-524-6704 HK ਮੂਵਰਸ।
1: 2188 ਖਾਣ ਪੀਣ ਡੇ ਸੀ ਤੇ ਉਹਨਾਂ ਓਦਾਂ ਹੀ ਜਿੱਦਾਂ ਕਾਫੀ ਜਿਵੇਂ ਕਹਿੰਦੇ ਓਦਾਂ ਥੱਲੇ ਸੁੱਟ ਦੇਣ ਕੋਕ ਵੀ। ਮੈਂ ਗੱਡੀ ਖੜੀ ਕੀਤੀ, ਮੈਂ ਲੱਗ ਉਹਨਾਂ ਦੇ ਚੱਕ ਕੇ ਤੇ ਉਹਨਾਂ ਦੇ ਵਿੱਚ ਇੱਕ ਮੁੰਡਾ ਮੇਰੇ ਨਾਲ ਆਇਆ ਗਰਬੇ ਸੁੱਟਣ ਵਾਸਤੇ। ਮੈਂ ਨਾ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ, ਮੈਂ ਉਹਨਾਂ ਨੂੰ ਕਿਹਾ ਪੁੱਤ ਮੇਰੀ ਸੁਣੋ ਗੱਲ ਧਿਆਨ ਨਾਲ, ਮੈਂ ਕਿਹਾ ਜਦੋਂ ਆਪਾਂ ਇੰਡੀਆ ਸਾਂ ਨਾ, ਮੈਂ ਕਿਹਾ ਉਦੋਂ ਤੁਸੀਂ ਨਾ ਸਾਰਿਆਂ ਸੁੱਖਣਾ ਸੁੱਖੀ ਹੋਣੀ ਵੀ ਆਪਾਂ ਕੈਨੇਡਾ ਜਾਈਏ, ਬੜਾ ਵਧੀਆ ਕੰਟਰੀ ਆ, ਬਹੁਤ ਖੁਸ਼ ਆ, ਤੇ ਮੈਂ ਕਿਹਾ ਆਪਾਂ ਆਹ ਥੋੜੀ ਕਰਨ ਆਏ ਆ। ਪਲੱਸ ਮੈਂ ਕਿਹਾ ਤੁਸੀਂ ਨਾ ਹੱਸਣਾ ਆ, ਜਦੋਂ ਮੈਂ ਸੁੱਟਣ ਗਿਆ ਤਿੰਨਾਂ ਜਣੇ ਹੱਸਣਾ, ਜਿਹੜਾ ਨਾਲ ਆਇਆ ਨਾ, ਮੈਂ ਕਿਹਾ ਉਹਨੇ ਮਤਲਬ ਕੋਈ ਸਿੱਖਿਆ ਹੋਊਗਾ ਮੇਰੇ ਕੋਲੇ। ਮੈਂ ਨਾ ਉਹਨੂੰ ਬੜੇ ਪਿਆਰ ਨਾਲ ਤਰੀਕੇ ਨਾਲ ਸਮਝਾ ਕੇ ਨਾ, ਅੰਕਲ ਕਿਤੇ ਗਾਹ ਤੋਂ ਨੀ ਕਰਦੇ ਮੈਂ ਵੀ ਏਦਾਂ, ਮੈਂ ਕਿਹਾ ਪੁੱਤ ਤੁਸੀਂ ਨਾ ਥੋੜਾ ਜਿਹਾ ਵੇਖੋ ਵੀ ਜਿਹੜੇ ਕੰਟਰੀ ਚ ਆਪਾਂ ਆਏ ਆ, ਉਦੋਂ ਆਪਾਂ ਕੋਈ ਗੁਰਦੁਆਰਾ ਕੋਈ ਜਗ੍ਹਾ ਨੀ ਛੱਡੀ ਹੋਣੀ ਜਿੱਥੇ ਸੁੱਖਣਾ ਨੀ ਸੁੱਖੀ ਹੋਣੀ ਕਿ ਅਸੀਂ ਕੈਨੇਡਾ ਜਾਣਾ ਜੀ, ਸਾਡਾ ਫਾਈਲ ਲੱਗੀ, ਸਾਡਾ ਵੀਜ਼ਾ ਲੱਗਾ। ਮੈਨੂੰ ਨਵੀਂ ਵੀਰੇ ਇੱਕ ਗੋਰੇ ਨੇ ਵਾਸ਼ਰੂਮ ਦੇ ਵਿੱਚ, ਮੈਂ ਆ ਕੇ ਜਿਵੇਂ ਸ਼ੰਕ ਚ ਹੱਥ ਧੋਤੇ ਤੁਰ ਪਿਆ, ਮੇਰਾ ਗੁੱਟ ਫੜਿਆ ਉਹਨੇ, ਗੁੱਟ ਫੜ ਕੇ ਕਹਿੰਦਾ ਕਹਿੰਦਾ ਇਹਨੂੰ ਕਲੀਨ ਕਰ, ਮੈਂ ਉਹਦਾ ਹੱਥ ਧੋਣੇ ਆ। ਇਹ 98 ਦੀ ਗੱਲ ਆ।
0: ਅੱਛਾ, ਕਹਿੰਦਾ ਵੀ ਸਿੰਕ ਕਲੀਨ ਕਰ।
1: ਹਾਂ, ਉੱਪਰੋਂ ਕਹਿੰਦਾ ਕਲੀਨ ਕਰ ਜਿਹੜੇ ਪਾਣੀ ਦੇ ਛੱਟੇ ਆ, ਨੈਪਕਿਨ ਪੇਪਰ ਲੈ ਕਲੀਨ ਕਰ। ਮੈਂ ਅੱਛਾ, ਮੈਂ ਕਲੀਨ ਕਰਕੇ ਬਾਅਦ ਚ ਨਾ ਮੈਂ ਖੜਾ ਰਿਹਾ ਤੇ ਗੋਰੇ ਦੇ ਦਿਮਾਗ ਚ ਇਹ ਵੀ ਇਹਨੇ ਗੁੱਸਾ ਕੀਤਾ ਸ਼ਾਇਦ, ਖੜਾ ਰਿਹਾ ਮੈਂ ਦੇਖਿਆ ਵੀ ਮੁੜ ਕੇ ਉਹ ਕੀ ਕਰਦਾ। ਫਿਰ ਮੈਂ ਉਹਦਾ ਥੈਂਕ ਯੂ ਕੀਤਾ, ਉਹਦੇ ਕੋਲ ਸੋਰੀ ਮੰਗੀ। ਉਦੋਂ ਦੀ ਉਹ ਆਦਤ ਸਿੱਖੀ ਅੱਜ ਤੱਕ ਜਿੱਥੇ ਵੀ ਕਿਤੇ ਜਾਈਦਾ, ਈਵਨ ਕਿ ਟੈਬ ਨੂੰ ਵੀ ਕਲੀਨ ਕਰਕੇ ਆਉਣਾ ਮੈਂ।
0: ਵੈਰੀ ਗੁੱਡ, ਚਾਹੀਦਾ ਯਾਰ, ਕਿਉਂ ਨਹੀਂ।
1: ਪੇਪਰ ਲੈ ਮੈਂ ਮਤਲਬ ਮੈਂ ਨਿਊਯਾਰਕ ਜਾਣਾ ਡੇਲੀ, ਮੈਨੂੰ ਪਤਾ ਹੈ ਕਿੰਨੇ ਰਾਜ ਰੈਸਟਰੀ ਹੁੰਦੇ ਆ ਟੋਟਲ, ਔਰ ਸਾਹਿਬ ਪੈਨਸਲਵੇਨੀਆ ਦੇ ਰੈਸਟਰੀ ਹਰ ਇੱਕ ਤਰ੍ਹਾਂ ਦੇ ਪੇਪਰ ਪਏ ਹੁੰਦੇ ਆ, ਤੁਸੀਂ ਆਰਾਮ ਨਾਲ ਲਓ, ਕਲੀਨ ਕਰੋ। ਅਗਲੇ ਨੂੰ ਵੀ ਚੰਗਾ ਲੱਗਦਾ, ਔਰ ਤੁਸੀਂ ਕਰਨ ਡੇ ਜੇ ਤੁਹਾਡਾ ਲੱਗ ਗਿਆ ਦੇਖ ਕੇ ਤਾਂ ਦਿਲ ਕਲੀਨ ਕਰੂੰਗਾ। ਇਹ ਨਹੀਂ ਕਿ ਉੱਦਾਂ ਕੋ ਮੂਰਖ ਬੰਦਾ ਹੋਊਗਾ ਚਲੇ ਜਾਊਗਾ, ਵੱਖਰੀ ਗੱਲ।
0: ਬਿਲਕੁਲ ਸਹੀ ਗੱਲ,
1: ਇਹ ਥੋੜੀ ਜਿਹੀ ਆਪਾਂ ਜਿੱਦਾਂ ਤੇ ਸਮਝਾਉਣਾ ਵੀ ਜਿਹੜਾ ਨਾ, ਚਲੋ ਠੀਕ ਆ ਮੰਨਿਆ, ਆਪਣੇ ਜਿਹੜੇ ਬੱਚੇ ਆਉਂਦੇ ਆ ਨਹੀਂ ਪਤਾ ਉੱਥੇ ਇੰਡੀਆ ਖੁੱਲੇ ਫਿਰਦੇ ਰਹਿੰਦੇ, ਉੱਦਾਂ ਆਪਣਾ ਜਿੱਦਾਂ ਵੀ ਖੁੱਲੇ ਪਾ ਦੇ ਹੁੰਦੇ ਆ, ਥੋੜਾ ਆਪਾਂ ਸਮਝਾ ਵੀ ਦਈਏ। ਪਰ ਤਰੀਕੇ ਨਾ, ਹਾਂ ਇਹ ਆ ਵੀ ਜੇ ਤੁਹਾਡੇ ਕੋਲ ਨਹੀਂ ਕੋਈ ਸਮਝਦਾ ਤੇ ਉਹਨੂੰ ਕੋਈ ਰਹਿਣੀ, ਕੋਈ ਗੱਲ ਨਹੀਂ, ਆਪੇ ਰਾਜੇ ਜਦੋਂ ਤੂੰ ਵੱਡਾ ਹੋ ਜਾਏਗਾ ਨਾ, ਥੋੜਾ ਤੇਰੇ ਧੀ ਪੁੱਤ ਹੋ ਗਿਆ, ਆਪੇ ਸਮਝਾ ਲੈਣਾ ਉਹਨਾਂ ਦੇ।
0: ਬਿਲਕੁਲ,
1: ਉਦੋਂ ਬੰਦਾ ਮੁੜ ਕੇ ਉਦੋਂ ਬੰਦਾ ਨਵੀਂ ਵੀਰ ਮਹਿਸੂਸ ਕਰਦਾ, ਉਦੋਂ ਬੰਦਾ ਜਿੱਦਣ ਤੁਹਾਡਾ ਆਪਣਾ ਧੀ ਪੁੱਤ ਤੁਹਾਨੂੰ ਸਮਝਾਊਗਾ ਨਾ, ਇਹ ਗੱਲ ਕਹੂਗਾ ਅੱਜ ਮੇਰੀ ਗੱਲ ਸਾਰੇ ਸੁਣ ਰਹੇ ਹੋਣਗੇ, ਜਿਹੜੇ ਬੱਚੇ ਇੱਥੇ ਆਏ ਨੇ ਇਹਨਾਂ ਦੇ ਗਾਂ ਧੀ ਪੁੱਤ ਹੋਣਗੇ, ਆਪਣੇ ਆਪ ਇਹਨਾਂ ਨੇ ਸਮਝਾਉਣਾ। ਹਾਂ, ਇਹ ਆ ਵੀ ਕੰਟਰੀ ਕੰਟਰੀ ਬੜਾ ਸੋਹਣਾ ਆ, ਇਹਦਾ ਇੱਦਾਂ ਹੀ ਸੋਹਣਾ ਰੱਖੋ ਜਿਵੇਂ ਦਾ ਹੈਗਾ।
0: ਵੈਰੀ ਗੁੱਡ, ਥੈਂਕ ਯੂ ਸਰ। ਨਹੀਂ ਦੇਖੋ ਕਿੰਨੀ ਪਿਆਰੀ ਗੱਲ ਹੈ, ਹੁਣ ਗੋਰੇ ਨੇ ਇਹਨਾਂ ਨੂੰ ਸਮਝਾਇਆ ਕਿ ਯਾਰ ਸਿੰਕ ਤੂੰ ਪਹਿਲਾਂ ਸਾਫ਼ ਕਰ, ਮੈਂ ਤਾਂ ਵਰਤਣਾ, ਹੁਣ ਉਸ ਤੋਂ ਬਾਅਦ ਇਹਨਾਂ ਨੂੰ ਹੋ ਗਿਆ। ਚਾਹੀਦਾ ਵੀ ਹੈ ਯਾਰ, ਹੁਣ ਪਬਲਿਕ ਵਾਸ਼ਰੂਮ 'ਚ ਜਾਂਦੇ ਹੋ, ਸਿੰਕ ਵਰਤਿਆ ਤੁਸੀਂ, ਕਈ ਸੋਰੀ ਟੂ ਸੇ, ਕਈ ਵਾਰ ਤਾਂ ਆਪਾਂ ਯਾਰ ਕੁਰਲੀਆਂ ਕਰਕੇ ਉਵੇਂ ਹੀ ਸਿੰਕ ਗੰਦਾ ਛੱਡ ਦਿੰਦੇ ਹਾਂ। ਤੁਸੀਂ ਸਿੰਕ ਵਰਤਿਆ ਵਧੀਆ, ਜਿਵੇਂ ਭਾਅ ਜੀ ਨੇ ਕਿਹਾ ਕਿ ਹੁਣ ਤਾਂ ਟੂਟੀ ਸਾਫ਼ ਕਰਕੇ ਆਈਦਾ, ਅਗਲਾ ਬੰਦਾ ਜਾ ਰਿਹਾ ਨੂੰ ਹੋਵੇ ਕਿ ਬੱਲੇ ਯਾਰ ਇਹ ਵਾਸ਼ਰੂਮ ਆ ਲੱਗਦਾ ਜਿਵੇਂ ਕਿਸੇ ਨੇ ਟੱਚ ਹੀ ਨਹੀਂ ਕੀਤਾ। ਬਟ ਆਪਾਂ ਜਿੰਨਾ ਕਈ ਵਾਰੀ ਮੈਸ ਪਾ ਸਕਦੇ ਮੈਸ ਪਾ ਕੇ ਫਿਰ ਆਪਾਂ ਨਿਕਲਦੇ ਹਾਂ। ਸੋ ਥੋੜ੍ਹਾ ਜਿਹਾ ਗੌਰ ਕਰਿਆ ਕਰੋ ਇਹਨਾਂ ਚੀਜ਼ਾਂ 'ਤੇ, ਦੇ ਵੈਰੀ ਇੰਪੋਰਟੈਂਟ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਟੌਪ ਦੀ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਗਰੋਸਰੀ ਕਰੋ ਮਨਪਸੰਦ ਦੀ, ਅਤੇ ਵਧੀਆ ਟੌਪ ਦਾ ਸਟੋਰ ਹੈ, ਟੌਪ ਦੀਆਂ ਡੀਲਾਂ ਨੇ। ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੀ ਸੇਵਾ 'ਚ ਹਾਜ਼ਰ ਹੈ। ਸਬਜ਼ੀ ਮਾਰਕੀਟ ਜੋ ਕਿ ਰੈਸਟੋਰੈਂਟ ਵੀ ਹੈ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ, ਹੁਣ ਤਿੰਨ ਲੋਕੇਸ਼ਨਾਂ, ਤੀਜੀ ਲੋਕੇਸ਼ਨ ਖੋਲ੍ਹੀ ਹੈ, ਹਾਇਰਿੰਗ ਕਰ ਰਹੇ ਆ। ਇਹਨਾਂ ਨੂੰ ਬਹੁਤ ਸਾਰੇ ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ, ਵਧੀਆ ਪੇ ਹੈ, ਵਧੀਆ ਐਟਮੋਸਫੀਅਰ ਹੈ, ਮੀਟ ਅਤੇ ਤੰਦੂਰੀ ਕੁੱਕ ਵੀ ਚਾਹੀਦਾ। ਨੰਬਰ ਹੈ 416-388-4661 416-388-4661 416-388-4661 4164864-4161 ਤੇ ਕਾਲ ਕਰੋ। 8744 ਹਾਂਜੀ ਵੈਲਕਮ।
2: ਬੰਦਾ ਸੋਚੇ ਵੀ ਮੈਂ ਕਿਵੇਂ ਮੈਨੂੰ ਕਿੱਦਾਂ ਦੀ ਚਾਹੀਦੀ ਆ ਨਾ, ਓਦਾਂ ਦੀ ਆਪਾਂ ਦੂਜੇ ਨੂੰ ਦੇਣੀ ਚਾਹੀਦੀ ਆ। ਕਈ ਵਾਰੀ ਕੀ ਆ ਪ੍ਰੋਪਰ ਫਲੈਸ਼ ਹੀ ਨੀ ਕਰਦੇ, ਵਿੱਚ ਹੀ ਪਿਆ ਹੁੰਦਾ ਸਾਰਾ ਮਟੀਰੀਅਲ, ਪੇਪਰ ਟਾਵਲ ਹਨਾ ਜੋ ਵੀ ਇੰਨਾ ਜ਼ਿਆਦਾ ਯੂਜ਼ ਕਰਦੇ ਆ ਉਹ ਫਲੈਸ਼ ਹੀ ਨੀ ਹੁੰਦਾ ਪ੍ਰੋਪਰ, ਤੁਸੀਂ ਖੜ ਕੇ ਚੰਗੀ ਤਰ੍ਹਾਂ ਉਹਨੂੰ ਫਲੈਸ਼ ਕਰੋ। ਮੈਂ ਇੱਕ ਇੱਦਾਂ ਜਗ੍ਹਾ ਰਹਿ ਰਿਹਾ ਵੀ ਉੱਥੇ ਸਾਰੇ ਗੋਰੇ ਹੀ ਨੇ, ਤੇ ਹੁਣ ਆਪਣੇ ਬੰਦੇ ਆ ਗਏ ਕਾਫੀ, ਸਾਈਡ ਵਾਕ ਬਣਾ ਤੀ ਗੌਰਮੈਂਟ ਨੇ, ਉਹ ਇੰਨੇ ਕੁ ਤੰਗ ਨੇ ਨਾ ਲੋਕੀ ਉੱਥੇ ਤੁਰੇ ਜਾਂਦੇ ਸੈਰ ਕਰਦੇ ਹਨਾ, ਉੱਥੇ ਗਾਰਬੇਜ ਸੁੱਟ ਦਿੰਦੇ ਆ, ਪਲੱਸ ਸਪੀਕਰ ਦੇ ਉੱਤੇ ਫੋਨ ਲੱਗਿਆ ਹੁੰਦਾ ਉਹਨਾਂ ਦਾ, ਮੈਂ ਯਾਨੀ ਕਿ 300-400 meters ਦੂਰ ਆ ਯਾਨੀ ਕਿ ਹਨਾ ਬੈਠੇ ਹੁੰਦੇ ਆ, ਉਹਨਾਂ ਦੀਆਂ ਗੱਲਾਂ ਫੋਨ ਦੇ ਉੱਤੇ ਸਪੀਕਰ ਦੇ ਉੱਤੇ ਇੰਨੀ ਉੱਚੀ ਸੁਣਦੇ ਹੁੰਦੇ, ਬੋਲਦੇ ਹੁੰਦੇ, ਵਿੱਚੇ ਗਾਲਾਂ ਕੱਢੀ ਜਾਂਦੇ ਆ, ਤੰਗ ਹੁੰਦੇ ਆ ਗੋਰੇ ਬੜੇ, ਕਹਿੰਦੇ ਆ ਕਹਿੰਦੇ ਵੀ ਦੱਸੋ ਇਹ ਇੰਨਾ ਤੇ ਗੌਰਮੈਂਟ ਨੇ ਇਹਨਾਂ ਨੂੰ ਜਿਹੜੀ ਸਾਈਡ ਵਾਕ ਬਣਾ ਕੇ ਦੇਤੀ ਸਾਡੇ ਵਕਤ ਦਾ ਕਲੇਸ਼ ਕਰਤਾ ਹਨਾ, ਵੀ ਇੰਨੀ ਉੱਚੀ ਚੀਜ਼ ਬੋਲਦੇ ਤੁਸੀਂ ਜੇ ਗੱਲਬਾਤ ਕਰਨੀ ਆ ਤੁਸੀਂ ਨਾਰਮਲ ਗੱਲ ਕਰ ਲਓ ਹਨਾ, ਵੀ ਕਿਸੇ ਨੂੰ ਨਾ ਸੁਣੇ, ਤੁਸੀਂ ਦੇਖੋ 200-300 meters ਆ ਇੰਨੀ ਉੱਚੀ ਉੱਚੀ ਬੋਲ ਕੇ ਸੁਣਦੇ, ਸਾਨੂੰ ਬੈਠੇ ਨੂੰ ਬਾਹਰ ਸੁਣਦਾ ਹਨਾ, ਇਹ ਕਾਮਨ ਸੈਂਸ ਆ। ਸਟੂਡੈਂਟ ਨੀ ਆਪਣੇ, ਪੁਰਾਣੇ ਹੀ ਨੇ ਗਏ ਹੋਏ ਨੇ ਜਿਹੜੇ ਸਾਰੇ ਹੀ ਨੇ ਹਨਾ, ਪਤਾ ਨੀ ਕੀ ਆਪਣੀ ਨੌਲੇਜ ਹੀ ਚਾਹੀਦੀ ਬੰਦੇ ਨੇ, ਮੈਨੂੰ ਸਾਨੂੰ ਕਿਸੇ ਨੂੰ ਗੱਲ ਸਾਡੀ ਗੱਲ ਕਿਸੇ ਨੂੰ ਸੁਣਨੀ ਨੀ ਚਾਹੀਦੀ।
0: ਦੇਖੋ ਆਪਾਂ ਕਿਤੇ ਵੀ ਫੋਨ ਦੇ ਉੱਤੇ ਆ, ਤੁਹਾਡੀ ਪ੍ਰਾਈਵੇਟ ਕਨਵਰਸੇਸ਼ਨ ਤੇ ਲੋੜ ਹੀ ਨਹੀਂ ਹੈ ਸਪੀਕਰ ਤੇ। ਦੇਖੋ ਕਈ ਵਾਰ ਆਪਣੇ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ, ਸੋ ਬੱਚਿਆਂ ਨੂੰ ਚਾਹੀਦਾ ਜੇ ਬਾਹਲਾ ਹੀ ਆ ਤਾਂ ਬਜ਼ੁਰਗਾਂ ਨੂੰ ਹੈੱਡਫੋਨ ਲੈ ਦੇਣ ਤੇ ਆਰਾਮ ਨਾਲ ਫਿਰ ਜਿਵੇਂ ਮਰਜ਼ੀ ਗੱਲਾਂ ਬਾਤਾਂ ਹੋਈ ਜਾਣ।
2: ਉਹਨੇ ਬੋਲਦੇ ਹੀ ਇੰਨੀ ਉੱਚੀ ਹੈ, ਉਹਨਾਂ ਦੀਆਂ ਆਵਾਜ਼ਾਂ ਸੁਣਦੀਆਂ, ਫੋਨ ਨਹੀਂ ਸੁਣਦੇ, ਦੂਜੇ ਨੀ ਸੁਣਦੀਆਂ ਵੀ ਇੰਨੀ ਉੱਚੀ ਬੋਲਣ ਦੀ ਲੋੜ ਹੀ ਨੀ ਆ, ਵੀ ਜੇ ਮੈਂ ਤੁਹਾਨੂੰ ਇੱਥੋਂ ਬੁਲਾਵਾਂ ਇੰਨੀ ਉੱਚੀ ਮੈਨੂੰ ਲੱਗੇ ਮੈਂ ਤੁਹਾਨੂੰ ਆਵਾਜ਼ ਕੇ ਵੈਸੇ ਹੀ ਬੁਲਾ ਲਵਾਂ, ਫੋਨ ਦੀ ਕੀ ਲੋੜ ਹੈ, ਸਮਝਦੇ ਨਹੀਂ ਗੱਲ, ਇੰਨੀ ਉੱਚੀ ਬੋਲ ਰਹੇ ਆ। ਚਲੋ ਠੀਕ ਹੈ, ਕਰੋ ਇੰਜੋਏ,
0: ਥੈਂਕ ਯੂ ਵੈਰੀ ਸੋ, ਬਹੁਤ ਸ਼ੁਕਰੀਆ ਤੁਹਾਡਾ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਾਮਨ ਜਿਹੜੀ ਸਿਵਿਕ ਸੈਂਸ ਹੈ, ਯੂ ਨੋ ਕਿਤੇ ਨਾ ਕਿਤੇ ਕਮੀ ਆਪਣੇ 'ਚ ਹੈ ਸਾਰਿਆਂ 'ਚ ਹੀ, ਮੈਂ ਵੀ ਵਿੱਚ ਹੀ ਹਾਂ, ਤੁਸੀਂ ਵਿੱਚ ਹੀ ਹੋ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਨੂੰ ਥੋੜ੍ਹੇ ਆ ਸੁਧਰਨਾ ਚਾਹੀਦਾ ਤੁਹਾਡੇ ਖਿਆਲ 'ਚ? ਅਤੇ ਨੰਬਰ ਹੈ ਆਪਣਾ 905-673-3337, 905-673-3337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ, 905-673-3337। ਅਤੇ ਕਮਲਜੀਤ ਸਾਡੇ ਨਾਲ ਨੇ, ਕਮਲਜੀਤ ਢਿੱਲੋਂ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਦੇਖੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਨਾ ਆਪਣੀ ਇੰਸ਼ੋਰੈਂਸ ਨੂੰ ਲੈ ਕੇ ਸ਼ਾਪ ਰਾਊਂਡ ਕਰੋ। ਕਈ ਵਾਰ ਉਹੀ ਆਪਾਂ ਰਿਨਿਊ ਕਰਵਾਈ ਜਾਂਦੇ ਹਾਂ ਵੀ ਯਾਰ ਜਿਹਦੇ ਕੋਲ ਪੋਲਿਸੀ ਹੈ ਇਹਨੇ ਕਿਹੜਾ ਸਾਨੂੰ ਕੁਛ ਗਲਤ ਦੱਸਣਾ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡਾ ਯਾਰ ਸਾਲ ਦਾ $1,000 ਬਚ ਸਕਦਾ। ਇੱਕ ਵਾਰ ਕਮਲਜੀਤ ਨੂੰ ਕਾਲ ਕਰੋ, ਕਹੋ ਕਮਲਜੀਤ ਸਾਡੀ ਰਿਨੂਵਲ ਆ ਰਹੀ ਹੈ, ਸਾਨੂੰ ਇਹ ਕੋਟ ਇਹ ਪ੍ਰੀਮੀਅਮ ਐਡਵਾਈਜ਼ਰ ਨੇ ਦੱਸਿਆ, ਤੁਸੀਂ ਕੀ ਕਰ ਸਕਦੇ ਹੋ, ਇਹਨਾਂ ਨੇ ਦੱਸ ਦੇਣਾ ਤੁਹਾਨੂੰ $500 to $1,000 ਤੱਕ ਦਾ ਡਿਸਕਾਊਂਟ ਕਮਲਜੀਤ ਲੈ ਕੇ ਦੇ ਰਹੇ ਹੈ। ਨੰਬਰ ਹੈ 6473944369, 6473944369, 6473-3349-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-4399-
3: ਅਗਰ ਕਿਸੇ ਦੀ ਵੀ ਰਿਨਿਊਅਲ ਆਈ ਆ ਤੇ ਪ੍ਰਾਈਸ ਵੱਧ ਕੇ ਆ ਗਿਆ ਜਾਂ ਕਿਸੇ ਨੂੰ ਕੋਈ ਵੀ ਆਟੋ ਹੋਮ ਕੋਈ ਕਮਰਸ਼ੀਅਲ ਟਰੱਕ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਜ਼ਰੂਰ ਕਾਲ ਕਰ ਲੈਣਾ। ਸਾਡੇ ਕੋਲ 15 to 20 ਕੰਪਨੀਜ਼ ਅਵੇਲੇਬਲ ਨੇ ਤੇ ਅਪ ਟੂ 500 to 1000 ਤੁਹਾਨੂੰ ਡਿਸਕਾਊਂਟ ਮਿਲਦਾ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਸਾਡੇ ਜੋ ਹੁਣ ਕਲਾਇੰਟ ਹੈਗੇ ਨੇ ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ। ਫੋਨ ਨੰਬਰ ਹੈਗਾ 6473944369, 647-394-4369। ਜੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤੇ ਤੁਹਾਡੀਆਂ ਜਿਹੜੀਆਂ ਸਾਰੀਆਂ ਗੱਡੀਆਂ ਹੈਗੀਆਂ ਨੇ ਤੇ ਘਰ ਵੀ ਹੈਗਾ ਉਹ ਇੱਕੋ ਥਾਂ ਤੋਂ ਇੰਸ਼ੋਰਡ ਕਰਵਾਓ ਤਾਂ ਜੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈ ਸਕੋ, ਜਿਵੇਂ ਕਿ ਮਲਟੀ ਵਹੀਕਲ ਡਿਸਕਾਊਂਟ ਜਿਹੜਾ ਕਿ ਅਪ ਟੂ 25% ਹੋ ਸਕਦਾ ਤੇ ਮਲਟੀ ਲਾਈਨ ਡਿਸਕਾਊਂਟ ਜਿਹੜਾ ਕਿ 15 to 20% ਹੁੰਦਾ। ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ਼ ਕਰਕੇ ਵੀ ਡਿਸਕਾਊਂਟ ਲੈ ਸਕਦੇ ਹੋ, ਜਿਹੜਾ ਕਿ 10% ਡਿਸਕਾਊਂਟ ਤੁਹਾਨੂੰ ਰਾਈਟ ਅਵੇ ਮਿਲ ਸਕਦਾ ਤੇ ਰਿਨਿਊਅਲ ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ। ਅਗਰ ਕੋਈ ਵੀ ਲਿਸਨਰ ਆਪਣੀ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਸਾਲ ਦਾ $500 to $1000 ਸੇਵ ਕਰਨਾ ਚਾਹੁੰਦਾ ਤੇ ਇੱਕ ਵਾਰ ਜ਼ਰੂਰ ਕਾਲ ਕਰ ਲਓ। ਸੋ ਰਿਨਿਊਅਲ ਆਈ ਹੋਈ ਹੈ ਤੇ ਇੱਕ ਵਾਰ ਕੁਇਕ ਕੋਟ ਤੁਸੀਂ ਜ਼ਰੂਰ ਰਿਵਿਊ ਕਰਵਾ ਸਕਦੇ ਹੋ। ਫੋਨ ਨੰਬਰ ਹੈਗਾ ਜੀ 6473944369, 647-394-4469। ਥੈਂਕ ਯੂ ਨਵੀ।
0: ਥੈਂਕ ਯੂ ਜੀ। 647-394-4369 ਕਾਲ ਕਰੋ ਇੱਕ ਵਾਰ ਕਮਲਜੀਤ ਨੂੰ। $1000 ਤੱਕ ਦਾ ਡਿਸਕਾਊਂਟ ਕਿਤੇ ਨਹੀਂ ਗਿਆ ਤੁਹਾਡਾ, ਇਹਨਾਂ ਨੂੰ ਕਾਲ ਕਰ ਲਓ ਜੀ। 0777 ਹੈਲੋ
4: Yes, sir. Good morning to everybody.
0: Good morning.
4: Just sharing one experience. There's an.
0: Ho sakda Hindi ya Punjabi ch sir gal kar lo please.
4: Haan ji sir. ਠੀਕ ਹੈ ਸਰ ਬਵੇਨ ਐਂਡ ਮਕਲੋਗਲਿਨ ਤੇ ਹੈਗੀ ਸੀ ਐਂਡ ਇਟ ਮੇ ਬੀ ਇੱਕ ਮਹੀਨੇ ਪਹਿਲੇ ਦੀ ਗੱਲ ਹੋਣੀ ਹੈ ਇੱਕ ਬੰਦਾ ਖੜਾ ਹੈ ਗੈਸ ਸਟੇਸ਼ਨ ਤੇ ਟਿਮ ਹੋਰਟਨ ਦਾ ਉੱਥੇ ਹੈਗਾ ਔਰ ਉਹ ਟਿਮ ਹੋਰਟਨ ਤੋਂ ਲੈ ਕੇ ਆਪਣਾ ਕੱਪ ਪੀ ਰਿਹਾ ਵਟ ਐਵਰ ਕੌਫੀ ਥੀ ਜੋ ਵੀ ਹੋਏਗਾ ਤੇ ਉਸ ਤੋਂ ਇਲਾਵਾ ਜਿਸ ਵੇਲੇ ਕੌਫੀ ਖਤਮ ਹੋਈ ਉਹਦੀ ਤੇ ਗਲਾਸ ਹੱਥ ਚ ਮੈਂ ਜਸਟ ਪਾਰਕ ਕੀਤਾ ਆਪਣੀ ਗੱਡੀ ਚ ਗੈਸ ਸਟੇਸ਼ਨ ਕਰਨ ਲੱਗਿਆ ਗੈਸ ਭਰ ਰਿਹਾ ਨਾਲ ਹੀ ਨਾਲ ਮੈਂ ਦੇਖ ਰਿਹਾ ਉਸ ਬੰਦੇ ਨੂੰ ਕਿ ਗਲਾਸ ਉਹਦਾ ਖਾਲੀ ਹੋਇਆ ਐਂਡ ਉਹਨੇ ਸੁੱਟਤਾ ਨੀਚੇ ਸੁੱਟਦਾ ਤੇ ਮੈਂ ਕਿਹਾ ਯਾਰ ਬੜੀ ਅਜੀਬ ਜੀ ਗੱਲ ਹੈ ਨਾਲ ਹੀ ਬਿਲਕੁਲ ਬਿਨ ਆਈ ਥਿੰਕ ਦੋ ਚਾਰ ਪੰਜ ਫਿਟ ਦੇ ਦੂਰੀ ਸੀ ਹੋਏਗਾ ਬਟ ਉਹਨੇ ਚੱਕਿਆ ਨੀ ਮੈਂ ਕੀ ਕੀਤਾ ਇੱਕ ਹੱਥ ਮੇਰੇ ਨਾਲ ਗੈਸ ਸਟੇਸ਼ਨ ਦੀ ਪੰਪ ਹੈਗਾ ਸੀ ਮੈਂ ਗੈਸ ਭਰ ਰਿਹਾ ਸੀ ਦੂਜੇ ਹੱਥ ਨਾਲ ਮੈਂ ਵੀ ਫੋਨ ਪ੍ਰਟੈਂਡ ਕਰਕੇ ਵੀ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਐਵੇਂ ਕਰਨਾ ਸ਼ੁਰੂ ਕਰਤਾ ਉਸ ਬੰਦੇ ਨੇ ਦੇਖਿਆ ਕਿ ਮੈਂ ਵੀਡੀਓ ਬਣਾ ਰਿਹਾ ਉਹਨੇ ਕੱਪ ਚੁੱਕਿਆ ਤੇ ਚੁੱਕੇ ਆਪਣੇ ਹੱਥ ਰੱਖ ਲਿਆ ਮੈਂ ਕਿਹਾ ਚੱਲ ਇਹਨੂੰ ਸੁੱਟ ਦੇਣਾ ਮੈਂ ਆਪਣੀ ਗੈਸ ਭਰੀ ਤੇ ਮੈਂ ਆਪਣਾ ਨਿਕਲ ਗਿਆ ਬਾਹਰ ਜਿਸ ਵੇਲੇ ਬਾਹਰ ਨਿਕਲ ਗਿਆ ਉਸ ਤੋਂ ਬਾਅਦ ਮੈਂ ਸਾਈਡ ਮਿਰਰ ਤੋਂ ਦੇਖ ਰਿਹਾ ਉਸ ਬੰਦੇ ਨੇ ਉਹ ਕੱਪ ਫੇਰ ਗਰਾਊਂਡ ਤੇ ਹੀ ਸੁੱਟਿਆ ਆਈ ਹੋਪ ਕਿ ਉਹ ਸੁਣ ਰਿਹਾ ਹੋਵੇ ਉਹ ਪਹਿਚਾਣ ਜਾਏਗਾ ਅਗਰ ਉਹ ਸੁਣ ਰਿਹਾ ਹੋਵੇਗਾ ਤੇ ਬਟ ਇਹੋ ਜਿਹੇ ਕੇਸ ਚ ਤੁਸੀਂ ਕੁਛ ਕਰ ਨਹੀਂ ਸਕਦੇ ਕਿਉਂਕਿ ਮੈਂ ਗੈਸ ਸਟੇਸ਼ਨ ਕ੍ਰੋਸ ਕਰ ਚੁੱਕਿਆ ਸੀ ਕੁਛ ਨਹੀਂ ਕਰ ਸਕਦੇ
0: ਸੀ ਕਰ ਤਾਂ ਕੀ ਹੁਣ ਜਿੰਨਾ ਤੁਸੀਂ ਕਰ ਸਕਦੇ ਸੀ ਕਰ ਲਿਆ ਹੁਣ ਲੋਕਾਂ ਨੂੰ ਨਹੀਂ ਯਾਰ ਆਪਾਂ ਕੰਟਰੋਲ ਕਰ ਸਕਦੇ ਵਾਟ ਕੀ ਨੀਡ ਯੂ ਖੈਰ ਥੈਂਕ ਯੂ ਸਰ ਬਹੁਤ ਤੁਹਾਡਾ ਵੀ ਧੰਨਵਾਦ ਸ਼ੁਕਰੀਆ ਕਾਲ ਕਰਨ ਲਈ ਦੇਖੋ ਆਪਾਂ ਕੋਸ਼ਿਸ਼ ਤਾਂ ਕਰਦੇ ਹਾਂ ਕਿ ਲੋਕਾਂ ਨੂੰ ਸਮਝਾਈਏ ਲੋਕਾਂ ਨੂੰ ਦੱਸੀਏ ਕਿ ਯਾਰ ਇਹ ਸਹੀ ਹੈ ਜਾਂ ਗਲਤ ਆ ਬਟ ਅਗਲਾ ਬੰਦਾ ਹੁਣ ਨਹੀਂ ਸਮਝਦਾ ਕੀ ਕਰ ਸਕਦੇ ਹਾਂ 905-673-3337 ਆਪਣਾ ਨੰਬਰ ਹੈ ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦਾ ਆਇਲ ਚੇਂਜ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਜੀ ਨੂੰ ਤੁਸੀਂ ਫੋਨ ਕਰਨਾ ਤੇ ਇਹਨਾਂ ਨੇ ਬੜੇ ਯਾਰ ਜ਼ਬਰਦਸਤ ਡਿਸਕਾਊਂਟ ਲਾਏ ਹੋਏ ਆ ਟਾਇਰਾਂ ਦੇ ਉੱਤੇ ਸੋ ਟਰੱਕ ਦੇ ਟਾਇਰ ਵਿਦ ਇੰਸਟਾਲੇਸ਼ਨ ਬਹੁਤ ਭਾਰੇ ਭਾਰੇ ਡਿਸਕਾਊਂਟ ਤੇ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਪੈਂਦਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਗੱਲ ਅੱਜ ਦੀ ਸ਼ੁਰੂ ਹੋਈ ਸੀ ਵੀ ਆਪਾਂ ਕਿਵੇਂ ਸੜਕਾਂ ਦੇ ਸਾਈਡ ਤੇ ਡਿੱਚ ਦੇ ਵਿੱਚ ਹੀ ਗਾਰਬੇਜ ਸਿੱਟੀ ਜਾਂਦੇ ਹਾਂ ਆਪਾਂ ਚੱਕ ਕੇ ਫਰਨੀਚਰ ਵੀ ਉੱਥੇ ਸਿੱਟੀ ਜਾਂਦੇ ਹਾਂ ਪੁਰਾਣੇ ਗੱਡੀਆਂ ਦੇ ਟਾਇਰ ਵੀ ਸਿੱਟੀ ਜਾਂਦੇ ਹਾਂ ਮੈਟਰਸ ਵੀ ਸਿੱਟੀ ਜਾਂਦੇ ਹਾਂ ਘਰ ਦਾ ਗਾਰਬੇਜ ਹੈ ਉਹ ਵੀ ਸਿੱਟੀ ਜਾਂਦੇ ਹਾਂ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਆਪਣੇ ਕੋਲ ਐਜੂਕੇਸ਼ਨ ਹੀ ਹੈ ਨਹੀਂ ਨੌਲੇਜ ਹੀ ਹੈ ਨਹੀਂ ਇੰਨੀ ਕਮੀ ਕਿੱਥੇ ਹੈ ਇਹ ਅੱਜ ਦੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਸੀ ਅਤੇ ਨੰਬਰ ਹੈ ਆਪਣਾ 905-673-3337 9056733333 ਤੇ ਕਾਲ ਤੁਹਾਡੀ ਆ ਰਹੀ ਹੈ ਸਾਡੇ ਨਾਲ ਹਰਮਨ ਜੁੜ ਚੁੱਕਿਆ ਸਾਡੇ ਨੰਬਰ 1 ਮੋਰਗੇਜ ਅਤੇ ਫਾਈਨੈਂਸਿੰਗ ਦੇ ਐਕਸਪਰਟ ਪੈਸਾ ਚਾਹੀਦਾ ਹਰਮਨ ਨੂੰ ਕਾਲ ਕਰੋ ਤੁਸੀਂ ਸਕਦੇ ਤੇ ਕਹੋਗੇ ਯਾਰ ਪਹਿਲਾਂ ਹੀ ਹਰਮਨ ਕੋਲ ਚਲ ਜਾਂਦੇ ਹੁਣ ਨੂੰ ਹੋਇਆ ਹੋਣਾ ਸੀ ਕੰਮ ਜੀ ਹਰਮਨ
5: ਥੈਂਕ ਯੂ ਨਵੀ ਗੁੱਡ ਮਾਰਨਿੰਗ ਐਵਰੀਵਨ ਨਵੀ ਪ੍ਰਾਈਵੇਟ ਲੈਂਡਿੰਗ ਬਾਰੇ ਜ਼ਰੂਰ ਗੱਲ ਕਰਦੇ ਹਾਂ ਕਾਫੀ ਕਾਲਸ ਸਾਨੂੰ ਆ ਰਹੀਆਂ ਨੇ ਪ੍ਰਾਈਵੇਟ ਲੈਂਡਿੰਗ ਦੀਆਂ ਜਦੋਂ ਅਸੀਂ ਅਪਰੂਵਲ ਲੈਟਰ ਦੇਖਦੇ ਹਾਂ ਕਈ ਕਲਾਇੰਟਸ ਕੋਲ ਐਗਜ਼ਿਸਟਿੰਗ ਅਪਰੂਵਲ ਹੁੰਦੀਆਂ ਨੇ ਪ੍ਰਾਈਵੇਟ ਲੈਂਡਿੰਗ ਤੋਂ 7-8% ਇੰਟਰਸਟ ਰੇਟ ਤੇ ਅੱਜ ਦੀ ਡੇਟ ਦੇ ਵਿੱਚ ਬਿਕਾਜ਼ ਇੰਟਰਸਟ ਰੇਟ ਘੱਟ ਨੇ ਜਿਹੜੀ ਪ੍ਰਾਈਵੇਟ ਲੈਂਡਿੰਗ ਵੀ ਆ ਮਿਨੀਮਮ 5.19 ਤੋਂ ਸਟਾਰਟ ਹੋ ਰਹੀ ਹੈ ਸੋ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖਣਾ 8-9% ਇੰਟਰਸਟ ਦੇਣ ਦੀ ਕੋਈ ਲੋੜ ਨਹੀਂ ਹੈਗੀ 5.19 ਤੋਂ ਜੇ ਤੁਹਾਡਾ ਕ੍ਰੈਡਿਟ ਸਕੋਰ ਵਧੀਆ ਤੁਸੀਂ ਵਧੀਆ ਡਾਊਨ ਪੇਮੈਂਟ ਕਰ ਰਹੇ ਹੋ ਤਾਂ 5.19 ਤੋਂ ਈਜ਼ੀਲੀ ਤੁਹਾਨੂੰ ਪ੍ਰਾਈਵੇਟ ਲੈਂਡਿੰਗ ਸਟਾਰਟ ਹੋ ਜਾਂਦੀ ਆ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਟਾਈਮ ਰਹਿੰਦੇ ਆਪਣੀ ਫਾਲ ਤੇ ਫੋਲੋ ਅਪ ਲਿਆ ਕਰੋ ਤਾਂ ਕਿ ਤੁਹਾਨੂੰ ਪ੍ਰਾਈਵੇਟ ਲੈਂਡਿੰਗ ਦੀ ਲੋੜ ਹੀ ਨਾ ਪਵੇ ਐਂਡ ਤੁਸੀਂ 3.5-4% ਇੰਟਰਸਟ ਜ਼ਰੂਰ ਅਵੇਲ ਕਰੋ ਜਦੋਂ ਬੈਂਕਸ ਆਫਰ ਕਰ ਰਹੀਆਂ ਨੇ ਬਟ ਜੇ ਕਿਸੇ ਰੀਜ਼ਨ ਕਰਕੇ ਤੁਹਾਨੂੰ ਪ੍ਰਾਈਵੇਟ ਲੈਂਡਿੰਗ ਤੇ ਜਾਣਾ ਵੀ ਪੈਂਦਾ ਦੈਨ ਮੇਕ ਸ਼ੋਰ ਕਿ ਤੁਸੀਂ ਸਾਡੀ ਟੀਮ ਨਾਲ ਟੱਚ 'ਚ ਰਹੋ ਤਾਂ ਕਿ ਅਸੀਂ ਤੁਹਾਨੂੰ ਦੱਸ ਸਕਦੀਏ ਕਿ ਜਿਹੜਾ ਰੇਟ ਆ ਤੁਹਾਨੂੰ ਕਿੰਨਾ ਮਿਲ ਸਕਦਾ ਕਦੋਂ ਕਲੋਜ਼ਿੰਗ ਹੋ ਸਕਦੀ ਆ ਵਿਦਨ ਆ ਡੇ ਔਰ ਟੂ ਵੀ ਕਲੋਜ਼ਿੰਗ ਹੋ ਜਾਂਦੀ ਆ ਪ੍ਰਾਈਵੇਟ ਲੈਂਡਿੰਗ ਨਾਲ ਤਾਂ ਕੋਈ ਹੋਰ ਕੁਐਸਚਨ ਆ ਤੁਹਾਡਾ ਮੌਰਗੇਜ ਦੇ ਰਿਲੇਟਡ ਸਪੈਸ਼ਲੀ ਸੈਲਫ ਇੰਪਲੋਇਡ ਕਲਾਇੰਟਸ ਨੇ ਜਿਹੜੇ ਟਰੱਕ ਡਰਾਈਵਰਸ ਨੇ ਜੇ ਤੁਹਾਨੂੰ ਮੌਰਗੇਜ ਅਪਰੂਵ ਨਹੀਂ ਹੋ ਰਹੀ ਜਾਂ ਬੈਂਕ ਘੱਟ ਮੌਰਗੇਜ ਲਈ ਅਪਰੂਵ ਕਰ ਰਿਹਾ ਮੈਂ ਤੁਹਾਨੂੰ ਏ ਬੈਂਕ ਤੋਂ ਵਧੀਆ ਰੇਟ ਤੇ ਐਂਡ ਤੁਹਾਡੀ ਵਧੀਆ ਬਿਜ਼ਨਸ ਇਨਕਮ ਦੇ ਬੇਸ ਤੇ ਮੌਰਗੇਜ ਅਪਰੂਵ ਕਰਵਾ ਕੇ ਦਊਂਗਾ ਟੀਮ ਹਰ ਮੈਨੂੰ 6476859000 6,47,685,9,000 ਥੈਂਕ ਯੂ ਨਵੀ
0: ਵੈਰੀ ਗੁੱਡ, ਕਰੋ ਹਰਮਨ ਨੂੰ ਫੋਨ ਤੁਸੀਂ ਆਪ ਕੋਈ ਨਵੀਂ ਯਾਰ, ਇਹਨਾਂ ਦੇ ਹੱਥਾਂ ਤਾਂ ਕੋਈ ਜਾਦੂ ਹੀ ਹੈ। 647-6589000 8177 ਹੈਲੋ ਗੁੱਡ ਮਾਰਨਿੰਗ ਜੀ।
6: ਮੈਂ ਕੱਲ ਦੀ ਗੱਲ ਦੱਸ ਰਿਹਾ ਸੀਗਾ, ਕੱਲ ਨਾ ਕਪਲ ਇੱਕ ਨਿਕਲੇ ਵਾਲਮਾਰਟ ਚੋਂ ਆਪਣੇ ਇੰਡੀਅਨ, ਤੇ ਵੱਡੀ ਸ਼ਾਪਿੰਗ ਕਾਰਟ ਲੈ ਕੇ ਗਏ ਸੀ ਅੰਦਰ ਉਹ, ਤੇ ਉਹਨਾਂ ਨੇ ਲਏ 6 ਕੇਲੇ ਖਰੀਦੇ, ਤੇ ਹਸਬੈਂਡ ਨੂੰ ਕਿਤੇ ਭੁੱਖ ਲੱਗੀ ਸੀਗੀ, ਉਹ ਬਾਹਰ ਆ ਗਏ ਸ਼ਾਪਿੰਗ ਕਾਰਟ ਉਵੇਂ ਬਾਹਰ ਲੈ ਗਏ ਵੀ ਚਲੋ ਤੁਸੀਂ ਜੇ ਇੱਕ ਕੇਲੇ ਲਏ ਹੱਥ ਚ ਫੜ ਲਓ ਸ਼ਾਪਿੰਗ ਕਾਰਟ ਉੱਥੇ ਲਾ ਦਿਓ, ਹਨਾ ਵਾਪਸ ਉਸੇ ਥਾਂ ਤੇ ਲਾ ਦਿਓ ਤੁਸੀਂ ਅੱਗੇ ਥੱਲਿਆ। ਉਹਨਾਂ ਨੇ ਉੱਥੇ ਨਹੀਂ ਲਾਈ, ਛੇ ਉਹਦੇ ਹਸਬੈਂਡ ਨੂੰ ਭੁੱਖ ਲੱਗੀ, ਉਹਨੇ ਕੇਲਾ ਖਾਧਾ ਤੇ ਛਿੱਲੜ ਕਾਰਟ ਦੇ ਵਿੱਚ ਹੀ ਕੱਟ ਗਿਆ।
0: ਅੱਛਾ,
6: ਤੇ ਕਾਰਟ ਵੀ ਰਸਤੇ ਦੇ ਵਿੱਚ ਹੀ, ਮਤਲਬ ਇਹ ਵੀ ਨੀ ਵੀ ਬੈਗ ਉੱਥੇ ਕਾਰਟ ਲਾ ਦੀ, ਅੱਪਲ ਤਾਂ ਤੁਸੀਂ ਬਾਹਰ ਐਗਜ਼ਿਟ ਲਿਆ ਵੀ ਕਾਰਟ ਉੱਥੇ ਪੁਆਇੰਟ ਬਣਿਆ ਹੁੰਦਾ, ਤੁਸੀਂ ਉੱਥੇ ਲਾ ਦਿਓ।
0: ਉਹੀ ਤਾਂ ਹੈ ਹਾਂ,
6: ਹੁਣ ਉਹ ਹਾਂ ਮੇਰੇ ਉਹ ਫਰੈਂਡ ਹੁੰਦੇ ਨਾ ਅੰਦਰ, ਉਹ ਗੱਲਾਂ ਕਰਦੇ ਹੁੰਦੇ ਵੀ ਇਹ ਸਭ ਨੋਟ ਕਰਦੇ ਆ ਵੀ ਕਾਰਟਾ ਵਾਪਸ ਕੌਣ ਨੀ ਲਾ ਕੇ ਜਾਂਦਾ, ਕਿਉਂਕਿ ਪਹਿਲਾਂ ਪੁਆਉਂਦੇ ਸੀ ਕੋਇਨ ਉਹ ਗੌਰਮੈਂਟ ਵਾਲੇ, ਲੋਕੀ ਕੋਇਨ ਕੱਢਣ ਜਦੋਂ ਜਾਂਦੇ ਸੀ ਤੇ ਉਹ ਕਾਰਟ ਆਪਦੀ ਲਾ ਜਾਂਦੇ ਸੀ, ਹੁਣ ਉਹਨਾਂ ਨੇ ਕੋਇਨ ਨਵੀਆਂ ਕਾਰਟਾਂ ਬਣਾਈਆਂ, ਕੋਇਨ ਬੰਦ ਕਰਤਾ, ਤੇ ਉਹ ਨੋਟ ਕਰਦੇ ਹੁੰਦੇ ਵੀ ਕੌਣ ਨੀ ਕਾਰਟਾ ਵਾਪਸ ਲਾ ਕੇ ਜਾਂਦਾ, ਕਿਉਂਕਿ ਜਿਹੜਾ ਹੁਣ ਬੰਦਾ ਕਲੈਕਟ ਕਰਦਾ ਕਾਰਟਾ ਉਹਨਾਂ ਨੂੰ ਪਤਾ ਨੀ ਕਿੱਥੋਂ ਕਿੱਥੋਂ ਦੂਰੋਂ ਤੱਕ ਕਲੈਕਟ ਕਰਨੀਆਂ ਪੈਂਦੀਆਂ, ਉਹ ਖਿੱਚਦੇ ਆ ਫਿਰ ਅਗਲੇ।
0: ਨਹੀਂ ਦੇਖੋ ਯਾਰ, ਹੁਣ ਕਾਮਨ ਸੈਂਸ ਹੈ, ਤੁਸੀਂ ਸਟੋਰ ਚੱਲੇ ਹੋ, ਉੱਥੇ ਥਾਂ ਥਾਂ ਤੇ ਪਾਰਕਿੰਗ ਲਾਟ ਦੇ ਵਿੱਚ ਹਰ ਇੱਕ ਮਤਲਬ ਰੋਅ ਛੱਡ ਕੇ ਉਹਨਾਂ ਨੇ ਕਾਰਟ ਰੱਖਣ ਨੂੰ ਜਗ੍ਹਾ ਬਣਾਈ ਹੈ, ਕਿੰਨਾ ਕੁ ਟਾਈਮ ਲੱਗਦਾ ਯਾਰ ਜਾ ਕੇ ਰੱਖਿਆ ਤੁਸੀਂ ਉੱਥੇ?
6: ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ, ਬੋਰੇ ਨਹੀਂ ਛੱਡ ਕੇ ਜਾਂਦੇ, ਆਪਣੇ ਵਾਲੇ ਹੀ ਕਰਦੇ ਆ। ਜਿੱਥੇ ਕਾਰਟ ਗੱਡੀ ਚ ਸਮਾਨ ਰੱਖਿਆ ਉੱਥੇ ਕਰਬ ਜੀ ਬਣੀ ਹੁੰਦੀ ਉਹਦੇ ਤੇ ਤਾਂ ਚੜਾ ਗਏ, ਉਹ ਐਫਰਟ ਕਰ ਲੈਂਦੇ ਆ ਤਾਂ ਚੜਾ ਗਏ ਉਹਦੇ ਤੇ ਟਕਾ ਕੇ ਚਲੇ ਜਾਂਦੇ ਆ, ਇਹ ਨੀ ਗਾ ਵੀ ਵਾਪਸ ਉੱਥੇ
0: ਵਾਪਸ ਰੱਖਣੀ ਹੈ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਸੋ ਵੀਕਐਂਡ ਹੈ ਤੇ ਵੀਕਐਂਡ ਤੇ ਤੁਸੀਂ ਫੰਕਸ਼ਨ ਕਰੋ ਥੋੜੇ ਯਾਰ, ਫੈਮਿਲੀ ਨੂੰ ਲੈ ਕੇ ਜਾਓ ਡਾਊਨ ਟਾਊਨ ਟੋਰਾਂਟੋ ਤੇ ਸੈਂਟਰ ਆਈਲੈਂਡ ਜਾਓ, ਉੱਥੇ ਯਾਰ ਰਾਈਡਾਂ ਖਾਣ ਪੀਣ ਨੂੰ ਤੁਸੀਂ ਵਧੀਆ ਆਪਣਾ ਸਕਦੇ, ਖਾਣ ਪੀਣ ਨੂੰ ਸਮਾਨ ਲੈ ਜਾਓ, ਉੱਥੇ ਪਿਕਨਿਕ ਕਰੋ। ਸੋ ਤੁਸੀਂ ਪਰ ਜਾਣਾ ਪ੍ਰਾਈਵੇਟ ਆਪਣੀ ਟੈਕਸੀ ਤੇ, ਪਾਣੀ ਵਾਲੀ ਟੈਕਸੀ, ਪਿੱਛੋਂ ਸੀਂਟ ਆ ਉਹਦੀ ਸਕਾਈਲਾਈਨ ਦਿਸ ਰਹੀ ਹੈ। ਮੈਂ ਪਰਸਨਲੀ ਫੇਰੀ ਦਾ ਫੈਨ ਨਹੀਂ, ਉੱਥੇ ਬੰਦੇ ਤੇ ਬੰਦਾ ਚੜਿਆ ਹੁੰਦਾ, ਇੰਨਾ ਸਮਾਨ ਚੁੱਕਿਆ ਹੁੰਦਾ ਆਪਣੇ ਕੋਲ, ਇੱਥੇ ਆਰਾਮ ਨਾਲ ਜਿੰਨਾ ਮਰਜ਼ੀ ਸਮਾਨ ਲੈ ਕੇ ਜਾਓ ਤੇ ਆ ਲਓ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ, T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਹਾਂ ਜੀ, 6972 ਹੈਲੋ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ।
7: ਹਾਂਜੀ, ਕੱਲ ਆਪਾਂ ਗੱਲ ਕਰ ਰਹੇ ਸੀ ਨਾ ਡੌਗ ਪੂਪ ਵਾਲੀ, ਤੇ ਮੈਂ ਕੈਨੇਡਾ ਪੋਸਟ ਕੰਮ ਕਰਦਾ, ਉਹਦੇ ਵਿੱਚ ਨਾ ਮੈਂ ਇੱਕ ਵਾਰੀ ਵੇਖਿਆ ਕਿ ਉਹ ਨਾ ਕੋਈ ਜਣਾ ਲਿਫਾਫੇ ਚ ਪਾ ਕੇ ਤੇ ਜਿੱਥੇ ਚਿੱਠੀਆਂ ਪਾਈ ਦੀਆਂ ਨਾ ਆਪਾਂ, ਉਹਦੇ ਵਿੱਚ ਜਦੋਂ ਮੈਂ ਦਰਵਾਜ਼ਾ ਖੋਲਿਆ ਉਹਦੇ ਵਿੱਚ ਪਈ ਸੀ। ਹਾਂਜੀ,
0: ਕੀ ਕਰੋਗੇ,
7: ਇੱਦਾਂ ਵੀ ਕਰਦੇ। ਤੇ ਇੱਕ ਇੱਕ ਹੋਰ ਚਾਂਸ ਆ ਆਪਣੇ ਰਾਜਧਾਨੀ ਵਾਲੇ ਨੀਗੇ।
0: ਚਲੋ ਤੁਸੀਂ ਕਿਸੇ ਬਿਜ਼ਨਸ ਦੀ ਗੱਲ ਨੀ ਕਰਨੀ, ਮੈਨੂੰ ਪਤਾ ਨੀ ਤੁਸੀਂ ਬੁਰੀ ਕਹਿਣੀ ਚੰਗੀ ਕਹਿਣੀ, ਬਟ ਉਹ ਨਾ ਸਾਡੇ ਕੋਲ ਕੋਈ ਫੈਕਟ ਨੀ ਹੁੰਦਾ, ਸੁਣ ਨੀ ਸਕਦੇ। ਸੋ ਬਟ ਚਲੋ ਤੁਸੀਂ ਕੈਨੇਡਾ ਪੋਸਟ ਦੀ ਗੱਲ ਦੱਸੀ ਹੈ, ਕੈਨੇਡਾ ਪੋਸਟ ਦੇ ਦੇਖੋ ਜਿੱਥੇ ਆਪਾਂ ਮੇਲ ਪਾਈ ਦੀ ਉੱਥੇ ਕਹਿੰਦੇ ਕਿ ਕਿਸ ਨੇ ਡੌਗ ਦਾ ਪੂਪ ਬੈਗ ਚ ਪਾ ਕੇ ਉੱਥੇ ਫਸਾਇਆ ਹੋਇਆ। ਦੱਸ
7: ਕਿਸੇ ਦੁਕਾਨ ਤੇ ਨਾ ਕੋਈ ਲਿਫਾਫਾ ਭੁੱਲ ਗਿਆ, ਮਤਲਬ ਉਹਦਾ ਪੂਪ ਦਾ ਲਿਫਾਫਾ ਭੁੱਲ ਗਿਆ ਉੱਥੇ, ਵੇਖ ਲੋ ਆਹ ਹਾਲ ਆ।
0: ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਦੇਖੋ ਸਫਾਈ ਦਾ ਧਿਆਨ ਰੱਖੋ, ਗਾਰਬੇਜ ਡੰਪ ਬਣੇ ਨੇ ਥਾਂ ਥਾਂ ਹਰੇਕ ਸ਼ਹਿਰ ਚ ਬਣੇ ਨੇ, ਉੱਥੇ ਜਾ ਕੇ ਡੰਪ ਸੁੱਟੋ, ਐਂ ਨਹੀਂ ਕਿ ਜਿੱਥੇ ਜੀ ਕੀਤਾ ਉੱਥੇ ਰੱਖ ਦਿੱਤਾ। ਓਕੇ, ਸੋ ਕਿਚਨ ਰੈਡੀ ਕਰਾਉਣੀ ਹੈ ਆਪਣੇ ਮਨਪਸੰਦ ਦੀ ਟੋਪ ਆਫ ਦ ਲਾਈਨ ਐਸੀ ਕਿਚਨ ਕਿ ਤੁਸੀਂ ਵੀ ਦੇਖਦੇ ਰਹਿ ਰਹੋਗੇ ਕਿ ਬੱਲੇ ਯਾਰ ਇੱਦਾਂ ਦੀਆਂ ਵੀ ਕਿਚਨਾਂ ਬਣਦੀਆਂ ਨੇ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰਨਾ ਤੁਸੀਂ, ਬਹੁਤ ਹੀ ਸ਼ਾਨਦਾਰ ਕਿਚਨ, 416-859-1920 ਕਿਚਨ ਦੇ ਮਾਹਰ ਨੇ, 416-859-1920 ਨਿਊ ਹਾਈਟਸ, ਨਿਊ ਹਾਈਟਸ, ਨਿਊ ਹਾਈਟਸ ਕਿਚਨ ਦੇ ਮਿਸਟਰ ਜਸਪਾਲ ਰਾਏ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ,
8: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਸਵੇਰੇ 9 to 10 ਤੱਕ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਬਿਖੇਰਦੀ ਆਵਾਜ਼, ਡੀਲਸ, ਆਫਰਸ, ਗੀਤ ਸੰਗੀਤ ਪੇਸ਼ ਕਰਦੀ ਆਵਾਜ਼, ਤੁਹਾਡੀ ਨਿੱਖਰਦੀ ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼, ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 to 10 ਤੱਕ ਰੇਡੀਓ ਆਵਾਜ਼।
10: All advertisements are paid. Awaz the Voice does not take any responsibility for any paid advertisements during this program.

0: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
1: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
2: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
3: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
4: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
5: ਦੋ ਵਿਆਹ ਕੀਤੇ ਇੰਡੀਆ 'ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
6: ਸਾਫਾ ਟਰਬਨ, ਟਰਬਨ ਵੈਡਿੰਗ ਅਸੈਸਰੀ, ਸਫਾਰੀ ਸੂਟ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਿਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫੀਆਂ ਦੇ ਵਾਸਤੇ ਸਾਫਾ ਟਰਬਨ 158 ਕੈਨਲੀ ਰੋਡ, ਬ੍ਰੈਂਟਨ, 437-655-3040, 4367-655-3040।
7: 6'2" ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
8: ਇਸੀ ਤਰ੍ਹਾਂ ਤਵਾ ਕਿਚਨ ਕਾ ਦਾਰਾ ਸਿੰਘ ਪਰੋਠਾ ਵੀ ਹਾਰ ਨਹੀਂ ਮਾਨ ਰਹਾ, ਚੈਂਪੀਅਨ ਇਨ ਪਰਾਠਾ ਮਾਰਕੀਟ,
9: ਜੋ ਕਿ ਮਿਲ ਰਿਹਾ 2 for 10 ਐਟ ਤਵਾ ਕਿਚਨ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਕਲੋਜ਼ ਟੂ ਕੈਨੇਡੀ ਐਂਡ ਸਟੀਲਸ, 905-451-2600, 905-451-2600।
10: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਆਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਟ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਆਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। Book your next event now. 50 Sunnyvale Gate, Brampton, 905-790-1699, 905-790-1699.
11: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
12: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋਂ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
13: 50 ਸਨੀਵੇਲ ਗੇਟ, ਬ੍ਰੈਂਟਨ, ਮਾਉਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-795-1699, tawakitchen.ca।
14: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
15: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
16: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
17: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
18: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8404-84-0-1।
19: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
8: ਡਰਾਈਵਿੰਗ ਲਾਇਸੈਂਸ?
19: ਨੋ।
8: ਪੁਲਿਸ ਆਫਿਸਰ?
19: ਨੋ ਨੋ।
8: ਟ੍ਰੈਫਿਕ ਲਾਇਸੈਂਸ?
19: ਨੋ।
8: ਦੈਨ
7: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100। ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ। ਜ਼ਿੰਦਗੀ

0: Sunflower Drive, Brampton. Major intersection, Steels and Kennedy, 9054512600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
2: ਭੈਣ ਜੀ, ਤੀਜਾ ਵਿਆਹ ਆ ਕੈਨੇਡਾ ਦੇ ਵਿੱਚ। ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ। ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, tawakitchen.ca।
5: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, tawakitchen.ca।
7: पापा पापा, सुनते क्यों नहीं, चॉकलेट लेनी है।
8: अजी सुनते हो, कहाँ गुम हो?
9: अरे महेश, अभी तक ऑफिस नहीं आए, पता नहीं मीटिंग थी। हेलो हेलो हेलो,
10: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।

ਤਿਣਕੇ ਜਿੰਨੀ ਕਦਰ ਨੇ ਮੇਰੀ ਮੈਨੂੰ ਤਖ਼ਤ ਬਿਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: नानक कामन सदा सुहागण। हे नानक, वह रूह प्रभु परमेश्वर ना मिल जाती है, जन्म मरण के दुखों के कटी जाती है। मिल मेरे प्रीतम जियो तुद बिन खरी नमाणी। हे परमेश्वर, तेरे तो बिना मेरी नमाणी रूह है जड़ी वह बिलक रही है, वह तरस रही है, वह तेरे मूँह च तेरे प्यार च नहीं, वह तेनो आनंद की अवस्था के याद कर रही हैगी है। एडवांस सुन रहे हो और एक बार फिर तो चढ़ती कला के एक नवे दिन की शुरुआत हो चुकी है। माड़े मोटे तो चलते ही रहते होंगे ने, कोई चक्कर ही नहीं गा। नॉर्मल जी लाइफ जीए तो फिर की जीए, माड़ा मोटा तो चलता भी रहना चाहिए होंगे। तो एक बार फिर तो चलिए सफर के वाल जो बहुत खूबसूरत पर तुहाडे साथ दे नाल 905-673-3333 जिथे चलेंगा चलूँगी नाल तेरे टिकटां दो लै ली। हो सकता बहुत सारे लोगों ने मेरी आवाज़ पॉजिटिविटी दिंदी होवे, हो सकता बहुत सारे लोगों ने आवाज़ पसंद भी ना हो सकता ना पसंदे होने के बावजूद भी सुन रहे होवो, इनू कृपा कहिंदे आ। ते मैं गलियां दा रोड़ा कूड़ा मेरे साहिब दियां वडियाइयां, कुछ नहीं पल्ले, कुकर्मां नाल पापां नाल तबाहियां नाल भरी हुई है जिंदगी है। मैं गलियां दा रोड़ा कूड़ा, कूड़ा ही हाँ सड़कों का सी, गलियां का कूड़ा, मेरे साहिब दियां वड़ियाइयां। उस सतगुर सच्चे पातशाह की कृपा जो होंदी है, तिनके जिन्नी कदर ना मेरी, कोई नहीं जानदा, कोई बात ना पूछे मेरा जी, है ना। सो है ही नहीं कुछ साढ़े पल्ले, अज मैनू कुछ भी नहीं पता की हो रहा मेरे कंट्रोल च, मैं लगता है कि मैं करता पाया, मैनू नहीं पता अगले क्षण की होना है। हाँ जी, तिनके जिन्नी कदर ना मेरी, मैंने तख्त बिठाया साइया, इन्ने लोग इज्जत नवाज रहे ने फिर भी इनिया कमियां के बावजूद, तो तख्त बिठाया हुंदा कि तुसी अपने लिए जिहड़ा दूसरों इज्जत देखते हो कि तुहाडी रिस्पैक्ट करते हैं उन्होंने कहिंदे तख्त बिठाया साइया। जे वेखा मैं अमलों वल तो अपने कमां वल देखा तो कुछ नहीं मेरे पल्ले, जे वेखा तेरी रहमत वल तो बल्ले ही बल्ले बल्ले, भी तेरी कृपा ही है, बल्ले बल्ले है तेरी परमात्मा, शुक्र है तेरा कि परदे टके हुए ने। सो एक बार फिर तो चलिए इस शो के जिते सा शामिल होने जा रहे, 905-673-3333 स्टूडियोज नंबर, और थोड़े नाल सब तो पहला रखड़ी अज भैणा ते भरावां दे प्यार दा प्रतीक, एक त्यौहार एक शगन के तौर दे उत्ते है। ये प्यार दिलां च ही हुंदे ने, मनां दे विच खोट ने ते हत्थां ते धागे ने, गल्लां नहीं बणदियां। गल्लां ते ये ने कि रोज़ ही रखड़ी होवे ते रोज़ ही फादर्स डे होवे, रोज़ ही मदर्स डे होवे, भावें तुसी लख एक दूसरे नाल नाराज़ हो किसी गल तो, जिहड़ा प्यार है तुहाडा, थोड़ी सद्भावना एक दूसरे लिए उदा ही बनी रहे। कुछ खबर ने जिन्हां दे उपर मैं जिक्र करूँगा, टैरिफ्स के उपर कुछ नवे अपडेट, जिथे अमेरिका किस करबट बैठ रहा है। कल श्री डोनल्ड ट्रंप साहब ने नक्शा चक्या ते लिखता हुण कल तो जी यह लेक ओंटारियो जिहड़ी है वह अमेरिका का खन कि लेक लूक बन जाऊ, ना वो होजूगा। मामा हीर दिया 2600 साल पुरानी लेक का नाँ चलता आ रहा, ओंटेरियो का नाम बाद चो पिया, लेक का नाम पहला पिया हो, अमेरिका बनन तो पहला दी लेक है। कल कैनेडा फैनेडा ना लिखती, अमेरिका ना लिखती कागज उत्ते, मैनू यह डर लगता कल किसी होर कंट्री ना लिखते हुए रूस भी हम अमेरिका ही आना ऑर्डर पास करता। कारण ही कहता ये ऑर्डर उन्हें अपने लिए पास किया है खुद ली, वी डोंट गिव डैम। प्राइम मिनिस्टर कारनी कहता ये जो मर्जी लिखी चले कागज़ के टुकड़े तो सानू की फर्क है, लैट हिम राइट डाउन। एक बच्चा कागज़ से कुछ लिख रहा तो उन्होंने ऑर्डर करके पास कर रहा तो वो अपने आप ही कर रहा, असी नहीं मानते इनू। फिलहाल बहुत सारी गल्लां बातें होर, पर इस समय च जो टफ टाइम है मुल्क दे लई, मुल्क दियां कोई भी चीज़ां तुहानू ना पसंद ने ना, उन्हां नू इग्नोर करके पसंद तौर के उत्ते लैके चलो। मोहन भागवत के वीजे की गल चल रही है, उसके डिस्कशन जी प्राइम टाइम के मेन स्ट्रीम चल रही थी उसके उपर भी गल करूँगा, थोड़ी जी गल होर। पर पहला फ्रैश क्रॉसी डिपो कहता कि आ जाओ अज, क्यों भाई जी आने?
1: हाँ जी अमन भाजी, सत श्रीकाल और सारे
0: रिश्तेदार,
1: सत श्रीकाल जी। सो बिल्कुल जी, रखड़ी दी सारे बहुत बहुत बधाई, बहुत बहुत मुबारक फ्रैश क्रॉसी डिपो वालों। जे तुसीं हजे भी रखड़ियां बायआउट करन वास्ते सोचदे पए हो तां दो लोकेशन है जी सर्व करन वास्ते ब्रैम्पटन दे विच, और बहुत ही वधिया वधिया डिजाइन आए है जिहड़े कि 99 सेंट तो लैके शुरू हो जांदे आ जी, और बहुत ज्यादा रेंज दे विच नहीं हैगे, प्राइस बड़े रीजनेबल आए ने, पर डिजाइन देख के तुहानूं वधिया लगूगा, गुट ते रखड़ी बन्नी वीरे दे भी बहुत वधिया लगूगी। सो जरूर पहुंचना तुसीं, दो लोकेशन 31 स्टीपल बुश एवन्यू ब्रैम्पटन दे उत्ते, और सैकेंड लोकेशन डंडास स्ट्रीट ਈਸਟ ਜਿਹੜਾ ਥਿਕਸਨ ਔਰ ਡੰਡਾਸ ਦਾ ਜਿਹੜਾ ਕਾਰਨਰ ਆ 1618 ਡੰਡਾਸ ਸਟਰੀਟ ਈਸਟ ਵਿਟਬੀ ਤੇ ਪਹੁੰਚਣਾ ਤੁਸੀਂ। ਕੱਲ ਬਹੁਤ ਸਾਰੇ ਭੈਣ ਭਰਾ ਆਏ ਸੀਗੇ, ਰੱਖੜੀਆਂ ਖਰੀਦ ਕੇ ਲੈ ਕੇ ਗਏ ਆ। ਜਿਹਨਾਂ ਨੇ ਕੱਲ ਮਨਾਈ ਆ ਉਹ ਬਹੁਤ ਵਧੀਆ, ਉਹਨਾਂ ਨੂੰ ਡਿਜ਼ਾਇਨ ਪਸੰਦ ਆਏ ਨੇ, ਔਰ ਜਿਹਨਾਂ ਨੇ ਅੱਜ ਲੈ ਕੇ ਜਾਣਾ ਉਹਨਾਂ ਨੂੰ ਵੀ ਬਹੁਤ ਵਧੀਆ ਡਿਜ਼ਾਇਨ ਪਸੰਦ ਆਉਣਗੇ। ਤੁਸੀਂ ਇੱਕ ਵਾਰੀ ਜ਼ਰੂਰ ਚੱਕਰ ਲਾ ਕੇ ਜਾਇਓ ਜੀ, ਦੋਵੇਂ ਲੋਕੇਸ਼ਨਾਂ ਦੇ ਉੱਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਇਨ ਪਏ ਨੇ। ਸੋ ਅਗੇਨ ਫਰੈਸ਼ ਗ੍ਰੋਸਰੀ ਡਿਪੋ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਸਿਹਤਮੰਦ ਰੱਖੇ ਜੀ। ਥੈਂਕ ਯੂ ਅਮਨ ਭਾਜੀ।
0: ਸੋ ਰੱਖੜੀ ਦੇ ਜ਼ਰੂਰ ਤੁਸੀਂ ਪਹੁੰਚਣਾ ਹੈਗਾ ਫਰੈਸ਼ ਗ੍ਰੋਸਰੀ ਡਿਪੋ, ਦੋ ਲੋਕੇਸ਼ਨ, ਸਟੇਪਲ ਬੁਸ਼ ਦੇ ਉੱਤੇ ਜਿਹੜੀ ਰਾਤ ਦੇ 12 ਵਜੇ ਤੱਕ ਖੁੱਲ੍ਹੀ ਹੈਗੀ ਹੈ। ਤੁਸੀਂ ਜ਼ਰੂਰ ਰੱਖੜੀ ਦੇ ਉੱਤੇ ਪਹੁੰਚੋਗੇ ਸਟੇਪਲ ਬੁਸ਼ ਵਾਲੀ ਲੋਕੇਸ਼ਨ ਦੇ ਨਾਲ ਨਾਲ। ਦੂਸਰੀ ਲੋਕੇਸ਼ਨ ਕੋਈ ਵੀ ਜਾਣਕਾਰੀ ਲਈ 905-458-1300, ਔਰ $150 to $200 ਪੂਰੇ ਮੰਥ ਦੀ ਗਰੋਸਰੀ ਦੇ ਉੱਤੇ ਬਚਾ ਸਕਦੇ ਹੋ ਜੇ ਤੁਸੀਂ ਅੱਜ ਉੱਥੋਂ ਕਾਰਟ ਭਰਦੇ ਹੋ। ਬਹੁਤ ਸਾਰੇ ਆਈਟਮਸ ਐਸੇ ਨੇ ਜਿਹੜੇ ਤੁਹਾਨੂੰ ਕਲੋਜ਼ ਟੂ ਉਸ ਪ੍ਰਾਈਸ 'ਤੇ ਲਾਏ ਨੇ ਜਿੰਨੇ ਦੀ ਪਰਚੇਜ਼ ਹੈਗੀ ਆ, ਨੋ ਪ੍ਰੋਫਿਟ ਦੇ ਉੱਪਰ ਲਗਾਏ ਹੋਏ ਨੇ, ਔਰ ਨੋ ਪ੍ਰੋਫਿਟ 'ਤੇ ਕੋਈ ਵੀ ਕਦੇ ਕਿਸੇ ਨੂੰ ਬੀਟ ਨਹੀਂ ਕਰ ਸਕਦਾ। ਸੋ ਪਹੁੰਚੋ ਦੋਨੋਂ ਜਗ੍ਹਾ ਦੇ ਉੱਤੇ। ਨੰਬਰ ਟੂ ਕਾਲ 905-458-1300, ਫਰੈਸ਼ ਗਰੋਸਰੀ ਡਿਪੂ। ਸਪੋਰਟ ਕਰੋ ਆਪਣੇ ਬਿਜ਼ਨਸਿਸ ਨੂੰ ਜਿਹੜੇ ਤੁਹਾਨੂੰ ਸਪੋਰਟ ਕਰ ਰਹੇ ਨੇ। ਮਹਿੰਗਾਈ ਦੇ ਦੁਸ਼ਮਣ ਦੀ ਗੱਲ ਕਰਦਾ ਹੁੰਦਾ ਕਿ ਮਹਿੰਗਾਈ ਨਾਲ ਦੁਸ਼ਮਣੀ, ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਲੋਕੇਸ਼ਨ ਖੁੱਲ੍ਹੀ ਹੈ ਬ੍ਰੈਂਪਟਨ ਵਾਲੀ, ਅਤੇ 905-458-1300 'ਤੇ ਕਾਲ ਕਰਨੀ ਆ। ਐਮ ਕੇ ਪੈਲਟਸ ਆ ਕੰਪਨੀ ਦਾ ਨਾਂ। ਤੁਸੀਂ ਸਕਿੱਡ ਨੇ ਜਿਹੜੀਆਂ ਤੁਸੀਂ ਸਪੋਰਟ ਕਰਨਾ। ਬਹੁਤ ਸਾਰੇ ਲੋਕ ਮੈਨੂੰ ਜਿਹੜੇ ਸੁਣਦੇ ਪਏ ਨੇ ਉਹ ਸੁਪਰਵਾਈਜ਼ਰ ਮੈਨੇਜਮੈਂਟ ਪੋਜੀਸ਼ਨਸ ਦੇ ਵਿੱਚ ਬਹੁਤ ਸਾਰੇ ਕੰਪਨੀਜ਼ 'ਚ ਕੰਮ ਕਰਦੇ ਨੇ। ਤੁਹਾਡੇ ਡੌਕਸ ਦੇ ਉੱਤੇ ਜਿਹੜੀਆਂ ਸਕਿੱਡ ਲੱਗਦੀਆਂ ਨੇ ਉਹਨਾਂ ਸਕਿੱਡ ਵਾਸਤੇ ਐਮ ਕੇ ਪੈਲਟਸ ਤੁਹਾਨੂੰ ਇਨਵਾਈਟ ਕਰਦਾ ਕਿ ਸਾਡੇ ਕੰਪਨੀ ਨੂੰ ਆਪਣੇ ਬਿਜ਼ਨਸ ਦਾ ਹਿੱਸਾ ਬਣਾਓ। ISPM 15 ਸਰਟੀਫਾਈਡ ਇਹ ਜਿਹੜੀਆਂ ਸਕਿੱਡਸ ਨੇ ਅਤੇ ਤੁਸੀਂ ਟੈਸਟਡ ਨੇ, ਦੁਨੀਆ 'ਚ ਕਿਤੇ ਵੀ ਐਕਸਪੋਰਟ ਕਰ ਦਿਓ ਇਹਨਾਂ ਨੂੰ। ਅਤੇ ਤੁਸੀਂ ਇਹਨਾਂ ਸਕਿੱਡਸ ਦੇ ਵਾਸਤੇ ਐਮ ਕੇ ਪੈਲਟਸ, ਤੁਸੀਂ ਲੱਕੜ ਦੀ ਕੋਈ ਪੈਕਿੰਗ ਬਣਾਉਣੀ ਆ ਕਸਟਮ, ਕੁਛ ਵੀ ਤੁਸੀਂ ਟਰਾਂਸਪੋਰਟ ਦਾ ਕੰਮ ਕਰਦੇ ਹੋ, ਕ੍ਰੋਸ ਡੋਕਿੰਗ ਦਾ ਕੰਮ ਕਰਦੇ ਹੋ, ਤੁਹਾਡੇ ਸਪਲਾਈਜ਼ ਪੂਰੀਆਂ ਕਰ ਦਿਓਗੇ। 365-866-3658-66-2080 ਤੁਹਾਡੀ ਕਮਿਊਨਿਟੀ ਦੀ ਕੋਈ ਕੰਪਨੀ ਆ ਐਮ ਕੇ ਪੈਲਟਸ, ਅਤੇ info@mkpellets.ca info@mkpellets.ca ਦੇ ਉੱਤੇ ਵੀ ਕੰਟੈਕਟ ਕੀਤਾ ਜਾ ਸਕਦਾ ਹੈ। ਔਰ ABS ਆਟੋਕਲੇਜ਼ਨ ਕਿਚਨਰ ਵਾਟਲੋ ਕੇਂਬਰਿਜ ਦੇ ਏਰੀਏ ਦੇ ਵਿੱਚ ਟਰੱਕ ਅਤੇ ਕਾਰ ਦੀ ਜਿਹੜੀ ਡੈਂਟਿੰਗ ਪੇਂਟਿੰਗ ਦੇ ਵਿੱਚ ਟੋਪ ਦਾ ਨਾਮ ਹੈਗਾ, ਟਰੱਕ ਦੀ ਸੇਫਟੀ, ਕਾਰ ਦੇ ਬੋਡੀ ਵਰਕ ਜਾਂ ਟਰੱਕ ਦਾ ਬੋਡੀ ਵਰਕ, 416-520-1946 'ਤੇ ਕਾਲ ਕਰੋਗੇ। ਔਰ ਸਾਡੇ ਨਾਲ ਤੁਸੀਂ ਸ਼ੋਅ 'ਚ ਕੰਟੈਕਟ ਕਰਨਾ 416-518-3200। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਕਹਿੰਦਾ ਫੁੱਲਾਂ ਦੀ ਬਹਾਰ, ਫੁੱਲੇ ਫੁੱਲ ਲਗਾਓ, ਫੁੱਲਾਂ ਵਾਸਤੇ ਆਪਣੇ ਘਰ ਦਾ ਬੈਕਯਾਰਡ ਫਰੰਟ ਯਾਰਡ ਦੀ ਫੋਟੋ ਖਿੱਚੋ ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਡਿਜ਼ਾਈਨ ਕਰਕੇ ਦੇਣਗੇ ਪ੍ਰੇਨੀਅਲਸ, ਜਿਹੜੇ ਫੁੱਲ ਆਪਣੇ ਆਪ ਹੀ ਆਈ ਜਾਂਦੇ ਨੇ, ਦੁਬਾਰਾ ਮੁਰਝਾ ਕੇ ਦੁਬਾਰਾ ਨਵੇਂ ਫੁੱਲ ਆਈ ਜਾਂਦੇ ਨੇ ਅਤੇ ਫੈਲੀ ਜਾਂਦੇ ਨੇ, ਇੱਕ ਜਗ੍ਹਾ ਨਹੀਂ ਰਹਿੰਦੇ, ਫੈਲ ਜਾਂਦੇ ਨੇ ਪੂਰੀ ਜਗ੍ਹਾ 'ਚ। ਅਤੇ ਇਹਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਹੈ, ਕਿਵੇਂ ਲਾਉਣਾ, ਕੰਸਲਟੈਂਟ ਤੁਹਾਨੂੰ ਹੈਲਪ ਕਰਨਗੇ। ਗ੍ਰੀਨ ਵੈਲੀ ਗਾਰਡਨ ਸੈਂਟਰ ਫੁੱਲਾਂ ਅਤੇ ਟਰੀਜ਼, ਫਰੂਟ ਵਾਲੇ ਟਰੀਜ਼ ਨੇ, ਅਗਰ ਉਹਨਾਂ ਨਾਲ ਤੁਸੀਂ ਆਪਣੇ ਘਰ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ, ਫਰੂਟ ਵਾਲੇ ਟਰੀਜ਼ ਲਗਾਉਣੇ ਚਾਹੁੰਦੇ ਘਰ 'ਚ, ਇਹਨਾਂ ਕੋਲ 10 ਤੋਂ ਵੱਧ ਫਰੂਟ ਟਰੀਜ਼ ਨੇ। 6472225601 ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5501। ਇੱਕ ਨਾ ਮੈਂ ਨੰਬਰ ਦੇਣ ਲੱਗਿਆ ਦੋ, ਕਿਰਪਾ ਕਰਕੇ ਪੇਪਰ ਪੈੱਨ ਰੈਡੀ ਰੱਖਿਓ ਸਾਰੇ ਜਾਣੇ ਜਿੰਨੇ ਵੀ ਤੁਸੀਂ ਸੁਣਦੇ ਪਏ ਹੋ। ਮੈਂ ਤੁਹਾਨੂੰ ਅੱਜ ਦੋ ਨੰਬਰ ਦਊਂਗਾ, ਹਾਇਰਿੰਗ ਦੇ ਨੰਬਰ ਨੇ ਦੋਨੋਂ, ਅਤੇ ਇੱਕ ਤਾਂ ਤੁਸੀਂ ਹੁਣੇ ਬੈਗ ਚੱਕਣਾ ਅਤੇ ਤੁਸੀਂ ਘੰਟੇ ਬਾਅਦ ਕਮਾਉਣਾ ਸ਼ੁਰੂ ਕਰ ਦੇਣਾ, ਮੇਰੇ ਸ਼ੋਅ ਦੇ ਵਿੱਚ ਨੰਬਰ ਲੈਣਾ। ਉਹਨਾਂ ਨੇ ਰਾਈਟ ਵੇ ਤੁਹਾਨੂੰ ਇਹ ਕਹਿਣਾ ਸੇਫਟੀ ਸ਼ੂਜ਼ ਅਤੇ ਵੈਸਟ ਪਾ ਕੇ ਆ ਜਾਓ ਅਤੇ ਫਲਾਣੇ ਐਡਰੈਸ 'ਤੇ ਪਹੁੰਚੋ। ਵਰਕਰਸ ਐਜ਼ ਸੂਨ ਐਜ਼ ਪੋਸੀਬਲ ਚਾਹੀਦੇ ਨੇ ਹੁਣੇ, ਅਤੇ ਇੱਕ ਲਾਈਸੈਂਸ ਡਰਾਈਵਰਸ ਨੇ ਜਿਹੜੇ ਕਹਿੰਦੇ ਟਰੱਕ ਚਲਾਉਂਦੇ ਹਾਂ ਪੱਲੇ ਕੁਛ ਨਹੀਂ ਪੈਂਦਾ। 7,000 to 9,000 ਇੱਕ ਡਰਾਈਵਰ ਦੇ ਪੱਲੇ ਪਊਗਾ, ਦੋ ਡਰਾਈਵਰ ਟੀਮ 'ਚ ਜਾਣਗੇ, ਦੋ ਦੋਸਤ ਇਕੱਠੇ ਵੀ ਚਲਾਉਣਾ ਚਾਹੁੰਦੇ ਹੋ ਉਹਦੇ ਲਈ ਵੀ। ਦੋਨੋਂ ਨੰਬਰਸ ਮੈਂ ਦੇਣ ਲੱਗਿਆ, ਪਰ ਉਹ ਤੋਂ ਪਹਿਲਾਂ ਮੈਂ ਮਨਜੀਤ ਸਿੰਘ ਨੂੰ ਔਨਿਅਰ ਕਰ ਲੱਗਾ। ਮਨਜੀਤ ਜੀ ਤੁਸੀਂ ਔਨਿਅਰ।
2: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਕਰਪੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਜ਼ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਸਿਸਟਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਤੁਸੀਂ 5 to 5 ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 appliances ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸਾਡੇ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਭਾਜੀ,
0: ਥੈਂਕ ਯੂ ਸੋ ਮਚ ਔਰ ਗੋਡ ਬਲੈਸ ਯੂ। ਮਨਜੀਤ ਸਿੰਘ ਹੋਣਾ ਕੋਲ ਤੁਸੀਂ ਪਹੁੰਚ ਸਕਦੇ ਹੋ ਬੈਸਟ ਡੀਲਸ ਦੇ ਵਾਸਤੇ, ਅਤੇ ਸਟੂਡੀਓਜ਼ ਦੇ ਵਿੱਚ ਤੁਸੀਂ ਕਾਲ ਕਰ ਰਹੇ 905-600-7373। ਜੋਬ ਦੇ ਨੰਬਰ ਨੋਟ ਕਰੋ, ਪੇਪਰ ਪੈੱਨ ਰੈਡੀ ਰੱਖੋ। ਇੱਕ ਤਾਂ ਇੰਗਲਿਸ਼ ਰਿਕੁਆਇਰਡ ਨਹੀਂ ਹੈ, ਕਈ ਬੰਦਿਆਂ ਨੂੰ ਅੰਗਰੇਜ਼ੀ ਦੀ ਪ੍ਰੋਬਲਮ ਆ ਬੋਲਣ ਦੀ, ਇਹ ਕੰਮ ਹੈ ਤੁਸੀਂ ਹੁਣ ਤੋਂ ਅੱਧੇ ਘੰਟੇ ਘੰਟੇ ਬਾਅਦ ਸਟਾਰਟ ਕਰ ਸਕਦੇ ਹੋ। ਅਤੇ ਸਟਾਰਟ ਵਰਕਿੰਗ ਟੂਡੇ, ਬਹੁਤ ਅੱਛੀਆਂ ਵੇਜਿਸ ਨੇ। ਹੁਣੇ ਕਾਲ ਕਰੋ 647-709-0549, 647-709-0549, 647-709-0549 ਦੇ ਉੱਤੇ ਜੋਬਸ ਲਈ ਲੋਕ ਚਾਹੀਦੇ ਨੇ, ਅਤੇ ਹੁਣੇ ਲੋਕ ਉਹ ਪਹੁੰਚਣ ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਅਤੇ ਸ਼ਾਮ ਨੂੰ ਜੇਬ 'ਚ $100-$150 ਪਾਉਣਾ ਚਾਹੁੰਦੇ ਨੇ। 647-709-0549 ਨੰਬਰ ਨੂੰ ਡਾਇਲ ਕਰੋ, 647-709-0549 ਦੇ ਉੱਤੇ ਤੁਸੀਂ ਕਾਲ ਕਰ ਰਹੀ ਹਾਂ। 647-709-0549 ਜੋਬ ਲਈ ਨੰਬਰ ਨੇ, ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਇਸੇ ਤਰ੍ਹਾਂ ਏਜਡ ਲਾਈਸੈਂਸ ਡਰਾਈਵਰ ਨੇ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ, ਕਿਸੇ ਦੀਆਂ ਬਹੁਤੇ ਲੋਕਾਂ ਦੀਆਂ ਵੇਜਿਸ ਨਹੀਂ ਮਿਲੀਆਂ, ਕਈਆਂ ਨੇ ਪੇ ਨਹੀਂ ਕੀਤੀਆਂ, ਕੰਪਨੀਜ਼ ਬੰਦ ਕਰਤੀਆਂ, ਬਾਕੀ ਸਭ ਕੁਝ ਰੁਕ ਜਾਂਦਾ, ਚਲੋ ਤਨਖਾਹਾਂ ਕਾਹਨੂੰ ਰੋਕਣੀਆਂ ਸੀ ਲੋਕਾਂ ਦੀਆਂ, ਕਿਰਾਏ ਕਿਰੂਏ ਰੋਕ ਲੈਂਦੇ ਯਾਰਡਾਂ ਦੇ, ਤੁਸੀਂ ਆਪਣੇ ਹੋਰ ਦੇਖ ਲੈਂਦੇ ਵੱਡੀਆਂ ਕਾਰਪੋਰੇਟਸ ਦਾ ਜਿਹੜਾ ਸੀਗਾ, ਪਰ ਤੁਸੀਂ ਜਦੋਂ ਕਿਸੇ ਵੇਜਿਸ ਰੋਕੀਆਂ ਨੇ, ਉਹਦੇ ਨਾਲ ਕੀ ਹੁੰਦਾ, ਉਹਨਾਂ ਦੇ ਘਰਾਂ ਦੇ ਚੁੱਲ੍ਹੇ ਬੰਦ ਹੋ ਜਾਂਦੇ ਨੇ, ਇਹੋ ਜਿਹਾ ਕੰਮ ਨਾ ਹੀ ਹੋਵੇ ਤਾਂ ਵਧੀਆ ਰੱਖੋ। ਏਜਡ ਲਾਈਸੈਂਸ ਡਰਾਈਵਰ ਨੇ ਗਾਰੰਟਡ, ਤੁਸੀਂ ਜਿੱਥੇ ਕੰਮ ਕਰਨਾ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਆਪਣੇ ਆਪ ਹੀ, ਗਾਰੰਟਡ ਤੁਹਾਨੂੰ ਬਾਈ ਵੀਕਲੀ ਸੈਲਰੀ ਆ, ਹਰ 15ਵੇਂ ਦਿਨ ਤੁਹਾਡੇ ਚੈੱਕ ਅਕਾਊਂਟ 'ਚ ਹੋਊਗਾ। ਅੱਛੀ ਵੇਜਿਸ ਨੇ, ਤਕਰੀਬਨ $7,000-$8,000 ਪਰ ਮੰਥ ਸਿੰਗਲ ਡਰਾਈਵਰ ਬਣਾਊਗਾ। ਟੀਮ ਚਾਹੀਦੀਆਂ ਨੇ ਸਾਨੂੰ, ਟੀਮ ਦੋ ਜਾਣੇ ਇਕੱਠੇ ਹੋਣਗੇ ਤਾਂ ਗੁੱਡ ਬੈਟਰ ਬੈਸਟ, ਤੁਸੀਂ ਦੋ ਰਿਸ਼ਤੇਦਾਰ ਵੀ ਹੋ, ਦੋ ਦੋਸਤ ਵੀ ਹੋ, ਇਕੱਠੇ ਆ ਜਾਓ, $14,000-$15,000 ਵੀ ਬਣਾਉਂਗੇ, ਤੀਆਂ ਵਾਂਗੂ ਦਿਨ ਵੀ ਕੱਟੋਂਗੇ, ਯਾਨੀ ਕਿ ਇਕੱਠੇ ਰਹਿਣਾ ਹਰ ਵੇਲੇ, ਅਤੇ ਇਹ ਟੀਮ ਦੇ ਲੋਡ ਨੇ ਡੌਕ 'ਤੇ ਜਾ ਕੇ ਸਵਿਚ ਕਰਿਆ ਕਰਨੀ ਆ, ਅਮੈਰੀਕਾ ਦੇ ਨੇ, ਘਰੋਂ ਬਾਹਰ 4 ਜਾਂ 5 ਦਿਨ ਰਹਿਣਾ ਪਊਗਾ, ਅਮੈਰੀਕਾ ਦੇ ਲੋਡ ਨੇ ਟੀਮ ਦੇ ਵਿੱਚ। ਸ਼ਰਤ ਇੱਕੋ ਆ, ਤੁਹਾਡੇ ਕੋਲ ਇੱਕ ਜਿਹੜਾ ਹੈਗਾ ਨੰਬਰ 1 'ਤੇ 3 ਸਾਲ ਪੁਰਾਣਾ ਲਾਇਸੈਂਸ ਹੋਣਾ ਚਾਹੀਦਾ, ਟਰੱਕ ਚਲਾਉਂਦੇ ਹੋ ਜਾਂ ਨਹੀਂ ਚਲਾਉਂਦੇ, 1 ਸਾਲ ਦਾ ਮਤਲਬ 3 ਸਾਲਾਂ 'ਚ ਐਕਸਪੀਰੀਅੰਸ ਚਾਹੀਦਾ ਹੈਗਾ, ਲਾਈਸੈਂਸ ਘੱਟੋ ਘੱਟ 3 ਸਾਲ ਪੁਰਾਣਾ ਹੋਵੇ ਤੁਹਾਡਾ। ਕੋਈ ਵੀ ਤੁਹਾਡਾ ਦੋਸਤ ਰਿਸ਼ਤੇਦਾਰ ਕੱਚੀ ਤਨਖਾਹ 'ਤੇ ਕੱਚੀ ਕੰਪਨੀ 'ਚ ਕੰਮ ਕਰਨਾ ਚਾਹੁੰਦਾ, 647-501-1433, ਡੌਕ ਟੂ ਡੌਕ ਲੋਡ ਨੇ, ਟ੍ਰੇਲਰ ਨੂੰ ਡਰੋਪ ਕਰਨਾ ਉੱਥੋਂ, ਨਵੇਂ ਟ੍ਰੇਲਰ ਨੇ, ਨਵਾਂ ਇਕਿਪਮੈਂਟ, ਅਤੇ ਸਕੈਜੂਲਡ ਹੋ, ਐਂ ਨਹੀਂ ਹੈਗਾ ਵੀ ਤੁਸੀਂ ਹੁਣ ਬਾਈ ਜੀ ਐਂ ਕਰੋ ਬੈਠੋ 2 ਦਿਨ ਕਰੇ, ਪਰਸੋਂ ਦੱਸਾਂਗੇ, ਰਸਤੇ 'ਚ ਆਉਂਦੇ ਪਤਾ ਲੱਗ ਜੂਗਾ ਜਦੋਂ ਤੁਸੀਂ ਵਿੰਜ਼ਰ ਤੋਂ ਕ੍ਰੋਸ ਹੋਏ ਕਿ ਤੁਹਾਡਾ ਅਗਲਾ ਲੋਡ ਹੈਗਾ 3 ਦਿਨ ਬਾਅਦ, ਤੁਸੀਂ 2 ਦਿਨ ਆਪਣੀ ਛੁੱਟੀਆਂ ਜੋ ਹੈ ਆਪਣਾ ਟਾਈਮ ਸਪੈਂਡ ਕਰੋ। ਅਤੇ 647-501-1433 'ਤੇ ਕਾਲ ਕਰ ਲਓ, ਏਜਡ ਡਰਾਈਵਰ, 3 ਸਾਲ ਪੁਰਾਣਾ ਲਾਈਸੈਂਸ, 1 ਸਾਲ ਦਾ ਐਕਸਪੀਰੀਅੰਸ ਹੋਵੇ, ਅਤੇ 7,000-8,000 ਪਲੱਸ HST ਜਿਹੜੀ ਆ ਪਰ ਮੰਥ ਲੈ ਕੇ ਜਾਣਗੇ, 647-501-1433। ਦੋ ਚੀਜ਼ਾਂ ਦੀ ਗਾਰੰਟੀ, ਬਾਈ ਵੀਕਲੀ ਤਨਖਾਹ, ਦੂਸਰੀ ਫਿਕਸ ਇਨਕਮ ਤੁਹਾਨੂੰ ਪਤਾ ਵੀ ਮਹੀਨੇ ਦਾ ਇੰਨਾ ਆਉਣਾ ਹੀ ਆਉਣਾ 647-501-14 ਤੇ ਅਰਜੈਂਟ ਹੈ ਇਹ ਅਰਜੈਂਟਲੀ ਹੁਣੇ ਕਾਲ ਕਰ ਲਓ ਕਿਉਂਕਿ ਤੁਸੀਂ ਪਾਸ ਹੋਣਾ ਸਾਰਿਆਂ ਨੇ ਫਿਰ ਕੰਪਨੀ ਇੱਕ ਟੈਸਟ ਲੈ ਕੇ ਪਾਸ ਕਰ ਦੂਗੀ ਨਾਲੇ ਜੋਬ ਸਟਾਰਟ ਕਰ ਦਿਓ ਸਿੰਗਲ ਆ ਜਾਂ ਡਬਲ ਹੋ ਟੀਮ ਆ ਇਕੱਠੀ 647-501-14-33 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਔਰ ਨਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ 11 ਦੇ 11 ਗੈਰੀ ਗਰੇਵਾਲ ਤੁਸੀਂ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਆ ਕਾਰ ਟਰੱਕ ਵੈਨ SUV ਗੈਰੀ ਗਰੇਵਾਲ ਨੂੰ ਯਾਦ ਰੱਖੋ ਹਾਈਲੈਂਡ ਆਟੋ ਰਿਪੇਅਰ ਸੈਂਟਰ 10% ਡਿਸਕਾਊਂਟ ਲੈਣਾ ਜਦੋਂ ਕੰਮ ਕਰਾ ਲਿਆ ਨਾ 10 ਦਿਨਾਂ ਰੇਡੀਓ ਵਾਸਤੇ ਆਏ ਸੀ 10% ਡਿਸਕਾਊਂਟ ਕਰ ਦੇਣਗੇ ਸਪੋਜ਼ ਤੁਹਾਡਾ ਬਿੱਲ ਬਣਿਆ $110 ਦਾ ਅਤੇ ਉਹਦੇ ਵਿੱਚੋਂ $11-12 ਤੁਹਾਡੇ ਔਫ ਹੋ ਗਏ 905-400-63-63-63 905-463-6363-63 ਤੇ ਤੁਸੀਂ ਕਾਲ ਕਰਨੀ ਹੈ ਵਾਪਸ ਯੂੰ ਗਏ ਯੂੰ ਆਏ
3: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ ਟ੍ਰਾਈ ਤਵਾ ਕਿਚਨ ਫੋਰ ਦ ਬੈਸਟ ਕੇਟਰਿੰਗ ਇਨ ਟਾਊਨ ਫਰੈਸ਼ ਫੂਡ ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ ਬੁੱਕ ਯੋਰ ਨੈਕਸਟ ਇਵੈਂਟ ਨਾਉ 50 ਸਨੀਵੇਲ ਗੇਟ ਬ੍ਰੈਂਪਟਨ
0: 905-790-1699 905-790-1699 ਕੋਈ ਆਪਣੀਆਂ ਆਦਤਾਂ ਲੈ ਕੇ ਕੰਮ 'ਤੇ ਨਾ ਜਾਵੇ ਨਾਲ ਜਿਵੇਂ ਲੋਕ ਆਦਤਾਂ ਲੈ ਕੇ ਕੈਨੇਡਾ 'ਚ ਆ ਜਾਂਦੇ ਨੇ ਉਹ ਚੀਜ਼ ਨਹੀਂ ਚੰਗੇ ਲੋਕਾਂ ਲਈ ਚੰਗੀ ਜਗ੍ਹਾ ਤਵਾ ਕਿਚਨ ਇਹਨਾਂ ਕੋਲ ਮੈਜੋਰਿਟੀ ਇਹਨਾਂ ਦੇ ਵਰਕਰਸ ਜਿਹੜੇ ਨੇ ਉਹ 2 ਜਾਂ 3 ਸਾਲ ਤੋਂ ਕੰਮ ਕਰ ਰਹੇ ਨੇ ਲਗਾਤਾਰ ਮਤਲਬ ਕਦੇ ਸਵਿੱਚ ਨਹੀਂ ਕੀਤਾ ਕੋਈ ਬਾਹਰ ਦੇਖਦਾ ਨਹੀਂ ਕੰਮ ਕਿਉਂਕਿ ਉੱਥੇ ਸੈਟਿਸਫਾਈਡ ਨੇ ਤੁਸੀਂ ਜ਼ਰੂਰ 90% ਸੈਟਿਸਫੈਕਸ਼ਨ ਦਾ ਇਹਨਾਂ ਦੇ ਕਸਟਮਰਸ ਅਤੇ ਇਹਨਾਂ ਦੇ 95% ਸੈਟਿਸਫੈਕਸ਼ਨ ਦੇ ਨਾਲ ਇਹਨਾਂ ਦੇ ਲੋਕ ਜਿਹੜੇ ਨਾਲ ਕੰਮ ਕਰਦੇ ਨੇ ਅਤੇ ਬਾਕੀ 5-10% ਲੋਕਾਂ ਨੂੰ ਤੁਸੀਂ ਦੁਨੀਆਂ 'ਚ ਖੁਸ਼ ਕਰਨ ਨਹੀਂ ਆਏ ਹੋਏ ਤੁਸੀਂ ਆਪਣੀ ਜ਼ਿੰਦਗੀ 'ਚ ਆਉਣ ਆਏ ਹੋ ਆਪਣੇ ਆਪ ਨੂੰ ਖੁਸ਼ ਕਰਨ ਆਏ ਹੋ ਲੋਕਾਂ ਲਈ ਨਹੀਂ ਲੋਕ ਤਾਂ ਦੁਖੀ ਰਹੇ ਨੇ ਗਾਂਧੀ ਤੋਂ ਵੀ ਦੁਖੀ ਰਹੇ ਨੇ ਨੈਨਸਨ ਮੰਡੇਲਾ ਤੋਂ ਵੀ ਦੁਖੀ ਰਹੇ ਨੇ ਓਬਾਮੇ ਤੋਂ ਵੀ ਦੁਖੀ ਰਹੇ ਨੇ ਜਿਹੜਾ ਵੀ ਬੰਦਾ ਜਿੰਨਾ ਵੀ ਵਧੀਆ ਆਇਆ ਤਾਂ ਉਹਨੇ ਜ਼ਿਆਦਾ ਦੁਖੀ ਰਹੇ ਜਨਪ੍ਰੀਤ ਇੱਕ ਇੱਦਾਂ ਦਾ ਇਨਸਾਨ ਹੈ ਜਿਹੜਾ ਕਹਿੰਦਾ ਮੇਰੇ ਤੋਂ ਕੋਈ ਦੁਖੀ ਨਹੀਂ ਰਹਿ ਸਕਦਾ ਕਿਉਂਕਿ ਇੱਕ ਐਸਾ ਇਨਸਾਨ ਹੈ ਤੁਸੀਂ ਇਹਨੂੰ ਕਦੇ ਕੋਈ ਗੱਲ ਕਹੋਗੇ ਨਾ ਇਹ ਰਿਪਲਾਈ ਨਹੀਂ ਕਰਦਾ ਅੱਗਿਓਂ ਮਤਲਬ ਜਵਾਬ ਨਹੀਂ ਦਿੰਦਾ ਚੁੱਪ ਰਹਿੰਦਾ ਮਤਲਬ ਇਹਨੇ ਕੁਛ ਨਹੀਂ ਤੁਹਾਨੂੰ ਕਹਿਣਾ ਹੈਗਾ ਠੀਕ ਹੈ ਥੋੜ੍ਹੀ ਗੱਲ ਨੂੰ ਸੁਣ ਲੈਣਾ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਕਹਿ ਵੀ ਦੇਣਾ ਪਰ

0: ਆ ਜਿੰਨੇ ਵੀ ਮੇਰੇ ਸਾਹਮਣੇ ਟਰੱਕ ਖੜ੍ਹੇ ਨੇ ਸੜਕ ਦੇ ਉੱਤੇ, ਬਾਈ ਜੀ ਤੁਸੀਂ ਨਾ, ਗੱਲ ਇਹ ਨਹੀਂ ਹੈ ਕਿ 10-20 ਰੁਪਏ ਦਾ ਸਮਾਨ, ਗੱਲ ਇਹ ਹੈ ਕਿ ਤੁਹਾਡੇ ਪੇਟ ਦੀ ਸੈਟਿਸਫੈਕਸ਼ਨ, ਤੁਹਾਡੇ ਜੀਭ ਦਾ ਸਵਾਦ ਅਤੇ ਤੁਹਾਡੇ ਕੰਮ ਕਰੇ ਦਾ ਤੁਹਾਨੂੰ ਮਜ਼ਾ ਆਊਗਾ ਜਦੋਂ ਤੁਸੀਂ ਖਾਣਾ ਇਹਨਾਂ ਤੋਂ ਲੈਂਦੇ ਹੋ। ਟਰੱਕਰਸ ਇਹਨਾਂ ਤੋਂ ਖਾਣਾ ਲੈ ਕੇ ਜਾਂਦੇ ਨੇ, ਦੂਰ ਦੂਰ ਤੋਂ ਨੰਬਰ ਰੈਫਰ ਕੀਤੇ ਹੁੰਦੇ ਆ। ਆਮ ਤੌਰ 'ਤੇ ਤੁਹਾਨੂੰ ਮਸ਼ੀਨ ਦੀਆਂ ਰੋਟੀਆਂ ਮਿਲਦੀਆਂ ਰੈਸਟੋਰੈਂਟਸ ਦੇ ਉੱਤੇ, ਮਸ਼ੀਨ ਦੀਆਂ ਹੈਂਡਮੇਡ ਰੋਟੀਆਂ, ਅਤੇ ਆਂਟੀ ਰੋਟੀਆਂ ਬਣਾਉਂਦੇ ਨੇ ਮਾਤਾਵਾਂ ਜਿਹੜੀਆਂ ਹੁੰਦੀਆਂ ਨੇ। ਇੰਨਾ ਪਿਆਰ ਸਤਿਕਾਰ ਸਿਰ ਢੱਕ ਕੇ ਜਦੋਂ ਖਾਣਾ ਬਣਾਇਆ ਜਾਂਦਾ ਨਾ, ਸਿਰ ਢੱਕ ਕੇ ਇਹਨਾਂ ਦੇ ਸਾਰੇ ਖਾਣਾ ਬਣਾਉਂਦੇ ਜਿੰਨੇ ਮਾਤਾਵਾਂ ਨੇ, ਸਾਰੇ ਸਿਰ ਢੱਕ ਕੇ, ਅਤੇ ਸਿਰ ਢੱਕ ਕੇ ਜਦੋਂ ਖਾਣਾ ਬਣਾਇਆ ਜਾਂਦਾ ਨਾ, ਖਾਣੇ ਦੀ ਤਬੀਅਤ ਹੀ ਚੇਂਜ ਹੋ ਜਾਂਦੀ ਹੈ। ਮੈਨੂੰ ਯਾਦ ਹੈ ਮੇਰੀ ਨਾਨੀ ਦਾਦੀ, ਸੋਰੀ ਮਾਫੀ ਚਾਹੂੰਗਾ, ਨਾਨੀ ਦੀਦੀ ਮੈਂ ਕਦੇ ਖਾਣੇ 'ਚ ਗੱਲ ਨਹੀਂ ਕਰ ਸਕੂੰਗਾ, ਖਾਣ 'ਚ ਕਰ ਸਕਦਾ, ਮੇਰੀ ਦਾਦੀ ਦੀ ਬਣਾਉਣ 'ਚ ਕਰ ਸਕਦਾ। ਅਤੇ ਸਾਡੀ ਨਾਨੀ ਸਾਰਨੀ ਛੱਤਰ ਕੌਰ ਸੀ, ਅਤੇ ਸਾਡੇ ਦਾਦੀ ਜੀ ਸਾਰਨੀ ਜਿਹੜੇ ਨਛੱਤਰ ਕੌਰ ਸੀਗੇ, ਹਾਂਜੀ, ਦੋਨਾਂ ਦੇ ਨਾਂ ਦੇਖੋ ਕਿੰਨੇ ਮੈਚ ਹੋ ਰਹੇ ਸੀ। ਅਤੇ ਮੇਰੀ ਜਿਹੜੀ ਦਾਦੀ ਸੀ, ਨਾਮ ਚਾਹੇ ਸੇਮ ਸੀ, ਮੈਂ ਅੱਜ ਵੀ ਦਾਅਵੇ ਨਾਲ ਔਨ ਏਅਰ ਕਹਿੰਦਾ ਪਿਆ, ਮੈਂ ਖਾਣਾ ਨਹੀਂ ਕਦੇ ਇਹੋ ਜਿਹਾ ਇੰਨੇ ਪਿਆਰ ਅਤੇ ਸਦਭਾਵਨਾ ਨਾਲ ਕਿਸੇ ਨੇ ਖਾਧਾ। ਚੁੱਲ੍ਹਾ ਜਲਾਉਣਾ, ਉਹ 'ਚ ਜਲ ਦੇ ਛਿੱਟੇ ਦੇਣੇ ਅੱਗ ਦੇ ਵਿੱਚ, ਨਾਮ 'ਤੇ ਆਉਣਾ, ਸ਼ੁਕਰ ਕਰਨਾ ਕਿ ਚੁੱਲ੍ਹਾ ਜਲ ਗਿਆ ਫਿਰ ਇੱਕ ਵਾਰ, ਫਿਰ ਪਹਿਲੇ ਫੁਲਕੇ ਕਹਿਣੇ ਜਾਓ ਦਰਵੇਸ਼ਾਂ ਦੇ ਕੇ ਆਓ, ਯਾਨੀ ਕੁੱਤਿਆਂ ਦੇ ਆਓ, ਅਤੇ ਪੰਛੀਆਂ ਨੂੰ ਜਾਂ ਪਸ਼ੂਆਂ ਨੂੰ ਦੇ ਕੇ ਆਓ। ਪਹਿਲੇ ਫੁਲਕੇ ਜਿਹੜੇ ਬਣਾਉਣੇ ਉਹ ਪਹਿਲਾਂ ਦਰਵੇਸ਼ਾਂ ਨੂੰ ਜਾਣੇ, ਹਾਂਜੀ, ਯਾਨੀ ਭੋਗ ਲਾਉਣਾ ਉਹਨਾਂ ਦਾ, ਅਤੇ ਫਿਰ ਉਸ ਤੋਂ ਬਾਅਦ ਪਰਾਂਤ ਵੱਡੀ ਪਿੱਤਲ ਦੀ ਹੁੰਦੀ ਸੀ ਜਿਹਨੂੰ ਦੋ ਜਾਂ ਤਿੰਨ ਜਣੇ ਘੇਰ ਕੇ ਬਹਿ ਜਾਂਦੇ ਸੀ, ਵਿੱਚ ਮੇਰੀ ਦਾਦੀ ਨਾਲ ਕੰਮ ਕਰਨ ਵਾਲੀ ਲੇਡੀ ਜਿਹੜੀਆਂ ਹੁੰਦੀਆਂ ਸੀ ਦੋ, ਅਤੇ ਉਹਨਾਂ ਨੇ ਖਾਣਾ ਬਣਾਉਣਾ, ਢੇਰ ਲੱਗ ਜਾਣੇ ਉਸੇ ਪ੍ਰਾਂਤ ਦੇ ਵਿੱਚ, ਢੇਰ ਲੱਗਣੇ ਸ਼ੁਰੂ ਹੋ ਜਾਣੇ, ਉੱਤੇ ਪੂਣੇ ਰੱਖ ਦੇਣੇ, ਪੂਣੇ ਰੱਖ ਕੇ ਉਹ ਪ੍ਰਾਂਤ ਵੱਡੀ ਸਾਰੀ ਸੀ, ਵੱਡੀ ਸਾਰੀ ਡੋਲੀ ਸੀ ਇੱਕ ਲੱਕੜ ਦੀ ਬਣਾਈ ਹੋਈ, ਉੱਤੇ ਜਾਲੀ ਲੱਗੀ ਹੁੰਦੀ ਸੀ, ਫਰਿੱਜ ਦਾ ਬਿਜਲੀ ਹੁੰਦੀ ਸੀ, ਬਿਜਲੀ ਨਹੀਂ ਹੁੰਦੀ ਸੀ, ਫਰਿੱਜ ਹੁੰਦਾ ਸੀ, ਅਤੇ ਬਿਜਲੀ ਨਾ ਹੋਣ ਕਰਕੇ ਉੱਥੇ ਚੱਲਣਾ ਨਾ, ਇਹਨਾਂ ਨੇ ਉਹਨੂੰ ਭਰ ਕੇ ਰੱਖ ਦੇਣਾ, ਅਤੇ ਉਹ ਪ੍ਰਾਂਤ ਖਾਲੀ ਹੋ ਜਾਣੀ ਅਗਲੇ 3-4 ਘੰਟਿਆਂ 'ਚ, ਖਾਣੇ ਵਾਲੇ ਆਈ ਹੋ ਜਾਣੇ, ਕੋਈ ਟਰੈਕਟਰ ਦਾ ਡਰਾਈਵਰ ਆ ਗਿਆ, ਕੋਈ ਵਰਕਰਸ ਆ ਗਏ, ਕੋਈ ਜਿਹੜੇ ਇੱਥੇ ਕੰਮ ਕਰਦੇ ਆ ਸਾਂਝੀ ਰਲੇ ਹੋਏ ਨੇ, ਮਤਲਬ ਵੀ ਕੋਈ ਬਾਹਰੋਂ ਆ ਗਿਆ, ਚਾਹ ਨਾਲੇ ਪਤੀਲੇ 'ਚ ਚਾਹ ਬਣਦੀ ਹੁੰਦੀ ਸੀ ਪੱਤਲ ਦਿਆਂ 'ਚ, ਮਤਲਬ ਉਹ ਖਾਣੇ ਨੂੰ ਜਦੋਂ ਦੇਖਿਆ ਗਿਆ, ਉਸ ਖਾਣੇ ਦਾ ਟੈਕਸਚਰ ਜਿਹੜਾ ਹੈਗਾ ਉਹ ਤਵਾ ਕਿਚਨ 'ਚ ਲਿਆਉਂਦਾ ਗਿਆ। ਮੈਂ ਜੇ ਰੈਸਟੋਰੈਂਟ ਦੀ ਸ਼ੋਭਾ ਨਹੀਂ ਕਰਦਾ, ਹੋ ਸਕਦਾ ਤੁਹਾਨੂੰ ਕਈਆਂ ਨੂੰ ਪਸੰਦ ਨਾ ਆਵੇ ਖਾਣਾ, ਪਰ ਖਾਣੇ ਦੇ ਵਿੱਚ ਕੁਛ ਲੱਗਦਾ ਹੁੰਦਾ ਕਿ ਟੇਸਟ ਨਾਂ ਦੀ ਚੀਜ਼ ਹੈ, ਉਹ ਹੈ ਤਵਾ ਕਿਚਨ। ਔਰ ਇੰਨਾ ਜ਼ੋਰ ਦੇ ਕੇ ਕਿਉਂ ਕਹਿੰਦੇ ਹਾਂ, ਗਾਰੰਟੀ ਆ, ਤੁਸੀਂ ਪਨੀਰ ਖਾਇਓ ਜਾ ਕੇ ਇਹਨਾਂ ਦਾ ਰੁੱਖਾ ਲੈ ਲਿਓ, ਬਸ ਇੱਦਾਂ ਹੀ ਕਿਹੋ ਕਿ ਮੈਂ ਕੇਟਰਿੰਗ ਕਰਾਉਣੀ, ਪਨੀਰ ਦੇ ਦਿਓ ਮੈਨੂੰ। ਗਾਰੰਟੀ ਵਰਡ ਮੀਨਸ ਆ ਔਨ ਏਅਰ ਗਾਰੰਟੀ, ਐਸਾ ਪ੍ਰੋਡਕਟ ਇਹ ਪਨੀਰ ਦਾ ਲੈ ਕੇ ਆਉਂਦੇ ਨੇ ਜਿਹੜਾ ਛੇਤੀ ਖਰਾਬ ਹੋ ਜਾਂਦਾ। ਤੁਹਾਡੇ ਘਰੇ ਪਿਆ ਪਨੀਰ ਜਿਹੜਾ ਫਰਿੱਜ 'ਚ ਪਿਆ ਹੁੰਦਾ, 3-3 ਮਹੀਨੇ ਖਰਾਬ ਨਹੀਂ ਹੁੰਦਾ, ਇਹਨਾਂ ਦਾ ਪਨੀਰ ਇੱਕ ਹਫ਼ਤੇ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਪਨੀਰ ਡੇਰੀ ਪ੍ਰੋਡਕਟ, ਸਭ ਤੋਂ ਮਹਿੰਗੇ ਡੇਰੀ ਪ੍ਰੋਡਕਟ ਖਰੀਦੇ ਜਾਂਦੇ ਨੇ, ਸਭ ਤੋਂ ਮਹਿੰਗੀਆਂ ਪਰਚੇਸ ਨੇ ਡੇਰੀ ਪ੍ਰੋਡਕਟ ਦੀਆਂ। ਰਾਈਸ ਓਇਲ ਜੀ 'ਚ ਖਾਣਾ ਬਣਾਇਆ ਜਾਂਦਾ, ਉਹ ਬਹੁਤ ਮਹਿੰਗਾ ਖਰੀਦਿਆ ਜਾਂਦਾ, ਕਿਉਂਕਿ ਉਹ ਟੇਸਟ ਦਿੰਦਾ ਹੈਗਾ। ਫਿਰ ਓਇਲ ਹੋ ਗਿਆ, ਅਤੇ ਕਈ ਐਸੀਆਂ ਆਈਟਮਾਂ ਨੇ, 8-9 ਆਈਟਮਾਂ, ਜਿਨ੍ਹਾਂ ਦੇ ਰੇਟ ਨਹੀਂ ਵਧਾਏ ਗਏ 3 ਸਾਲ ਦੇ ਵਿੱਚ, ਕਦੇ ਨਹੀਂ ਵਧਾਏ ਗਏ। ਜਦੋਂ ਲੋਕਾਂ ਨੇ ਹਾਹਾਕਾਰ ਮਚਾਈ ਸੀ ਨਾ, $18 ਦੀਆਂ ਦਾਲਾਂ ਵੇਚਦੇ ਸੀਗੇ, ਹੁਣ ਲੱਗੇ ਹੋਏ ਨਾ 40% ਮੈਨਿਊ ਆਫ, 40% ਮੈਨਿਊ ਨਹੀਂ ਆਫ ਹੈਗਾ, ਕੌਲੀਆਂ ਦੇ ਸਾਈਜ਼ ਚੇਂਜ ਕਰਤੇ, ਉਹਨਾਂ 'ਚ ਦਾਲ ਘੱਟ ਪੈਣ ਲੱਗ ਗਈ, ਅੱਧੀ ਪੈਣ ਲੱਗ ਗਈ, 40-40% ਕੋਈ ਨਹੀਂ ਆਫ ਕਰਦਾ ਹੁੰਦਾ। ਜਿਹਦੇ 40% ਆਫ ਹੋਣ ਲੱਗ ਗਏ ਨਾ ਫੂਡ ਦੇ ਵਿੱਚ, ਉਹ ਦੁਕਾਨਾਂ ਬੰਦ ਕਰ ਦੇਣਗੇ ਸ਼ਾਮ ਨੂੰ ਆਪਣੀਆਂ। ਇੱਕ ਟੋਟਕਾ ਜਿਹੜਾ ਚੱਲਦਾ ਪਿਆ ਵੀ 40% ਆਫ ਲੱਗਿਆ, ਲੋਕਾਂ ਨੂੰ ਐਂ ਲੱਗਦਾ ਉਹ ਆਫ ਲੱਗਿਆ, ਜਿਵੇਂ ਬਾਟਾ ਦੀ ਜੁੱਤੀ $999 ਦੀ ਬਹੁਤ ਸਸਤੀ ਲੱਗਦੀ ਹੁੰਦੀ ਸੀ, ₹110 ਵਾਲੀ ਜੁੱਤੀ ਮਹਿੰਗੀ ਲੱਗਣ ਲੱਗ ਜਾਂਦੀ ਸੀ। ਟੋਟਕਾ ਤੁਸੀਂ ਰੀਜ਼ਨੇਬਲ ਕੀਮਤ 'ਤੇ $8.99 ਦੇ ਚਣੇ, $8.99 ਦੇ ਦਾਲ ਇਹ ਵੇਚ ਰਹੇ ਨੇ, ਅੱਜ ਤੋਂ 3.5 ਸਾਲ ਪਹਿਲਾਂ, ਜਦੋਂ ਲੋਕ ਉਸ ਕੰਟੇਨਰ ਨੂੰ $14 ਦਾ ਵੇਚਦੇ ਸੀ। ਕਾਰਨ ਕੀ ਹੈ, ਸਸਤਾ ਕਿਉਂ ਵੇਚਦੇ ਨੇ, ਕੁਆਲਿਟੀ ਵਧੀਆ। ਇਹਨਾਂ ਦੇ ਜਿੰਨੇ ਵੀ ਲੋਕੇਸ਼ਨਸ ਨੇ ਲੋ ਰੈਂਟ 'ਤੇ ਪਿੱਕ ਕੀਤੇ ਹੋਏ ਨੇ, ਯਾਨੀ ਕਿ ਰੈਂਟ ਦਾ ਪੈਸਾ ਦਾਲ 'ਤੇ ਨਹੀਂ ਪੈਂਦਾ, ਉਹ ਦਾਲ ਤੋਂ ਚੱਕ ਦਿੱਤਾ ਗਿਆ। ਜਿਹੜੀ ਤੁਸੀਂ ਵੱਡੀ ਦੁਕਾਨ 'ਚ ਦੇਖ ਲੈਂਦੇ ਹੋ, ਉਹ ਰੈਂਟ ਦੇ ਵਿੱਚ ਦਾਲ ਦੇ ਪੈਸੇ ਦੇ ਵਿੱਚ ਰੈਂਟ ਪਾਉਂਦੇ ਨੇ ਆਪਣਾ ਨਾਲ, ਤਾਂ ਜੋ ₹4 ਤੁਹਾਡੇ ਉੱਥੇ ਬਹਿਣ ਦੇ, ਇੱਕ ਦਾਲ ਮਗਰ ਹੋਣ, ਇੱਕ ਨਾਨ ਮਗਰ ₹2 ਹੋਣ। ਹੁਣ ਆ ਗਿਆ ਔਫ, ਔਫ ਇੱਕ ਟੋਟਕਾ, ਆਪਣੀ ਉਹ ਚੀਜ਼ ਨੂੰ 20 ਦੀ ਲਿਖ ਕੇ 10 ਦੀ ਵੇਚ ਦਿਉ, ਅਤੇ ਉਹਦੀ ਕੁਆਂਟਿਟੀ ਘਟਾ ਦਿਉ। ਇਹ ਮੈਂ ਐਜੂਕੇਟ ਕਰਦਾ ਨਾ, ਮੈਂ ਇਹ ਨਹੀਂ ਕਹਿੰਦਾ ਕੋਈ ਗਲਤ ਕਰਦਾ ਪਿਆ, ਉਹਨਾਂ ਨੇ ਵੀ ਬਿਜ਼ਨਸ ਚਲਾਉਣੇ ਆਪਣੇ, ਪਰ ਕੋਈ ਵੀ ਕੰਜ਼ਿਊਮਰ ਬੇਵਕੂਫ਼ ਨਾ ਬਣੇ, ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਹਰੇਕ ਕੰਮ 'ਚ। ਅਤੇ ਮੈਂ ਨਾ ਚੰਨਪ੍ਰੀਤ ਆ, ਅਨਲਿਮਿਟਡ ਕੇਟਰਿੰਗ ਹੁੰਦੀ ਹੈ ਇਹਦੀ, ਇਸ ਬੰਦੇ ਦੀ, ਇਸ ਬੰਦੇ ਦਾ ਖਾਣੇ ਦਾ ਕੁਆਂਟਿਟੀ ਘੱਟ ਜਾਵੇ ਤਾਂ ਜਵਾਬਦੇਹ ਹੈਗਾ। ਹਾਂ, ਉਈਓ ਕਿ ਨੁਕਸ ਕੱਢਣ ਵਾਲੇ 10% ਲੋਕ ਹੋਣ, ਉਹ ਗੱਲ ਵੱਖਰੀ ਹੈ, 90 ਦੇ ਵਿੱਚੋਂ 100 ਦੇ ਵਿੱਚੋਂ। ਚੰਨਪ੍ਰੀਤ ਦਿਓ ਆਪਣਾ ਮੈਸੇਜ।
1: ਹਾਂਜੀ, ਸੋ ਕੇਟਰਿੰਗ 'ਚ

0: ਟੋਪ ਦਾ ਨਾਂ ਹੈਗਾ ਹੈ। ਦੋ ਸ਼ਹਿਰ ਕੋਈ ਵੀ ਤੁਸੀਂ ਬੈਰੀ ਬੈਠੇ ਹੈਗੇ ਆ, ਲੰਡਨ ਕਿਚਨਰ ਵਾਟਰਲੂ ਜਾਂ ਫਿਰ ਨਾਈਗਰ ਫਾਲਸ ਵਾਲੇ ਪਾਸੇ ਬੈਠੇ ਆ, ਤੁਸੀਂ ਕਹਿੰਦੇ ਕਿ ਇਹ ਟਰੱਕ ਆ ਜਾਵੇ ਸਾਡੇ ਘਰੇ ਤੇ ਲਾਈਵ ਕੇਟਿੰਗ ਹੋ ਜਾਵੇ। ਟਰੱਕ ਆ ਕੇ ਟਰੱਕ ਦੇ ਵਿੱਚ ਤੰਦੂਰ ਲੱਗਿਆ ਹੋਇਆ, ਭੱਠੀਆਂ ਲੱਗੀ ਹੋਈ ਹੈ, ਫਾਇਲ ਲੱਗੇ ਹੋਏ ਨੇ ਜਿਹਦੇ ਵਿੱਚ ਗਰਮ ਗਰਮ ਸਾਰੇ ਲਾਈਵ ਸਨੈਕਸ, ਕਵੀ ਕਵੀ ਚੀਜ਼ ਲਾਈਵ ਬਣਾਈ ਜਾਂਦੀ ਹੈ ਗਰਮ। ਕੋਈ ਵੀ ਚੀਜ਼ ਏਦਾਂ ਨਹੀਂ ਹੁੰਦੀ ਕਿ ਹਾਫ ਡਨ ਕਰਕੇ ਉੱਥੇ ਲਿਆਏ। ਫਿਸ਼ ਜਿਹੜੀ ਹੁੰਦੀ ਹੈ ਬਿਲਕੁਲ ਰੋ ਫਿਸ਼ ਲਿਆ ਕੇ ਉੱਥੇ ਗਰਮ ਫਿਸ਼ ਬਣਾਈ ਜਾਂਦੀ ਹੈ, ਤੇ ਜਿਹੜੀ ਫਿਰ ਉਹ ਖਾਣ ਦਾ ਜਿਹੜਾ ਸਵਾਦ ਆਉਂਦਾ ਨਾ ਫਿਸ਼ ਨੂੰ, ਉਹ ਵਾਕਈ ਲੋਕੀ ਫਿਸ਼ ਤਾਂ ਸਾਡੀ ਮਤਲਬ ਏਦਾਂ ਦੀ ਹੈਗੀ ਜੀ ਕਿ ਕੇਟਰਿੰਗ ਚ ਜਾਣੀ ਜਾਣੀ ਹੈ ਤੇ ਲੱਗਦੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਗਰਮ ਗਰਮ ਹੁੰਦੀ ਹੈ, ਫਰੈਸ਼ ਕਰੋ ਤੋਂ ਬਣੀ ਹੁੰਦੀ ਹੈ, ਕੱਚੀ ਫਿਸ਼ ਤੋਂ ਬਣੀ ਹੁੰਦੀ ਹੈ ਤੇ ਮਜ਼ਾ ਆ ਜਾਂਦਾ ਖਾ ਕੇ ਅੰਮ੍ਰਿਤਸਰੀ ਫਿਸ਼। ਉਸ ਤੋਂ ਇਲਾਵਾ ਜਿਹੜੇ ਟਿੱਕੇ ਹੁੰਦੇ ਨੇ, ਮਲਾਈ ਚਾਪ ਹੋ ਗਈ, ਫਰੈਸ਼ ਮਲਾਈ ਪਾ ਕੇ ਤੇ ਉਹਦੇ ਵਿੱਚ ਮਸਾਲੇ ਪਾ ਕੇ, ਜਿੱਦਾਂ ਤੁਸੀਂ ਘਰੇ ਮਸਾਲੇ ਕੁੱਟ ਕੇ ਪਾਉਂਦੇ ਹੋ ਜੀ, ਉਹੀ ਜੀ ਮਲਾਈ ਚਾਪ ਜਦ ਤੁਸੀਂ ਖਾਓਗੇ, ਐ ਨੀ ਹੁੰਦਾ ਕਿ ਬਹੁਤ ਜ਼ਿਆਦਾ ਹੀ ਸੋਸਾ ਪਾ ਕੇ ਤੁਹਾਡੇ ਗਲੇ ਦੇ ਜਲਨ ਮਾਰਦੀ ਹੈ, ਰਾਤ ਨੂੰ ਤੁਸੀਂ ਦਵਾਈਆਂ ਖਾ ਰਹੇ ਹੋ, ਬਿਲਕੁਲ ਨਹੀਂ ਜੀ। ਫਰੈਸ਼ ਮਲਾਈ ਪਾ ਕੇ, ਲਾਈਟ ਮਸਾਲੇ ਪਾ ਕੇ ਤੁਸੀਂ ਮਲਾਈ ਚਾਪ ਜਿਹੜੀ ਖਾਣੀ ਹੈ, ਉਹ ਇੱਕੋ ਇੱਕ ਜਗ੍ਹਾ ਤੇ ਮਿਲਣੀ ਹੈ, ਤਵਾ ਕਿਚਨ ਤੇ। ਤੇ ਤੁਸੀਂ ਪੁੱਛਣਾ ਵਾ ਤਵਾ ਕਿਚਨ ਤੇ ਜਾਂ ਫਿਰ 30 ਰੈਂਬਲਰ ਡਰਾਈਵ ਤੇ ਤੁਹਾਡੇ ਲਈ ਇੱਕ ਰੈਸਟੋਰੈਂਟ ਹੈਗਾ ਵਾ, ਜਿਹਦੇ ਵਿੱਚ ਤੁਸੀਂ ਬਾਰ ਤੋਂ ਲੈ ਕੇ ਡੀਜੇ ਲਾਈਟ, ਸਟੇਜ, ਆਪਣਾ ਮਿਊਜ਼ਿਕ ਸਿਸਟਮ, ਵੱਡੇ ਸਪੀਕਰ ਦੇ ਨਾਲ ਵਾਸ਼ਰੂਮਸ ਖੁੱਲ੍ਹੇ ਨੇ। ਤੁਸੀਂ ਪੁੱਛਣਾ ਵਾ ਸਪੈਸ਼ਲ ਲਾਇਆ ਵਾ ਅਸੀਂ, ਕੋਈ ਵੀ ਅਸੀਂ 30 ਬੰਦਿਆਂ ਦੀ ਕੇਟਰਿੰਗ ਕਰਨੀ ਹੈ, ਤੁਸੀਂ ਕਹਿੰਦੇ 30 ਬੰਦਿਆਂ ਦਾ ਇਵੈਂਟ ਕਰਨਾ ਹੈ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਊਜ਼ਿਕ ਸਿਸਟਮ ਤੋਂ ਲੈ ਕੇ ਖਾਣਾ ਜਿਹੜਾ ਹੁੰਦਾ ਵਾ, ਚਾਰ ਸਨੈਕਸ ਦੇ ਨਾਲ ਚਾਰ ਸਬਜ਼ੀਆਂ, ਨਾਨ, ਰਾਈਸ, ਰਾਇਤਾ, ਸੈਲਡ, ਸਵੀਟ ਡਿਸ਼, ਤੇ ਵਿੱਚ ਹੀ ਤੁਹਾਨੂੰ ਸੋਫਟ ਡਰਿੰਕਸ, ਡੀਜੇ ਸਿਸਟਮ, ਸਾਰਾ ਕੁਛ ਇੱਕੋ ਛੱਤ ਦੇ ਥੱਲੇ ਮਿਲ ਜੂਗਾ ਤੁਹਾਨੂੰ। 30 ਬੰਦਿਆਂ ਦੀ ਕੋਈ ਵੀ ਤੁਹਾਡਾ ਇਵੈਂਟ ਹੈਗਾ ਵਾ, ਸਿਰਫ ਤੋਂ ਸਿਰਫ $900 ਚ, ਵੀਕਡੇ ਸਪੈਸ਼ਲ ਹੈਗਾ ਵਾ, $900 ਤੁਸੀਂ 30 ਬੰਦਿਆਂ ਦੀ ਗੈਦਰਿੰਗ ਆ ਕੇ ਕਰ ਸਕਦੇ ਹੋ 30 ਰੈਂਬਲਰ ਡਰਾਈਵ ਨਜ਼ਾਰਾ ਤੇ। ਤੁਸੀਂ ਕਹੋਗੇ $900 ਜਿਹੜੇ ਹੈਗੇ ਆ ਸਾਨੂੰ ਮਜ਼ਾ ਹੀ ਆ ਗਿਆ ਜੀ, $900 ਚ ਗੈਸਟ ਸਾਡੇ ਸਾਰੇ ਖੁਸ਼ ਹੋਊਗੇ, ਅਗੇਨ 30 ਬੰਦਿਆਂ ਦੀ ਗੈਦਰਿੰਗ ਕਰਨੀ ਹੈ ਨਜ਼ਾਰਾ ਤੇ, 30 ਰੈਂਬਲਰ ਡਰਾਈਵ, ਅੱਜ ਕੱਲ ਤੇ ਪਰਸੋਂ 3 ਦਿਨ ਦਾ ਸਪੈਸ਼ਲ ਆਇਆ ਵਾ, ਓਨਲੀ 599 ਚ ਤੁਹਾਨੂੰ ਮੀਡੀਅਮ ਪੀਜ਼ਾ, ਤਿੰਨ ਟੋਪਿੰਗ ਦੇ ਨਾਲ ਮੀਡੀਅਮ 3 ਟੋਪਿੰਗ ਪੀਜ਼ਾ 599 ਚ ਮਿਲੂਗਾ ਤੁਹਾਨੂੰ, 30 ਰੈਂਬਲਰ ਡਰਾਈਵ ਨਜ਼ਾਰਾ ਤੇ। ਪੁੱਛਣਾ ਵਾ ਤੁਸੀਂ, ਫੋਨ ਨੰਬਰ ਹੈਗਾ 905-451-2600।
1: ਸੋਰੀ ਮੈਂ ਕੁਛ ਪੜ ਰਿਹਾ ਸੀਗਾ, ਤੁਸੀਂ ਪੀਜ਼ਾ ਕਿੰਨੇ ਦਾ ਕਿਹਾ ਹੈਗਾ?
0: ਹਾਂਜੀ 599 ਦਾ ਮੀਡੀਅਮ 3 ਟੋਪਿੰਗ,
1: 599 ਚ ਮੀਡੀਅਮ ਪੀਜ਼ਾ।
0: ਹਾਂਜੀ
1: $10 ਦੇ ਵਿੱਚ ਮਿਨੀਮਮ ਮਿਲਦਾ 599 ਦੇ ਵਿੱਚ, ਤੇ ਇਹਨਾਂ ਦਾ ਜਿਹੜਾ ਪੀਜ਼ਾ ਹੈਗਾ ਇਟਾਲੀਅਨ ਸਟਾਈਲ ਹੋਗਾ, ਪਹਿਲਾਂ ਕਲੀਅਰ ਕਰ ਦਿਓ ਤੁਹਾਨੂੰ ਦੱਸ ਕੇ, ਇਟਾਲੀਅਨ ਪਿਓਰ ਇਟਾਲੀਅਨ ਸਟਾਈਲ ਜਿਹੜਾ ਆਪਣੀ ਕਮਿਊਨਿਟੀ 'ਚ ਘੱਟ ਹੀ ਬਣਾਉਂਦੇ ਆ, ਕੋਈ ਇੱਕ ਦੋ ਬੰਦੇ ਬਣਾਉਂਦੇ ਹੋਣਗੇ, ਇਟਾਲੀਅਨ ਸਟਾਈਲ ਪਿਓਰ ਜਿਹੜਾ ਹੈਗਾ, ਕਿਉਂਕਿ ਜਿਹੜੀ ਇਹ ਥੱਲੇ ਸੌਸ ਵਗੈਰਾ ਪਾਉਂਦੇ ਨੇ ਉਹ 'ਚ ਟਮਾਟਰ ਖੜਵੇਂ ਹੁੰਦੇ ਨੇ, ਤੁਸੀਂ ਖਾਓਗੇ ਨਾ ਆਸ਼ਿਸ਼ ਕਰ ਉੱਠੋਗੇ। ਅਤੇ ਨੰਬਰ ਟੂ ਕਾਲ 905-451-2600 ਨਜ਼ਾਰਾ, ਅੱਜ ਕੱਲ੍ਹ ਅਤੇ ਪਰਸੋਂ 599 ਦੇ ਵਿੱਚ ਮੀਡੀਅਮ ਪੀਜ਼ਾ ਪਿਕਅਪ ਦੇ ਲਈ ਨਜ਼ਾਰਾ ਤੇ ਤੁਸੀਂ ਕਰ ਸਕਦੇ ਹੋ 905-451-2600। ਜਿੰਨੇ ਮਰਜ਼ੀ ਪੀਜ਼ੇ ਆਰਡਰ ਕਰੋ, 2 ਕਰੋ, 4 ਕਰੋ, 5 ਕਰੋ, 905-451-2600 ਨਜ਼ਾਰਾ NAZARA। ਕਿਸੇ ਨੇ ਵੀ ਕੇਟਰਿੰਗ ਬੁੱਕ ਕਰਾਉਣੀ ਹੈ ਛੋਟੀ ਤੋਂ ਵੱਡੀ ਇਸ ਵੀਕਐਂਡ ਦੇ ਉੱਤੇ, ਨਜ਼ਾਰਾ ਆ ਜਾਵੇ ਖਾਣਾ ਖਾ ਕੇ ਤੁਹਾਨੂੰ। ਇਹਨਾਂ ਦੀ ਕੈਨੇਡੀਅਨ ਸਟੀਲ ਦੀ ਲੋਕੇਸ਼ਨ ਹੈ ਬ੍ਰੈਂਪਟਨ ਜਿਹੜੀ ਵੈਸਟ ਦੀ, ਬ੍ਰੈਂਪਟਨ ਈਸਟ ਦੀ ਲੋਕੇਸ਼ਨ ਹੈ ਏਅਰਪੋਰਟ ਐਂਡ ਬਵੇੜ ਦੇ ਕੋਲ, ਮਾਊਂਟਨਸ਼ ਐਂਡ ਬਵੇੜ ਦੇ ਉੱਤੇ, ਫਟੀਨੋਜ਼ ਦੇ ਉਲਟੇ ਪਾਸੇ ਜਿਹੜਾ ਪਲਾਜ਼ਾ ਸਾਹਮਣੇ ਛੋਟਾ ਪਲਾਜ਼ਾ, ਉਹਦੇ ਵਿੱਚ 905-790-1699 ਜਾਂ 647-633-8878 647-633-8878 'ਤੇ ਕਾਲ ਕਰਨੀ ਆ, 647-688 ਰੈਂਡ 'ਚ ਜਾਂ 905-790-1699 'ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਆ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਸੰਤੋਸ਼।

0: ਅੱਛਾ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਮੈਂ ਕਦੇ ਵੀ ਪ੍ਰਾਈਵੇਸੀ ਬ੍ਰੀਚ ਨਹੀਂ ਕੀਤੀ ਮੇਰੀਆਂ ਬਹੁਤ ਘੱਟ ਫੋਟੋਜ਼ ਮਿਲਣ ਲੱਗੀਆਂ ਮੈਨੂੰ ਤੁਸੀਂ ਕਿਤੇ ਦੇਖਿਆ ਨਹੀਂ ਹੋਊਗਾ ਮੇਰੀ ਫੈਮਿਲੀ ਮੈਂਬਰਸ ਨੂੰ ਕਦੇ ਦੇਖਿਆ ਨਹੀਂ ਹੋਊ ਅੱਜ ਤੱਕ ਤੁਸੀਂ ਜਿਹੜੇ ਮੈਨੂੰ ਪਰਸਨਲੀ ਜਾਣਦੇ ਹੋ ਮਾੜਾ ਮੋਟਾ ਜਾਣਦੇ ਹੋਣਗੇ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਪਿਛਲੇ ਡੇਢ ਮਹੀਨੇ ਤੋਂ ਕੱਲ੍ਹ ਰਿਪੋਰਟਸ ਹੈਗੀਆਂ ਥੋੜ੍ਹੇ ਤੋਂ ਬਾਅਦ ਮੈਨੂੰ ਡਾਕਟਰ ਨੇ ਅਰਜੈਂਟਲੀ ਬੁਲਾਇਆ ਹੈਗਾ ਹਾਂਜੀ ਪ੍ਰੇ ਕਰਿਓ ਠੀਕ ਹੀ ਹੋਊਂਗਾ ਮੈਂ ਕੋਈ ਗੱਲ ਨਹੀਂ ਨਹੀਂ ਵੀ ਹੋਇਆ ਤਾਂ ਕੋਈ ਚੱਕਰ ਨਹੀਂ ਗਾ ਜਿਵੇਂ ਜਿਵੇਂ ਹੁਕਮ ਤਿਵੇ ਤੇ ਵਿਕਾਰ ਅਤੇ ਜਦੋਂ ਸੱਚ ਨਾਲ ਜੁੜ ਜਾਂਦੇ ਹੋ ਤੁਸੀਂ ਇੱਦਾਂ ਦੇਖਦੇ ਹੋ ਕਿ ਜ਼ਿੰਦਗੀ ਕਿੱਦਾਂ ਅਤੇ ਕਿਵੇਂ ਦੀ ਆ ਤੁਸੀਂ ਆਪਣੇ ਆਪ ਵਧੀਆ ਜੋੜਾਂ ਸਿੱਖ ਜਾਂਦੇ ਹੋ ਉਹ ਕਹਿੰਦਾ ਤੋਟ ਦਿੱਤੀ ਨਾ ਤੰਗੀ ਰੱਬ ਨੇ ਸਿਹਤ ਬਖਸ਼ੀ ਹੈ ਚੰਗੀ ਰੱਬ ਨੇ ਮੇਰੀ ਸਿਹਤ ਠੀਕ ਨਹੀਂ ਬਲੀਵ ਮੀ ਮੈਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਸ਼ੋਅ ਕਰਦਾ ਪਿਆ ਇਸ ਵੇਲੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਪੇਨ ਦੇ ਨਾਲ ਆ ਚੜ੍ਹਦੀ ਕਲਾ ਦੇ ਵਿੱਚ ਇੱਦਾਂ ਰਿਹਾ ਕਰੋ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਦੋਂ ਜਾਣਾ ਦੇਖੀ ਜੋ ਜਾਣਾ ਹੈਗਾ ਪਰ ਸਭ ਕੁਛ ਵਧੀਆ ਚੱਲਣਾ ਹੈਗਾ ਪੋਜ਼ਿਟਿਵ ਰਹਿਣਾ ਆਪਾਂ ਨੇ ਚੜ੍ਹਦੀ ਕਲਾ 'ਚ ਰਹਿਣਾ ਹੈਗਾ ਅਤੇ ਬਾਕੀ ਜਿਵੇਂ ਜਿਵੇਂ ਹੁਕਮ ਤਿਵੇ ਤੇ ਵਿਕਾਰ ਉਵੇਂ ਉਵੇਂ ਹੁਕਮ ਦੇ ਨਾਲ ਚੱਲੀ ਜਾਣਾ ਫਿਲਹਾਲ ਅੱਜ ਦੇ ਦਿਨ ਨੂੰ ਤੁਸੀਂ ਬਹੁਤ ਵਧੀਆ ਕੱਢਣਾ ਕਿਉਂਕਿ ਤੁਹਾਡੀ ਸਿਹਤ ਬਹੁਤ ਚੰਗੀ ਹੈ ਸਾਰਿਆਂ ਦੀ ਠੀਕ ਹੈ ਤੁਹਾਡੀ ਸਾਰਿਆਂ ਦੀ ਸਿਹਤ ਚੰਗੀ ਮੈਂ ਇਸ ਤੋਂ ਬਾਅਦ 10-15 'ਤੇ ਅਰਜੈਂਟਲੀ ਡਾਕਟਰ ਨੇ ਮੈਨੂੰ ਬੈਕ ਪਿਲਾ ਲਿਆ ਮੇਰੀਆਂ ਰਿਪੋਰਟਸ ਆਈਆਂ ਨੇ ਹੈ ਨਾ ਮੈਂ ਚੱਲਿਆ ਸਭ ਕੁਛ ਦੇਖਿਓ ਤੁਹਾਡੀ ਕਿਰਪਾ ਨਾਲ ਤੁਸੀਂ ਸਾਰਿਆਂ ਨੇ ਜਦੋਂ ਅਰਦਾਸ ਕਰਨੀ ਹੈ ਸਭ ਵਧੀਆ ਨਿਕਲਣਾ ਹੈਗਾ ਠੀਕ ਨਿਕਲਣਾ ਜੇ ਕੁਛ ਮਾੜਾ ਮੋਟਾ ਹੋਊਗਾ ਠੀਕ ਕਰ ਲਾਂਗੇ ਆਪਾਂ ਕੋਈ ਟੈਨਸ਼ਨ ਹੀ ਨਹੀਂ ਚਿੰਤਾ ਹੀ ਨਹੀਂ ਹੈ ਕੋਈ ਬੋਝ ਨਹੀਂ ਲੈਣਾ ਦਿਮਾਗ 'ਤੇ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਪਿਆ ਮੈਂ ਬੜਾ ਕੰਮ ਕੀਤਾ ਪਿਛਲੇ 4-5 ਸਾਲ ਦੇ ਵਿੱਚ ਕਿ ਤੁਹਾਡੀ ਸਾਰਿਆਂ ਦੀ ਮੈਂਟਲ ਸਿਹਤ ਠੀਕ ਰਹੇ ਮੈਨੂੰ ਕੋਈ ਇਹਦੇ 'ਚ ਬੈਨੀਫਿਟ ਨਹੀਂ ਮੈਂ ਆਪਣੀ ਸੇਵਾ ਦੇ ਤੌਰ 'ਤੇ ਕੀਤਾ ਨਾ ਕੋਈ ਵਡਿਆਈ ਹੈ ਨਾ ਮੈਂ ਕੋਈ ਇਲੈਕਸ਼ਨ ਲੜਨਾ ਨਾ ਕਦੇ ਤੁਹਾਡੇ ਤੋਂ ਕੁਛ ਮੰਗਿਆ ਜੇ ਕਦੇ ਤੁਹਾਡੇ ਤੋਂ ਕੁਛ ਆਇਆ ਹੁੰਦਾ ਉਹ ਕਹਿ ਦਿੰਦਾ ਕੰਪਿਊਟਰ ਦੇ ਪੈਸੇ ਆਏ ਨੇ ਉਹ ਅਕਾਊਂਟ 'ਚ ਪਏ ਨੇ ਉਹ ਤੁਹਾਡੇ ਭਾਈ ਬੈਕ ਆ ਜਾਣਗੇ ਜਾਂ ਤੁਸੀਂ ਅੱਗੇ ਲੰਗਰ 'ਚ ਪਾਉਣੇ ਹੈ ਕਿਤੇ ਜਾਂ ਉਹਦਾ ਵੰਡ 'ਚ ਕੁਛ ਰੋਨੇ ਉਹ 'ਚ ਪਾਉਣੇ ਉਹ 'ਚ ਪਾ ਦਿਓ ਜੋ ਤੁਹਾਡਾ ਦਿਲ ਕਰਦਾ ਕਰ ਦਿਓ ਆਪਾਂ ਨੂੰ ਮਹਾਰਾਜ ਰੋਜ਼ ਦੇਈ ਜਾਂਦੇ ਦਾਣੇ ਚੁਗੀ ਜਾਂਦੇ ਆਪਾਂ ਖਾਈ ਜਾਂਦੇ ਹਾਂ ਮਹਾਰਾਜ ਆਪਣੇ ਆਪ ਹੀ ਦੇਈ ਜਾਂਦੇ ਲੋਕਾਂ ਦੇ ਕੋਲ ਆਪੇ ਆਈ ਜਾਂਦੇ ਮੇਰੀ ਐਡ ਚਲਾ ਦਿਓ ਮੇਰਾ ਆਹ ਕਰ ਦਿਓ ਉਹਦੇ ਨਾਲ ਮੇਰਾ ਵਧੀਆ ਚੱਲੀ ਜਾਂਦਾ ਸਾਰਾ ਕੁਛ ਬਹੁਤ ਚੜ੍ਹਦੀ ਕਲਾ ਹੈਗੀ ਆ ਠੀਕ ਹੈ ਕੰਮ 'ਤੇ ਅਸਰ ਹੈਗਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜਿੱਥੇ ਉਹ ਇੰਨੇ ਚੰਗੇ ਚੰਗੇ ਦਿਨ ਦੇਖੇ ਆ ਵੀ ਲੰਘ ਜਾਣੇ ਨੇ ਉਹ ਵੀ ਲੰਘ ਗਏ ਸੀਗੇ ਇੱਦਾਂ ਜ਼ਿੰਦਗੀ ਜਿਉਣੀ ਆ ਸੰਤੋਸ਼ ਕੀ ਹਾਲ ਆ ਵੀਜ਼ਾ ਦਿੱਤਾ ਜਾਵੇ ਕਿ ਨਹੀਂ ਬਹੁਤ ਸਾਰੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਨੇ ਕਿਹਾ ਕੈਨੇਡਾ ਦਾ ਮਾਹੌਲ ਖਰਾਬ ਕਰ ਜਾਣਗੇ ਬਈ ਇਹਨਾਂ ਨੇ ਉੱਥੇ ਜੋ ਕੁਛ ਕਰ ਰਹੇ ਨੇ ਇੱਥੇ ਉਹ ਕਰਕੇ ਜਾਣਗੇ ਇਹਨਾਂ ਨੂੰ ਵੀਜ਼ਾ ਨਾ ਦਿੱਤਾ ਜਾਵੇ ਕਈ ਮੈਂਬਰ ਪਾਰਲੀਮੈਂਟਸ ਨੇ ਮੋਹਨ ਭਗਵਤ ਦੇ ਲਈ ਚਿੱਠੀ ਲਿਖੀ ਹੈ ਸਰਕਾਰ ਨੂੰ ਸਰਕਾਰ ਹੁਣ ਦੁਵਿਧਾ 'ਚ ਫਸ ਗਈ ਹੈ ਕਿ ਕੀ ਕਰੀਏ ਅਤੇ ਇਹ ਹੁੰਦਾ ਆਇਆ ਬਹੁਤ ਸਾਰੇ ਲੋਕਾਂ ਨਾਲ ਇਕੱਲੇ ਇੰਡੀਆ 'ਚ ਮੋਹਨ ਭਗਵਤ ਨਾਲ ਨਹੀਂ ਹੋ ਰਿਹਾ ਬਹੁਤ ਸਾਰੀਆਂ ਕੰਟਰੀਜ਼ ਤੋਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਅਤੇ ਉਹਨਾਂ ਦੇ ਲਈ ਇਸ ਤਰ੍ਹਾਂ ਦੇ ਲੈਟਰ ਅਤੇ ਇਸ ਤਰ੍ਹਾਂ ਦੀ ਗੱਲਬਾਤ ਉੱਠਦੀ ਰਹਿੰਦੀ ਹੈ ਚਾਹੇ ਸ਼੍ਰੀਲੰਕਾ ਹੈਗਾ ਚਾਹੇ ਉਹ ਮਿਡਲ ਈਸਟ ਤੋਂ ਕੋਈ ਆਉਂਦਾ ਚਾਹੇ ਇੰਡੀਆ ਤੋਂ ਆਉਂਦਾ ਕਈ ਵਾਰੀ ਪਾਕਿਸਤਾਨ ਤੋਂ ਵੀ ਰੌਲਾ ਪਿਆ ਹੋਊਗਾ ਚਲੋ ਇਹ ਇੱਕ ਖਬਰ ਹੈਗੀ ਆ ਦੂਸਰੇ ਪਾਸੇ ਜਿਹੜੀ ਮੇਰੇ ਦਿਲ ਨੂੰ ਟੁੰਘ ਗਈ ਇੱਕ ਖਬਰ ਆ ਕਿ ਇਹ ਮੇਰੇ ਵਤਨ ਕੇ ਲੋਗੋ ਜਰਾ ਆਂਖ ਮੈਂ ਭਰ ਲਓ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ ਕਿਸ ਤਰ੍ਹਾਂ ਕੁਰਬਾਨ ਹੋਏ ਹੋਣਗੇ ਆ ਜੋ ਘਟੀਆ ਜਿਹਾ ਇਨਸਾਨ ਪਰਲੇ ਪਾਸੇ ਬੈਠਾ ਹੰਕਾਰੀ ਇਨਸਾਨ ਜਿਸਦਾ ਹੰਕਾਰ ਟੁੱਟ ਗਿਆ ਹੁਣ ਇਹ ਬਹਾਨੇ ਬਣਾਉਣ ਲੱਗ ਗਏ ਜਿਹੜਾ ਇਹਦਾ ਲੈਵਿਟ ਲੁਵਟ ਜਿਹਾ ਜਿਹੜਾ ਹੈਗਾ ਮੈਨੂੰ ਤਾਂ ਨਾਂ ਵੀ ਨਹੀਂ ਲੈਵਿਟ ਇੱਕ ਪਤਾ ਨਹੀਂ ਕੀ ਹੈ ਨਾਂ ਵਟਐਵਰ ਮੈਂ ਤਾਂ ਨਾਂ ਵੀ ਲੈਣਾ ਪਸੰਦ ਨਹੀਂ ਕਰਦਾ ਇਹ 'ਚ ਦਾ ਉਹ ਕਹਿੰਦਾ ਕਿ ਜੀ 2 ਟਾਇਰਾਂ ਵਾਲੀ ਜਗ੍ਹਾ 'ਤੇ 4 ਟਾਇਰਾਂ ਵਾਲੇ ਟਰੱਕ ਬਣਾਉਣ ਲਈ ਲਾਸਟ ਮੂਮੈਂਟ 'ਤੇ ਇਹਨਾਂ ਨੇ ਕਹਿਤਾ ਫਿਰ ਅਸੀਂ ਡੀਲ 'ਚ ਰੌਲਾ ਪਾ ਲਿਆ ਛੋਟੀ ਛੋਟੀਆਂ ਗੱਲਾਂ ਟਾਇਰਾਂ ਨਾਲ ਫੋਰਡ ਦੇ ਟਰੱਕਾਂ ਦੀ ਗੱਲ ਕਰਦਾ ਸੀ ਕਿ ਡੀਲ ਤਾਂ ਡਿਸਟਰੋਏ ਹੋ ਗਈ ਕੈਨੇਡਾ ਨੇ ਕਰਤੀ ਐਂਡ 'ਚ ਉਹਨਾਂ ਨੇ ਪਾਤਾ ਕਿ 4 ਟਰੱਕਾਂ ਵਾਲੇ ਟਾਇਰ ਵੀ ਇੱਥੇ ਹੀ ਬਣਨਗੇ 4 ਟਾਇਰਾਂ ਵਾਲੇ ਟਰੱਕ ਵੀ ਇੱਥੇ ਹੀ ਬਣਨਗੇ ਮਾਫੀ ਚਾਹੁੰਦਾ ਮੈਂ ਅਤੇ ਇਹ ਨੌਨਸੈਂਸ ਜਾਂ ਸਟੇਟਮੈਂਟਸ ਜਿਹੜੀਆਂ ਦੇਣੀਆਂ ਇੱਕ ਪਾਸੇ ਇਹਨਾਂ ਦੇ ਗੁਰੂ ਵੱਲੋਂ ਕਹਿਣਾ ਲੇਖ ਦਾ ਨਾਂ ਚੇਂਜ ਹੋ ਗਿਆ ਕੱਲ੍ਹ ਤੋਂ ਪਰਸੋਂ ਤੋਂ ਐਂ ਕਰ ਦਾਂਗੇ ਇੱਕ ਪ੍ਰੈਜ਼ੀਡੈਂਟ ਬੱਚੇ ਦੇ ਰੂਪ 'ਚ ਬੈਠਾ ਅਤੇ ਬਦਲੇ ਲੈ ਰਿਹਾ ਲੋਕਾਂ ਤੋਂ ਮਿਸਯੂਜ਼ ਆਫ ਪਾਵਰ ਆ ਜਿਹੜੀ ਉਹ ਹੋ ਰਹੀ ਹੈ ਮਿਸਯੂਜ਼ ਆਫ ਪਾਵਰ ਸਹੀ ਹੈ ਐਗਜੈਕਟਲੀ ਅਤੇ ਉੱਧਰ ਇਹਦੇ ਪਿੱਛੇ ਨਾ ਇੱਕ ਜਿਹੜੇ ਆ ਸਟੋਰ ਹੁੰਦੇ ਨੇ ਪੁਰਾਣਾ ਸਮਾਨ ਵੇਚਦੇ ਆ ਲੋਕਾਂ ਦਾ ਇਹ ਥੈਫਟ ਸਟੋਰ ਦੇ ਉੱਤੇ ਨਾ ਇੱਕ ਸ਼ਰਟ ਆਈ ਅਲਬਰਟਾ ਤੋਂ ਇਹ ਸ਼ਰਟ ਸੀਗੀ ਕੈਪਟਨ ਕੋਲ ਬ੍ਰਟਾਸ਼ ਕੈਪਟਨ ਕੋਲ ਬ੍ਰਟਾਸ਼ ਜਿਹੜਾ ਕਿ ਜਾਣ ਲੱਗਿਆ ਇੱਕ ਪਰਚੀ ਰੱਖ ਕੇ ਗਿਆ ਸੀ ਆਪਣੀ ਕਮੀਜ਼ 'ਚ ਪਾ ਕੇ ਕਿ ਅੱਜ ਮੈਂ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਇਹੋ ਜਿਹੇ ਮਿਸ਼ਨ 'ਤੇ ਚੱਲਿਆ ਸ਼ਾਇਦ ਮੈਂ ਬੈਕਨਾਮਾ ਮੈਨੂੰ ਯਾਦ ਰੱਖਿਓ ਹਮੇਸ਼ਾ ਇਹ ਚਿੱਠੀ ਲਿਖ ਕੇ ਆਪਣੀ ਕਮੀਜ਼ ਦੇ ਵਿੱਚ ਪਾ ਗਿਆ ਜਿਹੜੀ ਕਿ ਉਹਦੇ ਸ਼ਹਾਦਤ ਤੋਂ ਬਾਅਦ ਕੈਨੇਡਾ ਪਹੁੰਚੀ ਅਤੇ ਉਹਦੇ ਘਰ ਪਹੁੰਚੀ ਉਹਦੇ ਘਰਦਿਆਂ ਨੇ ਉਹਦੇ ਕੱਪੜੇ ਜਿਵੇਂ ਆਪਾਂ ਦੇ ਦਿੰਦੇ ਹੁੰਦੇ ਗਾਹਾਂ ਵੀ ਰੱਖਦੇ ਨਹੀਂ ਘਰ 'ਚ ਉਹਦੇ ਕੱਪੜੇ ਗਾਹਾਂ ਦੇਤੇ ਇਹ ਕੱਪੜੇ ਯੂਜ਼ਡ ਕੱਪੜਿਆਂ 'ਚ ਵਿਕਣ ਲਈ ਆ ਗਏ ਅਤੇ ਬੈਰੀ ਦੇ ਇੱਕ ਸਟੋਰ ਦੇ ਉੱਤੇ ਜਦੋਂ ਇਹਦੀ ਜੇਬ ਚੈੱਕ ਕੀਤੀ ਗਈ ਉਹਦੇ ਵਿੱਚ ਇਹ ਚਿੱਠੀ ਹੱਥ ਨਾਲ ਲਿਖੀ ਹੋਈ ਮਿਲੀ ਕਿ ਰਿਮੈਂਬਰ ਮੀ ਅੱਜ ਮੈਂ ਜਾ ਰਿਹਾ ਅਤੇ ਮਤਲਬ ਮੈਂ ਮੁੜ ਕੇ ਨਹੀਂ ਆਉਣਾ ਹੈਗਾ ਜਿੱਥੇ ਮੈਂ ਜਾ ਰਿਹਾ ਮਿਸ਼ਨ 'ਤੇ, ਮੈਨੂੰ ਹਮੇਸ਼ਾ ਯਾਦ ਰੱਖਿਓ, ਲਿਖ ਕੇ ਆਪਣੀ ਪਰਚੀ ਆਪਣੇ ਘਰਦਿਆਂ ਨੂੰ ਵਿੱਚ ਪਾ ਕੇ ਗਿਆ, ਉਹਦੀ ਫੋਟੋ ਅਤੇ ਉਹਦੀ ਪਰਚੀ ਉਹਦੀ ਜੇਬ ਦੇ ਵਿੱਚੋਂ ਨਿਕਲੀ। ਬੜੀ ਭਾਵੁਕਤਾ ਵਾਲੀ ਗੱਲ ਹੈ ਕਿ ਸਾਡੇ ਸੋਲਜਰਸ ਅਮੈਰੀਕਾ ਦੇ ਪਿੱਛੇ ਜਾ ਕੇ ਜਾਨਾਂ ਸ਼ਹਾਦਤ ਦੇ ਗਏ ਆਪਣੀਆਂ। ਐਡੀ ਪੁਰਾਣਾ ਰਿਸ਼ਤਾ ਅਮੈਰੀਕਾ ਅਤੇ ਕੈਨੇਡਾ ਦਾ, ਇੱਕ ਘਟੀਆ ਇਨਸਾਨ ਨੇ ਆ ਕੇ ਅਮੈਰੀਕਾ ਅਤੇ ਕੈਨੇਡਾ ਦੇ ਲੋਕਾਂ 'ਚ ਨਫ਼ਰਤ ਫੈਲਾਈ ਹੋਈ ਹੈ ਇਸ ਵੇਲੇ। ਇਸ ਨਫ਼ਰਤ ਨੂੰ ਅਸੀਂ ਨਹੀਂ ਬਾਈ ਕਰਾਂਗੇ। ਅਮੈਰੀਕਾ 'ਚ ਜਿੰਨੇ ਵੀ ਤੁਸੀਂ ਸਾਨੂੰ ਸੁਣਦੇ ਪਏ ਹੋ, ਤੁਸੀਂ ਸਾਨੂੰ ਬਹੁਤ ਪਿਆਰੇ ਹੋ, ਔਰ ਦੁਨੀਆ 'ਚ ਅਸੀਂ ਜਦੋਂ ਕਿਤੇ ਘੁੰਮਣ ਜਾਂਦੇ ਹਾਂ ਨਾ, ਜਾਂ ਕਿਤੇ ਮਿਲਣ ਜਾਂਦੇ ਹਾਂ ਕਿਸੇ ਨੂੰ, ਅਸੀਂ ਕਹਿੰਦੇ ਵੀ ਆਰ ਬ੍ਰਦਰਸ, ਅਸੀਂ ਭਰਾ ਹੈਗੇ ਹਾਂ ਦੋਨੋਂ ਅਮੈਰੀਕਾ ਅਤੇ ਕੈਨੇਡਾ। ਵੀ ਸਲਿਊਟ ਯੂ ਕਿ ਤੁਸੀਂ ਇਸ ਤਰ੍ਹਾਂ ਦੇ ਹੰਕਾਰੀ ਆਦਮੀ ਦੇ ਸਾਹਮਣੇ ਬੋਲਦੇ ਹੋ। ਇੰਡੀਆ 'ਚ ਤਾਂ ਲੋਕਾਂ 'ਤੇ ਹਿੰਮਤ ਵੀ ਨਹੀਂ ਬੋਲਣ ਦੀ ਕਿਸੇ ਦੀ, ਤੁਸੀਂ ਬੋਲਦੇ ਹੋ, ਤੁਸੀਂ ਖੜ ਜਾਂਦੇ ਹੋ, ਤੁਸੀਂ ਅੜ ਜਾਂਦੇ ਹੋ। ਵੀ ਸਲਿਊਟ ਯੂ ਆਲ, ਅਤੇ ਤੁਸੀਂ ਸਾਡਾ ਪਿਆਰ ਕਰਦੇ ਹੋ, ਸਾਡੇ ਲਈ ਸਤਿਕਾਰ ਰੱਖਦੇ ਹੋ। ਇਹ ਟ੍ਰੇਡ ਡੀਲ ਨਹੀਂ ਹੈਗੀ, ਇਹ ਮੇਰੇ ਅੰਦਰ ਦੀ ਆਵਾਜ਼ ਆ ਅਮੈਰੀਕਾ ਔਰ ਕੈਨੇਡਾ ਦੇ ਰਿਲੇਸ਼ਨ ਦੇ ਉੱਪਰ। ਅਸੀਂ ਆਪਣੇ ਰਿਲੇਸ਼ਨ ਤੁਹਾਡਾ ਕਦੇ ਵੀ ਖਰਾਬ ਨਹੀਂ ਕਰਾਂਗੇ। ਤੁਸੀਂ ਕੋਸ਼ਿਸ਼ ਕਰਿਓ, ਖਰਾਬ ਹੋਏ ਹੋਏ ਰਿਲੇਸ਼ਨਸ ਨੇ ਜਿਹੜੇ, ਉਹਨਾਂ ਨੂੰ ਸੁਧਾਰ ਲਿਓ। ਔਰ ਇਹ ਆਦਮੀ ਚਲਿਆ ਜਾਣਾ, ਇਹਨੇ ਜਿਹੜੀ ਕੈਨੇਡੀ ਦੇ ਨਾਮ ਦੇ ਉੱਤੇ ਮਿਊਜ਼ੀਅਮ ਬਣਿਆ ਸੀ, ਉੱਥੇ ਆਪਣਾ ਨਾਂ ਰੱਖਤਾ, ਉੱਥੇ ਬਗਾਨੇ ਪੁੱਤਾਂ ਨੂੰ ਉੱਤੇ ਚੜ੍ਹ ਕੇ ਇਹਦੇ ਝੰਡੇ ਪਾੜੇ, ਕੋਰਟ 'ਚੋਂ ਜਾ ਕੇ ਨਾਂ ਦੁਬਾਰਾ ਚੇਂਜ ਕਰਾਇਆ, ਸੁਪਰੀਮ ਕੋਰਟ 'ਚ ਖਿੱਚ ਲਿਆ ਇਹਨੂੰ, ਅਤੇ ਹਜੇ ਵੀ ਜਸਟਿਸ ਸਿਸਟਮ ਅਮੈਰੀਕਾ 'ਚ ਜਿਉਂਦਾ, ਅਤੇ ਜੱਜਸ ਨੇ ਬਿਨਾਂ ਪਰਵਾਹ ਕੀਤੇ ਇਸ ਜਿੱਦੀ ਆਦਮੀ ਦੇ ਇਹਦਾ ਨਾਂ ਚੱਕ ਦਿੱਤਾ। ਆਹ ਨਾਂ ਨੂੰ ਜੇ ਤਾਂ ਜਿੱਦਣ ਗਿਆ ਉੱਦਣ ਚੱਕੇ ਜਾਣੇ ਅਗਲੇ ਦਿਨ ਸਵੇਰੇ। ਅਤੇ ਯਾਦ ਰੱਖਿਓ, ਨਵੰਬਰ 'ਚ ਤੁਹਾਡੇ ਇਲੈਕਸ਼ਨ ਨੇ, ਹੁਣ ਅਮੈਰੀਕਾ ਨੂੰ ਹੋਰ ਮਰਨ ਨਾ ਦਿਓ। ਅਮੈਰੀਕਾ ਮਰ ਰਿਹਾ ਇਸ ਵੇਲੇ ਰੋਜ਼ ਰੋਜ਼। ਵੱਡਾ ਦਰਖਤ ਹੈ, ਮੇਰੀ ਦਾਦੀ ਕਹਿੰਦੀ ਹੁੰਦੀ ਸੀ, ਜਦੋਂ ਗਿਰਦਾ ਹੁੰਦਾ ਹੌਲੀ ਹੌਲੀ ਜੜ੍ਹਾਂ ਧਰਤੀ 'ਚੋਂ ਨਿਕਲਦੀਆਂ ਨੇ, ਧਰਤੀ 'ਚੋਂ ਜੜ੍ਹਾਂ ਨਿਕਲ ਰਹੀਆਂ ਤੁਹਾਡੀਆਂ, ਸਾਂਭੋ ਇਹਨਾਂ ਜੜ੍ਹਾਂ ਨੂੰ, ਕੈਨੇਡਾ ਤੁਹਾਡੇ ਨਾਲ ਖੜ੍ਹਾ, ਅਤੇ ਵੀ ਲਵ ਯੂ ਆਲ। ਸੰਤੋਸ਼ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਅਮਨ ਜੀ, ਤੁਸੀਂ ਦੱਸੋ। ਐਂਡ ਸਾਨੂੰ ਪਤਾ 101% ਕਿ ਤੁਹਾਡੀਆਂ ਰਿਪੋਰਟ ਬਿਲਕੁਲ ਸਹੀ ਹੈ ਡਾਕਟਰ, ਵੈਸੇ ਤੁਹਾਨੂੰ ਮਿਲਣਾ ਚਾਹੁੰਦੇ
0: ਹਾਂ। ਵੈਸੇ ਡਾਕਟਰ ਨੇ ਕਿਹਾ ਅਰਜੈਂਟਾ ਫਟਾਫਟ ਆ ਜਾਓ।
1: ਮਿਲਦੇ ਨਹੀਂ ਹੋ ਨਾ ਅਮਨ ਜੀ, ਕਿਤੇ।
0: ਅੱਛਾ ਚਲੋ ਛੱਡੋ, ਉੱਤੇ ਆਪਾਂ ਗੱਲ ਨਹੀਂ ਕਰੀ, ਮੈਂ ਤਾਂ ਲੋਕਾਂ ਨੂੰ ਪੋਜ਼ਿਟਿਵਿਟੀ ਦੇਣ ਨੂੰ ਕਿਹਾ ਸੀਗਾ।
1: ਬਿਲਕੁਲ,
0: ਹਾਂ ਵੀ ਚੜ੍ਹਦੀ ਕਲਾ 'ਚ ਰਹਿ ਕਰੋ, ਤੁਹਾਡੀ ਸਿਹਤਾਂ ਠੀਕ ਨੇ, ਤੁਹਾਡਾ ਤੁਹਾਡੇ ਰੋਟੀ ਚੱਲੀ ਜਾਂਦੀ ਆ, ਹਾਂਜੀ ਵੀ ਬਈ ਐਵੇਂ ਆਪਾਂ ਕਾਹਦੇ ਲਈ ਤੰਗ ਪਰੇਸ਼ਾਨ ਰਹਿਣਾ। ਜਿੰਦਾਬਾਦ। ਮੈਂ ਤਾਂ ਮਾਹੌਲ ਦੱਸਦਾ, ਮੈਂ ਤਾਂ ਮੌਤਾਂ 'ਚੋਂ ਨਿਕਲਿਆ, ਘਰਾਂ ਦੇ ਵਿੱਚ ਮੌਤ ਹੋਈਆਂ, ਸਾਡੇ ਹੱਥਾਂ 'ਚ ਖੇਡੇ ਪਿਆਰੇ ਪਾਲੇ ਸਾਡੇ ਹੱਥਾਂ 'ਚੋਂ ਚਲੇ ਗਏ, ਅਸੀਂ ਤਾਂ ਉਹ ਵੀ ਦੇਖ ਲਿਆ। ਫਿਰ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਸੰਤ ਕੋਈ ਨਹੀਂ ਹੈਗਾ, ਅਸੀਂ ਪਾਪ ਸਿਰੇ ਸਿਰੇ ਦੇ ਕੀਤੇ ਨੇ, ਕੋਈ ਕਰਮ ਕੀਤੇ ਨੇ, ਪਾਪ ਤਾਂ ਛੱਡੋ ਛੋਟੇ ਹੁੰਦੇ ਨੇ, ਬਸ ਪਰਮੇਸ਼ਵਰ ਪਰਦਾ ਤੱਕੂਗਾ, ਨਾ ਤੁਹਾਡੇ ਨਾ ਮੇਰੇ ਹੱਥ 'ਚ ਨਹੀਂ ਹੁੰਦਾ ਕੁਛ। ਸੱਚ ਨਾਲ ਜੁੜੇ ਰਹੋ, ਖੜੋ ਲੋਕਾਂ ਦੇ ਨਾਲ, ਮਦਦ ਕੀਤੀ ਆ। ਬੜੇ ਲੋਕ ਮੇਰੇ ਕੋਲ ਭੱਜ ਜਾਂਦੇ ਨੇ ਕਿਉਂਕਿ ਮੈਂ ਉਹਨਾਂ ਨੂੰ ਸੱਚ ਦੱਸ ਦਿੰਦਾ, ਝੂਠ 'ਚ ਕੋਈ ਬੰਦਾ ਹੋਰ ਕੁਛ ਦੱਸਦਾ ਇਹਨਾਂ ਨੂੰ ਝੂਠ ਅੱਛਾ ਲੱਗਦਾ, ਅਤੇ ਇਹ ਝੂਠ ਵੱਲ ਨੂੰ ਭੱਜ ਲੈਂਦੇ ਨੇ ਕਿਉਂਕਿ ਝੂਠ ਦੇ ਸਿਰ 'ਤੇ ਤਾਂ ਫਸੇ ਹੁੰਦੇ ਨੇ ਪਹਿਲਾਂ, ਫਿਰ ਜਾਂਦੇ ਵੀ ਭੱਜ ਕੇ ਝੂਠ ਵੱਲ ਨੂੰ, ਇਹਨੇ ਉਹ ਖਿੱਚ ਹੈ ਝੂਠ ਦੀ ਇਹਨਾਂ ਨੂੰ ਲੈ ਜਾਂਦੀ ਆ, ਕਿਉਂਕਿ ਇਹਨੂੰ ਲੱਗਦਾ ਵੀ ਮੈਂ ਜੋ ਕਹਿੰਦਾ ਉਹ ਠੀਕ ਨਹੀਂ। ਮੈਂ ਹੁਣੇ ਦੀ ਗੱਲ ਦੱਸਦਾ, ਕੋਈ ਸ਼ਖਸ ਸੀ, ਉਹਨੂੰ ਦੱਸਿਆ ਕਿ ਤੇਰਾ ਸਿਸਟਮ ਇੱਦਾਂ ਦਾ ਦਾ ਦਾ ਦਾ, ਹੈ ਨਾ, ਐਗਜ਼ਾਮਪਲ, ਉਹ ਕਿਸੇ ਚੀਜ਼ ਨਾਲ ਡੀਲ ਕਰ ਰਿਹਾ ਸੀ, ਐਗਜ਼ਾਮਪਲ ਐਕਸ ਵਾਈ ਜ਼ੈਡ ਫਾਈਨਾਂਸ ਦੇ ਵਿੱਚ, ਆਪਾਂ ਨੂੰ ਦੱਸਿਆ ਕਿ ਤੇਰਾ ਆਹ ਇੱਦਾਂ ਸਲਿਊਸ਼ਨ ਮਿਲਣਾ, ਉਹਨੂੰ ਕਿਸੇ ਨੇ ਕਹਿ ਦਿੱਤਾ ਸਲਿਊਸ਼ਨ ਇੱਦਾਂ ਨਹੀਂ ਇੱਦਾਂ ਮਿਲਣਾ, ਉਧਰ ਨੂੰ ਭੱਜ ਲਿਆ। ਉਹਨੂੰ ਇਹ ਲੱਗਣ ਲੱਗ ਗਿਆ ਕਿ ਵੀ ਉਹ ਬੈਸਟ ਨੇ ਜਿਹੜੇ ਦੱਸਦੇ ਪਏ ਨੇ ਝੂਠ, ਸੱਚ ਨੇ ਇੱਦਾਂ ਹੀ ਰਹਿਣਾ, ਕਿਉਂਕਿ ਜਿਹਨੂੰ ਲਾਲਚ ਨਹੀਂ ਨਾ ਹੈਗਾ ਉਹਨੂੰ ਕਿਸੇ ਗੱਲ ਦਾ ਕੋਈ ਦੁੱਖ ਨਹੀਂ, ਕਿਉਂਕਿ ਜੇ ਮੈਂ ਝੂਠ ਬੋਲ ਕੇ ਕੁਛ ਕਰਨਾ, ਮੈਨੂੰ ਨਹੀਂ ਫਾਇਦਾ ਹੈਗਾ ਝੂਠ ਬੋਲ ਕੇ ਵਪਾਰ ਕਰਨ ਦਾ ਜਿਹਦੇ 'ਚ ਕਿਸੇ ਦਾ ਨੁਕਸਾਨ ਆ। ਹਾਂ, ਇਕੋਨਮੀ ਹੈ, ਨੁਕਸਾਨ ਹੋ ਜਾਂਦੇ ਹੁੰਦੇ ਨੇ, ਬਣੇ ਵੀ ਲੋਕਾਂ ਨੂੰ ਮਿਲੀਅਨ ਦੇ ਵਿੱਚ ਨੇ, ਕੁਛ ਲੱਖ 'ਚ ਨੁਕਸਾਨ ਵੀ ਹੋ ਗਏ ਹੋਣਗੇ, ਫਿਰ ਕੀ ਹੋ ਗਿਆ ਇਹ 'ਚ, ਪਰ ਸੱਚ ਦੇ ਰਾਹ 'ਤੇ ਚੱਲਿਆ। ਚਲੋ ਸੰਤੋਸ਼ ਜੀ, ਆਪਣਾ ਨੰਬਰ ਦਿਓ
1: ਜੀ। ਬਿਲਕੁਲ, ਸਾਡੀ ਟੀਮ ਦਾ ਨੰਬਰ ਹੈਗਾ ਆ 416-473-4242, 416-473-4242, ਹਰਦੀਪ ਪੰਡੇਰ ਸਾਡੇ ਬ੍ਰੋਕਰ ਆਫ ਰੈਕਰਡ, ਉਹਨਾਂ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਹਾਂ।
0: ਮੈਂ ਇੱਕ ਵਾਰ ਚੜ੍ਹਦੀ ਕਲਾ ਤੋਂ ਸੁਣਨੀ ਚਾਹੁੰਦਾ ਸੀਗਾ ਸ਼ੋਅ ਨੂੰ ਫਿਨਿਸ਼ ਕਰਨ ਤੋਂ ਪਹਿਲਾਂ, ਜਿਹੜੇ ਮੈਂ ਇਸ ਫੌਜੀ ਦਾ ਜ਼ਿਕਰ ਕੀਤਾ, ਅਗਰ ਤੁਸੀਂ ਚੜ੍ਹਦੀ ਕਲਾ ਕਹੋ ਨਾ, ਇਹ ਕੋਲ ਬੈਟੈਸ਼ 23 ਸਾਲ ਦਾ, ਜਿਹਦੀ 2007 ਦੇ ਵਿੱਚ ਸ਼ਹਾਦਤ ਹੋ ਜਾਂਦੀ ਹੈ ਅਫਗਾਨਿਸਤਾਨ 'ਚ, ਜਾਣ ਤੋਂ ਪਹਿਲਾਂ ਤਸਵੀਰ ਅਤੇ ਇੱਕ ਚਿੱਠੀ ਆਪਣੇ ਘਰਦਿਆਂ ਨੂੰ ਜੇਬ 'ਚ ਪਾ ਕੇ ਜਾਂਦਾ, ਉਹਨੂੰ ਪਤਾ ਮੇਰੇ ਕੱਪੜੇ ਜੇ ਵਾਪਸ ਗਏ ਤਾਂ ਉਹਨਾਂ 'ਚੋਂ ਮੇਰੇ ਦੇਖ ਕੇ ਪੜ੍ਹ ਲੈਣਗੇ, ਅਤੇ ਉਹਨੇ ਕਿਹਾ ਮੈਨੂੰ ਯਾਦ ਰੱਖਿਓ। ਮੇਰੇ ਮਨ ਨੂੰ ਬੜਾ ਲੱਗਿਆ, ਮੈਂ ਕਿਹਾ ਯਾਰ ਕਿੱਦਾਂ ਦੀਆਂ ਰੂਹਾਂ ਨੇ ਇਹ, ਯਾਰ ਕਿੱਦਾਂ ਦੀਆਂ ਰੂਹਾਂ, ਅਤੇ ਜਾਣ ਲੱਗਿਆ ਲਿਖ ਕੇ ਜਾਂਦਾ ਰਿਮੈਂਬਰ ਮੀ ਆ ਆਖਿਰ ਦੇ ਵਿੱਚ। ਲੋਕ ਪਸੀਜੇ ਗਏ ਇਸ ਗੱਲ ਤੋਂ, ਹਜ਼ਾਰਾਂ ਦੀ ਗਿਣਤੀ 'ਚ ਕਮੈਂਟਸ ਆਏ। ਤੁਹਾਡੇ ਕਾਲ ਲੈਣਾ ਚਾਹੁੰਦੇ, ਚੜ੍ਹਦੀ ਕਲਾ ਕਹਿ ਸਕਦੇ ਹੋ, 905-673-3337। ਸੰਤੋਸ਼ ਜੀ ਪੁੱਛ ਲਈ ਇਹਨਾਂ ਨੂੰ
1: ਜੀ, ਜੀ ਬਿਲਕੁਲ,
0: 905-673-3337 ਲਾਈਨ ਖੁੱਲੀ ਹੈ। ਚੜ੍ਹਦੀ ਕਲਾ ਕਹੋ ਇਸ ਫੌਜੀ ਦੇ ਨਾਂ ਦੇ ਉੱਤੇ, ਇਸ ਪਿਆਰੇ ਦੇ ਨਾਂ 'ਤੇ, ਕਹੋ ਚੜ੍ਹਦੀ ਕਲਾ, ਤੁਹਾਡੇ ਬੱਚਿਆਂ ਵਰਗਾ 23 ਸਾਲ ਦਾ, ਤੇ ਜਾਣ ਲੱਗਿਆ ਲਿਖ ਕੇ ਜਾਂਦਾ ਆਪਣੇ ਘਰਦਿਆਂ ਨੂੰ ਫੋਟੋ ਭੇਜਦਾ, ਊਧਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ ਭਗਤ ਸਰਾਭੇ। ਇਸ ਤਰ੍ਹਾਂ ਦੇ ਗਦਰੀ ਬਾਬੇ ਜਿਹੜੇ ਨੇ, ਇਸ ਤਰ੍ਹਾਂ ਦੇ ਲੋਕਾਂ 'ਚ ਦੇਸ਼ ਭਗਤੀ ਪਿਆਰ ਸਦਭਾਵਨਾ ਵਾਲੇ ਲੋਕ ਜਿਉਂਦੇ ਵਾਸਤੇ ਰਹਿਣ, ਅਤੇ ਪਰਮਾਤਮਾ ਇਸ ਵਿਛੜੀ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ 'ਚ ਨਵਾਜਿਸ਼ ਬਖਸ਼ੇ, ਅਸੀਂ ਇਹ ਕਹਾਂਗੇ ਜੋ ਸਾਡਾ ਫੌਜੀ ਗਿਆ। ਚੜ੍ਹਦੀ ਕਲਾ 905-673-3337 'ਤੇ ਕਾਲ ਕਰ ਰਹੇ ਹੋ, ਔਰ ਨਾਲ ਨਾਲ ਪੰਜਾਬ ਟੈਕਸ ਸੋਲਿਊਸ਼ਨ 'ਤੇ ਇਸ ਵੀਕਐਂਡ 'ਤੇ ਤੁਸੀਂ ਮੀਟਿੰਗ ਬਣਾਉਣੀ ਹੈ। ਟਰੱਕਾਂ ਵਾਲੇ ਬਾਈ ਆਡਿਟ ਹੋ ਰਹੇ ਨੇ ਬਹੁਤ ਜ਼ਿਆਦਾ, ਸੈਲਫ ਇੰਪਲੋਇਡ ਲੋਕ ਜਿਹੜੇ ਆਡਿਟ ਹੋ ਰਹੇ ਨੇ, ਉਹਨਾਂ ਨੂੰ ਚਿੱਠੀਆਂ ਆ ਰਹੀਆਂ ਬੜੀ ਵੱਡੀ ਗਿਣਤੀ 'ਚ। ਤੁਸੀਂ ਕੋਈ ਸਲਾਹ ਕਰਨੀ ਹੈ, ਜਗਜੀਤ ਸਾਚਾ ਹੋਣਾ ਨੇ ਓਪਨ ਹਾਊਸ ਰੱਖਿਆ ਹੋਇਆ ਇਸ ਸੈਟਰਡੇ, ਤੁਸੀਂ 416-720-3642 416-720-3642 416-720-3642, ਔਰ ਕੋਮਲ ਆਲ ਲਿੰਕ ਟਰੈਵਲ ਤੋਂ ਕਹਿੰਦੇ 1800-1850 'ਚ ਇੰਡੀਆ ਘੁੰਮ ਆਓ, ਆ ਜਿਹੜਾ $400-500 ਬਚਾ ਕੇ ਦਊਂਗੀ ਟਿਕਟ ਦਾ ਤੁਹਾਡਾ ਮੈਂ, ਉਹ ਤੁਸੀਂ ਉੱਥੇ ਲੋਕਲ ਜਾ ਕੇ ਖਰਚਿਓ, ਅਤੇ 905-239-7711 ਆਲ ਲਿੰਕ ਟਰੈਵਲ ਤੋਂ ਕੋਮਲ, 9052-39-7711 ਪਰਮ ਲਿਊਬ ਵਾਲੇ ਨੇ ਕੁਇਕ ਲਿਊਬ ਗੱਡੀਆਂ ਦੇ ਆਇਲ ਚੇਂਜ ਅਤੇ ਰਿਪੇਅਰ ਕਰਦੇ ਆ ਨੈਗਰਾ ਫੋਲ ਦੇ ਏਰੀਏ 'ਚ, 289-498-1300 ਨੰਬਰ ਤੇ ਤੁਸੀਂ ਕੰਟੈਕਟ ਕਰਨਾ। ਗੁਰਦੀਪ ਜੀ, ਚੜ੍ਹਦੀ ਕਲਾ ਜੀ, ਠੀਕ ਠਾਕ ਵਧੀਆ, ਵੈਸੇ ਮੈਂ ਤੁਹਾਡੇ ਗੱਲ ਕਰਤੀ ਤੁਹਾਡੇ ਕੋਲ, ਮੈਂ ਤੁਹਾਨੂੰ ਸਰ ਸਮਝਾਉਣ ਲਈ ਕੀਤੀ ਸੀ, ਠੀਕ ਹੈ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਸਰ, ਥੈਂਕ ਯੂ। ਪੂਰੇ ਸ਼ਹਿਰ 'ਚ ਇੱਕ ਬੰਦੇ ਨੇ ਚੜ੍ਹਦੀ ਕਲਾ ਕਿਹਾ, ਵੈਰੀ ਗੁੱਡ, ਪ੍ਰਾਊਡ ਆਫ ਯੂ। 905-673-3337 ਇੱਥੇ ਹੁਣ ਲਾਈਨ ਖੋਲ ਦੇਣਾ, ਬਖਤੌਰੇ ਬਖਤੂਰੇ ਸਾਰਿਆਂ ਨੇ ਸ਼ਹਿਰ ਨੇ ਕਾਲ ਕਰਨ ਲੱਗ ਜਾਣਾ। 905-673-3337 ਚੜ੍ਹਦੀ ਕਲਾ ਯਾਰ, 905-673-3337 ਲਾਈਨ ਤਿੰਨ ਖਾਲੀ ਨੇ। ਰਾਈਟ ਵਿੰਡੋ ਫੋਰਸ ਵਾਲਾ ਦਾ ਨੰਬਰ ਨੋਟ ਕਰੋ, 416-203-3200। ਕਿਸੇ ਨੇ ਵੀ ਵਿੰਡੋਜ਼ ਚੇਂਜ ਕਰਾਉਣੀ ਹੈ, ਸ਼ਬਾਨੂ ਤੋਂ ਵਧੀਆ ਬੰਦਾ ਮੈਂ ਤੁਹਾਨੂੰ ਰੈਫਰ ਨਹੀਂ ਕਰ ਸਕਦਾ, ਖੁਦ ਆਪ ਵਿੰਡੋਜ਼ ਇਹਨਾਂ ਤੋਂ ਪਾਈਆਂ ਨੇ ਸੀ। 416-203-3200 416-206-3200 ਔਰ ਨਾਨਕ ਡੱਕ ਕਲੀਨਿੰਗ ਸਪੈਸ਼ਲੀ ਰੇਟ ਲਗਵਾਏ ਨੇ ਮੈਂ ਤੁਹਾਡੇ ਵਾਸਤੇ, 3 bedroom ਦਾ ਘਰ $120 ਪਲੱਸ ਫਿਲਟਰ ਤੁਹਾਡਾ ਫ੍ਰੀ ਚੇਂਜ ਕਰਕੇ ਜਾਣਗੇ, ਫਿਲਟਰ ਫ੍ਰੀ, ਇਹਨਾਂ ਨੂੰ ਕੁਛ ਨਹੀਂ, $30-35 ਬਚਣਾ ਇੱਕ ਕਾਲ 'ਚੋਂ, ਨਾਨਕ ਡੱਕ ਕਲੀਨਿੰਗ। ਅਤੇ ਤੁਸੀਂ ਜਿਹੜਾ ਵੱਡਾ ਘਰ ਆ ਉਹਦੇ ਐਕਸਟਰਾ ਪੈਸੇ ਪੇ ਕਰੋਗੇ, 416-739-1521 416-739-1521 ਨੰਬਰ 'ਤੇ ਨਾਨਕ ਡਕਟ ਕਲੀਨਿੰਗ ਨੂੰ, 416-729-1521। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ,
2: ਚੜ੍ਹਦੀ ਕਲਾ ਮਨਜੀਤ, ਥੈਂਕ ਯੂ
0: ਮਨਦੀਪ ਜੀ, ਥੈਂਕ ਯੂ ਸੋ ਮਚ, ਔਰ ਟੇਕ ਬਹਾਦਰ ਜੀ, ਚੜ੍ਹਦੀ ਕਲਾ,
2: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਗੁਰਫਾਨ ਡਾਰੀਓ,
0: ਓ ਬੱਲੇ ਬੱਲੇ, ਥੈਂਕ ਯੂ ਸੋ ਮਚ ਅਮਰਜੀਤ ਜੀ, ਚੜ੍ਹਦੀ ਕਲਾ,
3: ਚੜ੍ਹਦੀ ਕਲਾ ਬਾਜੀ, ਚੜ੍ਹਦੀ ਕਲਾ ਜੀ,
0: ਕਿਹੜੇ ਸ਼ਹਿਰ 'ਚੋਂ ਇਹ ਦੱਸ ਦਿਓ ਬਸ। ਕਿਸੇ ਨੇ ਵੀ ਆਪਣੀ ਗੱਡੀ ਚੇਂਜ ਕਰਨੀ ਹੈ, ਮਿਲਟਨ ਫੋਰਡ 416-302-9941 416-302-9941 ਬੋਲਟਨ ਸਪਰਿੰਗ ਸ਼ਾਪ ਪਟੇ ਕਮਾਣੀਆਂ ਸਟੋਪ ਦਾ ਨਾਮ, ਪਟੇ ਕਮਾਣੀਆਂ ਨੂੰ ਚੇਂਜ ਕਰਾਉਣਾ ਜਾਂ ਤੁਸੀਂ ਰਿਪੇਅਰ ਕਰਾਉਣਾ, ਕੋਈ ਵੀ ਵਰਕਸ਼ਾਪ ਹੈ ਬੋਲਟਨ ਸਪਰਿੰਗ ਸ਼ਾਪ, 905-857-8222 MH18 ਡੋਰ ਵਿੰਡੋਜ਼ ਵਾਲੇ ਨੇ, ਤੁਹਾਡੇ ਟੁੱਟੇ ਹੋਏ ਗਲਾਸ, ਸ਼ੀਸ਼ੇ ਟੁੱਟੇ ਹੋਏ ਟਾਕੀਆਂ ਦੇ, ਕੋਕਿੰਗ ਕਰਨ ਵਾਲੀ ਆਲੇ ਦੁਆਲੇ ਹਵਾ ਅੰਦਰ ਵੜਦੀ ਹੈ, ਕੀੜੇ ਕੂੜੇ ਵੜੀ ਜਾਂਦੇ ਨੇ, ਜਾਂ ਸਲਾਈਡਿੰਗ ਡੋਰ ਖਰਾਬ ਆ ਜਾਂ ਫਰੰਟ ਡੋਰ ਖਰਾਬ ਆ, ਲੋਕ ਖਰਾਬ ਨੇ, ਇਹ ਰਿਪੇਅਰ ਕਰ ਦਿੰਦੇ ਆ। 647-551-0004 647-551-0004 MH18 ਡੋਰ ਵਿੰਡੋਜ਼, ਔਰ ਹਰਮਨ ਲਾਅ ਆਫਿਸ ਤੋਂ ਹਰਮਨਜੀਤ ਸਿੰਘ ਗਰੇਵਾਲ, ਤੁਸੀਂ ਵਿਲ ਬਣਾਓ, ਲਿਖ ਕੇ ਜਾਓ ਕਿ ਕਿਹਦੇ ਨਾਂ 'ਤੇ ਕੀ ਹੋਊਗਾ, ਪ੍ਰੋਬਲਮਸ ਨਾ ਆਉਣ ਕਿਸੇ ਨੂੰ ਵੀ, ਵਿਲ ਹਮੇਸ਼ਾ ਆਪਣੀ ਚੋਣ ਹੋਣੀ ਚਾਹੀਦੀ ਹਰ ਘਰ 'ਚ। ਭੁਪਿੰਦਰ ਸਿੰਘ ਰਿਐਲਟਰ ਨੇ ਕਿਚਨ ਵੋਟਲ ਕੈਂਪੇਜ ਦੇ ਏਰੀਏ 'ਚ 519-590-8452 ਦੇ ਉੱਤੇ ਭੁਪਿੰਦਰ ਹੋਣਾਂ ਦਾ ਕੰਟੈਕਟ ਕਰਨਾ। ਮੈਨੂੰ ਕਿਸੇ ਨੇ ਵੀ ਮਾਰਕੀਟਿੰਗ ਆਪਣੇ ਮੈਸੇਜ ਨੂੰ ਜਲਦੀ ਦੇ ਨਾਲ ਲੋਕਾਂ 'ਚ ਪਹੁੰਚਾਉਣਾ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, 416-518-3200। ਕਿਸੇ ਕੋਲ ਕਰਜ਼ਾ 416-518-3200। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਹੈ ਤਾਂ ਸੰਤੋਸ਼ ਉਹਨਾਂ ਨੂੰ ਕਾਲ ਕਰਨਾ, ਸੰਤੋਸ਼ ਨੰਬਰ ਦਿਓ ਆਪਣਾ,
1: 416-473-4242।
4: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ, ਹਾਈ ਰਿਸਕ ਕਿਉਂ, ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
5: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on information provided. Enjoy.
2: ਮੈਂ ਨਵਾਂ ਘਰ ਲਿਆ ਹੈ, ਤੈਨੂੰ ਪਤਾ ਹੈ ਪ੍ਰਾਪਰਟੀ ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054।
0: ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9257-5757।
4: Are you paying too much for insurance? Let me help you save. Whether you need auto, home, truck or business insurance, I compare quotes from multiple insurance companies to find the right coverage at a competitive price. For fast quotes, personalized service and coverage you can count on, you can call or text me at 647-919-1002.
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-400-5995-905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: 5:30 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 28 ਤਰੀਕ ਸਾਲ 2026 ਦਾ, ਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਫਰਾਈਡੇ ਹੋ ਗਿਆ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਭਾਦੋਂ ਦੀ, ਅੱਜ ਹੋ ਗਈ ਜੀ 12 ਤਰੀਕ 12 ਭਾਦੋਂ, ਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:05 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਜਦੋਂ ਗੱਲਬਾਤ ਕਰਨੀ ਹੈ ਤਾਂ ਫਿਰ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰੋ, ਨੰਬਰ ਹੈਗੇ ਜੀ 6478743131 6478743131 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋ ਸਕਦੀ ਹੈ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕਿਵੇਂ ਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ ਅੱਜ, 18 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਸਨੀ ਡੇ ਅੱਜ, ਹਾਈ ਜਾਣਾ 23 ਡਿਗਰੀ, ਲੋ ਜਾਣਾ 13 ਡਿਗਰੀ ਸੈਲਸੀਅਸ, ਤੇ ਬਹੁਤ ਕਮਾਲ ਦਾ ਮੌਸਮ ਹੈ ਜੀ। ਵੈਸੇ ਪਾਰਟਲੀ ਕਲਾਉਡੀ ਡੇ ਐਕਸਪੈਕਟ ਕੀਤਾ ਜਾ ਰਿਹਾ ਅਰਾਊਂਡ 2 o'clock, ਤੇ ਵਿੰਡ ਜਿਹੜੀ ਹਵਾ ਚੱਲ ਰਹੀ ਹੈ 23 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, ਸੋ ਐਨ ਹਵਾ ਨਜ਼ਾਰੇਦਾਰ ਚੱਲ ਰਹੀ ਹੈ ਬਾਹਰ, ਤੇ ਇਸ ਸਮੇਂ ਐਨ ਧੁੱਪ ਨਿਕਲੀ ਹੋਈ ਹੈ ਜੀ। ਬੜਾ ਵਧੀਆ ਮੌਸਮ ਹੈ, ਤੇ ਅੱਜ 8:01 ਤੇ ਸਨਸੈੱਟ ਹੋਣਾ, 8:01 ਤੇ ਅੱਜ ਸਨਸੈੱਟ ਹੋਵੇਗਾ, ਤੇ ਰਾਤ ਦਾ ਟੈਂਪਰੇਚਰ ਵੀ ਵਧੀਆ ਜੀ, 18, 17, 14, 13, ਤੇ ਕੱਲ੍ਹ ਸਵੇਰੇ 6 ਵਜੇ ਹੋਊਗਾ 13 ਡਿਗਰੀ ਸੈਲਸੀਅਸ, ਤੇ ਸਨਰਾਈਜ਼ ਹੋਵੇਗਾ ਸਵੇਰੇ 6:39 ਤੇ। ਕੱਲ੍ਹ ਦਾ ਟੈਂਪਰੇਚਰ ਵੀ ਵਧੀਆ ਜੀ, 15 ਡਿਗਰੀ ਤੋਂ ਸਟਾਰਟ ਹੋ ਜਾਣਾ ਸਵੇਰੇ, ਤੇ ਕੱਲ੍ਹ ਨੂੰ ਵੀ ਮਿਕਸ ਜਿਹੀ ਆ, ਧੁੱਪ ਵੀ ਆ ਤੇ ਬੱਦਲ ਵੀ ਆ, ਸੋ ਬਸ ਹੁਣ ਫਾਲ ਸੀਜ਼ਨ ਦੇ ਆਉਣ ਦੀ ਤਿਆਰੀ ਹੈ। ਬਾਕੀ ਸਮਰ ਸੀਜ਼ਨ ਚੱਲ ਰਿਹਾ ਬੜਾ ਵਧੀਆ, ਤੇ ਇੰਜੋਏ ਕਰ ਲਓ ਜਿੰਨਾ ਕਰਿਆ ਜਾਂਦਾ। ਤੇ ਅੱਜ ਫਰਾਈਡੇ ਦਾ ਦਿਨ ਹੈ ਤੇ ਗੀਤ ਸੰਗੀਤ ਤੁਹਾਡੇ ਲਈ ਲਾਵਾਂਗੇ, ਤੇ ਤੁਸੀਂ ਵੀ ਕੋਈ ਗੀਤ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ ਤੇ ਬਿਲਕੁਲ ਆਪਾਂ ਅੱਜ ਤੁਹਾਡੇ ਲਈ ਉਹੀ ਗੀਤ ਲਗਾ ਸਕਦੇ ਹਾਂ। ਸੋ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਵੀ ਗੀਤ ਕਿਹੜਾ ਲਈਏ, ਕਿਹੜੀ ਐਂਟਰਟੇਨਮੈਂਟ ਦੇ ਲਈ ਤੁਸੀਂ ਰੈਡੀ ਹੋ, ਕਿੱਦਾਂ ਦੇ ਗੀਤ ਸੁਣਨਾ ਚਾਹੁੰਦੇ ਹੋ, ਹੈ ਨਾ। ਸੋ ਚਲੋ ਮੈਂ ਤਾਂ 1-2 ਕੱਢੇ ਹੋਏ ਆ ਗੀਤ, ਪਰ ਅੱਛਾ ਕੱਲ੍ਹ ਨਾ ਰਾਤੀ ਚੰਦ ਗ੍ਰਹਿਣ ਸੀਗਾ, ਪਤਾ ਸੀਗਾ ਤੁਹਾਨੂੰ ਕਿ ਨਹੀਂ ਪਤਾ ਸੀਗਾ? ਰਾਤੀ ਬੜਾ ਨਜ਼ਾਰਾ, ਇੰਨਾ ਵਧੀਆ ਨਜ਼ਾਰਾ ਜਿਹੜਾ ਬੰਨਿਆ ਪਿਆ ਸੀ ਚੰਦ ਦੇਵਤਾ ਨੇ। ਸੋ ਜਿਨ੍ਹਾਂ ਨੇ ਦੇਖਿਆ ਪਹਿਲਾਂ ਤਾਂ ਉਹ ਕਾਲ ਕਰੋ ਵੀ ਚੰਦ ਗ੍ਰਹਿਣ ਕੱਲ੍ਹ ਸੀਗਾ, ਤੁਸੀਂ ਚੰਦ ਗ੍ਰਹਿਣ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੂਨ ਐਕਲਿਪਸ ਕੱਲ੍ਹ ਲੱਗਿਆ ਸੀਗਾ, ਥੋੜ੍ਹੇ ਦਿਨ ਪਹਿਲਾਂ ਲੱਗਿਆ ਸੀਗਾ ਸੋਲਰ ਐਕਲਿਪਸ, ਪਰ ਕੱਲ੍ਹ ਲੂਨਰ ਐਕਲਿਪਸ ਲੱਗਿਆ, ਹੈ ਨਾ। ਸੋ ਚੰਦ ਦਾ ਉਹਨੂੰ ਆਪਾਂ ਲੂਨਰ ਐਕਲਿਪਸ ਕਹਿ ਦਿੰਦੇ ਹਾਂ। ਸੋ ਕਿਨੇ ਕਿਨੇ ਉਹ ਨਜ਼ਾਰਾ ਇੰਨਾ ਖੂਬਸੂਰਤ, ਜਿਵੇਂ ਕਹਿੰਦੇ ਆ ਨਾ ਬਲੱਡ ਰੈੱਡ, ਉੱਦਾਂ ਦਾ ਮੂਨ ਕਹਿੰਦੇ ਹੋ ਗਿਆ ਸੀਗਾ, ਤੇ ਇਹ 8:30-8 ਵਜੇ ਸ਼ੁਰੂ ਹੋ ਗਿਆ ਸੀਗਾ, ਤੇ 1:30 ਵਜੇ ਤੱਕ ਜਿਹੜਾ ਹੈਗਾ ਤੁਸੀਂ ਨਜ਼ਾਰਾ ਲਿਆ ਹੋਣਾ। ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਜਾਂਦਾ, ਉਸ ਤੋਂ ਬਾਅਦ ਫਿਰ ਉਹ ਜਿਹੜਾ ਪਰਛਾਵਾਂ ਹੁੰਦਾ ਹੌਲੀ ਹੌਲੀ ਹੌਲੀ ਹੌਲੀ ਘਟਦਾ, ਤੇ 1:30-2 ਵਜੇ ਜਿਹੜਾ ਮੈਂ ਵੀ ਪੂਰਾ ਦੇਖਿਆ, ਵੀਡੀਓ ਬਣਾਈ, ਬੜਾ ਮਜ਼ਾ ਆਇਆ, ਹੈ ਨਾ। ਸੋ ਜੇ ਚਲੋ ਉਸ ਟਾਈਮ ਜਿਨ੍ਹਾਂ ਨੇ ਨਹੀਂ ਦੇਖਿਆ, ਜਿਨ੍ਹਾਂ ਨੇ ਮੋਰਨਿੰਗ ਦੇ ਵਿੱਚ ਚੰਦ ਦੇਖਿਆ ਉਹ ਵੀ ਦੱਸੋ, ਔਰ ਇੰਨਾ ਖੂਬਸੂਰਤ ਸਵੇਰੇ 5:00-6:00 ਜਦੋਂ ਹਨੇਰਾ ਜੀ ਹੁੰਦਾ ਤੇ ਥੋੜ੍ਹਾ ਥੋੜ੍ਹਾ ਚਾਨਣਾ ਵੀ ਹੋਣ ਲੱਗ ਗਿਆ ਸੀ, ਉਦੋਂ ਵੀ ਚੰਦ ਜਿਹੜਾ ਐਨ ਪੂਰਾ, ਜਿਵੇਂ ਕਿਉਂਕਿ ਪੂਰਨਮਾਸ਼ੀ ਅੱਜ, ਤੇ ਅੱਜ ਰੱਖੜੀ ਵੀ ਹੈ, ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਰੱਖੜੀ ਦੀਆਂ। ਪੂਰਨਮਾਸ਼ੀ ਹੈ, ਪੂਰਨਮਾਸ਼ੀ ਵਾਲੇ ਦਿਨ ਰੱਖੜੀ ਹੁੰਦੀ ਹੈ, ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ। ਸੋ ਵੈਸੇ ਚਲੋ ਆਪਾਂ ਇੱਥੇ ਹਾਂ, ਤੇ ਜਦੋਂ ਜ਼ਿਆਦਾ ਗੱਲਬਾਤ ਕਰਦੇ ਹਾਂ ਨਾ ਫਿਰ ਇਮੋਸ਼ਨਲ ਹੋ ਜਾਂਦੇ ਹਾਂ ਨਾ, ਕਿਉਂਕਿ ਆਪਣੇ ਘਰ ਦੇ ਬਹੁਤਿਆਂ ਦੇ ਬ੍ਰਦਰ ਜਿਹੜੇ ਆ ਪਿੱਛੇ ਬੈਕ ਹੋਮ ਹੈ, ਬਹੁਤਿਆਂ ਦੀਆਂ ਸਿਸਟਰਸ ਉੱਥੇ ਹੈ, ਬੜੇ ਘੱਟ ਹੋਣਗੇ ਜਿਨ੍ਹਾਂ ਦੇ ਇੱਥੇ ਹੀ ਹੈ ਸਾਰੇ ਬ੍ਰਦਰ ਵੀ ਸਿਸਟਰ ਵੀ, ਹੈ ਨਾ। ਸੋ ਜੇ ਉਹ ਗੱਲ ਕਰਦੇ ਆ ਨਾ, ਸੋ ਇਮੋਸ਼ਨਲ ਜਿਹਾ ਹੋ ਜਾਂਦਾ ਮਾਹੌਲ। ਤੇ ਬਿਲਕੁਲ ਜੀ ਰੱਖੜੀ ਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਤੇ ਤੁਸੀਂ ਵੀ ਮੁਬਾਰਕਬਾਦ ਦੇਣਾ ਚਾਹੁੰਦੇ ਹੋ ਬਿਲਕੁਲ ਤੁਸੀਂ ਕਾਲ ਕਰ ਸਕਦੇ ਹੋ। ਕਿਵੇਂ ਸੈਲੀਬ੍ਰੇਟ ਕਰ ਰਹੇ ਹੋ? ਅੱਛਾ ਗੀਤ ਵੀ ਮੈਨੂੰ ਭਾਅ ਜੀ ਨੇ ਭੇਜਿਆ ਰੱਖੜੀ ਦਾ, ਉਹ ਵੀ ਆਪਾਂ ਲਾਉਂਦੇ ਹਾਂ, ਤੇ ਬਾਕੀ ਤੁਹਾਡੀ ਕੋਈ ਫਰਮਾਇਸ਼ ਆ ਉਹ ਵੀ ਤੁਸੀਂ ਦੱਸਿਓ, ਤੇ ਰੱਖੜੀ ਦੇ ਮੌਕੇ ਤੇ ਕੀ ਸਪੈਸ਼ਲ ਕਰ ਰਹੇ ਹੋ। ਤੇ ਅੱਜ ਦਾ ਦਿਨ ਤਾਂ ਇੱਦਾਂ ਦਾ ਹੁੰਦਾ, ਜੇ ਭੈਣ ਭਰਾ ਕਈ ਵਾਰ ਰੁੱਸੇ ਵੀ ਹੁੰਦੇ ਬੜੇ, ਹੈ ਨਾ, ਬੜੇ ਨਾਰਾਜ਼ ਹੋ ਜਾਂਦੇ ਆ। ਦੇਖੋ ਵੈਸੇ ਨਾ ਛੋਟੀ ਜਿਹੀ ਜ਼ਿੰਦਗੀ ਹੈ, ਕਈ ਵਾਰ ਜਿਹੜੀਆਂ ਮੈਟੀਰੀਅਲਿਸਟਿਕ ਚੀਜ਼ਾਂ ਹੈਗੀਆਂ, ਚਲੋ ਗੱਲ ਉੱਥੇ ਆ ਜਾਂਦੀ ਹੈ ਵੀ ਚੀਜ਼ਾਂ ਦੀ ਹਰ ਇੱਕ ਦੀ ਲੋੜ ਹੈਗੀ ਆ, ਹਰ ਇੱਕ ਚੀਜ਼ ਚਾਹੀਦੀ ਆ ਜ਼ਿੰਦਗੀ ਦੇ ਵਿੱਚ, ਪੈਸਾ ਵੀ ਚਾਹੀਦਾ, ਪ੍ਰੋਪਰਟੀ ਵੀ ਚਾਹੀਦੀ ਆ, ਪਰ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਕਾਣੀ ਵੰਡ ਨਹੀਂ ਹੋਣੀ ਚਾਹੀਦੀ, ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਨੂੰ ਮਿਲ ਗਿਆ ਦੂਜੇ ਨੂੰ ਨਹੀਂ ਮਿਲਿਆ, ਫਿਰ ਉਹ ਪ੍ਰੋਪਰਟੀ ਪਿੱਛੇ, ਪੈਸਿਆਂ ਪਿੱਛੇ ਖਿੱਚ ਤਾਣ, ਮਾਹੌਲ ਖਰਾਬ, ਰਿਸ਼ਤੇ ਖਰਾਬ, ਜਿਵੇਂ ਕਹਿੰਦੇ ਆ ਨਾ ਰਿਸ਼ਤੇ ਤਾਰ ਤਾਰ ਕਰ ਦਿੰਦੇ ਆ ਪ੍ਰੋਪਰਟੀਆਂ ਪਿੱਛੇ, ਪਰ ਕੀ ਹੈ, ਯੂਜ਼ ਸਭ ਨੇ ਕਰਨੀ ਹੈ, ਲੋੜ ਸਾਰਿਆਂ ਨੂੰ ਹੈ, ਫਿਰ ਕਿਉਂ ਹੈ ਨਾ ਵੰਡ ਸਿਰ ਆਉਣੀ ਸਭ ਨੂੰ ਚਾਹੀਦੀ ਹੈ ਕਿਸੇ ਨੂੰ, ਚਲੋ ਜੇ ਥੋੜ੍ਹੀ ਬਹੁਤੀ ਘੱਟ ਵੱਧ ਆ ਉਹ ਚਲੋ ਚੱਲ ਜਾਂਦਾ, ਪਰ ਜਦ ਬਿਲਕੁਲ ਵੀ ਪੱਤੇ ਹੀ ਜਿਵੇਂ ਕਹਿੰਦੇ ਪੱਟੀ ਪੋਚ ਦਿੰਦੇ ਆ, ਉਹ ਬੜੀ ਗਲਤ ਗੱਲ ਹੈ। ਦੇਖੋ ਕਿੱਥੇ ਜਾਣਾ ਹੈ ਅਤੇ ਕਿੱਥੇ ਭਰਨਾ ਹੈ ਤੁਸੀਂ ਜਿਹੜੇ ਇੱਦਾਂ ਦਾ ਕੰਮ ਕਰਦੇ ਆ। ਸੋ ਉਹ ਚੀਜ਼ਾਂ ਨੂੰ ਨਾ ਜਿਵੇਂ ਜਿਹੜਾ ਜਿਵੇਂ ਕਹਿੰਦੇ ਆ ਕਿ ਇੱਕ ਢਿੱਡ ਤੋਂ ਨਹੀਂ ਜੰਮਣਾ, ਜਿਹੜਾ ਆਹ ਜਨਮ ਹੈ ਨਾ ਇਹ ਜਨਮ ਦੇ ਵਿੱਚ ਹੀ ਹੈ, ਇੱਕ ਮਾਂ ਦੇ ਪੇਟ ਤੋਂ ਜਨਮ ਲਿਆ ਜਿਨ੍ਹਾਂ ਨੇ, ਹੈ ਨਾ ਭੈਣ ਭਰਾਵਾਂ ਨੇ, ਅਤੇ ਫਿਰ ਛੋਟੀਆਂ ਛੋਟੀਆਂ ਆਹ ਗੱਲਾਂ ਪਿੱਛੇ ਜਿਹੜੀ ਆਪਸ ਦੇ ਵਿੱਚ ਬਣਦੀ ਨਹੀਂ ਹੈਗੀ, ਉਹ ਮਾੜੀ ਗੱਲ ਆ। ਚਲੋ ਥੋੜ੍ਹਾ ਬਹੁਤਾ ਚੱਲੀ ਜਾਂਦਾ, ਨਾਰਾਜ਼ ਹੋ ਗਏ, ਠੀਕ ਹੋ ਗਏ, ਹੈ ਨਾ, ਪਰ ਇੱਕ ਦੂਜੇ ਦੇ ਨਾਲ ਮਿਲਵਰਤਨ ਜ਼ਰੂਰ ਹੋਣਾ ਚਾਹੀਦਾ। ਰਿਸ਼ਤੇ ਜੇ ਖਤਮ ਹੋ ਜਾਂਦੇ ਆ ਤਾਂ ਫਿਰ ਕੁਛ ਨਹੀਂ ਜ਼ਿੰਦਗੀ ਦੇ ਵਿੱਚ, ਹੈ ਅਤੇ ਬਾਕੀ ਤਾਂ ਫਿਰ ਆਇਆ ਗਿਆ, ਸਭ ਕੁਛ ਚੱਲੀ ਜਾਂਦਾ ਹੈ ਨਾ, ਕੰਮ ਕਾਜ, ਪੈਸਾ, ਧੇਲਾ, ਕਦੀ ਘੱਟ ਹੈ ਕਦੀ ਵੱਧ ਹੈ, ਉਹ ਚੱਲੀ ਜਾਂਦਾ। ਸੋ ਬਿਲਕੁਲ ਜੀ, ਅੱਜ ਰੱਖੜੀ ਦਾ ਤਿਉਹਾਰ ਹੈ, ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਤੁਸੀਂ ਵੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਭੈਣ ਭਰਾਵਾਂ ਨੂੰ ਜਾਂ ਸੁਸਾਇਟੀ ਨੂੰ, ਕਮਿਊਨਿਟੀ ਨੂੰ, ਵੀ ਆਪਾਂ ਨੂੰ ਕਿਵੇਂ ਵਿਚਰਨਾ ਚਾਹੀਦਾ, ਕਿਵੇਂ ਰਹਿਣਾ ਚਾਹੀਦਾ ਆਪਸ ਦੇ ਵਿੱਚ, ਜੇ ਥੋੜ੍ਹਾ ਬਹੁਤਾ ਦੁੱਖ ਤਕਲੀਫ ਹੈ ਜਾਂ ਇੱਕ ਦੂਜੇ ਦੇ ਨਾਲ ਨਾਰਾਜ਼ਗੀ ਹੈ, ਹੈ ਨਾ, ਉਹ ਵੀ ਮਿਟਾ ਲੈਣੀ ਚਾਹੀਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਹਾਂਜੀ ਭਾਅ ਜੀ, ਕੀ ਹਾਲ ਚਾਲ? ਹਾਂਜੀ ਹਾਂਜੀ, ਆ ਰਹੀ ਹੈ।
1: ਹਾਂਜੀ, ਸੁਣਦੇ ਜੀ, ਬਹੁਤ ਵਧੀਆ।
0: ਠੀਕ ਹੈ,
1: ਮੈਂ ਗੱਲ ਹੋਈ ਨਹੀਂ ਕਈ ਦਿਨ ਹੋ ਗਏ, ਬਿਜੀ ਹੁੰਦਾ ਫੋਨ ਕਰ ਕੇ ਮੇਰੀ।
0: ਹਾਂਜੀ ਹਾਂਜੀ,
1: ਕਈ ਵੀ ਅਸੀਂ ਬਿਜੀ ਹੁੰਦੇ ਹਾਂ ਸਾਰੀ ਦਿਨ।
0: ਹਾਂ ਬਿਲਕੁਲ, ਉਹ ਕਈ ਵਾਰ ਕੰਮ ਕਾਜ ਚ ਹੁੰਦੇ ਆ ਨਾ।
1: ਤੇ ਚਲ ਤਾਂ ਅਸੀਂ ਸੁਣਦੇ ਆ ਆਪਣੀ ਸਾਰੇ ਸਾਂਝੀ ਕਰਦੇ ਸੀ।
0: ਠੀਕ ਹੈ, ਠੀਕ ਹੈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੇ ਅੱਜ ਰੱਖੜੀ ਦਾ ਤਿਉਹਾਰ ਹੈ, ਤੇ ਅੱਛਾ ਜਿੰਨੇ ਸਾਡੇ ਕਾਲਰ ਹੁੰਦੇ ਆ ਨਾ, ਕਈ ਵਾਰੀ ਬੜਾ ਵਿੱਚ ਗੈਪ ਪੈ ਜਾਂਦਾ ਹੈ ਨਾ, ਨਹੀਂ ਕਾਲ ਆਉਂਦੀ, ਫਿਰ ਲੱਗਦਾ ਹੈ ਵੀ ਕਾਲ ਕਿਉਂ ਨਹੀਂ ਆਈ। ਹੁਣ ਕਈ ਵੈਸੇ ਸਾਡੇ ਲਿਸਨਰ ਹੈਗੇ ਇੱਦਾਂ ਦੇ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਕਾਲ ਨਹੀਂ ਆਈ, ਪਰ ਜਦੋਂ ਕਾਲ ਆਉਂਦੀ ਨਾ ਫਿਰ ਉਹ ਕਹਿੰਦੇ ਨਹੀਂ ਅਸੀਂ ਸੁਣਦੇ ਰਹੋ ਲਾ, ਜਿਵੇਂ ਭਾਅ ਜੀ ਕਹਿ ਕੇ ਗਏ ਕਿ ਬਿਜ਼ੀ ਹੁੰਦੇ ਕਈ ਵਾਰ, ਫਿਰ ਗੱਲਬਾਤ ਨਹੀਂ ਹੋ ਸਕਦੀ। ਹਾਂਜੀ ਰਾਜਵਿੰਦਰ ਭਾਅ ਜੀ, ਕੀ ਹਾਲ ਚਾਲ ਜੀ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ, ਜੀ ਸਤਿ ਸ਼੍ਰੀ ਅਕਾਲ
2: ਜੀ। ਰੱਖੜੀ ਦਾ ਤਿਉਹਾਰ ਜਿੱਦਾਂ ਸਿੱਖ ਧਰਮ ਦੇ ਵਿੱਚ ਤੇ ਮਨਾਉਂਦੇ ਆ ਵੀ ਇਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਸੀ ਗੁਰੂ ਰੂਪ ਦੇ ਵਿੱਚ।
0: ਅੱਛਾ ਜੀ,
2: ਜਿੱਦਾਂ ਇਹ ਆਪਣੇ ਬਾਬਾ ਬਕਾਲ ਸਾਹਿਬ ਰੱਖੜ ਪੁੰਨਿਆ ਦਾ ਮੇਲਾ ਬਹੁਤ ਭਾਰੀ ਲੱਗਦਾ ਤੇ ਉਸ ਦਿਨ ਮੱਕਣ ਸ਼ਾਹ ਲਪਾਣੇ ਨੇ ਉਸ ਦਿਨ ਉਹਨਾਂ ਨੂੰ ਵੀ ਉਹ ਸੁੱਖ ਸੁਖੀ ਸੀ, ਉਹਨਾਂ ਦਾ ਕਿਤੇ ਬੇੜਾ ਪਾਰ ਨਹੀਂ ਲੱਗ ਰਿਹਾ ਤੇ ਫਿਰ ਉਹ ਸੁੱਖ ਚੜਾਉਣਾ ਸੀ ਤੇ ਉੱਥੇ 22 ਮੰਜੀਆਂ ਲੱਗੀਆਂ ਸੀ। ਭੋਰੇ ਚ ਬੰਦਾ ਭਗਤੀ ਕਰਦਾ ਉਹ ਵੀ ਉੱਥੇ ਰਹਿੰਦਾ ਉਹ ਉੱਥੇ ਗਏ, ਉਹਨੇ ਕਿਹਾ ਭਲੇ ਮਾਨਸਾ ਵੀ ਤੂੰ ਦੁੱਖ 500 ਦੀ ਮੰਗੀ ਤੇ ਹੁਣ 2-5 ਦੇ ਰਿਹਾ। ਹਾਂਜੀ,
0: ਦੇਖਿਆ ਤੁਸੀਂ ਕਦੀ ਗਏ ਹੋ?
2: ਹਾਂਜੀ, ਸਾਡੇ ਲਾਗੇ ਪੈਂਦਾ ਜੀ ਬਾਬਾ ਬਕਾਲਾ।
0: ਅੱਛਾ ਜੀ, ਠੀਕ ਹੈ।
2: ਹਾਂਜੀ
0: ਠੀਕ,
2: ਰਈਏ ਦੇ ਨਾਲ ਹੀ ਆ
0: ਜੀ। ਜੀ ਧੰਨਵਾਦ ਜੀ, ਜੀ ਬਹੁਤ ਬਹੁਤ ਧੰਨਵਾਦ। ਦੇਖੋ ਵਧੀਆ ਇਹਨਾਂ ਨੇ ਵੀ ਹਿਸਟਰੀ ਦੱਸ ਦਿੱਤੀ। ਇਹ ਵੀ ਬੜਾ ਹੁੰਦਾ ਕਈ ਵਾਰੀ ਨਾ, ਅਸੀਂ ਕੁਛ ਸੁੱਖ ਸੁੱਖ ਲੈਂਦੇ ਆ, ਜਦ ਤਾਂ ਹੋ ਗਿਆ ਕੰਮ ਪੂਰਾ, ਫਿਰ ਉਹ ਤੋਂ ਬਾਅਦ ਭੁਲਾ ਦਿੰਦੇ ਆ। ਕਈ ਨਹੀਂ ਵੀ ਹਾਂ, ਕੋਈ ਸੁੱਖ ਸੁੱਖੀ ਹੈ ਕੁਛ ਵੀ ਸਾਡਾ ਕੰਮ, ਕਿਉਂਕਿ ਜਦੋਂ ਮੁਸ਼ਕਿਲ ਹੁੰਦੀ ਨਾ ਉਦੋਂ ਤਾਂ ਕਹਿੰਦੇ ਅਸੀਂ ਸਭ ਕੁਛ ਕਰਨ ਨੂੰ ਬੰਦਾ ਤਿਆਰ ਹੋ ਜਾਂਦਾ ਹੈ ਨਾ, ਤੇ ਉਸ ਤੋਂ ਬਾਅਦ ਜਦ ਠੀਕ ਠਾਕ ਹੋ ਗਿਆ ਤੇ ਫਿਰ ਉਹ ਸੁੱਖ ਭੁੱਲ ਹੀ ਜਾਂਦੇ ਕਈ, ਫਿਰ ਉਹ ਕਹਿੰਦੇ ਵੀ ਲੈ ਤਾਂ ਕਦੀ ਅੱਗੇ ਜਾ ਕੇ ਯਾਦ ਆਉਂਦੀ ਵੀ ਲੈ ਅਸੀਂ ਤਾਂ ਸੁੱਖ ਸੁੱਖੀ ਸੀ ਕੀਤੀ ਨਹੀਂ ਪੂਰੀ ਹੈ। ਸੋ ਇਸ ਕਰਕੇ ਸੁੱਖ ਸੁੱਖੋ ਜ਼ਰੂਰ, ਬਿਲਕੁਲ ਬਾਬੇ ਨੇ ਹੀ ਦੇਣਾ, ਬਾਬੇ ਤੋਂ ਹੀ ਮੰਗਣਾ ਹੈ, ਪਰ ਜੋ ਵੀ ਫਿਰ ਸੁੱਖਿਆ ਉਹਨੂੰ ਪੂਰਾ ਵੀ ਕਰੋ। ਤੇ ਲਓ ਜੀ, ਨਰਦੇਵ ਸਿੱਧੂ ਜੀ ਵੀ ਸਾਡੇ ਨਾਲ ਜੁੜ ਗਿਆ ਤੇ ਇਹਨਾਂ ਤੋਂ ਆਪਾਂ ਮੌਰਗੇਜ ਦੀ ਲਈਏ ਜਾਣਕਾਰੀ। ਭਾਜੀ ਸਤਿ ਸ੍ਰੀ ਅਕਾਲ।
3: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ। ਤੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭ ਸ਼ਾਮਾਂ
0: ਜੀ।
3: ਤੇ ਸਾਰੇ ਭੈਣ ਭਰਾਵਾਂ ਦਾ ਜਿਹੜਾ ਪਿਆਰ ਹੈ ਜੀ, ਇਸ ਤਰ੍ਹਾਂ ਬਣਿਆ ਰਹੇ। ਤੇ ਅੱਜ ਜਸਵਿੰਦਰ ਜੀ ਆਪਾਂ ਗੱਲ ਕਰਾਂਗੇ ਡੈਟ ਕੰਸੋਲੀਡੇਸ਼ਨ ਦੇ ਬਾਰੇ। ਬਹੁਤ ਵਾਰੀ ਦੇਖਣ ਚ ਆਉਂਦਾ ਜੀ ਕਿ ਭੈਣ ਭਰਾਵਾਂ ਨੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕਰਜ਼ੇ ਚੱਕੇ ਹੁੰਦੇ ਆ, ਖਾਸ ਕਰਕੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ, ਲਾਈਨ ਆਫ ਕ੍ਰੈਡਿਟ ਜਾਂ ਹੋਰ ਪੇੜੇ ਲੋਨਸ ਵਗੈਰਾ। ਤੇ ਕਿਉਂਕਿ ਇਹ ਆਮ ਤੌਰ ਤੇ ਹਾਈ ਇੰਟਰਸਟ ਇੰਟਰਸਟ ਰੇਟ ਲੋਨਸ ਹੁੰਦੇ ਆ ਜੀ, ਇਹਨਾਂ ਦੀ ਮਿਨੀਮਮ ਪੇਮੈਂਟ ਕਾਫੀ ਬਣ ਜਾਂਦੀ ਹੈ। ਤੇ ਕਈ ਵਾਰੀ ਇਹ ਹੁੰਦਾ ਹੈ ਕਿ ਮਿਨੀਮਮ ਪੇਮੈਂਟ ਕਰਨ ਵਾਸਤੇ ਵੀ ਪੈਸੇ ਨਹੀਂ ਹੁੰਦੇ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਹੈਗੇ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੁੰਦਾ ਹੈਗਾ। ਤੇ ਕਈ ਵਾਰ ਭੈਣ ਭਰਾ ਇਹ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ ਤੇ ਉਹਦੇ ਨਾਲ ਆਪਣੇ ਕਰਜ਼ੇ ਨੂੰ ਕੰਸੋਲੀਡੇਟ ਕਰ ਲਈਏ, ਪਰ ਉਹਦੀ ਦਿੱਕਤ ਇਹ ਹੁੰਦੀ ਹੈ ਜੀ ਕਿ ਉਹਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਹੈ ਇੱਕਦਮ ਖਰਾਬ ਹੋ ਜਾਂਦਾ ਹੈ। ਮੁੜ ਕੇ ਕਈ ਸਾਲ ਲੱਗ ਜਾਂਦੇ ਆ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ, ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈ ਜਾਂਦੀ ਹੈ, ਕੋਈ ਰੀਫਾਈਨੈਂਸ ਕਰਨਾ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ। ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹੈ, ਐਜ਼ ਲੌਂਗ ਐਜ਼ ਤੁਹਾਡੇ ਕੋਲੇ ਘਰ ਹੈਗਾ, ਘਰ ਤੁਹਾਡੇ ਐਕੁਟੀ ਹੈਗੀ ਹੈ, ਉਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਆਪਾਂ ਤੁਹਾਨੂੰ ਸਲਿਊਸ਼ਨ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨਸ ਆਮ ਤੌਰ ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲੀ, ਸਾਰੇ ਕਰਜ਼ੇ ਨੂੰ ਇਕੱਠੇ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਭਾਵ ਕੇ ਮੌਰਗੇਜ ਪਾਇਆ ਜਾ ਸਕਦਾ ਹੈ, ਜਿਹਨੂੰ ਆਪਾਂ ਰੀਫਾਈਨੈਂਸ ਕਹਿੰਦੇ ਹੈਗੇ ਹਾਂ। ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ ਜੀ, ਉਹ ਹੁੰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ। ਤੀਜੀ, ਕੁਝ ਕੇਸ ਦੇ ਵਿੱਚ ਜਿਹੜੀ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਅਗੇਨ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਪਣੀ ਸਿਚੁਏਸ਼ਨ ਕੀ ਹੈਗੀ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਆਪਾਂ ਡਿਸਕਸ ਕੀਤੀਆਂ, ਹੁਣ ਡਿਪੈਂਡ ਕਰਦਾ ਹੈ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਟ ਕਰੋਗੇ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫ੍ਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ, ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜੇ ਹੋਏ ਹੈ, ਘਰ ਹੈਗਾ, ਘਰ ਚ ਐਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੈਗੇ ਹੋ, ਪ੍ਰੀ ਅਸੈਸਮੈਂਟ ਕਰਵਾਉਣੀ ਹੈ, ਜਾਂ ਤੁਸੀਂ ਕੋਈ ਘਰ ਖਰੀਦਿਆ ਹੋਇਆ ਉਹਦੀ ਕਲੋਜ਼ਿੰਗ ਆ ਰਹੀ ਹੈ, ਜਾਂ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-254-5503। ਨਰਦੇਵ ਸਿੱਧੂ
0: 647-254-5503 ਤੇ ਗੱਲਬਾਤ ਹੋ ਸਕਦੀ ਹੈ। ਤੇ ਲੋ ਜੀ, ਮਨਜੀਤ ਵੀ ਸਾਡੇ ਨਾਲ ਜੁੜ ਗਿਆ ਤੇ ਅਪਲਾਇੰਸ ਜੰਕਸ਼ਨ ਤੇ ਬੜੀਆਂ ਵਧੀਆ ਡੀਲ ਤੁਹਾਨੂੰ ਮਿਲਦੀਆਂ ਅਪਲਾਇੰਸਿਸ ਦੇ ਵਿੱਚ, ਤੇ ਗੁਣਤਾਸ ਰੇਡੀਓ ਦਾ ਰੈਫਰੈਂਸ ਵੀ ਤੁਸੀਂ ਦੇ ਦੇਣਾ, ਤੁਹਾਨੂੰ ਜ਼ਰੂਰ ਕੋਈ ਨਾ ਕੋਈ ਗਿਫਟ ਹੈ ਜਿਹੜਾ ਉਹ ਵੀ ਮਿਲ ਜਾਊਗਾ। ਮਨਜੀਤ ਕੀ ਹਾਲ ਚਾਲ?
4: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਚ ਮੂਵ ਹੋ ਰਹੇ ਹੋ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ ਤੇ 5 ਦੇ 5 ਅਪਲਾਇੰਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹ ਸੈਮਸੰਗ, ਵਰਲਪੂਲ ਤੇ ਫਰਿਜਡੇਅਰ ਤਿੰਨਾਂ ਬ੍ਰਾਂਡ ਚੋਂ ਕੋਈ ਵੀ ਇੱਕ ਬ੍ਰਾਂਡ ਤੁਸੀਂ ਚੂਜ਼ ਕਰ ਸਕਦੇ ਹਾਂ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਇਹ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਕਿਚਨ ਏਡ ਜੈਨੀਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਫਰਿਜਡੇਅਰ ਵਰਗੇ ਬ੍ਰਾਂਡਸ ਦੇ ਉੱਪਰ ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ, ਜਿਹਦੇ ਵਿੱਚ 5 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਤੇ 7 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ, $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $2026 ਦੇ ਲੇਟੈਸਟ ਮਾਡਲ ਨੇ, $1400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਸ ਫੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। 6 ਮਹੀਨੇ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 0054 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਨਜੀਤ ਦੇ ਨਾਲ ਤੇ ਵਧੀਆ ਵਧੀਆ ਅਪਲਾਈਂਸਸ ਤੁਹਾਨੂੰ ਮਿਲ ਸਕਦੇ ਆ। ਤੇ ਲਓ ਜੀ ਰੱਖੜੀ ਦਾ ਗੀਤ ਬੜਾ ਵਧੀਆ ਨਵਾਂ ਜੱਸੀ ਧੰਜਲ ਜੀ ਦੀ ਆਵਾਜ਼ ਦੇ ਵਿੱਚ ਹੈ ਤੇ ਇਹ ਸਾਨੂੰ ਅਮਰਜੀਤ ਚੀਮਾ ਭਾਜੀ ਨੇ ਸੋ ਇਹ ਭੇਜਦੇ ਰਹਿੰਦੇ ਆ ਜੀ ਤੇ ਚੀਮਾ ਭਾਜੀ ਨੇ ਸੋ ਇਹ ਭੇਜਦੇ ਰਹਿੰਦੇ ਆ ਜੀ ਤੇ ਥੈਂਕ ਯੂ ਭਾਜੀ। ਤੇ ਲਓ ਜੀ ਸੁਣਦੇ ਆ ਰੱਖੜੀ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਫਿਰ ਅਗਲੀ ਗੱਲਬਾਤ ਕਰਦੇ ਆ ਇਸ ਤੋਂ ਬਾਅਦ।

0: ਬਿਲਕੁਲ ਜੀ, ਅੱਜ ਰੱਖੜੀ ਦਾ ਤਿਉਹਾਰ ਤੇ ਗੁੱਟ ਤੇ ਰੱਖੜੀ ਹੈ ਨਾ, ਗੁੱਟ ਮੀਨਸ ਰਿਸਟ ਤੇ ਕਲਾਈ ਹੈ, ਪੰਜਾਬੀ ਦਾ ਵਰਡ ਗੁੱਟ ਕਿੰਨਾ ਵਧੀਆ। ਸੋ ਬਿਲਕੁਲ ਜੀ, ਰੱਖੜੀ ਅੱਜ ਬਹੁਤ ਬਹੁਤ ਮੁਬਾਰਕਾਂ ਤੇ ਆਪਸ ਚ ਮਿਲਵਰਤਨ ਦੇ ਤਿਉਹਾਰ ਹੁੰਦੇ ਆ ਜੀ ਇਹ, ਜਿੰਨੇ ਵੀ ਤਿਉਹਾਰ ਬਣਾਏ ਗਏ ਆ। ਸੋ ਬਿਲਕੁਲ ਜੀ, ਵਧੀਆ ਤਰੀਕੇ ਨਾਲ ਮਨਾਏ ਜਾਣੇ ਚਾਹੀਦੇ ਆ। ਤੇ ਲਓ ਜੀ, ਮੈਂ ਇੱਕ ਨੰਬਰ ਤੁਹਾਨੂੰ ਦਵਾਂ ਪਹਿਲਾਂ, ਇਹ ਨੰਬਰ ਹੈਗਾ, ਤੁਸੀਂ ਬਿਊਟੀ ਸੈਲੋਨ ਤੇ ਜਾਣਾ ਚਾਹੁੰਦੇ ਹੋ ਨਾ, PL ਪ੍ਰਾਈਮ ਲੁੱਕ ਸਟੂਡੀਓ ਹੈ, ਬੜਾ ਵਧੀਆ, ਜਿੱਥੇ ਤੁਸੀਂ ਵੈਕਸਿੰਗ, ਥਰੈਡਿੰਗ, ਫੇਸ਼ੀਅਲ ਤੁਸੀਂ ਕਰਾਉਣੇ ਆ ਇੱਕ ਤੋਂ ਇੱਕ ਵਧੀਆ ਵਧੀਆ, ਤੇ ਤੁਸੀਂ ਪਹੁੰਚਣਾ ਜੀ PL ਪ੍ਰਾਈਮ ਲੁੱਕ ਸਟੂਡੀਓ ਤੇ, ਕਿਉਂਕਿ ਨਾ ਇਹ ਨਵਾਂ ਹੀ ਆ ਬਿਲਕੁਲ, ਜਿਹੜਾ ਬਿਊਟੀ ਸੈਲੋਨ ਇਹ ਖੁੱਲਿਆ, ਤੇ ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ, ਇਹ ਨਹੀਂ ਹੈ ਵੀ ਸਿਰਫ ਲੇਡੀਜ਼ ਵਾਸਤੇ ਹੈ, ਤੇ ਉਹ ਹੁਣ ਤਾਂ ਅੱਗੇ ਅੱਗੇ ਤਿਉਹਾਰ ਵੀ ਆਉਣੇ ਆ। ਸੋ ਵੈਸੇ ਵੀ ਚਲੋ ਆਪਾਂ ਕੰਮਾਂ ਕਾਜਾਂ ਤੇ ਜਿਹੜੇ ਜਾਂਦੇ ਆ ਨਾ, ਅਪ ਟੂ ਡੇਟ ਆਪਣੇ ਆਪ ਨੂੰ ਰੱਖਦੇ ਆ, ਤੇ ਤੁਸੀਂ ਫੇਸ਼ੀਅਲ ਕਰਾਉਣਾ ਚਾਹੁੰਦੇ ਹੋ ਜਾਂ ਹੇਅਰ ਟਰੀਟਮੈਂਟ ਤੁਸੀਂ ਕੋਈ ਵੀ ਕਰਾਉਣਾ ਚਾਹੁੰਦੇ ਹੋ, ਤੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ, ਚਰਨਜੀਤ ਭੈਣ ਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ। ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, 416-722-4215 4215 ਤੇ ਗੱਲਬਾਤ ਹੋ ਸਕਦੀ ਹੈ। 416-722-4215 ਤੇ ਤੁਹਾਡੀ ਗੱਲਬਾਤ ਜਿਹੜੀ ਹੈ ਇਹਨਾਂ ਦੇ ਨਾਲ ਹੋਊਗੀ। ਤੇ ਲਓ ਜੀ, ਇੱਕ ਨਿਊਜ਼ ਵੀ ਤੁਹਾਡੇ ਤੱਕ ਸ਼ੇਅਰ ਕਰੀਏ। ਪਹਿਲਾਂ ਤਾਂ ਕੱਲ ਆਪਾਂ ਨੇ ਗੀਤ ਲਾਇਆ ਸੀ ਨਾ, ਹੱਸਦੇ ਹੀ ਰਹਿੰਦੇ ਆ। ਸੋ ਦੇਖ ਲਓ, ਆਪਣਾ ਬਰੈਂਪਟਨ ਜਿਹੜਾ ਹੈਗਾ, ਕਹਿੰਦੇ ਸੈਕਿੰਡ ਹੈਪੀਐਸਟ ਲਾਰਜ ਸਿਟੀ ਇਨ ਕੈਨੇਡਾ ਬਣ ਗਿਆ। ਸੋ ਕੱਲ ਉਹਨਾਂ ਨੇ ਸਾਡਾ ਗੀਤ ਸੁਣ ਲਿਆ ਵੀ, ਗੁਰਦਾਸ ਰੇਡੀਓ ਦੇ ਵਿੱਚ ਕਹਿ ਰਹੇ ਆ ਵੀ ਹੱਸਦੇ ਹੀ ਰਹਿੰਦੇ ਆ, ਬੜੇ ਖੁਸ਼ ਹੈ ਬਰੈਂਪਟਨ ਦੇ ਸਾਰੇ ਲੋਕ ਹੈ। ਸੋ ਕਹਿੰਦੇ ਆ, ਬਰੈਂਪਟਨ ਰੈਂਕਡ ਐਜ ਦਾ ਸੈਕਿੰਡ ਹੈਪੀਐਸਟ ਲਾਰਜ ਸਿਟੀ ਇਨ ਕੈਨੇਡਾ ਇਨ ਦਾ ਈਅਰ 2026। ਇਹ ਲੇਜਰ ਹੈਪੀਨੈਸ ਇੰਡੈਕਸ ਦੇ ਅਨੁਸਾਰ, ਯਾਨੀ ਕਿ ਇੱਕ ਸਰਵੇ ਕੀਤਾ ਗਿਆ, ਸੋ ਉਹਦੇ ਅਨੁਸਾਰ ਇਹ ਸਕੋਰ ਕੀਤਾ ਜੀ 71.7 ਆਊਟ ਆਫ 100। ਸੋ 100 ਦੇ ਵਿੱਚੋਂ 71.7 ਨੰਬਰ ਆਏ ਆ ਬਰੈਂਪਟਨ ਦੇ। ਸੋ ਪਹਿਲੇ ਨੰਬਰ ਤੇ ਜਿਹੜਾ ਹੈਗਾ ਉਹ ਹੈਗਾ ਮੋਂਟਰੀਅਲ, ਉਹਦੇ ਮਾਰਕਸ ਬਣੇ ਆ 72.7, 100 ਦੇ ਵਿੱਚੋਂ 72.7 ਆ ਜਿਹੜੇ ਉਹ ਮੋਂਟਰੀਅਲ ਦੇ ਆ। ਸੋ ਬਿਲਕੁਲ ਜੀ, ਦੇਖ ਲਓ ਵੀ ਬਰੈਂਪਟਨ ਕਹਿੰਦੇ ਆ ਵੀ ਫਲਾਰ ਸਿਟੀ ਆ, ਸੋ ਇਸ ਕਰਕੇ ਕਹਿੰਦੇ ਆ ਵੀ ਬਰੈਂਪਟਨ ਦੇ ਲੋਕ ਬਹੁਤ ਖੁਸ਼ ਹੈ। ਵੈਸੇ ਹੈਗਾ ਇੱਦਾਂ ਖੁਸ਼ੀ ਤਾਂ ਚਲੋ ਗਮੀ 'ਚ ਵੀ ਲੰਬੀ ਜਾ ਸਕਦੀ ਹੈ। ਸੋ ਤੁਸੀਂ ਦੱਸ ਸਕਦੇ ਹੋ ਵੀ ਹੈਪੀ ਹੋ ਤੁਸੀਂ ਇੰਨੇ ਜਿਹੜੇ ਸੈਕਿੰਡ ਆ ਗਏ, ਇੱਕ ਪੁਆਇੰਟ ਪਿੱਛੇ ਰਹਿ ਗਏ ਤੁਸੀਂ, ਪਿੱਛੇ ਸੈਕਿੰਡ ਨੰਬਰ 'ਤੇ ਆਏ, ਫਸਟ 'ਤੇ ਮੋਂਟਰੀਅਲ ਆ ਗਿਆ। ਸੋ ਬਿਲਕੁਲ, ਕਹਿੰਦੇ ਬਰੈਂਪਟਨ ਦੇ ਲੋਕ ਖੁਸ਼ ਬੜੇ ਰਹਿੰਦੇ ਆ, ਹੋ ਹੀ ਜਾਵੇ ਜਿਹੜਾ ਕੁਛ ਹੋਣਾ ਹੈ, ਕਹਿੰਦੇ ਅਸੀਂ ਤਾਂ ਹੱਸਦੇ ਹੀ ਰਹਿੰਦੇ ਹਾਂ। ਸੋ ਅੱਜ ਗੀਤ ਲਾਉਣਾ ਬਣਦਾ, ਕੱਲ੍ਹ ਵਾਲਾ ਹੈ, ਕੱਲ੍ਹ ਵਾਲਾ ਸੁਣ ਕੇ ਇਹ ਜਿਹੜਾ ਸਰਵੇ ਹੋਇਆ ਰਿਜ਼ਲਟ ਇਹ ਆਇਆ। ਤੇ ਲਓ ਜੀ, ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਪਰਮਜੀਤ ਦਿਓਲ ਜੀ ਨਾਲ ਕਰੀਏ, ਤੇ ਸਾਡੇ ਨਾਲ ਜੁੜੇ ਆ ਰੀਅਲ ਐਸਟੇਟ ਬ੍ਰੋਕਰ ਪਰਮਜੀਤ ਦਿਓਲ ਜੀ। ਸਰ, ਸਤਿ ਸ਼੍ਰੀ
1: ਅਕਾਲ ਜੀ, ਮੇਰੇ ਬਣਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ, ਅਤੇ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਜਿਹੜਾ ਕਿ ਇੱਕ ਕਮਰਸ਼ੀਅਲ ਯੂਨਿਟ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਬੋਵੇਡ ਅਤੇ ਟੋਰਬਰਮ ਦੇ ਨਜ਼ਦੀਕ ਮਿਲ ਰਿਹਾ ਵਾ। 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ, ਬੜੇ ਪਲਾਜ਼ੇ ਦੇ ਵਿੱਚ ਸਥਿਤ ਵਾ। ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਕੱਲਾ ਯੂਨਿਟ ਵੀ ਮਿਲ ਸਕਦਾ, ਅਗਰ ਤੁਸੀਂ ਨਾਲ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ ਰੈਸਟੋਰੈਂਟ ਦਾ ਤਾਂ ਵੀ ਤੁਸੀਂ ਬਿਜ਼ਨਸ ਬਾਏ ਕਰ ਸਕਦੇ ਹੋ। ਬਿਜ਼ਨਸ ਦੇ ਯੂਨਿਟ ਤੁਹਾਨੂੰ ਦੋਵੇਂ ਇਕੱਠੇ ਮਿਲ ਸਕਦੇ ਹਨ, ਪ੍ਰਾਈਸ ਬੇਹੱਦ ਲੋਅ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਿਸਾਗਾ ਦੇ ਵਿੱਚ ਇੱਕ ਸਿਮੀਲਰ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਤੁਹਾਨੂੰ ਮਿਲ ਸਕਦਾ ਡਿਕਸੀ ਐਂਡ ਇੰਗਲੈਂਟਨ ਦੇ ਨਜ਼ਦੀਕ, ਉਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਜਿਹੜੀ ਆ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST। ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਸਿਰਫ ਆਸਕਿੰਗ ਪ੍ਰਾਈਸ 49,000 ਰੱਖੀ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਕੈਲਡਨ ਦੇ ਵਿੱਚ ਜਾਂ ਬ੍ਰਾਂਪਟਨ ਦੇ ਵਿੱਚ, ਦੋ ਲਿਸਟ ਕੀਤੇ ਹੋਏ ਤੇ ਦੋ ਹੀ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਰੈਸਟੋਰੈਂਟ ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਮੋਰ ਦੈਨ 60,000 ਤੋਂ ਉੱਪਰ ਪਰ ਮੰਥ ਰੈਂਟ ਸਿਰਫ $5,100 ਪਰ ਮੰਥ ਇਨਕਲੂਡਿੰਗ TMI ਇਨਕਲੂਡਿੰਗ HST ਲੀਜ਼ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਅ ਰੱਖੀ ਗਈ ਆ ਆਸਕਿੰਗ ਪ੍ਰਾਈਸ 230,000 ਸਟਿਲ ਨੈਗੋਸ਼ੀਏਬਲ ਆ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਇਸ ਦੇ ਵਿੱਚ 18 ਬੰਦਿਆਂ ਦੀ ਸੀਟਿੰਗ ਆ ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਡੈਨਫੋਰਡ ਦੇ ਉੱਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਮਟਨ ਦੇ ਵਿੱਚ ਬਵੇਡ ਐਂਡ ਮਕਲਾਗਲਨ ਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈਲ ਕਰਨ ਬਾਰੇ ਸੋਚ ਰਹੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ
0: ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ

0: ਵੈਸੇ ਨਾ ਗੀਤ ਵੀ ਬੜਾ ਵਧੀਆ ਬਣਾਇਆ ਹੋਇਆ, ਜਿੰਨੇ ਵੀ ਇਹਦੇ ਚ ਕਿਰਦਾਰ ਦਿਖਾਏ ਹੋਏ ਆ ਨਾ, ਹੈਨਾ, ਜਿਹੜੀ ਵੀਡੀਓ ਆ ਉਹਦੇ ਚ ਕਿੰਨੇ ਵਧੀਆ ਲੱਗਦੇ ਆ ਹੱਸਦੇ, ਹੈ ਸੋ ਉਹਨਾਂ ਨੂੰ ਦੇਖ ਕੇ ਹੱਸੀ ਆ ਜਾਂਦੀ ਹੈ। ਸੋ ਬਿਲਕੁਲ ਜੀ, ਜਿਹੜਾ ਆਪਣਾ ਬ੍ਰੈਂਪਟਨ ਹੈ ਓਨਟੈਰੀਓ ਦਾ ਖੂਬਸੂਰਤ ਸ਼ਹਿਰ ਦੂਜੇ ਨੰਬਰ ਤੇ ਆਇਆ ਜਿਹੜਾ ਸਰਵੇ ਹੋਇਆ ਵੀ ਹੈਪੀਐਸਟ ਪੀਪਲ ਯਾਨੀ ਕਿ ਹੈਪੀਐਸਟ ਸਿਟੀ ਹੈ ਕੈਨੇਡਾ ਦਾ। ਸੋ ਜੇ ਨਾ ਦੇਖਿਆ ਜਾਵੇ ਮੋਂਟਰੀਅਲ ਪਹਿਲੇ ਨੰਬਰ ਤੇ ਆ, ਬ੍ਰੈਂਪਟਨ ਦੂਜੇ ਤੇ ਆ, ਤੇ ਤੀਜੇ ਤੇ ਟੋਰੋਂਟੋ ਹੈ, ਫਿਰ ਚੌਥੇ ਤੇ ਵੈਨਕੂਵਰ, ਫਿਰ ਹੈਮਿਲਟਨ ਹੈ, ਮਿਸੀਸਾਗਾ, ਕੈਲਗਰੀ, ਓਟਵਾ, ਐਡਮਿੰਟਨ, ਫਿਰ ਵਿਨੀਪੈਗ ਹੈ ਦਸਵੇਂ ਨੰਬਰ ਤੇ। ਜੇ ਆਪਾਂ ਓਨਟੈਰੀਓ ਦੇ ਸਿਟੀ ਗਿਣੀਏ ਨਾ ਕਿੰਨੇ ਆ, ਬਾਕੀਆਂ ਨਾਲੋਂ ਜ਼ਿਆਦਾ, 1, 2, 3, 4, 5 ਪੰਜ ਸਿਟੀ ਜਿਹੜੇ ਆ ਓਨਟੈਰੀਓ ਦੇ ਸ਼ੋ ਹੋ ਰਹੇ ਆ ਜਿਹੜੇ ਕਿ ਹੈਪੀਐਸਟ ਸਿਟੀ ਦੀ ਲਿਸਟ ਦੇ ਵਿੱਚ ਆਏ ਆ। ਸੋ ਓਨਟੈਰੀਓ ਤੇ ਤਾਂ ਵੈਸੇ ਹੀ ਨਜ਼ਰ ਬੜੀ ਹੈਗੀ ਆ ਮਿਸਟਰ ਡੋਨਲਡ ਟਰੰਪ ਦੀ। ਸੋ ਡੋਨਲਡ ਟਰੰਪ ਸਾਹਿਬ ਨੇ ਕੱਲ੍ਹ ਕੀ ਕੀਤਾ, ਲੱਗ ਗਿਆ ਪਤਾ ਸਾਰਿਆਂ ਨੂੰ ਕਿ ਨਹੀਂ ਪਤਾ ਲੱਗਿਆ? ਕੱਲ੍ਹ ਉਹਨਾਂ ਨੇ ਸਾਈਨ ਕਰ ਦਿੱਤੇ, ਐਗਜ਼ੀਕਿਊਟਿਵ ਪੇਪਰ ਤੇ ਸਾਈਨ ਕਰ ਦਿੱਤੇ ਬਈ ਜਿਹੜੀ ਲੇਕ ਓਨਟੈਰੀਓ ਹੈ ਉਹਦਾ ਨਾਮ ਬਦਲ ਕੇ ਰੱਖ ਦਿੱਤਾ ਲੇਕ ਅਮੈਰੀਕਾ। ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਦੇਖੋ ਕੈਨੇਡਾ ਦਾ ਪਾਣੀ, ਕੈਨੇਡਾ ਦੀ ਲੇਕ, ਚਲੋ ਉਹਨਾਂ ਦੀ ਨਿਊਯਾਰਕ ਵੱਲ ਲੱਗਦੀ ਹੈ ਹਨਾ ਉਹਦਾ ਪਾਸਾ ਲੇਕ ਦਾ, ਬਟ ਉਹ ਨਾਮ ਦੇਖੋ ਆਪਣੇ ਆਪ ਚੇਂਜ ਕਰੀ ਜਾਂਦੇ ਆ। ਜਿਹੜੀ ਚਲੋ ਠੀਕ ਹੈ ਜਿਹੜੀ ਤੁਹਾਡੇ ਪਾਸੇ ਆ ਉਹ ਤੁਸੀਂ ਕਰ ਲਓ, ਉਹਦਾ ਨਾਮ ਲਿਖ ਲਓ ਹੈ। ਸੋ ਪਰ ਉਹਨਾਂ ਨੇ ਕਹਿੰਦੇ ਵੀ ਲੇਕ ਓਨਟੈਰੀਓ ਦੀ ਹੈ ਹੁਣ ਲੇਕ ਅਮੈਰੀਕਾ, ਪਰ ਕਾਊਂਟਰ ਪਾਰਟ ਕੀਤਾ ਅੱਗੋਂ ਮਿਸਟਰ ਮਾਰਕ ਕਾਰਨੀ ਨੇ, ਕਹਿੰਦੇ ਨਹੀਂ, ਕਹਿੰਦੇ ਇਹ ਜਿਹੜਾ ਲੇਕ ਓਨਟੈਰੀਓ ਹੈ ਹਨਾ ਇਹਦਾ ਨਾਮ ਹੁਣ ਨਹੀਂ ਰੱਖ ਹੋਇਆ, ਇਹ ਮਤਲਬ ਲੇਟੈਸਟ ਨਹੀਂ ਹੈਗਾ ਜਦੋਂ ਦੇ ਅਮੈਰੀਕਾ ਬਣਿਆ ਜਾਂ ਕੈਨੇਡਾ ਬਣਿਆ, ਇਹ 400 ਸਾਲ ਪੁਰਾਣਾ ਨਾਮ ਹੈ ਲੇਕ ਓਨਟੈਰੀਓ। ਸੋ ਇਸ ਕਰਕੇ ਉਹ ਕਹਿੰਦੇ ਵੀ ਇਹ ਤਾਂ ਇੰਨਾ ਪੁਰਾਣਾ ਨਾਮ ਹੈ ਤਾਂ ਬਦਲ ਹੀ ਨਹੀਂ ਸਕਦੇ, ਹਾਲੇ ਕੈਨੇਡਾ ਅਮੈਰੀਕਾ ਵੀ ਨਹੀਂ ਸੀ ਬਣਿਆ ਜਦੋਂ ਦਾ ਨਾਮ ਹੈ। ਸੋ ਕਹਿੰਦੇ ਪਏ ਬੋਲੀ ਜਾਣ, ਕੋਈ ਚੱਕਰ ਨਹੀਂ ਹੈ। ਪਰ ਤੁਸੀਂ ਇਹ ਦੇਖੋ ਬਈ ਕਮਾਲ ਹੀ ਕਰਦੇ ਮਿਸਟਰ ਡੋਨਲਡ ਟਰੰਪ, ਹੈ ਨਾ, ਆਪਣੀ ਮਰਜ਼ੀ ਦੇ ਨਾਲ ਹੀ ਹਰੇਕ ਚੀਜ਼ ਆਪਣੇ ਆਪ ਹੀ ਡਿਸੀਜਨ ਲਈ ਜਾਣੇ, ਆਪਣੇ ਆਪ ਹੀ ਸਾਈਨ ਕਰਤੇ ਪੇਪਰਾਂ ਤੇ, ਕਹਿੰਦੇ ਲੇਕ ਓਨਟੈਰੀਓ ਨਹੀਂ ਹੁਣ ਲੇਕ ਅਮੈਰੀਕਾ। ਸੋ ਦੇਖ ਲਓ ਸਾਡਾ ਕੈਨੇਡਾ ਜਾਂ ਅਮੈਰੀਕਾ ਜਿਹੜੀ ਚੀਜ਼ ਵਧੀਆ ਹੁੰਦੀ ਹੈ ਨਾ, ਜਿਵੇਂ ਹੁਣ ਕਹਿੰਦੇ ਹੁੰਦੇ ਆ ਸੋਨੇ ਦੀਆਂ ਦੁਕਾਨਾਂ ਉਹਨਾਂ ਨੂੰ ਹੀ ਤਾਲੇ ਲੱਗਦੇ ਆ, ਤਾਲੇ ਮੀਨਸ ਕਿ ਕੋਈ ਬ੍ਰੇਕ ਨਾ ਕਰੇ, ਕੋਈ ਚੋਰੀ ਨਾ ਕਰੇ, ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਦੇ ਕਰਦੇ ਆ, ਹੈ ਨਾ, ਕੋਈ ਲੋਹੇ ਨੂੰ ਤਾਂ ਬੰਦ ਨਹੀਂ ਕਰੂਗਾ ਅੰਦਰ। ਇੱਦਾਂ ਹੀ ਸਾਡਾ ਕੈਨੇਡਾ ਇੰਨਾ ਵਧੀਆ ਕੰਟਰੀ ਹੈ ਅਤੇ ਕੈਨੇਡਾ 'ਤੇ ਜਿਹੜੀ ਨਜ਼ਰ ਹੈ ਉਹ ਰਹਿੰਦੀ ਹੈ, ਜਿਹੜੇ ਇਹਦੇ ਮਿਨਰਲਸ ਆ ਉਹ 'ਤੇ ਨਜ਼ਰ ਰਹਿੰਦੀ ਆ, ਪਾਣੀ ਵੀ ਮਿਨਰਲ ਹੈ। ਔਰ ਦੇਖ ਲਓ ਜਿਹੜੀ ਓਨਟੈਰੀਓ ਲੇਕ ਹੈ, ਕਹਿੰਦੇ ਉਹਦਾ ਮਤਲਬ ਹੈਗਾ ਕਿ ਓਨਟੈਰੀਓ ਮੀਨਸ ਗ੍ਰੇਟ ਲੇਕ ਔਰ ਬਿਊਟੀਫੁੱਲ ਵਾਟਰ, ਕਹਿੰਦੇ ਇਹਦਾ ਪਾਣੀ, ਇਹਦੀ ਚਮਕ, ਉਹਨੂੰ ਫਿਰ ਤਾਂ ਓਨਟੈਰੀਓ ਦਾ ਨਾਮ ਦਿੱਤਾ ਹੋਇਆ। ਸੋ ਇਸ ਕਰਕੇ ਉਹ ਕੈਨੇਡਾ ਦਾ ਜੀ, ਬਿਲਕੁਲ ਕੈਨੇਡਾ ਦਾ ਹੀ ਰਹਿਣਾ। ਸੋ ਇੱਦਾਂ ਨਹੀਂ ਹੋ ਸਕਦਾ ਕਿ ਕੋਈ ਅਤੇ ਬੁਰੀ ਨਜ਼ਰ ਰੱਖਦਾ ਪਿਆ ਰੱਖੇ ਪਰ ਲੈ ਨਹੀਂ ਸਕਦੇ ਸਾਡੇ ਕੋਲੋਂ। ਅਤੇ ਇਹ ਵੀ ਸੁਣਨ 'ਚ ਆਇਆ ਕਹਿੰਦੇ ਜਿਹੜੀਆਂ ਲੇਕ ਦੇ ਵਿੱਚ ਜੀਵ ਜੰਤੂ ਹੈ, ਮੱਛਲੀਆਂ ਹੈ, ਕਹਿੰਦੇ ਉਹ ਵੀ ਉੱਧਰੋਂ ਇੱਧਰ ਨੂੰ ਭੱਜੀਆਂ ਆਉਂਦੀਆਂ ਵੀ ਨਾ ਨਾ ਅਸੀਂ ਨਹੀਂ ਅਮੈਰੀਕਾ ਵੱਲ ਜਾਣਾ, ਅਸੀਂ ਤਾਂ ਕੈਨੇਡਾ ਦੇ ਨਾਲ ਹੀ ਰਹਿਣਾ, ਅਤੇ ਅਸੀਂ ਕਿਹਦੇ 'ਚ ਰਹਿਣਾ, ਅਸੀਂ ਰਹਿਣਾ ਲੇਕ ਓਨਟੈਰੀਓ ਦੇ ਵਿੱਚ, ਲੇਕ ਅਮੈਰੀਕਾ ਦੇ ਵਿੱਚ ਨਹੀਂ ਰਹਿਣਾ। ਸੋ ਇੱਕ ਸਾਡੇ ਨਾਲ ਕਾਲਰ ਹੈ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਵਧੀਆ ਸਰ, ਤੁਸੀਂ ਦੱਸੋ।
1: ਉਹਨੂੰ ਫੜ ਲਿਆਂਦਾ, ਉਹਨੂੰ 2 ਵਜੇ ਫੜ ਕੇ ਲਿਆਂਦਾ, ਉਹਨੂੰ ਮਾਰ ਦਿੱਤਾ, ਉਹਦੇ ਕੰਟਰੀ ਤੇ ਬੰਬ ਮਾਰਤਾ, ਲੀਗਲ ਤਾਰੀਓ ਚੇਂਜ ਕਰ ਲਈ। ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਚਰਚ ਚ ਜਾਂਦੇ ਆ ਕਿ ਨਹੀਂ ਜਾਂਦੇ, ਇਹਨਾਂ ਨੂੰ ਕੋਈ ਸਿਖਾਉਂਦਾ ਲੈਸਨ ਹੀ ਦੇ ਦੇਵੇ, ਇਹਨਾਂ ਨੂੰ ਦੱਸ ਹੀ ਦੇਵੇ ਕਿ ਇਹ ਬੁਰੇ ਸਾਈਨ ਹੈ ਐਂਡ ਆਫ ਏਰਾ ਦੇ।
0: ਜੀ
1: ਜਦੋਂ ਦੇਖੋ ਕਿਸੇ ਚੀਜ਼ ਦੇ ਘਰ ਕੋਈ ਫੈਦਰ ਆ ਜਾਣਾ, ਤੁਹਾਨੂੰ ਪੈਸੇ ਅੱਗੇ ਲੱਭ ਜਾਣੇ ਜਾਂ ਤੁਹਾਡੇ ਕੰਨਾਂ ਦੇ ਵਿੱਚ ਕੋਈ ਗੂੰਜ ਕਰਨੀ, ਇਹ ਏਂਜਲ ਦੇ ਵੀ ਏਂਜਲ ਤੁਹਾਡੇ ਆਲੇ ਦੁਆਲੇ। ਸੋ ਇਹ ਜਿਹੜੇ ਸਾਈਨ ਆ ਨਾ ਉਹ ਰੱਬ ਹੀ ਕਰਵਾਉਂਦਾ ਵਾ, ਯਾਨੀ ਕਿ ਗੋਡ ਨਾ ਮੈਂ ਦੇਖਿਆ ਨਾ ਕਿਸੇ ਨੇ ਦੇਖਿਆ, ਜੋ ਚੀਜ਼ਾਂ ਤੁਹਾਡੇ ਆਲੇ ਦੁਆਲੇ ਹੁੰਦੀਆਂ ਠੀਕ ਹੋਈਆਂ ਉਹ ਮਤਲਬ ਕੋਈ ਤਾਂ ਕੋਈ ਸੁਪਰੀਮ ਪਾਵਰ ਹੈਗਾ ਜੀ।
0: ਜੀ ਜੀ ਜੀ, ਥੈਂਕ ਯੂ ਸਰ।
1: ਪੂਰਾ ਕਰਵਾਏਗਾ, ਜਿਹੜੇ ਪੂਰਾ ਕਰਵਾਏਗਾ ਉਹ ਕਹੇਗਾ ਜੀ ਭਰਾ ਮੈਂ ਥੋੜੀ ਕੀਤਾ, ਤੂੰ ਆਪਣੇ ਤੇ ਕਰਮ ਇਹਦੇ ਜੋ ਰਾਜ ਭਾਗ ਮਿਲੇ ਇਹਨਾਂ ਨੂੰ ਤੇ ਪਿਛਲੇ ਕਰਮਾਂ ਦਾ ਮਿਲਿਆ ਜੋ ਹੁਣ ਇਹਨਾਂ ਦੇ ਕਰਮ ਚੱਲਦੇ ਪਏ।
0: ਨਹੀਂ ਇਹ ਪਤਾ ਕੀ ਆ ਜਿਵੇਂ ਨਾ ਉਹਨਾਂ ਨੂੰ ਏਦਾਂ ਲੱਗਦਾ ਵੀ ਅਸੀਂ ਏਦਾਂ ਦੇ ਕੁਛ ਕਰਕੇ ਪਤਾ ਨੀ ਡਰਾ ਦਾਂਗੇ ਧਮਕਾ ਦਾਂਗੇ ਹਨਾ ਥ੍ਰੈਟਨ ਕਰਨਾ ਹੀ ਹੁੰਦਾ ਜਿਵੇਂ ਬੰਦਾ ਦੂਜਾ ਘਬਰਾ ਜਾਂਦਾ ਪਤਾ ਨੀ ਕਿਵੇਂ ਕੀ ਹੋ ਗਿਆ।

0: ਉਹ ਜਦੋਂ ਸਾਈਨ ਕਰਦੇ ਸੀ ਨਾ ਪੂਰੀ ਆਵਾਜ਼ ਆ ਰਹੀ ਸੀ ਪੂਰੀ ਉਹਦੀ, ਦੇਖ ਲਓ ਤੁਸੀਂ ਹੈ
1: ਉਹਦੀ ਆਵਾਜ਼ ਆਉਂਦੀ ਪਈ ਸੀ ਵੀ ਖਿੱਚ ਖਿੱਚ ਵੀ ਅਗਲਾ
0: ਸਾਈਨ ਹੋ ਰਿਹਾ ਅਗਲਾ
1: ਨਹੀਂ ਨਹੀਂ ਉਹਦਾ ਕਹਿਣ ਦਾ ਮਤਲਬ ਵੀ ਮੈਂ ਕਿਹੜਾ ਸਾਈਨ ਕੀਤੇ ਮੈਂ ਤਾਂ ਖਿੱਚ ਖਿੱਚ ਕੀਤੀ ਹੈ ਨਾ
0: ਜੀ ਜੀ ਜੀ
1: ਤੇ ਕੱਲ ਨੂੰ ਇਹ ਨਾ ਤੇ ਕੱਲ ਨੂੰ ਇਹ 100% ਪੋਸੀਬਲ ਵੀ ਹੈ ਕਿ ਇਹ ਕਹਿਣਗੇ ਮੇਰੇ ਸਾਈਨ ਹੀ ਨਹੀਂ
0: ਅੱਛਾ
1: ਇਹ ਕਹਿਣ ਕਹਿ ਵੀ ਸਕਦੇ ਅਗਲਾ ਮੁੱਕਰ ਨੂੰ ਦੇਖੋ ਕਹਿ
0: ਆਪਣਾ ਕਬਜ਼ਾ ਕਰ ਸਕਦੇ ਆ ਜਦੋਂ ਤੱਕ ਤੁਸੀਂ ਅਥਾਰਟੀ ਨਹੀਂ ਹੈਗੇ ਉਸ ਚੀਜ਼ ਦੇ
1: ਤੁਸੀਂ ਲੇਖ ਅਮਰੀਕਾ ਕਰ ਦਿੱਤਾ ਕਿਸੇ ਕਾਊਂਟਰ ਸਾਈਨ ਨੇ ਕਿ ਅਸੀਂ ਮੰਨਿਆ ਉਹਨੂੰ ਲੇਖ ਅਮਰੀਕਾ
0: ਹੈਨਾ ਜੀ ਜੀ ਜੀ
1: ਅਸੀਂ ਮੰਨਿਆ ਹੀ ਨਹੀਂ ਤੂੰ ਆਪੇ ਕਰੀ ਜਾ ਭਰਾਵਾ ਆਪਣੇ ਘਰ ਦੇ ਉੱਤੇ ਸਾਈਨ ਕਰੇ ਜੇ ਕਰੀ ਜਾ ਕਿ ਇਹ ਗੁਆਂਢੀ ਮੇਰਾ ਵਾ ਗੁਆਂਢੀ ਮੇਰਾ ਨਹੀਂ ਹੈ
0: ਜੀ ਥੈਂਕ ਯੂ ਬਾਲੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ ਤੇ ਨੈਕਸਟ ਕਾਲ ਬਲਦੇਵ ਭਾਜੀ ਆਏ ਆ ਹਾਂਜੀ ਭਾਜੀ ਕੀ ਹਾਲ ਚਾਲ
2: ਸਤਿ ਸ਼੍ਰੀ ਅਕਾਲ ਭਾਜੀ
0: ਹਾਂਜੀ ਸਤਿ ਸ਼੍ਰੀ ਅਕਾਲ
2: ਮੈਂ ਬਧਾਈਆਂ ਤੁਹਾਨੂੰ
0: ਕਿਸ ਚੀਜ਼ ਦੀਆਂ
2: ਆ ਟੀਵੀ ਤੇ ਆਉਣ ਲੱਗ ਗਏ ਹੁਣ
0: ਤੁਸੀਂ ਅੱਛਾ ਇਹ ਤਾਂ ਕਈ ਦਿਨ ਦੇ ਆਉਂਦੇ ਤੁਸੀਂ ਧਿਆਨ ਹੀ ਨਹੀਂ ਕੀਤਾ
2: ਨਹੀਂ ਵਧੀਆ ਲੱਗਦਾ ਬੈਠੋ ਤੁਸੀਂ
0: ਅੱਛਾ ਧੰਨਵਾਦ ਤੇ ਲੋ ਜੀ ਨੈਕਸਟ ਕਾਲ ਤੇ ਚਲਦੇ ਆ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
3: ਜੀ ਸਤਿ ਸ਼੍ਰੀ ਅਕਾਲ ਬੈਨ ਜੀ ਕੈਸੀ ਹੈ ਆਪ
0: ਜੀ ਜੀ ਬਹੁਤ ਅੱਛੇ ਸਰ
3: ਟਰੰਪ ਸਾਹਿਬ ਕੀ ਬਾਤ ਕਰ ਰਹੇ ਵੋ ਜੋ ਲੇਖ ਕਾ ਨਾਮ ਬਦਲ ਰਹੇ ਯੇ ਬਦਲ ਰਹੇ ਬਸ ਇਸਕੇ ਉਪਰ ਮੈਂ ਏਕ ਹੀ ਸ਼ੇਰ ਬੋਲੂੰਗਾ ਬੜਾ ਚੰਗਾ ਸ਼ੇਰ ਹੈ ਅਬ ਇਸ ਸਿਲਸਿਲੇ ਮੈਂ ਬਾਤ ਹੀ ਨਹੀਂ ਕਰਨਾ ਚਾਹਤਾ ਟਰੰਪ ਕਾ ਜ਼ਿਕਰ ਆਏ ਤੋ ਮੈਂ ਰੇਡੀਓ ਬੰਦ ਕਰ ਦੇ ਰਹਾ ਹੂੰ ਇੰਗਲਿਸ਼ ਚੈਨਲ ਪੇ ਟੀਵੀ ਪੇ ਉਨਕੀ ਕਭੀ ਤਸਵੀਰ ਆਈ ਤੋ ਵੋ ਹਟਾ ਦੇ ਰਹਾ ਹੂੰ ਤੋ ਇਸਕੇ ਉਪਰ ਮੁਝੇ ਏਕ ਹੀ ਮੌਜੂ ਸ਼ੇਰ ਯਾਦ ਆਤਾ ਵੋ ਬੜਾ ਚੰਗਾ ਸ਼ੇਰ ਹੈ ਔਰ ਯੇ ਇਲਾਹਾਬਾਦ ਕੇ ਹਾਈ ਕੋਰਟ ਕੇ ਜੱਜ ਨੇ ਕਹਾ ਥਾ ਔਰ ਵੋ ਸ਼ੇਰ ਯੇ ਹੈ ਟਰੰਪ ਪਰ ਬਹਿਸ ਮੈਨੇ ਕੀ ਹੀ ਨਹੀਂ ਟਰੰਪ ਪਰ ਬਹਿਸ ਮੈਨੇ ਕੀ ਹੀ ਨਹੀਂ ਫਾਲਤੂ ਅਕਲ ਮੁਝਮੇ ਥੀ ਹੀ ਨਹੀਂ
0: ਜੀ
3: ਯੇ ਹੈ ਅਬ ਜ਼ਿੰਦਗੀ ਇਨਕੀ ਅਬ ਇਨਕੇ ਬਾਰੇ ਮੈਂ ਬਾਤਚੀਤ ਛੋੜ ਦਿਆ ਹੂੰ ਤਰਕੇ ਤਾਲੁਕ ਕਰ ਲਿਆ ਹੂੰ ਜਬ ਮੈਂ ਕਿਸੀ ਸੇ ਤਰਕੇ ਤਾਲੁਕ ਕਰਤਾ ਹੂੰ ਤੋ ਉਸਕਾ ਡਾਊਨਫਾਲ ਸ਼ੁਰੂ ਹੋ ਜਾਤਾ
0: ਠੀਕ ਹੈ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਆਪਕਾ ਥੈਂਕ ਯੂ ਵੈਰੀ ਮੱਚ ਤੇ ਲਓ ਜੀ ਪਤਾ ਕੀ ਹੈ ਇਹ ਕਈ ਵਾਰੀ ਨਾ ਜਦੋਂ ਕੋਈ ਏਦਾਂ ਦੀਆਂ ਨਿਊਜ਼ ਸੁਣਨ ਨੂੰ ਮਿਲਦੀਆਂ ਤੇ ਫਿਰ ਉਹ ਚੀਜ਼ ਨੂੰ ਦਬਾਉਣਾ ਵੀ ਚਾਹੁੰਦੇ ਆ ਵੀ ਉਹ ਚੀਜ਼ ਪਿੱਛੇ ਹੋ ਜਾਏ ਮੈਂ ਕੁਛ ਹੋਰ ਕਰਦਾ ਉਹ ਚੀਜ਼ ਅੱਗੇ ਆ ਜਾਏ ਹੈਨਾ ਲਾਈਮ ਲਾਈਟ ਦੇ ਵਿੱਚ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਦੇਖਦੇ ਵੀ ਕਿਤੇ ਕੋਈ ਨਿਊਜ਼ ਕੋਈ ਆਈ ਕਿਸੇ ਨੇ ਕੁਛ ਹੋਰ ਕਰ ਦਿੰਦੇ ਆ ਵੀ ਉਹ ਚੀਜ਼ ਦਬ ਜਾਵੇ ਜੇ ਕੋਈ ਚੰਗੀ ਚੀਜ਼ ਦਾ ਜ਼ਿਆਦਾ ਨਿਊਜ਼ ਆਪਾਂ ਨੂੰ ਸੁਣਨ ਨੂੰ ਮਿਲ ਰਹੀ ਹੁੰਦੀ ਹੈ ਹੁਣ ਦੋ ਤਿੰਨ ਦਿਨ ਦੀ ਗੱਲ ਹੈ ਕਿ ਇਹਨਾਂ ਦੇ ਜਿਹੜਾ ਡੋਨਲਡ ਟਰੰਪ ਦਾ ਬੇਟਾ ਹੈਗਾ ਜਿਹੜੇ ਇਰਾਨੀਅਨ ਟੈਲੀਵਿਜ਼ਨ ਹੈ ਨਾ ਉਹਨਾਂ ਨੇ ਇੱਕ ਵੀਡੀਓ ਜਿਹੜੀ ਰਿਲੀਜ਼ ਕੀਤੀ ਸੀਗੀ ਥ੍ਰੈਟ ਦਿੱਤਾ ਉਹਨਾਂ ਨੂੰ ਮਿਸਟਰ ਡੋਨਲਡ ਟਰੰਪ ਨੂੰ ਕਿ ਇਹਦੇ ਬੇਟੇ ਨੂੰ ਕਿਉਂਕਿ ਉਹ ਪੜ੍ਹਦਾ ਹੋਣਾ ਉੱਥੇ ਨਿਊਯਾਰਕ ਦੇ ਵਿੱਚ ਯੋਰਕ ਯੂਨੀਵਰਸਿਟੀ ਦੇ ਵਿੱਚ ਤੇ ਵੀ ਜਿਹੜਾ ਮਾਰੂਗਾ ਇਹਨੂੰ ਹੈਨਾ $10 million ਦਾ ਉਹਨੂੰ ਇਨਾਮ ਦਿੱਤਾ ਜਾਊਗਾ ਇਹ ਜਿਹੜੀ ਨਿਊਜ਼ ਆ ਰਹੀ ਸੀਗੀ ਦੋ ਤਿੰਨ ਦਿਨ ਪਹਿਲਾਂ ਦੀ ਇਹ ਖਬਰ ਹੈਗੀ ਹੈ ਸੋ ਕਈ ਵਾਰ ਫਿਰ ਜਿਵੇਂ ਨਹੀਂ ਹੁੰਦਾ ਵੀ ਆਪਾਂ ਆਪਣਾ ਦਿਮਾਗ ਜਾਂ ਆਪਣਾ ਮਨ ਹੋਰ ਪਾਸੇ ਲਾਉਣਾ ਚਾਹੁੰਦੇ ਹਾਂ ਉਹਨਾਂ ਨੇ ਇੱਧਰ ਨੂੰ ਘਸਮਾਣ ਪਾ ਦਿੱਤਾ ਕਿ ਚਲੋ ਆਹ ਹੁਣ ਕਰੋ ਅਤੇ ਇੱਧਰ ਲੱਗੇ ਰਹਿਣ ਲੋਕ ਸੋ ਚਲੋ ਵੈਸੇ ਤਾਂ ਜਿਹੜੇ ਇਰਾਨੀਅਨ ਟੈਲੀਵਿਜ਼ਨ ਆ ਉਹਨਾਂ ਨੇ ਵੀਡੀਓ ਜਿਹੜੀ ਥ੍ਰੈਟ ਵੀਡੀਓ ਆ ਇਹ ਜਾਰੀ ਕੀਤੀ ਸੋ ਉਂਝ ਤਾਂ ਚਲੋ ਉਹੀ ਆ ਵੀ ਕਿਸੇ ਦੇ ਬੱਚੇ ਨੂੰ ਕਿਸੇ ਨੂੰ ਵੀ ਇੱਦਾਂ ਮਾਰਨਾ ਨਹੀਂ ਚਾਹੀਦਾ ਪਰ ਉਹਨਾਂ ਨੇ ਜਿਹੜੀ ਇਹ ਵੀਡੀਓ ਜਾਰੀ ਕੀਤੀ ਨਾ ਤੁਸੀਂ ਮੇ ਬੀ ਦੇਖੀ ਹੋਊਗੀ ਉਹਨਾਂ ਨੇ ਇੱਕ ਵੀ ਜਿਹੜੀ ਟੈਕਨੋਲੋਜੀ ਨਾ ਕਿੰਨੀ ਐਡਵਾਂਸਮੈਂਟ ਆ ਉਹਦੇ ਵਿੱਚ ਕਿ ਉਹਨਾਂ ਨੇ ਇੱਕ ਪਲ ਬਾਰੇ ਉਹ ਜਾਣਦੇ ਆ ਕਿ ਉਹਦਾ ਬੇਟਾ ਕਦੋਂ ਯੂਨੀਵਰਸਿਟੀ ਜਾਂਦਾ ਜਾਂ ਕਿੱਥੇ ਹੈ ਕਿੱਥੇ ਜਾਂਦਾ ਕਿੱਥੇ ਆਉਂਦਾ ਕਿਹੜੇ ਟਾਈਮ ਜਾਂਦਾ

ਹਰ ਇੱਕ ਚੀਜ਼ ਦੇਖ ਲਓ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਦੱਸੀ ਆ। ਸੋ ਤੁਸੀਂ ਲਾ ਲਓ ਵੀ ਇਰਾਨ ਦੇ ਵਿੱਚ ਬੈਠੇ ਆ ਤੇ ਇੱਥੇ ਅਮਰੀਕਾ ਦੇ ਵਿੱਚ ਉਹਦਾ ਬੇਟਾ ਹੈ ਡੋਨਲਡ ਟਰੰਪ ਦਾ, ਤੇ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਵੀ ਉਹ ਕਿਸ ਟਾਈਮ ਕਿੱਥੇ ਹੈਗਾ। ਸੋ ਦੇਖ ਲਓ, ਬਾਕੀ ਉਹੀ ਆ ਵੀ ਸੁੱਖ ਰੱਖੇ, ਸਾਰੇ ਠੀਕ ਰਹਿਣ, ਕੋਈ ਇੱਦਾਂ ਦੀ ਗੱਲਬਾਤ ਨਾ ਹੋਵੇ। ਤੇ ਲਓ ਜੀ, ਅੱਛਾ ਮੈਂ ਨਾ ਇੱਕ ਗੀਤ ਖੁਸ਼ੀ ਦੀ ਆਪਾਂ ਨੇ ਗੱਲ ਕੀਤੀ ਸੀ ਨਾ ਕਿ ਬ੍ਰੈਂਪਟਨ ਸਿਟੀ ਬੜਾ ਖੁਸ਼ ਸਿਟੀ ਹੈ, ਚਲੋ ਹੱਸਦੇ ਵਾਲਾ ਮੈਂ ਗੀਤ ਲਾਇਆ, ਤੁਸੀਂ ਕਿਸੇ ਨੇ ਦੱਸਿਆ ਨਹੀਂ, ਮੈਨੂੰ ਇੱਕ ਗੀਤ ਯਾਦ ਆ ਗਿਆ। ਬੜੀ ਵਧੀਆ ਫਿਲਮ ਹੈ ਇਹ, ਚਿੱਤ ਚੋਰ। ਆਪਣਾ ਟਾਈਮ ਕਿੰਨਾ ਹੋ ਗਿਆ, 41 ਹੋ ਗਏ, ਤੇ ਇਹਦਾ ਨਾ ਗਾਣਾ ਇੱਕ ਬੜਾ ਹੀ, ਫਿਲਮ ਵੀ ਬੜੀ ਵਧੀਆ ਚਿੱਤ ਚੋਰ ਤੇ ਇਹਦਾ ਗਾਣਾ ਬੜਾ ਵਧੀਆ, ਉਹ ਸੁਣਦੇ ਹਾਂ, ਉਹ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ।

0: ਲਓ ਜੀ, ਤੁਹਾਨੂੰ ਵਧੀਆ ਵਧੀਆ ਟਿਕਟਾਂ ਦੇ ਰੇਟ ਦੱਸੀਏ ਜੇ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ। ਇਹ ਕਹਿੰਦੇ ਆ ਵੀ ਜੇ ਪਹਿਲਾਂ ਮਿਸ ਹੋ ਗਏ ਨਾ ਤੁਹਾਡੇ ਕੋਲੋਂ ਟਿਕਟਾਂ ਨਹੀਂ ਲੈ ਹੋਈਆਂ, ਡੋਂਟ ਵਰੀ, ਦੀਪਾਂਸ਼ ਨੇ ਭੇਜੀਆਂ ਇਹ ਟਿਕਟਾਂ ਦੇ ਰੇਟ ਬੜੇ ਵਧੀਆ। ਤੁਸੀਂ ਸਪੈਸ਼ਲ ਦੀਵਾਲੀ ਤੇ ਜਾਣਾ ਚਾਹੁੰਦੇ ਹੋ, ਲਾਸਟ ਮਿੰਟ ਡੀਲ ਹੈ ਕਹਿੰਦੇ, ਇਹ ਤੋਂ ਬਾਅਦ ਨਹੀਂ ਫਿਰ ਇੱਦਾਂ ਦੀ ਡੀਲ ਤੁਹਾਨੂੰ ਮਿਲਣੀ। ਔਰ ਅਕਤੂਬਰ ਸ਼ੁਰੂ ਦੇ ਵਿੱਚ ਤੁਸੀਂ ਜਾਣਾ ਟੋਰੋਂਟੋ ਟੂ ਡੈਲੀ, ਡਾਇਰੈਕਟ ਫਲਾਈਟ ਹੈ। ਵਾਹ ਜੀ ਵਾਹ, ਬੈਠੋ ਤੇ ਸਿੱਧਾ ਠਾ ਦਿੱਲੀ, ਟੋਰੋਂਟੋ ਬੈਠੋ ਸਿੱਧਾ ਦਿੱਲੀ ਹੈ, ਡਾਇਰੈਕਟ ਫਲਾਈਟ ਹੈ। ਔਰ ਨਵੰਬਰ ਦੇ ਵਿੱਚ ਵਾਪਸੀ ਹੈ, $1470 ਦੇ ਵਿੱਚ, 1470, $1470 ਦੀ ਇਹ ਟਿਕਟ ਤੁਹਾਨੂੰ ਮਿਲਣੀ ਹੈ। ਔਰ ਇੱਕ ਬੈਗ ਹੈ ਤੁਹਾਡੇ ਨਾਲ ਜਿਹੜਾ ਜਾਣਾ, ਜੇ ਦੋ ਬੈਗ ਲੈਣੇ ਆ ਫਿਰ $50 ਕਹਿੰਦੇ ਐਕਸਟਰਾ ਦੇਣੇ ਪੈਣੇ ਆ, ਠੀਕ ਹੈ। ਔਰ ਫਿਰ ਇਹ ਟਿਕਟ ਹੋ ਜਾਣੀ 1520 ਦੀ, ਅਕਤੂਬਰ 'ਚ ਜਾ ਕੇ ਨਵੰਬਰ 'ਚ ਵਾਪਸੀ ਹੈ, ਡਾਇਰੈਕਟ ਫਲਾਈਟ। ਬਸ ਤੁਸੀਂ ਦੇਰ ਨਾ ਕਰੋ, ਹੁਣ ਕਾਲ ਕਰ ਲਓ ਫਟਾਫਟ 905-673-1400। ਮੈਨੂੰ ਲੱਗਦਾ ਆਪਾਂ ਵੀ ਚੱਲੀਏ, ਹੈ 905-673-1400 ਨੰਬਰ ਹੈ। ਅਤੇ ਰਾਊਂਡ ਟ੍ਰਿਪ ਫੇਅਰ ਹੈ, ਬਹੁਤ ਵਧੀਆ ਡੀਲ ਹੈ, ਮਿਸ ਨਾ ਕਰੋ। ਦੀਵਾਲੀ 'ਤੇ ਟਰੈਵਲ ਕਰਨਾ ਅਕਤੂਬਰ ਸਟਾਰਟਿੰਗ ਵਿੱਚ ਜਾ ਕੇ ਨਵੰਬਰ 'ਚ ਤੁਸੀਂ ਵਾਪਸ ਆਉਣਾ, 1470 ਦੇ ਵਿੱਚ ਇੱਕ ਬੈਗ ਲੈ ਕੇ ਜਾ ਸਕਦੇ ਹੋ। ਜੇ ਦੋ ਬੈਗ ਭਰ ਕੇ ਲੈ ਕੇ ਜਾਣੇ ਆ ਤਾਂ ਫਿਰ ਭਰ ਕੇ ਹੀ ਲੈ ਕੇ ਆਉਣੇ ਆ, ਅਤੇ ਫਿਰ 1520 ਦੀ ਆਉਣੇ ਆ, ਅਤੇ ਫਿਰ 1520 ਦੀ ਟਿਕਟ ਤੁਹਾਨੂੰ ਮਿਲਣੀ ਹੈ। ਨੰਬਰ ਨੋਟ ਕਰੋ 905-673-1400, 905-673-1400 'ਤੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਹੈ। ਹਾਂਜੀ ਪ੍ਰੇਮ ਭਾਅ ਜੀ, ਕੀ ਹਾਲ ਚਾਲ?
1: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਕੀ ਹਾਲ ਚਾਲ?
1: ਬਹੁਤ ਵਧੀਆ। ਪਹਿਲਾਂ ਟਰੰਪ ਦੀ ਗੱਲ ਕਰ ਲਈ
0: ਜਿਹੜੀ ਜੀ
1: ਜੀ ਟਰੰਪ ਸਾਹਿਬ, ਫਿਰ ਪਤਾ ਨੀ ਜਾਣਾ ਲੋਕਾਂ ਨੂੰ, ਇਹ ਸ਼ੈਤਾਨ ਦੀ ਪੂਜਾ ਕਰਦੇ ਆ, ਇਹ ਇਲੂਮੀਨਾਟੀ ਦੇ ਬੰਦੇ ਆ। ਹਾਂਜੀ ਤੁਸੀਂ ਨਾ ਜੇ ਧਿਆਨ ਨਾਲ ਦੇਖੋ ਤੇ ਜਿਹੜਾ $1 ਦਾ ਨੋਟ ਹੈ ਨਾ ਅਮੈਰੀਕਾ ਦਾ, ਉਹਦੇ ਉੱਤੇ ਇਲੂਮੀਨਾਟੀ ਦਾ ਸਾਈਨ ਹੈ। ਅਮੇਰਿਕਾ ਕਹਿ ਲੋ ਕਿ ਅਲੂਮੀਨਾਟੀ ਦੇ ਅੰਡਰ ਆ ਤੇ ਫਿਰ ਰਹਿ ਕੀ ਗਿਆ, ਇਹਨੇ ਜੇ ਹੈ ਨਾ 2030 ਏਜੰਡਾ ਤੁਸੀਂ ਪੜ੍ਹ ਲਓ ਵਰਲਡ ਇਕਨੋਮਿਕ ਫੋਰਮ ਦਾ ਨਾ, ਸਾਰੀ ਗੱਲ ਸਮਝ ਆ ਜਾਣੀ ਹੈ ਇਹ ਚੱਕਰ ਕੀ ਆ। ਇਰਾਨ ਵਾਲਿਆਂ ਨੇ ਨਾ ਇਹਨਾਂ ਦਾ ਜਿਹੜਾ ਜਿਹਨੂੰ ਮੰਨਦੇ ਆ ਇਹ, ਉਹਦਾ ਪੁਤਲਾ ਸਾੜਿਆ ਸੀ,
0: ਅੱਛਾ ਜੀ,
1: ਉਹਨੂੰ ਬਾਲ ਕਹਿੰਦੇ, ਬਾਲ।

0: ਹਾਂਜੀ, ਤੇ ਇਹਨਾਂ ਨੂੰ ਫਿਰ ਬਹੁਤ ਮਿਰਚਾਂ ਲੱਗੀਆਂ ਤੇ ਇਹਨਾਂ ਨੇ ਇਸ ਕਰਕੇ ਉੱਤੇ ਹਮਲਾ ਕੀਤਾ। ਐਕਚੁਅਲੀ ਇਰਾਨ ਇਹਨਾਂ ਦੇ ਅੰਡਰ ਨੀ ਹੈਗਾ, ਜਿਹੜੇ ਕੰਟਰੀ ਇਹਨਾਂ ਦੇ ਅੰਡਰ ਨੀ ਹੈਗੇ ਉਹਦੇ ਨਾਲ ਇਹ ਪੰਗਾ ਲੈਂਦੇ ਆ।
1: ਬਿਲਕੁਲ,
0: ਤੇ ਬਹੁਤ ਬਹੁਤ ਵੱਡੀਆਂ ਗੱਲਾਂ ਇਹ।
1: ਠੀਕ ਹੈ, ਥੈਂਕ ਯੂ ਭਾਜੀ
0: ਸਮਝਣ ਵਾਸਤੇ। ਹਾਂਜੀ, ਤੇ ਭਾਜੀ ਇਸ ਕਰਕੇ ਆਪਾਂ ਇਹ ਕਹਿੰਦੇ ਕਿ ਪਹਿਲਾਂ ਸਮਝੋਗੇ ਚੱਕਰ ਕੀ ਹੈ ਤੇ ਟਰੰਪ ਦੇ ਕੰਨ ਕਿੱਥੋਂ ਮਰੋੜੇ ਜਾ ਰਹੇ ਨਾ। ਤੇ ਵਿੱਚ ਹੀ ਮਤਲਬ ਇਹ ਸਾਰੇ ਕੰਟਰੀ ਰਲੇ ਹੋ ਆ, ਵਿੱਚ ਕੈਨੇਡਾ ਦੇ ਵੀ ਵਿੱਚ ਹੀ ਹੈ, ਤੇ ਵਰਲਡ ਇਕਨੋਮਿਕ ਫੋਰਮ ਦਾ ਜਿਹੜਾ ਮੈਂਬਰ ਹੈ ਨਾ, ਜਿਹੜਾ ਵੀ ਪ੍ਰਧਾਨ ਮੰਤਰੀ ਹੈ ਪ੍ਰੈਜੀਡੈਂਟ, ਸਮਝ ਲਓ ਕਿ ਉਹ ਕੰਟਰੀ ਦੇ ਵਿੱਚ ਕੋਈ ਵਧੀਆ ਕੰਮ ਨਹੀਂ ਹੋ ਸਕਦਾ।
1: ਠੀਕ ਹੈ ਭਾਜੀ, ਥੈਂਕ ਯੂ, ਆਪਾਂ ਅਗਲੀ ਕਾਲ ਲਈਏ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਬਿਲਕੁਲ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕਰ ਦਿੱਤੇ ਆ, ਹੁਣ ਦੇਖਦੇ ਆ ਵੀ ਸਰਾਸ਼ ਨਾਲ ਆਪਾਂ ਗੱਲਬਾਤ ਕਰੀਏ। ਹੁਣ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਰਾਸ਼ ਜੁੜਿਆ ਸਾਡੇ ਨਾਲ, ਤੇ ਬਹੁਤ ਵਧੀਆ ਤੁਹਾਨੂੰ ਲੋਨ ਦਵਾ ਰਹੇ ਆ। ਤੁਸੀਂ ਜਿਹੜੀ ਇਹ ਲੋਨ ਲਓਗੇ ਨਾ, ਅਪਲਾਈ ਕਰਨਾ, ਸਾਰਾ ਕੰਮ ਕਾਜ ਜਿਹੜਾ ਹੈਗਾ ਸਰਾਸ਼ ਨੇ ਕਰ ਦੇਣਾ, ਕੋਈ ਚੱਕਰ ਨਹੀਂ। ਤੁਸੀਂ ਇਹਨਾਂ ਦੇ ਆਫਿਸ ਜਾਣਾ, ਤੇ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ, ਕਾਲ ਕਰਨ ਲਈ ਅਪੁਆਇੰਟਮੈਂਟ ਬਣਾਉਣ ਲਈ ਪਹਿਲਾਂ 437-264-3175 4372643175। ਸਰਾਂਸ਼ ਸਤਿ ਸ੍ਰੀ ਅਕਾਲ।
0: ਥੈਂਕ ਯੂ, ਸਤਿ ਸ੍ਰੀ ਅਕਾਲ
1: ਜੀ। ਜੀ, ਕੀ ਹਾਲ ਚਾਲ ਹੈ ਤੁਹਾਡਾ? ਜੀ ਜੀ, ਬਹੁਤ ਵਧੀਆ। ਤੇ ਲਓ ਜੀ, ਦੋ ਜੀ ਜਾਣਕਾਰੀ, ਆਪਣੇ ਜਿਹੜਾ ਫੰਡ ਮਿਲ ਰਿਹਾ, ਲੋਨ ਮਿਲ ਰਿਹਾ, ਔਰ ਬਹੁਤ ਵਧੀਆ ਇਹ ਲੋਨ ਮਿਲ ਰਿਹਾ। ਤੇ ਜੇ ਇੱਕ ਕੋਰਸ ਪੂਰਾ ਹੋ ਗਿਆ ਫਿਰ ਦੂਜਾ ਵੀ ਕਰ ਸਕਦੇ ਆ? ਪਹਿਲਾਂ ਤਾਂ ਦੱਸੋ ਵੀ ਜਿਹੜਾ ਲੋਨ ਹੈ ਉਹ ਕਿੰਨਾ ਕੁ ਬਣ ਜਾਂਦਾ ਜੇ ਫੈਮਿਲੀ ਆਫ ਫੋਰ ਹੈ?
0: ਹਾਂਜੀ, ਸੋ ਇਹ ਇੱਕ ਐਸਾ ਲੋਨ ਹੈ ਜੋ ਕਿ ਲੋਨ ਹੈ ਲੇਕਿਨ ਲੋਨ ਕੀ ਤਰ੍ਹਾਂ ਨਹੀਂ ਹੈ, ਬੜਾ ਅਲੱਗ ਹੈ। ਸਬਸੇ ਬੜੀਆ ਲੋਨ ਕਹਿ ਸਕਤੇ ਹੈ ਇਸਕੋ, ਪੂਰੀ ਧਰਤੀ ਪੇ, ਨਾ ਕਿ ਕੈਨੇਡਾ ਮੇ। ਰੀਜ਼ਨ, ਫੈਮਿਲੀ ਆਫ ਫੋਰ ਕੋ ਜੈਸੇ ਬਣਤਾ ਹੈ $1.5 ਲੱਖ, ਹਸਬੈਂਡ ਵਾਈਫ ਦੋਨੋਂ ਆਰਾਮ ਸੇ ਸਟੱਡੀ ਕਰ ਰਹੇ, ਫੁੱਲੀ ਆਨਲਾਈਨ ਕੰਪਿਊਟਰ ਪੇ ਜਾਂ ਲੈਪਟਾਪ ਪੇ ਜਾਂ ਫਿਰ ਸੈੱਲ ਫੋਨ ਪੇ, ਦੋ ਤਿੰਨ ਘੰਟੇ ਕਾਫੀ ਲਗਾ ਤੇ ਗਵਰਨਮੈਂਟ ਉਨਕੋ $1.5 ਲੱਖ ਦੇਤੀ ਹੈ ਟੂ ਕਵਰ ਦੇ ਲਿਵਿੰਗ ਐਕਸਪੈਂਸਿਸ, ਕਹੀਂ ਵੀ ਆਪ ਉਸ ਪੈਸੇ ਕੋ ਖਰਚ ਕਰ ਸਕਤੇ ਹੈ, ਔਰ ਮਤਲਬ 0% ਪੇ ਹੈ, ਬਿਨਾਂ ਕਿਸੀ ਗਾਰੰਟੀ ਕੀ ਹੈ, ਕੋਈ ਇਸ ਮੇਂ ਡਾਕੂਮੈਂਟ ਕਾ ਥੱਪਾ ਨਹੀਂ ਲੱਗਤਾ, 30-90 ਦਿਨ ਆਪਕੇ ਖਾਤੇ ਮੇਂ ਪੈਸੇ ਆ ਜਾਤੇ ਹੈ, ਔਰ 2.5 ਸਾਲ ਬਾਅਦ ਵੀ ਵਿਆਜ ਸਿਰਫ 2.5% ਹੈ ਪੂਰੇ ਸਾਲ ਕਾ, ਮਹੀਨੇ ਕਾ ਨਹੀਂ, ਮਤਲਬ $1,00,000 ਪੇ ਸਿਰਫ ਮਹੀਨੇ ਕਾ ਵਿਆਜ $200। ਕਿਸ਼ਤੇ 2.5 ਸਾਲ ਬਾਅਦ ਸਟਾਰਟ ਹੈ, ਬਤਾਈਏ ਕੌਨ ਸਾ ਲੋਨ ਹੈ ਜੋ ਆਜ ਲੋਗ ਕਿਸ਼ਤੇ 2.5 ਸਾਲ ਬਾਅਦ ਸਟਾਰਟ ਹੈ, ਬਤਾਈਏ।
1: ਅੱਛਾ, ਇਸ ਮੇਂ ਐਲੀਜੀਬਿਲਟੀ ਕੈਸੇ ਬਨਤੀ ਹੈ, ਕੌਨ ਕੌਨ ਐਲੀਜੀਬਲ ਹੈ?
0: ਹਾਂਜੀ, ਯਹਾਂ ਪੇ ਨਾ ਗਵਰਨਮੈਂਟ ਫੰਡਿੰਗ ਕਰ ਰਹੀ ਹੈ, ਇਸ ਲਈ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ, ਆਪ ਸਿਰਫ ਤਭੀ ਐਲੀਜੀਬਲ ਹੈ ਇਸ ਚੀਜ਼ ਕੇ ਲਈ, ਔਰ ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਪੈਨਸ਼ਨ ਪੇ ਹੈ, ਹਾਊਸ ਵਾਈਫ ਹੈ, ਸੈਲਫ ਇੰਪਲੋਇਡ ਹੈ, ਅਨਇੰਪਲੋਇਡ ਹੈ, ਊਬਰ ਡਰਾਈਵਰ ਹੈ, ਸਭ ਐਲੀਜੀਬਲ ਹੈ। 0% ਪੇ ਲੋਨ ਲੀਜੀਏ, ਕੋਈ ਨਕਲੀ ਕਾਗਜ਼ ਨਹੀਂ ਲੱਗਤਾ, ਕੋਈ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਅਪਰੋਚ ਨਹੀਂ ਹੈ, ਸਾਫ਼ ਕੰਮ ਹੈ, 8 ਸਾਲ ਸੇ ਸਾਫ਼ ਤਰੀਕੇ ਸੇ ਕਰ ਰਹੇ, ਪ੍ਰੋਪਰ ਆਫਿਸ ਹੈ, 6 ਬੰਦੇ ਅਕਲੀ ਕੰਮ ਕਰ ਰਹੇ ਹੈ।
1: ਕ੍ਰੈਡਿਟ ਚੈੱਕ ਹੋਤਾ ਹੈ ਇਸਮੇ?
0: ਯੇ ਇੱਕ ਲੌਤਾ ਲੋਨ ਹੈ ਜੋ ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਗਾਰੰਟੀ ਕੇ, ਅਗਰ ਆਪਕਾ ਕ੍ਰੈਡਿਟ ਸਕੋਰ -2 ਵੀ ਹੈ ਤੋ ਵੀ ਆਪ ਐਲੀਜੀਬਲ ਹੈ ਇਸਕੇ ਲਈ, ਕ੍ਰੈਡਿਟ ਚੈੱਕ ਹੋਤਾ ਹੀ ਨਹੀਂ ਹੈ ਇਸਕੇ ਅੰਦਰ ਗਵਰਨਮੈਂਟ ਸੇ।
1: ਠੀਕ ਹੈ, ਔਰ ਇਸਮੇ ਇੱਕ ਯੇ ਵੀ ਬਤਾਏ, ਜਬ ਕੋਰਸ ਕਰ ਰਹੇ ਹੈ ਉਸ ਟਾਈਮ ਤੋ ਇੰਟਰਸਟ ਨਹੀਂ ਲੱਗਤਾ?
0: ਸਹੀ ਕਹਾ ਆਪਨੇ, ਹੈ 2 ਸਾਲ ਕਾ ਕੋਰਸ ਹੈ ਤੋ ਆਪ ਉਸ ਪੈਸੇ ਕੋ ਯੂਜ਼ ਕਰ ਰਹੇ ਹੈ, ਕਹੀਂ ਵੀ ਲਗਾ ਰਹੇ ਹੈ, 0% ਵਿਆਜ ਹੈ, ਕਹੀਂ ਵੀ ਖਰਚ ਕਰ ਰਹੇ ਹੈ 0%, 2.5 ਸਾਲ ਬਾਅਦ ਮਤਲਬ ਕੋਰਸ ਖਤਮ ਹੋਣੇ ਕੇ 6 ਮਹੀਨੇ ਕੇ ਬਾਅਦ ਵਿਆਜ ਲਗਤਾ 2% ਸਾਲ ਕਾ, 15 ਸਾਲ ਕੀ ਆਸਾਨ ਸੀ ਕਿਸ਼ਤੇ ਬਣਤੀ ਹੈ, ਆਪ ਉਸਕੋ ਪੇ ਆਫ ਕਰ ਦੇਤੇ ਹੈ, ਤੋ ਐਸਾ ਲੋਨ ਆਪ ਇਸ ਲੋਨ ਸੇ ਔਰ ਲੋਨ ਵੀ ਉਤਾਰ ਸਕਤੇ ਹੈ ਆਪਣੇ, ਤੋ ਬੜੀ ਅੱਛੀ ਚੀਜ਼ ਹੈ, ਯੇ ਨਹੀਂ ਕਿ ਮੈਂ ਆਪਕੋ ਪੇ ਕਰੂੰ, ਮੈਂ ਖੁਦ ਵੀ ਯੂਜ਼ ਕਰਾ ਹੈ, ਤੋ ਕੋਈ ਚਲਾਕੀ ਨਹੀਂ, ਕੋਈ ਮਿੱਠੀ ਬਾਤੇ ਨਹੀਂ ਹੈ, ਸਾਫ਼ ਕੰਮ ਸਾਫ਼ ਤਰੀਕੇ ਸੇ ਕਰ ਰਹੇ ਹੈ, ਰੀਫਾਈਨੈਂਸਿੰਗ ਜੈਸੇ ਔਰ ਚੱਕਰੋਂ ਮੈਂ ਕਮਿਸ਼ਨ ਮੋਟੀ ਦੇ ਕੇ ਔਰੋਂ ਕੋ ਵੀ ਨਾ ਬਣਾਏ, ਆਪਣਾ ਖਿਆਲ ਰੱਖੇ, ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
1: ਜੀ, ਅੱਛਾ, ਜੈਸੇ ਜਬ ਕੋਰਸ ਕਰ ਰਹੇ ਹੈ ਉਸ 2 ਸਾਲ ਮੇਂ ਕੋਈ ਕੁਛ ਨਹੀਂ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਿਰ ਉਸਕੇ 6 ਮਹੀਨੇ ਔਰ ਮਿਲ ਜਾਤੇ ਹੈ, ਰਾਈਟ?
0: ਬਿਲਕੁਲ ਜੀ, ਗ੍ਰੇਸ ਪੀਰੀਅਡ। ਹਾਂਜੀ,
1: ਠੀਕ ਹੈ। ਅੱਛਾ, ਇਸ ਮੇਂ ਕੋਰਸਿਸ ਆਨਲਾਈਨ ਹੀ ਹੈ ਸਾਰੇ ਕਿ ਪਰਸਨਲ ਕਲਾਸ ਲਗਾਉਣੀ ਪੜਤੀ ਹੈ?
0: ਕਲਾਇੰਟਸ ਕੋ ਪਸੰਦ ਹੈ ਆਨਲਾਈਨ ਕੋਰਸਿਸ, ਤੋ 2-3 ਘੰਟੇ ਵੋ ਕਲਾਸ ਲਗਾਤੇ ਹੈ, ਹਮਾਰੇ ਇਤਨੇ ਅੰਕਲ ਆਂਟੀ ਹੈ ਹਾਊਸ ਵਾਈਫ ਹੈ ਕਲਾਇੰਟਸ, ਰਾਈਟ, ਅਬ ਇਸ ਉਮਰ ਮੇਂ ਉਨਕੋ ਹਮ ਕਹਾਂ ਬੈਗ ਪੈਕ ਪਹਿਨ ਕੇ ਕਾਲਜ ਭੇਜੇਂਗੇ, ਆਸਾਨ ਸੇ ਕੋਰਸ ਹੈ, ਐਗਜ਼ਾਮਿਨੇਸ਼ਨ ਹੈ ਨਹੀਂ, ਆਸਾਨ ਸੀ, ਅਸਾਈਨਮੈਂਟਸ ਹੈ, ਅਟੈਂਡੈਂਸ ਲਗਾਈਏ, ਫੰਡਿੰਗ ਆ ਸਭ ਚੀਜ਼ ਹੀ ਕਰੀਏ, ਕੰਸਿਡਰ।
1: ਅੱਛਾ, ਮੈਕਸ ਏਜ ਕਿਤਨੀ ਹੈ ਇਸਮੇ? अप्लाई करने की।
0: हमारे एक क्लाइंट थे, अपन हो गए 72 इयर्स के थे, वो भी उनकी फर्स्ट इंस्टॉलमेंट रिलीज होगी थी, सेकंड में वो चली वैसे, तो अभी हमने उनका डेथ सर्टिफिकेट लगा के उनकी एप्लीकेशन रोकी है सेकंड इंस्टॉलमेंट के लिए, राइट। तो मतलब एज लिमिट मैटर नहीं करती इसके अंदर।
1: अच्छा, जो ये मनी आती है ना, लोन आता है, तो ये आपके पास आएगा पहले, फिर आप दोगे लोगों को जो अप्लाई, जो एलिजिबल है, के सीधा उनके अकाउंट में जाता?
0: आपने आज लाइक रजिस्टर करा, आप गवर्नमेंट आपको ईमेल भेजती है, आपके ईमेल पे अपना बैंक को सेटअप करते हैं अंदर, और फिर गवर्नमेंट आपके खाते में 30-90 डेज में फंडिंग भेज देती है। हम बीच में नहीं है फाइनेंसिंग में, अब हम आपको कोर्स ज्वाइन कराते हैं, आप स्किल हासिल करते हैं, फंडिंग अपने अकाउंट में हासिल करते हैं। 8 साल में हजारों बंदे लहा लह चुके ने, तो उसके पीछे ना रहो।
1: अच्छा, अपना एड्रेस बता दें और साथ के साथ फोन नंबर बता दें। अच्छा, पहले ना सराश मुझे ये भी बताएं, क्योंकि कल ना कॉल आ गई थी मुझे बाद में, तो फिर आप भी बिजी थे, है ना, बात अपनी हुई नहीं है। वो कहते मैंने अप्लाई किया हुआ, मेरे को तो कोई जवाब ही नहीं आया। ऐसे हाँ। भी हैं कोई हमारे लिसनर जिनके साथ ऐसे हुआ हो, भी अभी तक कुछ हुआ नहीं, ज्यादा टाइम लग गया, या क्या रीजन हो सकता?
0: 2 से 3 महीने तो लगते ही हैं।
1: अच्छा,
0: 30-90 डेज। कोई अगर आज अप्लाई करेगा कल नहीं मिलेगा उसको, तो इतनी पेशेंस आपने होनी चाहिए कि 30-90 डेज आपको आराम से बैठना है। गवर्नमेंट पे सिर्फ आपकी फाइल नहीं है, हजारों फाइलें हैं।
1: ठीक है, बस पर वही है, वो पता क्या था, मुझे लगता है 1-1.5 महीना हुआ, कहते मेरे को तो कोई जवाब ही नहीं आया। मैंने कहा आपको उनका एड्रेस पता, आपको उनका फोन नंबर पता, आप कॉल करें, ऑफिस जाएं, कोई ऐसे तो है नहीं है भी, पता नहीं कुछ कहां, खबर ही नहीं है।
0: जल्दबाजी हम पहले बोल के चलते हैं, हमारी फीस भी 199 है काम होने के बाद, शुरू में कुछ भी नहीं है, तो मतलब उनकी जेब से कुछ गया नहीं, अभी तकलीफ में पढ़ाई कर रहे हैं वो, मतलब अगर वो पीछे हटेंगे तो कॉलेज और हमारा नुकसान, उनका नहीं। हमने फाइल में टाइम स्पेंड करा, कॉलेज ने 2 महीने फ्री में पढ़ाया उनको, तो उन्हीं का फायदा, उनकी जेब से कुछ निकला, अगर वो पीछे भी हटते हैं तो।
1: चलो okay, नंबर दे दे।
0: हमारा एड्रेस है 218 एक्सपर्ट बुलेवर्ड हर एंटर डेरी पे, और नंबर हमारा है 437-264-3175, 437-264-3175, कॉल करो, एस्टिमेट लो, 437-264-3175, 437-264-3175, हुने हुने हुने कॉल करो, 437-264-3175।
1: जी, थैंक यू सराश, थैंक यू वेरी मच। ते लो जी, मैं भी नंबर दे दिनी एक बार, सराश नु तुसी कॉल कर लो, 437-264-3175, 437-264-3175 ते तुसी गल बात कर सकते हो।
2: भाई ये ट्रक ता हुन मैं चंगी तरह चलाउन लग पिया, हुन सोचदा वे कोई यूज ट्रक ही ले लवां, पर समझ नहीं आउंदी वी कित्थों लवां।
3: ओ एदे च सोचण वाली केड़ी गल आ, ईगल ट्रक सेल्स वाले बिल सेखो नु कॉल कर, ओए ओदे तो वधिया कोई नहीं।
4: जी हाँ, जे तुहानू यूज ट्रक दी लोड है, तो तुहाडी पसंद दा मेक एंड मॉडल दा ट्रक तुसी एना तो ले सकदे हो। अपना ट्रक वेचने लई भी याद रखो, ईगल ट्रक सेल, 17 स्ट्रेथन एवेन्यू, ब्रैम्पटन। कॉल विल सेखो, 416-819-6000।
5: रात हमें छड़ दिनी है, पर जनाब चले किथे हो?
6: मैं चलिया स्काईडम ऑटो एंड बॉडी सेंटर, जेडे कर देने मेरी कार दी केयर, बेस्ट सर्विस ते फुल रिपेयर।
5: ए ओई हन, स्काईडम ग्रुप ऑफ कंपनीज, जेना दिया जीटीए दे विच 4 लोकेशन ने, मेरी फ्रेंड अनु दी एक्सीडेंटल कार भी फिक्स करके नवी बनाती सी।
6: जी हां, कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है। रेट वास्ते बेस्ट पैकेज प्रोवाइड कीते जांदे ने। वधेरे जानकारी लई कॉल करो, 905-874-9898।

0: ਬਿਲਕੁਲ ਜੀ ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਵਧੀਆ ਸੋਫੇ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਫੇਰ ਜ਼ਰੂਰ ਕਰੋ ਕਾਲ ਤੇ ਫੇਰ ਵਧੀਆ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ। ਇੱਕ ਕਾਲਰ ਜੁੜੇ ਸਾਡੇ ਨਾਲ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ
1: ਸਾਰਾਸ਼ ਨੇ ਇਹ ਨੀ ਕਿਹਾ ਕੋਈ ਕੁੰਡੀ ਚਾਬੀ ਨਹੀਂ ਹੈ ਤੇ ਕੱਲ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜਿਵੇਂ ਮਿੰਨੀ ਵੈਨ ਹੁੰਦੀ ਹੈ ਸਾਡਾ ਸਵੈਨ ਉਹਦੇ ਵਿੱਚ ਦੋ ਮੂੰਹ ਵਾਲਾ ਬੰਦਾ ਬੈਠਾ ਸੀ। ਕਹਿਣ ਦਾ ਭਾਵ ਸੀ ਕਿ ਇੱਕ ਸੀਟ ਤੇ ਆਪਣੇ ਦੋ ਬੈਠੇ ਸੀਗੇ ਮੂਹਰੇ।
0: ਅੱਛਾ
1: ਆਪਣੇ ਆਪਣੇ ਮਤਲਬ ਪੰਜਾਬੀ
0: ਠੀਕ ਹੈ। ਥੈਂਕ ਯੂ।
1: ਹਾਂਜੀ
0: ਜੀ ਥੈਂਕ ਯੂ।
1: ਬਸ
0: ਚਲੋ ਠੀਕ ਹੈ। ਥੈਂਕ ਯੂ ਬਹੁਤ ਬਹੁਤ ਧੰਨਵਾਦ। ਤੇ ਲਓ ਜੀ 10:56 ਹੋ ਚੁੱਕੇ ਆ ਤੇ ਮੈਂ ਨਾ ਇੱਕ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦੇਵਾਂ ਕਿ ਨਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਲੋੜ ਹੈ ਜਿਹਦੇ ਵਿੱਚ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਤੁਸੀਂ ਲੈਣਾ ਚਾਹੁੰਦੇ ਹੋ ਤੇ ਜਾਂ ਸਟੈਂਡ ਅਲੋਨ ਪੋਲਿਸੀਜ਼ ਤੁਸੀਂ ਲੈਣੀ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਵਿਜ਼ਟਰ ਜਾਂ ਸੁਪਰਵੀਜ਼ਾ ਦੇ ਬੈਸਟ ਕੋਟ ਲੈਣੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ। ਕਿਉਂ? ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਸਾਰੇ ਇੱਥੇ ਆਉਂਦੇ ਆ ਨਾ ਕਈ ਵਾਰ ਆਪਾਂ ਅਣਗੌਲਾ ਕਰ ਦਿੰਦੇ ਹਾਂ ਵੀ ਚਲੋ ਛੱਡੋ ਪਰੇ ਕੀ ਇਹ $200 ਲਾਉਣਾ ਹੈ ਨਾ। ਕਈ ਵਾਰ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ ਔਰ ਆਪਾਂ ਨੂੰ ਨਿਊਜ਼ ਦੇ ਵਿੱਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ। ਸੋ ਉਹ ਜੇ ਆਪਾਂ ਨਿਊਜ਼ ਸੁਣਦੇ ਹਾਂ ਤੇ ਜਦੋਂ ਆਪਾਂ ਨੇ ਕੁਛ ਵਰਕ ਕਰਨਾ ਯਾਨੀ ਕਿ ਸਾਨੂੰ ਲੋੜ ਹੈ ਤੇ ਜ਼ਰੂਰ ਐਕਸ਼ਨ ਲੈ ਲਿਆ ਕਰੋ, ਸੋਚੀ ਨਾ ਜਾਇਆ ਕਰੋ। ਇੱਦਾਂ ਹੀ ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਨਾ ਬੜੇ ਕਈ ਸੋਚੀ ਜਾਂਦੇ ਆ ਵੀ ਕਰਾਈਏ ਕਿ ਨਾ, $20-$40 ਦੀ ਜੇ ਤੁਸੀਂ ਟਰਮ ਇੰਸ਼ੋਰੈਂਸ ਲੈ ਲਓਗੇ ਨਾ ਕੋਈ ਫਰਕ ਨਹੀਂ ਪੈਣ ਲੱਗਿਆ। ਪਰ ਕਈ ਵਾਰ ਜਦੋਂ ਕੋਈ 19 ਗੱਲ ਹੋ ਜਾਂਦੀ ਹੈ ਨਾ ਪਰਿਵਾਰ ਪਿੱਛੇ ਬਸ ਉਹਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨਾ ਉਹ ਫਿਰ ਉਹਨਾਂ ਨੂੰ ਹੀ ਪਤਾ ਕਿਉਂਕਿ ਕੋਈ ਕਿਸੇ ਦੀ ਚਾਹ ਕੇ ਵੀ ਕਿਸੇ ਤਰੀਕੇ ਦੀ ਹੈਲਪ ਨਹੀਂ ਫਿਰ ਕਰ ਸਕਦਾ ਹੁੰਦਾ। ਬਾਕੀ ਆਪਣੇ ਇਨਵੈਸਟਮੈਂਟ ਪਲਾਨ ਜ਼ਰੂਰ ਓਪਨ ਕਰਾਓ, ਆਪਣੀ ਸੇਵਿੰਗ ਜ਼ਰੂਰ ਕਰੋ। ਮੇਰਾ ਨੰਬਰ ਤੁਸੀਂ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ। ਔਰ ਮੈਨੂੰ ਨਾ ਬੜੀ ਖੁਸ਼ੀ ਹੁੰਦੀ ਹੈ, ਤੁਹਾਡੀਆਂ ਬਹੁਤ ਸਾਰੀਆਂ ਮੈਨੂੰ ਕਾਲਸ ਆਉਂਦੀਆਂ, ਬਹੁਤ ਸਾਰੀ ਤੁਹਾਡੀ ਜਿਹੜੀ ਇਨਕੁਆਇਰੀਜ਼ ਹੁੰਦੀਆਂ ਤੁਸੀਂ ਮੈਨੂੰ ਕਾਲ ਕਰਦੇ ਹੋ, ਤੁਹਾਡਾ ਦਿਲੋਂ ਮੈਂ ਧੰਨਵਾਦ ਕਰਦੀ ਹਾਂ। ਅਤੇ ਬਾਕੀ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ ਚਾਹੇ ਇੰਸ਼ੋਰੈਂਸ ਸੰਬੰਧੀ ਜਾਂ ਆਪਣੇ ਗੁਰਦਾਸ ਰੇਡੀਓ, ਠੀਕ ਹੈ? ਅਤੇ ਨਾਲ ਦੀ ਨਾਲ IPTV ਬਾਕਸ 'ਤੇ ਅਤੇ ਤੁਸੀਂ ਸਾਨੂੰ ਸੁਣਦੇ ਦੇਖਦੇ ਹੀ ਹੋ ਅਤੇ ਜ਼ਰੂਰ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਜ਼ਰੂਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। 647-7563 ਮੇਰਾ ਨੰਬਰ ਹੈ, ਇਸ ਨੰਬਰ ਨੂੰ ਘੁਮਾ ਕੇ ਤੁਸੀਂ ਮੇਰੇ ਨਾਲ ਐਨੀ ਟਾਈਮ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ। ਬਾਕੀ ਇੱਕ ਵਾਰ ਮੈਂ ਫਿਰ ਨੰਬਰ ਦੇ ਦਿੰਦੀ ਹਾਂ ਦੁਆਬਾ ਟੂਰਸ ਐਂਡ ਟਰੈਵਲਸ ਦਾ, ਅਤੇ ਤੁਸੀਂ ਜ਼ਰੂਰ ਟਿਕਟਾਂ ਜਿਹੜੀਆਂ ਇੰਨੇ ਵਧੀਆ ਰੇਟ ਆਏ ਹੋਏ ਆ ਨਾ ਇਹਨਾਂ ਨੂੰ ਤੁਸੀਂ ਲੈ ਸਕਦੇ ਹੋ। ਦੀਪਾਂਸ਼ ਨੂੰ ਕਾਲ ਕਰ ਲਓ 905-673-1400 'ਤੇ ਗੱਲਬਾਤ ਕਰੋ ਅਤੇ ਇਹ ਰੇਟ ਜਿਹੜੇ ਬੜੇ ਕਮਾਲ ਦੇ ਆ ਤੁਹਾਨੂੰ ਮਿਲ ਰਹੇ ਆ। ਮੈਂ ਇੱਕ ਵਾਰ ਫਿਰ ਮਾੜੇ ਜਿਹੇ ਫਟਾਫਟ ਦੱਸ ਦਿੰਦੀ ਹਾਂ, 1470 'ਚ ਇੱਕ ਬੈਗ 'ਚ ਇੱਕ ਬੈਗ ਲੈ ਕੇ ਜਾ ਸਕਦੇ ਹੋ, ਜੇ ਦੋ ਬੈਗ ਲੈ ਕੇ ਜਾਣੇ 1520 'ਚ ਡਾਇਰੈਕਟ ਫਲਾਈਟ ਹੈ, ਟੋਰੋਂਟੋ ਬਹਿਣਾ ਸਿੱਧਾ ਦਿੱਲੀ, ਇੱਥੇ ਬਹਿ ਕੇ ਠਾ ਦਿੱਲੀ ਪਹੁੰਚਣਾ। ਅਤੇ ਲਓ ਜੀ 905-673-1400 ਨੰਬਰ ਹੈ ਅਤੇ ਨਾਲ ਦੀ ਨਾਲ ਤੁਸੀਂ ਨੰਬਰ ਲੈ ਲਓ ਗੁਣਤਾਸ ਦਾ। ਜੇ ਤੁਹਾਨੂੰ ਆਟੋ ਹੋਮ ਇੰਸ਼ੋਰੈਂਸ ਚਾਹੀਦੀ ਹੈ, ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੈ, ਫਲੀਟ ਇੰਸ਼ੋਰੈਂਸ ਚਾਹੀਦੀ ਹੈ, ਫਿਰ ਤੁਸੀਂ ਗੱਲਬਾਤ ਕਰੋਗੇ 647-919-1002 'ਤੇ। ਲਓ ਜੀ ਹੁਣ ਹੋ ਗਿਆ ਆਪਣਾ ਸਮਾਂ ਜਾਣ ਦਾ ਅਤੇ ਖੁਸ਼ ਰਹੋ ਹਮੇਸ਼ਾ। ਅੱਜ ਰੱਖੜੀ ਦਾ ਤਿਉਹਾਰ ਹੈ ਅਤੇ ਵੈਸੇ ਵੀ ਕਹਿੰਦੇ ਆ ਵੀ ਆਪਣਾ ਬ੍ਰੈਂਪਟਨ ਦੂਜੇ ਨੰਬਰ 'ਤੇ ਆ ਗਿਆ ਪੂਰੇ ਕੈਨੇਡਾ ਵਾਈਡ, ਹੈਪੀਐਸਟ ਸਿਟੀ ਆਫ ਕੈਨੇਡਾ। ਅਤੇ ਲਓ ਜੀ ਤੁਹਾਡਾ ਦਿਨ ਹੋਵੇ ਵਧੀਆ, ਵੀਕਐਂਡ ਹੋਵੇ ਵਧੀਆ, ਮਿਲਦੇ ਹਾਂ ਮੰਡੇ ਨੂੰ। ਸਤਿ ਸ਼੍ਰੀ ਅਕਾਲ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਹੈ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-405-2828
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ।
4: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਲੈ।
3: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valio, ready ho jo. Buy your tickets at ticketmaster.ca or call 647-964-8573.
5: HK Movers ka ho saath, local and long distance ke liye tension lene ki nahi hai baat. HK Movers, home, office, apartments and delivery, big or small, we move it all. We also ship cars, we also do storage. 30 years experience, we serve with a smile. HK Movers, give us a call. Mr. Harminder, 416-524-6704, 416-524-6704.
6: Hassle free moving ke liye HK Movers.

0: health insurance specialist from TalkTrace Insurance Agency.
1: ਕਾਰਾਂ ਐਸਯੂਵੀ ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600 ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
2: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾ ਤੁਹਾਡਾ ਬਾਦਲ ਬੰਸਰਾ ਜੰਸ
3: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਇਹ ਅੱਲਾਹ ਤਾਲਾ ਜੀਸਸ ਮਹਾਰਾਜ ਤੁਹਾਡੀ ਸਦਾ ਸਦਾ ਸਦਾ ਜੈ ਹੋਵੇ। ਆਪਣੇ ਬੱਚਿਆਂ ਦੇ ਤੁਸੀਂ ਇਸੇ ਤਰ੍ਹਾਂ ਦੀ ਮਿਹਰ ਭਰਿਆ ਹੱਥ ਰੱਖਿਓ, ਸਾਰੇ ਪਰਿਵਾਰਾਂ ਵਿੱਚ ਖੁਸ਼ੀਆਂ, ਤੰਦਰੁਸਤੀਆਂ ਔਰ ਕੰਮਾਂ ਕਾਰਾਂ 'ਚ ਬਰਕਤਾਂ ਦਾ ਪਾਇਓ। ਤੁਹਾਡੇ ਸਾਰਿਆਂ ਦੀ ਅਰਦਾਸ ਦੇ ਨਾਲ ਜਿਹੜੇ ਜਿਹੜੇ ਵੀ ਗੁਰੂ ਨੂੰ, ਜਿਹੜੇ ਜਿਹੜੇ ਵੀ ਰੱਬ ਨੂੰ ਤੁਸੀਂ ਮੰਨਦੇ ਆ, ਉਸ ਰੱਬ ਦੇ ਅੱਗੇ ਆਪਾਂ ਅਰਦਾਸ ਕਰਦੀ ਹੈ ਤੁਹਾਡੀ ਤੰਦਰੁਸਤੀ ਦੀ, ਤੁਹਾਡੇ ਕੰਮ ਕਾਜ ਦੀ, ਤੁਹਾਡੀਆਂ ਖੁਸ਼ੀਆਂ ਦੀ। ਅਤੇ ਅੱਜ ਹੈ ਦਿਨ ਫਰਾਈਡੇ, ਅੱਜ ਫਰਾਈਡੇ ਦੇ ਦਿਨ ਦੇ ਵਿੱਚ ਅੱਜ ਦਿਨ ਵੀ ਕੈਸਾ ਕਮਾਲ ਦਾ ਲੱਗਾ ਬਈ, ਬਾਹਰ ਅੱਜ ਦਿਨ ਚੜ੍ਹਿਆ। ਹਰਜੀਤ ਜੀ ਪੁੱਛਦੇ ਆ ਵੀ ਹਰਜੀਤ ਸਿੰਘ ਦਾ ਡਾਇਲੋਗ ਕਿਹੜਾ, ਅੱਜ ਦਿਨ ਚੜ੍ਹਿਆ ਕਿਹਦੇ ਵਰਗਾ ਦਿਨ ਚੜ੍ਹਿਆ, ਇਹ ਤਾਂ ਫਿਰ ਪਹਿਲਾ ਕਾਲਰ ਹੀ ਦੱਸੇਗਾ। ਹੈਲੋ,
1: ਹਾਂਜੀ ਭਾਜੀ
0: ਜੀ, ਜਨਾਬ ਕੀ ਹਾਲ ਆ ਬੀਬਾ ਬੋਏ ਜੀ? ਸਭ ਤੋਂ ਪਹਿਲਾਂ ਅੱਜ ਦਿਨ ਚੜ੍ਹਿਆ, ਅੱਜ ਦਿਨ ਕਿਹਦੇ ਵਰਗਾ ਚੜ੍ਹਿਆ?
1: ਸੋਹਣੇ
0: ਰੰਗ ਵਰਗਾ। ਤੁਸੀਂ ਅਗਲਾ ਪਿੱਛੇ ਲਾ ਤਾ, ਪਿਛਲਾ ਅੱਗੇ ਲਾ ਤਾ,
1: ਕੋਈ ਨਾ, ਮੁਹਾਵਰਾ ਤਾਂ ਬਣ ਗਿਆ ਨਾ।
0: ਹਰਜੀਤ ਸਿੰਘ ਵਰਗਾ ਨੀ ਬੋਲਿਆ, ਜਿੱਦਾਂ ਹਰਜੀਤ ਸਿੰਘ ਪਿਆਰ ਨਾਲ ਬੋਲਦਾ ਹੁੰਦਾ, ਅੱਜ ਦਿਨ ਚੜ੍ਹਿਆ
1: ਸਜਣਾ ਦੇ ਸੋਹਣੇ ਸੋਹਣੇ ਰੰਗ ਵਰਗਾ,
0: ਫਿਰ ਵੀ ਨੀ ਗੱਲ ਬਣੀ ਹਾਲੇ, ਅੱਜ ਦਿਨ ਚੜ੍ਹਿਆ
1: ਤੁਸੀਂ ਬੋਲੋ।
0: ਨਹੀਂ ਤੁਸੀਂ ਭੁੱਲ ਗਏ ਕੀ ਗੱਲ, ਜਦੋਂ ਇਹੋ ਜਿਹਾ ਦਿਨ ਲੱਗਾ ਫਿਰ ਉਦੋਂ ਦਾ ਮੈਂ ਯਾਦ ਕਰਦਾ, ਅੱਜ ਦਿਨ ਚੜ੍ਹਿਆ ਹਰਜੀਤ ਜੀ ਸੋਹਣੇ ਸੋਹਣੇ ਸਜਣਾ ਦੇ ਰੰਗ ਵਰਗਾ, ਸੋਹਣੇ ਸੋਹਣੇ ਸਜਣਾ ਦੇ ਰੰਗ ਵਰਗਾ ਅੱਜ ਦਿਨ ਚੜ੍ਹਿਆ ਹੈ ਬਈ। ਤੇ ਇਸ ਖੂਬਸੂਰਤ ਦਿਨ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ। ਦੱਸੋ ਅੱਜ ਸਰ ਕੀ ਸੇਵਾ ਤੁਹਾਡੀ ਕਰੀਏ, ਹੁਕਮ।
1: ਮੈਂ ਤਾਂ ਕਹਿੰਦਾ ਦੱਸਦਾ, ਤਿੰਨ ਸਿੰਗਰ ਲਗਾਓ ਤੁਸੀਂ।
0: ਹੰਸਰਾਜ ਹੰਸਰਾ ਵਿੱਚ ਤੁਹਾਨੂੰ ਪਤਾ ਸ਼ੋਅ ਹੋ ਰਿਹਾ 18 ਤਰੀਕ ਨੂੰ, ਚੇਤਾ ਰੱਖਿਆ ਮਾੜਾ ਜਿਹਾ।
1: ਉਹ ਤਾਂ ਮੈਨੂੰ ਪਤਾ ਹੀ ਆ, ਹੁਣ ਜੇ ਮੈਂ ਉਹਨਾਂ ਦਾ ਦੱਸ ਦਿੱਤਾ ਫਿਰ ਤੁਸੀਂ ਉਹਨਾਂ ਦੇ ਗਾਣੇ ਲਗਾ
0: ਕੇ ਦੇ। ਤੁਸੀਂ ਤਿੰਨੇ ਹੀ ਨਾ, ਤੁਸੀਂ ਤਿੰਨੇ ਹੀ ਆਰਟਿਸਟ, ਇੱਕ ਬੰਦੇ ਦਾ ਨਾਂ ਹੀ ਲੈ ਦੋ, ਹੰਸਰਾਜ ਹੰਸ, ਹੰਸ ਰਾਜ ਹੰਸ, ਫਿਰ ਕਹਿ ਦਿਓ ਕੱਲਾ ਹੰਸਰਾਜ ਆਰਟਿਸਟ ਇੱਕੋ ਹੀ ਹੋਇਆ, ਏਦਾਂ ਨਾ ਕਹਿ ਦਿਓ ਤੁਸੀਂ ਕਦੇ ਖਿਆਲ ਨਾਲ।
1: ਨਹੀਂ ਮੈਂ ਏਦਾਂ ਵੀ ਕਹਿ ਸਕਦਾ ਰਾਜ ਹੰਸ,
0: ਹਾਂ ਹਾਂ
1: ਹੰਸ ਰਾਜ,
0: ਹਾਂ ਹਾਂ
1: ਰਾਜ ਹੰਸ ਹੰਸ,
0: ਤੇ ਇੱਕ ਪਦਮ ਸ਼੍ਰੀ ਹੰਸ, ਠੀਕ ਹੈ ਨਾ। ਕਲਾਕਾਰ ਇੱਕੋ ਹੀ ਹੋ ਗਿਆ ਤੇ ਫਿਰ ਚੋਇਸ ਕਹਿੰਦੇ ਆਉਂਦੇ ਵੀ ਕੋਈ ਰਹਿ ਨੀ ਗਈ ਹੁਣ। ਹੈ
1: ਚਲੋ ਆਪਾਂ ਏਦਾਂ ਕਰਦੇ ਆਪਾਂ ਤਿੰਨ ਸਿੰਗਰ ਦੱਸਦੇ ਹਾਂ,
0: ਜੀ ਜੀ
1: ਠੀਕ ਆ, ਦੇਖਦੇ ਹਾਂ ਜਨਤਾ ਕਿਹੜੇ ਚੂਜ਼ ਕਰਦੀ ਹੈ।
0: ਕੋਈ ਗੱਲ ਨੀ ਸਰ,
1: ਠੀਕ ਆ। ਚਲੋ ਪਹਿਲੇ ਹੋ ਗਏ ਹੰਸਰਾਜ
0: ਸਾਹਿਬ, ਠੀਕ ਆ। ਦੂਸਰਾ ਠੀਕ ਆ,
1: ਤੀਸਰਾ
0: ਸੁਰਜੀਤ ਬਿੰਦਰਕ ਸਾਹਿਬ, ਬੜੀ ਠੀਕ ਆ ਸਰ, ਬੜੀ ਮਿਹਰਬਾਨੀ। ਔਰ ਬੀਬਾ ਬਾਜੀ ਥੈਂਕ ਯੂ ਵੈਰੀ ਮਚ। ਲਓ ਜੀ ਅੱਜ ਪਹਿਲੇ ਕਾਲਰ ਦੀ ਚੋਇਸ ਹੈ, ਔਰ ਸਭ ਤੋਂ ਪਹਿਲੇ ਤਾਂ ਹੰਸਰਾਜ ਹੰਸਾ ਵੀ ਆ ਜਿਹਨਾਂ ਦਾ ਸ਼ੋਅ 18 ਤਰੀਕ ਨੂੰ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਲਿਵਿੰਗ ਆਰਟ ਸੈਂਟਰ ਦੇ ਵਿੱਚ। ਟਿਕਟਾਂ ticketmaster.ca ਤੋਂ ਲੈ ਲਓ, ਥੋੜੇ ਢਿੱਲੇ ਆ ਤੁਸੀਂ ਹਲੇ ਬਈ, ਮੈਂ ਤੁਹਾਨੂੰ ਆਉਣੇ ਨਹੀਂ ਕਹਿ ਦੇਣਾ ਵੀਰ ਮੇਰਿਓ। ਮੈਂ ਤਾਂ ਕਹਿੰਦਾ ਸੀ ਬੀਬੀਆਂ ਨੇ ਚੱਲਦੀ ਆ ਘਰਾਂ 'ਚ ਬਹੁਤ ਜ਼ਿਆਦਾ, ਪਰ ਲੱਗਦੀਆਂ ਬੀਬੀਆਂ ਨੇ ਵੀ ਕਦੇ ਮਨਾਇਆ ਨਹੀਂ ਆਪਣੇ ਸਿਰ ਦੇ ਸਾਈ ਨੂੰ ਹਲੇ ਤੱਕ ਹੈ। ਅਤੇ ਮੈਨੂੰ ਪਤਾ ਲੱਗ ਜਾਂਦਾ ਜਦੋਂ ਟਿਕਟਾਂ ਹਿਲਦੀਆਂ, ਪਰ ਮੈਨੂੰ ਤਾਂ ਬੜਾ ਮਾਣ ਸੀ ਤੁਹਾਡੇ 'ਤੇ ਲੇਡੀਜ਼ ਜਿੰਨੀਆਂ ਸਾਡੀਆਂ ਸੁਣ ਰਹੀਆਂ ਕਿ ਤੁਸੀਂ ਪੰਜਾਬੀ ਵਿਰਸੇ ਨੂੰ ਇੰਨਾ ਪਿਆਰ ਕਰਦੇ ਆ ਕਿ ਤੁਸੀਂ ਤਾਂ ਇੰਨੀ ਦੇਰ ਤੱਕ ਸ਼ੋਅ ਨੂੰ ਫੁੱਲ ਕਰ ਦੇਣਾ ਸੀ, ਪਰ ਪਤਾ ਨਹੀਂ। ਚਲੋ ਇਸ ਵੀਕਰ ਤਾਂ ਲੈ ਲਿਓ ਟਿਕਟਾਂ, ਕੋਈ ਗੱਲ ਨਹੀਂ, ticketmaster.ca ਤੁਹਾਨੂੰ ਟਿਕਟਾਂ ਮਿਲ ਜਾਣੀਆਂ। ਸਟੂਡੀਓ ਦਾ ਨੰਬਰ ਤਾਂ ਠੀਕ ਹੋ ਹੀ ਗਿਆ ਆ ਹੁਣ, ਠੀਕ ਹੈ ਨਾ। ਅਤੇ ਨਾਲੇ ਪਹਿਲੀ ਕਾਲ ਜਿਹੜੀ ਆਈ ਹੈ, ਤਿੰਨ ਆਰਟਿਸਟ ਜਿਹੜੇ ਅੱਜ ਦੇ ਚੁਣੇ ਉਹਨਾਂ ਨੇ, ਇੱਕ ਆਰਟਿਸਟ ਹੰਸ ਰਾਜ ਹੰਸ ਸਾਹਿਬ, ਦੂਸਰੇ ਆਰਟਿਸਟ ਸਰਦੂਰ ਸਿਕੰਦਰ ਸਾਹਿਬ ਅਤੇ ਤੀਸਰੇ ਆਰਟਿਸਟ ਸੁਰਜੀਤ ਬਿੰਦਰਖੀਆ ਸਾਹਿਬ। ਤਿੰਨਾਂ ਦੇ ਵਿੱਚੋਂ ਦੇਖਦੇ ਹਾਂ ਵੀ ਤਿੰਨ ਕਾਲਸ ਕਿੱਧਰ ਜਾਂਦੀਆਂ ਅਤੇ ਉਹ ਫੈਸਲਾ ਹੋ ਜਾਊਗਾ। ਸਟੂਡੀਓ ਦਾ ਨੰਬਰ ਸੇਮ ਹੀ ਆ ਜਿਹੜੇ ਨੰਬਰ ਪਹਿਲਾਂ ਹੁੰਦੇ ਸੀ, 9056733337, 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। 11:11 ਹੋ ਗਏ ਆ ਤੇ ਇਹ ਨੰਬਰ ਬੜਾ ਬਈ ਕਮਾਲ ਦਾ ਨੰਬਰ ਆਉਂਦਾ 11:11 ਹੈ। ਤੇ ਬਾਕੀ ਦੇਖਦੇ ਹਾਂ ਵੀ ਦੂਸਰੀ ਕਾਲ ਕਿੱਧਰ ਜਾਂਦੀ ਹੈ, ਕਿੱਧਰ ਵੋਟ ਪਾਉਂਦੀ ਹੈ। ਤੁਹਾਡੇ ਵਾਸਤੇ ਨੰਬਰ ਸਟੂਡੀਓ ਦਾ ਸੇਮ ਹੀ ਹੈ, 9056633337 'ਤੇ ਤੁਹਾਡੀ ਅਗਲੀ ਕਾਲ ਜਿਹੜੀ ਆ ਸਕਦੀ ਹੈ ਕਿ ਤੁਸੀਂ ਵੋਟ ਅਗਲੇ ਕਿਹੜੇ ਆਰਟਿਸਟ ਨੂੰ ਤੁਸੀਂ ਵੋਟ ਪਾਉਣੇ ਚਾਹੁੰਦੇ ਆ, ਇਹ ਹੁਣ ਪਸੰਦ ਤੁਹਾਡੀ ਹੈ। ਅਤੇ ਮੈਂ ਤਾਂ ਤੁਹਾਡਾ ਸੇਵਾਦਾਰ ਇੱਥੇ ਬੈਠਾ, ਤੁਹਾਨੂੰ ਖੁਸ਼ ਕਰਨਾ, ਤੁਹਾਡੇ ਗੀਤ ਸੰਗੀਤ ਤੁਹਾਡੀ ਮਨਮਰਜ਼ੀ ਦੇ ਲਾਉਣੇ, ਬਾਕੀ ਜਿਵੇਂ ਤੁਸੀਂ ਆਖੋ ਉਸੇ ਤਰ੍ਹਾਂ ਹੀ ਹੋਣਾ। 905-673-3337। ਹੈਲੋ,
2: ਗੁੱਡ ਮਾਰਨਿੰਗ ਸਰ, ਸਤਿ ਸ੍ਰੀ ਅਕਾਲ
0: ਜੀ। ਗੁੱਡ ਮਾਰਨਿੰਗ ਸਰ, ਕੀ ਹਾਲ ਚਾਲ ਆ?
2: ਹੈਪੀ ਫਰਾਈਡੇ।
0: ਹੈਪੀ ਫਰਾਈਡੇ ਜੀ, ਹੈਪੀ ਫਰਾਈਡੇ।
2: ਵਧਾਈਆਂ ਦੋਨਾਂ ਨੂੰ, ਬਹੁਤ ਬਹੁਤ ਟੈਲੀਫੋਨ ਤੁਹਾਡੇ ਚੱਲ ਗਿਆ ਤੇ ਆਪਣਾ ਭਰਾ ਸਰਦੂਲ ਸਿਕੰਦਰ ਸਰ ਨੂੰ ਯਾਦ ਕਰ ਲਓ।
0: ਸਰਦੂਲ ਸਿਕੰਦਰ ਸਰ,
2: ਹਾਂਜੀ, ਆਪਾਂ ਵੀ ਚਲੇ ਜਾਣਾ ਛੇਤੀ ਉਹਨਾਂ ਕੋਲ, ਚੰਗਾ? ਤੁਸੀਂ ਪਹਿਲਾਂ ਜਾਓ ਜਗ੍ਹਾ ਮੰਨ ਲਓਗੇ।
0: ਲੈ ਦੱਸ, ਕੋਈ ਚਾਹੀਦੀ ਗੱਲ ਨਾ ਬੋਲੀ ਸਵੇਰੇ ਸਵੇਰੇ, ਕਹਿੰਦਾ ਤੁਸੀਂ ਪਹਿਲਾਂ ਚਲੇ ਜਾਣਾ, ਮੈਂ ਬਾਹਰ ਜਾਣਾ। ਇਹ ਭਾਈ ਕਿ ਸਾਨੂੰ ਨਹੀਂ ਪਤਾ ਕਿੰਨੇ ਪਹਿਲਾਂ ਜਾਣਾ ਤੇ ਕਿੰਨੇ ਬਾਹਰ ਜਾਣਾ, ਇਹ ਤਾਂ ਉਸ ਪਰਬਤ ਦੀ ਗਾਰ ਦੇ ਹੱਥੇ ਜੀ ਆ। ਆਪਾਂ ਕਿਸੇ ਨੂੰ ਇਹਦੇ ਬਾਰੇ ਨਹੀਂ ਕੋਈ ਕਿੰਤੂ ਪਰੰਤੂ ਕੀਤਾ ਜਾ ਸਕਦਾ, ਠੀਕ ਹੈ ਨਾ ਕਾਲੇ ਭਾਜੀ? ਚਲੋ ਕੋਈ ਗੱਲ ਨਹੀਂ, ਜਿਵੇਂ ਤੁਹਾਡਾ ਹੁਕਮ। 905-673-3337 ਤੇ ਅਗਲੀ ਕਾਲ ਆ ਸਕਦੀ ਹੈ, ਪਹਿਲੀ ਕਾਲ ਜਿਹੜੀ ਕਿ ਸਰਦੂਲ ਸਿਕੰਦਰ ਸਾਹਿਬ ਨੂੰ ਪੈ ਗਈ ਹੈ, ਔਰ ਦੇਖਦੇ ਹਾਂ ਕਿ ਅਗਲੀ ਕਾਲ ਕਿੱਧਰ ਜਾਂਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਹੈਲੋ। ਓਹੋ, ਥੋੜ੍ਹਾ ਜਿਹਾ ਹੋਲਡ ਕਰ ਲਿਆ ਗੁਰੂ ਜੀ, 4416 ਨੰਬਰ ਸਰਕਾਰ, 905-673-3337, 905-673-3337 ਤੇ ਤੁਹਾਡੀ ਕਾਲ ਆ ਸਕਦੀ ਹੈ। ਇਸ ਆਉਣ ਵਾਲੇ ਐਤਵਾਰ ਨੂੰ ਐਮ ਈ ਵਿਰਕ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਹੈ, ਔਰ ਤੁਹਾਡੇ ਵਾਸਤੇ ਐਮ ਈ ਵਿਰਕ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ $25 ਦੀਆਂ ਮਿਲ ਰਹੀਆਂ। ਤੁਸੀਂ ਆਨਲਾਈਨ ਜਾ ਕੇ ਖਰੀਦ ਸਕਦੇ ਹੋ ticketmaster.ca ਤੋਂ। ਇਸ ਸੰਡੇ ਨੂੰ ਇਹ ਪ੍ਰੋਗਰਾਮ ਹੋ ਰਿਹਾ ਦ ਗ੍ਰੇਟ ਕੈਨੇਡੀਅਨ, ਜਿਹੜਾ ਸੈਂਟਰ ਹੈ ਜਿੱਥੇ ਕਸੀਨੋ ਹੈ, ਉਹਦੇ 'ਚ ਬੜਾ ਵਧੀਆ ਥੀਏਟਰ ਬਣਿਆ ਹੈ, ਉੱਥੇ ਜਾ ਕੇ ਤੁਸੀਂ ਇੰਜੋਏ ਕਰਨਾ ਹੈ ਪੰਜਾਬੀ ਵਿਰਸਾ। ਹੈਲੋ
2: ਹਰਜੀਤ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
2: ਲਖਵਿੰਦਰ ਮਲਤਾਨੀ ਬੋਲ ਰਿਹਾ। ਹਰਜੀਤ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਇੱਕ ਵੀਰ ਜੀ ਹੁਣੇ ਆਏ ਸੀਗੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਪਲੀਜ਼ ਏਅਰ ਦਾ ਟਾਈਮ ਬੜਾ ਕੀਮਤੀ ਹੁੰਦਾ, ਇੱਦਾਂ ਨਾ ਕਰਿਆ ਕਰੋ ਮੇਰਾ ਵੀਰ।
0: ਕੋਈ ਗੱਲ,
2: ਆਪਣੇ ਕੁਛ ਸ਼ੁਭ ਸ਼ਾਵਾਂ ਦਿਆ ਕਰੋ, ਕਿਉਂ ਚਲੇ ਜਾਣਾ ਤੁਸੀਂ ਭਾਜੀ?
0: ਅੱਛਾ ਦੇਖੋ, ਮੈਂ ਹੈਰਾਨ ਹਾਂ, ਨਹੀਂ ਨਹੀਂ ਇੱਕ ਸੈਕਿੰਡ, ਮੈਂ ਸਵੇਰੇ ਆ ਕੇ ਤੁਹਾਡੇ ਸਾਰਿਆਂ ਦੀਆਂ ਤੰਦਰੁਸਤੀ ਨਾਲ ਅਰਦਾਸਾਂ ਮੰਗਦਾ ਹਨਾ ਬਾਬਾ ਜੀ, ਤੁਹਾਨੂੰ ਚੜ੍ਹਦੀ ਕਲਾ ਰੱਖਣ। ਤੇ ਇਹ ਵੀਰ ਮੇਰਾ, ਚਲੋ ਹਾਸੇ ਦੀ ਗੱਲ ਕਰਦਾ, ਕੋਈ ਗੱਲ ਨੀ, ਆਪਣਾ ਵੀਰ ਆਓ, ਕੋਈ ਗੱਲ ਨੀ।
2: ਨਹੀਂ ਨਹੀਂ ਮੈਨੂੰ, ਮੈਂ ਵੀ ਜਾਣਦਾ ਇਸ ਵੀਰ ਨੂੰ, ਮੈਂ ਕੋਈ ਉਹਨਾਂ ਨੂੰ ਮਾੜੀ ਗੱਲ ਨਹੀਂ ਕਹਿ ਰਿਹਾ, ਮੈਂ ਚੰਗੀ ਗੱਲ ਕਹਿ ਰਿਹਾ ਵੀ ਆਪਾਂ ਚੰਗੀ ਚੰਗੇ ਲਫ਼ਜ਼ ਮੋਜੂ ਕੱਢੀਏ ਨਾ, ਉਹ ਜ਼ਿਆਦਾ ਵਧੀਆ ਲੱਗਦਾ ਸਰ, ਏਅਰ ਦੇ ਉੱਤੇ ਲੋਕੀ ਸੁਣਦੇ ਬਹੁਤ ਆ ਭਾਜੀ।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸਾਰੇ
2: ਬਹੁਤ ਜ਼ਿਆਦਾ ਜ਼ਰੂਰੀ ਹੈ,
0: ਸਾਰੇ ਸਾਰੇ
2: ਕਾਲੇ। ਹਾਂਜੀ
0: ਜੀ ਜੀ, ਬੋਲੋ ਵੀਰੇ।
2: ਮੈਂ ਕਾਲੇ ਭਾਜੀ ਨੂੰ ਜਾਣਦਾ, ਮੈਂ ਵੀ ਬੜਾ ਰੇਡੀਓ ਤੇ ਆਉਂਦਾ, ਬੜੇ ਸੁਲਝੇ ਹੋਏ ਇਨਸਾਨ ਨੇ, ਮੈਂ ਉਹਨਾਂ ਨੂੰ ਲਾ ਕੇ ਗੱਲ ਨੀ ਕਰ ਰਿਹਾ, ਮੈਂ ਜਸਟ ਲਾਈਕ ਵੱਡਾ ਬ੍ਰਦਰ ਲਾ ਲਓ ਚਾਹੇ ਛੋਟਾ ਲਾ ਲਓ, ਮੈਂ ਐਸ ਏ ਜਸਟ ਲਾਈਕ ਅਡਵਾਈਸ ਤੌਰ ਤੇ ਕਹਿ ਰਿਹਾ ਵੀ ਆਪਾਂ ਏਅਰ ਦੇ ਉੱਤੇ ਇੱਦਾਂ ਨਾ ਹੀ ਬੋਲੀਏ, ਮੇਰਾ ਵੀਰ ਕਿਉਂ ਜਾਵੇ, ਤੁਸੀਂ 100 ਸਾਲ ਦੀ ਉਮਰ ਜੀਓ, ਮੈਂ ਤੇ ਕਹਿੰਦਾ
0: ਬੜੀ ਕਿਰਪਾ ਤੁਹਾਡੀ,
2: ਠੀਕ ਹੈ ਕਿ ਨਹੀਂ?
0: ਧੰਨਵਾਦ,
2: ਥੈਂਕ ਯੂ ਮੇਰਾ ਵੀਰ, ਸਤਿ ਸ਼੍ਰੀ
0: ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਨੈਕਸਟ ਕਾਲ ਤੇ ਜਾਣਾ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਫਿਰ ਸਰ, ਸਰਦੂਲ ਭਾਜੀ ਆਉਣ ਬਈ,
0: ਠੀਕ ਆ ਸਰ, ਬੜੀ ਮਿਹਰਬਾਨੀ ਜੀ, ਥੈਂਕ ਯੂ। ਨੈਕਸਟ ਕਾਲ, ਹੈਲੋ,
3: ਲਾ ਦਿਓ ਫਿਰ।
0: ਹੈਲੋ,
3: ਮੈਂ ਲਾ ਦਿਓ ਜੀ ਫਿਰ, ਹੰਸਰਾਜ ਹੰਸ ਹੈਵ ਅ ਨਾਈਸ ਡੇ।
0: ਹੰਸਰਾਜ ਹੰਸ ਆ ਬਈ, ਵਾਹ। ਹੰਸਰਾਜ ਹੰਸ ਸਾਹਿਬ 18 ਸਤੰਬਰ ਨੂੰ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ, ਔਰ ਟਿਕਟਾਂ ticketmaster.ca ਤੋਂ ਲੈ ਸਕਦੇ ਆ। ਹੁਣ ਮੁਕਾਬਲਾ ਥੋੜਾ ਫਸਵਾ ਹੋ ਗਿਆ, ਦੋ ਕਾਲਜ ਆ ਗਈਆਂ ਬਈ ਸਰਦੂਲ ਜੀ ਵਾਸਤੇ, ਤੇ ਇੱਕ ਕਾਲ ਆ ਗਈ ਆ ਹੰਸਰਾਜ ਹੰਸਾ ਵਾਸਤੇ। ਹੁਣ ਮੈਨੂੰ 3 ਕਾਲਜ ਆਈਆਂ, ਹੁਣ 2 ਕਾਲ ਫੈਸਲਾ ਕਰਨਗੇ ਕਿੱਦਾਂ ਜਾਣਾ। ਜੇ ਤਾਂ 2 ਦੀਆਂ 2 ਕਾਲਜ ਹੰਸਰਾਜ ਹੰਸ ਸਾਹਿਬ ਨੂੰ ਵੋਟਾਂ ਪੈ ਜਾਂਦੀਆਂ, ਫਿਰ ਆਪਾਂ ਹੰਸਰਾਜ ਹੰਸ ਲਾਵਾਂਗੇ। ਜੇ ਤੁਸੀਂ ਸਰਦੂਲ ਭਾਈ ਨੂੰ ਵੋਟ ਪਾਉਣੀ ਹੈ, ਤੁਹਾਡੀ ਮਰਜ਼ੀ, ਦੇਖੋ ਇਹ ਤਾਂ ਆਪ ਜੀ ਦੀ ਮਰਜ਼ੀ ਹੈ ਨਾ। ਸਟੂਡੀਓ ਦੇ ਨੰਬਰ ਤੁਹਾਡੇ ਵਾਸਤੇ ਸੇਮ ਓਪਨ ਹੀ ਹੈ, 905-673-3337, 905-673-3337 ਤੇ ਤੁਹਾਡੀ ਅਗਲੀ ਕਾਲ ਆ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ। ਲਓ ਜੀ, ਅਗਲੀ ਕਾਲ ਆ ਗਈ। ਹੈਲੋ
4: ਜੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
4: ਹਾਂ, ਬਾਬੇ ਦੀ ਫੁੱਲ ਕਿਰਪਾ, ਚੜ੍ਹਦੀ ਕਲਾ, ਤੁਸੀਂ ਸੋਹਣਾ ਐਂਟਰਟੇਨਮੈਂਟ ਕਰਦੇ ਹੋ, ਤੁਹਾਡਾ ਵੀ ਧੰਨਵਾਦ।
0: ਕਿਰਪਾ ਜੀ,
4: ਹੰਸਰਾਜ ਹੰਸ ਨੂੰ ਲਾ ਦਿਓ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। 2 ਕਾਲਜ ਲਓ ਜੀ, ਹੁਣ ਮੁਕਾਬਲਾ ਹੋ ਗਿਆ, ਬਹੁਤ ਫਸਮਾ। ਹੁਣ ਨਿੱਤਰੂ ਵੜੇਵੇਂ ਖਾਣੀ, ਫਿਰ 2-2 ਕਾਲਾਂ ਪੂਰੀਆਂ ਪੈ ਗਈਆਂ ਵੀ 2 ਕਾਲਜ ਆ ਗਈਆਂ। ਇਹ ਬੰਦੇ ਦੋਨੇ ਹੈ ਨਾ, ਇੱਕ ਜ਼ਮਾਨੇ ਦੇ ਵਿੱਚ ਇਹਨਾਂ ਦੋਨਾਂ ਦੀ ਐਸੀ ਕਮਾਲ ਦੀ ਸੀ ਵੇਵਸ ਕਿ ਇਹ ਬੰਦੇ ਜਿਸ ਵੇਲੇ ਵੀ ਕਿੱਥੇ ਵੀ ਆਉਂਦੇ ਸੀ, ਹਨੇਰੀ ਪੜ ਦਿੰਦੇ ਸੀ ਪੂਰੀ, ਹੈਂ, ਰਾਤੀ ਇਸ਼ਕੇ ਦੀ ਹੋਈ ਬਰਸਾਤ ਤੇ ਸਾਰੀ ਰਾਤ ਭਿੱਜਦੇ ਰਹੇ ਹਰਜੀਤ ਜੀ, ਉਹ ਸਾਨੂੰ ਨੀਂਦ ਨਾ ਆਈ, ਸਾਰੀ ਰਾਤ ਭਿੱਜਦੇ ਰਹੇ, ਇੱਕੋ ਵੇਲੇ ਹੁੰਦੀ ਬਰਸਾਤ, ਵਸਲ ਦੀਆਂ ਘੜੀਆਂ ਨੂੰ ਨਾ ਰੋਕਿਆ ਗਿਆ, ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ, ਹੈਂ, ਐਸੇ ਕਮਾਲ ਦੇ ਗੀਤ ਆ। ਨੱਚਣ ਤੋਂ ਪਹਿਲੇ ਫਿਰ ਹੋਕਾ ਦੇਵਾਂਗੇ, ਕਿੰਨੇ ਕਲਾਕਾਰ ਇਹ ਗੀਤ ਨੂੰ ਗਾਉਂਦੇ ਅੱਜ ਦੇ ਦਿਨ 'ਚ, ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ, ਸਭਨਾਂ ਨੂੰ ਇੱਕ ਹੋਕਾ ਦੇਵਾਂਗੇ। ਚੰਗੇ ਵੱਡੇ ਵੱਡੇ ਕਲਾਕਾਰ ਇਹ ਗੀਤ ਨੂੰ ਗਾ ਰਹੇ ਆ, ਕਿਉਂ ਗਾ ਰਹੇ ਆ? ਕਿਉਂ, ਇਹ ਗੀਤ ਇੱਕ ਐਸਾ ਗੀਤ ਹੈ ਹਰ ਪਰਿਵਾਰ ਦੇ ਵਿੱਚ ਸੁਣਿਆ ਜਾਣ ਵਾਲਾ ਗੀਤ ਹੈ, ਪੰਜਾਬੀ ਵਿਰਸਾ। ਹੈਲੋ,
5: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਅੱਛਾ ਜੀ, ਅੱਜ ਤੁਸੀਂ ਵੋਟਾਂ ਫਿਰ ਪਾ ਦਿੱਤੀਆਂ ਹੰਸਰਾਜ ਹੰਸਾਂ ਨੂੰ, ਹੈ? ਤੁਸੀਂ ਮੇਰੇ ਵੀਰ ਨੇ ਟਿਕਟਾਂ ਨਹੀਂ ਲਈਆਂ, ਇੰਨਾ ਮੈਨੂੰ ਪਤਾ ਲੱਗ ਗਿਆ। ਇਹ ਦੇਖ ਲਓ ਮੈਂ ਫੜ ਲੈਂਦਾ, ਪਤਾ ਨਹੀਂ ਕਿਵੇਂ ਫੜ ਲੈਂਦਾ, ਮੈਨੂੰ ਇਹ ਨਹੀਂ ਸਮਝ ਆਉਂਦੀ ਯਾਰ। ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਫੜ ਕਿਵੇਂ ਲੈਂਦਾ, ਇਹ ਕਿਵੇਂ ਤੁਸੀਂ ਮੈਂ ਤੁਹਾਡੇ ਤੁਸੀਂ ਨਹੀਂ ਲਈਆਂ ਨਾ ਟਿਕਟਾਂ, ਸੱਚੀ ਦੱਸਿਓ, ਝੂਠ ਨਾ ਬੋਲਿਓ। ਦੇਖ ਲਓ ਜੇ ਯਾਰ ਤੁਸੀਂ ਇੰਨਾ ਮੈਨੂੰ ਪਿਆਰ ਕਰਦੇ ਆ ਆ ਵੀਰੇ ਲਖਣਾ, ਅੱਛਾ ਚਲੋ ਬੜੀ ਮਿਹਰਬਾਨੀ ਵੀਰਾ ਜੀ, ਥੈਂਕ ਯੂ ਵੈਰੀ ਮਚ। ਜੇ ਪਿਆਰ ਕਰਦੇ ਆ ਨਾ ਤੁਸੀਂ ਤੇ ਇਹ ਸ਼ੋਅ ਨੂੰ ਸੋਲਡ ਆਊਟ ਕਰੋ। ਮੈਂ ਅੱਗੇ ਵੀ ਜ਼ਿਕਰ ਕਰਦਾ ਹਾਂ ਨਾ, ਜੇ ਤੁਹਾਨੂੰ ਅੱਛਾ ਕਲਾਕਾਰ ਹੈਗਾ ਨਾ ਤੇ ਫਿਰ ਆਇਓ ਇਸ ਸ਼ੋਅ ਦੇ ਉੱਤੇ, ਜੇ ਤੁਹਾਨੂੰ ਲੱਗਦਾ ਕਿ ਇਸ ਇਨਸਾਨ ਨੇ ਚੰਗਾ ਨਹੀਂ ਗਾਇਆ ਤੇ ਫਿਰ ਨਹੀਂ ਕੋਈ ਲੋੜ ਆਉਣ ਦੀ। ਤੁਹਾਨੂੰ ਪਤਾ ਮੇਰੀਆਂ ਗੱਲਾਂ ਸਿੱਧੀਆਂ ਹੀ ਹੁੰਦੀਆਂ ਤੇ ਮੈਂ ਆਲਵੇਜ਼ ਸਟ੍ਰੇਟ ਫਾਰਵਰਡ ਗੱਲਾਂ ਹੀ ਕਰਦਾ ਤੁਹਾਡੇ ਸਾਹਮਣੇ, ਤੁਹਾਨੂੰ ਵੀ ਇਸ ਗੱਲ ਦਾ ਪਤਾ ਹੀ ਹੈ। ਹੰਸਰਾਜ ਹੰਸ ਸਤੰਬਰ 18 ਨੂੰ ਆ ਰਹੇ ਆ ਤੁਹਾਡੇ ਸ਼ਹਿਰ ਲਿਵਿੰਗ ਆਰਟ ਸੈਂਟਰ 'ਚ। ਮੈਂ ਕਈ ਵਾਰੀ ਹਾਸੇ ਦੀ ਗੱਲ ਹੀ ਹੁੰਦੀ, ਅਸੀਂ 1300 ਬੰਦਾ ਹਲੇ ਤੱਕ ਨਹੀਂ ਇਕੱਠਾ ਕਰ ਸਕੇ। ਦੱਸੋ ਕਿ ਪੰਜਾਬੀ ਵਿਰਸਾ ਰੇਡੀਓ ਨੂੰ 400-500 ਬੰਦਾ ਨਹੀਂ ਸੁਣਦਾ, ਜੇ 500 ਬੰਦਾ ਵੀ ਸੁਣਦਾ ਹੋਵੇ ਦੋ ਦੋ ਟਿਕਟਾਂ ਲਾਓ ਤੇ 1000 ਟਿਕਟਾਂ ਤਾਂ ਉਦਾਂ ਹੀ ਹੋ ਜਾਂਦੀਆਂ। ਅੱਜ ਤੁਸੀਂ ਸਾਬਤ ਕਰ ਦਿਓ ਵੀਰ ਮੇਰਿਓ ਕਿ ਯਾਰ ਹਰਜੀਤ ਵੀਰੇ ਅਸੀਂ ਤੈਨੂੰ ਪਿਆਰ ਬਹੁਤ ਕਰਦੇ ਹਾਂ, ਅਸੀਂ ਹੰਸਰਾਜ ਹੰਸ ਕਰਕੇ ਆ ਰਹੇ ਹਾਂ, ਨਾਲ ਤੇਰੇ ਪਿਆਰ ਦੇ ਬੱਝੇ ਆ ਰਹੇ ਹਾਂ ਉੱਥੇ, ਤੇ ਟਿਕਟਾਂ ਟਿਕਟ ਮਾਸਟਰ ਮੈਂ ਖੋਲ ਲਿਆ ਇੱਥੇ, ਹੁਣ ਆਪਣੀ ਟਿਕਟ ਮਾਸਟਰ ਦੀ ਸਾਈਟ ਖੋਲ ਲਈ ਹੈ, ਮੈਂ ਦੇਖ ਰਿਹਾ ਮੈਨੂੰ ਕਿੰਨੇ ਕੁ ਚਾਹਵਾਨ ਆ ਜਿਹੜੇ ਕਿ ਹੁਣੇ ਟਿਕਟਾਂ ਚੱਕਦੇ ਆ ਟਿਕਟ ਮਾਸਟਰ .ca ਤੋਂ, ਮੈਂ ਦੇਖ ਰਿਹਾ ਨਾਲ ਨਾਲ ਹੀ ਟਿਕਟ ਮਾਸਟਰ .ca। ਹੈਲੋ,
6: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਮੈਂ ਕਿਹਾ ਦੋਵੇਂ ਚੜ੍ਹਦੀ ਫੇਸ ਦੇ ਕਲਾਕਾਰ ਆ, ਦੋਨਾਂ ਨੂੰ ਲਾਓ।
0: ਕਿਆ ਬਾਤ ਹੈ, ਇਹ ਵੀ ਗੱਲ ਸਹੀ ਹੈ।
6: ਇੱਕ ਵਾਰ ਸ਼ੋਅ ਵੇਖਿਆ ਇਹਨਾਂ ਦੇ ਘੋੜਿਆਂ ਦੇ ਐਂਟਰੀ ਕਰਾਈ, ਇਹ ਵਾਇਆ ਵਾਇਆ ਕਰਾਤੇ ਦੋਨਾਂ ਨੇ।
0: ਅੱਛਾ, ਟਿਕਟਾਂ ਤੁਸੀਂ ਨੂੰ ਲਈਆਂ ਹੰਸਰਾ ਸ਼ੋਅ ਦੀਆਂ, ਗੱਲਾਂ ਤੁਸੀਂ ਵੀ ਬਹੁਤ ਭਾਈ ਨੇ ਮੇਰੇ ਵੀਰ ਕਰ ਰਿਹਾ।
6: ਹੁਣ ਸਾਡਾ ਟਾਈਮ ਹੁਣ ਸ਼ੋਅ ਵੇਖਣ ਵਾਲਾ ਹੈ ਨਹੀਂ ਹੈ, ਉਹ ਨਿਆਣਿਆਂ ਦਾ ਟਾਈਮ ਹੈ।
0: ਦੇਖੋ ਗੱਲ ਪਤਾ ਕੀ ਹੈ, ਜ਼ਿੰਦਗੀ ਦੇ ਵਿੱਚ ਨਾ ਮੈਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਉਹਨਾਂ ਨੂੰ ਸੁਣ ਰਹੇ ਸੀ, ਸ਼੍ਰੀਨਗਰ ਵਾਲਿਆਂ ਨੂੰ, ਕਿੰਨੀ ਉਹਨਾਂ ਦੀ ਕੀਰਤਨ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਿਤਨੇਮ ਹੈ, ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ ਨਾ। ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਆਪਣਾ ਬਚਪਨ ਨਾ ਕਦੀ ਭੁੱਲੋ ਜ਼ਿੰਦਗੀ ਦੇ ਵਿੱਚ। ਤੁਸੀਂ ਕਹਿੰਦੇ ਨਾ ਤੁਹਾਡੇ ਬੱਚਿਆਂ ਦੇਖਣ ਲਾ, ਤੁਹਾਡਾ ਵੀ ਦਿਲ ਕਰਦਾ, ਇਹ ਤੁਹਾਡੀ ਲਾਈਨ ਮੈਂ ਡਿਸਕਨੈਕਟ ਕਰ ਰਿਹਾ ਵੀਰੇ, ਇਹ ਆਪਣਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ। ਜੇ ਠੀਕ ਆ ਤੁਸੀਂ 50-60 ਦੇ ਹੋ ਗਏ ਆ, ਕੋਈ ਗੱਲ ਨਹੀਂ, ਫਿਰ ਕੀ ਹੋਇਆ ਯਾਰ, $100 ਦੀਆਂ ਦੋ ਟਿਕਟਾਂ ਨਹੀਂ ਤੁਸੀਂ ਲੈ ਸਕਦੇ ਹਰਜੀਤ ਕਰਕੇ। ਸਿੰਘ ਹਰਜੀਤ ਤੁਹਾਡੇ ਵਾਸਤੇ ਸ਼ੋਅ ਰੋਜ਼ ਪੇਸ਼ ਕਰਦਾ ਇੱਥੇ 11-12, ਤੁਹਾਨੂੰ ਹਸਾਉਂਦਾ, ਤੁਹਾਨੂੰ ਨਚਾਉਂਦਾ, ਨਾਲੇ ਤੁਹਾਨੂੰ ਰਵਾਉਂਦਾ, ਅਤੇ ਤੁਹਾਡੇ ਪੇਰੈਂਟਸ ਦੀ ਗੱਲ ਕਰਦਾ, ਕੀ ਗੱਲ ਤੁਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਲਿਆ ਸਕਦੇ, ਦੋ ਦੋ ਟਿਕਟਾਂ ਵੀ ਸਾਡੇ ਪਰਿਵਾਰ ਨਹੀਂ ਲੈ ਸਕਦੇ। ਯਾਰ ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ, ਮੈਨੂੰ ਤਾਂ ਬਾਕੀ ਕਿਸੇ ਰੇਡੀਓ ਸ਼ੋਅ ਦੇ ਅਨਾਊਂਸਮੈਂਟ ਦੀ ਲੋੜ ਹੀ ਨਾ ਪਵੇ। ਉੱਦਾਂ ਕਹਿੰਦੇ ਆ ਸ਼ਹਿਰ ਦੇ ਵਿੱਚ ਸਾਰੇ ਬੰਦੇ ਕਹਿੰਦੇ ਵੀ AM 530 ਦੇ 11-12 ਸਿੰਘ ਹਰਜੀਤ ਚੋਟੀ ਦਾ ਸ਼ੋਅ ਆ, 11-12 ਸ਼ੋਅ ਨਹੀਂ ਕੋਈ ਸੁਣਦਾ। ਫਿਰ ਅਸੀਂ ਜੇ 500 ਬੰਦਾ ਦੋ ਦੋ ਟਿਕਟਾਂ ਵੀ ਲੈ ਰਹੀਏ ਤੇ 1000 ਟਿਕਟਾਂ ਉੱਤੇ ਨਿਕਲ ਜਾਂਦੀਆਂ, ਤੇ ਸਾਡੀ ਇੰਨੀ ਵੀ ਪਹੁੰਚ ਹੈ ਨਹੀਂ ਯਾਰ। ਉਹ ਕੈਸਾ ਗਵਈਆ, ਕੈਸਾ ਗਾਏਗਾ ਉਹ, ਜਿਹਨੂੰ ਏਡੇ ਏਡੇ ਵੱਡੇ ਅਵਾਰਡ ਮਿਲ ਗਏ ਆ, ਅਮੈਰੀਕਾ ਦੀ ਯੂਨੀਵਰਸਿਟੀ ਅਗਲੇ ਨੂੰ ਟੀਚਰ ਰਖਾਤਾ ਸੀ ਉਹਨਾਂ ਨੇ, ਐਸੇ ਅਵਾਰਡ ਮਿਲੇ ਉਹਨਾਂ ਨੂੰ, ਤੇ ਅਸੀਂ ਦੋ ਦੋ ਟਿਕਟਾਂ ਵੀ ਵੀਰ ਮੇਰੇ ਉਹ ਲੈ ਸਕਦੇ। ਤੇ ਮੈਂ ਨਾ ਤੁਹਾਨੂੰ ਹੀ ਕਹਿਣਾ, ਸਿੱਧੀ ਜੀ ਗੱਲ ਆ, ਕਿਉਂਕਿ ਤੁਹਾਡੇ ਨਾਲ ਮੇਰੀਆਂ ਗੱਲਾਂ ਕਰਦਾ, ਤੁਹਾਡੇ ਨਾਲ ਮੇਰਾ ਪਿਆਰ ਹੈ, ਤੁਹਾਡੇ ਨਾਲ ਮੇਰਾ ਇੱਕ ਤੇ ਪਿਆਰ ਦਾ ਮੁਹੱਬਤ ਦਾ ਰਿਸ਼ਤਾ ਹੈ, 11-12 ਦਾ ਆਵਾਜ਼ ਦਾ ਰਿਸ਼ਤਾ ਹੈ, ਤੁਹਾਡਾ ਵੀ ਦਿਲ ਕਾਉ ਮਾਉ ਜ਼ਰੂਰ ਕਰਦਾ ਹੁੰਦਾ ਯਾਰ, 11-12 ਹਰਜੀਤ ਆਇਆ ਨਹੀਂ, ਅੱਜ ਪਤਾ ਨਹੀਂ ਕਿੱਥੇ ਰਹਿ ਗਿਆ ਵੀਰ ਸਾਡਾ, ਅੱਜ ਸਾਡਾ ਮਨੋਰੰਜਨ ਕੌਣ ਕਰਾਊ, ਤੇ ਫਿਰ ਅੱਜ ਟਿਕਟਾਂ ਮੈਂ ਟਿਕਟ ਮਾਸਟਰ ਖੋਲ ਰਿਹਾ, 4 ਬੰਦੇ ਆਲਰੇਡੀ ਲੱਗੇ ਆ, ਦੇਖ ਰਿਹਾ ਟਿਕਟਾਂ ਦੀ ਸਿਲੈਕਸ਼ਨ ਕਰ ਰਹੇ ਆ, ਮੈਨੂੰ ਪਤਾ ਲੱਗ ਜਾਂਦਾ ਜਦੋਂ ਟਿਕਟਾਂ ਮਾਈਨਸ ਜਾਂਦੀਆਂ ਨਾ, ਤੇ ਅੱਜ ਮੈਂ ਦੇਖਣਾ ਚਾਹੁੰਦਾ ਕਿ ਮੇਰੇ 11-12 ਦੇ ਸ਼ੋਅ ਦੇ ਵਿੱਚ ਤੁਸੀਂ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟਾਂ ਕਿੰਨੀਆਂ ਲੈ ਰਹੇ ਆ, ਵਿਹਲੇ ਕਰੋ ਮੈਨੂੰ ਵੀ, ਮੈਨੂੰ ਵੀ ਪਤਾ ਲੱਗੇ ਯਾਰ ਸਾਡੇ ਬੱਬਰ ਸ਼ੇਰਾਂ ਨੇ ਸ਼ੋਅ ਸੋਲਡ ਆਊਟ ਕਰਤਾ, ਸਾਡੀਆਂ ਸਰਦਾਰਨੀਆਂ ਜਿਹੜੀਆਂ ਬੈਠੀਆਂ ਮੁਟਿਆਰਾਂ ਬੈਠੀਆਂ ਸੁਣ ਰਹੀਆਂ, ਬੀਬੀਆਂ ਸੁਣ ਰਹੀਆਂ ਸਾਡੀਆਂ, ਉਹਨਾਂ ਨੇ ਦੋ ਦੋ ਟਿਕਟਾਂ ਲੈ ਕੇ ਆਪਣੀ ਕਿੱਟੀ ਵਾਲੀਆਂ ਫਰੈਂਡਸ ਨੂੰ 10-10 ਟਿਕਟਾਂ ਲੈ ਕੇ ਨਾਲ ਲਿਆ ਰਹੀਆਂ। ਟਿਕਟ ਮਾਸਟਰ .ca ਪੰਜਾਬੀ ਵਿਰਸਾ।

ਇਸ ਗੀਤ ਨੂੰ ਸਪੈਸ਼ਲੀ ਤੌਰ ਤੇ ਮਾਸਟਰ ਜਿਊਲਰ ਵਾਲੇ ਸਪੌਂਸਰ ਕਰ ਰਹੇ ਆ। ਅੱਜ ਰੱਖੜੀ ਹੈ, ਰੱਖੜੀ ਦੇ ਜੇ ਤੁਸੀਂ ਕੋਈ ਵਧੀਆ ਆਪਣੀ ਸਿਸਟਰ ਵਾਸਤੇ ਪਿਆਰ ਦਾ ਤੋਹਫਾ ਲੈਣਾ ਹੈ, ਧਾਗੇ ਦੀਆਂ ਤੰਦਾਂ ਦੇ ਵਿੱਚ ਜਿਹੜਾ ਮੋਹ ਹੈ, ਜਿਹੜਾ ਪਿਆਰ ਹੈ, ਉਹ ਪੈਸਿਆਂ 'ਚ ਨਹੀਂ ਤੋਲਿਆ ਜਾ ਸਕਦਾ। ਅੱਜ ਰੱਖੜੀ ਦਾ ਸ਼ੁਭ ਦਿਹਾੜਾ ਹੈ, ਜਿਨ੍ਹਾਂ ਦਾ ਹੱਥ ਸਰਦਾ ਬਈ ਦੇਖੋ, ਨਹੀਂ ਤਾਂ 100, 200, 250 ਦੇ ਦਿਓ ਭੈਣ ਆਪਣੀ ਨੂੰ। ਇਸ ਤੋਂ ਵੱਡਾ ਰਿਸ਼ਤਾ ਦੁਨੀਆਂ 'ਚ ਕੋਈ ਨਹੀਂ ਹੈਗਾ, ਖੂਨ ਦੇ ਰਿਸ਼ਤਿਆਂ ਦਾ ਵੱਡਾ ਕੋਈ ਰਿਸ਼ਤਾ ਨਹੀਂ ਦੁਨੀਆਂ ਦੇ ਵਿੱਚ, ਕਿਉਂਕਿ ਉਹਦੇ ਵਿੱਚ ਪਿਆਰ ਹੈ, ਉਹਦੇ ਵਿੱਚ ਮੁਹੱਬਤ ਹੈ, ਉਹਦੇ ਵਿੱਚ ਤੁਹਾਡਾ ਇੱਕ ਦੂਸਰੇ ਪਰਿਵਾਰਾਂ ਦੀ ਸਾਂਝ ਹੈ। ਜਿੱਥੇ ਪਿਆਰ ਹੋ ਜਾਂਦਾ ਉੱਥੇ ਚੀਜ਼ਾਂ ਇਹ ਛੋਟੀਆਂ ਹੋ ਜਾਂਦੀਆਂ। ਮੈਂ ਅੱਗੇ ਵੀ ਜ਼ਿਕਰ ਕਰਦਾ, ਦੁਨੀਆਂ ਦਾ ਕੋਈ ਗ੍ਰੰਥ ਫੋਲ ਲਓ, ਕੋਈ ਗ੍ਰੰਥ ਫੋਲ ਲਓ ਦੁਨੀਆਂ ਦਾ, ਜਿਹਨੂੰ ਤੁਸੀਂ ਜਾ ਕੇ ਨਮਸਕਾਰ ਕਰਦੇ ਆ, ਮੱਥਾ ਟੇਕਦੇ ਆ, ਨਮਾਜ਼ਾਂ ਪੜ੍ਹਦੇ ਆ, ਗੀਤਾ ਦੇਖ ਲਓ, ਗੁਰੂ ਗ੍ਰੰਥ ਸਾਹਿਬ ਦੇਖ ਲਓ, ਜਾਂ ਤੁਸੀਂ ਕੁਰਾਨ ਪੜ੍ਹ ਲਓ, ਜਿਹੜਾ ਪਿਆਰ ਹੈ ਇਹ ਸਭ ਤੋਂ ਉੱਤੇ, ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਖੜਾ ਹੁੰਦਾ।

ਕਿੰਨਿਆਂ ਨੇ ਟਿਕਟਾਂ ਲੈ ਲਈਆਂ? ਸੱਚੀ ਦੱਸਿਓ, ਧਰਮ ਨਾਲ ਹੀ ਦੱਸਿਓ, ਤੁਹਾਨੂੰ ਵੱਡੇ ਬਾਬਿਆਂ ਦੀ ਸੌਂ ਲੱਗੇ? ਲੈ ਯਾਰ, ਅਸੀਂ ਰੋਜ਼ ਰੇਡੀਓ ਕਰਦੇ, ਸਾਡਾ ਵੀ ਹੱਕ ਹੈਗਾ ਤੁਹਾਡੇ ਤੇ। ਹੰਸਰਾਜ ਹੰਸ ਆ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ, ਲਿਵਿੰਗ ਆਰਟ ਸੈਂਟਰ ਚ ਆ ਰਿਹਾ, ਕਿਤੇ ਮਖੌਲ ਆ, ਉੱਥੇ ਸ਼ੋਅ ਕਰਾਉਣੇ ਸੌਖੇ ਨਹੀਂ, ਉੱਥੇ ਤਾਂ ਸ਼ੋਅ ਕਰਾਉਣੇ ਬੜੇ ਔਖੇ ਆ, ਇੰਨਾ ਮਹਿੰਗਾ ਥੀਏਟਰ ਆ ਉਹਲਾ। ਮਿਸੀ ਸਾਗਰ ਦਾ ਪਾਰਕਿੰਗ ਬਿਲਕੁਲ ਫ੍ਰੀ ਆ, ਮੈਂ ਦੇਖਦਾ ਮੈਨੂੰ ਕਿੰਨੇ ਕੁ ਪਿਆਰ ਕਰਦੇ ਅੱਜ ਯਾਰ। ਹਰ ਰੋਜ਼ ਅਸੀਂ ਕਹਿੰਦੇ ਹਾਂ ਅੱਜ ਮੈਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁਣੇ ਹੀ ਹੋ ਜਾਣਾ। ਕਿੰਨੇ ਬੱਬਰ ਸ਼ੇਅਰ ਰਾਈਟ ਵੇ ਟਿਕਟਾਂ ਚੱਕੋ, ਟਿਕਟ ਮਾਸਟਰ ਡੋਟ ਸੀ ਇਹ ਤੋਂ। ਬਈ ਵਾਹ।

0: ਥੈਂਕ ਯੂ ਬਾਈ, ਥੈਂਕ ਯੂ। ਅੱਠ ਟਿਕਟਾਂ ਲਈਆਂ ਕਿਸੇ ਨੇ, ਚਾਰ ਚਾਰ ਕਰਕੇ ਦੋ ਬੰਦਿਆਂ ਨੇ, ਮੈਨੂੰ ਪਤਾ ਲੱਗ ਜਾਂਦਾ ਨਾਲ ਨਾਲ ਹੀ। ਥੈਂਕ ਯੂ ਵੀਰੋ ਜੀ, ਜਿਨ੍ਹਾਂ ਨੇ ਵੀ ਚਾਰ ਚਾਰ ਦੋ ਫੈਮਿਲੀ ਨੇ ਟਿਕਟਾਂ ਲਈਆਂ, ਥੈਂਕ ਯੂ ਵੈਰੀ ਮੱਚ। ਮੈਂ ਦੇਖਣਾ ਚਾਹੁੰਦਾ 12 ਵਜੇ ਤੱਕ ਟਿਕਟਾਂ ਜਾਂਦੀਆਂ ਕਿੰਨੀਆਂ ਯਾਰ। ticketmaster.ca ਇਹ ਪਿਆਰ ਪਾਉਣਾ ਨਾ, ਪਿਆਰ ਕਿਤੇ ਐਵੇਂ ਨਹੀਂ ਕਿਤੇ ਛੋਲਿਆਂ ਦਾ ਵਰਡ ਨਹੀਂ ਕਿਤੇ, ਇਹ ਤਾਂ ਕਿਤਨਾ ਕਿਤੇ ਨਾ ਬਈ ਕਹਿੰਦੇ ਆ ਨਾ ਵੀ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਇੱਕ ਹੈ ਨਾ ਮਹਾਂਪੁਰਖ ਧਾਰਨਾ ਪੜ੍ਹਿਆ ਕਰਦਾ ਸੀ ਨਾਨਕ ਸਰ, ਜਿਹੜੇ ਸੰਤ ਮਹਾਤਮਾ ਬ੍ਰਹਮ ਗਿਆਨੀ ਹੋਏ ਆ ਨਾ। ਮੈਂ ਗਾਣਾ ਪਤਾ ਕਿਉਂ ਬੰਦ ਕੀਤਾ, ਕਿਉਂਕਿ ਗੱਲ ਬੜੀ ਕਮਾਲ ਦੀ ਗੱਲ ਆ। ਬਹੁਤ ਜ਼ਿੰਦਗੀ ਦਾ ਸਮਾਂ ਨਾਨਕ ਸਰ ਬਤੀਤ ਕੀਤਾ ਕਲੇਰਾਂ, ਮੈਨੂੰ ਪਤਾ। ਬਾਬਾ ਜੀ ਇੱਕ ਧਾਰਨਾ ਪੜ੍ਹਿਆ ਕਰਦਾ ਸੀ, ਭਾਈ ਤਾਰੂ ਸਿੰਘ ਹੋਵੇ, ਖੋਪੜੀ ਲਹਾਈ ਹੋਵੇ, ਚਰਖੜੀ ਘੁਮਾਈ ਹੋਵੇ, ਝੂਟਾ ਦੇਵੇ ਰੰਗ ਦਾ, ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਕਿਉਂਕਿ ਉਹਨਾਂ ਨੇ ਆਪਣੇ ਗੁਰੂ ਦੇ ਨਾਲ ਇਸ਼ਕ ਕਰ ਲਿਆ ਸੀ, ਉਹਨਾਂ ਨੇ ਆਪਣੇ ਗੁਰੂ ਦੇ ਨਾਲ ਮੁਹੱਬਤ ਕਰ ਲਈ ਸੀ। ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਉਹਨਾਂ ਦੀ ਬਰਸੀ ਵੀ ਹੈ, ਅੱਜ 28 ਤਰੀਕ ਹੋ ਗਈ ਹੈ, ਕੱਲ੍ਹ ਮੈਨੂੰ ਲੱਗਦਾ 29 ਤਰੀਕ ਉਹਨਾਂ ਦੀ ਬਰਸੀ ਵੀ ਹੁੰਦੀ ਹੈ। ਬ੍ਰਹਮ ਗਿਆਨੀ ਸੰਤ ਬਾਬਾ ਆਨੰਦ ਸਿੰਘ ਉਹਨਾਂ ਦੀ ਬਰਸੀ ਵੀ ਹੈ। ਅਤੇ ਕੈਸੀਆਂ ਕਮਾਲ, ਇੱਕ ਹੋਰ ਸੀ ਇਹਦੇ 'ਚ ਆਉਂਦੀ ਹੈ, ਇਸ ਧਾਰਨਾ ਦੇ ਵਿੱਚ ਨਾ ਇੱਕ ਸੀ ਹੋਰ, ਗੁਰੂ ਅਰਜਨ ਪੱਤੀ ਹੋਵੇ, ਗੁਰੂ ਅਰਜਨ ਪੱਤੀ ਹੋਵੇ, ਰੇਤ ਤੱਤੀ ਤੱਤੀ ਹੋਵੇ, ਤਵੀ ਉੱਤੇ ਬਹਿ ਕੇ ਕਹਿੰਦੇ ਭਾਣਾ ਮਿੱਠਾ ਲੱਗਦਾ, ਪ੍ਰੇਮ ਵਾਲੀ ਗਲੀ ਵਿੱਚੋਂ ਹਰਜੀਤ ਜੀ ਕੋਈ ਕੋਈ ਲੰਘਦਾ। ਅਤੇ ਜੇ ਤੁਹਾਡਾ ਮੇਰਾ ਵੀ ਪਿਆਰ ਹੈ ਨਾ 11 ਤੋਂ 12 ਸ਼ੋਅ ਦੇ ਵਿੱਚ, ਅਤੇ ਆਹ ਤਾਂ ਬੜਾ ਛੋਟਾ ਜਿਹਾ ਹੀ ਆ ਤੁਹਾਡੇ ਵਾਸਤੇ, ਇੱਕ ਕਹਿੰਦੇ ਬੁਝਾਰਤ ਕਹਿ ਲਓ ਜਾਂ ਇੱਕ ਤੁਹਾਡਾ ਇਮਤਿਹਾਨ ਕਹਿ ਲਓ, ਕਿ ਆਹ $100-200 ਤੁਸੀਂ ਖਰਚਣਾ। ਅਤੇ ਇੰਨੀ ਗੱਲ ਔਨ ਏਅਰ ਮੈਂ ਤੁਹਾਡਾ ਵੀਰ ਕਹਿ ਰਿਹਾ ਸਿੰਘ ਹਰਜੀਤ, ਜਿੰਨੇ ਕੁ ਤੁਸੀਂ ਪੈਸੇ ਖਰਚਣੇ ਆ ਨਾ ਵੀਰ ਮੇਰਿਓ, ਜੇ ਓਨਾ ਕੁ ਹੰਸਰਾਜ ਹੰਸ ਨੂੰ ਆਪਾਂ ਨਚੋੜ ਨਾ ਲਿਆ ਨਾ ਚੰਗੀ ਤਰ੍ਹਾਂ ਜਾਣ ਤੋਂ ਪਹਿਲਾਂ, ਅਤੇ ਤੁਸੀਂ ਕਹੋਗੇ ਵੀ ਹਰਜੀਤ ਸਿੰਘ ਵਾਕਈ ਸਹੀ ਗੱਲ ਆ, ਸਾਡੇ ਪੈਸਿਆਂ ਦਾ ਮੁੱਲ ਮੋੜਤਾ। ਤੋਂ ਪੂਰਾ ਲਾਈਵ ਬੈਂਡ ਆ ਰਿਹਾ, ਕਵਾਲੀਆਂ ਗਾਣੀਆਂ, ਕੁਛ ਗੀਤ ਹੋਣਗੇ, ਕੁਛ ਗਜ਼ਲਾਂ ਹੋਣਗੀਆਂ, ਕੁਛ ਹਿੰਦੀ ਦੇ ਨਗਮੇ ਹੋਣਗੇ, ਇਹ ਸਾਰਾ ਮਿਕਸ ਹੋਏਗਾ ਅਤੇ ਤੁਹਾਡੇ ਵਾਸਤੇ ਇਹ ਸਾਰਾ ਪ੍ਰੋਗਰਾਮ ਆ। ਰੋਟੀ ਰੋਜ਼ੀ ਤਾਂ ਮੈਂ ਵੀ ਚਲਾਉਣੀ ਆ ਘਰ ਦਾ ਮਾੜਾ ਮੋਟਾ ਵੀਰ ਮੇਰੇ, ਠੀਕ ਆ ਨਾ, ਜੇ ਤੁਸੀਂ ਮੈਨੂੰ ਪਿਆਰ ਕਰਦੇ ਆ। ਅਤੇ ਟਿਕਟਾਂ ticketmaster.ca ਸੌਖਾ ਜਿਹਾ ਕੰਮ ਆ, ticketmaster.ca ਟਿਕਟਾਂ ਆਪਣੀਆਂ ਰੱਖ ਕਰ ਲਓ। ਅਤੇ ਇਸ ਤੋਂ ਮੈਂ ਹੋਰ ਤਾਂ ਕੁਛ ਕਹਿ ਨਹੀਂ ਸਕਦਾ। ਸ਼ਾਮਾਂ ਨੂੰ ਸਾਡੀਆਂ ਲੇਡੀਜ਼ ਸੁਣ ਰਹੀਆਂ, ਘਰੇ ਜਾਓਗੇ ਆਪਣੇ ਹਸਬੈਂਡ ਨੂੰ ਕਹੋ, ਜਦੋਂ ਹਸਬੈਂਡ ਨੇ 2-4 ਪੈਗ ਲਾਏ ਹੋਣ ਉਦੋਂ ਮਨਾ ਲਿਓ, ਜੇ ਨਹੀਂ ਮੰਨਦਾ ਹੋਇਆ ਭਾਊ ਮੇਰਾ ਵੀਰ ਮੇਰਾ, ਉਹਨੇ ਕਿਹਾ ਬਈ ਮੇਰੇ ਜਾਨ ਉਹ ਮੇਰੇ ਸਿਰ ਦੇ ਸਾਈਂ, ਮੈਂ ਜਾਣਾ ਹੀ ਹਾਂ ਹਰਜੀਤ ਵਾਲਾਂ ਦੇ ਸ਼ੋਅ 'ਤੇ, ਹੰਸ ਨੂੰ ਦੇਖਣ ਨਹੀਂ ਜਾਣਾ, ਅਸੀਂ ਤਾਂ ਉੱਥੇ ਹਰਜੀਤ ਵੀਰੇ ਨੇ ਕਹਿ ਦਿੱਤਾ ਕਿ ਅਸੀਂ ਉਹਦੇ ਕਹੇ 'ਤੇ ਜਾਣਾ ਉੱਥੇ, ਕਿਉਂਕਿ ਅਸੀਂ ਪੰਜਾਬੀ ਵਿਰਸਾ ਨੂੰ ਪਿਆਰ ਕਰਦੇ ਹਾਂ। ਆ ਗਿਆ ਨਾ ਪਿਆਰ ਲਫ਼ਜ਼ ਹਰ ਕੰਮ ਦੇ ਵਿੱਚ, ਜਿਹੜਾ ਪਿਆਰ ਹੈ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਇਸ ਤੋਂ ਉੱਪਰ ਦੁਨੀਆ 'ਚ ਕੁਛ ਨਹੀਂ ਹੈ। ਅਤੇ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਆ, ਵੀਰਾਂ ਨੇ ਤਾਂ ਪੁੱਛਣਾ ਨਹੀਂ ਆਪਣੀ ਵਾਈਫ ਨੂੰ, ਅਤੇ ਤੁਸੀਂ ਆਰਾਮ ਨਾਲ 2-2 ਟਿਕਟਾਂ ਖਰੀਦੋ, 4-4 ਖਰੀਦੋ, ਜੇ ਸਾਲੀ ਹੈਗੀ ਤੁਹਾਡੀ ਨਾਲ ਸਾਲੀ ਨੂੰ ਵੀ ਲਿਆਓ, 3 ਖਰੀਦ ਲਓ, ਨਾਲ ਤੁਹਾਡੇ ਸਾਂਢੂ ਸਾਹਿਬ ਹੈਗੇ ਆ ਸਾਂਢੂ ਸਾਹਿਬ ਨੂੰ ਲਿਆਓ, ਨਾਲ ਕੋਈ ਭੂਆ ਫੁੱਫੜ ਨੇ ਆਉਣਾ ਉਹਨੂੰ ਵੀ ਲਿਆਓ, ਵਧੀਆ ਨਾਲ ਰੌਣਕ ਮੇਲਾ ਲਾਵਾਂਗੇ ਉੱਥੇ ਰਲ ਕੇ ਸਾਰੇ ਜਣੇ। ticketmaster.ca ਟਿਕਟਾਂ ticketmaster.ca। ਅੱਜ ਦਾ ਪ੍ਰੋਗਰਾਮ ਸਪੋਂਸਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ। ਸੁਲਤਾਨ ਜੀ ਕੀ ਹਾਲ ਹੈ ਸਰ?
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ
0: ਜੀ,
1: ਖਾਸ ਤੌਰ ਤੇ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਜੀ ਉਹ ਮਿਸ ਨਾ ਕਰਨ, ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਾਈਸ ਆਈ ਹੈ, ਸੈਮਸੰਗ ਦਾ 75 ਇੰਚ ਸਿਰਫ 799 ਚ, 75 ਇੰਚ ਟੀਵੀ 799 ਦਾ। ਅੱਜ ਰੱਖੜੀ ਦਾ ਤਿਉਹਾਰ ਹੈ, ਜੇ ਤੁਸੀਂ ਆਪਣੀ ਭੈਣ ਨੂੰ ਇੱਕ ਗਿਫਟ ਲੈ ਕੇ ਦੇਣਾ ਚਾਹੁੰਦੇ ਹੋ ਤੇ 75 ਇੰਚ ਸੈਮਸੰਗ 799 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲ ਜਾਏਗਾ। ਜਿਹੜੇ ਕਸਟਮਰ 85 ਇੰਚ ਲੈਣਾ ਚਾਹੁੰਦੇ ਉਹਨਾਂ ਨੂੰ 85 ਇੰਚ $2200 ਵਾਲਾ 1599 ਦਾ ਮਿਲੇਗਾ। ਤੇ ਬਿਗ ਸਕਰੀਨ ਟੀਵੀ ਦੀ ਜਦੋਂ ਗੱਲ ਕਰਦੇ ਹਾਂ ਜੀ ਤੇ 98 ਇੰਚ ਜਿਹੜਾ ਅੱਜ ਅਸੀਂ ਦੇ ਰਹੇ $3500 ਵਾਲਾ 1999 ਦਾ, $1500 ਸੇਵ ਵੀ ਕਰੋਗੇ ਤੇ 1999 6 ਮਹੀਨੇ ਚ ਪੇ ਕਰਨਾ। ਇਸੇ ਤਰ੍ਹਾਂ ਬੈਕ ਟੂ ਸਕੂਲ ਹੈ ਨੈਕਸਟ ਵੀਕ, ਜੇ ਕੋਈ ਬੱਚੇ ਲੈਣਾ ਚਾਹੁੰਦੇ ਜੀ ਇਸ ਟਾਈਮ 50 ਇੰਚ ਟੀਵੀ ਸਿਰਫ $299 ਦਾ, 40 ਇੰਚ ਟੀਵੀ ਸਿਰਫ $199 ਦਾ। ਮਿਲਣਾ ਕਿੱਥੋਂ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, brampton appliances.com ਸਾਡੀ ਵੈਬਸਾਈਟ ਹੈ ਜੀ। 905-450-2828 ਸਾਡਾ ਨੰਬਰ ਹੈ। ਤੇ ਇਸੇ ਤਰ੍ਹਾਂ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਉਹਨਾਂ ਨੂੰ 40% ਦਾ ਡਿਸਕਾਊਂਟ ਦੇ ਰਹੇ ਹਾਂ ਹਰਜੀਤ ਜੀ।
0: ਜੀ
1: ਸਾਡੇ ਆਲਰੇਡੀ ਅਪਲਾਈਸਿਸ ਇੰਡਸਟਰੀ ਤੇ 25% ਟੈਰਿਫ ਲੱਗ ਗਿਆ ਜੀ।
0: ਅੱਛਾ ਜੀ।
1: ਜੀ ਔਰ 25% ਦੇ ਨਾਲ ਫਰੇਟ ਦਾ ਜਿਹੜਾ 5% ਐਡ ਹੁੰਦਾ ਤੇ 30% ਜਿਹੜੀ ਹੈ ਪ੍ਰਾਈਸ 8 September ਤੋਂ ਬਾਅਦ ਇਨਕਰੀਜ਼ ਹੋਣ ਜਾ ਰਹੀ ਆ। ਸੋ ਉਹ ਸਾਨੂੰ ਆਲਰੇਡੀ ਨੋਟੀਫਿਕੇਸ਼ਨ ਆ ਗਿਆ ਕੰਪਨੀ ਵੱਲੋਂ ਜੀ। ਜੇ ਤੁਸੀਂ ਇਸ 30% ਤੋਂ ਬਚਣਾ ਚਾਹੁੰਦੇ ਹੋ, ਕਿਉਂਕਿ 30% $1,000 ਦੀ ਚੀਜ਼ $1,300 ਦੀ ਹੋ ਜਾਣੀ ਜੀ, $2,000 ਵਾਲੀ ਚੀਜ਼ $2,600 ਦੀ ਹੋ ਜਾਣੀ, $3,000 ਵਾਲੀ ਚੀਜ਼ $3,900 ਦੀ ਹੋ ਜਾਣੀ ਹੈ।
0: ਠੀਕ ਹੈ।
1: ਸੋ ਮੇਕ ਸ਼ੋਰ ਕਰਨਾ ਕਿ ਤੁਸੀਂ ਅੱਜ ਇਹਨਾਂ ਡੀਲਸ ਨੂੰ ਲੌਕ ਕਰ ਲਓਗੇ। ਜਿਹੜੀ ਇਨਵੈਂਟਰੀ ਸਾਡੇ ਕੋਲ ਸਟਾਕ ਹੈ ਉਸ ਇਨਵੈਂਟਰੀ ਨੂੰ ਲੌਕ ਕੀਤਾ ਜਾ ਸਕਦਾ। $5,000 ਵਾਲਾ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ 29.99 ਚ ਅਸੀਂ ਦੇ ਰਹੇ ਹਾਂ, ਜਦਕਿ ਇਹ ਅੱਗੇ ਜਾ ਕੇ 38.99 ਦਾ ਹੋ ਜਾਣਾ ਸੇਮ ਪੈਕੇਜ।
0: ਠੀਕ ਹੈ।
1: ਸੋ ਅੱਜ 29.99 ਦਾ ਲੈਣਾ ਜਾਂ ਤੁਸੀਂ ਅੱਗੇ ਜਾ ਕੇ ਪੈਕੇਜ ਜਿਹੜਾ ਜੀ 37.99 ਦਾ ਲੈਣਾ, ਇਟਸ ਅਪ ਟੂ ਯੂ। ਇਹਨੂੰ ਲੌਕ ਕੀਤਾ ਜਾ ਸਕਦਾ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ ਈਵਨ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਉਹਨਾਂ ਨੂੰ ਵੀ $2,600 ਵਾਲਾ 17.99 ਦਾ ਮਿਲੇਗਾ। ਉਹ ਵੀ $800 ਸੇਵ ਕਰਨਗੇ ਕਸਟਮਰ ਅੱਜ ਜੇ ਤੁਸੀਂ ਇਹਨਾਂ ਨੂੰ ਬੁਕਿੰਗ ਕਰਦੇ ਹੋ। ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 days a week ਸਟੋਰ ਖੁੱਲਦਾ।
0: ਈਵਨ
1: ਸਿੰਗਲ ਪੀਸ ਵਾਸ਼ਰ ਚਾਹੀਦਾ $1,000 ਵਾਲਾ 599 ਚ ਮਿਲੇਗਾ। ਸਿੰਗਲ ਪੀਸ ਡਰਾਇਰ ਚਾਹੀਦਾ 599 ਦਾ ਮਿਲੇਗਾ। ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ 799 ਦਾ ਮਿਲੇਗਾ। ਹਿਊਜ ਡਿਸਕਾਊਂਟ, $300-$400 ਦਾ ਡਿਸਕਾਊਂਟ ਸਿੰਗਲ ਪੀਸ ਅਪਲਾਈਸ ਤੇ, ਤੇ ਬੰਡਲ ਪੈਕੇਜ ਦੇ ਉੱਪਰ 800 ਤੋਂ ਲੱਗ ਕੇ $2,000 ਦਾ ਡਿਸਕਾਊਂਟ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ। 905-450-2828 ਨੰਬਰ ਹੈ। 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਹੋਰ ਕੁਝ ਕਹਿਣਾ ਚਾਹੋਗੇ ਭਾਜੀ?
1: ਬਸ ਇਹੀ ਕਹਿਣਾ ਜੀ ਕਿ 6 months ਨੋ ਇੰਟਰਸਟ ਪੇਮੈਂਟ ਪਲਾਨ ਹੈ, ਫ੍ਰੀ ਹੋਮ ਡਿਲੀਵਰੀ ਹੋਏਗੀ, ਕੋਈ ਤੁਸੀਂ ਅਪਫਰੰਟ ਪੇਮੈਂਟ ਨਹੀਂ ਕਰਨੀ। 6 months ਦੇ ਵਿੱਚ ਥੋੜੇ ਥੋੜੇ ਕਰਕੇ ਦੇ ਸਕਦੇ ਹੋ
0: ਜੀ ਜੀ।
1: ਚਾਹੇ ਤੁਸੀਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕਿਉਂਕਿ ਸਟੈਕੇਬਲ ਵਾਸ਼ਰ ਐਂਡ ਡਰਾਇਰ ਵੀ $2,200 ਤੋਂ $1,499 ਦਾ, ਉਹਦੇ ਚ ਵੀ $700 ਦੀ ਸੇਵਿੰਗ ਹੈ
0: ਜੀ।
1: $1,499 6 months ਚ ਪੇ ਕਰਨਾ ਜੀ। 905-450-2828 ਨੰਬਰ ਹੈ। 905-450-2828
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ, ਬੜੀ ਮਿਹਰਬਾਨੀ ਜੀ। ਕੱਲ ਇੱਕ ਪ੍ਰੋਗਰਾਮ ਹੋ ਰਿਹਾ ਜੀ, ਮੈਨੂੰ ਹੁਣੇ ਕੁਲਦੀਪ ਗਿੱਲ ਸਾਹਿਬ ਨੇ ਕਾਫਲਾ ਟੀਵੀ ਤੋਂ ਮੈਸੇਜ ਭੇਜਿਆ ਹੈ ਔਰ 29 ਤਰੀਕ ਕੱਲ ਹੀ ਬਣਦੀ ਹੈ ਜੀ। ਹਾਂਜੀ, ਅੱਜ 28 ਤਰੀਕ ਆ, ਹਾਂ ਕੱਲ 29 ਹੈ। ਮੇਲਾ ਮੇਰਾ ਰੰਗਲਾ ਪੰਜਾਬ ਕੈਲਡਨ ਦੇ ਵਿੱਚ ਹੋ ਰਿਹਾ ਜੀ ਇਹਲਾ, ਔਰ ਇਹਦੀ ਐਂਟਰੀ ਬਿਲਕੁਲ ਫ੍ਰੀ ਹੈ ਜੀ, ਫ੍ਰੀ ਇਵੈਂਟ ਹੈ ਜੀ ਤੁਹਾਡੇ ਵਾਸਤੇ। ਵੈਨਿਊ ਕਿਹੜਾ ਵੀ ਇਹ ਹੈ ਜੀ, ਵੈਨਿਊ ਕਿਹੜਾ ਬਈ, 12942 ਹਾਰਡ, ਇਹ ਜਿਹੜੀ ਬ੍ਰੈਂਪਟਨ ਫੇਅਰ ਗਰਾਊਂਡ ਆ ਉਹਨਾਂ ਦਾ ਵੈਨਿਊ ਆ, ਇੱਥੇ ਲਿਖਿਆ ਨਹੀਂ ਵੀਰਾਂ ਨੇ, ਬ੍ਰੈਂਪਟਨ ਫੇਅਰ ਗਰਾਊਂਡ ਹੈ ਨਾ, ਲਿਖਣਾ ਚਾਹੀਦਾ ਸੀ ਇਹਨਾਂ ਨੂੰ ਕੁਲਦੀਪ ਗਿੱਲ ਸਾਹਿਬ ਜੀ, ਉਹ ਜ਼ਿਆਦਾ ਈਜ਼ੀ ਹੋਣਾ ਲੋਕਾਂ ਨੂੰ। ਚਲੋ ਕੋਈ ਗੱਲ ਨਹੀਂ, ਜਿਹੜਾ ਬ੍ਰੈਂਪਟਨ ਫੇਅਰ ਗਰਾਊਂਡ ਆ ਵੀਰ ਮੇਰੇ, ਉੱਥੇ ਪ੍ਰੋਗਰਾਮ ਹੋ ਰਿਹਾ 12942 ਹਾਰਟਲੇਕ ਰੋਡ ਦੇ ਉੱਤੇ, ਔਰ ਤੁਸੀਂ ਕੱਲ੍ਹ ਜਾਓ, ਬਿਲਕੁਲ ਫ੍ਰੀ ਹੈ ਮਿਲਦਾ। 11 ਵਜੇ ਸ਼ੁਰੂ ਹੋ ਜਾਣਾ ਕੱਲ੍ਹ ਅਤੇ 6 ਵਜੇ ਤੱਕ ਹੋਊਗਾ। ਕੱਲ੍ਹ ਅਸੀਂ ਵੀ ਆਵਾਂਗੇ ਕੁਲਦੀਪ ਗਿੱਲ ਸਾਹਿਬ, ਔਰ ਤੁਹਾਡਾ ਉੱਥੇ ਆ ਕੇ ਮੇਲੇ ਦਾ ਅਸੀਂ ਵੀ ਇੰਜੋਏ ਕਰਾਂਗੇ। ਤੁਸੀਂ ਵੀ ਜਾਣਾ ਕੱਲ੍ਹ ਮੇਲੇ ਦੇ, ਆਜੋ ਕੱਲ੍ਹ ਆਪਾਂ ਉੱਥੇ ਰਲ ਕੇ ਮਿਲਦੇ ਹਾਂ ਅਤੇ ਵਧੀਆ ਭੰਗੜੇ ਛੰਗੜੇ ਪਾਉਂਦੇ ਹਾਂ। ਅਤੇ ਜੇ ਤੁਸੀਂ ਵੀ ਕੋਈ ਜਾਣਕਾਰੀ ਲੈਣੀ ਆ ਤਾਂ ਸਾਡੇ ਵੀਰੇ ਕੁਲਦੀਪ ਗਿੱਲ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ, 647-0770 'ਤੇ ਕਾਲ ਕੀਤੀ ਜਾ ਸਕਦੀ ਹੈ, 647-0770 'ਤੇ ਤੁਸੀਂ ਜਲਦੀ ਜਲਦੀ ਕਾਲ ਵੀ ਕਰ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇੱਕ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਹੈ। ਦੇਖੋ ਇਹ ਪੈੱਨ ਨੋਟ ਚੱਕ ਲਓ ਆਪਣਾ, ਇਹਦੇ ਵਿੱਚ ਕੋਈ ਇੰਗਲਿਸ਼ ਜ਼ਰੂਰੀ ਨਹੀਂ ਹੈ। ਕਈ ਵਾਰੀ ਕੀ ਹੁੰਦਾ ਕਿ ਇੰਗਲਿਸ਼ ਮਸਟ ਹੁੰਦੀ ਹੈ, ਬੰਦੇ ਨੂੰ ਬੋਲਣੀ ਚਾਹੀਦੀ ਹੈ। ਇਹ

0: ਦੇਖ ਲਓ ਇਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਪੰਜਾਬੀ ਵਿਰਸਾ ਰੇਡੀਓ ਦੇ ਰਿਹਾ। ਔਰ ਇਹ ਤੁਹਾਡੇ ਸਾਰੇ ਫੈਮਲੀ ਵਾਸਤੇ, ਜਿਹੜਾ ਵੀਰਾ ਸਾਡੇ ਕੋਲ ਫੈਮਲੀ ਕੋਲ ਜੋਬ ਨਹੀਂ ਹੈ। ਨੰਬਰ ਦੱਸਣ ਲੱਗਾ ਜੀ, ਮੈਂ ਪੈਨ ਚੱਕ ਲਓ ਆਪਣਾ ਜਲਦੀ ਜਲਦੀ, ਮੈਂ ਇਸ ਕਰਕੇ ਪਹਿਲਾਂ 2 ਮਿੰਟ ਲਾ ਦੇਣਾ, ਹੁਣ ਜਦੋਂ ਤੱਕ ਪੈਨ ਨਹੀਂ ਕਰੇ ਲੱਭਦਾ, ਕਰੀ ਪੈਨ ਕੋਲ ਪਿਆ ਵੀ ਉਹ ਚੱਲਦਾ ਹੀ ਨਹੀਂ ਹੁੰਦਾ, ਕਰਮ ਵਾਲਾ ਪੈਨ ਹੁੰਦਾ, ਜਦੋਂ ਨੰਬਰ ਲਿਖਣਾ ਉਹ ਚੱਲਦਾ ਨਹੀਂ ਹੁੰਦਾ, ਪਰ ਹੁਣ ਤਾਂ ਲੱਭ ਪਿਆ ਹੋਣਾ ਪੈਨ। ਨੰਬਰ ਕਰ ਲਓ ਜੀ ਨੋਟ, 6477-0090549, ਕਰ ਲਿਆ ਵੀਰਾ ਜੀ ਨੰਬਰ ਨੋਟ? ਜਿੰਨੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ, ਵੀਰ ਸੁਣ ਰਹੇ, ਜਿਹੜਾ ਮਰਜ਼ੀ ਇੱਥੇ ਕਾਲ ਕਰ ਸਕਦਾ, 6477-0090549, ਠੀਕ ਆ ਜੀ, ਇਸ ਨੰਬਰ 'ਤੇ ਕਾਲ ਕਰ ਲਓ। ਜੇ ਨਹੀਂ ਵੀ ਲਿਖਿਆ ਗਿਆ, ਮੈਂ ਇੱਕ ਵਾਰੀ ਫਿਰ ਦੁਬਾਰਾ ਬੋਲ ਦਿੰਦਾ ਵੀਰੋ, ਕੋਈ ਗੱਲ ਨਹੀਂ, 6477-0090549 'ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਆਹ ਕਿਹਦੀ ਆ ਗਈ ਜੀ, ਵਾਸ ਥਿੰਕਿੰਗ ਔਰ ਬਾਇੰਗ ਫਿਊ ਹੰਸ ਰਾਜਾਂ ਸਟੇਕਰਸ ਔਨ ਟਿਕਟ ਮਾਸਟਰ। ਆਹਾ, ਅੱਛਾ ਜੀ, ਬਾਏ ਕਰਨੀ ਆ ਜੀ, ਥੈਂਕ ਯੂ ਸਰ, ਡੈਫੀਨੇਟਲੀ, ਔਰ ਤੁਹਾਡਾ ਵੀ ਮਿਹਰਬਾਨੀ ਜੀ, ਤੁਸੀਂ ਟਿਕਟ ਮਾਸਟਰ ਨਾਲ ਮੈਸੇਜ ਵੀ ਮੈਨੂੰ ਕਰਤਾ, ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਮੱਚ। ਮੈਂ ਇੱਕੋ ਗੱਲ ਹੀ ਸਿਰਫ ਜਾਣਦਾ ਉਹਨਾਂ, ਦੇਖੋ ਮੈਂ ਜ਼ਿੰਦਗੀ 'ਚ ਕਦੀ ਇੱਦਾਂ ਦੇ ਸ਼ੋਅ ਤਾਂ ਕਰਾਏ ਨਹੀਂ ਜਿਹੜੇ ਕਿ ਤੁਸੀਂ ਫੈਮਲੀ 'ਚ ਬਹਿ ਕੇ ਸੁਣ ਨਾ ਸਕੋ, ਠੀਕ ਹੈ ਨਾ, ਜਾਂ ਤੁਹਾਨੂੰ ਉਹਨਾਂ ਲਫਜ਼ਾਂ ਦੀ ਸਮਝ ਨਾ ਆ ਸਕੇ, ਜਾਂ ਉਹ ਲਫਜ਼ਾਂ ਦੇ ਵਿੱਚ ਕੁਛ ਹੇਰਾ ਫੇਰੀ ਕੀਤੀ ਹੋਵੇ, ਇੱਕ ਵਰਡ ਦੇ ਦੋ ਦੋ ਮੀਨਿੰਗ ਨਿਕਲਦੇ ਹੋਣ, ਆਈ ਐਮ ਸ਼ੋਰ ਯੂ ਅੰਡਰਸਟੈਂਡ ਮਾਈ ਪੁਆਇੰਟ, ਠੀਕ ਹੈ ਨਾ, ਉਸ ਤਰ੍ਹਾਂ ਦੇ ਸ਼ੋਅ ਮੈਂ ਨਹੀਂ ਕਦੀ ਕਰਾਇਆ ਅੱਜ ਤੱਕ। ਪਰ ਜੇ ਤੁਸੀਂ ਸਾਥ ਨਾ ਦਿੱਤਾ ਤਾਂ ਆਪਾਂ ਫਿਰ ਕਰਾਉਣੇ ਸ਼ੁਰੂ ਕਰ ਦੇਣੇ ਭਾਈ, ਕੀ ਕਰੀਏ, ਪੈਸਾ ਤਾਂ ਹਰ ਬੰਦੇ ਲੋੜ ਆ, ਸਿੱਧੇ ਜੀ ਗੱਲ ਆ, ਰੋਟੀ ਪਾਣੀ ਖਾਣਾ, ਘਰੇ ਬਣਾਉਣਾ ਵੀ ਆ, ਠੀਕ ਹੈ ਨਾ, ਘਰ ਬਾਰ ਵੀ ਚਲਾਉਣਾ, ਅਤੇ ਸ਼ੋਆਂ ਦੇ ਤੁਹਾਡੇ ਖਿਆਲ ਨਾਲ ਇੰਨੇ ਪੁਰਾਣੇ ਹੋ ਗਏ ਆ, ਆਪਾਂ ਇੱਥੇ ਟੋਰਾਂਟੋ ਸ਼ਹਿਰ 'ਚ ਸ਼ੋਅ ਕਰਾਉਂਦੇ ਅਤੇ ਕਿੰਨੇ ਕਿੰਨੇ ਸ਼ੋਆਂ ਦੀ ਆਪਾਂ ਨੂੰ ਆਫਰ ਆਉਂਦੀ ਆ, ਆਪਾਂ ਕਿ ਰਿਜੈਕਟ ਕਰਦੇ, ਨਹੀਂ ਕਰਾਉਣਾ ਜੀ ਇਹ ਸ਼ੋਅ, ਠੀਕ ਆ, ਔਰ ਐਡੇ ਐਡੇ ਵੱਡੇ ਵੱਡੇ ਸ਼ੋਆਂ ਦੀ ਆਫਰ ਆਉਂਦੀ, ਆਪਾਂ ਕਿਤੇ ਨਹੀਂ ਕਰਾਉਣੇ, ਕਿਉਂਕਿ ਉਹ ਆਰਟਿਸਟ ਮੈਨੂੰ ਨਹੀਂ ਪਸੰਦ ਹੁੰਦਾ, ਪਰ ਜਿਹੜੇ ਆਰਟਿਸਟ ਮੈਨੂੰ ਪਸੰਦ ਆ ਉਹ ਤੁਹਾਨੂੰ ਹੀ ਨਾਲ ਹੀ ਪਸੰਦ ਹੈ, ਕਿਉਂਕਿ ਤੁਸੀਂ ਉਹਨਾਂ ਆਰਟਿਸਟ ਨੂੰ ਪਿਆਰ ਕਰਦੇ ਆ। ਹੁਣ ਹੰਸ ਰਾਜ ਹੰਸ ਨੂੰ ਕੌਣ ਨਹੀਂ ਪਿਆਰ ਕਰਦਾ, ਅਗਲਾ ਸਿਆਸਤ 'ਚ ਆਇਆ, ਛੱਡ ਦਿੱਤੀ, ਅਗਲੇ 100 ਵਾਰੀ ਮਾਫੀਆਂ ਮੰਗ ਲਈਆਂ ਵੀ ਮੈਂ ਜੀ ਗਲਤੀ ਕਰ ਲਈ, ਸਿਆਸਤ 'ਚ ਆ ਗਏ, ਪਰ ਆਪਾਂ ਉਹਦੇ ਗਵੱਈਏ ਨੂੰ, ਉਹ ਕਲਾਕਾਰ ਨੂੰ, ਉਹ ਸਾਡੇ ਪੰਜਾਬ ਦਾ ਜੰਮਿਆ ਦੇ ਪਲਿਆ ਹੋਇਆ ਕਲਾਕਾਰ ਆ, ਔਰ ਉਸ ਆਰਟਿਸਟ ਦਾ ਮਾਣ ਕਰਨਾ ਸਾਡਾ ਫਰਜ਼ ਆ।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾ,
2: ਤੁਹਾਡਾ ਹਾਰਦਿਕ ਹੰਸ ਰਾਜ ਹੰਸ। ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

ਤੇ ਨਾਂ ਲੈਣ ਨਾਲੋਂ ਜਿਹੜੇ ਵੀਰ ਮੇਰਾ ਨਾਂ 3-4 ਲਾਲ ਦਾ ਇੱਕ ਲੈ ਕੇ ਆਉਂਦੇ ਨਾ ਰੈਸਟੋਰੈਂਟ ਤੋਂ, ਉੱਥੋਂ ਲਿਆਉਣ ਦੀ ਲੋੜ ਨਹੀਂ ਹੈ। ਨਾਲੇ ਤਾਂ ਸਬਜ਼ੀਆਂ ਘਰੇ ਆ ਗਈਆਂ, ਨਾਲੇ ਰਾਈਸ ਆ ਗਏ, ਨਾਲੇ ਮਿੱਠਾ ਗਜਰੇਲਾ ਆ ਗਿਆ, ਜਾਂ ਗੁਲਾਬ ਜਾਮੁਨ ਲੈ ਲਓ, ਗੋਲ ਗੋਲ ਗੋਲ ਗੋਲ ਗੁਲਾਬ ਜਾਮੁਨ, ਉਹ ਵੀ ਲੈ ਸਕਦੇ ਹੋ ਤੁਸੀਂ 4.99 ਦੇ ਵਿੱਚ। ਦੱਸੋ ਹੋਰ, ਦੱਸ ਕੀ ਚਾਹੀਦਾ ਭਾਈ? ਇਹ ਜਿਹੜੀ ਰੱਖੜੀ ਸੇਲ ਲੱਗੀ ਹੈ ਤੁਹਾਡੇ ਵਾਸਤੇ ਸਪੈਸ਼ਲ ਹੈ, ਨਿਊਡਲ ਲੈਣੇ ਆ ਤੁਹਾਡੇ ਵਾਸਤੇ। ਮੈਂ ਤਾਂ ਕਹਿੰਦਾ ਘਰੇ ਕੋਈ ਪ੍ਰਾਹੁਣਾ ਆ ਜਾਵੇ ਨਾ ਯਾਰ, ਸਮਾਨ ਇੱਥੋਂ ਹੀ ਲੈ ਆਵੇ ਬੰਦਾ ਸਾਰਾ ਚੱਕ ਕੇ। ਵੈਜੀ ਨਿਊਡਲ 6.99 ਦੇ, ਦੋ ਲਿਆਓ ਬੰਦੇ 4-5 ਖਾਣਗੇ ਆਰਾਮ ਦੇ ਨਾਲ। ਚਿਕਨ ਦੀ ਬਿਰਿਆਨੀ 6.99। ਦੱਸੋ ਚਿਕਨ ਭਰਿਆ ਵਿੱਚ, ਲੱਦ ਲੱਦ ਕੇ ਚਿਕਨ ਪਾਉਂਦੇ ਆ ਮਨੀਸ਼ ਹਣੀ ਵਿੱਚ, ਮੈਨੂੰ ਨਹੀਂ ਸਮਝ ਆਉਂਦੀ ਕਿੱਥੋਂ ਲਿਆ ਕੇ ਆਉਂਦੇ ਆ। ਔਰ ਇਹ ਜਿਹੜੀ ਡੀਲ ਆ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਇੰਡੀਅਨ ਫੂਡ ਲੈਣ ਦੀ ਲੋਕੇਸ਼ਨ ਲੱਗੀ ਹੋਈ ਆ, 4.99 ਦੀ ਥਾਲੀ ਚਿਕਨ ਬਿਰਿਆਨੀ। ਮੈਂ ਕਹਿੰਦਾ ਚਿਕਨ ਇੰਨਾ ਲੱਦਿਆ ਵਿੱਚ ਰਾਈਸ ਘੱਟ ਮਿਲਣਾ, ਚਿਕਨ ਜ਼ਿਆਦਾ ਤੁਹਾਨੂੰ ਮਿਲਣਾ। ਔਰ ਐਸਾ ਕਮਾਲ ਦਾ ਇਹ ਤੁਹਾਡੇ ਵਾਸਤੇ ਫੂਡ ਤਿਆਰ ਕਰ ਦਿੰਦੇ ਆ। ਔਰ ਤੁਸੀਂ ਵੀ ਫੂਡ ਲੈਣਾ ਹੈ ਤੇ ਇੱਥੇ ਦੁੱਧ, ਚੌਲ, ਆਟੇ, ਦਾਲਾਂ, ਮਸਾਲਿਆਂ ਨਾਲ ਭਰਿਆ ਹੋਇਆ ਸਟੋਰ ਆ ਇੰਡੀਅਨ ਫੂਡ ਲੈਣ ਦਾ, ਔਰ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ। ਲਓ ਜੀ, ਏਸੀ ਲਵਾਉਣੇ ਆ ਘਰ 'ਚ ਲਵਾ ਲਓ, ਗਰਮੀ ਅੱਜ ਫਿਰ ਹੋ ਗਈ ਹੈ। ਇੱਕ ਤਾਂ ਇਹ ਕੁਦਰਤ ਦਾ ਨਹੀਂ ਪਤਾ ਲੱਗਦਾ, ਹੇ ਰੱਬਾ ਤੇਰੇ ਰੰਗ ਨੇ ਆ ਰਹੇ, ਕਿੱਧਰ ਜਾਈਏ, ਤੇਰੇ ਭਾਣ 'ਚ ਰਹਿਣਾ ਪੈਣਾ ਸਾਨੂੰ, ਜਿਨ੍ਹਾਂ ਦੇ ਏਸੀ ਬੰਦ ਸੀ ਅੱਜ ਫਿਰ ਚੱਲ ਜਾਣੇ ਆ। ਏਅਰ ਪ੍ਰੋ ਮਕੈਨੀਕਲ ਕੰਪਨੀ ਨੂੰ ਕਾਲ ਕਰ ਲਓ, ਇਹ ਲਾਇਸੈਂਸ ਬੰਦੇ ਆ, ਬੜੇ ਪੁਰਾਣੇ ਆ, 40 ਸਾਲ ਤੋਂ ਇਸ ਫੀਲਡ ਦੇ ਵਿੱਚ ਆ। ਪਰਮਜੀਤ ਸਿੰਘ ਹਰਾਂ ਨੂੰ, ਬਾਈ ਹਰਾਂ ਨੂੰ ਸਾਰੀ ਦੁਨੀਆ ਜਾਣਦੀ ਆ, ਇੰਨੇ ਪੁਰਾਣੇ ਬੰਦੇ ਆ, 40 ਸਾਲ ਤੋਂ ਟੋਰਾਂਟੋ 'ਚ ਕੰਮ ਕਰ ਰਹੇ ਆ। ਮੈਂ ਕਿਹਾ ਭਾਜੀ ਤੁਸੀਂ ਤਾਂ ਜੰਮੇ ਇੱਥੇ ਹੀ ਹੋਣੇ ਆ, ਕਹਿੰਦੇ ਨਹੀਂ। ਮੈਂ ਪੁੱਛ ਲਿਆ ਤੁਸੀਂ ਇੱਥੇ ਜੰਮੇ, ਕਹਿੰਦੇ ਮੈਂ ਉਦੋਂ ਬ੍ਰਹਮਪਟਨ ਖੜੇ ਸੀ, ਕਹਿੰਦੇ ਮੈਂ ਬ੍ਰਹਮਪਟਨ ਨਹੀਂ ਜੰਮਿਆ, ਮੈਂ ਹੋਰ ਕਿਸੇ ਸ਼ਹਿਰ 'ਚ ਜੰਮਿਆ। ਮੈਂ ਕਿਹਾ ਅੱਛਾ, ਤਦ ਹੀ 40 ਸਾਲ ਹੋ ਗਏ ਕੰਮ ਕਰਦੇ ਨੂੰ, ਇੰਨਾ ਵਧੀਆ ਤਜਰਬਾ ਹੈ ਇਹਨਾਂ ਦਾ। ਹੀਟ ਘਰ ਦੀ ਖਰਾਬ ਹੋਣ ਵਾਲੀ ਆ, ਜੇ ਪਿਛਲੇ ਸਾਲ ਖਰਾਬ ਸੀ ਤਾਂ ਹੁਣੇ ਠੀਕ ਕਰਾ ਲਓ, ਜੇ ਘਰਾਂ ਦੀ ਫਰਨਸ ਖਰਾਬ ਹੋਈ ਆ ਹੁਣੇ ਠੀਕ ਕਰਾ ਲਓ, ਜੇ ਵਾਟਰ ਟੈਂਕ ਜਿਹੜੇ ਤੁਹਾਡੇ ਵੀ ਤੁਸੀਂ ਦੇਖੋ, ਕਈ ਚੀਜ਼ਾਂ ਨਾ ਬੜੀਆਂ ਮੈਂ ਵਿੱਚ ਤੁਹਾਨੂੰ ਇਸ਼ਾਰਾ ਦਿੰਦਾ ਉਹਨਾਂ ਚੀਜ਼ਾਂ ਦੇ ਵਿੱਚ। ਅਸੀਂ ਘਰ ਦੇ ਵਿੱਚ $50, $60 ਜਾਂ ਵਟ ਐਵਰ, $60, $70, $40 ਮੰਥਲੀ ਪੇ ਕਰਦੇ ਹਾਂ ਜਿਹੜਾ ਵਾਟਰ ਟੈਂਕ ਹੁੰਦਾ ਸਾਡਾ। ਤੁਸੀਂ, ਆਪਾਂ ਕੰਮ ਕਾਹਦੇ ਵਾਸਤੇ ਕਰਦੇ ਹਾਂ? ਪੈਸੇ ਵਾਸਤੇ ਕਰਦੇ ਹਾਂ ਨਾ, ਆਪਣੇ ਬੱਚਿਆਂ ਦਾ ਅੱਛਾ ਪਾਲਣ ਪੋਸ਼ਣ ਵਾਸਤੇ, ਉਹਨਾਂ ਨੂੰ ਅੱਛੀ ਲਾਈਫ ਦੇ ਸਕੀਏ, ਆਪਣੀ ਵਧੀਆ ਜ਼ਿੰਦਗੀ ਬਣਾ ਸਕੀਏ। ਤੁਸੀਂ ਉਹ ਟੈਂਕ ਲਵਾ ਦਿਓ, ਤੁਹਾਨੂੰ ਦੱਸ ਦੇਣਗੇ ਸਾਰਾ ਤਰੀਕਾ, ਦੱਸਣਗੇ ਉਹ ਟੈਂਕ ਤੁਸੀਂ ਮੂਵ ਕਰਾ ਦੇਣਾ ਉੱਥੋਂ, ਛੋਟਾ ਜਿਹਾ ਟੈਂਕ ਲਾਉਣਗੇ ਨਾਲੇ ਨਵਾਂ, ਨਾਲੇ ਤੁਹਾਡੀ ਸਟੋਰੇਜ ਦੀ ਜਗ੍ਹਾ ਬਣ ਜਾਂਦੀ ਉੱਥੇ ਜਿੱਥੇ ਤੁਹਾਡੀ ਫਰਨਸ ਲੱਗੀ ਹੁੰਦੀ, ਉਹ ਨਾਲ ਏਡਾ ਵੱਡਾ ਉਹ ਧੂ ਧੂੜ ਜਿਹਾ ਟੈਂਕ ਲਾਇਆ ਹੁੰਦਾ, ਉਹ ਲਵਾ ਦਿਓ ਉੱਥੋਂ, ਅਤੇ ਪੈਸੇ ਵੀ ਘੱਟ ਹੋਣਗੇ ਤੁਹਾਡੇ। ਜਿਹੜਾ ਤੁਸੀਂ ਟੈਂਕ ਲਵਾਉਣਾ ਨਾ, ਉਹਦੇ ਰੇਟ ਬੜਾ ਘੱਟ ਆ। ਮੈਂ ਪਰਮਜੀਤ ਭਾਜੀ ਨੂੰ ਕਿਹਾ, ਮੈਂ ਕਿਹਾ ਵੀਰੇ, ਵੀਰ ਬਣ ਕੇ ਤੁਸੀਂ ਜਿਹੜਾ ਰੇਟ ਸਹੀ ਦੱਸੋ। ਇਸ ਵੀਕਡ ਦੇ ਅਸੀਂ ਸਿਰਫ 10 ਕੁ ਟੈਂਕ ਲਾਉਣੇ, ਮੈਂ ਪ੍ਰਾਈਜ਼ ਲਈ ਭਾਜੀ ਇਹਨਾਂ ਕੋ, ਮੈਂ ਅਨਾਊਂਸ ਨਹੀਂ ਪਰ, ਆਮ ਸੋਰੀ, ਮੈਂ ਨਹੀਂ ਅਨਾਊਂਸ ਕਰਨੀ ਕਿਉਂਕਿ ਫਿਰ ਜ਼ਿਆਦਾ ਕੰਮ ਬਿਜ਼ੀ ਹੋ ਜਾਣਾ। 10 ਬੰਦੇ ਪਹਿਲੇ ਜਿਹੜੇ ਅੱਜ ਕਾਲ ਕਰਨਗੇ ਵੀਰੇ ਇਹਨਾਂ ਨੂੰ, ਔਰ ਇਹ ਪ੍ਰਾਈਜ਼ ਉਹਨਾਂ ਵਾਸਤੇ ਹੋਏਗੀ। ਅਤੇ ਟੋਨੀ ਭਾਜੀ ਸਾਡੇ ਬਹੁਤ ਪਿਆਰੇ ਵੀਰ ਆ, ਉਹ ਵੀ ਨਾਲ ਪੂਰੀ ਇਸ ਵੇਲੇ ਮਕੈਨੀਕਲ ਕੰਮ ਕਰ ਰਹੇ ਆ। ਔਰ ਏਅਰ ਪ੍ਰੋ ਮਕੈਨੀਕਲ ਕੰਪਨੀ ਤੁਸੀਂ ਕਾਲ ਕਰਨੀ ਆ, ਜਿਨ੍ਹਾਂ ਨੇ ਟੈਂਕ ਲਵਾ ਕੇ ਨਵੇਂ ਲਵਾਉਣੇ ਆ, ਛੋਟੇ ਜਿਹੇ, ਬੜੇ ਸਲਿਮ ਜਿਹੇ ਟੈਂਕ ਆ, ਔਰ ਪਾਣੀ ਇੰਨਾ ਉੱਪਰ, 5 ਬੈਡਰੂਮ ਆ, ਥੱਲੇ ਵੀ 2 ਬੈਡਰੂਮ ਆ, ਭਾਵੇਂ ਬੇਸਮੈਂਟ ਕਿਰਾਏ ਦਿੱਤੀ, ਪਾਣੀ ਠੰਡਾ ਨਹੀਂ ਹੋਊ। 416-720-2081 416-720-2081 ਦੇ ਕੋਕ 'ਤੇ ਜਾ ਸਕਦੀ ਹੈ। 416-720-2081 'ਤੇ ਕਾਲ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਕਰ ਲਿਓ। ਲਓ ਜੀ, ਹਰਜੀਤ ਜੀ ਠੰਡਾ ਨਾ ਕੰਮ ਪਾਓ, ਅੱਜ ਫਰਾਈਡੇ ਆ, ਬੰਦੇ ਖਿੱਚ ਕੇ ਰੱਖੋ ਯਾਰ, ਉਹ ਲਾਓ ਹਰਜੀਤ ਜੀ, ਰਾਤੀ ਇਸ਼ਕੇ ਦੀ ਹੋਈ ਬਰਸਾਤ ਨਾਲ ਲਾਓ ਯਾਰ, ਸਾਰੀ ਰਾਤ ਭੇਜਦੇ ਰਹੇ, ਅੱਜ ਉੱਦਾਂ ਵੀ ਫਰਾਈਡੇ ਆ, ਅੱਜ ਤਾਂ ਉੱਦਾਂ ਵੀ ਪੈਣਗੀਆਂ ਪਿਆਰ ਦੀਆਂ ਪੀਂਘਾ, ਖਿੱਚ ਕੇ ਰੱਖੋ ਕੰਮ ਨੂੰ ਯਾਰ। ਲਓ ਵੀਰ ਮੇਰਿਓ, ਤੁਹਾਡੇ ਵਾਸਤੇ ਗੀਤ ਲੱਗਾ ਲਾਉਣ ਮੈਂ, ਰਾਤੀ ਇਸ਼ਕੇ ਦੀ ਹੋਈ ਬਰਸਾਤ, ਅਤੇ ਸਾਰੀ ਰਾਤ ਭੇਜਦੇ ਰਹੇ, ਸਾਨੂੰ ਨੀਂਦ ਨਾ ਆਈ ਸਾਰੀ ਰਾਤ, ਸਾਰੀ ਰਾਤ ਭੇਜਦੇ ਰਹੇ। ਜਿਹੜੇ ਪੈਗ ਲਾਉਂਦੇ ਆ 2-4 ਪੈਗ ਲਾਓ, ਜਿਹੜੇ ਨਹੀਂ ਲਾਉਂਦੇ ਆ ਉਹ ਫਿਰ ਮੂੰਗੀ ਦੀ ਦਾਲ ਖਾਓ ਅਤੇ ਨਾਲ ਪਨੀਰ ਖਾਓ, ਠੀਕ ਆ ਜੀ? ਜਿਨ੍ਹਾਂ ਨੇ ਬਾਰਬਿਕਿਊ ਕਰਨਾ, ਵਧੀਆ ਛੱਲੀਆਂ ਛੁੱਲੀਆਂ ਭੁੰਨੋ, ਸ਼ਕਰਕੰਦੀ ਭੁੰਨੋ, ਚਿਕਨ ਭੁੰਨੋ, ਅਤੇ ਨਾਲ 2-4 ਪੈਗ ਵੀ ਲਾਓ ਜਿਹੜੇ ਲਾਉਂਦੇ ਆ। ਮੇਰੇ ਕਹਿਣ 'ਤੇ ਨਹੀਂ ਲਾਉਣੇ, ਕਿਉਂਕਿ ਆਪਾਂ ਲਾਉਣੇ ਤਾਂ ਹੁੰਦੇ ਹੀ ਆ, ਆਪਾਂ ਕਿਹੜਾ ਹਟਣਾ, ਮੈਂ ਸਿਰਫ ਤੁਹਾਡਾ ਸਾਥ ਦੇ ਰਿਹਾ, ਹੋਰ ਕੋਈ ਗੱਲ ਨਹੀਂ। ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ $35 ਦੇ ਵਿੱਚ ਅਸੀਂ ਵੀ ਤੁਹਾਡੇ ਘਰਾਂ ਵਿੱਚ ਕੁਆਰਟਸ ਲਾ ਰਹੇ ਹਾਂ, $35 ਸਕੇਅਰ ਫਿਟ ਦੇ ਵਿੱਚ। ਇਹ ਰੇਟ ਨਹੀਂ ਕਦੋਂ ਮਿਲਣਾ, ਫੈਕਟਰੀ ਹੈ, ਇਹ ਫੈਕਟਰੀ ਵਾਲੇ ਤੁਹਾਡੇ ਘਰੇ ਸਿੱਧੇ ਆਉਣਗੇ, ਨਾਪ ਲੈ ਕੇ ਜਾਣਗੇ, ਅਤੇ ਅਗਲੇ ਹਫ਼ਤੇ ਤੁਹਾਡੇ ਘਰੇ ਕੁਆਰਟਸ ਲਾ ਜਾਣਗੇ। ਕੋਈ ਘਰਾਂ 'ਚ ਵਿਆਹ ਸ਼ਾਦੀਆਂ ਆ ਰਹੀਆਂ, ਘਰ ਤੁਸੀਂ ਵੇਚਣਾ ਹੈ, ਵਾਸ਼ਰੂਮ ਦੇ ਵਿੱਚ ਵੈਂਟੀ ਨਵੀਂ ਲਾ ਕੇ ਦੇਣਗੇ,
ਜਾਂ ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ, $35 ਸਕੁਅਰ ਫਿੱਟ ਕੁਆਰਟਸ ਲਾ ਕੇ ਦੇਣਗੇ, ਚਿੱਟੇ ਰੰਗ ਦਾ, ਲਾਈਟ ਬਰਾਊਨ ਦਾ, ਕਾਫੀ ਕਲਰ ਦਾ, ਜਿਹੜਾ ਮਰਜ਼ੀ ਲਵਾਓ। ਇੱਕ ਇਹਨਾਂ ਦੇ ਕੋਲ ਲਾਈਟ ਗ੍ਰੇ ਕਲਰ ਦਾ ਵੀ ਆਇਆ। ਨੰਬਰ ਮੈਂ ਲੱਗਾ ਤੁਹਾਨੂੰ ਦੱਸਣ, 647-400-4550, 647-400-4550।

ਉਹ ਖਿੱਚ ਕੇ ਰੱਖੋ ਹਰਜੀਤ ਜੀ, ਟੁਡੇਜ਼ ਫਰਾਈਡੇ। ਉਹ ਬੱਲੇ ਸੁਖਵਿੰਦਰ ਭਾਜੀ, ਤੁਸੀਂ ਮੈਸੇਜ ਕਰ ਰਹੇ ਆ, ਨਾਲ ਮੈਨੂੰ ਤੁਸੀਂ ਭੇਜਤੀ ਆ ਸੇਫਟੀ ਵੈਸਟ ਦੀ ਫੋਟੋ। ਅੱਛਾ, ਇਹ ਹੁੰਦੀ ਆ ਔਰੰਜ ਕਲਰ ਦੀ, ਠੀਕ ਆ ਠੀਕ ਆ। ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸਾ ਸੋਹਣਿਆਂ ਤੋਂ ਮੰਗਣੇ ਵਧਾਰੇ, ਆਏ ਹੋਏ ਰੱਬਾ ਮੇਰਿਆ। ਐਸਾ ਆਹ ਵੀ ਗੀਤ ਹੰਸ ਭਾਈ ਦਾ ਹੀ ਹੈ, ਮੈਂ ਤਾਂ ਭੁੱਲ ਹੀ ਗਿਆ ਬਈ। ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸਾ ਸੋਹਣਿਆਂ ਤੋਂ ਮੰਗਣੇ ਵਧਾਰੇ। ਕਹਿੰਦੇ ਦੇਖੋ ਆਸ਼ਕਾਂ ਦੀ ਕਿਹੜੀ ਜ਼ਿੰਦਗੀ ਹੈ, ਜਿਹੜੇ ਸਾਹ ਵੀ ਆ ਤੁਸੀਂ ਆਪਣੇ ਸੋਹਣੇ ਮਹਿਬੂਬ ਦੇ ਕੋਲੋਂ ਮੰਗਦੇ ਆ। ਹੈਂ, ਕਿਆ ਬਾਤ ਹੈ। ਪੰਜਾਬੀ ਵਿਰਸਾ, ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ।

ਨਾ ਵੀਰ ਮੇਰੇ ਉਹ ਮੈਂ ਤੁਹਾਡਾ ਮਾਣ ਕਰਦਾ ਨਾ ਤੁਹਾਡਾ ਤੁਹਾਡਾ ਮੈਨੂੰ ਤੇਹ ਬੜਾ ਆਉਂਦਾ ਤੁਹਾਡਾ ਪਿਆਰ ਆਉਂਦਾ ਮੈਨੂੰ ਕਿਉਂਕਿ ਬੜੇ ਚੈਨਲ ਚੱਲਦੇ ਆ ਸ਼ਹਿਰ ਦੇ ਵਿੱਚ ਬਹੁਤ ਰੇਡੀਓ ਚੱਲਦੇ ਆ ਸਾਰੇ ਵੀਰਾਂ ਵਾਸਤੇ ਸ਼ੁਭ ਛਾਵਾਂ ਪਰ 11 ਤੋਂ 12 ਤੁਸੀਂ ਜਿੰਨਾ ਪਿਆਰ ਦਿੰਦੇ ਆ AM 530 ਦੇ ਸਿੰਘ ਹਰਜੀਤ ਸ਼ੋਅ ਨੂੰ ਪੰਜਾਬੀ ਵਿਰਸਾ ਰੇਡੀਓ ਨੂੰ ਮੈਂ ਤੁਹਾਡਾ ਕਿੰਨਾ ਮਾਣ ਕਰਦਾ ਤੁਹਾਡਾ ਕਿੰਨਾ ਸਤਿਕਾਰ ਕਰਦਾ ਤੁਸੀਂ ਮੇਰਾ ਵੀ ਮਾਣ ਕਰਿਆ ਕਰੋ ਟਿਕਟਾਂ ticketmaster.ca ਮੈਨੂੰ ਪਤਾ ਲੱਗਿਆ ਯਾਰ ਅੱਜ ਸ਼ਾਮ ਤੱਕ ਨਾ ਤੁਸੀਂ ਮੇਰਾ ਖਾਲੀ ਕਰਤਾ ਸੀਟਾਂ ਹੀ ਹੈ ਨਹੀਂ ਉੱਥੇ ਮੈਂ ਮੰਨੂੰਗਾ ਵੀ ਵਾਕਈ ਸਾਡੇ ਬੱਬਰ ਸ਼ੇ ਜਿਹੜੇ ਬੈਠੇ ਨਾ ਸ਼ਹਿਰ 'ਚ ਇਹ ਪਿਆਰ ਕਰਦੇ ਆ ਮੈਨੂੰ ਫਿਰ ਪੈਸੇ ਨਹੀਂ ਦੇਖੇ ਜਾਂਦੇ ਇਸ਼ਕ ਮੁਹੱਬਤ ਯਾਰ ਕਹਿੰਦੇ ਰੱਬ ਦੇ ਨਾਂ ਵਰਗੇ ਇਹਦੇ 'ਚ ਫਿਰ ਨਾ ਕੋਈ ਪੈਸੇ ਨਹੀਂ ਦੇਖਦੇ ਜਾਂਦੇ $100-200 ਇਹਦੇ ਵਿੱਚ ਇੱਕ ਸਿਰਫ ਪਿਆਰ ਦੇਖਿਆ ਜਾਂਦਾ ਕਿ ਤੁਹਾਡਾ ਸਿੰਘ ਹਰਜੀਤ ਦੇ ਨਾਲ ਪਿਆਰ ਕਿੰਨਾ ਤੁਹਾਡਾ ਪੰਜਾਬੀ ਵਿਰਸਾ ਰੇਡੀਓ ਨਾਲ ਪਿਆਰ ਕਿੰਨਾ ਕਿ ਤੁਸੀਂ ਮੈਨੂੰ ਕਿੰਨਾ ਕਮਾਣ ਦਿੰਦੇ ਆ ਅੱਜ ਸ਼ਾਮਾਂ ਨੂੰ ਮੈਨੂੰ ਪਤਾ ਲੱਗ ਜਾਂਦਾ ਜਦੋਂ ਘਰੇ ਜਾ ਕੇ ਠਾ ਠਾ ਟਿਕਟਾਂ ਚੱਕੀਆਂ ticketmaster.ca ਤੋਂ ਫਿਰ ਲੱਗੂ ਮੈਨੂੰ ਪਤਾ।

ਇੱਕ ਗਾਣਾ ਸੀ ਹੰਸ ਭਾਈ ਦਾ, ਬੜਾ ਮਕਬੂਲ ਗਾਣਾ ਸੀ, ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ। ਪਤਾ ਨਹੀਂ ਕਿਹੜੇ ਸਾਲ 'ਚ ਆਇਆ ਸੀ ਇਹ ਗੀਤ, ਮੈਨੂੰ ਯਾਦ ਨਹੀਂ। ਕਿਸੇ ਨੂੰ ਯਾਦ ਆ ਵੀਰ ਮੇਰੇ, ਉਹ ਕਿਹੜੇ ਈਅਰ ਦੇ ਵਿੱਚ ਇਹ ਗੀਤ ਆਇਆ ਸੀ? ਕੈਸੇ ਗੀਤ, ਕੈਸਾ ਗਵਈਆ, ਕੈਸਾ ਇਹ ਆਰਟਿਸਟ ਹੈ, ਜਿਹੜਾ ਕਿ ਜਿਹੜਾ ਵੀ ਇਹਦਾ ਗੀਤ ਲਾ ਲਓ ਦਿਲ ਕਰਦਾ ਬਸ ਆ ਯਾਰ ਅੱਜ ਹੀ ਗੀਤ ਨਵਾਂ ਆਇਆ ਹੈ। ਕਿਸੇ ਨੂੰ ਯਾਦ ਆ ਵੀਰ ਮੇਰੇ, ਉਹ ਕਿਹੜੇ ਸਾਲ 'ਚ ਗੀਤ ਆਇਆ ਸੀ? ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ। ਲੱਭੀਏ ਚਰਨਜੀਤ ਊਜਾ ਸਾਹਿਬ ਤੁਹਾਨੂੰ ਹੁਣ।

0: ਫੌਜਦਾਰੀ ਕੇਸ ਵਿੱਚ ਪੈਂਦੀ ਏ ਤਰੀਕੇ ਨੀ,
1: ਫੌਜਦਾਰੀ ਕੇਸ ਵਿੱਚ ਪੈਂਦੀ ਏ ਤਰੀਕੇ ਨੀ। ਬਾਕੀ ਸਹੀ ਗੱਲ ਹੈ।

0: ਇੱਕ ਮੇਰੇ ਭਾਜੀ ਮਿਲਿਆ ਸੀ ਮੈਨੂੰ ਉੱਥੇ ਪੰਜਾਬ ਡੇ ਮੇਲੇ ਦੇ ਡਾਇਮੰਡ ਦਾ ਕੰਮ ਕਰਦੇ ਆ ਔਰ ਉਹ ਪਰਿਵਾਰ ਆ ਰਿਹਾ ਪੂਰਾ ਕਹਿੰਦੇ ਹਰਜੀਤ ਭਾਜੀ 6 ਜਣੇ ਤਾਂ ਅਸੀਂ ਹੋ ਗਏ ਆ ਤੇ ਮੈਂ ਕੋਸ਼ਿਸ਼ ਕਰ ਰਿਹਾ 15 ਜਣੇ ਅਸੀਂ ਆਈਏ ਯਾਰ ਐਸਾ ਆਰਟਿਸਟ ਸਾਡੇ ਸ਼ਹਿਰ ਦੇ ਵਿੱਚ ਆ ਰਿਹਾ ਹੈਲੋ ਹੈਲੋ ਜੀ ਹਾਂਜੀ ਵੀਰਾ ਜੀ
1: ਹਾਂਜੀ
0: ਜੀ ਸਰ
1: ਓ
0: ਵਾਹਿਗੁਰੂ ਜੀ ਮੈਂ ਭਾਜੀ ਮੈਸੇਜ ਛੱਡਿਆ ਸੀ ਗੁਸਤਾਖੀ ਮਾਫ਼ ਨੰਬਰ ਤੁਹਾਡਾ ਹੋਰ ਆਇਆ ਔਰ ਮੈਂ ਸਾਰੇ ਜਿੰਨੇ ਵੀ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ ਔਰ ਜਿੱਥੇ ਅਸੀਂ ਅੱਜ ਪੂਰਾ ਦੇ ਪੂਰਾ ਸ਼ੋਅ ਭਾਜੀ ਦੇ ਗੀਤਾਂ ਦੇ ਨਾਲ ਭਾਜੀ ਦੀਆਂ ਉਸ ਮਿਊਜ਼ਿਕ ਦੀਆਂ ਖੂਬਸੂਰਤ ਤਰੰਗਾਂ ਦੇ ਨਾਲ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਸਿੰਘ ਹਰਜੀਤ ਸ਼ੋਅ ਦੇ ਵਿੱਚ ਔਰ ਮੇਰੇ ਲਾਈਨ 'ਤੇ ਇਸ ਟਾਈਮ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਪਿਆਰ ਵਾਲੇ ਜਨਾਬ ਹੰਸ ਰਾਜ ਹੰਸ ਸਾਹਿਬ ਲਾਈਨ 'ਤੇ ਆ ਗਏ ਆ ਔਰ ਉਹਨਾਂ ਨੇ ਇੱਕ ਅੱਧੇ ਮਿੰਟ 'ਚ ਨਾਲ ਹੀ ਗੱਲ ਕਰ ਰਹੇ ਆਪਾਂ

खूबसूरत गीत कैसियां वो आवाज़ां एक बारी फिर तो टोरंटो शहर दे विच वही तुहाडे वास्ते आ रहा साडे वड्डे वीर जी वड्डे भाजी साडे गवर्नमेंट इंडिया वालों जिन्हां नूं सन्मान प्यार दिता गया पद्म श्री अवार्ड दे नाल सन्मानिया गया जनाब हंस राज हंस ਗੀਤਾਂ ਦੀ ਤਾਰੀਫ ਕਰਾਂ ਰਾਤੀ ਇਸ਼ਕ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ ਉਹ ਸਾਨੂੰ ਨੀਂਦ ਨਾ ਆਈ ਸਾਰੀ ਰਾਤ ਭਿੱਜਦੇ ਰਹੇ ਇੱਕੋ ਵੇਲੇ ਹੁੰਦੀ ਬਰਸਾਤ ਵਸਲਦੀਆਂ ਘੜੀਆਂ ਨੂੰ ਹਰਜੀਤ ਜੀ ਨਾ ਰੋਕਿਆ ਗਿਆ ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ ਖਾਲੀ ਦਿਲ ਨਹੀਂ ਹੈ ਜਾਨ ਵੀ ਮੰਗਦਾ ਇਸ਼ਕ ਦੀ ਗਲੀ ਵਿੱਚੋਂ ਸਿੰਘ ਹਰਜੀਤ ਜੀ ਕੋਈ ਕੋਈ ਕੋਈ ਲੰਘਦਾ

0: ਚਲੋ ਗੀਤ ਸੰਗੀਤ ਤਾਂ ਚੱਲਦੇ ਰਹਿੰਦੇ ਆ ਔਰ ਜਿੰਨੀ ਦੇਰ ਤੱਕ ਭਾਜੀ ਸਾਡੇ ਟੋਰਾਂਟੋ ਚ ਪਹੁੰਚਦੇ ਨਹੀਂ ਉਨੀ ਤੱਕ ਇਹਨਾਂ ਦੇ ਗੀਤਾਂ ਦੀ ਇਸੇ ਤਰ੍ਹਾਂ ਸ਼ਹਿਬਰ ਲੱਗਦੀ ਰਹੇਗੀ। ਭਾਜੀ ਹੰਸ ਰਾਜ ਹੰਸ ਜੀ, ਆਪ ਜੀ ਦਾ ਪੰਜਾਬੀ ਵਿਰਸਾ ਰੇਡੀਓ ਵਿੱਚ ਬਹੁਤ ਬਹੁਤ ਸਵਾਗਤ ਜੀ।
1: ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਸਾਰੇ ਲਿਸਨਰਸ ਨੂੰ, ਤੁਹਾਡਾ ਤੁਹਾਨੂੰ ਵੀ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
0: ਔਰ ਅਸੀਂ ਔਨ ਏਅਰ ਤੁਹਾਡਾ ਪੂਰੇ ਅਦਬ ਔਰ ਸਤਿਕਾਰ ਦੇ ਨਾਲ ਧੰਨਵਾਦ ਕਰ ਰਹੇ ਹਾਂ ਕਿ ਤੁਸੀਂ ਟੋਰਾਂਟੋ ਸ਼ਹਿਰ 'ਚ ਆ ਰਹੇ ਹੋ ਔਰ ਸਾਰੀਆਂ ਤੁਹਾਨੂੰ ਪਿਆਰ ਕਰਨ ਵਾਲੇ ਰੂਬਰੂ ਹੋਵੋਗੇ ਤੁਸੀਂ। ਸਭ ਤੋਂ ਪਹਿਲਾਂ ਆਪਣੇ ਵੱਲੋਂ ਇੱਕ ਪਿਆਰ ਦਾ ਮੈਸੇਜ ਜਿਹੜਾ ਕਿ ਜਿੰਨੇ ਵੀ ਤੁਹਾਡੇ ਚਾਹੁਣ ਵਾਲੇ ਆ, ਜਿੰਨੇ ਤੁਹਾਨੂੰ ਪਿਆਰ ਕਰਨੇ, ਉਹਨਾਂ ਨੂੰ ਜ਼ਰੂਰ ਦਿਓ।
1: ਮੇਰਾ ਇਹੀ ਮੈਸੇਜ ਹੈ ਕਿ ਪਿਛਲੇ ਸਾਲ ਆਇਆ ਸਾਂ, ਬੜਾ ਪਿਆਰ ਦਿੱਤਾ
0: ਜੀ,
1: ਇਸ ਵਾਰ ਵੀ ਉਮੀਦ ਕਰਦਾ ਹਾਂ ਕਿ ਹਮ ਆ ਕੇ ਤੁਸੀਂ ਆਓਗੇ, ਕੋਸ਼ਿਸ਼ ਕਰਾਂਗੇ ਕੁਛ ਨਵਾਂ ਤੇ ਬਾਕੀ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ।
0: ਬੜੀ ਅੱਛੀ ਗੱਲ ਹੈ,
1: ਹਮੇਸ਼ਾ ਕੁੱਗ ਵਸੋ, ਖੁਸ਼ ਵਸੋ, ਤੁਹਾਡਾ ਜੀਵਨ ਸੁਖਦ ਭਰਿਆ ਹੋਵੇ।
0: ਵਾਹ ਜੀ ਵਾਹ। ਔਰ ਤੁਹਾਡਾ ਭਾਜੀ ਜੀ ਐਸੇ ਟੂਰ ਜਿਹੜਾ ਹੈ ਅਮੈਰੀਕਾ ਦਾ ਚੱਲ ਰਿਹਾ ਹੈ, ਅਮੈਰੀਕਾ ਵਿੱਚ ਸ਼ੋ ਆਪ ਜੀ ਦੇ ਬੜੇ ਸਕਸੈਸ ਜਾ ਰਹੇ ਆ ਔਰ ਅਗਲੇ ਮਹੀਨੇ ਤੁਸੀਂ ਟੋਰਾਂਟੋ ਦੇ ਵਿੱਚ ਪਹੁੰਚ ਜਾਓਗੇ ਔਰ 18 ਸਤੰਬਰ ਨੂੰ ਜਿਹੜਾ ਸ਼ੋ ਹੈ ਤੁਹਾਡੇ ਵਾਸਤੇ ਲਿਵਿੰਗ ਆਰਟ ਸੈਂਟਰ 'ਚ ਸਾਰਿਆਂ ਦੇ ਸਹਿਯੋਗ ਨਾਲ ਰੱਖਿਆ ਗਿਆ ਹੈ ਔਰ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ, ਇੱਕ ਮੈਂ ਆਪਣੀ ਜੀ ਨੂੰ ਰਿਕੁਐਸਟ ਕਰੂੰਗਾ। ਬੜੇ ਸਾਡੇ ਚਾਹੁਣ ਵਾਲੇ ਇੱਦਾਂ ਦੇ ਹੁੰਦੇ ਆ ਜਿਹੜੇ ਕਲਾਸੀਕਲ ਮਿਊਜ਼ਿਕ ਨੂੰ ਬੜਾ ਪਿਆਰ ਕਰਦੇ ਆ ਔਰ ਜਿਹੜੇ ਕਈ ਉਹਨਾਂ ਨੂੰ ਪਿਆਰ ਨਹੀਂ ਵੀ ਕਰਦੇ, ਔਰ ਤੁਹਾਡੇ ਐਸੇ ਗੀਤ ਜ਼ਿੰਦਗੀ ਦੇ ਵਿੱਚ ਆਏ ਆ, ਐਸੇ ਸਮੇਂ ਦੇ ਨਾਲ ਨਾਲ ਤੁਸੀਂ ਗੀਤ ਗਾਇਆ, ਪਿੱਛੇ ਕਰਕੇ ਤੁਸੀਂ ਨਵਾਂ ਗੀਤ ਵੀ ਇੱਕ ਬੜਾ ਵਧੀਆ ਹਿੱਟ ਸੌਂਗ ਦਿੱਤਾ ਹੈ, ਸਾਰਿਆਂ ਨੂੰ ਨੱਚਣ ਦੇ ਮਜਬੂਰ ਕਰ ਦਿੱਤਾ ਉਸ ਗੀਤ 'ਤੇ। ਇਸ ਦੇ ਨਾਲ ਨਾਲ ਸਮਾਂ ਤਕਰੀਬਨ ਸਮਾਪਤੀ ਆ ਹੰਸ ਭਾਜੀ, ਜਾਣ ਤੋਂ ਪਹਿਲੇ ਹੋਰ ਕੀ ਕਹਿਣਾ ਚਾਹੋਗੇ ਜਿਹਨਾਂ ਨੇ ਟਿਕਟਾਂ ਨਹੀਂ ਲਈਆਂ ਹਾਲੇ ਤੱਕ ਤੁਹਾਨੂੰ ਮਿਲਣ ਵਾਸਤੇ?
1: ਮੈਂ ਇਹੀ ਕਹੂੰਗਾ ਕਿ ਤੁਸੀਂ ਜ਼ਰੂਰ ਤਸ਼ਰੀਫ ਲਿਆਓ, ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸੈਟਿਸਫਾਈ ਕੀਤਾ ਜਾਵੇ
0: ਜੀ,
1: ਜੋ ਪਿਛਲੀ ਵਾਰੀ ਰਹਿ ਗਿਆ ਉਹ ਸੁਣਾਇਆ ਜਾਵੇ ਤੇ ਫਿਰ ਤੁਹਾਡੀਆਂ ਜੋ ਫਰਮਾਇਸ਼ਾਂ ਹੋਣਗੀਆਂ। ਮੇਰਾ ਤਾਂ ਇਹੀ ਫਾਇਦਾ ਹੈ ਕਿ ਜਿਸ ਟਾਈਪ ਦਾ ਵੀ ਤੁਸੀਂ ਕਹੋਗੇ ਮੈਂ ਉਹ ਪੇਸ਼ ਕਰਾਂਗਾ ਪ੍ਰੋਗਰਾਮ।
0: ਬੜੀ ਅੱਛੀ
1: ਮਿਹਰਬਾਨੀ ਜੀ,
0: ਬੜੀ ਮਿਹਰਬਾਨੀ ਜੀ। ਔਰ ਆਉਣ ਵਾਲੇ ਸਮੇਂ ਚ ਤੁਹਾਡੇ
1: ਬੜੀ ਦੇਰ ਤੋਂ ਤੁਹਾਡੀ ਵੀ ਇੱਛਾ ਸੀ, ਮੇਰੀ ਵੀ ਇੱਛਾ ਸੀ, ਆਪਾਂ ਰਲ ਕੇ ਕਰੀਏ ਪ੍ਰੋਗਰਾਮ। ਇਸ ਵਾਰੀ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ ਸੀ ਆਪਾਂ
0: ਭਾਜੀ। ਮੈਂ ਸੱਚੀ ਆਸ਼ਕ ਹਾਂ ਤੁਹਾਡਾ, ਤੁਹਾਡੇ ਗੀਤਾਂ ਦਾ ਆਸ਼ਕ ਹਾਂ ਔਰ ਜਿਨ੍ਹਾਂ ਨੇ ਸੁਰ ਦੇ ਨਾਲ ਆਪਣੀ ਜ਼ਿੰਦਗੀ ਲਾਈ ਹੈ, ਸੁਰ ਨੂੰ ਆਪਣੀ ਇਬਾਦਤ ਸਮਝਿਆ ਹੈ, ਉਹਨਾਂ ਆਰਟਿਸਟ ਦਾ ਮੈਂ ਵਾਕਈ ਦੀਵਾਨਾ ਹਾਂ ਔਰ ਤੁਹਾਡਾ ਬਹੁਤ ਸਤਿਕਾਰ ਹੈ, ਬਹੁਤ ਆਪ ਜੀ ਦਾ ਧੰਨਵਾਦ ਹੈ ਕਿ ਤੁਸੀਂ ਇਸ ਅਜ਼ੀਜ਼ ਦੀ ਗੱਲ ਨੂੰ ਮੰਨਿਆ ਔਰ ਸਾਡੇ ਟੋਰਾਂਟੋ ਸ਼ਹਿਰ ਦੇ ਵਿੱਚ ਤੁਸੀਂ 18 ਸਤੰਬਰ ਨੂੰ ਸ਼ੋਅ ਕਰਨ ਵਾਸਤੇ ਆ ਰਹੇ ਹੋ। ਆਪ ਜੀ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ
1: ਬਹੁਤ ਬਹੁਤ ਧੰਨਵਾਦ,
0: ਥੈਂਕ ਯੂ ਜੀ। ਲਓ ਜੀ, ਹੰਸ ਭਾਜੀ ਦੀ ਆਵਾਜ਼ ਵਿੱਚ ਤੁਸੀਂ ਸੁਣਿਆ ਹੈ 18 ਸਤੰਬਰ ਨੂੰ ਲਾਈਵ ਇਨ ਕਾਂਸਰਟ ਆਪਕੇ ਸ਼ਹਿਰ ਮੇ ਭਾਈ ਜਾਨ ਹੋਣੇ ਜਾ ਰਹਾ

ਟਿਕਟਾਂ ਟਿਕਟਮਾਸਟਰ.ca ਜਿਹੜੇ ਹੰਸ ਭਾਜੀ ਨੂੰ ਪਿਆਰ ਕਰਦੇ ਆ, ਜਿਹੜੇ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਦੇ ਆ, ਜਿਹੜੇ ਸਿੰਘ ਹਰਜੀਤ ਸ਼ੋਅ ਨੂੰ ਪਿਆਰ ਕਰਦੇ ਆ, ਇਸ ਵੀਕਐਂਡ ਦੇ ਸ਼ੋਅ ਨੂੰ ਸੋਲਡ ਆਊਟ ਕਰ ਦਿਓ।

ਜੀ ਮੈਨੂੰ ਆ ਗਿਆ ਦਿਓ ਇੱਥੇ ਤੁਸੀਂ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਜਿਨ੍ਹਾਂ ਨੇ ਮੈਨੂੰ ਕਾਲ ਕਰਨੀ ਹੈ ਉਹ ਇੱਕ ਸਪੋਂਸਰਸ਼ਿਪ ਕਰਨੀ ਹੈ ਇਕੱਠੀਆਂ ਟਿਕਟਾਂ ਚਾਹੀਦੀਆਂ ਕਈ ਵੀਰ ਪਰਿਵਾਰਾਂ ਨੂੰ ਦਸ ਦਸ ਵੀਹ ਟਿਕਟਾਂ ਚਾਹੀਦੀਆਂ ਉਹ ਮੈਨੂੰ ਕਾਲ ਕਰ ਲਿਓ 6474481000 ਲਵ ਯੂ ਆਲ ਸੰਡੇ ਨੂੰ ਐਮੀ ਵਿਰਕ ਸਾਹਿਬ ਦੇ ਸ਼ੋਅ 'ਤੇ ਜ਼ਰੂਰ ਮਿਲਾਂਗੇ

0: 6:30.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab. Dave Tatla News Desk, locally covered, nationally connected.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-7310-647-739-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
9: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
15: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: Ladies and gentlemen, introducing from CHLO AM 530, the number one radio host in the

0: गुड मॉर्निंग आफ्टरनून, वेलकम टू डेट प्रहला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा इहदा दिन अच्छा गुजर रहा होगा। साडे वालों तुहानू सारयां नू बहुत बहुत मुबारक। रखड़ी का शुभ दिन है और भैन भरा का जिहड़ा प्यार है आपस च जिन्ना मजबूत होवे उन्ना ही अच्छा है। ज्यों ज्यों उमरां वड्डियां हुंदियां मां बाप जांदे आ फिर भैन भरा ही एक दूजे दे सहारा बणदे ने। सो रखड़ी दियां बहुत बहुत बहुत मुबारक। और रखड़ी दे शुभ अवसर ते इंडियन फ्रूट लैंड ने भी सेल ला दित्ती है। तुसीं ग्रोसरी कर सकदे हो, उहदे बचत कर सकदे हो। जदों बचत का काम आउंदा है, पैसे सेव करन दा काम आउंदा है तां इंडियन फ्रूट लैंड दूसरा नाम है। स्वर्ण चक्की आटा 11.99 का 20 पाउंड, इंडियन डेलीबाइट एवरीडे राइस 6.99 दे 8 पाउंड, इंडियन डेलीबाइट ब्राउन शुगर है जिहड़ी 6.99 दे 8 पाउंड मिलेगी, 1.6 किलो का जिहड़ा देसी घ्यो है 23.99 दा तुहानू मिलेगा, और इंडियन डेलीबाइट बाल्टी का गुड़ है ये मिलेगा जी 9.99 दा 5 किलो बल्ले। ते काले चने चिट्टे चने 3.99 दे 4 पाउंड, 5 किलो बांसी घोड़ा जिहड़ा 7.99 दा है, लक्ष्मी देसी बेसन 3.99 दा 4 पाउंड, 2.49 दी ब्रेड है उत्थे सेल ते लगी चिट्टी होवे जां होल वीट होवे। हल्दीराम दे स्नैक $1.99 दे 7 लोकेशनां ने, 7 लोकेशनां ते इह सेल चल रही है रखड़ी दी इंडियन फ्रूट लैंड। और लगे हत छतरी छाता की रिपोर्ट हाजिर है। छतरी छाता की रिपोर्ट यह है कि अज सूरज सिंह 6:36 से आया, 8:01 से चले जाना, मामा चंद सिंह 8:10 से रात आएगा, 7:02 से सवेरे जाएगा। अज का तापमान 24-25 के करीब रहेगा, तकरीबन सूरज चमकता रहेगा। कल न भी सूरज चमकता रहेगा, तापमान 25 डिग्री। संडे न मिक्स ऑफ सन एंड क्लाउड 26 डिग्री। मंडे न बारिश पेगी, झखड़ झोले आवगे, नेरी आएगी, आ होगा ओ होगा, थंडरस्टॉर्म भी आवगे, तापमान 27 डिग्री। ट्यूजडे नूं भी झखड़ झोले थंडरस्टॉर्म बिजली कड़केगी, नेरी आएगी, तापमान 28 डिग्री। बुधवार नूं 27 डिग्री तापमान, मिक्स ऑफ सन एंड क्लाउड। डक सिस्टम साफ करा लो, घरां दे डक सिस्टम नूं साफ कराउणे बहुत जरूरी है। इस तों पहलां विंटर आए, तुसीं हुण इहनां कोल टाइम भी है, अमन उहनां कोल बिजी भी ने, इहनां दी कई ट्रक ने, इक अद्धा नहीं है, और $99 तो तुहाडा जिहड़ा घर दा डक सिस्टम साफ कर दिंदे ने। 416-277-4616 इहनां दा नंबर है।
1: विशन वैनिटीज ते न्यू शिपमेंट आ गई है। बाथरूम वैनिटीज दे सिलेक्टेड मॉडल्स ते भी अप टू 60% ऑफ। कॉन्ट्रैक्टर्स ले स्पेशल प्राइसेस। ए नहीं नहीं, वैनिटीज दी परचेज ते सिलेक्टेड रेंज ऑफ मिरर्स फ्री। विशन वैनिटीज डिक्सी एंड डेरी दे बिल्कुल नजदीक। कॉल 9056711800, 905-671-1800।
2: कंडीशंस अप्लाई।
3: आ भेने खरीद लिया गहने।
4: किथे छान लिया शहर दा कोना कोना, किथे नहीं मिलिया चंगा सोना।
3: ले ए वी गल कोई कहण दी है, सोना ता सोना ही हुंदा है, गल ता ज्वेलरी दे डिजाइन दी है।
4: गल ता तेरी सही है भेन, किथों मिलणगे गहनियां दे सोने डिजाइन।
1: जनक ज्वेलर्स, जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच तुहानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स, कॉल 9052308800।
5: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जा quicktrucklube.com। QTL, because we care.
0: Are you ready? टिक्का जंक्शन ले 6474294040। केटरिंग करानी है छोटी बड़े फंक्शन ले, नो प्रॉब्लम, 6474294040। लाइव कुकिंग करानी है करे, नो प्रॉब्लम, 6474294040। तुसी इन्हारे बैंकुट हॉल या लॉज में छोटी बड़ी पार्टी करनी है, नो प्रॉब्लम, 6474294040, 647-429-4040।
6: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: अपनी कम्युनिटी लई खुशखबरी हीलैक्स वेलनेस फिजियो एंड रीहैब सेंटर खुल चुका है जिथों तुसीं फिजियोथेरेपी मसाज थेरेपी कायरोप्रैक्टर वर्गियां सेवावां प्रोफेशनल्स वल्लों दित्तियां जांदियां हन इह तकरीबन सारियां इंश्योरेंस कंपनियां नाल खुद डील करदे ने काउंसलिंग सर्विस भी अवेलेबल हन हीलैक्स वेलनेस फिजियो रीहैब 10930 गोरवे ड्राइव यूनिट सी X1 गोरवे एंड कंट्री साइड दे कॉर्नर ते ज्यादा जानकारी लई प्लीज कॉल 905-913-5256 905-913-5256 ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
2: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
7: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਟਿਕ ਗੋ ਰੂਟ 9057944667
8: ਉਠੋ ਇੱਕ ਮਿੰਟ ਉਠੋ ਉਠੋ ਚਲੋ
9: ਜੀ ਡਾਕਟਰ ਜੀ
8: ਇੱਕ ਮਿੰਟ ਆ ਗੋਲੀ ਖਾ ਲੋ ਤੁਸੀਂ ਸੁੱਤੇ ਪਏ ਮੈਂ ਤੁਹਾਨੂੰ ਨੀਂਦ ਦੀ ਗੋਲੀ ਦੇਣਾ ਭੁੱਲ ਗਈ ਸੀ ਫਿੱਟੇ ਮੋਤੇਰੇ
10: From the Dave Tatlin News Desk, locally covered, nationally connected.
0: ਖਬਰਾਂ ਚੋਂ ਖਬਰ ਆ ਰਹੀ ਹੈ ਆਪਣੇ ਸਕਾਰਬਰੋ ਵਿਚ ਦੇ ਜਿਹੜੇ ਐਮ ਪੀ ਨੇ ਸਲਮਾ ਜ਼ਾਹਿਦ ਲਿਬਰਲ ਦੇ ਨੇ ਸਕਾਰਬਰੋ ਵਿਚ ਉਹਨਾਂ ਦੇ ਘਰ ਮੂਹਰੇ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਰਹੀ ਗੱਲ ਲੇਕ ਓਨਟੇਰੀਓ ਲੇਕ ਅਮਰੀਕਾ ਦੀ ਮਾਰਕ ਕਾਰਨੀ ਸਾਹਿਬ ਨੇ ਬੜਾ ਸੋਹਣਾ ਦੈਨ ਨਾਓ ਐਂਡ ਆਲਵੇਸ ਇਹ ਲੇਕ ਓਨਟੇਰੀਓ ਰਹੇਗੀ 70% ਜਿਹੜੇ ਲੋਕ ਨੇ ਕੈਨੇਡਾ ਦੇ ਮਾਰਕ ਕਾਰਨੀ ਦਾ ਜਿਹੜਾ ਡਿਸੀਜਨ ਸੀ ਬਈ ਜਿਹੜੀ ਟ੍ਰੇਡ ਡੀਲ ਆ ਉਹ ਤੋਂ ਪਿੱਛੇ ਹਟਣਾ ਉਹਦਾ ਸਹਿਯੋਗ ਦਿੰਦੇ ਨੇ ਟਰੰਪ ਨੇ ਜਿਹੜਾ ਲੇਟੈਸਟ ਲੇਕ ਓਨਟੇਰੀਓ ਲੇਕ ਅਮਰੀਕਾ ਦੀ ਗੱਲ ਕੀਤੀ ਆ ਇਹਦੇ ਨਾਲ ਇਹਨੂੰ ਆਪਣੀ ਪਾਰਟੀ ਜਿਹੜੀ ਅਮਰੀਕਾ ਵਿੱਚ ਆ ਉਹਦੇ 'ਚ ਵੀ ਇਸਦਾ ਨੁਕਸਾਨ ਹੋ ਰਿਹਾ ਹੈ ਔਰ ਜੇ ਲੇਕ ਓਨਟੇਰੀਓ 'ਤੇ ਇਹਦੀ ਗੱਲ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਰ ਦੇ ਦਈਏ ਇਹ ਜਿਹੜਾ ਵਰਡ ਓਨਟੇਰੀਓ ਹੈ ਇਹ ਜਿਹੜੇ ਆਦੀਵਾਸੀ ਲੋਕ ਨੇ ਇੱਥੇ ਦੇ ਜਿਨ੍ਹਾਂ ਨੂੰ ਆਪਾਂ ਨੇਟਿਵ ਇੰਡੀਅਨ ਕਹਿ ਦਿੰਦੇ ਕਈ ਵਾਰ ਜਾਂ ਨੇਟਿਵ ਲੋਕ ਨੇ ਉਹਨਾਂ ਦੀ ਲੈਂਗੁਏਜ 'ਚੋਂ ਲਿਆ ਗਿਆ ਇਹਦਾ ਮਤਲਬ ਹੈ ਸਪਾਰਕਲਿੰਗ ਵਾਟਰ ਗ੍ਰੇਟ ਲੇਕਸ ਲੇਕ ਇਜ਼ ਬਿਊਟੀਫੁਲ ਲੇਕ ਇਜ਼ ਬਿਗ ਇੱਕ ਇਹ ਜਿਹੜਾ ਹੈ ਅਨੁਵਾਦ ਹੈ ਚਮਕਣਾ ਪਾਣੀ ਮਹਾਨ ਝੀਲ ਜਾਂ ਝੀਲ ਸੁੰਦਰ ਹੈ ਝੀਲ ਵੱਡੀ ਹੈ ਇਹਦੇ ਰੂਪ ਵਿੱਚ ਹੈ ਔਰ ਇਹ ਨਾਮ ਪਹਿਲੀ ਵਾਰ 400 ਸਾਲ ਪਹਿਲਾਂ ਲੇਕ ਓਨਟੇਰੀਓ ਲਈ ਵਰਤਿਆ ਗਿਆ ਸੀ ਔਰ ਜਿਹੜਾ ਵਰਡ ਓਨਟੇਰੀਓ ਹੈ ਇਹ ਜੇ ਆਪਾਂ ਨਾਇਗਰਾ ਫਾਲ ਜਾਈਏ ਤਾਂ ਰਾਹ 'ਚ ਇੱਕ ਸੜਕ ਆਉਂਦੀ ਹੈ ਹਾਈਵੇ ਤੋਂ ਨਿਕਲਦੀ ਉਹਦਾ ਨਾਮ ਓਨਟੇਰੀਓ ਹੈ ਕੈਲੀਫੋਰਨੀਆ 'ਚ ਇੱਕ ਸ਼ਹਿਰ ਹੈ ਓਨਟੇਰੀਓ ਹੈ ਓਨਟੇਰੀਓ ਤੋਂ ਬਹੁਤ ਜਗ੍ਹਾ ਨੇ ਪਰ ਹੁਣ ਇਹਨੂੰ ਕਿਹੜਾ ਸਮਝਾਵੇ ਕਮਲੇ ਨੂੰ ਖੈਰ ਅੱਜ ਦਿਨ ਵਧੀਆ ਹੈ ਰੱਖੜੀ ਦਾ ਦਿਨ ਹੈ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਔਰ ਸਪੈਸ਼ਲ ਸਪੈਸ਼ਲ ਡੀਲ ਤੁਹਾਨੂੰ ਦਵਾਉਂਦੇ ਹਾਂ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ ਵੈਲਕਮ ਟੂ ਦਾ ਸ਼ੋ
11: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਅੱਜ ਰੱਖੜੀ ਦਾ ਦਿਨ ਇਸ ਉੱਪਰ ਕੀ ਸਪੈਸ਼ਲ ਹੈ ਜਨਾਬ
11: ਜੇ ਟੀਵੀਆਂ ਦੀ ਗੱਲ ਕਰੀਏ ਜੀ ਤੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਤੇ ਤੁਸੀਂ ਆਪਣੀ ਭੈਣ ਨੂੰ ਇੱਕ ਗਿਫਟ ਦੇਣਾ ਹੋਵੇ ਤੇ ਡੈਫੀਨੇਟਲੀ ਤੁਸੀਂ ਟੀਵੀ ਸਿਲੈਕਟ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ 75 ਇੰਚ ਸੈਮਸੰਗ ਦਾ ਟੀਵੀ ਦੇ ਰਹੇ ਹਾਂ ਸਿਰਫ 799 ਦਾ ਅੱਜ ਦੇ ਦਿਨ ਵਾਸਤੇ 1 ਡੇ ਸੇਲ ਲਗਾਈ ਹੈ ਅੱਜ ਸ਼ਾਮ 7 ਵਜੇ ਤੱਕ ਜਿਹੜੇ ਕਸਟਮਰ ਲੈਣਾ ਚਾਹੁੰਦੇ 75 ਇੰਚ ਸੈਮਸੰਗ ਦਾ 799 ਦਾ ਕੰਟੈਕਟ ਕਰ ਸਕਦੇ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਵੈਸੇ ਤਾਂ ਸਾਡੇ ਕੋਲ ਜੀ 50 ਇੰਚ 299 ਸੇਲ ਤੇ ਹੈ ਕਿਉਂਕਿ ਬੈਕ ਟੂ ਸਕੂਲ ਬੱਚੇ ਨੇ ਜਾਣਾ ਅਗਰ ਉਹ ਸਿਲੈਕਟ ਕਰਨਾ ਚਾਹੁਣ ਤੇ 40 ਇੰਚ 199 ਦਾ ਸੇਲ ਤੇ ਦੇ ਰਹੇ ਹਾਂ ਪੇਮੈਂਟ 6 ਮਹੀਨੇ ਚ ਕਰਨੀ ਹੈ
0: ਤੇ 55 ਇੰਚ
11: ਪਰ ਅੱਜ ਵਨ ਡੇ ਸੇਲ ਹੈ, ਅੱਜ ਸ਼ਾਮ 7 ਵਜੇ ਤੱਕ ਹੀ ਮਿਲਣਾ ਜੀ।
0: ਠੀਕ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੌਂਡਰੀ ਸੈਕਸ਼ਨ ਚ।
11: ਲੌਂਡਰੀ ਚ ਜੀ ਅਗਰ ਸਿੰਗਲ ਵਾਸ਼ਰ ਲੈਣਾ $1,000 ਵਾਲਾ ਵਾਸ਼ਰ $599 ਚ ਲੈ ਕੇ $400 ਸੇਵ ਕਰ ਸਕਦੇ ਕਸਟਮਰ, ਤੇ ਜੇ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,200 ਵਾਲਾ ਸਿਰਫ $1,499 ਦਾ ਮਿਲੇਗਾ, ਇਹਦੇ ਚ ਵੀ $800 ਦੀ ਸੇਵਿੰਗ ਹੈ। ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, $2,600 ਵਾਲਾ $1,799 ਦਾ ਮਿਲੇਗਾ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜੀ, ਡਿਲੀਵਰੀ ਬਿਲਕੁਲ ਫ੍ਰੀ ਹੈ। ਪਹੁੰਚਣਾ ਹੈ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ 905-450-2828 ਸਾਡਾ ਨੰਬਰ ਹੈ ਜੀ, 905-450-2828 ਤੇ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਜ਼ਰੂਰ ਵਿਜ਼ਿਟ ਕਰਨਾ ਤਾਂ ਕਿ ਤੁਹਾਨੂੰ ਸੇਵਿੰਗਸ ਹੁੰਦੀਆਂ ਰਹਿਣ ਇਲੈਕਟ੍ਰੋਨਿਕਸ ਹੋਮ ਅਪਲਾਈਸਿਸ ਐਂਡ ਲੌਂਡਰੀ ਚ ਜੀ।
0: ਬੜੀ ਮਿਹਰਬਾਨੀ, 905-450-2828 ਤੇ ਟੈਲੀਵਿਜ਼ਨ ਵਾਲੇ ਸੋਰੀ ਕੀ ਕਹਿੰਦੇ ਆਪਾਂ ਕਿਚਨ ਵਾਲੇ ਪਾਸੇ ਚੱਲੀਏ।
11: ਹੋਮ ਅਪਲਾਈਸਿਸ ਚ ਭਾਜੀ ਸਾਡੇ ਕੋਲ ਇਸ ਟਾਈਮ ਸਪੈਸ਼ਲ ਪ੍ਰਮੋਸ਼ਨ ਹੈ ਜਿਹਦੇ ਚ ਬੰਡਲ ਪੈਕੇਜ, ਕਿਉਂਕਿ ਟੈਰਫ ਜਿਹੜਾ 25% ਹੋਮ ਅਪਲਾਈਸਿਸ ਦੇ ਉੱਪਰ ਲੱਗਣ ਜਾ ਰਿਹਾ, ਇਸ ਕਰਕੇ ਟੈਰਫ ਦੀ ਪ੍ਰਾਈਸ ਤੋਂ ਬਚਣ ਵਾਸਤੇ ਤੁਸੀਂ ਅੱਜ ਇਸ ਪੈਕੇਜ ਨੂੰ ਡੀਲ ਨੂੰ ਲੌਕ ਕਰ ਸਕਦੇ ਹੋ। $5,000 ਵਾਲਾ ਬੰਡਲ ਪੈਕੇਜ $2,999 ਦਾ ਮਿਲਣਾ, $2,000 ਤੁਸੀਂ ਸੇਵ ਕਰਨੇ ਆ, ਤੇ ਨਾਲ ਦੀ ਨਾਲ ਇਹ ਵੀ ਯਾਦ ਰੱਖਣਾ ਕਿ $2,999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਚਾਹੇ ਬਿਲਟ ਇਨ ਕਿਚਨ ਲੈਣਾ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ ਉਹ ਵੀ ਤੁਹਾਨੂੰ $12,000 ਵਾਲਾ $6,900 ਚ ਮਿਲਣਾ, ਉਹਦੇ ਚ ਵੀ $6,100 ਤੁਸੀਂ ਸੇਵ ਕਰਨੇ ਆ। ਤੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕੀਤੀ ਜਾ ਸਕਦੀ ਹੈ, $300-$400 ਯਾਨੀ 10% ਡਿਪੋਜ਼ਿਟ ਦੇ ਕੇ ਡੀ ਲੌਕ ਕਰ ਲੈਣਾ ਤੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕਰ ਸਕਦੇ ਹੋ। ਬ੍ਰੈਂਪਟਨ ਅਪਲਾਈਸਿਸ .com 905-450-2828 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਉਹ ਹਾਂ, ਯਾਦ ਰਹੇ 6 ਮਹੀਨੇ ਚਵਾਨੀ ਨਹੀਂ ਦੇਣੀ ਮਿੱਤਰੋ, ਨਾ ਕੋਈ ਵਿਆਜ ਆ ਨਾ ਕੋਈ ਇੰਟਰਸਟ ਆ, 6 ਮਹੀਨਿਆਂ ਦੇ ਵਿੱਚ ਦੇ ਦੋ ਥੋੜੇ ਥੋੜੇ ਕਰਕੇ, ਜਾਂ ਜਿਦਨ 6 ਮਹੀਨੇ ਖਤਮ ਹੋਣੇ ਆ ਹਫਤਾ ਖੰਡ ਪਹਿਲਾਂ ਇਕੱਠੇ ਦੇ ਦੋ, ਮਰਜ਼ੀ ਤੁਹਾਡੀ ਆ। ਨੰਬਰ ਇੱਕੋ ਹੀ ਆ, 905-450-2828। ਥੈਂਕ ਯੂ ਜਨਾਬ,
11: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਣਨੇ ਆਉਂਦੇ ਆ, ਤੁਹਾਨੂੰ ਕੁਝ ਜੋਕ ਵੀ ਸੁਣਾਉਂਦੇ ਆ।
2: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
12: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
12: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
13: ਬੇਦਾਗ ਸਰਵਿਸ। ਗਿੱਲ ਇੰਟਰਨੈਸ਼ਨਲ ਟ੍ਰੈਵਲ,
12: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
13: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
12: 905-671-8400 or 905-796-8800 or visit giltravels.ca.
14: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: ਇੱਕ ਵਾਰ ਇਹਨਾਂ ਨਾਲ ਗੱਲ ਕਰੋ, ਤੁਹਾਡੇ ਘਰ ਨੂੰ 4 ਚੰਦ ਲਾ ਦੇਣਗੇ, ਬਾਹਰੋਂ ਬਹੁਤ ਵਧੀਆ ਸਾਫ ਸੁਥਰਾ ਬਣਾ ਦੇਣਗੇ, ਘਾਹ ਵੀ ਹਰਾ ਹਰਾ ਹੋਏਗਾ, ਦਿਨੇ ਰਾਤ ਪਿਆ ਕਰੇਗੀ ਮਹਾਰਾਜ, ਦਿਨੇ ਰਾਤ ਪਿਆ ਕਰੇਗੀ। AAA ਲੈਂਡਸਕੇਪਿੰਗ 647-784-1213। ਜੇ ਟੈਂਟ ਲਵਾਉਣੇ ਤਾਂ ਆ ਸੁਣੋ,
15: ਲੁਧਿਆਣੇ ਟੈਂਟ ਕਰਾ ਆਂਦਾ ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
16: ਜਸ਼ਨ ਟੈਂਟਸ ਦੇ ਨਾਲ।
15: ਵਿਆਹ ਹੋਵੇ, ਬਰਥਡੇ ਪਾਰਟੀ,
16: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
15: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
16: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
15: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
16: 416-294-2857।
15: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਔਰ ਇਹਨਾਂ ਦੀ ਜੇ 7 ਦੀਆਂ 7 ਲੋਕੇਸ਼ਨ ਤੇ ਜੀ ਰੱਖੜੀ ਦੀ ਸੇਲ ਹੈ। ਸਵਰਨ ਚੱਕੀ ਆਟਾ 11.99 ਦਾ 20 ਪਾਊਂਡ ਅਤੇ ਇੰਡੀਅਨ ਡੈਲੀਬਰਡ ਐਵਰੀਡੇ ਰਾਈਸ 6.99 ਦੇ, ਇੰਡੀਅਨ ਡੈਲੀਬਰਡ ਜਿਹੜੀ ਬਰਾਊਨ ਸ਼ੂਗਰ ਹੈ 6.99 ਦੀ 8 ਪਾਊਂਡ ਹੈ, ਦੇਸੀ ਘਿਓ 3.99 ਦਾ 1.6 ਕਿਲੋ ਹੈ, ਬਾਂਸੀ ਗੌਰ 7.99 ਦਾ, ਕਾਲੇ ਚਿੱਟੇ ਚਣੇ 3.99 ਦੇ 4 ਪਾਊਂਡ ਹੈ, ਜਿੰਨੇ ਮਰਜ਼ੀ ਲੈ ਆਓ, ਚਿੱਟੀ ਬ੍ਰੈਡ ਲੈ ਲਓ ਜਾਂ ਹੋਲ ਵੀਟ ਬ੍ਰੈਡ ਲੈ ਲਓ 2.49 ਈਚ ਹੈ, ਹਲਦੀਰਾਮ ਦੇ ਸਨੈਕ 1.99 ਦੇ ਨੇ, ਮਿਹਰਬਾਨ ਦੀਆਂ ਜਿਹੜਾ ਜੂਸ ਹੈ 3.99 ਦਾ 3 ਲੀਟਰ ਹੈ। 7 ਦੀਆਂ 7 ਲੋਕੇਸ਼ਨਾਂ ਇੰਡੀਅਨ ਫਰੂਟ ਲੈਂਡ। ਆਲਰਾਈਟ, ਇਹਦੇ ਨਾਲ ਇੱਕ ਫਰਮ ਹੈ ਜਿਨ੍ਹਾਂ ਨੂੰ AZ ਡਰਾਈਵਰ ਚਾਹੀਦੇ ਆ ਜੀ, ਬਹੁਤ ਸਾਰੇ ਡਰਾਈਵਰ ਚਾਹੀਦੇ ਆ, ਔਰ ਇਹ ਜਿਹੜੇ ਡਰਾਈਵਰ ਆ ਇਹ ਜਾਣਗੇ ਜੀ ਆਪਣੇ ਕੀ ਕਹਿੰਦੇ ਹੁੰਦੇ ਆ, ਟੋਰਾਂਟੋ ਟੂ ਮੋਂਟਰੀਅਲ, ਟੋਰਾਂਟੋ ਟੂ US, ਟੋਰਾਂਟੋ ਟੂ ਮੋਂਟਰੀਅਲ, ਟੋਰਾਂਟੋ ਟੂ USA। ਬਾਈ ਵੀਕਲੀ ਪੇ ਆ, ਟੌਪ ਦੀ ਪੇ ਆ, ਕਹਿੰਦੀ ਕਹਾਉਂਦੀ ਪੇ ਆ, ਤੇ ਸਮੇਂ ਸਿਰ ਪੇ ਮਿਲੇਗੀ। ਕੁਲਦੀਪ ਮੰਗਠੋਰਾਂ ਤੋਂ ਜਾਣਕਾਰੀ ਲੈ ਲਓ 647-972-64-55 ਡਕ ਸਿਸਟਮ ਸਾਫ਼ ਕਰਾ ਲਓ ਘਰਾਂ ਦੇ ਜੀ, ਵਧੀਆ ਰਹੋਗੇ। ਜੇ ਡਕ ਸਿਸਟਮ ਸਾਫ਼ ਆ, ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਆ, ਸਾਹ ਦਾ ਇਸ਼ੂ ਆ ਜਾਂ ਕੋਈ ਹੋਰ ਸਿਹਤ ਸੰਬੰਧੀ ਇਸ਼ੂ ਆ, ਬਜ਼ੁਰਗ ਰਹਿੰਦੇ ਨੇ ਘਰੇ, ਤੁਹਾਡੇ ਲਈ ਚੰਗਾ $99 ਤੋਂ ਸਾਫ਼ ਕਰਦੇ ਨੇ। 416-277-4416 ਇਹਨਾਂ ਦਾ ਨੰਬਰ ਹੈ। ਐਂ ਕਰਦੇ ਹਾਂ ਆਪਾਂ, ਜਾਂਦੇ ਹਾਂ ਤੇ ਆਉਂਦੇ ਹਾਂ। ਪਹਿਲਾਂ ਆਹ ਸੁਣੋ
19: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
20: ਹੈ। ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
19: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-355-1870 ਪੈ ਗਈ ਪੱਲੇ।
21: ਚਿੰਟੂ ਪੁੱਤਰ।
22: ਹਾਂਜੀ ਮੈਡਮ ਜੀ।
21: ਚੱਲ ਪੁੱਤ ਸ਼ਾਬਾਸ਼, ਮੈਨੂੰ ਦੱਸ ਕਿ ਜਵਾਨੀ ਤੇ ਬੁਢਾਪੇ ਵਿੱਚ ਕੀ ਫਰਕ ਹੁੰਦਾ।
22: ਮੈਡਮ ਜੀ, ਜਵਾਨੀ ਵਿੱਚ ਬੰਦੇ ਦੇ ਮੋਬਾਈਲ ਵਿੱਚ ਹਸੀਨਾਂ ਦੇ ਨੰਬਰ ਹੁੰਦੇ ਹਨ ਤੇ ਬੁਢਾਪੇ 'ਚ ਹਕੀਮਾਂ ਦੇ।
5: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
23: Quick Truck Lube.
24: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
10: From the Dave Tatla News Desk, locally covered, nationally connected.

ਬਲੂ ਜੇ ਵਾਲੇ ਬੜਾ ਵਧੀਆ ਖੇਲੇ, ਸਿਰਫ 13-2 ਦੇ ਫਰਕ ਨਾਲ ਹਾਰੇ। ਕਰਨ ਵੀ ਕੀ ਵਿਚਾਰੇ, 6 ਜਿਹੜੇ ਉਹਨਾਂ ਦੇ ਸਟਾਰਟਰ ਨੇ ਉਹ ਤਾਂ ਇੰਜਰਡ ਲਿਸਟ ਦੇ ਨੇ। ਬਹੁਤ ਸਾਰੇ ਸਾਡੇ ਲਿਸਨਰ ਹੋਣਗੇ ਜਿਨ੍ਹਾਂ ਨੂੰ ਸ਼ਨਾਇਆ ਟਵੇਨ ਦਾ ਪਤਾ ਹੋਏਗਾ। ਸ਼ੀ ਇਜ਼ ਅ ਬਿਊਟੀਫੁਲ ਗਰਲ ਐਂਡ ਅ ਬਿਊਟੀਫੁਲ ਸਿੰਗਰ। ਅਗਸਤ 28, 1965 ਨੂੰ ਉਹਦਾ ਜਨਮ ਹੋਇਆ ਸੀ, ਅੱਜ ਦੀ ਤਰੀਕ ਉੱਪਰ। ਜਿਹੜੀ ਡਰਾਈਵਿੰਗ ਕਰਦੇ ਹਾਂ ਅਸੀਂ, ਇਹ ਪ੍ਰਿਵਿਲੇਜ ਹੈ,

0: ਕਿ ਗੱਡੀ ਚਲਾਉਣੀ ਪ੍ਰਿਵਿਲੇਜ ਨਹੀਂ ਹੈ, ਬਿਨਾਂ ਇੰਡੀਕੇਟਰ ਦੇ ਤੇ ਲਾਈਨਾਂ ਚੇਂਜ ਕਰਨੀਆਂ, ਗੱਡੀ ਕਦੇ ਸੱਜੇ ਕਦੇ ਖੱਬੇ, ਉਹ ਗੱਡੀ ਦੇ ਨਾ ਸਟੀਅਰਿੰਗ ਦੇ ਇੱਕ ਪਾਸੇ ਟੂਟੀ ਲੱਗੀ ਹੈ ਲੈਫਟ ਤੇ ਰਾਈਟ ਸਿਗਨਲ ਦੇਣ ਲਈ। ਇਹ ਨਹੀਂ ਵੀ ਜਦੋਂ ਤੁਸੀਂ ਲਾਈਨ ਚੇਂਜ ਕਰ ਲਈ ਉਦੋਂ ਇੱਕ ਵਾਰ ਅੱਖ ਜੀ ਮਾਰ ਕੇ ਵਿੱਚ ਵੜ ਗਏ, ਉਹਨੂੰ 10 ਸਕਿੰਟ 5 ਸਕਿੰਟ ਪਹਿਲਾਂ ਆਨ ਕਰ ਦਿਓ ਜਿਹੜਾ ਪਿੱਛੇ ਵਾਲਾ ਸਮਝੇ। ਇਹ ਗੱਲ ਵੱਖਰੀ ਹੈ, ਪਿਛਲੇ ਵਾਲੇ ਨੇ ਵੀ ਨਹੀਂ ਰਾਹ ਦੇਣਾ ਤੁਹਾਨੂੰ। ਐਨੀਵੇ, ਅੱਛਾ ਗੱਲ ਇੱਦਾਂ, ਜਿਹਨਾਂ ਨੂੰ ਨੌਕਰੀ ਚਾਹੀਦੀ ਜਿਹੜਾ ਧਿਆਨ ਨਾਲ ਸੁਣ ਲਿਓ, ਫੇਰ ਨਾ ਕਿ ਉਹ ਦੱਸਿਆ ਨਹੀਂ ਹੈ। ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਨਹੀਂ ਆਉਂਦੀ, ਨੌਕਰੀ ਪੱਕੀ। ਤੁਹਾਡੇ ਕੋਲ ਕੋਈ ਹੁਨਰ ਹੈ ਨਹੀਂ ਹੈ, ਨੌਕਰੀ ਪੱਕੀ। ਕੋਈ ਸਕਿੱਲ ਨਹੀਂ ਤੁਹਾਡੇ ਕੋਲ, ਤਾਂ ਵੀ ਨੌਕਰੀ ਪੱਕੀ। ਸ਼ਰਤ ਇੱਕ ਹੈ, ਸੇਫਟੀ ਸ਼ੂ ਤੇ ਸੇਫਟੀ ਵੈਸਟ ਹੋਣੀ ਬਹੁਤ ਜ਼ਰੂਰੀ ਹੈ। ਹੁਣ ਕਿੰਨੇ ਵਜੇ ਆ? 11:12:27 ਹੋ ਗਏ, 1 ਵਜੇ ਕੰਮ ਸ਼ੁਰੂ ਕਰ ਲਓ ਜਾ ਕੇ, ਬੇਸ਼ੱਕ ਪੈਸੇ ਚੰਗੇ ਮਿਲਣਗੇ। ਜਨਰਲ ਹੈਲਪ ਚਾਹੀਦੀ ਹੈ, ਜਨਰਲ ਲੇਬਰ ਚਾਹੀਦੀ ਹੈ, ਰਾਈਟ ਵੇ ਚਾਹੀਦੀ ਹੈ, ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਹੈ। ਤੁਸੀਂ ਅੱਜ ਕੰਮ ਸ਼ੁਰੂ ਕਰ ਦਿਓ, ਸਿਰਫ ਤੇ ਸਿਰਫ ਸੇਫਟੀ ਸ਼ੂ ਤੇ ਸੇਫਟੀ ਵੈਸਟ ਚਾਹੀਦੇ ਆ। ਨੰਬਰ ਮੈਂ ਦੇ ਦਿੰਦਾ 647-709-0549-647-709-0549। ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤ ਤੋਂ 2 ਸੈਂਟ ਉੱਪਰ ਜਾ ਰਹੀ ਹੈ। ਮੰਡੀਆਂ ਦੇ ਭਾਅ ਦੱਸ ਦਿੰਦੇ ਹਾਂ ਜਨਕ ਜੋਲਰ ਦੇ ਸਹਿਯੋਗ ਨਾਲ। ਟੋਰਾਂਟੋ ਸਟਾਕ ਚੇਂਜ, ਕਰੂਡ ਆਇਲ, ਡਾਲਰ, ਸੋਨਾ ਥੱਲੇ ਜਾ ਰਿਹਾ ਹੈ। ਡਾਓ ਤੇ ਨੈਸਡੇਕ ਜਿਹੜਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਆਲਰਾਈਟ, ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਫਰਮ ਹੈ ਉਹ ਜਿਨ੍ਹਾਂ ਨੂੰ ਏਜ ਦਾ ਡਰਾਈਵਰ ਚਾਹੀਦਾ ਉਹਦਾ ਨੰਬਰ ਮੰਗਿਆ ਸੀ 6479726455। ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US, ਪੇ ਚੰਗੀ ਹੈ, ਟੋਪ ਦੀ ਹੈ, ਬਾਈ ਵੀਕਲੀ ਪੇ ਮਿਲੇਗੀ। ਤੁਸੀਂ ਮਾਂਗੜ ਸਾਹਿਬ ਨਾਲ ਗੱਲ ਕਰ ਲਓ, 6479726455 ਇਹਨਾਂ ਦਾ ਨੰਬਰ ਹੈ।
1: ਨਾਰੇ ਬੈਂਕਟ ਹਾਲ ਜਾਂ
0: ਲੋ। ਆਲਰਾਈਟ ਆਲਰਾਈਟ ਆਲਰਾਈਟ, ਤੁਹਾਡੀ ਪਾਰਟੀ ਕਰਾਈਏ ਟਿੱਕਾ ਜੰਕਸ਼ਨ ਤੇ। ਆ ਸੁਣੋ,
2: ਆਰ ਯੂ ਰੈਡੀ ਟਿੱਕਾ ਜੰਕਸ਼ਨ ਲਈ? 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ? ਨੋ ਪ੍ਰੋਬਲਮ। 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ? ਨੋ ਪ੍ਰੋਬਲਮ। 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ? ਨੋ ਪ੍ਰੋਬਲਮ। 6474294040। 647-429-4040-4040।
3: ਇਫਰਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ। ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4, ਜਾਂ ਫਿਰ 9053348222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-82 ਐਕਸਟੈਂਸ਼ਨ ਹੈ 4।
4: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ CX1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 905-913-5556,
5: 913-5556. From the Dave Tatlin News Desk, locally covered, nationally connected.
0: ਡੋਨਲਡ ਟਰੰਪ ਨੇ ਇੱਕ ਫੋਟੋ ਜੀ ਬਣਾ ਕੇ ਰਿਲੀਜ਼ ਕੀਤੀ ਹੈ, ਕੈਨੇਡਾ ਦਾ ਜਿਹੜਾ ਬਰਡ ਹੈ ਗੀਸ ਉਹਨੂੰ ਥੱਲੇ ਸਿੱਟਿਆ ਹੈ, ਅਤੇ ਜਿਹੜੀ ਈਗਲ ਹੈ ਉਹ ਉਹਦੇ ਉੱਤੇ ਬੈਠੇ, ਉਹਦੇ ਗਰਦਨ ਘੁੱਟੀ ਹੋਈ ਆ। ਮਿੱਤਰਾ, ਜਿਹੜਾ ਕੋਈ ਮਰਜ਼ੀ ਕਰ ਲਾ, ਤੇਰਾ ਕੱਖ ਨਹੀਂ ਬਣਨਾ ਹੈਗਾ। ਜਿਹੜਾ ਨਾਮ ਚੇਂਜ ਕਰਨ ਦੀ ਗੱਲ ਕਰਦਾ ਨਾ, ਇੰਟਰਨੈਸ਼ਨਲ ਹਾਈਡਰੋਗ੍ਰਾਫਿਕ ਆਰਗਨਾਈਜੇਸ਼ਨ ਵਰਗੀਆਂ ਸੰਸਥਾਵਾਂ ਵਿਸ਼ਵ ਪੱਧਰ ਤੇ ਸਰਵੇਖਣ, ਚਾਰਟਿੰਗ ਅਤੇ ਸਮੁੰਦਰੀ ਨੇਵੀਗੇਸ਼ਨ ਮਿਆਰਾਂ ਦਾ ਤਾਲਮੇਲ ਕਰਦੀਆਂ ਨੇ, ਤੇ ਫਿਰ ਨਾਮ ਚੇਂਜ ਹੁੰਦੀਆਂ। ਤੇਰੀ ਘੁੱਗੀ ਮਾਰਨਾ ਕੁਛ ਨਹੀਂ ਬਣਨਾ, ਘੁੱਗੀ ਵੀ ਨਹੀਂ ਮਰਨੀ, ਨਾ 3 ਚੋਂ, ਨਾ 13 ਚੋਂ, ਨਾ ਟੋਕਰੀ ਦੀਆਂ 12 ਚੋਂ। ਹੁਣ ਤਾਂ ਤੇਰੀ ਪਾਰਟੀ ਵੀ ਨਹੀਂ ਤੈਨੂੰ ਲਾਈਕ ਕਰਦੀ। ਖੈਰ, ਰੱਖੜੀ ਦੇ ਤਿਉਹਾਰ ਦੀਆਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਸੁਖ ਬਾਈ ਇਸ ਉੱਤੇ ਬੜੀ ਵੱਡੀ ਸੇਲ ਲੈ ਕੇ ਗ੍ਰੈਂਡ ਫਰਨੀਚਰ ਤੋਂ ਆ ਚੁੱਕੇ ਨੇ ਜਨਾਬ।
6: ਬਹੁਤ ਸ਼ੁਕਰੀਆ।
1: ਧੰਨਵਾਦ ਦੇ ਭਾਜੀ, ਬਿਲਕੁਲ ਰੱਖੜੀ ਦੀਆਂ ਪਹਿਲਾਂ ਤਾਂ ਸਾਰੇ ਸਾਡੇ ਜਿੰਨੇ ਵੀ ਸਰੋਤੇ ਨੇ ਮੁਬਾਰਕਾਂ ਸਾਰੇ ਪਰਿਵਾਰਾਂ ਨੂੰ, ਤੇ ਨਾਲ ਦੀ ਨਾਲ ਜਿਹੜੀ ਅੱਜ ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ ਫਰਨੀਚਰ ਦੇ ਉੱਪਰ, ਜਿਨ੍ਹਾਂ ਭੈਣਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਜੀ ਹਾਂ ਸਸਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ, ਜਿਹਦੀ ਰੈਗੂਲਰ ਕੀਮਤ $1200 ਸੀ, ਰੱਖੜੀ ਸਪੈਸ਼ਲ ਅੱਜ ਜਿੰਨੀਆਂ ਵੀ ਭੈਣਾਂ ਪਹੁੰਚਣਗੀਆਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਸ਼ੇਅਰਾਂ ਸਿਰਫ $399 ਦੇ ਵਿੱਚ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਮਿਲੂਗਾ, ਤੇ ਨਾਲ ਤੋਹਫਾ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ, ਤੇ ਇੱਕ ਤੋਹਫਾ ਰੱਖੜੀ ਦਾ ਵੀ ਸਪੈਸ਼ਲ ਨਾਲ ਮਿਲਣਾ. ਸੋ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ $399 ਦਾ, ਮਾਈਕਰੋਵੇਵ ਵੀ ਫ੍ਰੀ ਮਿਲੂਗਾ, ਤੇ ਇੱਕ ਨਾਲ ਇਲੈਕਟ੍ਰੋਨਿਕ ਤੋਹਫਾ ਹੋਰ ਵੀ ਦਿੱਤਾ ਜਾਣਾ. ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $600 ਸੀ, ਸਿਰਫ $99 ਦਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦੇ ਵਿੱਚ ਮਿਲੂਗਾ. ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਅੱਜ ਇੰਤਜ਼ਾਰ ਕਰ ਰਹੇ ਆ. ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ. ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472200000, 647-262-0000. ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ.
6: ਤੁਸੀਂ ਵੀ ਡਾਕਟਰ, ਡੈਂਟਿਸਟ, ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ. ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616.
7: ਬਦਤਮੀ, ਸਟੂਪਿਡ, ਨੌਨਸੈਂਸ, ਤੈਨੂੰ ਸ਼ਰਮ ਨਹੀਂ ਆਉਂਦੀ? 5 ਨੰਬਰ ਲੈ ਕੇ ਵੀ ਤੂੰ ਹੱਸੀ ਜਾ ਰਹੇ ਹੈਂ? ਓਏ ਚਿੰਟੂ, ਤੈਨੂੰ ਅਕਲ ਹੈਗੀ ਹੈ ਕਿ ਨਹੀਂ? ਤੂੰ ਕਿਉਂ ਹੱਸੀ ਜਾ ਰਹੇ ਹੈਂ 5 ਨੰਬਰ ਲੈ ਕੇ ਵੀ?
8: ਮੈਂ ਦੂੰਗੀ, ਮੈਂ ਤਾਂ ਤਾਸ ਦਾ ਵਿਆਹ ਵੀ ਲਿਖਿਆ ਤਾਂ ਮੈਂ ਕੁਛ ਨਹੀਂ ਸੀ, 5 ਨੰਬਰ ਕਿੱਦਾਂ ਮਿਲ ਗਏ?
9: ਫਿੱਟੇ ਮੂੰਹ ਤੇਰੇ.
0: I am Dave Tatla and you are not.

0: दुख ए नहीं कि सज्जन कुत्ते निकले, ना ना ना ना, दुख ए नहीं कि सज्जन कुत्ते निकले, कुत्ते हुंदे तां वफा ना कर दे, जनाब तां कुत्तियां तो भी उत्ते निकले।
1: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
2: ਜਿਹੜਾ ਟੈਰਫ ਲਾ ਰਿਹਾ ਹੈ ਟਰੰਪ, ਉਹਦੇ ਨਾਲ ਯੂਐਸ ਨੂੰ ਵੀ ਹਰਟ ਹੋਏਗਾ, ਯੂਐਸ ਦੀ ਜਿਹੜੀ ਆਟੋ ਇੰਡਸਟਰੀ ਆ ਉਹਨੂੰ ਵੀ ਨੁਕਸਾਨ ਹੋਏਗਾ, ਇਕੱਲਾ ਕੈਨੇਡਾ ਨੂੰ ਨਹੀਂ ਦੋਨੇ ਮੁਲਕਾਂ ਨੂੰ ਨੁਕਸਾਨ ਹੋਏਗਾ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਜਿਹੜੀ ਸਾਡੀ ਇਕੋਨਮੀ ਦਾ ਭੱਠਾ ਬਹਿ ਜਾਏਗਾ, ਉਹ ਨਹੀਂ ਹੋਣ ਲੱਗਿਆ। ਜਿਹੜੇ ਜਾਲੀ ਮੀਡੀਆ ਵਾਲੇ ਐਵੇਂ ਚੀਕਾਂ ਜਿਹੀਆਂ ਮਾਰੀ ਜਾਂਦੇ ਆ, ਕੁਰਸੀ 'ਤੇ ਬਹਿ ਕੇ ਛਾਲਾਂ ਜਿਹੀਆਂ ਮਾਰੀ ਜਾਂਦੇ ਆ, ਦੇ ਜਸਟ ਆਪਦੇ ਨੰਬਰ ਬਣਾਉਣ ਲਈ ਲੱਗੇ ਹੋਏ ਆ, ਕਿਉਂਕਿ ਉਹ ਗੱਲਾਂ ਕਰਦੇ ਜਿਹੜੇ ਲੋਕੀ ਸੁਣਨਾ ਚਾਹੁੰਦੇ ਆ, ਉਹ ਕਰੋ ਜਿਹੜੀਆਂ ਸੱਚਾਈ ਆ, ਅਸਲੀ ਆ। ਵਾਟਸ ਰੋਂਗ ਵਿਦ ਯੂ ਪੀਪਲ? ਖੈਰ, ਕੈਲੀਫੋਰਨੀਆ ਦੇ ਅੰਦਰ ਇੱਕ ਰੋਲਰ ਕੋਸਟਰ ਹੈ ਸਿਕਸ ਫਲੈਗ, ਇਹ ਸਿਕਸ ਫਲੈਗ ਮੇਰੇ ਖਿਆਲ ਹਰ ਸੂਬੇ 'ਚ ਹੀ ਹੋਣਾ, ਉੱਥੇ ਹਰ ਸਟੇਟ 'ਚ ਹੀ ਹੋਣੇ ਆ। ਉੱਥੇ ਇੱਕ ਰੋਲਰ ਕੋਸਟਰ ਸੀ, ਉਹਦੇ ਨਾਲ ਦੱਸਿਆ ਜਾ ਰਿਹਾ ਕਿ 2 ਲੋਕਾਂ ਦੀ ਮੌਤ ਹੋ ਗਈ। ਟੋਰਾਂਟੋ ਸਟਾਰ ਦੇ ਇਕੋਨਮੀ ਬਿਜ਼ਨਸ ਸੈਂਟਰ 'ਚ ਉਹਨਾਂ ਨੇ ਖਬਰ ਲਾਈ ਆ, ਇਕੋਨਮੀ ਐਸ ਅ ਹੋਲ ਵੋਂਟ ਬੀ ਹਰਟ ਮੱਚ, ਕੋਈ ਜ਼ਿਆਦਾ ਨੁਕਸਾਨ ਨਹੀਂ ਹੋ ਰਿਹਾ।

0: ਜੀ ਰੱਖੜੀ ਦੇ ਸ਼ੁਭ ਅਵਸਰ ਤੇ ਆਪਣੇ ਇੰਡੀਅਨ ਫਰੂਟ ਲਾਈਨ ਦੀਆਂ ਸਾਰੀਆਂ ਸੱਤ ਦੀਆਂ ਸੱਤੇ ਲੋਕੇਸ਼ਨ ਦੇ ਬੜੀ ਜ਼ਬਰਦਸਤ ਸੇਲ ਦਾ ਐਲਾਨ ਕਰ ਦਿੱਤਾ ਗਿਆ ਹੈ। ਸਵਰਨਾ ਚੱਕੀ ਆਟਾ 11.99 ਦਾ ਮਿਲੇਗਾ ਜੀ, 20 ਪਾਊਂਡ ਹੈ, 8 ਪਾਊਂਡ ਇੰਡੀਅਨ ਡੈਲੀਵਰਡ ਐਵਰੀ ਡੇ ਰਾਈਸ 6.99 ਦੇ ਹੋਣਗੇ। ਜਿਹੜਾ ਬਰਾੜ ਦਾ ਦਹੀਂ ਹੈ 2% 3. ਨਾਲੇ 2% ਜਾਂ 3.25% 1.8 ਕਿਲੋ ਦੀ ਬਾਲਟੀ 5.99 ਦੀ ਹੈ, ਦੇਸੀ ਘਿਓ 1.6 ਕੇਜੀ 23.99 ਦਾ ਹੈ, ਤੇ ਖੰਡ ਲੈ ਲਓ ਬਰਾਊਨ ਸ਼ੂਗਰ 6.99 ਦੀ ਮਿਲੇਗੀ। ਜੇ ਬਾਲਟੀ ਲੈਣੀ ਹੈ 5 ਕਿਲੋ ਵਾਲੀ, ਬਾਲਟੀ ਦਾ ਜਿਹੜਾ ਗੁੜ ਹੈ ਇਹ 5 ਕਿਲੋ 9.99 ਦਾ ਮਿਲੇਗਾ। ਲਕਸ਼ਮੀ ਦੇਸੀ ਬੇਸਣ 3.90 ਦਾ 4 ਪਾਊਂਡ ਹੈ। ਮਿਹਰਬਾਨ ਜੂਸ ਲਓ ਭਾਈ ਸਾਹਿਬ, 3.99 ਕੇ 3 ਲੀਟਰ ਕੀ ਬੋਤਲ ਮਿਲੇਗੀ। ਹਲਦੀ ਰਾਮ ਦੇ ਸਨੈਕ ਚੱਕੋ ਸ਼ਾਮ ਨੂੰ, ਨਾਲੇ ਮੂਡ ਬਣਾਓ, 1.99 ਦੇ ਨੇ। ਤੇ ਨਾਲ ਦੀ ਨਾਲ ਜਿਹੜੀ ਬ੍ਰੈਡ ਹੈ, ਚਿੱਟੀ ਬ੍ਰੈਡ ਲੈ ਲਓ, ਵਾਈਟ ਬ੍ਰੈਡ ਜਾਂ 100% ਹੋਲ ਵੀ 2.49 ਦੀ ਹੈ, ਕਾਲੇ ਚਿੱਟੇ ਚਣੇ 3.99 ਦੇ। ਸਾਰੀਆਂ ਲੋਕੇਸ਼ਨਾਂ ਤੇ ਇਹ ਸੇਲ ਚੱਲ ਰਹੀ ਹੈ। ਐਵਰੈਸਟ ਟਰਾਂਸਪੋਰਟ, ਇਹਨਾਂ ਨੂੰ ਇਸ ਦੇ ਡਰਾਈਵਰ ਚਾਹੀਦੇ ਆ ਕ੍ਰੋਸ ਬਾਰਡਰ ਦੇ ਲਈ। ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਘਰੇ 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। ਸੋ ਸੁਨਹਿਰੀ ਮੌਕਾ ਹੈ ਵੱਡੀ ਫਰਮ ਨਾਲ ਕੰਮ ਕਰਨ ਦਾ। 905-846-2229 846-2229 ਐਕਸਟੈਂਸ਼ਨ 4। ਵਪਾਰਕ ਤਨਾਮ ਵਧਣ ਮਗਰੋਂ ਜਿਹੜੀ ਚੈਂਪੀਅਨਸ ਆਈਸਕ੍ਰੀਮ ਹੈ, ਜਿਹੜੀ ਅਮਰੀਕਾ ਦਾ ਸਮਾਨ ਵੀ ਵਿੱਚ ਆਪਦੀ ਆਈਸਕ੍ਰੀਮ ਦੇ ਪਾਉਂਦੇ ਸੀ, ਉਹ ਕਹਿੰਦੇ ਅਸੀਂ ਨਹੀਂ ਅਮਰੀਕਾ ਤੋਂ ਕੁਛ ਲੈਣਾ, ਹੁਣ ਬੀ ਕੈਨੇਡੀਅਨ ਬਾਈ ਕੈਨੇਡੀਅਨ। ਰਿਚਮੰਡ ਹਿੱਲ ਦੇ ਕਾਰੋਬਾਰ ਨੂੰ 3 ਵਾਰ ਅੱਗ ਲਗਾਉਣ ਦੇ ਮਾਮਲੇ ਚ ਮੁਲਜ਼ਮਾਂ ਦੀ ਭਾਲ ਜਾਰੀ ਹੈ। ਨਾਇਗਰਾ ਫਾਲ ਦੇ ਵਿੱਚ ਜਿਹੜਾ ਕਤਲ ਹੋਇਆ ਸੀ, ਕਤਲ ਮਾਮਲੇ ਚ ਮੌਂਟਰੀਅਲ ਪੁਲਿਸ ਵੱਲੋਂ ਇੱਕ ਗ੍ਰਿਫਤਾਰ, ਦੂਜਾ ਫਰਾਰ। ਟਰੱਕ ਖਰੀਦਣਾ ਆ ਸੁਣੋ,
1: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੇਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ, ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਅ ਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 647-792-7000, 647-792-7000।
0: ਇੱਕ ਵਾਰ ਫੇਰ ਨੋਟ ਕਰ ਲਓ, ਖਾਸ ਕਰਕੇ ਕਈ ਵਾਰ ਹੁੰਦਾ ਘਰਾਂ ਚ ਬੱਚੇ ਜਾਂ ਸਟੂਡੈਂਟ ਬੈਠੇ ਨੇ, ਉਹਨਾਂ ਕੋਲ ਕੰਮ ਨਹੀਂ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ, ਕਿ ਜਿਹੜੇ ਸਟੂਡੈਂਟ ਆ ਕਈ ਵਾਰ ਧਿਆਨ ਘੱਟ ਦਿੰਦੇ ਆ। ਜਨਰਲ ਲੇਬਰ ਦੀ ਲੋੜ ਹੈ, ਕੋਈ ਹੁਨਰ ਨਹੀਂ ਚਾਹੀਦਾ, ਕੋਈ ਸਕਿੱਲ ਨਹੀਂ ਚਾਹੀਦੀ, ਜਨਰਲ ਲੇਬਰ ਹੈ। ਅੰਗਰੇਜ਼ੀ ਦੀ ਕੋਈ ਰਿਕੁਆਇਰਮੈਂਟ ਨਹੀਂ, ਨਾ ਇੰਗਲਿਸ਼ ਦੀ ਰਿਕੁਆਇਰਮੈਂਟ ਹੈ, ਸੀਰੀਅਸਲੀ। ਤੇ ਤੁਸੀਂ ਅੱਜ ਹੀ ਕੰਮ ਸ਼ੁਰੂ ਕਰ ਸਕਦੇ ਹੋ, ਸਿਰਫ ਸੇਫਟੀ ਸ਼ੂਜ਼ ਤੇ ਸੇਫਟੀ ਵੈਸਟ ਹੋਣੀ ਜ਼ਰੂਰੀ ਹੈ। ਨੰਬਰ ਨੋਟ ਕਰ ਲਓ, 6477090549।

0: ਮੈਂ ਗਰੀਬ ਹੁੰਦਾ ਸੀ, ਹੁਣ ਮੈਂ ਗਰੀਬ ਨਹੀਂ, ਮੈਂ ਅੰਗਰੇਜ਼ੀ ਸਿੱਖ ਲਈ, ਹੁਣ ਮੈਂ ਪੂਰ ਹਾਂ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਸ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ਼ ਯੋਰ ਪ੍ਰੋਬਲਮ, ਯਾ ਇਜ਼ ਯੋਰ ਪ੍ਰੋਬਲਮ।
1: ਜੀ ਜੇ ਮੈਂ ਮਰ ਗਈ ਤੇ ਫਿਰ ਤੁਸੀਂ ਕੀ ਕਰੋਗੇ?
2: ਮੈਂ ਵੀ ਸ਼ਾਇਦ ਮਾਰੀ ਜਾਵਾਂ।
1: ਹੈ ਇੰਨਾ ਜ਼ਿਆਦਾ ਪਿਆਰ?
2: ਨਹੀਂ ਪਿਆਰ ਪਿਓਰ ਤਾਂ ਕਾਹਦਾ, ਹੁਣ ਡਾਕਟਰ ਆਉਂਦੇ ਨਾ ਜ਼ਿਆਦਾ ਖੁਸ਼ੀ ਨਾਲ ਮੇਰਾ ਅਟੈਕ ਹੋ ਜਾਂਦਾ।
3: ਫਿੱਟੇ ਮੂੰਹ ਤੇਰੇ।
4: From the Dave Tatlin News Desk, locally covered, nationally connected.
0: ਆਪਣੇ ਹਿੰਦੁਸਤਾਨ ਦੇ ਵਿੱਚ ਇੱਕ ਹੋਰ ਬੜੀ ਅਜੀਬ ਗੱਲ ਹੈ। ਕਹਿੰਦੇ ਹੈਲੋ ਆਵਾਜ਼ ਨਹੀਂ ਆ ਰਹੀ, ਚੰਗਾ ਮੈਂ ਲਾਈਨ ਕੱਟ ਕੇ ਲਾਉਣਾ। ਲਾਈਨ ਕੱਟ ਕੇ ਆਵਾਜ਼ ਸਾਫ਼ ਆਉਣ ਲੱਗ ਜਾਂਦੀ ਹੈ, ਓਨਲੀ ਇਨ ਇੰਡੀਆ। ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਸਾਬਕਾ ਮੌਂਟਰੀਅਲ ਪਾਦਰੀ ਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੇ ਮਾਮਲੇ ਚ ਮਾਮਲਾ ਦਰਜ ਕੀਤਾ ਗਿਆ ਹੈ। ਆਪਣੇ ਕੱਲ ਪਰਸੋਂ ਇਸ ਤੇ ਮੰਦਰ ਦਾ ਪੁਜਾਰੀ ਚੱਕ ਲਿਆ ਪੁਲਿਸ ਨੇ। MP ਸਰਬਜੀਤ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਨੇਪਾਲ ਦੇ ਜਿਹੜੇ ਫਲੱਡ ਆਏ ਨੇ, ਮੈਨ ਓ ਮੈਨ, ਦੇ ਸੋ ਬੈਡ, ਸੋ ਬੈਡ। ਨੇਪਾਲ ਵਿੱਚ ਆਏ ਹੜਾਂ ਕਾਰਨ ਮਰਨ ਦੀ ਗਿਣਤੀ 538 ਤੋਂ ਉੱਪਰ ਹੋ ਚੁੱਕੀ ਹੈ। ਚੀਨ ਨੇਪਾਲ ਸਰਹੱਦ ਤੇ ਗਲੇਸ਼ੀਅਰ ਟੁੱਟਣ ਨਾਲ ਬਣੀ ਝੀਲ ਜਿਹੜੀ ਓਵਰਫਲੋ ਹੋ ਗਈ, ਝੀਲ ਵਿੱਚ ਪਾਣੀ ਦੀ ਮਾਤਰਾ ਵੱਧ ਕੇ 2.5 ਮਿਲੀਅਨ ਕਿਊਬਿਕ ਮੀਟਰ ਤੋਂ ਪਾਰ ਹੋ ਗਈ। ਟੋਰਾਂਟੋ ਤੋਂ ਲਾਪਤਾ ਤੈਰਾਕ ਓਨਟੇਰੀਓ ਪ੍ਰੋਵਿੰਸ਼ੀਅਲ ਪਾਰਕ ਵਿੱਚ ਮਰਿਆ ਲੱਭਿਆ। ਮਾਰਚ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਇੱਧਰ ਆਪਣੇ ਅਮੈਰੀਕਾ ਵਿੱਚ ਏਅਰ ਕੈਨੇਡਾ ਦਾ ਜਹਾਜ਼ ਉਤਰਿਆ, ਫਲਾਈਟ ਕੰਟਰੋਲਰ 1 ਘੰਟਾ ਪਹਿਲਾਂ ਹੀ ਕਾਰਡ ਪੰਚ ਕਰਕੇ ਚਲੇ ਗਏ ਸੀਗੇ, ਜਿਹੜੇ ਨਾਲ ਦੋ ਹੋਰ ਬੈਠੇ ਸੀ, ਦੋ ਰਹਿ ਗਏ ਸੀਗੇ। ਹੁਣ ਉਹਨਾਂ ਦੀ ਜਾਂਚ ਹੋ ਰਹੀ ਹੈ। ਉਹਦੇ ਵਿੱਚ ਇੱਕ ਟਰੱਕ ਜਿਹਾ ਸੀ, ਮੂਹਰੇ ਤੁਰਿਆ ਜਾਂਦਾ ਆਪਣਾ ਜਹਾਜ਼ ਜਾ ਵੱਜਿਆ ਵਿੱਚ, ਅਤੇ ਦੋ ਪਾਇਲਟ ਸੀ ਵਿਚਾਰੇ, ਉਹਨਾਂ ਦੀ ਮੌਤ ਹੋ ਗਈ। ਔਰ US ਇਰਾਨ ਦਾ ਜਿਹੜਾ ਕੌਨਫਲਿਕਟ ਹੈ, ਉਹਦੇ ਵਿੱਚ ਜਿਹੜਾ ਡਾਇਲੋਗ ਹੈ ਜਾਂ ਗੱਲਬਾਤ ਹੈ, ਉਹ ਚੱਲ ਨਹੀਂ ਰਹੀ। ਭਾਈ ਸਾਹਿਬ ਹਮ ਆਪਕੋ ਬਤਾਤੇ ਹੈਂ, ਗੱਲ ਕਰੋਗੇ ਤਾਂ ਹੱਲ ਨਿਕਲਣਾ ਮਿੱਤਰੋ, ਨਹੀਂ ਕਰੀ ਚੱਲੋ। ਇਹ ਲੇਕ ਅਮੈਰੀਕਾ ਹੈ, ਯੇ ਜੀ ਗੋਲਫ ਆਫ ਮੈਕਸੀਕੋ ਹੁਣ ਗੋਲਫ ਆਫ ਅਮਰੀਕਾ ਹੈ, ਮੈਂ ਹੁਣ ਹੋਰ ਦੱਸ ਦਿੰਦਾ, ਲੇਕ ਆਫ ਮਿਸ਼ੀਗਨ ਇਹ ਲੇਕ ਆਫ ਪੰਜਾਬਟਨ ਹੈ, ਪੰਜਾਬਟਨ ਨਾਮ ਰੱਖਣਾ ਚਾਹੀਦਾ ਇਹਦਾ।
5: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
6: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
5: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040, ਟਿੱਕਾ ਜੰਕਸ਼ਨ, 2958 Main Street East, Unit 26, Brampton.

0: ਹੋਰ ਖਬਰਾਂ ਦੀ ਸੁਣ ਲਓ। ਭਾਰਤ ਨੇ ਐਂਟੀ ਟੈਂਕ ਮਿਜ਼ਾਇਲ ਸਿਸਟਮ ਖਰੀਦਣ ਲਈ ਅਮਰੀਕਾ ਨਾਲ ਸਮਝੌਤੇ ਤੇ ਦਸਤਖਤ ਕੀਤੇ। ਪੰਜਾਬ ਤੋਂ ਖਬਰ ਆਈ ਹੈ, ਭਾਜਪਾ ਦੇ 3 ਆਗੂਆਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ। ਆਪਾਂ ਜਿਹੜਾ ਸਵੀਟਨਰ ਪਾਉਂਦੇ ਹਾਂ, ਚੂਇੰਗ ਗਮ ਵਿੱਚ ਯੂਜ਼ ਕੀਤਾ ਜਾਂਦਾ ਜਾਂ ਜੈਮ ਵਿੱਚ ਯੂਜ਼ ਕੀਤਾ ਜਾਂਦਾ, ਦੱਸਿਆ ਜਾ ਰਿਹਾ ਹੈ ਰਿਪੋਰਟ ਦੇ ਮੁਤਾਬਕ ਇਹ ਸਟ੍ਰੋਕ ਅਤੇ ਹਾਰਟ ਅਟੈਕ ਦੇ ਲਈ ਵੀ ਸਹਿਯੋਗੀ ਬਣਦਾ ਹੈ। ਕੈਨੇਡਾ ਦੀ ਜਿਹੜੀ ਇਕੋਨਮੀ ਹੈ ਉਹ ਵਧੀ ਹੈ 3.3%। ਬੰਗਲਾਦੇਸ਼ ਚੀਨ ਤੋਂ J-10 ਲੜਾਕੂ ਜਹਾਜ਼ ਖਰੀਦੇਗਾ। ਬਿਲਾਸਪੁਰ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਜਹਾਜ਼ ਦਾ ਟਾਇਰ ਪਾਟ ਗਿਆ। ਦਿੱਲੀ ਤੋਂ ਆਏ ਸਾਰੇ ਜਿਹੜੇ 37 ਯਾਤਰੀ ਸੀ ਉਹ ਇਸ ਸਮੇਂ ਸੇਫ ਨੇ। ਮੁੱਖ ਮੰਤਰੀ ਭਗਵੰਤ ਮਾਨ, ਦੇਖੋ ਜ਼ਮਾਨੇ ਦੀ ਟਾਈਮ ਦੀ ਗੱਲ ਹੈ, ਅਬੀਨੋ ਢਿੱਲ ਹੋਣੀ ਇਹਦੇ ਥੱਲੇ ਆਉਂਦੇ ਹੁੰਦੇ ਸੀ ਨਾਟਕ ਨੂਟਕ ਕਰਨ ਇੱਥੇ, ਜਿੰਨੇ ਅਬੀਨੋ ਢਿੱਲੋਂ ਅਤੇ ਹੋਰ ਸੀਗੇ 2-4, ਹੁਣ ਉਹ ਆਪਦੇ ਆਪ ਨੂੰ ਸਟਾਰ ਸਮਝਦੇ ਆ। ਏਅਰ ਇੰਡੀਆ ਜਹਾਜ਼ ਚੜ੍ਹ ਕੇ ਫਿਰ ਏਅਰ ਇੰਡੀਆ ਦੀ ਬੇਇੱਜ਼ਤੀ ਕਰੀ ਜਾਂਦੇ ਆ, ਇਹ ਇੰਡੀਆ ਦੀ ਬੇਇੱਜ਼ਤੀ ਕਰੀ ਜਾਂਦੇ ਆ। ਇਹ ਸ਼ੇਰ ਮੁੱਖ ਮੰਤਰੀ ਬਣਿਆ, ਮੁੱਖ ਮੰਤਰੀ ਸਿੰਗਰ ਆਉਂਦੇ ਸੀਗੇ, ਸਿੰਗਰਾਂ ਨੇ ਝੱਗੇ ਜਿਹੇ ਬਦਲਣੇ ਹੁੰਦੇ ਸੀ ਗਰਮੀ ਜਿਹੇ ਵਾਲੇ, ਉਹ 10 ਮਿੰਟ 'ਚ ਸ਼ਰਟ ਬਦਲਣ ਨੂੰ ਲਾ ਦਿੰਦੇ ਸੀ, ਇਹਨਾਂ ਵਿਚਾਰਿਆਂ ਨੂੰ 10 ਮਿੰਟ ਮਿਲਦੇ ਵੀ ਚੰਗਾ ਜੋਕ ਸੁਣਾ ਲਾ ਚਾਰਕ। ਆ ਜਿਹੜੇ ਬਾਦਲ ਹੋਣੀ ਆ, ਇਹਨਾਂ ਨੇ ਸੱਦੇ ਹੁੰਦੇ ਸੀ ਜੀ ਬਾਦਲ ਸਾਹਿਬ ਫਲਾਨੀ ਜਗ੍ਹਾ ਆ ਰਿਹਾ ਜਾਂ ਕਾਂਗਰਸ ਦਾ ਕੋਈ ਲੀਡਰ ਫਲਾਨੀ ਜਗ੍ਹਾ ਆ ਰਿਹਾ, ਉੱਥੇ ਲੋਕਾਂ ਨੂੰ ਸੌਣ ਨੂੰ ਭਗਵੰਤ ਮਾਨ ਨੂੰ ਸੱਦਿਆ ਹੁੰਦਾ ਸੀ। ਹੁਣ ਭਗਵੰਤ ਮਾਨ ਹੀ ਆ। ਖੈਰ, ਕਹਿੰਦਾ ਜੀ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਸਿਰਫ ਕੁਰਸੀ ਦੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ, 90% ਪੰਜਾਬੀ ਪਰਿਵਾਰਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ, 42 ਲੱਖ ਪਰਿਵਾਰਾਂ ਦੇ ਬਣੇ ਮੁੱਖ ਮੰਤਰੀ ਸਿਹਤ ਯੋਗ ਕਾਰਡ।
1: Indian Fruitland, one stop for all your grocery needs.
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
1: Indian Fruitland ਹੈ ਸੱਚੀ ਵਨ
3: ਅਰਜ ਕੀਆ ਹੈ ਕਿ ਅੱਜ ਬੜੀ ਬਦਲਵਾਈ ਹੈ ਤੇਰੇ ਸ਼ਹਿਰ ਅੰਦਰ, ਕਾਲੀ ਕਟਾਸ਼ਾਈ ਹੈ ਤੇਰੇ ਸ਼ਹਿਰ ਅੰਦਰ, ਕਦੀ ਹਵਾ ਦੇ ਬੁੱਲੇ ਨਾਲ ਨੱਚਦਾ ਤੇ ਕਦੀ ਕਣੀਆਂ ਸੰਗੜਾਉਂਦਾ ਹੈ, ਅੱਜ ਮੌਸਮ ਹੋਇਆ ਸ਼ੁਦਾਈ ਹੈ ਤੇਰੇ ਸ਼ਹਿਰ ਅੰਦਰ। ਮੈਂ ਵੀ ਸੋਚਦਾ ਹਾਂ ਕਿ ਅੱਜ ਘਰ ਸਭ ਕੁਝ ਹੀ ਲੈ ਜਾਵਾਂ, ਪਰ ਪਤਾ ਨਹੀਂ ਸੌਦੇ ਵਾਲੀ ਪਰਚੀ ਗਵਾਚ ਗਈ ਹੈ ਤੇਰੇ ਸ਼ਹਿਰ ਅੰਦਰ।

0: ਦੇਵ ਟਾਕਲਾ ਐਂਡ ਯੂ ਆਰ ਨਾਟ।
1: ਬਿਹਾਰ ਦੇ 20 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਵਾਰਨਿੰਗ ਹੈ ਜੀ। 50,000 ਤੋਂ ਵੱਧ ਘਰ ਡੁੱਬ ਗਏ ਨੇ। ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਦੇ ਚਾਂਸ ਨੇ। ਹਿਮਾਚਲ ਵਿੱਚ 70 ਸੜਕਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ। ਔਰ ਇਹਦੇ ਨਾਲ ਨਾਲ ਇੰਡੀਅਨ ਫਰੂਟ ਲੈਂਡ 'ਤੇ ਜਿਹੜੀ ਰੱਖੜੀ ਦੀ ਸੇਲ ਚੱਲ ਰਹੀ ਆ ਉਹਦਾ ਵੇਰਵਾ ਕੁਛ ਇਸ ਤਰ੍ਹਾਂ ਹੈ। ਇੱਕ ਵਾਰ ਫਿਰ ਧਿਆਨ ਦਿਓ, ਇਹ ਬਾਹਲੀ ਲੰਮੀ ਸੇਲ ਨਹੀਂ ਹੈ, ਇਹ 6 ਅਗਸਤ ਤੱਕ ਹੈ। ਸਵਰਨ ਚੱਕੀ ਆਟਾ 20 ਪਾਊਂਡ 1199 ਦਾ ਹੈ। 699 ਦਾ 8 ਪਾਊਂਡ ਇੰਡੀਅਨ ਡੈਲੀਵਰਡ ਐਵਰੀਡੇ ਰਾਈਸ ਹੈ। ਬਰਾਊਨ ਸ਼ੂਗਰ ਹੈ ਇੰਡੀਅਨ ਡੈਲੀਵਰਡ ਦੀ 699 ਦੀ 8 ਪਾਊਂਡ ਹੈ। ਦਹੀਂ ਚੱਕ ਲਓ ਬਰਾੜ ਵਾਲਿਆਂ ਦਾ 1.8 ਕਿਲੋ, ਵੱਡੀ ਸਾਰੀ ਵਾਲਟੀ ਹੈ, 599 ਦੀ ਹੈ। ਇਹਨਾਂ ਦਾ ਇੱਕ ਘਿਓ ਹੈ 1.6 ਕਿਲੋ, 399 ਦਾ ਹੈ। ਬਰਾੜ ਰਸ ਮਲਾਈ ਚੱਕੋ 805 ਗ੍ਰਾਮ 799 ਦੀ ਹੈ। ਔਰ ਇਹਦੇ ਨਾਲ ਨਾਲ ਕਾਲੇ ਚਿੱਟੇ ਚਣੇ ਚੱਕ ਲਓ 399 ਦੇ 4 ਪਾਊਂਡ, 5 ਕਿਲੋ ਬਾਂਸੀ ਗੌਡ 799 ਦਾ ਹੈ। ਲਕਸ਼ਮੀ ਦੇਸੀ ਬੇਸਣ 399 ਦਾ 4 ਪਾਊਂਡ ਹੈ। ਔਰ ਇਹਦੇ ਨਾਲ ਜਿਹੜਾ ਬ੍ਰੈਡ ਹੈ 249 ਈਚ ਹੈ। ਇਹ ਬ੍ਰੈਡ ਆਮ 349 ਜਾਂ ਇਸ ਤੋਂ ਉੱਪਰ ਹੁੰਦੀ ਹੈ, ਇਹ ਲੈ ਲਓ ਜਾ ਕੇ। ਮਿਹਰਬਾਨ ਜੂਸ ਪੀਓ ਜਨਾਬ, 399 ਦਾ 3 ਲੀਟਰ ਮਿਲੇਗਾ। ਔਰ ਹਲਦੀਰਾਮ ਦੇ ਸਨੈਕ ਖਾਓ ਸ਼ਾਮ ਨੂੰ, ਨਾਲੇ ਮੂਡ ਬਣਾਓ, 199 ਦੇ ਮਿਲਣਗੇ। ਇੰਡੀਅਨ ਫਰੂਟਲੈਂਡ ਦੀਆਂ ਸਾਰੀ ਲੋਕੇਸ਼ਨਾਂ 'ਤੇ ਇਹ ਸੇਲ ਚੱਲ ਰਹੀ ਹੈ ਇਸ ਸਮੇਂ।
2: Dentist, IT professional, ya incorporated business owner ho, and you have retained earnings in your corporation as well. The problem is ke jadon bhi tusi is paise nu withdraw karna hai in the form of salary or dividends, both are taxable. But the solution to this problem is ke thodiya retained earnings nu specialized tax efficient strategies invest kita ja sakda, jithe paisa tax shelter grow karega aur tusi is paise nu tax efficiently use karna hai for any future goal or for your retirement. Need to know more? This is Umar P. Chawla, designated financial advisor, and number to call is
3: 647-446-1616. ਬਹੁਤ ਸੋਹਣਾ ਲੱਗ
4: ਰਿਹਾ। ਏਦਾਂ ਦੀਆਂ ਗੱਲਾਂ ਨਾ ਕਰਿਆ ਕਰ।
3: ਕਿਉਂ?
4: ਕੱਲ ਔਖੀ ਹੋਏਗੀ ਕਦੇ ਛੇੜ ਕੇ ਸਾਨੂੰ।
3: ਮੈਂ ਕਾਹਦੇ ਲਈ ਔਖੀ ਹੋਣਾ ਜੀ? ਵੈਸੇ ਮਤਲਬ ਮੈਨੂੰ ਕਾਹਦੀ ਤੰਗੀ ਹੈ?
4: ਮੈਨੂੰ ਸ਼ਰਟ ਦਾ ਰੰਗ ਪਸੰਦ ਹੈ, ਕੱਲ ਨੂੰ ਆਖੇਗੀ ਤੇਰਾ ਰੰਗ ਪਸੰਦ ਹੈ।
3: ਤੁਹਾਡਾ ਰੰਗ ਤਾਂ ਆਲਰੇਡੀ ਬਹੁਤ ਸੋਹਣਾ ਹੈ।
4: ਫਿਰ ਉਹੀ ਗਾਣਾ ਗਾ ਦੇਂਗੇ, ਇੱਕ ਤੇਰਾ ਰੰਗ ਮੁਸ਼ਕਿਲ, ਦੂਜਾ ਮੁਸ਼ਕ ਅੱਛਾ ਚ ਤੇਰੇ ਆਵੇ। ਆ ਕੀ ਗਾਤਾ ਮੈਂ? ਓਏ
3: ਐਕਚੁਅਲੀ ਬੰਦੇ ਨੂੰ ਆਪਣੀ ਰਿਐਲਿਟੀ ਪਤਾ ਹੀ ਹੁੰਦੀ ਹੈ।
4: ਘੋਰ ਲਾ ਹੋਏ ਗੱਲ
3: ਨਹੀਂ, ਚਲੋ ਛੱਡੋ। ਹਾਂਜੀ ਮੈਂ ਕੱਟ ਦਾਂਗੀ, ਤੁਹਾਡੀ ਅਸਲੀਅਤ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿਆਂਗੀ। ਇਹ ਮੇਰਾ ਕਰਤੱਵਯ ਹੈ ਜਿਹੜਾ ਮੈਂ ਨਿਭਾਵਾਂਗੀ।
4: ਕਰਤਵਾ ਰੱਖ ਲਿਆ ਤੂੰ?
3: ਕਰਤਵਯ ਮਤਲਬ ਕਿ ਇਹ ਮੇਰੀ ਰਿਸਪੋਂਸਿਬਿਲਟੀ ਹੈ ਜਿਹਨੂੰ ਮੈਂ ਪੂਰਾ ਕਰਾਂਗੀ।
4: ਅੱਗੋਂ ਪਿਛੋਂ ਕਦੀ ਕਦੀ ਕਹਿੰਦੇ ਘਰੇ ਰੋਟੀ ਖਾਂਦੇ ਨੀ, ਘਰੇ ਤਵਾ ਨੀ ਕਰਨਾ ਕੀ ਸੀ?
3: ਪਰ ਵੈਸੇ ਤੁਸੀਂ ਕੋਈ ਡੀਓ ਵਗੈਰਾ ਕਿਉਂ ਨੀ ਟਰਾਈ ਕਰਦੇ?
4: ਡੀਓ? ਹਾਂ,
3: ਜਿਹਦੇ ਨਾਲ ਕਿ ਤੁਹਾਡੇ ਕੋਲ ਇੱਕ ਖੂਬਸੂਰਤ ਖੁਸ਼ਬੂ ਨਾ ਆਏ।
4: ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਬੇਇੱਜ਼ਤੀ ਕਰ ਰਹੀ ਮੇਰੀ?
3: ਮੈਂ ਬੇਇੱਜ਼ਤੀ ਨਹੀਂ ਕਰ ਰਹੀ, ਆਪਣਿਆਂ ਨੂੰ ਹੀ, ਆਪਣਿਆਂ ਦਾ ਫਿਕਰ।
4: ਆ ਬੰਦ ਕਰ, ਇਹਦੇ ਗਾਣਾ ਲਾ, ਫਿਰ ਮੈਨੂੰ ਗੱਲ ਦੱਸ।
3: ਓਕੇ ਓਕੇ ਚਲੋ ਠੀਕ ਆ। ਦੇਖੋ ਮੈਂ ਬੰਦ ਕਰਤਾ ਉਹਨੂੰ। ਹੁਣ ਗੱਲ ਇਹ ਆ ਵੀ ਜਿਹੜੀ ਤੁਸੀਂ ਹੁਣੇ ਗੱਲ ਕਹੀ ਸੀ ਮੁਸ਼ਕ ਕੱਛਾਂ ਚੋਂ ਆਵੇ, ਉਸ ਗੱਲ ਨੂੰ ਕਵਰ ਅਪ ਕਰਨ ਦੇ ਲਈ ਮੈਂ ਤੁਹਾਨੂੰ ਡੀਓ ਗਿਫਟ ਕਰ ਦਿੰਦੀ ਹਾਂ, ਜਾਂ ਕੋਈ ਪਰਫਿਊਮ ਵਧੀਆ ਜਿਹਾ ਉਹਦੇ ਨਾਲ। ਤੁਸੀਂ ਜੇ ਮਤਲਬ 30 ਦਿਨ ਨਹੀਂ ਮਿਲਾਉਂਗੇ ਨਾ ਤਾਂ ਕਿਸੇ ਨੂੰ ਨੀ ਪਤਾ ਲੱਗੂਗਾ, ਨਹੀਂ ਤਾਂ 29ਵੇਂ ਇੱਕ ਦਿਨ ਪਤਾ ਲੱਗਣ ਲੱਗ ਜਾਂਦਾ।
4: ਕੁੜੀਏ ਤੂੰ ਆਪਣੇ ਤਜਰਬੇ ਇੱਥੇ ਨਾ ਸਾਂਝੇ ਕਰ ਮੇਰੇ ਨਾਲ, ਜੇ ਕਿਤੇ ਮੈਕ ਜਿਹਾ ਆਉਣ ਹੋਇਆ ਸਾਰਿਆਂ ਨੂੰ ਪਤਾ ਲੱਗ ਜਾਣਾ ਤੇਰੀ ਸੱਚਾਈ।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ।
5: ਸਹੀ ਹੈ ਬਾਈ।
0: ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
1: ਟਰੱਕ ਖਰੀਦਣਾ ਤਾਂ ਆ ਸੁਣੋ,
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
7: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: The Dave Tatla Show, for you, with you.

ਸਾਡੇ ਦੇਸ਼ ਦੇ ਮਹਾਨ ਵਿਗਿਆਨਿਕ ਇਹ ਸਿਰਫ ਹਿੰਦੁਸਤਾਨ ਚ ਨੇ, ਹੋਰ ਕਿਤੇ ਨੀ ਮਿਲਣੇ। ਉਹਨਾਂ ਨੇ ਬਹੁਤ ਸਾਰੀਆਂ ਖੋਜਾਂ ਕੱਢੀਆਂ ਨੇ, ਖੋਜਾਂ ਤੁਹਾਨੂੰ ਦੱਸਦੇ ਆ। ਕਾਂ ਦਾ ਬਨੇਰੇ ਤੇ ਕਾਂ ਕਾਂ ਕਰਨ ਨਾਲ ਕੋਈ ਰਿਸ਼ਤੇਦਾਰ ਆਉਂਦਾ ਹੈ, ਚੱਪਲ ਪੁੱਠੀ ਰੱਖਣ ਨਾਲ ਘਰ ਵਿੱਚ ਲੜਾਈ ਹੋ ਜਾਂਦੀ ਹੈ, ਦੰਦਾਂ ਥੱਲੇ ਜੀਭ ਆਉਣ ਦਾ ਕਾਰਨ ਕੋਈ ਤੁਹਾਨੂੰ ਗਾਲ ਕੱਢ ਰਿਹਾ ਹੈ, ਆਪਣੇ ਘਰ ਵੱਲੋਂ ਮੰਜੇ ਦੀਆਂ ਪੈਦਾ ਕਰਕੇ ਪੈਣਾ ਨੀ ਚਾਹੀਦਾ, ਕਹਿੰਦੇ ਮਾੜਾ ਹੁੰਦਾ ਹੈ, ਨਾ ਗੋਫਿਕ ਦਹਿਰਾ। ਲੱਤਾਂ ਥੱਲਿਓਂ ਟੱਪਣ ਨਾਲ ਬੱਚੇ ਦਾ ਕੱਦ ਛੋਟਾ ਰਹਿ ਜਾਂਦਾ ਹੈ। ਇੱਕ ਅਨਾਰ ਦੇ 365 ਚਲਿੱਤਰ ਹੁੰਦੇ ਹਨ, ਜੇ ਬਿੱਲੀ ਰਾਹ ਕੱਟ ਜੇ ਜਾਂ ਛਿੱਕ ਆ ਜੇ ਘਰੋਂ ਨੀ ਤੁਰਨਾ ਚਾਹੀਦਾ। ਲਾਲ ਮਿਰਚਾਂ ਚੁੱਲ੍ਹੇ 'ਚ ਸਾੜਨ ਨਾਲ ਲੱਗੀ ਨਜ਼ਰ ਲੈ ਜਾਂਦੀ ਹੈ, ਉਹ ਜੇਕਰ ਆਟਾ ਗੁੰਦਿਆਂ ਪਰਾਂ 'ਚੋਂ ਆਟਾ ਬੁੜਕ ਜੇ ਫਿਰ ਕੋਈ ਪ੍ਰਾਹੁਣਾ ਆ ਸਕਦਾ ਹੈ। ਕਾਲਾ ਟਿੱਕਾ ਲਾਉਣਾ ਨਜ਼ਰ ਲੱਗਦੀ ਹੀ ਨਹੀਂ, ਕੈਂਚੀ ਖੜਕਾਉਣਾ ਘਰ 'ਚ ਲੜਾਈ ਪੈ ਜਾਂਦੀ ਹੈ, ਜੇ ਬੈਠੇ ਬੈਠੇ ਛਿੱਕ ਆ ਜੇ ਤਾਂ ਭੂਆ ਯਾਦ ਕਰਦੀ ਹੈ। ਸੁਪਨੇ 'ਚ ਮੌਤ ਦੇਖੋ ਤਾਂ ਉਮਰ ਲੰਬੀ ਹੁੰਦੀ ਹੈ, ਸੁਪਨੇ 'ਚ ਸੱਪ ਦੇਖੋ ਤਾਂ ਧਨ ਪ੍ਰਾਪਤ ਹੁੰਦਾ ਹੈ। ਸੋ ਅੱਜ ਰਾਤ ਨੂੰ ਸੁਪਨੇ 'ਚ ਸੱਪ ਦੇਖਿਓ, ਸੱਪ ਕਰੀਏ ਤੇ ਸ਼ਾਇਦ ਸੱਪ ਦੇ ਸੁਪਨੇ ਹੋਣ, ਫਿਰ ਕੱਲ ਨੂੰ ਧਨ ਮਿਲੇਗਾ ਤੁਹਾਨੂੰ। ਰੀਲੀ ਅੱਧੀ ਰਾਤੀ ਕੁੱਤਾ ਰੋਵੇ ਤਾਂ ਕਿਸੇ ਦਾ ਟਾਈਟ ਟਾਈਮ ਪੂਰਾ ਹੋਣ ਦੇ ਸਿਗਨਲ ਨੇ। ਸੱਜੀ ਅੱਖ ਫੜ ਕੇ ਤਾਂ ਲੜਾਈ ਹੁੰਦੀ ਹੈ, ਸੱਜੇ ਹੱਥ 'ਚ ਖੁਰਕੋਵੇ ਤਾਂ ਪੈਸੇ ਮਿਲਦੇ ਨੇ। ਬਿੱਲੀਆਂ ਰਾਸਤਾ ਕੱਟ ਜਾਣ ਦਾ ਖਤਰਾ ਹੋ ਸਕਦਾ ਹੈ, ਸ਼ੀਸ਼ੇ ਦਾ ਟੁੱਟਣਾ ਵੀ ਅਪਸ਼ਗਨ ਦੀ ਨਿਸ਼ਾਨੀ ਹੈ। ਜਦੋਂ ਬਿਜਲੀ ਕੜਕਦੀ ਹੋਵੇ ਉਦੋਂ ਮਾਮਾ ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ। ਨਵੀਂ ਕਾਰ ਜਾਂ ਬਾਈਕ ਨੂੰ ਕਾਲੀਆਂ ਪਰਾਂ ਦੀਆਂ ਬੰਨਣ ਨਾਲ ਨਜ਼ਰ ਨਹੀਂ ਲੱਗਦੀ। ਨਵਾਂ ਘਰ ਬਣਾਉਣ ਵੇਲੇ ਜਾਂ ਬਣ ਜਾਣ ਤੇ ਕੋਈ ਵੀ ਨਜ਼ਰ ਵੱਟੂ ਲਗਾਉਣਾ ਲਾਜ਼ਮੀ ਹੈ, ਜਿਵੇਂ ਰਾਕਸ਼ ਜਾਂ ਚੁੜੇਲ ਦੀ ਮੂਰਤੀ ਆਦਿ। ਸ਼ਾਮ ਨੂੰ ਝਾੜੂ ਨਹੀਂ ਲਾਉਣਾ, ਸ਼ਾਮ ਨੂੰ ਹੱਥ ਪੈਰ ਦੇ ਨਹੁੰ ਨਹੀਂ ਕੱਟਣੇ। ਬੱਚੇ ਨੂੰ ਸ਼ੀਸ਼ਾ ਦਿਖਾਉਣ ਦੇ ਨਾਲ ਉਹਦੇ ਦੰਦ ਨਹੀਂ ਆਉਂਦੇ, ਬੱਚਾ ਮੰਜੇ ਤੋਂ ਹੇਠਾਂ ਡਿੱਗ ਪੈਂਦਾ ਹੈ। ਘਰੋਂ ਬਾਹਰ ਜਾਣ ਲੱਗਿਆਂ ਪਿੱਛੋਂ ਆਵਾਜ਼ ਮਾਰਨਾ ਠੀਕ ਨਹੀਂ ਹੈ, ਕੰਮ ਨਹੀਂ ਪੂਰੇ ਹੁੰਦੇ। ਘਰੋਂ ਬਾਹਰ ਜਾਣ ਲੱਗਿਆਂ ਦਹੀਂ ਖਾ ਕੇ ਜਾਣਾ ਚਾਹੀਦਾ ਹੈ, ਵਿਗੜੇ ਕੰਮ ਵੀ ਠੀਕ ਹੋ ਜਾਂਦੇ ਨੇ। ਇਹ ਸਾਰੇ ਵਿਗਿਆਨੀ ਆਪਣੇ ਹਿੰਦੁਸਤਾਨ 'ਚ ਬੈਠੇ ਨੇ।

0: the Dave Tatla News Desk. Locally covered, nationally connected.
1: ਸਾਡੇ ਕੋਲੇ ਵੀਕਐਂਡ ਤੇ ਏਅਰ ਟਾਈਮ ਅਵੇਲੇਬਲ ਹੈ। ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਔਰ ਤੁਹਾਨੂੰ ਇਹ ਯਕੀਨ ਹੈ ਕਿ ਤੁਸੀਂ ਵਧੀਆ ਪ੍ਰੋਗਰਾਮ ਪੇਸ਼ ਕਰ ਸਕਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਓ। ਇੱਕ ਘੰਟਾ ਚਾਹੀਦਾ, ਦੋ ਘੰਟੇ ਚਾਹੀਦਾ, ਤੁਹਾਨੂੰ ਦੇ ਦਾਂਗੇ। ਨੰਬਰ ਹੈ 416-677-0609, 6779-0609। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਵੀ ਸਾਨੂੰ ਫੋਨ ਕਰ ਲਓ 416-677-0609। ਸੋਨਾ ਅੱਜ ਹਿੰਦੁਸਤਾਨ ਚ 1192 ਰੁਪਈਏ ਮਹਿੰਗਾ ਹੋਇਆ, 1,60,000 ਰੁਪਈਏ ਤੱਕ ਪਹੁੰਚ ਗਿਆ ਹੈ। ਆਈ ਡੋਨਟ ਨੋ, ਨਕਲੀ ਸੋਨਾ ਲੈ ਲਓ, ਕਿਸੇ ਨੂੰ ਕਿਹੜਾ ਪਤਾ ਲੱਗਦਾ ਅੱਜ ਕੱਲ੍ਹ। ਆਪਣੇ ਨੰਬਰ ਨੇ 416-677-0609, 6770609। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕਐਂਡ।
2: ਹੈਲੋ
3: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ।
2: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
3: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
2: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
3: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 9056781200, 9056781200, ਕਟਾਰੀਆ ਟੂਰਸ ਐਂਡ ਟਰੈਵਲ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
2: This is Vatnoo Door Radio.

0: जी अनु जी, गुड आफ्टरनून। बतरों दूर दिन इस टाइम जुड़ गए, 1:07 के कुछ सैकंड हो गए ने। और बतरों दूर अज फ्राइडे है, फ्राइडे काफ़ी वधिया एंटरटेन करने की कोशिश करा, रौनक लगनगियाँ, कुछ आर्टिस्टा के गलां बात हो, कुछ रखड़ पुनिया की गलबात होगी, और किरण होनी भी स्टूडियो च पहुंच गए। किरण जी, बड़ा सज धज के आए हो अच।
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਜਣਾ ਧਜਣਾ ਹੈਗਾ ਕਿਉਂਕਿ ਅੱਜ ਰੱਖੜੀ ਆ, ਤੇ ਸਾਡੇ ਵੱਲੋਂ ਵੀ ਸਾਡੇ ਸਾਰੇ ਹੀ ਲਿਸਨਰਸ ਨੂੰ, ਸਾਡੇ ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਰੱਬ ਨੂੰ ਅਸੀਂ ਅਰਦਾਸ ਕਰਦੇ ਹਾਂ ਕਿ ਸਾਰਿਆਂ ਦਾ ਪਿਆਰ ਜਿਹੜਾ ਜੀ ਇੱਦਾਂ ਹੀ ਬਣਿਆ ਰਹੇ, ਤੇ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਜਿਹੜਾ ਜੀ ਇਸ ਸਾਲ ਦਾ ਤਿਉਹਾਰ ਵੀ ਬਹੁਤ ਵਧੀਆ ਨਾਲ ਜਿਹੜਾ ਜੀ ਮਨਾਉਣ।
0: ਬਿਲਕੁਲ ਜੀ, ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਦਿਨ ਦੀਆਂ ਮੁਬਾਰਕਾਂ। ਔਰ ਮਨਪ੍ਰੀਤ ਹੋਰੀ ਸਾਡੇ ਨਾਲ ਆ ਗਏ ਨੇ, ਪਹਿਲਾਂ ਕੁਝ ਗੱਲਬਾਤ ਇਹਨਾਂ ਨਾਲ ਸ਼ੁਰੂਆਤ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਹੋਰ ਅੱਜ ਕੁਝ ਗਿਫਟ ਵੀ ਦੇਵਾਂਗੇ ਸਪੌਂਸਰਾਂ ਵੱਲੋਂ। ਸੋ ਮਨਪ੍ਰੀਤ ਜੀ, ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ। ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ, ਤੇ ਸਾਡੇ ਪਿਆਰੇ ਪਿਆਰੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ, ਸਾਰਿਆਂ ਨੂੰ ਰੱਖੜ ਪੁੰਨਿਆ ਦੀਆਂ ਬਹੁਤ ਬਹੁਤ ਵਧਾਈਆਂ। ਸੋ ਹੈਪੀ ਰਕਸ਼ਾ ਬੰਧਨ।
0: ਅੱਛਾ, ਰੱਖੜ ਪੁੰਨਿਆ ਦਾ ਇੱਕ ਤਾਂ ਚਲੋ ਭੈਣ ਭਰਾ ਦਾ ਰਿਸ਼ਤਾ ਹੁੰਦਾ, ਰੱਖੜੀ ਬੰਨਦੇ ਹੋ, ਇੱਕ ਰੱਖੜ ਪੁੰਨਿਆ ਦਾ ਤਿਉਹਾਰ ਵੀ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਬੜੀ ਧੂਮ ਧਾਮ ਨਾਲ, ਮੇਰੇ ਖਿਆਲ ਬਾਬਾ ਬਕਾਲਾ ਵਿਖੇ।
2: ਹਾਂਜੀ ਸੁਖੀ ਜੀ, ਬਾਬਾ ਬਕਾਲਾ ਵਿਖੇ ਬਹੁਤ ਵੱਡਾ ਇਕੱਠ ਹੁੰਦਾ ਹੈ, ਔਰ ਸਾਰੇ ਉੱਥੇ ਦਰਸ਼ਨਾਂ ਦੇ ਲਈ ਜਾਂਦੇ ਨੇ, ਨਤਮਸਤਕ ਹੁੰਦੇ ਨੇ। ਸੋ ਕਹਿ ਸਕਦੇ ਹਾਂ ਕਿ ਇੱਕ ਵੱਡਾ ਮੇਲਾ ਲੱਗਦਾ ਹੈ, ਵੱਡੇ ਸਮਾਗਮ ਹੁੰਦੇ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ।
0: ਅੱਛਾ ਜੀ, ਇਹ ਕੋਈ ਹੈ ਇਤਿਹਾਸ ਬਾਰੇ ਜਾਣਕਾਰੀ ਕਿ ਜਿਹੜਾ ਇਹ ਰੱਖੜੀ ਦਾ ਤਿਉਹਾਰ ਹੈ, ਕਿ ਇੱਕ ਤਾਂ ਰੱਖੜੀਆਂ ਭੈਣਾਂ ਬੰਨਦੀਆਂ ਨੇ ਭਰਾਵਾਂ ਦੇ ਗੁੱਟ ਦੇ ਉੱਤੇ ਕਿ ਭਰਾ ਦੀ ਰੱਖਿਆ ਲਈ, ਤੇ ਦੂਸਰਾ ਫਿਰ ਉਹ ਭਰਾ ਉਹਨੂੰ ਕੁਛ ਨਾ ਕੁਛ ਪੈਸੇ ਦਿੰਦਾ, ਉਹ ਕਾਹਤੋਂ ਰਿਸ਼ਵਤ ਹੈ ਜਾਂ ਕੀ ਚੱਕਰ ਹੈ, ਜਾਂ ਉਹ ਕਹਿੰਦਾ ਕਿ ਆਹ ਤੁਹਾਡੀ ਪੇ ਹੈ ਜਾਂ ਕੀ ਰੱਖਿਆ ਕਰਨ ਦੇ ਲਈ?
2: ਸੁਖੀ ਜੀ, ਹੁਣ ਸਿਸਟਮ ਕਿਤੇ ਨਾ ਕਿਤੇ ਬਦਲਿਆ ਆ। ਹੁਣ ਇਸ ਵਾਰੀ ਤਾਂ ਇਹ ਦੇਖਿਆ ਗਿਆ ਕਿ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਸਾਰੇ ਆਪਣੇ ਭਰਾਵਾਂ ਨੂੰ ਤੋਹਫੇ ਦਿੱਤੇ ਨੇ। ਸੋ ਹੁਣ ਥੋੜੀ ਜਿਹੀ ਬਰਾਬਰਤਾ ਚੱਲ ਰਹੀ ਹੈ। ਪਹਿਲਾਂ ਹੁੰਦਾ ਸੀ ਵੀ ਕੁਝ ਲਿਆ ਹੀ ਜਾਂਦਾ ਸੀ ਪੇਕਿਆਂ ਦੇ ਘਰੋਂ ਜਾਂ ਭਰਾਵਾਂ ਤੋਂ, ਤੇ ਹੁਣ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਔਰਤ ਗਾਂਹ ਵਧੂ ਆ, ਕੰਮ ਕਾਰ ਕਰਦੀਆਂ ਨੇ ਥੋੜਾ ਬਹੁਤਾ, ਤੇ ਚਾਅ ਜਿਹੜੇ ਨੇ ਉਹ ਬਦਲੇ ਨੇ, ਤਰੀਕੇ ਵੀ ਥੋੜੇ ਜਿਹੇ ਬਦਲੇ ਨੇ। ਸੋ ਅੱਜ ਕੱਲ ਤਾਂ ਸੁੱਖੀ ਜੀ, ਪਹਿਲਾਂ ਇਕੱਲੇ ਭਰਾਵਾਂ ਨੂੰ ਰੱਖੜੀ ਬੰਨੀ ਜਾਂਦੀ ਸੀ, ਤੁਸੀਂ ਵੀ ਦੇਖਿਆ ਹੋਊਗਾ ਬਹੁਤ ਸਾਰੀਆਂ ਫੋਟੋਸ ਦੇ ਵਿੱਚ, ਅੱਜ ਕੱਲ ਬਰਾਬਰ ਔਰ ਮਤਲਬ ਮਰਦਾਂ ਦੇ ਬਰਾਬਰ ਤਕਰੀਬਨ ਘਰਾਂ ਦੇ ਵਿੱਚ ਔਰਤਾਂ ਨੂੰ ਵੀ ਰੱਖੜੀਆਂ ਬੰਨੀਆਂ ਜਾਂਦੀਆਂ ਨੇ। ਸੋ ਇੱਕ ਦੂਜੇ ਨੂੰ ਰੱਖੜੀ ਬੰਨ ਦਿੰਦੇ ਨੇ, ਤੇ ਮੈਨੂੰ ਲੱਗਦਾ ਚਲੋ ਵਧੀਆ ਗੱਲ ਵੀ ਹੈ, ਜ਼ਰੂਰੀ ਨੀ ਰੱਖਿਆ ਭਰਾ ਨੇ ਕਰਨੀ ਹੁੰਦੀ ਆ, ਭੈਣਾਂ ਵੀ ਬੜੇ ਵਧੀਆ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਬਹਾਨੇ ਹਨਾ ਰੱਖਿਆ ਕਰਦੀਆਂ ਨੇ।
0: ਅੱਛਾ, ਇਹ ਤੁਸੀਂ ਔਰਤਾਂ ਨੂੰ ਮਤਲਬ ਭਰਾ ਹੀ ਭੈਣਾਂ ਨੂੰ ਰੱਖੜੀ ਬੰਨਦੇ ਨਾ, ਉਦਾਂ ਤਾਂ ਨਹੀਂ ਘਰ ਦੇ ਵਿੱਚ ਕੋਈ ਮਤਲਬ, ਵੈਸੇ ਮੈਨੂੰ ਸਮਝ ਨਹੀਂ ਆਈ ਤੁਹਾਡੀ ਗੱਲ।
2: ਸੁਖੀ ਜੀ, ਤੁਸੀਂ ਕੋਈ ਗੱਲ ਨੀ, ਖੁੱਲ ਕੇ ਬੋਲੋ ਆਪਣੇ ਵਿਸ਼ੇ ਦੇ ਨਾਲ, ਤੇ ਲੋਕ ਬਹੁਤ ਜੁੜ ਜਾਣੇ ਨੇ।
0: ਨਹੀਂ, ਲੋਕਾਂ ਨੇ ਨੰਬਰ ਦਿੰਦੇ ਆ ਜੀ 9057990999 ਤੇ, ਉਹ ਵੀ ਸਾਂਝ ਪਾ ਸਕਦੇ ਆ। ਔਰ ਦੇਖਿਆ ਜਾਵੇ ਮਨਪ੍ਰੀਤ ਜੀ, ਤਿਉਹਾਰਾਂ ਚ ਬੜੀ ਤਬਦੀਲੀ ਆਈ ਆ, ਜਿਵੇਂ ਤੁਸੀਂ ਅੱਜ ਆਹ ਨਵੀਂ ਗੱਲ ਦੱਸ ਦਿੱਤੀ ਆ ਕਿ ਜਿੱਥੇ ਕੁੜੀਆਂ ਆਪਣੇ ਭਰਾਵਾਂ ਨੂੰ ਰੱਖੜੀ ਬੰਨਦੀਆਂ ਨੇ, ਉੱਥੇ ਭਰਾ ਵੀ ਕੁੜੀਆਂ ਨੂੰ ਰੱਖੜੀ ਬੰਨਦੇ, ਹਨਾ? ਇਹੀ ਕਹਿਣ ਦਾ ਮਤਲਬ ਸੀ ਤੁਹਾਡਾ ਕਿ ਹੋਰ ਸੀ?
2: ਭਰਾ ਵੀ ਕੁੜੀਆਂ ਨੂੰ ਰੱਖੜੀ ਬੰਨ ਦਿੰਦੇ, ਕੁੜੀਆਂ ਵੀ ਕੁੜੀਆਂ ਨੂੰ ਰੱਖੜੀ ਬੰਨ ਦਿੰਦੀਆਂ ਨੇ, ਬਾਪ ਨੂੰ ਰੱਖੜੀ ਬੰਨ ਦਿੰਦੀਆਂ ਨੇ, ਹਨਾ? ਸੋ ਨਨਾਣ ਭਰਜਾਈ ਨੂੰ ਰੱਖੜੀ ਬੰਨ ਦਿੰਦੀ ਆ ਜਦੋਂ ਘਰ ਚ ਆਉਂਦੀ ਆ ਤਾਂ। ਸੋ ਏਦਾਂ ਜਿਹੜਾ ਆ ਉਹ ਬਹੁਤ, ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ, ਨਹੀਂ ਤਾਂ ਸੋਸ਼ਲ ਮੀਡੀਆ ਤੇ ਸਵੇਰ ਤੱਕ ਤੁਹਾਨੂੰ ਮਿਲ ਜਾਣੀਆਂ ਨੇ। ਸੋ ਰੱਖੜੀ ਜਿਹੜੀ ਹੁਣ ਕਿਤੇ ਨਾ ਕਿਤੇ ਬਰਾਬਰ ਹੋ ਗਈ, ਮੇਰੇ ਕਹਿਣ ਦਾ ਮਤਲਬ ਵੀ ਜਿੱਥੇ ਕੇਵਲ ਤੇ ਕੇਵਲ ਭੈਣਾਂ ਭਰਾਵਾਂ ਨੂੰ ਰੱਖੜੀ ਬੰਨਦੀਆਂ ਸੀ, ਉੱਥੇ ਹੁਣ ਔਰਤਾਂ ਨੂੰ ਵੀ ਰੱਖੜੀ ਜਿਹੜੀ ਬੰਨੀ ਜਾਂਦੀ ਹੈ।
0: ਹਾਂ, ਕਿਉਂਕਿ ਇੱਕ ਹੋਰ ਜਿੱਦਾਂ ਜੇ ਲੋਹੜੀ ਦਾ ਤਿਉਹਾਰ ਨੂੰ ਵੀ ਆਪਾਂ ਗੱਲ ਕਰੀਏ, ਤੇ ਲੋਹੜੀ ਜਿੱਥੇ ਮੁੰਡਿਆਂ ਦੇ ਜੰਮਣ ਦੀ ਖੁਸ਼ੀ ਚ ਜਾਂ ਮੁੰਡੇ ਦੇ ਵਿਆਹ ਦੀ ਖੁਸ਼ੀ ਚ ਮਨਾਈ ਜਾਂਦੀ ਸੀ, ਉੱਥੇ ਹੁਣ ਕੁੜੀਆਂ ਦੀ ਵੀ ਲੋਹੜੀਆਂ, ਸਾਰੇ ਤਿਉਹਾਰ ਮੇਰੇ ਖਿਆਲ ਹੁਣ ਹੋਰ ਹੀ ਤਰ੍ਹਾਂ ਚੇਂਜ ਹੋ ਗਿਆ, ਤਬਦੀਲੀ।
1: ਬਿਲਕੁਲ ਜੀ
2: ਜੀ, ਮੈਂ ਅੱਜ ਇੱਕ ਵੀਡੀਓ ਦੇਖ ਰਹੀ ਸੀ, ਮਤਲਬ ਨਾਲ ਦੀ ਨਾਲ ਹੀ ਤੁਹਾਨੂੰ ਪਤਾ ਅਪਡੇਟਸ ਚੜ ਜਾਂਦੀਆਂ ਨੇ। ਸੋ ਕਿਸੇ ਭਰਾ ਨੂੰ ਮਤਲਬ ਭੈਣਾਂ ਜਿਹੜੀਆਂ ਸੀ ਉਹ ਦੋਨੋਂ ਵਿਆਹੀਆਂ ਸੀ, ਭਰਾ ਵੀ ਉਹਨਾਂ ਦਾ ਵਿਆਹਿਆ ਹੀ ਸੀਗਾ, ਫਾਦਰ ਦੀ ਕਿਤੇ ਡੈਥ ਹੋ ਗਈ ਹੋਣੀ ਆ, ਔਰ ਫਾਦਰ ਦਾ ਕਿਤੇ ਸੁਪਨਾ ਹੋਣਾ ਕਿ ਮੈਂ ਇਹਨੂੰ ਬੁਲੇਟ ਲੈ ਕੇ ਦੇਣਾ, ਹਨਾ? ਉਦੋਂ ਭੈਣਾਂ ਕੁਆਰੀਆਂ ਹੁੰਦੀਆਂ, ਉਹ ਭੈਣਾਂ ਨੇ ਗਿਫਟ ਦਿੱਤਾ ਦੋਨਾਂ ਨੇ ਰਲ ਕੇ ਭਰਾ ਨੂੰ ਬੁਲੇਟ ਲੈ ਕੇ ਦਿੱਤਾ, ਤੇ ਨਾਲੇ ਉਹਨੇ ਕਿਹਾ ਵੀ ਚਾਬੀ ਪੈਕ ਸੀਗੀ, ਉਹਨਾਂ ਨੇ ਗਿਫਟ ਪੈਕ ਕੀਤਾ ਹੋਇਆ ਸੀ ਵੀ ਵੀਰੇ ਕੀ ਆ, ਫਿਰ ਨਾਲੇ ਉਹਨਾਂ ਦੀਆਂ ਅੱਖਾਂ ਭਰ ਆਈਆਂ, ਤੇ ਨਾਲੇ ਉਹਨਾਂ ਨੇ ਕਿਹਾ ਵੀ ਜ਼ਰੂਰੀ ਨੀ ਹੁੰਦਾ, ਪੇਕਿਆਂ ਦੇ ਘਰ ਤੋਂ ਹਮੇਸ਼ਾ ਲੈਣਾ ਹੀ ਹੁੰਦਾ ਹੈ। ਤੇ ਅਸੀਂ ਵੀ ਭੈਣਾਂ ਆ ਕੁਝ ਦੇ ਵੀ ਸਕਦੀਆਂ। ਜਦੋਂ ਅਸੀਂ ਕੁਆਰੀਆਂ ਸੀ ਤੇ ਸਾਡੇ ਫਾਦਰ ਦਾ ਇੱਕ ਸੁਪਨਾ ਸੀ ਵੀ ਮੈਂ ਬੁਲਟ ਲੈ ਕੇ ਦੇਣਾ ਆ ਬੇਟੇ ਨੂੰ ਤੇ ਤੁਸੀਂ ਦੋਨੋਂ ਉਹਦੇ ਪਿੱਛੇ ਬੈਠ ਕੇ ਵੀ ਝੂਟਾ ਲਓਗੀਆਂ। ਤੇ ਉਹਨੇ ਕਿਹਾ ਵੀ ਵੀਰੇ ਅੱਜ ਅਸੀਂ ਲੈ ਕੇ ਆਈਆਂ ਹਨਾ। ਸੋ ਇੱਕ ਇਮੋਸ਼ਨਲ ਟੱਚ ਵੀ ਸੀਗਾ ਉਸ ਵੀਡੀਓ ਦੇ ਵਿੱਚ, ਤੇ ਬੜਾ ਮਤਲਬ ਕਹਿ ਸਕਦੇ ਰਿਸ਼ਤਿਆਂ ਦੀ ਗੰਭੀਰਤਾ, ਪਿਆਰ ਦਾ ਲੈਵਲ ਹੀ ਬਹੁਤ ਸੀਗਾ। ਇੱਕ ਸੰਦੇਸ਼ ਵੀ ਸੀ ਵੀ ਜ਼ਰੂਰੀ ਨਹੀਂ ਕਿ ਅਸੀਂ ਲੈਣਾ ਹੀ ਆ ਭਰਾਵਾਂ ਤੋਂ, ਜੇ ਅਸੀਂ ਕੁਝ ਦੇਣ ਜੋਗੇ ਆ ਤਾਂ ਉਸ ਘਰ ਨੂੰ ਦੇਣਾ ਵੀ ਚਾਹੀਦਾ, ਬਰਾਬਰ ਦਾ ਪਿਆਰ ਤੇ ਬਰਾਬਰ ਦਾ ਲੈਣ ਦੇਣ ਜਿਹੜਾ ਹੋਣਾ ਚਾਹੀਦਾ।
0: ਹਾਂ ਬਿਲਕੁਲ ਜੀ। ਸੋ ਮਨਪ੍ਰੀਤ ਜੀ, ਇਸ ਦੇ ਨਾਲ ਨਾਲ ਹੋਰ ਕੋਈ ਖਾਸ ਖਬਰ ਹੋਵੇ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ?
2: ਸੁੱਖੀ ਜੀ, ਤੁਸੀਂ ਬਾਬਾ ਬਕਾਲਾ ਸਾਹਿਬ ਦਾ ਜ਼ਿਕਰ ਕੀਤਾ। ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਪੈਰ ਪੱਕੇ ਕਰਨ ਦੀ ਕਵਾਇਤ ਦੇ ਤਹਿਤ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਦੇ ਵਿਖੇ ਪਹਿਲੀ ਵਾਰੀ ਕਹਿ ਸਕਦੇ ਹਾਂ ਸਿਆਸੀ ਸਟੇਜ ਲਗਾਈ, ਔਰ ਇਸ ਭਰਵੇਂ ਮੇਲੇ ਦੇ ਵਿੱਚ ਕਹਿ ਸਕਦੇ ਉਹਨਾਂ ਨੇ ਆਪਣੇ 2027 ਦੀਆਂ ਚੋਣਾਂ ਦੇ ਲਈ ਜਨਤਾ ਤੋਂ ਫਤਵਾ ਮੰਗਿਆ ਹੈ। ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉਹਨਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਤੇ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੇ ਲਸਾਨੀ ਕੁਰਬਾਨੀ ਨੂੰ ਉਹਨਾਂ ਨੇ ਨਮਨ ਕੀਤਾ। ਤੇ ਨਾਲ ਦੀ ਨਾਲ ਜੋ ਵੀ ਪੰਜਾਬ ਦੇ ਵਿੱਚ ਮੁੱਦੇ ਚੱਲ ਰਹੇ ਨੇ ਉਹਨਾਂ ਤੇ ਵੀ ਉਹਨਾਂ ਨੇ ਝਾਤ ਪਾਈ ਤੇ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਆਹ ਚੀਜ਼ਾਂ ਨਹੀਂ ਹੋਣਗੀਆਂ। ਖੈਰ ਹਰ ਵਾਰੀ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਆਪਣੇ ਚੋਣ ਮੈਨੀਫੈਸਟੋ ਰੱਖਦੀਆਂ ਨੇ ਉਹਨਾਂ ਨੇ ਵੀ ਰੱਖਿਆ। ਸੋ ਇਹਦੇ ਨਾਲ ਹੀ ਉੱਥੇ ਸਿਆਸੀ ਸਟੇਜ ਜਿਹੜੀ ਸੀਗੀ ਆਪ ਦੀ ਵੀ ਸੱਜੀ ਹੋਈ ਸੀ, ਔਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਜਿਹੜੀ ਅੱਜ ਰੱਖੜੀ ਵਾਲੇ ਦਿਨ ਔਰਤਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ, ਔਰ ਇਸ ਯੋਜਨਾ ਦੇ ਤਹਿਤ 5.5 ਲੱਖ ਔਰਤਾਂ ਨੂੰ ਜਿਹੜਾ 3000 ਰੁਪਏ ਜਨਰਲ ਕੈਟਾਗਰੀ ਤੇ 4500 ਰੁਪਏ ਐਸਸੀ ਕੈਟਾਗਰੀ ਨੂੰ ਦਿੱਤੇ ਗਏ, ਤੇ ਇਹ ਪੈਸੇ ਜਿਹੜੇ ਸੀਗੇ 5,30,303 ਖਾਤਿਆਂ ਦੇ ਵਿੱਚ ਪਾਏ ਗਏ। ਜਿੱਥੇ ਆਮ ਜਨਤਾ ਨੂੰ ਭਗਵੰਤ ਮਾਨ ਹੋਣਾ ਨੇ ਸੰਬੋਧਨ ਕੀਤਾ, ਆਪਣੇ ਕੰਮਾਂ ਦੇ ਕਹਿ ਸਕਦੇ ਆ ਜਾਣੂ ਕਰਵਾਇਆ, ਆਪਣੇ ਕੰਮ ਗਣਾਏ, ਨਾਲ ਦੀ ਨਾਲ ਉਹਨਾਂ ਨੇ ਤਿੰਨ ਹਮਲੇ ਜਿਹੜੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਹੋਣਾ ਤੇ ਬੋਲੇ, ਭਾਜਪਾ ਤੇ ਬੋਲੇ। ਸੋ ਕਹਿ ਸਕਦੇ ਆ ਵੀ ਚੋਣਾਂ ਦੇ ਅਖਾੜੇ ਹੁਣ ਸਮਾਗਮਾਂ ਮੇਲਿਆਂ ਤੋਂ ਜਿਹੜੇ ਭਖਣੇ ਸੁੱਕੀ ਜੀ ਸ਼ੁਰੂ ਹੋ ਗਏ ਨੇ, ਰੈਲੀਆਂ ਦਾ ਰੂਪ ਜਿਹੜਾ ਲੈ ਰਹੇ ਨੇ, ਤੇ ਦੇਖੋ 2027 ਵੀ ਨੇੜੇ ਆ ਗਿਆ
0: ਅਗਰ ਤੁਸੀਂ ਕਿਸੇ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਰੱਖੜੀ ਦੀਆਂ ਮੁਬਾਰਕਾਂ ਦੇਣੀਆਂ ਚਾਹੁੰਦੇ ਹੋ, ਜਾਂ ਹੋ ਸਕਦਾ ਤੁਹਾਡੇ ਭੈਣ ਭਰਾ ਦੂਰ ਨੇੜੇ ਹੋਣ, ਆਪਣੀਆਂ ਤੁਸੀਂ ਅਰਦਾਸਾਂ ਦੁਆਵਾਂ ਪਿਆਰ ਮੁਹੱਬਤ ਭੇਜਣਾ ਚਾਹੁੰਦੇ ਹੋ, 9057990999 ਤੇ ਲਾਈਨਾਂ ਸਾਡੀਆਂ ਖੁੱਲੀਆਂ ਨੇ। ਤੇ ਅੱਜ ਦਾ ਪ੍ਰੋਗਰਾਮ ਸਾਡਾ ਹੈਗਾ, ਸਾਡੀ ਰੀਮੈਕਸ ਗੋਲ ਦੀ ਟੀਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ, ਔਰ ਪਲਾਜ਼ਾ ਬਣਨ ਜਾ ਰਿਹਾ ਹਾਈਵੇ 10 ਤੇ 410 ਦੇ ਬਿਲਕੁਲ ਨਜ਼ਦੀਕ। 2 ਸਾਲ ਚ ਬਣ ਕੇ ਇਹਨੇ ਤਿਆਰ ਹੋਣਾ। ਕਿਸੇ ਤਰ੍ਹਾਂ ਦਾ ਵੀ ਵਪਾਰ ਖੋਲਣ ਲਈ ਤੁਸੀਂ ਆਪਣਾ ਯੂਨਿਟ ਖੁਦ ਦਾ ਲੈ ਸਕਦੇ ਹੋ, ਕਿਰਾਏ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਸਿਰਫ 5% ਡਾਊਨ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਨਾ। ਇੱਥੇ ਤੁਸੀਂ ਆਪਣਾ ਗਰੋਸਰੀ ਸਟੋਰ, ਮੀਟ ਸ਼ਾਪ, ਰੈਸਟੋਰੈਂਟ, ਕੋਈ ਕਿਸੇ ਤਰੀਕੇ ਦਾ ਕੋਈ ਵੀ ਦਫ਼ਤਰ, ਮੈਡੀਕਲ ਸ਼ਾਪ, ਕੁਛ ਵੀ ਬਣਾਉਣਾ ਚਾਹੁੰਦੇ ਹੋ ਤੇ ਸਾਡੀ ਟੀਮ ਨਾਲ ਗੱਲ ਕਰ ਲਓ। 416-8810-70 416-8710-7070 ਦੇ ਉੱਤੇ। ਇਹ ਹੈ ਹਾਈਵੇ 410 ਅਤੇ ਜਿਹੜਾ ਹਾਈਵੇ 10 ਦਾ ਕਾਰਨਰ। ਤੇ ਦੂਸਰਾ ਪਲਾਜ਼ਾ ਬਣ ਜਾ ਰਿਹਾ ਹੈ ਜੀ, ਉਹ ਹੈ ਹੈਰੀਟੇਜ ਅਤੇ ਸਟੀਲ ਦੇ ਏਰੀਆ ਦੇ ਵਿੱਚ। ਉੱਥੇ ਵੀ ਸੇਮ ਚੀਜ਼ ਹੀ ਹੈ, ਨੰਬਰ ਵੀ ਸੇਮ ਹੈ 416-8810-7070 ਦੇ ਉੱਤੇ। ਅਗਰ ਤੁਸੀਂ ਕੋਈ ਰਿਪੇਅਰ ਸ਼ਾਪ, ਟਰੱਕ ਰਿਪੇਅਰ ਸ਼ਾਪ ਜਾਂ ਕਾਰ ਰਿਪੇਅਰ ਸ਼ਾਪ ਰੈਂਟ ਤੇ ਲੱਭ ਰਹੇ ਹੋ ਤੇ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ ਕੈਨੇਡੀ ਕਲੀਅਰੈਂਸ ਦੇ ਏਰੀਆ ਦੇ ਵਿੱਚ ਸਾਡੇ ਕੋਲ ਇੱਕ ਕਿਰਾਏ ਦੇ ਲਈ ਸ਼ਾਪ ਆਈ ਹੈ, ਨੰਬਰ 416-8810-7070 ਤੇ ਗੱਲ ਕਰ ਸਕਦੇ ਹੋ ਜੀ। ਔਰ ਇਸ ਦੇ ਨਾਲ ਨਾਲ ਤੁਹਾਡੇ ਵੱਲੋਂ ਕਾਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ, ਜ਼ਰੂਰ ਆਨ ਏਅਰ ਕਰਾਂਗੇ ਸਾਰੀਆਂ ਕਾਲਸ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਢਿੱਲੋਂ ਵੀਡੀਓ ਨੇ ਵੀ ਰੱਖੜੀ ਦੇ ਉੱਤੇ ਸਪੈਸ਼ਲ ਜੋ ਸੇਲ ਚੱਲ ਰਹੀ ਹੈ ਉਹਦੀ ਜਾਣਕਾਰੀ ਸੈਮੀ ਹੋਣੀ ਆਣ ਕੇ ਸਾਡੇ ਨਾਲ ਸਾਂਝੀ ਕਰਨਗੇ। ਸਮੋਸਾ ਸਵੀਟ ਫੈਕਟਰੀ ਵੱਲੋਂ ਵੀ ਆਪ ਸਭ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿਸੇ ਭੈਣ ਭਰਾ ਦੇ ਘਰ ਜਾਣਾ ਚਾਹੁੰਦੇ ਹੋ, ਮਠਿਆਈ ਲੈ ਕੇ ਲੈਣੀ ਚਾਹੁੰਦੇ ਹੋ ਤੇ ਫਰੈਸ਼ ਤਾਜ਼ਾ ਮਠਿਆਈ ਤੁਹਾਨੂੰ ਸਮੋਸਾ ਸਵੀਟ ਫੈਕਟਰੀ ਤੋਂ ਮਿਲਦੀ ਹੈ। ਕਿਉਂਕਿ ਕਿਰਨ ਜੀ ਕਹਿੰਦੇ ਹੁੰਦੇ ਕਿ ਮਠਿਆਈ ਕਿਉਂ ਲੈ ਕੇ ਜਾਂਦੇ ਆ ਕਿਸੇ ਦੇ ਘਰੇ, ਕੀ ਕਾਰਨ ਵੈਸੇ ਤੁਸੀਂ ਦੱਸੋ?
1: ਇਸ ਕਰਕੇ
0: ਤਾਂ ਕਿ ਤੁਸੀਂ ਸਵੇਰੇ ਸਵੇਰੇ ਡੱਬਾ ਲੈ ਕੇ ਆਏ ਹੋ ਮਠਿਆਈ ਦਾ,
1: ਇਸ ਕਰਕੇ ਤਾਂ ਕਿ ਪਿਆਰ ਬਣਿਆ ਰਹੇ ਇੱਕ ਦੂਜੇ ਦੇ ਵਿੱਚ, ਮਿਠਾਸ
0: ਉਹ ਕਹਿੰਦੇ ਹੁੰਦੇ ਕਿ ਜਿਹੜੀ ਮਾੜੀ ਮੋਟੀ ਕੜੱਤਣ ਆ ਉਹ ਵੀ ਅਗਲੇ ਦੇ ਮੂੰਹ ਚ ਮਿੱਠਾ ਪਾ ਕੇ ਬੰਦ ਕਰ ਦੋ ਵੀ ਆਹ ਲੈ ਜੀ ਮਿੱਠਾ ਮਿੱਠਾ ਬੋਲ। ਸੋ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਵੁਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਉਹਨਾਂ ਵੱਲੋਂ ਵੀ ਤੁਹਾਨੂੰ ਇਸ ਰੱਖੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਮੁਬਾਰਕਾਂ। ਸਿੰਘਾਪੁਰ ਜੋਧਰ ਵਾਲਿਆਂ ਨੇ ਕਿਹਾ ਕਿ ਰੱਖੜੀ ਦੇ ਮੌਕੇ ਤੇ ਕੋਈ ਸੋਨੇ ਦਾ ਗਿਫਟ ਲੈ ਕੇ ਦੇਣਾ ਚਾਹੁੰਦੇ ਹੋ ਆਪਣੇ ਸਿਸਟਰ ਨੂੰ ਜਾਂ ਆਪਣੇ ਬ੍ਰਦਰ ਨੂੰ ਤੇ ਪਹੁੰਚੋ, ਉੱਥੇ ਵੀ ਸਪੈਸ਼ਲ ਡੀਲ ਚੱਲ ਰਹੀ ਹੈਗੀ ਆ। ਸਿੰਘਾਪੁਰ ਜੁਲਰ 905-612-1500 ਤੇ ਕਟਾਰੀਆ ਟੂਰ ਐਂਡ ਟਰੈਵਲ ਨੇ ਵੀ ਕਿਹਾ ਕਿ ਜੇ ਤੁਸੀਂ ਗਿਫਟ ਦੇਣਾ ਕਿਸੇ ਪਰਿਵਾਰ ਨੂੰ ਕਿਤੇ ਉਹਨਾਂ ਨੂੰ ਵਕੇਸ਼ਨ ਤੇ ਭੇਜਣਾ ਜਾਂ ਭਾਰਤ ਭੇਜਣਾ ਤੇ ਉਹਨਾਂ ਕੋਲ ਟਿਕਟਾਂ ਵੀ ਸਪੈਸ਼ਲ ਚੱਲ ਰਹੀਆਂ ਨੇ ਇਸ ਟਾਈਮ ਡੀਲ। 905-678-1200 ਤੇ ਗੱਲ ਕਰ ਲਓ ਤੇ ਜੇ ਤੁਸੀਂ ਆਪਣੇ ਪਰਿਵਾਰ ਕਿਸੇ ਮੈਂਬਰ ਨੂੰ, ਭੈਣ ਨੂੰ, ਭਰਾ ਨੂੰ ਲੰਚ ਤੇ ਡਿਨਰ ਤੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਫਿਰ ਟਿੱਕਾ ਜੰਕਸ਼ਨ ਵਰਗੀ ਜਗ੍ਹਾ ਨਹੀਂ ਤੁਹਾਨੂੰ ਲੱਭਣੀ। ਬਹੁਤ ਵਧੀਆ ਖਾਣਾ ਤੇ ਨਾਲ ਬਹੁਤ ਵਧੀਆ ਮਿਊਜ਼ਿਕ ਚੱਲਦਾ, ਲਾਈਵ ਮਾਹੌਲ ਹੁੰਦਾ। ਟੇਬਲ ਬੁੱਕ ਕਰਵਾ ਲਓ 6474294040 ਦੇ ਉੱਤੇ ਤੇ ਪੀਜ਼ਾ ਡੀਪੂ। ਅੱਛਾ ਕਿਉਂ ਨਾ ਹੋਵੇ, ਜੇ ਮਠਿਆਈ ਦੀ ਜਗ੍ਹਾ ਪੀਜ਼ਾ ਦੇ ਡੱਬਾ ਲੈ ਜਾਓ ਘਰ ਨੂੰ।
1: ਚਕੌੜਾ ਨੀ ਹੈਗਾ ਉਹਦੇ ਵਿੱਚ ਤਾਂ,
0: ਨਹੀਂ ਕਿਉਂਕਿ ਸਾਰੇ ਬੱਚੇ ਵੀ ਖੁਸ਼ ਹੋ ਕੇ ਖਾਣਗੇ।
1: ਇਹ ਵੀ ਆਈਡੀਆ ਬੈਡ ਨਹੀਂ ਹੈਗਾ, ਪਰ ਮਿੱਠਾ ਜ਼ਰੂਰੀ ਹੁੰਦਾ।
0: ਨਹੀਂ ਪਰ ਪੀਜ਼ਾ ਡਿਪੋ ਵਾਲੇ ਕਹਿੰਦੇ ਕਿ ਜੇ ਤੁਸੀਂ ਡੱਬਾ ਸਾਡੇ ਕੋਲੋਂ ਪੀਜ਼ੇ ਦਾ ਲੈ ਕੇ ਜਾਓਗੇ ਨਾ ਪੀਟਰ ਆਬਸਨ ਵਾਲੀ ਲੋਕੇਸ਼ਨ ਤੋਂ, ਪੀਟਰ ਆਬਸਨ ਤੇ ਬ੍ਰੈਮਲੇ ਲੋਕੇਸ਼ਨ ਤੇ, ਤੇ ਨਾਲ ਉੱਥੇ ਆਈਸਕ੍ਰੀਮ ਵੀ ਮਿਲਦੀ ਹੈ।
1: ਓਹ
0: ਹਾਂ, ਉਹ ਮਿੱਠੀ ਹੁੰਦੀ ਹੈ ਹਨਾ, ਮੈਂਗੋ ਆਈਸਕ੍ਰੀਮ। ਔਰ ਤੁਸੀਂ ਲਾਈਕ ਕਰਦੇ ਹੋ ਆਈਸਕ੍ਰੀਮ?
1: ਹਾਂਜੀ।
0: ਕਿਹੜੇ ਵਾਲੀ?
1: ਮੈਂਗੋ।
0: ਅੱਛਾ ਮੈਂਗੋ। ਅੱਛਾ ਮੈਨੂੰ, ਮੈਂ ਪਿਛਲੇ, ਮੈਂ ਵੈਸੇ ਬਹੁਤ ਘੱਟ ਆਈਸਕ੍ਰੀਮ ਖਾਧੀ ਤੇ ਇੰਡੀਆ ਮੌਕਾ ਮਿਲਿਆ ਖਾਣ ਦਾ, ਉੱਥੇ ਨਾ ਇੱਕ ਟੂਟੀ ਫਰੂਟੀ ਆਉਂਦੀ।
1: ਅੱਛਾ, ਟੂਟੀ ਫਰੂਟੀ, ਹਾਂਜੀ ਉਹ ਬਹੁਤ ਫੇਮਸ ਹੁੰਦੀ
0: ਹੈ, ਉਹ ਜ਼ਿਆਦਾ ਮੈਨੂੰ ਵਧੀਆ ਲੱਗਦੀ, ਉਹ 'ਚ ਫਰੂਟ ਵਗੈਰਾ ਹੁੰਦਾ ਨਾਲ, ਮਿੱਠੇ ਦਾ ਮਿੱਠਾ ਨਾਲ ਫਰੂਟ ਦਾ ਫਰੂਟ। ਅੱਛਾ, ਜੇ ਕਿਸੇ ਨੂੰ ਪਤਾ ਹੋਵੇ ਉਹਦੇ 'ਚ ਕਿਹੜਾ ਕਿਹੜਾ ਫਰੂਟ ਹੁੰਦਾ ਜਾਂ ਉਹ ਕਿੱਦਾਂ ਬਣਾਈ ਜਾਂਦੀ ਆ ਤੇ ਜ਼ਰੂਰ ਸਾਨੂੰ ਦੱਸੋ 9057990999 ਦੇ ਉੱਤੇ। ਤੇ ਲਓ ਫਿਰ ਇੱਕ ਹੋਰ ਕਿਰਨ ਜੀ, ਕਿ ਜੇ ਕੋਈ ਰੱਖੜੀ ਦੇ ਮੌਕੇ ਤੇ ਐਨਕਾਂ ਦਾ ਗਿਫਟ ਦੇਣਾ ਚਾਹੁੰਦਾ ਤੇ ਲਓ ਫਿਰ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਆ ਗਿਆ। ਰੱਖੜੀ ਮੁਬਾਰਕ ਸਰ।
3: ਬਹੁਤ ਬਹੁਤ ਧੰਨਵਾਦ ਜੀ ਸੁੱਖੀ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ।
0: ਜੀ, ਤੇ ਰੱਖੜੀ ਤੇ ਜੇ ਤੋਹਫਾ ਦੇਣਾ ਹੋਵੇ, ਜੇ ਤੁਹਾਡੇ ਕੋਲੋਂ ਕੋਈ ਗਿਫਟ ਲਵੇ ਐਨਕਾਂ ਦਾ, ਕਿਉਂਕਿ ਤੁਸੀਂ ਸਪੈਸ਼ਲ ਡੀਲ ਵੀ ਚੱਲ ਰਹੀ ਹੈ ਤੇ ਨਾਲ ਮੈਂ ਕਹੂੰਗਾ ਥੋੜਾ ਬਹੁਤਾ ਉਹਨਾਂ ਨੂੰ ਕੋਈ ਗਿਫਟ ਮਿਠਾਈ ਦਾ ਵੀ ਦਿਓ, ਕਿਉਂਕਿ ਜਾ ਕੇ ਉਹ ਉਹਨਾਂ ਜਿੱਥੇ ਐਨਕਾਂ ਦੇਣ ਤੇ ਉਹ ਵੀ ਮਿੱਠਾ ਕਰਾਉਣ।
3: ਬਿਲਕੁਲ ਜੀ, ਮਿਠਾਈ ਵਾਲਾ ਕੰਮ ਤੁਸੀਂ ਕਰਦੇ ਹੋ ਕਿ ਸਾਡੇ ਸਟੋਰ ਦੇ ਉੱਤੇ ਮਿਠਾਈ ਹੈ ਨਹੀਂ? ਹਾਂ, ਤੁਸੀਂ ਕਿਸੇ ਸਟੋਰ ਦੀ ਰੈਫਰੈਂਸ ਦੇਣੀ ਹੈ ਤੇ ਉੱਥੋਂ ਡਿਸਕਾਊਂਟ ਤੁਸੀਂ ਕਰਾ ਸਕਦੇ ਹੋ, ਤੁਸੀਂ ਜ਼ਰੂਰ ਉਹ ਚ ਹੋਰ ਵਾਧਾ ਪਾ ਲਾਂਗੇ।
0: ਜ਼ਰੂਰ ਜੀ ਜ਼ਰੂਰ, ਆਪਾਂ ਮੈਂ ਤਾਂ ਕਹਾਂਗਾ ਸਮੋਸਾ ਸਵੀਟ ਫੈਕਟਰੀ ਦੀ ਮਿਠਾਈ ਬੜੀ ਮਸ਼ਹੂਰ ਹੈ, ਜਿੱਥੇ ਵੀ ਚੱਲ ਜਾਓ, ਜੇ ਕਿਸੇ ਦੇ ਵਿਆਹ ਸ਼ਾਦੀ ਦੇ ਚੱਲ ਜਾਓ ਉੱਥੇ ਡੱਬੇ ਉਹਨਾਂ ਦੇ ਪਏ ਆ, ਕਿਤੇ ਧਾਰਮਿਕ ਸਥਾਨ ਤੇ ਚੱਲ ਜਾਓ ਉੱਥੇ ਪਈ ਹੁੰਦੀ ਆ, ਤੇ ਉਹਨਾਂ ਤੋਂ ਵਧੀਆ ਤਾਂ ਮਿਠਾਈ ਨੀ ਕਿਤੇ ਮਿਲਣੀ।
3: ਬਿਲਕੁਲ ਬਿਲਕੁਲ, ਇਹ ਗੱਲ 100% ਸੱਚ ਹੈ ਜੀ, ਸਮੋਸਾ ਐਂਡ ਸਵੀਟ ਫੈਕਟਰੀ ਵਾਲਿਆਂ ਦੀ ਮਿਠਾਈ ਸਾਰੀ ਥਾਵਾਂ ਤੇ ਮਿਲਦੀ ਹੈ ਔਰ ਹੁੰਦੀ ਵੀ ਵਧੀਆ। ਸੋ ਅੱਜ ਜਿਹੜੀ ਆਪਾਂ ਹੁਣ ਐਨਕਾਂ ਦੀ ਜੇ ਗੱਲ ਕਰੀਏ ਤੇ ਸਪੈਸ਼ਲ ਸਪੈਸ਼ਲ ਡੀਲ ਰੱਖੜੀ ਦੀਆਂ ਜਿਹੜੀਆਂ ਅਸੀਂ ਲਗਾਈਆਂ ਜੀ, ਉਹਦੇ 'ਚ ਜਿਹੜੇ ਸਾਨੂੰ ਕਾਲਰ ਕਾਲ ਕਰਨਗੇ ਤੇ ਵਤਨੋਂ ਦੂਰ ਦਾ ਹਵਾਲਾ ਦੇਣਗੇ ਵੀ ਹਾਂਜੀ ਜੀ ਵਤਨੋਂ ਦੂਰ ਸੁਖੀ ਨਿੱਜਰ ਭਾਜੀ ਦੇ ਪ੍ਰੋਗਰਾਮ ਨੂੰ ਸੁਣਿਆ, ਉਹਨਾਂ ਵਾਸਤੇ ਅਸੀਂ ਸਪੈਸ਼ਲ ਡੀਲ ਹੈ ਜੀ, ਟਿਫਨੀ ਦੀਆਂ ਬ੍ਰਾਂਡਡ ਸਨਗਲਾਸਿਸ ਤੁਸੀਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਜਾਂਦੇ ਹੋ, ਲੈ ਕੇ ਜਾਣਾ ਚਾਹੁੰਦੇ ਹੋ ਤੇ ਫਲੈਟ 50% ਆਫ ਦਿਆਂਗੇ ਜਿਹੜੇ ਵੀ ਪਹਿਲੇ ਸਾਨੂੰ 10 ਕਾਲਰ ਕਾਲ ਕਰ ਦੇਣਗੇ। ਅੱਜ ਅਸੀਂ 10 ਗਿਫਟ ਕਰ ਦਿੱਤੇ ਜੀ, 10 ਕਾਲਰ ਕਾਲ ਕਰਨਗੇ ਉਹਨਾਂ ਨੂੰ ਟਿਫਨੀ ਦੀਆਂ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਮਿਲਣਗੀਆਂ। ਕਾਲ ਕਰਕੇ ਆਪਣੇ ਕਾਲ ਕਰਕੇ ਆਪਣਾ ਨਾਮ ਲਿਖਾ ਦੇਣ 905-460-88-88 ਤੇ ਜੇ ਤੁਸੀਂ ਅੱਜ ਬਿਜ਼ੀ ਹੋ ਵੀ ਹਾਂਜੀ ਅੱਜ ਰੱਖੜੀ ਬੰਨਣ ਗਏ ਆ ਤੇ ਟਾਈਮ ਨਹੀਂ ਲੱਗਣਾ, ਤੁਸੀਂ ਕਾਲ ਕਰਕੇ ਸਿਰਫ ਆਪਣਾ ਨਾਮ ਲਿਖਾ ਦਿਓ ਤੇ ਗਿਫਟ ਤੁਸੀਂ ਕੱਲ ਪਰਸੋਂ ਜਦੋਂ ਮਰਜ਼ੀ ਇਹਨੂੰ ਅਗਲੇ ਹਫ਼ਤੇ ਤੱਕ ਲੈ ਸਕਦੇ ਹੋ। ਸੋ ਨੰਬਰ ਕੀ ਫਿਰ ਜੀ 905-460-88-88 ਤੇ ਨਾਲ ਦੀ ਨਾਲ ਸੁੱਖੀ ਭਾਜੀ ਇਸ ਵੇਲੇ ਨਾ ਬੈਕ ਟੂ ਸਕੂਲ ਦਾ ਬਹੁਤ ਚੱਲ ਰਿਹਾ ਕਿਉਂਕਿ ਬੱਚਿਆਂ ਦੇ ਸਕੂਲ ਅਗਲੇ ਹਫ਼ਤੇ ਖੁੱਲ ਜਾਣੇ ਨੇ, ਬਹੁਤ ਸਾਰੇ ਪੇਰੈਂਟਸ ਨੇ ਜਿਹਨਾਂ ਨੂੰ ਕਹਾ ਵੀ ਆਪਾਂ ਬੱਚਿਆਂ ਦੀਆਂ ਨਵੀਆਂ ਐਨਕਾਂ ਬਣਵਾਈਏ, ਉਹਨਾਂ ਵਾਸਤੇ ਸਪੈਸ਼ਲ ਸਪੈਸ਼ਲ ਡੀਲ ਆ ਜੀ। ਤੁਸੀਂ ਆਪਣੇ ਬੱਚਿਆਂ ਦੀ ਐਨਕਾਂ ਬਣਵਾਉਣੀ ਹੈ ਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਸਿਰਫ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ। ਰੀਜ਼ਨ ਬੀਇੰਗ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਕੰਪਿਊਟਰ ਦੇ ਉੱਤੇ, ਲੈਪਟਾਪ, ਟੈਬਲੇਟ, ਸੈੱਲਫੋਨ ਦੇ ਉੱਤੇ ਤੇ ਜਿਹੜੀ ਹੈ ਨਾ ਸਕਰੀਨਾਂ 'ਚੋਂ ਬਲੂ ਲਾਈਟ ਨਿਕਲਦੀ ਹੈ ਅੱਖਾਂ ਨੂੰ ਡੈਮੇਜ ਕਰਦੀ ਹੈ, ਕਈ ਫੈਮਿਲੀਜ਼ ਅਫੋਰਡ ਕਰ ਪਾਉਂਦੀਆਂ ਕਈ ਨਹੀਂ। ਸੋ ਇਸ ਕਰਕੇ ਅਸੀਂ ਸਪੈਸ਼ਲ ਕੀਤਾ ਜੀ, ਜਿੰਨੇ ਵੀ ਬੱਚੇ ਆਉਣਗੇ ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ ਤੇ ਜਿਹੜੇ ਤੁਸੀਂ ਫਰੇਮ ਬਾਏ ਕਰਨੇ ਨੇ ਉਹਨਾਂ ਵਿੱਚ ਵੀ ਬਹੁਤ ਵਧੀਆ ਤੁਹਾਨੂੰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰੇਵਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ ਤੇ ਬੈਕ ਟੂ ਸਕੂਲ ਜਿਹੜੀ ਸਪੈਸ਼ਲ ਸਪੈਸ਼ਲ ਸਪੈਸ਼ਲ ਡੀਲ ਚੱਲ ਰਹੀ ਹੈ ਜੀ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨਹਿਊਸਨ, ਐਡੀ ਬਾਵਰ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਤੇ ਜਾ ਰਹੇ ਨੇ। ਸੁਖੀ ਭਾਜੀ ਦਿਮਾਗ ਚ ਆਉਂਦਾ ਵੀ ਜਦੋਂ 90% ਆਫ ਹੈ ਵੀ ਕਿਤੇ ਫਰੇਮ $1,000 ਦਾ ਤੇ ਨਹੀਂ ਹੋਗਾ, ਸਿਰਫ ਫਰੇਮ ਸਿਰਫ $299 ਦਾ ਹੈ ਤੇ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਇਹ ਵੀ ਨੀ ਕੋਈ ਵੀ 10-50 ਫਰੇਮ ਪਏ ਨੇ, ਤਕਰੀਬਨ 700-800 ਫਰੇਮ ਉੱਥੇ ਸਟੋਰ ਦੇ ਉੱਤੇ ਲੱਗਾ। ਆਪਣੀ ਮਰਜ਼ੀ ਦਾ ਫਰੇਮ ਚੇਂਜ ਕਰੋ ਤੇ ਸਿਰਫ $29 ਚ ਇਹ ਬ੍ਰਾਂਡਡ ਫਰੇਮ ਤੁਸੀਂ ਲੈ ਕੇ ਜਾ ਸਕਦੇ ਹੋ। ਪਹੁੰਚਣਾ ਕਿੱਥੇ ਡੀਲਾਂ ਲੈਣ ਲਈ, ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸਦੀ ਹੈ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਤੇ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਤੇ ਡਾਕਟਰ ਸਾਡੇ ਕੋਲ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਰਹਿਣਗੇ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਥੈਂਕ ਯੂ।

0: ਪਠਾਨਕੋਟ ਚ ਇੱਕ ਵਾਰੀ ਫਿਰ ਸਵਾਗਤ ਹੈ ਔਰ ਬੜੀਆਂ ਵਧੀਆ ਲਾਈਨਾਂ ਕਿਰਨ ਜੀ ਇਹਦੇ ਚ ਬੋਲੀਆਂ ਕਿ ਖੂਨ ਦੇ ਰਿਸ਼ਤੇ ਹੈ ਨਾ, ਤੇ ਅੱਜ ਕੱਲ ਖੂਨ ਦੇ ਰਿਸ਼ਤੇ ਹੀ ਖੂਨ ਕਰਦੇ ਇੱਕ ਦੂਜੇ ਦਾ, ਮਾਹੌਲ ਹੀ ਇੱਦਾਂ ਦਾ ਹੋ ਗਿਆ। ਸੋ 5:30 AM ਦੇ ਉੱਤੇ ਤੁਸੀਂ ਇਸ ਟਾਈਮ ਵਤਨੋਂ ਦੂਰ ਦੇ ਨਾਲ ਜੁੜੇ ਹੋ, ਕਿਰਨ ਹੋਰੀ ਮੇਰੇ ਨਾਲ ਸਟੂਡੀਓ ਚ ਸਾਥ ਦੇ ਰਹੇ ਨੇ, ਮੈਂ ਸੁਖੀ ਨਿੱਜਰ ਤੇ ਮੇਰੇ ਨਾਲ ਗਗਨ ਸੰਧੂ ਜੀ ਇਸ ਟਾਈਮ ਲਾਈਨ ਤੇ ਨੇ, ਕਿਉਂਕਿ ਕਾਫੀ ਸਮਰ ਦੇ ਵਿੱਚ ਫੈਸਟੀਵਲ ਹੋਣ ਜਾ ਰਹੇ ਹੁੰਦੇ ਵੀ ਨੇ, ਹੋ ਚੁੱਕੇ ਵੀ ਨੇ, ਤੇ ਪਰ ਬੈਕ ਟੂ ਸਕੂਲ ਕਹਿ ਲਈਏ ਜਾਂ ਇਸ ਰੱਖੜੀ ਦੇ ਮੌਕੇ ਤੇ ਕਹਿ ਲਈਏ, ਇਸ ਵੀਕਐਂਡ ਦੇ ਉੱਤੇ ਵੀ ਇੱਕ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਜਿਹਦੀ ਜਾਣਕਾਰੀ ਲੈ ਕੇ ਹਾਜ਼ਰ ਨੇ ਜੀ ਆਇਆਂ ਨੂੰ ਗਗਨ ਜੀ।
1: ਚਾਹੀਦਾ ਹੈਗਾ ਥੋੜਾ ਜਿਹਾ, ਕਿਉਂਕਿ ਇਸ ਸਾਲ ਦਾ ਜਿਹੜਾ ਸੀਗਾ ਫਿਰ ਮੇਲਾ ਕਾਫੀ ਕੌਲਾਂ ਆਈਆਂ, ਤੇ ਮੈਂ ਵੀ ਕਿਉਂ ਨੀ ਆਪਾਂ ਇੱਕ ਸਾਰੇ ਭਰਾ ਸਾਰੀ ਆਪਣੀ ਕਮਿਊਨਿਟੀ ਰਲ ਮਿਲ ਕੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ, ਤੇ ਇਸ ਸਾਲ ਦੇ ਵਿੱਚ ਆਪਾਂ ਅਖੀਰਲਾ ਮੇਲਾ ਹੈਗਾ ਇੰਜੋਏ ਕਰੀਏ ਰਲ ਮਿਲ ਕੇ ਜੀ, ਖੁੱਲੇ ਪਾਰਕਾਂ ਦੇ ਵਿੱਚ, ਉਹ ਵੀ ਫ੍ਰੀ ਮੇਲਾ।
0: ਬਿਲਕੁਲ ਜੀ, ਕਿਉਂਕਿ ਸਮਰ ਦਾ ਕਹਿ ਲਈਏ ਲਾਸਟ ਵੀਕਐਂਡ ਹੈਗਾ, ਲੌਂਗ ਵੀਕਐਂਡ ਵੀ ਆ, ਤੇ ਉਸ ਤੋਂ ਬਾਅਦ ਬੈਕ ਟੂ ਸਕੂਲ ਬੱਚਿਆਂ ਨੇ ਚਲੇ ਜਾਣਾ, ਤੇ ਉਸ ਤੋਂ ਬਾਅਦ ਥੋੜਾ ਮੌਸਮ ਚ ਵੀ ਚੇਂਜ ਆਊਗੀ, ਠੰਡ ਵੀ ਦਿਨ ਵੀ ਹੁਣ ਜਿਹੜੇ ਥੋੜੇ ਜਿਹੇ ਛੋਟੇ ਹੋਣ ਲੱਗ ਪਏ ਨੇ। ਸੋ ਦੱਸੋ ਫਿਰ ਇਹ ਮੇਲੇ ਚ ਕੀ ਖਾਸੀਅਤ ਆ, ਕੌਣ ਕੌਣ ਆਰਟਿਸਟ ਆ ਰਹੇ ਨੇ, ਕਿੰਨੇ ਵਜੇ ਸ਼ੁਰੂ ਹੋਣਾ, ਕਿੱਥੇ ਹੋਣਾ, ਤੇ ਕੀ ਕੀ ਇਹਦੇ ਚ ਜਿਹੜੇ ਲੋਕ ਉੱਥੇ ਪਹੁੰਚਣ ਕਿੱਦਾਂ
1: ਜੀ? ਪਹਿਲਾਂ ਤਾਂ ਤੁਹਾਡਾ ਨਿਜਰ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਤੇ ਤੁਸੀਂ ਟਾਈਮ ਦੇਣ ਦਾ। ਤੇ ਆਪਾਂ ਜੀ ਕੱਲ ਨੂੰ ਸੈਟਰਡੇ ਕੁਛ ਘੰਟੇ ਰਹਿ ਗਏ ਨੇ ਇਸ ਪ੍ਰੋਗਰਾਮ ਦੇ, ਤੇ ਕੱਲ ਨੂੰ ਜਿਹੜਾ 12 ਵਜੇ ਸ਼ੁਰੂ ਹੋ ਜਾਊਗਾ ਮੇਲਾ, ਤੇ 8 ਵਜੇ ਤੱਕ ਚੱਲੂਗਾ ਸ਼ਾਮ ਨੂੰ, ਤੇ ਬਿਲਕੁਲ ਹੀ ਫ੍ਰੀ ਮੇਲਾ ਬ੍ਰੈਂਪਟਨ ਫੇਅਰ ਗਰਾਉਂਡ। ਬ੍ਰੈਂਪਟਨ ਫੇਅਰ ਗਰਾਉਂਡ ਸਾਰੇ ਜਾਣਦੇ ਨੇ ਜੀ, ਹਾਰਟ ਲੇਕ ਅਤੇ ਓਲਡ ਸਕੂਲ ਦੇ ਕੋਰਨਰ ਦੇ ਉੱਤੇ ਪੈਂਦਾ, ਘੱਟੋ ਘੱਟ 100-150 ਏਕੜ ਦੇ ਵਿੱਚ ਜਗ੍ਹਾ ਹੈਗੀ। ਆਪਾਂ ਨੂੰ ਕੋਈ ਮੀਂਹ ਦਾ ਡਰ ਨਹੀਂ, ਕੋਈ ਧੁੱਪ ਦਾ ਡਰ ਨਹੀਂ, ਇਨਡੋਰ ਹੀ ਮੇਲਾ ਹੈਗਾ ਜੀ, ਕਿਉਂਕਿ 40,000-45,000 ਸਕੁਅਰ ਫੀਟ ਦੀ ਬਿਲਡਿੰਗ ਹੈਗੀ ਆ, ਤੇ ਇਨਡੋਰ ਜਿਹੜਾ ਇਹ ਮੇਲਾ ਹੋਣ ਜਾ ਰਿਹਾ, ਬਿਲਕੁਲ ਇਹ ਫ੍ਰੀ ਮੇਲਾ ਹੈਗਾ 12 ਵਜੇ ਤੋਂ ਲੈ ਕੇ 8 ਵਜੇ ਤੱਕ। ਜਿਹੜੇ ਗਾਇਕ ਆਪਣੇ ਕੋਲ ਸਿੰਗਰ ਪਹੁੰਚ ਰਹੇ ਨੇ, ਉਸ ਤੋਂ ਪਹਿਲਾਂ ਆਪਾਂ ਜਿਹੜਾ ਕੁਛ ਕੁ ਦੱਸ ਦਈਏ ਸਰੋਤਿਆਂ ਨੂੰ ਜੀ, ਜਿੰਨੇ ਵੀ ਸਾਡੇ ਲਿਸਨਰ ਇਸ ਸਮੇਂ ਸੁਣ ਰਹੇ ਨੇ, ਸੋਨੇ ਦੇ ਗਿਫਟ ਆਪਾਂ ਕਾਫੀ ਕੱਢ ਰਹੇ ਹਾਂ, ਕਿਉਂਕਿ ਅੱਜ ਰੱਖੜੀਆਂ ਦਾ ਤਿਉਹਾਰ ਹੈਗਾ, ਤੇ ਪਹਿਲਾਂ ਤਾਂ ਉਸ ਤੋਂ ਸਾਰੀਆਂ ਸਾਡੀਆਂ ਭੈਣਾਂ ਨੂੰ ਬਹੁਤ ਬਹੁਤ ਰੱਖੜੀ ਦੀ ਮੁਬਾਰਕਬਾਦ। ਸਾਡੀਆਂ ਭੈਣਾਂ ਹਮੇਸ਼ਾ ਖੁਸ਼ ਰਹਿਣ ਆਪਦੇ ਘਰਾਂ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਤੇ ਜੋ ਕਿ ਬੜੀ ਆਹ ਦਿਨ ਸਾਡੀਆਂ ਭੈਣਾਂ ਬੇਸਬਰੀ ਦਾ ਇੰਤਜ਼ਾਰ ਕਰਦੀਆਂ ਨੇ, ਆਹ ਦਿਨ ਆਊਗਾ ਅਸੀਂ ਆਪਦੇ ਭਰਾ ਦੇ ਗੁੱਟ ਦੇ ਉੱਤੇ ਜਿਹੜੀ ਰੱਖੜੀ ਸਜਾਵਾਂਗੇ। ਸਾਰੇ ਭਰਾਵਾਂ ਨੂੰ, ਸਾਰੀਆਂ ਭੈਣਾਂ ਨੂੰ ਤੱਤੀ ਵਾਹ ਨਾ ਲੱਗੇ, ਪਰਮਾਤਮਾ ਸਾਹਿਬ ਦੇ ਉੱਤੇ ਮਿਹਰ ਭਰਿਆ ਜਿਹੜਾ ਹੱਥ ਰੱਖੇ। ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਕਰਦੇ ਹਾਂ ਮੇਲੇ ਦੀ ਗੱਲ। ਮੇਲਾ ਬਿਲਕੁਲ ਫ੍ਰੀ ਹੈਗਾ ਬ੍ਰੈਂਪਟਨ ਫੇਅਰ ਗਰਾਉਂਡਾਂ ਦੇ ਵਿੱਚ 12 ਵਜੇ ਤੋਂ 8 ਵਜੇ ਤੱਕ, ਤੇ ਕਾਫੀ ਗੋਲਡ ਦੇ ਜਿਹੜੇ ਨੇ ਗਿਫਟ ਕੱਢੇ ਜਾਣਗੇ, ਡਰਾ ਕੱਢੇ ਜਾਣਗੇ, ਤੇ ਨਿਜਰ ਸਾਹਿਬ ਆਪਾਂ 24 ਕੈਰਟ ਦੀ ਸੋਨੇ ਦੀ ਜਿਹੜੀ ਵਾਰ ਹੁੰਦੀ ਹੈ ਕਿ ਨਾ, ਉਹ ਬਿਲਕੁਲ ਹੀ ਲੱਕੀ ਡਰਾ ਦੇ ਵਿੱਚ ਪਾਉਣੀ ਹੈਗੀ ਆ। ਤੁਹਾਨੂੰ ਸਰਟੀਫਿਕੇਟ ਦੇ ਨਾਲ ਗੋਲਡ ਵਾਰ ਅਸੀਂ ਇੱਕ ਜਿਹੜਾ ਗੋਲਡ ਸਟੋਰ ਦਾ ਨੰਬਰ ਦੇਵਾਂਗੇ, ਉੱਥੋਂ ਜਾ ਕੇ ਪਿੱਕ ਕਰ ਸਕਦੇ ਨੇ, ਤੇ ਨਾਲ ਦੀ ਨਾਲ ਤੁਹਾਨੂੰ ਸਰਟੀਫਿਕੇਟ ਵੀ ਮਿਲੂਗਾ। ਇਹ ਨੀ ਕਈ ਵਾਰ ਹੁੰਦਾ ਸੋਨੇ ਦੀ ਵਾਰ ਕਿਉਂ ਦੇਵਾਂਗੇ, ਇਹ ਅਸੀਂ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਕਿਹੜੇ ਕਿਹੜੇ ਹਾਸਲ ਉਹ ਸੋਨੇ ਦੀ ਵਾਰ ਕਰ ਸਕਣਗੇ, ਤੇ ਨਾਲ ਦੀ ਨਾਲ ਸਾਡੀਆਂ ਭੈਣਾਂ ਵਾਸਤੇ ਸੋਨੇ ਦੀ ਰਿੰਗਸ, ਟੌਪਸ, ਤੇ ਨਾਲ ਦੀ ਨਾਲ ਚਾਂਦੀ ਦੇ ਝਾਂਜਰਾਂ ਬਹੁਤ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਇਹ ਵੀ ਕੱਢਾਂਗੇ, ਤੇ ਹੋਰ ਵੀ ਸਾਡੇ ਕੋਲ ਕਾਫੀ ਜਿਹੜੇ ਗਿਫਟ ਪਹੁੰਚੇ ਹੋਏ ਨੇ। ਤੇ ਹੁਣ ਆ ਜੀ ਆਪਾਂ ਸਿੰਗਰ ਦੇ ਉੱਤੇ, ਸਿੰਗਰ ਨੇ ਜਿਹੜੇ ਸਾਡੇ ਕੋਲ ਹਰਜੀਤ ਹਰਮਨ, ਕੌਣ ਨੀ ਪਿਆਰ ਕਰਦਾ ਹੈਗਾ ਸਦਾ ਬਹਾਰ ਜਿਹੜਾ ਹਰਜੀਤ ਹਰਮਨ, ਬਹੁਤ ਹੀ ਵਧੀਆ ਗਾਇਕੀ ਦੇ ਮਾਲਕ, ਤੇ ਨਾਲ ਦੀ ਨਾਲ ਜੀ ਸਦਾ ਬਹਾਰ ਪ੍ਰੀਤ ਬਰਾੜ, ਕਹਿੰਦਾ ਫੋਨ ਦਾ ਪਿੱਕ ਆਂਦਰਾਂ ਦੇ ਖੜ ਜਾਂਦਾ, ਉਹ ਵੀ ਸਾਡੇ ਨਾਲ ਹੀ ਬੈਠੇ ਨੇ, ਨਾਲ ਕਮਲ ਬਰਾੜ, ਧੀਰਾ ਗਿੱਲ, ਹਰਿੰਦਰ ਹਰਵੀ, ਤੇ ਹੋਰ ਵੀ ਜਿਹੜੇ ਸਾਡੇ ਕੋਲ ਕਾਫੀ ਜ਼ਿਆਦਾ ਆਲਾ ਫੜਲਾ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ, ਉਹ ਵੀ ਉੱਥੇ ਪਹੁੰਚ ਰਹੀ ਹੈਗੀ ਆ। ਹੋਰ ਵੀ ਬਹੁਤ ਜ਼ਿਆਦਾ ਜਿਹੜੇ ਸਿੰਗਰ ਇਸ ਜਗ੍ਹਾ ਦੇ ਵਿੱਚ ਮੇਲੇ ਦੇ ਵਿੱਚ, ਬਿਲਕੁਲ ਫ੍ਰੀ ਮੇਲਾ, ਮੈਂ ਇੱਕ ਵਾਰੀ ਫੇਰ ਦੱਸਦਾ ਨਿਜਰ ਸਾਹਿਬ, ਬਿਲਕੁਲ ਹੀ ਇਹ ਫ੍ਰੀ ਮੇਲਾ ਹੈਗਾ, ਕੋਈ ਟਿਕਟ ਨੀ। ਖਾਣ ਪੀਣ ਦੇ ਸਟਾਲ ਨੇ ਜਿਹੜੇ ਜਲੇਬੀਆਂ ਦੇ, ਪਕੌੜਿਆਂ ਦੇ, ਮੱਛੀ ਦੇ, ਚਣੇ ਭਟੂਰੇ, ਤੇ ਹੋਰ ਵੀ ਜਿਹੜੇ ਨੇ ਕਾਫੀ ਜ਼ਿਆਦਾ ਜਿਹੜੇ ਹੋ ਰਹੇ ਨੇ। ਤੇ ਐਡਰੈਸ ਤੁਹਾਨੂੰ ਦੱਸ ਦਿੰਦੇ ਹਾਂ ਜੀ, ਜਿਹੜਾ ਐਡਰੈਸ ਵੀ ਹੈਗਾ ਇਹਦਾ ਜੀ, 12942 ਹਾਰਟ ਲੇਕ, 12900
0: ਕਰੋ
1: ਜੀ, ਗੱਲ ਸਾਹਿਬ ਕਹਿ ਰਿਹਾ
0: ਜੀ ਜੀ।
2: ਸਤਿ ਸ੍ਰੀ ਅਕਾਲ ਭਾਜੀ, ਆਪ ਜੀ ਨੂੰ ਔਰ ਪੂਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ,
2: ਥੈਂਕ ਯੂ ਸੋ ਮਚ। ਹਾਂਜੀ ਜੀ, ਸਭ ਤੋਂ ਪਹਿਲਾਂ ਤੇ ਥੈਂਕ ਯੂ ਸੋ ਮਚ ਜੀ, ਤੁਸੀਂ ਆਪਣਾ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਜੀ, ਤਹਿ ਦਿਲ ਤੋਂ ਧੰਨਵਾਦ ਜੀ ਆਪ ਜੀ ਦਾ।
0: ਨਹੀਂ ਜੀ ਕੋਈ ਗੱਲ ਨੀ, ਆਲਵੇਜ਼ ਆਲਵੇਜ਼ ਸਾਡੇ ਨਾਲ ਹੈ, ਤੇ ਦਿਓ ਫਿਰ ਆਪਣੇ ਵੱਲੋਂ ਸੱਦਾ ਸਾਰੇ ਲਿਸਨਰ ਨੂੰ।
2: ਬਿਲਕੁਲ ਜੀ, ਸਾਰੇ ਜ਼ਰੂਰ ਪਹੁੰਚੋ ਜੀ 29 ਅਗਸਤ ਕੱਲ੍ਹ ਨੂੰ 12 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਮੇਲਾ ਚੱਲਣਾ ਜੀ। ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਨੇ ਤੇ ਅਸੀਂ ਵੀ ਉੱਥੇ ਲਾਵਾਂਗੇ ਰੌਣਕਾਂ, ਪਾਵਾਂਗੇ ਭੰਗੜੇ ਤੇ ਪੰਜਾਬੀ ਅੱਧੀ ਗੱਲ ਕਰਾਂਗੇ। ਸੋ ਇੱਕ ਦੋ ਲਾਈਨਾਂ ਜੇ ਤੁਹਾਡੀ ਆਗਿਆ ਹੋਵੇ ਤੇ ਕਹਿ ਦੇਣਾ
0: ਜੀ, ਭਾਵੇਂ 4 ਕਹੋ।
2: ਥੈਂਕ ਯੂ ਸੁਖੀ ਭਾਈ, ਥੈਂਕ ਯੂ।
3: ਜੀ ਵੈਰ ਬੁਰਾ ਹੁੰਦਾ ਏ ਨੇ ਹੋਲੇ ਸੱਪ ਦਾ, ਦਰਾ ਮੂਰੇ ਰੱਖੀਏ ਨਾ ਬੂਟਾ ਅੱਕ ਦਾ, ਸੱਥ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ, ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ, ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ, ਓ ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ।
0: ਵਾਹ ਜੀ ਵਾਹ। ਕੱਚੀ
3: ਗੈਰ ਵੇੜੇ ਬੈਠ ਨਹੀਂ ਅੰਦਰ ਝਾਕੀ ਦਾ, ਤੇ ਕੁੜੀ ਕਤਰੀ ਨੂੰ ਪੁਰਜਾ ਨੀ ਆਖੀ ਦਾ, ਵਿਗਾੜ ਦਿੰਦਾ ਕੰਮ ਜੀ ਚੋਰੀ ਦਾ ਅਸਲਾ, ਵਿਗਾੜ ਦਿੰਦਾ ਕੰਮ ਜੀ ਚੋਰੀ ਦਾ ਅਸਲਾ, ਅੱਗੇ ਜਾ ਕੇ ਔਖਾ ਫੇਰ ਹੁੰਦਾ ਮਸਲਾ, ਬਾਪ ਦਾ ਜੀ ਨਾਮ ਨੀ ਮਿੱਟੀ ਚ ਰੋਲੀ ਦਾ, ਤੇ ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ, ਓ ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ। ਸੋ ਨਵੇਂ ਨਵੇਂ ਲੋਕ ਤੱਥ, ਨਵੇਂ ਨਵੇਂ ਗੀਤ ਤੁਹਾਡੇ ਰੂਬਰੂ ਕਰਾਂਗੇ ਕੱਲ ਨੂੰ ਮੇਲਾ ਮੇਰਾ ਰੰਗੜਾ ਪੰਜਾਬ ਬ੍ਰੈਂਪਟਨ ਫੇਅਰ ਗਰਾਊਂਡ ਚ ਜਰੂਰ ਪਹੁੰਚੋ ਸਾਰੇ ਜੀ।
0: ਗੁਡ ਲੱਕ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ।
1: ਜੀ ਨਿਜਾ ਸਾਹਿਬ, ਆਪਣੇ ਨਾ ਪ੍ਰੀਤ ਬਰਾੜ ਸਾਹਿਬ ਵੀ ਬੈਠੇ ਨੇ ਤੇ ਫੋੜ ਦਾ ਪਿੱਕਾ ਤੇ ਨਾਲ ਦੀ ਨਾਲ ਤੇ ਹੋਰ ਜਿਹੜੇ ਇਹਨਾਂ ਸਾਰੀ ਵਾਲੇ ਗਾਣੇ ਨੇ ਜੀ ਘਰ ਅੰਬਰਾ।
0: ਕੀ ਬਾਤ ਬਰਾੜ ਸਾਹਿਬ ਜੀ।
4: ਸੁੱਖੂ ਭਾਜੀ ਸਤਿ ਸ੍ਰੀ ਅਕਾਲ ਜੀ, ਵਤਨੋਂ ਦੂਰ ਸੁਣ ਰਹੇ ਸਾਰੇ ਲਿਸਨਰ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ, ਇੱਕ ਕੰਪਲੇਂਟ ਹੈ ਤੁਹਾਡੇ ਤੱਕ।
4: ਹਾਂਜੀ, ਹੁਕਮ ਕਰੋ ਮੇਰੀ ਜਾਨ।
0: ਮੈਂ ਕਿਹਾ ਤੁਸੀਂ ਹੁਣ ਤਾਂ ਬ੍ਰੈਂਪਟਨ ਚ ਰਹਿੰਦੇ ਹੀ ਇੰਨਾ ਚਿਰ ਮਿਲਣ ਨੂੰ ਲਾ ਦਿੰਦੇ ਹੋ, ਇਹਨਾਂ ਚੰਗਾ ਤਾਂ ਤੁਸੀਂ ਜਦੋਂ ਆਪਾਂ ਇੰਡੀਆ ਛੇਤੀ ਮਿਲ ਲੈਂਦੇ ਸੀ।
4: ਲਵ ਯੂ ਮੇਰੇ ਬਾਈ ਜੀ, ਤੁਸੀਂ ਮੈਨੂੰ ਯਾਦ ਕਰਿਆ, ਮੈਂ ਤੁਹਾਡੇ ਕੋਲੇ ਲੈ ਮੇਲੇ ਤੋਂ ਬਾਅਦ ਹੀ ਆ ਜਾਂਦਾ ਮੇਰਾ ਭਰਾ। ਮੈਂ ਤਾਂ ਤੁਹਾਨੂੰ ਬੜੇ ਵਾਰੀ ਇਨਵਾਈਟ ਕੀਤਾ, ਨਾ ਤੁਸੀਂ ਨਾ ਭੈਣ ਜੀ ਬਾਈ, ਤੁਸੀਂ ਸਾਨੂੰ ਟਾਈਮ ਵੀ ਨਹੀਂ ਦਿੰਦੇ।
0: ਨਹੀਂ ਨਹੀਂ, ਤੁਸੀਂ ਦੇਖੋ ਹੁਣ ਤੁਸੀਂ ਮੇਲੇ ਤੋਂ ਬਾਅਦ ਕਿਉਂ, ਕੱਲ ਮੇਲੇ ਚ ਮਿਲਦੇ ਆਪਾਂ।
4: ਹਾਂ ਕੱਲ ਮੇਲੇ ਚ ਮਿਲਦੇ ਫਿਰ। ਨਹੀਂ ਨਹੀਂ, ਸਟੂਡੀਓ ਦਾ
0: ਕਹਿਣਾ
4: ਲਾਵਾਂਗੇ ਆਪਾਂ
0: ਜਦੋਂ ਮਰਜ਼ੀ,
4: ਸਾਡਾ ਆਪਣਾ ਸਟੂਡੀਓ ਹੈ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕੱਲ ਨੂੰ ਬਹੁਤ ਵਧੀਆ ਸੱਭਿਆਚਾਰਕ ਮੇਲਾ ਹੋ ਰਿਹਾ ਜੀ, ਬਹੁਤ ਸਾਰੇ ਕਲਾਕਾਰ, ਸਾਡਾ ਵੀਰ ਹਰਜੀਤ ਹਰਮਨ, ਅਸੀਂ ਦੋਨੇ ਡਿਊਟ ਸੌਂਗ ਸੁਣਾਵਾਂਗੇ, ਧੀਰਾ ਗਿੱਲ, ਹੋਰ ਬਹੁਤ ਸਾਰੇ ਫਨਕਾਰ, ਨਵੇਂ ਮੁੰਡੇ ਆਰਟਿਸਟ ਕੁੜੀਆਂ ਆ ਰਹੇ ਨੇ, ਤੁਸੀਂ ਸਾਰਿਆਂ ਨੇ ਬੱਚਿਆਂ ਨਾਲ ਆਪਣੀ ਫੈਮਿਲੀਆਂ ਨਾਲ ਸੱਜ ਧੱਜ ਕੇ ਆਉਣਾ। ਉਦੋਂ ਪਹਿਲਾਂ ਭੈਣਾਂ ਦੇ ਇਹ ਵੀ ਪ੍ਰੋਗਰਾਮ ਨੇ, ਗਿੱਧਾ ਤੀਆਂ ਦਾ ਪ੍ਰੋਗਰਾਮ ਹੈ, ਸਾਡੇ ਬਹੁਤ ਸਾਰੇ ਦੁਗਾਣੇ ਨਵੇਂ ਪੁਰਾਣੇ ਸਾਰੇ ਸੁਣਾਉਣੇ ਆ ਅਸੀਂ ਤੁਹਾਨੂੰ। ਹਰਜੀਤ ਹਰਮਨ ਬਾਈ ਨੂੰ ਕੌਣ ਨੀ ਜਾਣਦਾ, ਇੰਨੀ ਸੁਰੀਲੀ ਆਵਾਜ਼ ਦੇ ਮਾਲਕ, ਤੇ ਬਹੁਤ ਵੱਡਾ ਖੁੱਲਾ ਅਖਾੜਾ ਲੱਗਣਾ ਕੱਲ ਨੂੰ, ਤੇ ਸਭ ਨੂੰ ਬੇਨਤੀ ਆ ਹੁਮ ਹੁਮ ਆ ਕੇ ਫੇਰ ਗਰਾਊਂਡ ਦੇ ਵਿੱਚ ਪਹੁੰਚੋ ਤੇ ਆਓ, ਆਪਾਂ ਰਲ ਮਿਲ ਕੇ ਲਾਈਏ ਰੌਣਕਾਂ ਦੀ, ਫੋੜ ਦਾ ਪਿੱਕਾ ਪੈਟਰੋਲ ਪਜਾਰੂ ਸਭ ਚੱਕ ਦੇਣੇ ਆਪਾਂ ਕੱਲ ਨੂੰ ਬਾਈ ਜੀ।
0: ਕਿਆ ਬਾਤ, ਕਿਆ ਬਾਤ। ਸੋ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਐਡਵਾਂਸ ਦੇ ਵਿੱਚ ਹੀ, ਔਰ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਕੱਲ ਨੂੰ ਮੌਸਮ ਵੀ ਬੜਾ ਅੱਛਾ ਤੇ ਪਹੁੰਚਣ ਉੱਥੇ ਹੁਮ ਹੁਮਾ ਕੇ, 12 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲੇਗਾ, ਔਰ ਜਿੱਥੇ ਮੇਲਾ ਫ੍ਰੀ ਆ, ਪਾਰਕਿੰਗ ਫ੍ਰੀ ਆ, ਖਾਣ ਪੀਣ ਦੇ ਸਟਾਲ ਹੋਣਗੇ, ਪੰਜਾਬ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ। ਸੋ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ।
4: ਥੈਂਕ ਯੂ ਸੁਖੀ ਭਾਈ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਸੋ ਗੱਲ ਸਾਹਿਬ ਹੋਰ ਕੁਝ ਕਹਿਣਾ ਚਾਹੋਗੇ?
1: ਨਹੀਂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਸੁਖੀ ਭਾਈ, ਆਪਣੇ ਸਭ ਨੂੰ ਇਹੀ ਇੱਕ ਵਾਰੀ ਫੇਰ ਬਿਲਕੁਲ ਫ੍ਰੀ ਮੇਲਾ, ਸਾਡੇ ਬੱਚੇ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਮਤਾਵਾਂ, ਇਹ ਮੈਂ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਦਾ, ਸਾਡੇ ਬਜ਼ੁਰਗ ਵੱਧ ਤੋਂ ਵੱਧ ਸਾਡੀਆਂ ਮਾਤਾਵਾਂ ਪਹੁੰਚਣ, ਕਿਉਂਕਿ ਵੱਡਿਆਂ ਦਾ ਆਸ਼ੀਰਵਾਦ, ਸਾਡੇ ਬਜ਼ੁਰਗਾਂ ਦਾ, ਸਾਡੇ ਬਾਪੂਆਂ ਦਾ, ਸਾਡੀਆਂ ਮਾਤਾਵਾਂ ਦਾ ਆਸ਼ੀਰਵਾਦ ਲੈਣ ਵਾਸਤੇ ਅਸੀਂ ਉੱਥੇ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਬਹੁਤ ਹੀ, ਤੇ ਜ਼ਰੂਰ ਉਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਪਹੁੰਚਣ, ਕਿਉਂਕਿ ਬਜ਼ੁਰਗ ਪਹੁੰਚ ਗਏ ਤਾਂ ਸਾਡਾ ਮੇਲਾ, ਵੱਡੇ ਵਡੇਰੇ ਪਹੁੰਚ ਗਏ ਤਾਂ ਕਾਮਯਾਬ ਆ, ਸਫਲ ਹੈਗਾ। ਇਸ ਕਰਕੇ ਮੈਂ ਸਾਡੇ ਜਿਹੜੇ ਬਾਪੂ ਨੇ, ਸਾਡੀਆਂ ਮਾਤਾਵਾਂ ਹੈਗੀਆਂ ਨੇ, ਹੱਥ ਜੋੜ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਸਾਡੇ ਜਿਹੜੇ ਬਜ਼ੁਰਗ ਪਹੁੰਚਣ ਤੇ ਉਹਨਾਂ ਵਾਸਤੇ ਕਾਫੀ ਕੁਛ ਅਸੀਂ ਜਿਹੜਾ ਹੈਗਾ ਗਿਫਟ ਵੀ ਗਿਵਵੇ ਕਰ ਰਹੇ ਹੈਗੇ ਜੀ।
0: ਥੈਂਕ ਯੂ ਸਰ, ਥੈਂਕ ਯੂ।
1: ਤੇ ਫੋਨ ਨੰਬਰ 6479607070 6479600770, ਐਡਰੈਸ 42912942 ਹਰਟ ਲੇਕ, ਜੋ ਕਿ ਹਰਟ ਲੇਕ ਅਤੇ ਓਲਡ ਸਕੂਲ ਦੇ ਕਾਰਨਰ ਦੇ ਉੱਤੇ, ਬ੍ਰੈਂਪਟਨ ਫੇਅਰ ਗਰਾਊਂਡ ਤੇ ਫ੍ਰੀ ਮੇਲਾ। ਬਹੁਤ ਬਹੁਤ ਧੰਨਵਾਦ ਨਿੱਜਾ ਸਾਹਿਬ, ਤੁਸੀਂ ਜ਼ਰੂਰ ਆਉਣਾ, ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਜ਼ਰੂਰ ਦੱਸ ਦਿੰਦੇ।
0: ਜ਼ਰੂਰ ਜ਼ਰੂਰ ਜ਼ਰੂਰ ਪਹੁੰਚਣਾ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6744940 40 6474294040। ਇੱਕਾ ਜੰਕਸ਼ਨ ਬ੍ਰੈਂਪਟਨ।
3: ਇੱਕ ਲਾਈਫ ਹੈ ਜਿਸ ਲਵ ਹੈ
4: ਯੇ ਕਹਤੇ ਮੁਝਸੇ ਸਭ ਹੈ
5: ਅਰੇ ਇੱਕ ਘਰ ਹੈ ਜਿਸਕਾ

0: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਦੀ ਚੌਪ, ਟੌਪਿੰਗਸ ਨਾਨਸਟਾਪ।
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500-416-817-6500।
1: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
4: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नायग्रा फॉल्स। कॉल 905-358-0864
4: 905-358-0864 Dhaba on the Falls।
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607
7: 647-822-9607। ਓ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ, ਓ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਰੇਡੀਓ।
8: ਦੋਸਤੋ, ਵਤਨੋਂ ਦੂਰ ਚ ਇੱਕ ਵਾਰੀ ਫਿਰ ਸਵਾਗਤ ਹੈ। ਲਓ ਫਿਰ ਰੱਖੜੀ ਦੇ ਸ਼ੁਭ ਮੌਕੇ ਦੇ ਉੱਤੇ ਤੁਹਾਡੇ ਲਈ ਹੋਰ ਖੁਸ਼ਖਬਰੀ। ਇਸ ਟਾਈਮ ਸਾਡੀ ਲਾਈਨ ਕਟਾਰੀਆ ਟੂਰ ਐਂਡ ਟਰੈਵਲ ਦੇ ਨਾਲ ਜੁੜ ਗਈ ਹੈ। ਦੇਖਦੇ ਹਾਂ ਕਿਹੜੇ ਕਿਹੜੇ ਸਪੈਸ਼ਲ ਗਿਫਟ ਤੁਹਾਨੂੰ ਅੱਜ ਮਿਲ ਰਹੇ ਨੇ। ਜੀ ਆਇਆਂ ਨੂੰ ਸਰ।
9: ਬਿਲਕੁਲ ਜੀ ਸੁੱਖੀ ਭਾਜੀ, ਪਹਿਲਾਂ ਤਾਂ ਸਾਡੀਆਂ ਸਾਰੀਆਂ ਭੈਣਾਂ ਨੂੰ ਰੱਖੜੀ ਦੀ ਬਹੁਤ ਬਹੁਤ ਵਧਾਈ ਹੋਵੇ ਤੇ ਬਾਕੀ ਇਹਨਾਂ ਲਈ ਆਪਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਸੋ ਇਹਦੇ ਲਈ ਰੱਖੜੀ ਲਈ ਤਾਂ ਭੈਣਾਂ, ਮੇਰੀਆਂ ਭੈਣਾਂ ਲਈ ਅੱਜ ਸਪੈਸ਼ਲ ਹੈਗਾ ਜੀ। ਜੋ ਵੀ ਸਾਡੇ ਕੋਲ ਰੈਫਰੈਂਸ ਲੈ ਕੇ ਆਏਗਾ ਸੁੱਖੀ ਭਾਜੀ ਦਾ, ਵੀ ਜੀ ਅਸੀਂ ਤੁਹਾਡੀ ਰੇਡੀਓ ਤੋਂ ਐਡ ਸੁਣ ਕੇ ਆਏ ਹਾਂ। ਪਹਿਲੀ ਗੱਲ, ਟਿਕਟ ਜਿਹੜੀ $1,090 ਦੀ ਆ, ਉਹਨਾਂ ਨੂੰ ਆਹ ਤਿੰਨ ਡੇਟਾਂ ਦੇ ਉੱਤੇ 5 ਸਪਤੰਬਰ, 8 ਸਪਤੰਬਰ, 11 ਤੇ 13 ਸਪਤੰਬਰ, ਇਹ ਤੁਹਾਨੂੰ ਸਿਰਫ ਤੇ ਸਿਰਫ $999 ਦੇ ਵਿੱਚ 1-way ਟਿਕਟ ਦਿੱਤੀ ਜਾਊਗੀ ਦੋ ਬੈਗਾਂ ਦੇ ਨਾਲ, ਤੇ ਇੱਕ ਸਪੈਸ਼ਲ ਜਿਹਾ ਪਿਆਰਾ ਜਿਹਾ ਗਿਫਟ ਵੀ ਦਿੱਤਾ ਜਾਊਗਾ।
8: ਕੀ ਬਾਤ,
9: ਠੀਕ ਹੈ ਜੀ। ਇਹ ਰੱਖੜੀ ਦੀ ਵਧਾਈ ਦੇ ਲਈ ਸਾਰੀਆਂ ਮੇਰੀਆਂ ਭੈਣਾਂ ਨੂੰ ਗਿਫਟ ਹੋਊਗਾ ਜੀ।
8: ਤੁਸੀਂ ਕਹਿੰਦੇ ਹੁੰਦੇ ਇੱਕ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਵੀ ਫ੍ਰੀ।
9: ਪਿਆਰੀ ਜੀ, ਗਿਫਟ ਦਾ ਮਤਲਬ ਸਮਝਿਆ ਕਰੋ ਨਾ, ਤੁਸੀਂ ਰੌਲਾ ਨਾ ਪਾਓ।
8: ਠੀਕ ਹੈ। ਅੱਛਾ, ਜੇ ਕਿਸੇ ਨੇ ਲਾਸਟ ਵੀਕ ਤੁਹਾਡੇ ਕੋਲ ਟਿਕਟ ਬੁੱਕ ਕਰਾਈ, ਜਿੱਦਾਂ ਮੈਨੂੰ, ਮੈਂ ਪਿਛਲੇ ਵੀਕ ਬੁੱਕ ਕਰਵਾਈ ਸੀ, ਉਹ ਹੁਣ ਗਈ ਕਿ ਮੈਨੂੰ ਵੀ ਮਿਲੂਗੀ ਟਿਕਟ?
9: ਵੈਸੇ ਤਾਂ ਜੀ ਮੀਡੀਆ ਵਾਲਿਆਂ ਨੂੰ ਤਾਂ ਬਿਲਕੁਲ ਨੀ ਦਿੱਤੀ ਜਾਊਗੀ, ਉਹਨਾਂ ਨੂੰ ਆਪ ਨੂੰ ਬਹੁਤ ਹੁੰਦੀਆਂ ਹੈਗੀਆਂ, ਤਾਂ ਸਾਡੇ ਭੈਣ ਭਰਾਵਾਂ ਲਈ ਆ
8: ਵੈਸੇ। ਨਹੀਂ ਜੀ, ਸ਼ੋਅ ਕਹਿੰਦੇ ਬਹੁਤ ਕਾਮਯਾਬ ਹੈ, ਮੈਨੂੰ ਹਾਲੇ ਤੱਕ ਤਾਂ ਨਹੀਂ ਪਹੁੰਚੀ ਟਿਕਟ ਪ੍ਰਮੋਟਰਾਂ ਵੱਲੋਂ ਨਾ ਤੁਹਾਡੇ ਵੱਲੋਂ। ਚਲੋ ਫਿਰ ਵੀ ਦੇਖ ਲਾਂਗੇ ਉੱਥੇ।
9: ਨਹੀਂ ਨਹੀਂ, ਤੁਸੀਂ ਤੁਹਾਨੂੰ ਟਿਕਟਾਂ ਦੀ ਲੋੜ ਹੀ ਨਹੀਂ ਹੁੰਦੀ ਸਰ, ਤੁਹਾਡੇ ਤਾਂ ਗੱਲ ਦੇ ਵਿੱਚ ਵੈਸੇ ਹੀ ਪਾਸ ਟੰਗੇ ਹੁੰਦੇ ਆ। ਜਿਵੇਂ ਕਹਿੰਦੇ ਨੀ ਹੁੰਦੇ ਵੀ ਪੂਰੇ ਜਿੰਨੇ ਓਂਟਾਰੀਓ ਦੇ ਜਿੰਨੇ ਵੀ ਸ਼ੋਅਰੂਮ ਜਿੱਥੇ ਬਣਦੇ ਆ ਸ਼ੋਅ ਜਾਂ ਹੁੰਦੇ ਆ ਸ਼ੋਅ, ਉਹਨਾਂ ਦੇ ਤਾਂ ਸਿੱਧੇ ਤੁਹਾਡੇ ਕੋਲ ਕੰਟੈਕਟ ਹੈਗੇ ਜੀ, ਸਿੱਧੇ ਪਾਸ ਹੈਗੇ, ਤੁਹਾਨੂੰ ਕਿਸੇ ਦੀ ਟਿਕਟ ਦੀ ਲੋੜ ਹੀ ਨਹੀਂ ਹੁੰਦੀ।
8: ਕਿਆ ਬਾਤ, ਤੁਸੀਂ ਤਾਂ ਗੱਲ ਦੇ ਵਿੱਚ ਕਹਿਣ ਲੱਗੇ ਸੀ ਵੀ ਜਿਹਦੇ ਗੱਲ ਚ ਪਟਾ ਹੁੰਦਾ ਉਹ ਪਾਸ ਤੋਂ ਹੀ ਹੁੰਦਾ।
9: ਪਟਾ ਤਾਂ ਹੁਣ ਤੁਸੀਂ ਆਪੇ ਹੀ ਕਹਿ ਲਿਆ, ਮੈਂ ਤਾਂ ਕੁਛ

0: ਟਿਕਟ ਲਏਗਾ ਜੀ ਆਪਾਂ ਤੁਹਾਨੂੰ ਉਹਨਾਂ ਨੂੰ ਪਿਆਰਾ ਜਿਹਾ ਗਿਫਟ ਦੇਵਾਂਗੇ ਨਾਲ ਤੇ ਆਹ ਜਿਹੜੀ 1,80,90 ਵਾਲੀ ਟਿਕਟ 999 ਦੀ ਦਿੱਤੀ ਜਾਊਗੀ ਆਹ ਡੇਟਾਂ ਦੇ ਉੱਤੇ ਤੇ ਬਾਕੀ ਡੇਟਾਂ ਤੇ $1,050 ਦੀ ਦਿੱਲੀ ਦੀ ਟਿਕਟ 90 ਪੂਰਾ ਆਪਣੇ ਕੋਲ ਅਕਤੂਬਰ ਤੱਕ ਪਈ ਹੈ ਜੀ ਉਹ ਜਦੋਂ ਮਰਜ਼ੀ ਲੈ ਲਓ 24 ਅਕਤੂਬਰ ਤੱਕ ਲਾਸਟ ਹੈਗੀ ਹੈ ਉਸ ਤੋਂ ਬਾਅਦ ਥੋੜਾ ਜਿਹਾ ਡਿਫਰੈਂਸ ਹੋ ਜਾਂਦਾ ਤੇ ਵਾਪਸ ਜੇ ਅੰਮ੍ਰਿਤਸਰ ਦੀ ਕੋਈ ਲੈਣਾ ਚਾਹੋਵੇ $1,290 ਤੋਂ ਲੈ ਕੇ $1,350 ਤੱਕ 90 ਟਿਕਟ ਹੈਗੀ ਹੈ ਜੀ ਇਹ ਥਰੂ ਆਊਟ ਨਵੰਬਰ ਤੱਕ ਪਈ ਹੈ ਦਸੰਬਰ ਥੋੜੇ ਜਿਹੇ ਡਿਫਰੈਂਟ ਹੋ ਜਾਂਦੇ ਰੇਟ ਤੇ ਰਿਟਰਨ ਟਿਕਟ ਜੇ ਕਿਸੇ ਨੇ ਲੈਣੀ ਹੈ $1,699 ਤੋਂ ਸ਼ੁਰੂ ਹੋ ਕੇ $1,899 ਤੱਕ ਤੁਹਾਨੂੰ ਇਹ ਟਿਕਟ ਮਿਲ ਜਾਂਦੀ ਹੈ ਜੀ ਇਹ ਗਰੁੱਪ ਪ੍ਰਾਈਜ ਹੁੰਦੇ ਆ ਜੀ ਕੁਛ ਲਿਮਿਟਡ ਡੇਟਾਂ ਹੁੰਦੀਆਂ ਉਸੇ ਡੇਟ ਤੇ ਜਿਵੇਂ ਕਹਿ ਲੋ ਜਾਣਾ ਹੁੰਦਾ ਉਸੇ ਤੇ ਆਉਣਾ ਹੁੰਦਾ ਡੇਟ ਚੇਂਜ ਅਲਾਓ ਨੀ ਕਰਦੇ ਰੀਫੰਡ ਅਲਾਓ ਨੀ ਕਰਦੇ ਤੇ ਮੈਂ ਤਾਂ ਅਵੇਅਰ ਕਰਦਾ ਜੀ ਵੀ ਪਤਾ ਹੋਣਾ ਚਾਹੀਦਾ ਜਦੋਂ ਆਪਾਂ ਕਿਸੇ ਤੋਂ ਵੀ ਕੋਈ ਟਿਕਟ ਬਾਏ ਕਰਦੇ ਤੇ ਜ਼ਰੂਰ ਪੁੱਛ ਲਿਆ ਜਾਵੇ ਵੀ ਇਹ ਟਿਕਟ ਤੁਹਾਡੀ ਫਿਕਸ ਡਿਪਾਰਚਰ ਹੈ ਜਾਂ ਨਾਰਮਲ ਟਿਕਟ ਹੈ ਜਾਂ ਰਿਫੰਡੇਬਲ ਹੈ ਜਾਂ ਕੁਛ ਜ਼ਰੂਰ ਪੁੱਛਿਆ ਕਰੋ ਅਸੀਂ ਆਪ ਤੁਹਾਨੂੰ ਜਵਾਬ ਦੇਣ ਨੂੰ ਰੈਡੀ ਹੁੰਦੇ ਆ ਕਿ ਕੱਲ ਨੂੰ ਕੋਈ ਦਿੱਕਤ ਨਾ ਆਵੇ ਤੁਹਾਨੂੰ ਤੇ
1: ਕਟਾਗੇ ਸਾਹਿਬ ਇੱਕ ਹੋਰ ਬਹੁਤ ਵੱਡਾ ਤੁਸੀਂ ਕੰਮ ਕਰਦੇ ਹੋ ਚਲੋ ਟਿਕਟਾਂ ਦਾ ਤਾਂ ਕਰ ਹੀ ਰਹੇ ਹੋ ਔਰ ਨਾਲ ਦੀ ਨਾਲ ਜੇ ਕਿਸੇ ਨੇ ਕਿਸੇ ਮੁਲਕ ਨੂੰ ਜਾਣਾ ਉਹਦੇ ਵੀਜ਼ੇ ਦਾ ਵੀ ਤੁਸੀਂ ਪ੍ਰਬੰਧ ਕਰ ਦਿੰਦੇ ਹੋ ਪੇਪਰ ਵਰਕ ਵਗੈਰਾ ਦਾ ਜਾਂ ਉਹਨੂੰ ਸਲਾਹ ਦੇ ਦਿੰਦੇ ਹੋ ਕਿ ਕਿਵੇਂ ਲੈਣਾ
0: ਬਿਲਕੁਲ ਜੀ ਬਿਲਕੁਲ ਆਪਣੇ ਕੋਲ ਜਿਵੇਂ ਕਹਿ ਲਓ ਵੀ ਕਟਾਰੀਆ ਟਰੈਵਲ ਵਨ ਸਟਾਪ ਸ਼ਾਪ ਹੈ ਜੀ ਟਰੈਵਲ ਦੀ ਜਿੱਥੇ ਵੀਜ਼ੇ ਦਾ ਇੰਤਜ਼ਾਮ ਹੈ ਜਿਵੇਂ ਕੋਈ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਦਲ ਈ ਵੀਜ਼ਾ ਲੈਣਾ ਹੈਗਾ ਅੱਜ ਕੱਲ੍ਹ ਤਾਂ ਈ ਵੀਜ਼ੇ ਦੇ ਲਈ ਤੁਹਾਨੂੰ ਮੇਰੇ ਆਫਿਸ ਆਉਣ ਦੀ ਲੋੜ ਨਹੀਂ ਤੁਸੀਂ ਮੈਨੂੰ ਸਿਰਫ ਪੇਪਰ ਵਰਕ ਭੇਜੋ ਤੁਹਾਡਾ 24 ਘੰਟਿਆਂ ਦੇ ਵਿੱਚ ਤੁਹਾਡਾ ਵੀਜ਼ਾ ਤੁਹਾਡੇ ਕੰਪਿਊਟਰ ਤੇ ਪਹੁੰਚ ਜਾਏਗਾ ਤੁਹਾਡੇ ਫੋਨ ਤੇ ਪਹੁੰਚ ਜਾਏਗਾ ਤੁਹਾਡੇ ਕਿਤੇ ਵੀ ਤੁਹਾਡੇ ਹੈਂਡ ਪਹੁੰਚ ਜਾਏਗਾ ਜੀ ਬਸ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਪੇਪਰ ਵਰਕ ਭੇਜੋ ਤੇ ਪੇਮੈਂਟ ਦੇਵਾਂ ਗਰਾਓ ਤੇ ਲੈ ਲਓ ਉਸ ਤੋਂ ਬਾਅਦ ਈ ਓਸੀਆਈ ਆ ਉਹਦੇ ਲਈ ਆਉਣਾ ਪਏਗਾ ਜੇ ਕਿਸੇ ਨੇ ਪਾਸਪੋਰਟ ਰਿਨਿਊ ਕਰਾਉਣਾ ਉਹ ਵੀ ਤੇ ਜਾਂ ਕਿਸੇ ਨੇ US ਦਾ ਅਪੁਆਇੰਟਮੈਂਟ ਹੈਗਾ ਜਾਂ US ਦਾ ਵੀਜ਼ਾ ਕਰਾਉਣਾ ਜੇ ਨੇੜੇ ਅਪੁਆਇੰਟਮੈਂਟ ਲੈਣੀ ਆ ਵਿਦਇਨ 2-3 ਮੰਥਸ ਉਹ ਵੀ ਸਾਡੇ ਕੋਲ ਬਹੁਤ ਵਧੀਆ ਇੰਤਜ਼ਾਮ ਆ ਤੇ ਉਹ ਤੁਹਾਨੂੰ ਆਲਵੇਜ਼ ਪ੍ਰੋਮਿਸ ਕਰਦੇ ਆ ਜੀ ਜੇ ਲੈਟਸ ਸੇ ਅਸੀਂ 2-3 ਮਹੀਨਿਆਂ ਦੇ ਵਿੱਚ ਅਪੁਆਇੰਟਮੈਂਟ ਨਾ ਲੈ ਕੇ ਦਿੱਤੀ ਉਹ ਜਿਹੜਾ ਤੁਸੀਂ ਸਾਡੇ ਨੂੰ ਉਸ ਚੀਜ਼ ਲਈ ਸਰਵਿਸ ਫੀਸ ਦਿੱਤਾ ਹੋਵੇਗਾ ਫੁੱਲ ਰਿਫੰਡੇਬਲ ਹੋਏਗਾ ਜੀ ਸੋ ਇਹਦੇ ਵਿੱਚ ਬਿਲਕੁਲ ਓਨੈਸਟੀ ਨਾਲ ਤੁਹਾਨੂੰ ਪਤਾ ਪਿਛਲੇ 25-30 ਸਾਲ ਤੋਂ ਅਸੀਂ ਤੁਹਾਨੂੰ ਸਰਵ ਕਰ ਰਹੇ ਹੈਗੇ ਜੀ 2 ਲੋਕੇਸ਼ਨਾਂ ਹੈਗੀਆਂ ਜੀ ਇਹ ਨੀ ਹੈਗਾ ਇਕੱਲਾ ਇੱਥੋਂ ਦਾ ਹੈਗਾ ਅਰਾਊਂਡ ਦਾ ਵਰਲਡ ਸਾਡੇ ਕੋਲ ਪੇਪਰ ਵਰਕ ਸਾਰਾ ਚੱਲਦਾ ਇੱਕ ਹੋਰ ਅਵੇਅਰਨੈਸ ਹੈ ਪਲੀਜ਼ ਇਹ ਨਾ ਸੋਚਿਆ ਕਰੋ ਸਾਡੇ ਕੋਲ ਕੈਨੇਡੀਅਨ ਪਾਸਪੋਰਟ ਆ ਸਾਨੂੰ ਇਹ ਵੀਜ਼ੇ ਦੀ ਲੋੜ ਨਹੀਂ ਸਾਨੂੰ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਤੇ UK ਇਹਦੇ ETR ਜ਼ਰੂਰ ਚਾਹੀਦੇ ਹੁੰਦੇ ਆ ਅਥਵਾ ਤੇ ਲਾਈਕ ਆਥੋਰਾਈਜੇਸ਼ਨ ਫਾਰਮ ਹੁੰਦੇ ਆ ਜੀ ਸ਼ਾਰਟ ਟਰਮ ਵੀਜ਼ਾ ਕਹਿੰਦੇ ਆ ਸੋ ਇਹ ਜ਼ਰੂਰ ਲੈ ਕੇ ਜਾਣੇ ਆ ਆਪਾਂ ਇਹ ਨਾ ਸੋਚੋ ਵੀ ਸਾਡੇ ਕੋਲ ਕੈਨੇਡੀਅਨ ਪਾਸਪੋਰਟ ਜਦੋਂ ਮਰਜ਼ੀ ਇੱਥੇ ਤੇ ਮਰਜ਼ੀ ਚਲੇ ਜਾਈਏ ਨਹੀਂ ਇਹ ਚੀਜ਼ਾਂ ਜ਼ਰੂਰੀ ਹੈ ਤੇ ਇਹਨਾਂ ਸਾਰੀ ਇਨਫੋਰਮੇਸ਼ਨ ਲਈ ਕਟਾਰੀਆ ਟਰੈਵਲ ਦੇ 2 ਆਫਿਸ ਨੇ ਜੀ ਡੈਰੀ ਐਂਡ ਏਅਰਪੋਰਟ ਤੇ ਜਿਹੜਾ ਕਿ 2883 ਡੈਰੀ ਰੋਡ ਈਸਟ ਤੇ ਦੂਸਰਾ ਹੈਗਾ ਬ੍ਰਾਂਟਨ 4550 ਅਬਲੇਜ਼ਰ ਰੋਡ ਬ੍ਰਾਂਟਨ ਯੂਨਿਟ ICICI ਬੈਂਕ ਵਾਲੇ ਪਾਸੇ ਯੂਨਿਟ ਨੰਬਰ 12 ਨੰਬਰ ਦੋਨਾਂ ਦਾ ਇੱਕੋ ਹੈ ਜੀ 905-678-1200 905-678-1200 ਤੇ ਇਹ ਆਫਿਸ ਮੇਰੇ ਦੋਨੇ 7 ਤੋਂ 7 ਦਿਨ ਖੁੱਲਦੇ ਜੀ ਸਵੇਰੇ 9:30 ਵਜੇ ਤੋਂ ਲੈ ਕੇ 7 ਵਜੇ ਤੱਕ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੇ ਕਿਸੇ ਨੇ ਆਨ ਕਾਲ ਵੀ ਇਨਕੁਆਇਰੀ ਲੈਣੀ ਹੋਵੇ ਉਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਵੇਲੇਬਲ
1: ਥੈਂਕ ਯੂ ਸਰ 905-678-1200 ਕਟਾਰੀਆ ਟੂਰ ਐਂਡ ਟਰੈਵਲ ਦੇ ਹੈੱਡ ਆਫਿਸ ਦਾ ਨੰਬਰ ਹੈ ਸੋ ਬਹੁਤ ਬਹੁਤ ਧੰਨਵਾਦ
0: ਥੈਂਕ ਯੂ ਵੈਰੀ ਮਚ
1: ਇਸ ਦੇ ਨਾਲ ਇੱਕ ਵਾਰੀ ਫਿਰ ਅਸੀਂ ਆਪਣਾ ਨੰਬਰ ਵੀ ਦੱਸ ਦਈਏ ਕਰਨ ਜੀ 9057990999 ਤੇ ਕਾਲ ਕਰ ਸਕਦੇ ਹੋ ਤਕਰੀਬਨ 13 ਮਿੰਟ ਸਾਡੇ ਕੋਲ ਹੋਰ ਬਾਕੀ ਨੇ ਤੇ ਸਾਡੀ ਕੋਸ਼ਿਸ਼ ਹੈ ਕਿ ਸਾਡੇ ਸਪੌਂਸਰਾਂ ਦੇ ਹੋਰ ਵੀ ਸੁਨੇਹੇ ਤੇ ਗਿਫਟ ਤੁਹਾਨੂੰ ਦਿੱਤੇ ਜਾਣ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਆ ਪੀਜ਼ਾ ਡੀਪੂ ਦੇ ਪੂਰੀ ਮੈਨੇਜਮੈਂਟ ਵੱਲੋਂ ਪੂਰੇ ਸਟਾਫ ਵੱਲੋਂ ਤੇ ਪੂਰੀਆਂ ਲੋਕੇਸ਼ਨਾਂ ਵੱਲੋਂ ਆਪ ਸਭ ਨੂੰ ਰੱਖੜੀ ਮੁਬਾਰਕ
2: ਬਿਲਕੁਲ ਜੀ ਔਰ ਜਿੱਥੇ ਕਿ ਕੀਆ 427 QW ਤੇ ਵੀ ਜਿਹੜੀ ਹੈ ਜੀ ਇਸ ਟਾਈਮ ਬਹੁਤ ਭਾਰੀ ਜਿਹੜੀ ਜੀ ਸੇਲ ਲੱਗੀ ਹੋਈ ਹੈ ਔਰ ਅੱਜ ਤੋਂ ਇਹ ਜਿਹੜੀ ਹੈ ਜੀ ਸੇਲ ਸਟਾਰਟ ਹੋ ਗਈ ਇਹ ਮੰਥ ਐਂਡ ਵੀਕਐਂਡ ਸੇਲ ਹੈ ਜੀ 28 ਤੋਂ ਲੈ ਕੇ 30 ਅਗਸਤ ਤੱਕ ਇਹ ਸੇਲ ਰਹਿਣੀ ਜਿਹਦੇ ਵਿੱਚ ਕਿ ਬਹੁਤ ਸਾਰੀਆਂ ਗੱਡੀਆਂ ਕੀਆ ਦੀਆਂ ਉਹਨਾਂ ਨੇ ਸ਼ੋਰੂਮ ਦੇ ਵਿੱਚ ਸੇਲ ਤੇ ਜਿਹੜੀਆਂ ਜੀ ਉਹ ਸਪੈਸ਼ਲ ਆਫਰਸ ਤੇ ਲਾਈਆਂ ਹੋਈਆਂ ਆ ਤੇ ਤੁਸੀਂ ਭਾਵੇਂ EV9 ਲੈਣੀ ਆ ਜਾਂ 2027 ਸਲੈਂਟੋਸ ਲੈਣੀ ਆ ਜਾਂ ਹੋਰ ਕੋਈ ਗੱਡੀ ਲੈਣੀ ਆ ਤੇ ਬਿਲਕੁਲ ਤੁਸੀਂ ਕੀਆ 427 QW ਪਹੁੰਚ ਸਕਦੇ ਆ। ਔਰ ਜਿਹੜੇ ਇੰਸ਼ੋਰੈਂਸ ਦਾ ਮੈਸੇਜ ਦੇਜੀਏ ਸਾਡੇ ਕਿਸੇ ਵੀ ਭੈਣ ਭਰਾ ਨੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ ਔਰ ਜਾਂ ਕੋਈ ਇਵੈਂਟ ਇੰਸ਼ੋਰੈਂਸ ਜਾਂ ਤੁਸੀਂ ਕੋਈ ਗਰੁੱਪ ਬੈਨੀਫਿਟਸ ਦੇ ਬਾਰੇ ਗੱਲਬਾਤ ਕਰਨੀ ਆ ਤੇ ਬਿਲਕੁਲ ਜੀ ਜਿਹੜੀ ਇੰਸ਼ੋਰੈਂਸ ਦੇ ਨਾਲ ਹੋ ਸਕਦੀ ਆ। ਔਰ ਨਾਲ ਦੀ ਨਾਲ ਇਹਨਾਂ ਨੂੰ ਜਿਹੜੇ ਜੀ ਦੋ ਕੁ ਬੰਦੇ ਚਾਹੀਦੇ ਨੇ ਜਿਹੜੇ ਕਿ ਰੀਬੋ ਲਾਇਸੈਂਸ ਹੋਵੇ ਉਹਨਾਂ ਕੋਲ ਤੇ ਇਹਨਾਂ ਦੀ ਟੀਮ ਜੁਆਇਨ ਕਰ ਸਕਣ ਤੇ ਤੁਸੀਂ ਬਿਲਕੁਲ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਇਫ ਯੂ ਆਰ ਇੰਟਰਸਟਿਡ ਔਰ ਸਟਿਲ ਤੁਹਾਡੇ ਕੋਲ ਰੀਬੋ ਲਾਇਸੈਂਸ ਨਹੀਂ ਹੈਗਾ, ਡੋਂਟ ਵਰੀ, ਇਹ ਤੁਹਾਡੀ ਪੂਰੀ ਜਿਹੜੀ ਜੀ ਹੈਲਪ ਕਰਨਗੇ ਰੀਬੋ ਲਾਇਸੈਂਸ ਲੈਣ ਦੇ ਵਿੱਚ ਤੇ ਟ੍ਰੇਨਿੰਗ ਦੇ ਵਿੱਚ। ਸੋ ਗੱਲਬਾਤ ਕਰ ਸਕਦੇ ਆ 416-900-7706 ਤੇ ਗੱਲਬਾਤ ਹੋ ਸਕਦੀ ਆ ਇਹਨਾਂ ਦੇ ਨਾਲ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦਾ ਮੈਸੇਜ ਵੀ ਸਾਂਝਾ ਕਰਦੇ ਹੋਏ ਦੱਸਦੇ ਕਿ ਮੋਰਗੇਜ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ, ਫਸਟ ਮੋਰਗੇਜ ਲੈਣੀ ਆ ਜਾਂ ਸੈਕਿੰਡ ਮੋਰਗੇਜ ਲੈਣੀ ਆ ਜਾਂ ਤੁਸੀਂ ਜਿਹੜਾ ਹੈ ਜੀ ਕੋਈ ਤੁਹਾਡੇ ਸਿਰ ਤੇ ਕਰਜ਼ੇ ਚੜ ਚੁੱਕੇ ਨੇ ਜਾਂ ਤੁਹਾਨੂੰ ਅਰਜੈਂਟਲੀ ਲੋਨ ਦੀ ਜਿਹੜੀ ਆ ਜੀ ਲੋੜ ਪੈ ਗਈ ਆ, ਘਰ ਦੇ ਵਿੱਚੋਂ ਤੁਸੀਂ ਇਕੁਇਟੀ ਕੱਢਣੀ ਆ ਤੇ ਬਿਲਕੁਲ ਜੀ ਗੱਲਬਾਤ ਹੋ ਸਕਦੀ ਆ ਮੁਕੇਸ਼ ਚੌਹਾਨ ਦੇ ਨਾਲ 6475127000 ਤੇ ਇਹਨਾਂ ਦੇ ਨਾਲ ਗੱਲਬਾਤ ਕਰਨੀ। ਔਰ ਜੇ ਤੁਸੀਂ PSW ਦਾ ਕੋਈ ਕੋਰਸ ਕਰਨਾ ਚਾਹੁੰਦੇ ਜਾਂ ਅਰਲੀ ਚਾਈਲਡਹੁੱਡ ਅਸਿਸਟੈਂਟ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਜਾਂ ਪੇਰੋਲ, ਔਰ ਤੁਸੀਂ ਚਾਹੁੰਦੇ ਆ ਕਿ ਇਹ ਕੋਰਸਿਸ ਬਹੁਤ ਸ਼ੋਰਟ ਟੂ ਸ਼ੋਰਟ ਟਰਮ ਹੋਣ, ਜਾਣੀ ਕਿ 24-25 ਹਫ਼ਤਿਆਂ ਦਾ ਸਿਰਫ ਕੋਰਸ ਹੋਵੇ ਤੇ ਬਿਲਕੁਲ ਜੀ ਗੱਲਬਾਤ ਤੁਸੀਂ ਕਰ ਸਕਦੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ। ਇਹਨਾਂ ਦਾ ਨੰਬਰ 6474991009 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਆ, ਅਸੀਂ ਆਲਵੇਜ਼ ਤੁਹਾਨੂੰ ਜਿਹੜਾ ਜੀ ਵੇਰਵਾ ਦਿੰਦੇ ਹਾਂ ਕਿ ਸਾਡੇ ਕੋਲ ਬਹੁਤ ਹੀ ਸਪੈਸ਼ਲ ਹਾਈਵੇ 10 ਐਂਡ ਮੇਫਿਲ ਤੇ ਇੱਕ ਪਲਾਜ਼ਾ ਆਇਆ ਜਿਹਦੇ ਵਿੱਚ ਕਿ ਯੂਨਿਟਸ ਅਵੇਲੇਬਲ ਨੇ, 2 ਸਾਲ ਬਾਅਦ ਕਲੋਜ਼ਿੰਗ ਹੈਗੀ। ਤੁਸੀਂ ਅੱਜ ਡਾਊਨ ਪੇਮੈਂਟ ਥੋੜ੍ਹੀ ਜਿਹੀ ਦੇ ਕੇ ਆਪਣਾ ਇਹ ਜਿਹੜਾ ਜੀ ਬੁੱਕ ਕਰ ਸਕਦੇ ਆ। ਔਰ ਬਿਲਕੁਲ ਜੀ ਬਹੁਤ ਪ੍ਰਾਈਮ ਲੋਕੇਸ਼ਨ ਆ ਤੇ ਕਿਸੇ ਤਰੀਕੇ ਦਾ ਵੀ ਤੁਸੀਂ ਉੱਥੇ ਆਪਣਾ ਬਿਜ਼ਨਸ ਵਪਾਰ ਕਰ ਸਕਦੇ ਆ। ਸਾਡੇ ਨਾਲ ਗੱਲਬਾਤ ਕਰਨੀ 416-881-7070 ਤੇ ਗੱਲਬਾਤ ਹੋ ਸਕਦੀ ਹੈ।
1: ਔਰ ਇਸ ਦੇ ਨਾਲ ਨਾਲ ਕਿਰਨ ਜੀ ਦੱਸਿਆ ਕਿ ਹੋ ਸਕਦਾ ਤੁਹਾਡੇ ਘਰ ਦੀ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਕੁਛ ਵੀ ਜਿਹੜਾ ਇਲੈਕਟ੍ਰੀਕਲ ਦਾ ਸਮਾਨ ਹੋਵੇ ਉਹ ਖਰਾਬ ਹੋ ਜਾਵੇ ਤੇ ਤੁਹਾਨੂੰ ਨਵਾਂ ਲੈਣ ਦੀ ਜ਼ਰੂਰਤ ਨਹੀਂ ਹੈ, ਤੁਹਾਡੇ ਘਰ ਆ ਕੇ ਹੀ ਉਹਨੂੰ ਫਿਕਸ ਕਰ ਦਿੰਦੇ ਨੇ ਕੁਇਕ ਫਿਕਸ ਵਾਲੇ, ਕੁਇਕ ਫਿਕਸ ਮਾਸਟਰ ਵਾਲੇ। ਬਹੁਤ ਵੱਡਾ ਐਕਸਪੀਰੀਅੰਸ ਹੈ, ਲਾਇਸੈਂਸਡ ਹੋਲਡਰ ਨੇ, ਤੁਹਾਡੇ ਘਰੇ ਆਉਣਗੇ ਔਰ ਉਹਨੂੰ ਠੀਕ ਕਰ ਦੇਣਗੇ। ਨੰਬਰ ਨੋਟ ਕਰ ਲਓ 905-226-2425 ਤੇ ਤੁਸੀਂ ਕਾਲ ਕਰ ਲਓ ਔਰ ਤੁਹਾਡੀ ਕੋਈ ਕਿਸੇ ਵੀ ਮਸ਼ੀਨਰੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਲੈ ਕੇ ਜਾਣ ਦੀ ਵੀ ਕਿਤੇ ਲੋੜ ਨਹੀਂ, ਤੁਹਾਡੇ ਘਰੇ ਹੀ ਜਾਂ ਤੁਹਾਡੇ ਦਫ਼ਤਰ ਦੇ ਵਿੱਚ ਉੱਥੇ ਪਹੁੰਚ ਕੇ ਠੀਕ ਕਰ ਦੇਣਗੇ। ਨਾਲ ਹੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਜਿਵੇਂ ਕਿਰਨ ਹੋਰਾਂ ਨੇ ਦੱਸਿਆ ਕਿ ਸਾਡੀ ਟੀਮ ਰੀਅਲ ਸਟੇਟ ਦੇ ਕੰਮ ਕਰਦੀ ਹੈ, ਹਾਈਵੇ ਜਿਵੇਂ ਦੱਸਿਆ ਇਹਨਾਂ ਨੇ ਕਿ ਹਾਈਵੇ 10 ਤੇ ਮੇਫੀਲਡ ਦੇ ਨਜ਼ਦੀਕ ਬਹੁਤ ਵੱਡਾ ਪਲਾਜ਼ਾ 17-18 ਏਕੜ ਦੇ ਵਿੱਚ ਬਣਨ ਜਾ ਰਿਹਾ ਹੈਗਾ। ਕਿਸੇ ਸਾਈਜ਼ ਦਾ ਵੀ ਤੁਹਾਨੂੰ ਯੂਨਿਟ ਚਾਹੀਦਾ, 750 ਸਕੁਅਰ ਫਿੱਟ ਤੋਂ ਯੂਨਿਟ ਉੱਥੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਹਾਡੀ ਇੱਛਾ ਹੈ ਤੁਸੀਂ 750 ਵਾਲਾ ਲੈਣਾ, ਤੁਸੀਂ 1400 ਵਾਲਾ ਲੈਣਾ, ਤੁਸੀਂ 2000 ਵਾਲਾ ਲੈਣਾ, ਤੁਸੀਂ 3000, ਜਿੰਨਾ ਵੀ ਹੈ ਜਿਹੜੇ ਵੀ ਬਿਜ਼ਨਸ ਲਈ ਤੁਸੀਂ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ। 5% ਡਾਊਨ ਹੀ ਦੇਣਾ ਪਵੇਗਾ। 416-881-7070 ਔਰ ਇੱਕ ਗਰਾਜ ਸਾਡੇ ਕੋਲ ਅਵੇਲੇਬਲ ਹੈ ਕਿਰਾਏ ਵਾਸਤੇ। ਅਗਰ ਤੁਸੀਂ ਕੋਈ ਆਟੋ ਰਿਪੇਅਰ ਦੀ ਸ਼ਾਪ ਲੱਭ ਰਹੇ ਹੋ ਰੈਂਟ ਲਈ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ, ਤਾਂ ਵੀ ਤੁਹਾਡੇ ਲਈ ਨੰਬਰ ਹੈ 416-881-7070 ਤੇ ਇੱਕ ਪਲਾਜ਼ਾ ਹੋਰ ਬਣ ਜਾ ਰਿਹਾ ਹੈਰੀਟੇਜ ਅਤੇ ਸਟੀਲ ਦੇ ਨਜ਼ਦੀਕ, ਉਸ ਲਈ ਵੀ ਇਹੀ ਨੰਬਰ ਹੈ 416-881-7070। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਸਾਡੇ ਕੋਲ ਕੁਝ ਯੂਨਿਟ ਅਵੇਲੇਬਲ ਨੇ ਕਿਰਾਏ ਲਈ ਵੀ ਤੇ ਸੇਲ ਕਰਨ ਲਈ ਵੀ। ਅਗਰ ਤੁਸੀਂ ਇੱਕ ਰੈਂਟ ਤੇ ਲੈਣਾ ਚਾਹੁੰਦੇ ਹੋ ਜਾਂ ਬਾਏ ਕਰਨਾ ਚਾਹੁੰਦੇ ਹੋ ਤੇ ਬਹੁਤ ਹੀ ਵਧੀਆ ਲੋਕੇਸ਼ਨ, ਖੁੱਲੀ ਡੁੱਲੀ ਪਾਰਕਿੰਗ ਹੈ, ਏਅਰਪੋਰਟ ਅਤੇ ਡਰੂ ਦਾ ਕਾਰਨਰ ਹੈ, ਗੁਰੂ ਘਰ ਦੇ ਬਿਲਕੁਲ ਨਜ਼ਦੀਕ ਹੈ, ਜਿੱਦਾਂ ਦਾ ਮਰਜ਼ੀ ਤੁਸੀਂ ਇੱਥੇ ਬਿਜ਼ਨਸ ਕਰ ਸਕਦੇ ਹੋ। ਬਣੇ ਹੋਏ ਆਫਿਸ ਨੇ, ਨੰਬਰ ਹੈ 416-881-7070, 416-881-7070 ਤੇ ਕਾਲ ਕਰ ਸਕਦੇ ਹੋ।

0: ਸਵਾਗਤ। ਇੱਕ ਮੈਂ ਕੁਐਰੀ ਨੰਬਰ ਫਿਰ ਦੇ ਦਿੰਦਾ ਕੁਇਕ ਫਿਕਸ ਵਾਲਿਆਂ ਦਾ, ਜਿਹੜੇ ਤੁਹਾਡੇ ਘਰ ਆ ਕੇ ਤੁਹਾਡੀ ਫਰਿੱਜ, ਤੁਹਾਡਾ ਸਟੋਵ, ਤੁਹਾਡੀ ਵਾਸ਼ਰ, ਡਰਾਇਰ, ਮਾਈਕ੍ਰੋਵੇਵ, ਕੁਛ ਵੀ ਜਿਹੜਾ ਜਿਹਦੇ ਵਿੱਚ ਕੋਈ ਵੀ ਢਿੱਲ ਮਿੱਠ ਹੋ ਗਈ ਹੈ, ਖਰਾਬ ਹੋ ਗਿਆ, ਤੇ ਉਹਨੂੰ ਠੀਕ ਕਰਦੇ ਨੇ, ਈਵਨ ਏਅਰ ਕੰਡੀਸ਼ਨ ਵੀ। ਵਾਹ ਜੀ ਵਾਹ, ਮੈਂ ਤਾਂ ਹੁਣੇ ਦੇਖਿਆ। ਤੇ ਨੰਬਰ ਹੈ 9052262425, ਬੜਾ ਈਜ਼ੀ ਨੰਬਰ ਹੈ। 9052262425 ਤੇ ਕਾਲ ਕਰ ਸਕਦੇ ਹੋ। ਕਿਰਨ ਜੀ, ਇਸ ਦੇ ਨਾਲ ਆਪਾਂ ਦੱਸੀਏ ਕਿ ਇੱਕ ਵਾਰੀ ਫਿਰ ਕਿ ਜਿਹੜੀ ਆਪਣੀ ਟੀਮ ਦੇ ਕੋਲ ਦੋ ਹੋਰ ਇੱਕ ਐਕਸਕਲੂਸਿਵ ਲਿਸਟਿੰਗ ਨੇ ਜਿਹੜੀਆਂ MLS ਦੇ ਉੱਤੇ ਨਹੀਂ ਹਨ। ਲੰਡਨ ਇਲਾਕੇ ਦੇ ਵਿੱਚ ਇੱਕ 13,000 ਦੀ ਸਕੁਅਰ ਫੀਟ ਦੀ ਬਿਲਡਿੰਗ ਹੈ ਜਿਹੜੀ ਕਿਰਾਏ ਦੇ ਉੱਤੇ ਚੜੀ ਹੋਈ ਹੈ। 13,000 ਹੀ ਮਹੀਨੇ ਦਾ ਕਿਰਾਇਆ ਆ ਰਿਹਾ ਹੈ ਤੇ ਉਹ ਵੀ ਵਿਕਣ ਲਈ ਤਿਆਰ ਹੈ। ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ, ਤੁਹਾਡੇ ਮੰਥਲੀ ਅਕਾਊਂਟ ਦੇ ਵਿੱਚ ਆਟੋਮੈਟਿਕ ਪੈਸੇ ਆ ਜਾਣੇ, ਕਿਉਂਕਿ ਬੜੀ ਵੱਡੀ ਕੰਪਨੀ ਨੂੰ ਕਿਰਾਏ ਤੇ ਚੜੀ ਹੈ 2038 ਤੱਕ। ਤੇ ਕੀਮਤ ਹੈ ਸਿਰਫ ਪਤਾ ਕਿੰਨੀ, 2.22 ਲੱਖ ਡਾਲਰ ਚ ਤੁਹਾਨੂੰ ਮਿਲ ਜਾਣੀ ਆ ਤੇ 13,000 ਤੁਹਾਡੇ ਇਨਕਮ ਆਉਣੀ ਸ਼ੁਰੂ ਹੋ ਜਾਣੀ ਆ। ਨੰਬਰ 4168817070। ਤੇ ਦੂਸਰਾ ਹੈ ਜੀ, ਇੱਕ ਨਾਗਰਾ ਫਾਲ ਦੇ ਵਿੱਚ ਹੈ, ਲਓ ਜੀ, ਇੱਕ ਨਾਗਰਾ ਫਾਲ ਦੇ ਵਿੱਚ ਬਿਲਡਿੰਗ ਹੈ ਔਰ ਉਹ ਵੀ ਬਿਲਡਿੰਗ ਜਿਹੜੀ ਆ ਬਹੁਤ ਵਧੀਆ ਲੋਕੇਸ਼ਨ, ਫਾਲ ਤੋਂ ਸਿਰਫ 3-4 ਮਿੰਟ ਦੀ ਦੂਰੀ ਦੇ ਉੱਤੇ ਹੈ। ਇਹ ਵੀ ਕਿਰਾਏ ਦੇ ਉੱਤੇ ਚੜੀ ਹੈ। ਇਹਦੇ ਵਿੱਚੋਂ ਤਕਰੀਬਨ 8,000 ਤੋਂ ਔਰ ਕੁਛ ਡਾਲਰ ਜਿਹੜਾ ਕਿਰਾਇਆ, ਯਾਨੀ ਕਿ 8,500 ਡਾਲਰ ਮਹੀਨੇ ਦਾ ਰੈਂਟ ਆ ਰਿਹਾ ਹੈਗਾ। ਤੇ ਇਸ ਦੀ ਜਿਹੜੀ ਕੀਮਤ ਹੈ ਉਹ ਸਿਰਫ ਤੇ ਸਿਰਫ ਹੈ 1.2 ਯਾਨੀ 12 ਲੱਖ ਡਾਲਰ ਦੇ ਵਿੱਚ ਮਿਲ ਜਾਵੇਗੀ। ਨੰਬਰ 4168817070, 416-881-7070 ਤੇ ਤੁਸੀਂ ਜਿਹੜੀ ਹੈਗੀ ਆ ਕਾਲ ਕਰ ਲੈਣੀ ਆ ਸਾਡੀ ਟੀਮ ਨੂੰ। ਤੇ ਜੇਕਰ ਤੁਸੀਂ ਮਾਲਟਨ ਦੇ ਇਲਾਕੇ ਦੇ ਵਿੱਚ, ਬਿਲ ਧਿਆਨ ਦੇ ਨਾਲ ਸੁਣਨਾ, ਮਾਲਟਨ ਵਾਸੀਆਂ ਨੂੰ ਇੱਕ ਸੂਚਨਾ ਹੈ, ਮਾਲਟਨ ਦੇ ਇਲਾਕੇ ਦੇ ਵਿੱਚ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ, ਬੰਗਲੋ, ਤਾਂ ਸਾਡੇ ਕੋਲ ਇੱਕ ਕਲਾਇੰਟ ਹੈ, ਮੋਰਗੇਜ ਦੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ, ਮੋਰਗੇਜ ਅਪਰੂਵਡ ਹੈ, ਤੇ ਤੁਹਾਡੀ ਮੂੰਹ ਮੰਗੀ ਕੀਮਤ ਲਈ ਉਹ ਰਾਤੋ ਰਾਤ ਅਸੀਂ ਘਰ ਉਹਨਾਂ ਨੂੰ ਵੇਚ ਦਾਂਗੇ। ਨੰਬਰ 4168817070। ਹਾਂ, ਤੁਹਾਨੂੰ ਕੋਈ ਪ੍ਰਾਈਵੇਟ ਮੋਰਗੇਜ ਦੀ ਲੋੜ ਹੈ, ਤੁਹਾਨੂੰ ਲੋਨ ਚਾਹੀਦਾ, ਬਿਜ਼ਨਸ ਲੋਨ ਚਾਹੀਦਾ, ਜਾਂ ਕਿਸੇ ਇਨਵੈਸਟਮੈਂਟ ਦੀ ਲੋਨ ਚਾਹੀਦਾ, ਜਾਂ ਫਿਰ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਹੈ ਤੇ ਤੁਸੀਂ ਤੁਹਾਨੂੰ ਲੋਨ ਚਾਹੀਦਾ, ਤਾਂ ਵੀ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਲਓ, ਤੁਹਾਡੀ ਹੈਲਪ ਕਰਾਂਗੇ। 416-881-7070 ਦੇ ਉੱਤੇ ਗੱਲ ਹੋ ਸਕਦੀ ਹੈ ਜੀ। ਸੋ ਜੁੜੇ ਹੋ ਤੁਸੀਂ ਵਤਨ ਉਦੂਰ ਦੇ ਨਾਲ, ਤਕਰੀਬਨ 3-4 ਮਿੰਟ ਹੋਰ ਬਾਕੀ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਵੁੱਡਵਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕੀਤਾ। 416-743-0003 ਤੇ ਕਾਲ ਕਰ ਲੈਣੀ ਆ। ਆਉਣ ਵਾਲੇ ਦਿਨਾਂ ਚ ਕੋਈ ਵੀ ਆਪਣਾ ਫੰਕਸ਼ਨ ਕਰਨਾ ਚਾਹੁੰਦੇ ਹੋ, ਵਧੀਆ ਜਗ੍ਹਾ ਦੇ ਉੱਤੇ ਆਏ ਹੋਏ ਮਹਿਮਾਨ ਵੀ ਨਾਲ ਰਹਿ ਸਕਦੇ ਨੇ, ਕਿਉਂਕਿ ਉੱਥੇ ਨਾਲ ਹੀ ਉਹਨਾਂ ਦਾ ਹੋਟਲ ਹੈ ਜੀ।
1: ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਔਰ ਜਿੱਦਾਂ ਕਿ ਅਸੀਂ ਪਹਿਲਾਂ ਵੀ ਦੱਸ ਕੇ ਹਟੇ ਕਿ ਦਿਨ ਛੋਟੇ ਹੋਣ ਲੱਗ ਗਏ, ਕਿਉਂਕਿ ਆਲਮੋਸਟ ਸਮਰ ਜਿਹੜੀ ਹੈ ਜੀ ਜਾ ਰਹੀ ਹੈਗੀ। ਤੁਸੀਂ ਘਰਾਂ ਦਾ ਕੋਈ ਕੰਮ ਕਰਾਉਣਾ ਆ, ਘਰਾਂ ਦੇ ਬਾਹਰ ਕੋਈ ਸ਼ਾਨਦਾਰ ਕਿਚਨਸ ਬਣਾਉਣੀਆਂ, ਗਰਾਜ ਦੇ ਵਿੱਚ ਕੋਈ ਕਿਚਨਸ ਬਣਵਾਉਣੀਆਂ, ਫੈਂਸੀ ਆ ਗੇਟਸ ਦਾ ਕੋਈ ਕੰਮ ਕਰਾਉਣਾ ਹੈ, ਜਾਂ ਤੁਸੀਂ ਕੋਈ ਰੇਲਿੰਗਸ ਲਵਾਉਣੀਆਂ, ਵੇਸਮੈਂਟ ਵਿੰਡੋ ਕਵਰਸ ਕਰਾਉਣੇ ਆ ਕਿਉਂਕਿ ਸਨੋ ਆਉਣ ਵਾਲੀ ਆ, ਕੋਈ ਸਨ ਰੂਮ ਬਣਵਾਉਣਾ ਆ, ਤੇ ਬਿਲਕੁਲ ਜੀ ਦ ਮਾਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ। ਇਹ ਫੈਬਰੀਕੇਟਰ ਸਪਲਾਇਰ ਨੇ, ਅਸੀਂ ਵਿਦਇਨ ਕੈਨੇਡਾ ਇਹਨਾਂ ਦਾ ਸਾਰਾ ਪ੍ਰੋਡਕਟ ਹੁੰਦਾ ਆ। ਸੋ ਗੱਲਬਾਤ 4379555200 ਤੇ ਹੋ ਸਕਦੀ ਹੈ।
0: ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਸੈਮੀ ਢਿੱਲੋਹਰਾ ਨੇ ਆਉਣਾ ਸੀ, ਕੁਝ ਰੱਖੜੀ ਦੇ ਗਿਫਟ ਤੁਹਾਨੂੰ ਦੇਣੇ ਨੇ ਔਰ ਰੱਖੜੀ ਸਪੈਸ਼ਲ ਚੱਲ ਰਹੇ ਨੇ। ਗੁਰਬਾਣੀ ਰੇਡੀਓ ਤੁਸੀਂ ਕਿਸੇ ਆਪਣੇ ਸਿਸਟਰ ਨੂੰ, ਕਿਸੇ ਮਾਤਾ ਨੂੰ ਲੈ ਕੇ ਦੇਣਾ ਤੇ ਉੱਥੋਂ ਬਹੁਤ ਰੀਜਨੇਬਲ ਕੀਮਤ ਦਿੱਤੀ ਹੋ, ਕਹਿੰਦੇ ਨੇ ਜਿੰਨੀ ਕੋਸਟ ਹੈ ਉਹਦੇ ਉੱਤੇ ਇਸ ਰੱਖੜੀ ਦੇ ਮੌਕੇ ਤੇ ਤੁਹਾਨੂੰ ਦੇ ਦੇਣਾ, ਜਾ ਕੇ ਤੁਸੀਂ ਆਪਣੇ ਪਰਿਵਾਰ ਨੂੰ ਤੋਹਫਾ ਦੇ ਸਕਦੇ ਹੋ। 9052021313 ਤੇ ਕਾਲ ਕਰ ਲਓ। IP ਟੀਵੀ ਚਾਹੀਦਾ ਤੁਹਾਨੂੰ, IP ਬਾਕਸ ਚਾਹੀਦਾ, ਐਪ ਉਹਨਾਂ ਕੋਲ ਕਾਫੀ ਨੇ ਜਿਹੜੇ ਜਿੱਥੇ ਤੁਹਾਨੂੰ ਬਾਕਸ ਦੀ ਜ਼ਰੂਰਤ ਵੀ ਨਹੀਂ ਹੈ। ਪੂਰੇ ਵਰਲਡ 'ਚ ਜਿੱਥੇ ਜਾਓਗੇ ਤੁਸੀਂ ਫਿਲਮਾਂ ਦੇਖੋ, ਟੀਵੀ ਦੇਖੋ, ਹੈਲਪ ਲੈਣ ਲਈ ਨੰਬਰ ਹੈ 905-204-1313।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਜਾਂਦੇ ਜਾਂਦੇ ਇੱਕ ਵਾਰੀ ਫੇਰ ਰੱਖੜੀਆਂ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ। ਔਰ ਨਾਲ ਦੀ ਨਾਲ ਵਤਨ ਦੂਰ ਦੀ ਸਾਰੀ ਟੀਮ ਦੀ ਜਿਹੜੀ ਹੈ ਜੀ ਇਸ ਟਾਈਮ ਅਰਦਾਸਾ ਨੇਪਾਲ ਦੇ ਨਾਲ ਹੈਗੀ, ਜਿਹੜੀ ਹੈ ਕਿ ਨੇਪਾਲ ਚਾਈਨਾ ਦੇ ਬਾਰਡਰ 'ਤੇ ਫਲੱਡ ਆਈ ਹੈ, ਉਹਦੇ ਵਿੱਚ ਬਹੁਤ ਸਾਰੇ ਲੋਕ ਹਲੇ ਵੀ ਜਿਹੜੇ ਜੀ ਮਿਸਿੰਗ ਆ, ਪਰਿਵਾਰ ਉਹਨਾਂ ਨੂੰ ਲੱਭ ਰਹੇ ਨੇ, ਬਟ ਉਹਨਾਂ ਦਾ ਕੋਈ ਜਿਹੜਾ ਜੀ ਅਤਾ ਪਤਾ ਨਹੀਂ ਹੈਗਾ। ਸੋ ਬਿਲਕੁਲ ਜੀ ਅਰਦਾਸ ਜਿਹੜੀ ਜੀ ਆਪਾਂ ਸਾਰਿਆਂ ਨੂੰ, ਵੀ ਸ਼ੁਡ ਕੀਪ ਨੇਪਾਲ ਇਨ ਆਰ ਪ੍ਰੇਅਰਸ ਐਂਡ ਥੈਂਕ ਯੂ ਸੋ ਮਚ। ਆਪਾਂ ਹੁਣ ਜਿਹੜਾ ਜੀ ਮੰਡੇ ਨੂੰ ਮਿਲਦੇ ਹਾਂ ਦੁਬਾਰਾ, ਤੇ ਨਵੇਂ ਰੇਡੀਓ ਪ੍ਰੋਗਰਾਮ ਦੇ ਨਾਲ ਇੱਕ ਨਵੀਂ ਜਿਹੜੀ ਹੈ ਜੀ ਗੱਲਬਾਤ ਤੁਹਾਡੇ ਤੱਕ ਲੈ ਕੇ ਆਵਾਂਗੇ।
0: ਬਿਲਕੁਲ ਜੀ, ਔਰ ਧੰਨਵਾਦ ਕਰਦੇ ਹਾਂ ਅੱਜ ਦਾ ਸਮੋਸਾ ਸਵੀਟ ਫੈਕਟਰੀ ਦਾ ਵੀ, ਉਹਨਾਂ ਵੱਲੋਂ ਵੀ ਰੱਖੜੀ ਦੀਆਂ ਵਧਾਈਆਂ ਤੇ ਮਠਿਆਈ ਲੈਣ ਲਈ ਪਹੁੰਚੋ। ਸਮੋਸਾ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨਾਂ ਨੇ, ਨੰਬਰ ਹੈ 416-213-1165 ਤੇ ਮੋਨਾ ਮਹਿੰਗੀ ਜੀ 416-509-1509 ਤੇ ਨਾਲ ਸਿੰਗਾਪੁਰ ਜੂਲਰ 905-612-1500 ਟਿੱਕਾ ਜੰਕਸ਼ਨ ਦੇ ਸਯੋਗ ਨਾਲ ਵੀ ਅੱਜ ਪ੍ਰੋਗਰਾਮ ਨੂੰ ਪੇਸ਼ ਕੀਤਾ। ਦਿਓ ਇੱਥੇ ਹੀ ਇਜਾਜ਼ਤ, ਪ੍ਰਮਾਤਮਾ ਨੇ ਚਾਹਿਆ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਤੁਸੀਂ ਸਾਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ, ਟੈਲੀਫੋਨ ਨੰਬਰ ਸਾਡਾ ਚੱਲਦਾ ਹੀ ਹੈ 905-799-0999 905-799-0999।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

di Soganda Varga, che se cerca di Tanda Varga. Caute Saggeri Tre Varga, to Delande Hunde Mede Varga. Budde Babble de Hat Tidangori Varga, Amadi di Mitija Hilori Varga. Kaburute Char di Giovanni Varga, che se Piana Dittiho Nishani Varga. ਕਿਉਂ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਅੱਜ ਖੁਸ਼ਤਬਾਦ ਹੋ ਗਏ ਤਾਂ
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
0: ਅੱਜ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
2: ਚਲ ਕੇ ਰਹੇ ਹੋ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਹੋਰ ਕੋਈ ਸੇਵਾ
4: ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
5: चांदी की बैंगल्स और चांदी की पायल
6: इतनी बस नहीं जेंट्स ने चांदी के कड़े चांदी की चेन ते चांदी के ब्रेसलेट
5: बर्तन और चांदी के किसी भी तरह का सामान लेने के लिए वन एंड ओनली सिल्वर हट
6: फोर एंड अवनीजर द इंटरसेक्शन ते मुर्दबारे बाय प्लाजा दे विच सिल्वर हट
5: 6473393521
6: 6473393521 4525 अवनीजर रोड ब्रैम्पटन सिल्वर हट
7: ਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ ਗੱਲਾਂ ਬਾਤਾਂ ਹੋਣਗੀਆਂ 3 ਵਜੇ ਤੱਕ ਗੀਤ ਸੰਗੀਤ ਹੋਵੇਗਾ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਹੈ ਅੱਜ ਦਾ ਦਿਨ ਬੜਾ ਹੀ ਪਿਆਰਾ ਅਤੇ ਬੜਾ ਹੀ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲਾ ਦਿਨ ਹੈ ਕਿਉਂਕਿ ਅੱਜ ਰੱਖੜੀ ਹੈ ਰੱਖੜੀ ਦਾ ਤਿਉਹਾਰ ਜਿਹੜਾ ਹੁੰਦਾ ਇਹ ਭੈਣ ਭਰਾਵਾਂ ਦੇ ਅਤੁੱਟ ਪਿਆਰ ਦਾ ਇੱਕ ਤਿਉਹਾਰ ਵਜੋਂ ਆਪਾਂ ਮਨਾਉਂਦੇ ਹਾਂ ਰੱਖੜੀ ਸਿਰਫ ਭੈਣ ਵੱਲੋਂ ਭਰਾ ਦੇ ਗੁੱਟ ਉੱਪਰ ਬੰਨਿਆ ਸਿਰਫ ਇੱਕ ਧਾਗਾ ਨਹੀਂ ਹੁੰਦਾ ਇਹ ਦੋਵਾਂ ਦੇ ਪਿਆਰ ਦਾ ਸਤਿਕਾਰ ਦਾ ਅਤੇ ਹਰ ਹਾਲਾਤ ਵਿੱਚ ਇੱਕ ਦੂਜੇ ਦੇ ਨਾਲ ਰਹਿਣ ਦਾ ਪ੍ਰਤੀਕ ਵਜੋਂ ਆਪਾਂ ਇਹਨੂੰ ਦੇਖਦੇ ਹਾਂ ਦੁਨੀਆ ਭਾਵੇਂ ਕਿੰਨੀ ਵੀ ਅੱਗੇ ਵੱਧ ਜਾਵੇ ਪਰ ਭੈਣ ਅਤੇ ਭਰਾ ਦਾ ਜਿਹੜਾ ਰਿਸ਼ਤਾ ਹੁੰਦਾ ਗਾ ਉਹ ਦੁਨੀਆਂ ਵਿੱਚ ਹਮੇਸ਼ਾ ਇੱਕ ਦੂਜੇ ਦੇ ਨੇੜੇ ਰਹਿੰਦਾ ਹੈ ਸੋ ਅੱਜ ਸਾਰੀਆਂ ਭੈਣਾਂ ਨੂੰ ਮੁਬਾਰਕ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਦੇ ਉੱਪਰ ਸੋ ਮੈਂ ਇਹ ਗੁਰਜਾਸ਼ ਕਰਦਾ ਵੀ ਜਿਹਦੀਆਂ ਜਿਹਦੀਆਂ ਭੈਣਾਂ ਆਪਣੇ ਨੇੜੇ ਨੇਗੀਆਂ ਉਹਨਾਂ ਤੋਂ ਰੱਖੜੀ ਜ਼ਰੂਰ ਬਣਾਓ ਅਤੇ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਕੈਨੇਡਾ ਵਿੱਚ ਰਹਿੰਦੇ ਭਰਾਵਾਂ ਵਾਸਤੇ ਰੱਖੜੀ ਵੀ ਭੇਜੀਆਂ ਹੋਣਗੀਆਂ ਅਤੇ ਬਹੁਤ ਸਾਰੀਆਂ ਭੈਣਾਂ ਜੋ ਕੈਨੇਡਾ ਵਿੱਚ ਰਹਿੰਦੀਆਂ ਨੇ ਉਹਨਾਂ ਨੇ ਆਪਣੇ ਬੈਕ ਹੋਮ ਮਤਲਬ ਕਿ ਪੰਜਾਬ ਜਾਂ ਜਿੱਥੇ ਵੀ ਰਹਿੰਦੇ ਨੇਗੇ ਉੱਥੇ ਉਹਨਾਂ ਨੂੰ ਜ਼ਰੂਰ ਰੱਖੜੀਆਂ ਭੇਜੀਆਂ ਹੋਣਗੀਆਂ ਸੋ ਮੇਰੇ ਵੱਲੋਂ ਦੁਬਾਰਾ ਫਿਰ ਇਸ ਪਵਿੱਤਰ ਰਿਸ਼ਤੇ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਅਤੇ ਅੱਜ ਦੇ ਇਸ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰਦੇ ਹਾਂ ਇੱਕ ਭੈਣ ਭਰਾ ਦੇ ਇਸ ਤਰ੍ਹਾਂ ਦੇ ਗੀਤ ਦੇ ਨਾਲ ਸੋ ਸੁਣਦੇ ਹਾਂ ਗੀਤ ਉਸ ਤੋਂ ਬਾਅਦ ਫਿਰ ਜੁੜਦੇ ਹਾਂ

0: ਜੀ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੋਨਾ ਮੰਗੀ ਜੀ ਵੀ ਹੋਣਗੇ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਰੱਖੜੀ ਦਾ ਤਿਉਹਾਰ ਆ, ਸਭ ਨੂੰ ਮੁਬਾਰਕਬਾਦ। ਸੋ ਮੋਨਾ ਜੀ ਦਾ ਨੰਬਰ ਨੋਟ ਕਰਕੇ ਰੱਖ ਲਓ, 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 416-509-1509 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ, ਕਰ ਸਕਦੇ ਹੋ। ਜਿਸ ਦਿਨ ਯਾਰ ਮੁਕੰਮਲ ਹੋ ਗਏ ਉਸ ਦਿਨ ਸਾਤੋਂ ਤੁਰ ਨਹੀਂ ਹੋਣਾ। ਮਾਲ ਸਾਹਿਬ
1: ਜੀ,
0: ਜਿਸ ਦਿਨ ਯਾਰ ਮੁਕੰਮਲ ਹੋ ਗਏ
1: ਜੀ,
0: ਉਸ ਦਿਨ ਸਾਤੋਂ ਤੁਰ ਨਹੀਂ ਹੋਣਾ, ਰੂਹ ਵਾਲਾ ਸੁਰ ਹਿੱਲ ਜਾਣਾ ਏ, ਪਿਆਰ ਵਿੱਚ ਜਦ ਜੁਦ ਨਹੀਂ ਹੋਣਾ, ਜਾ ਨਹੀਂ ਹੋਣਾ ਆ ਨਹੀਂ ਹੋਣਾ, ਜਿਸ ਦਿਨ ਸ਼ੁਕਰ ਮਨਾ ਨਹੀਂ ਹੋਣਾ, ਮੈਂ ਤੇ ਉਸ ਦਿਨ ਗੂੰਗਾ ਹੋ ਜੂ ਜਦ ਕੁਝ ਗੁਣ ਗਣਾ ਨਹੀਂ ਹੋਣਾ। ਗੁਣ ਗਣਾਉਂਦੇ ਰਹਿਣਾ ਪੈਣਾ, ਨਹੀਂ ਤਾਂ ਫਿਰ ਬੰਦਾ ਗੂੰਗਾ ਬਣ ਜਾਂਦਾ। ਗੁਣ ਗਣਾਉਣ ਲਈ, ਗਾਉਣ ਲਈ, ਐ ਰੂਹ ਨੂੰ ਖੜਾਉਣ ਲਈ ਆਪਣੇ ਸ਼ਹਿਰ ਦੇ ਵਿੱਚ
1: ਕੋਈ ਵੀ ਚੀਜ਼ ਆ, ਜੇ ਖੜ ਜੂਗੀ ਉਹ ਤਾਂ ਬੇਕਾਰ ਹੋ ਜਾਂਦੀ ਆ। ਪਾਣੀ ਆ, ਪਾਣੀ ਖੜੇ
0: ਮੁਸ਼ਕੇ ਜਾਂਦੇ ਆ,
1: ਗੱਡੀ ਖੜੀ ਜਿੰਗਾਰ ਪੈ ਜਾਂਦੀ ਆ, ਕੋਈ ਵੀ ਚੀਜ਼ ਲਾ ਲਓ,
0: ਦਿਮਾਗ ਖੜੇ ਆ
1: ਉਹ ਸੁਣ ਹੋ ਜਾਂਦੇ ਆ।
0: ਹਾਂ, ਜੇ ਬੰਦੇ ਧੜਕਣ ਖੜ ਜਾਵੇ ਤਾਂ ਉਹ ਜਿਹੜੀ ਮਸ਼ੀਨ ਜੀ ਟੂੰ ਕਰਦੀ ਹੁੰਦੀ ਉਹ ਵੀ ਖੜ ਜਾਂਦੀ ਆ, ਹਨਾ
1: ਜੀ। ਬਿਲਕੁਲ, ਦਿਲ ਦੀ ਬਿਮਾਰੀ ਆ, ਫਿਰ ਕਿਹਨੂੰ ਮਿਲਣਾ ਪਊਗਾ?
0: ਮੋਨਾ ਜੀ ਨੇ ਮਿਲਣ ਇਹਨਾਂ ਡਾਕਟਰ ਨੂੰ ਮਿਲਣਾ ਪੈਣਾ। ਮੋਨਾ ਜੀ ਨੂੰ ਤਾਂ ਮਿਲਣਾ ਕਿਉਂਕਿ ਇਹ ਫਿਰ ਕ੍ਰਿਟੀਕਲ ਇਲਨੈਸ ਕਰ ਦੇਣਗੇ। 416-509-1509 ਮੋਨਾ ਜੀ ਦਾ ਨੰਬਰ ਹੈ। ਸੋ ਕੁਲਦੀਪ ਗਿੱਲ ਸਾਹਿਬ ਸਾਡੇ ਨਾਲ ਆ ਗਏ ਆ। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਇਹਨੂੰ
2: ਜੀ। ਵਪਾਰਾ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਾਡੇ ਮਿੱਤਰ ਵੀ ਨੇ
1: ਜੀ,
0: ਅਜ਼ੀਜ਼ ਵੀ ਨੇ ਤੇ ਬੜੇ ਪਿਆਰੇ ਵੀਰ ਨੇ, ਬਹੁਤ ਮਿਹਨਤ ਵੀ ਕਰਦੇ ਆ ਤੇ ਇਹ ਇੱਕ ਬਹੁਤ ਵਧੀਆ ਆਰਗੇਨਾਈਜ਼ ਕਰ ਰਹੇ ਨੇ ਮੇਲਾ।
1: ਮੇਲਾ ਜੀ,
0: ਮੇਲਾ ਮੇਲੀਆਂ ਦਾ ਯਾਰਾਂ ਵੇਲੀਆਂ ਦਾ ਰਾਂਝਾ, ਭਾਈਆਂ ਨੂੰ ਛੱਡ ਫਕੀਰ ਹੋਇਆ, ਹੀਰ ਛੱਡ ਕੇ ਪੂਰ ਸਹੇਲੀਆਂ ਦਾ।
1: ਵਾਹ ਜੀ ਵਾਹ।
0: ਇੱਕ ਦਿਨ ਅਸਾਂ ਪਰਦੇਸੀਆਂ ਵੀ ਤੁਰ ਜਾਣਾ, ਬੂਹਾ ਮਾਰ ਕੇ ਨਾ ਹਵੇਲੀਆਂ ਦਾ, ਇੱਥੇ ਬਣਦੀ ਗੱਲਬਾਤ। ਗੱਲ ਸਾਹਿਬ ਬਣਦੀ ਕਿ ਨਹੀਂ?
2: ਬਣਦੇ ਆ ਜੀ 100%। ਤੇ ਬਾਕੀ ਤੁਹਾਨੂੰ ਪਤਾ ਹੀ ਆ ਜੀ, ਸਿੰਗਰ ਦੇ ਬਹੁਤ ਹੀ ਵਧੀਆ ਪਹੁੰਚ ਰਹੇ ਨੇ, ਬਿਲਕੁਲ ਫ੍ਰੀ ਮੇਲਾ ਦੇ ਨਾਲ ਨਾਲ ਜਿਹੜਾ ਹੈਗਾ ਪਾਰਕਿੰਗ ਹੈਗੀ ਆ, ਪੂਰਾ ਮੇਲੇ ਦਾ ਜਿਹੜਾ ਆਨੰਦ ਲਿਆ ਜਾਊਗਾ ਜੀ, ਤੇ ਵੈਦਰ ਵੀ ਬਹੁਤ ਵਧੀਆ ਤੇ ਇਨਡੋਰ ਮੇਲਾ ਹੈਗਾ।
0: ਇਹ ਤਾਂ ਇੱਕ ਹੋਰ ਸਾਡਾ ਅਜੀਜ਼ ਹੋਰ ਮਿੱਤਰ ਆ ਜਿਹੜਾ, ਇਹਨੇ ਨਾ ਇੱਕ ਹੋਰ ਨਗੀਨਾ ਜੜਤਾ ਇਸ ਮੇਲੇ ਦੇ ਵਿੱਚ
1: ਜੀ।
0: ਉਹ ਨਗੀਨਾ ਗੱਲ ਸਾਹਿਬ ਦੱਸ ਦਵਾਂ? ਲੀਡ ਰੋਲ ਐਜ਼ ਏ ਐਕਟਰ ਮੈਂ ਕੰਮ ਕੀਤਾ, ਉਹ ਗੀਤ ਸੀਗਾ ਨਾ ਨੁੱਕਰ ਜੀ ਕਰਦੇ ਕਰਦੇ ਚੱਕ ਕੇ ਮੂੰਹ ਨੂੰ ਲਾਤਾ ਨੀ ਇੱਕ ਪਿੱਗ ਮਿੱਤਰਾਂ ਨੇ ਧੱਕੇ ਨਾਲ ਪਿਆ ਤਾ। ਸੋ ਉਹ ਉਹਨਾਂ ਦੀ ਗੀਤ ਆ। ਸੋ ਬਹੁਤ ਸਾਰੇ ਅਨੇਕਾਂ ਹਿੱਟ ਗੀਤ ਦੇਣ ਵਾਲਾ, ਜਿੱਥੋਂ ਮਰਜ਼ੀ ਬੰਗਾ ਚੜਵਾ ਲਈ ਨੇ ਮਿੱਤਰਾਂ ਦਾ ਨਾ ਚੱਲਦਾ, ਹੈਂ ਜੱਟੀ ਸਾਡੇ ਕੀ ਪਰੀਆਂ ਤੋਂ ਸੋਹਣੀ, ਹੈ ਨਾ। ਸੋ ਮਤਲਬ ਕਮਾਲ ਦੇ ਗੀਤ ਨੇ, ਪਰਿਵਾਰਕ ਗੀਤ ਵੀ ਬਹੁਤ ਸਾਰੇ ਆ। ਸੋ ਮੇਰੀ ਮੁਰਾਦ ਆ ਹਰਜੀਤ ਹਰਮਨ ਵੀ ਇਹਨਾਂ ਨੇ ਇਸ ਜਿਹੜੀ ਕੜੀ ਦੇ ਵਿੱਚ ਹੋਰ ਨਗੀਨਾ ਜੜਤਾ, ਜਿਹਨੂੰ ਲੋਕ ਸੁਣ ਲਈ ਉਤਸੁਕ ਹੋਏ ਬੈਠੇ ਆ। ਕੱਲ੍ਹ ਮੇਰੀ ਹਰਜੀਤ ਬਾਈ ਨਾਲ ਗੱਲਬਾਤ ਹੋ ਰਹੀ ਸੀ, ਬਹੁਤ ਬਹੁਤ ਉਹ ਵੀ ਐਕਸਾਈਟਡ ਨੇ ਕਿ ਆ ਕੇ ਮੈਂ ਮਿਲਾਂ। ਸੋ ਕੋਈ ਟਿਕਟ ਨਹੀਂ ਹੈ, ਕਿਉਂ ਬਾਈ ਜੀ?
2: ਜੀ 100%, ਵਪਾਰਾ ਸਾਹਿਬ, ਬਿਲਕੁਲ ਹੀ ਫ੍ਰੀ ਮੇਲਾ, ਫ੍ਰੀ ਪਾਰਕਿੰਗ ਤੇ ਖਾਣ ਪੀਣ ਦੇ ਜਿਹੜੇ ਸਟਾਲ ਵੱਖੋ ਵੱਖਰੇ ਮੇਲੇ ਦੇ ਵਿੱਚ, ਜਲੇਬੀਆਂ ਪਕੌੜੇ ਤੇ ਮੱਛੀ ਵਾਲੇ ਪਕੌੜੇ ਤੇ ਬਾਕੀ ਜਿਹੜਾ ਸਮਾਨ ਹੋਊਗਾ ਜੀ, ਬੱਚਿਆਂ ਵਾਸਤੇ ਵੀ ਐਕਸਾਈਟਮੈਂਟ ਜਿਹੜੀਆਂ ਕਾਫੀ ਜ਼ਿਆਦਾ ਅਟ੍ਰੈਕਸ਼ਨ ਜਿਹੜੀਆਂ ਹੈਗੀਆਂ ਨੇ ਉੱਥੇ।
0: ਤੇ ਹੋਰ ਆਪਣੇ ਨਾਲ ਕੋਈ ਹੈ ਸਿੰਗਰ ਇਸ ਟਾਈਮ?
2: ਜੀ ਸਾਰੇ ਸਿੰਗਰ ਜੀ ਉਹਨਾਂ ਦੇ ਉੱਤੇ ਕੋਈ ਜੁੜੇ ਹੋਏ ਨੇ, ਨਾਲ ਬੈਠੇ ਨੇ ਪ੍ਰੀਤ ਬਰਾੜ ਸਾਹਿਬ, ਫੋੜ ਦਾ ਪਿੱਕਾ ਧੀਰਾ ਗਿੱਲ, ਜੋ ਕਿ ਇੱਕ ਚਿਮਟੇ ਦੇ ਨਾਲ ਜਦੋਂ ਚੜ੍ਹਦੇ ਨੇ ਕਿ ਨਾ ਸਟੇਜ ਵੀ ਕਹਿੰਦੀ ਆ ਵੀ ਖਮਨੀ ਸਟੇਜ ਤੇ ਕੌਣ ਚੜ੍ਹ ਗਿਆ, ਤੇ ਸਟੇਜ ਵੀ ਉੱਦਾਂ ਹੀ ਜਿੱਦਾਂ ਚਿਮਟਾ ਨੱਚਦਾ ਤੇ ਸਟੇਜ ਵੀ ਨੱਚਣ ਲੱਗ ਜਾਂਦੀ ਆ। ਬਰਾੜ ਸਾਹਿਬ ਕੈਰੀ ਆਨ ਜੀ, ਕਰੋ।
0: ਬਰਾੜ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ। ਪਰ ਵਧੀਆ ਮਿਲ ਜਾਣ, ਪਰ ਹੁੰਦੇ ਆ ਮਜੀਸ਼ੀਅਨ ਜਿਹੜੇ, ਉਹ ਜਦੋਂ ਸਾਥ ਦਿੰਦੇ ਆ ਫਿਰ ਗੱਲਬਾਤ ਬਣਦੀ ਆ। ਫਿਰ ਫੋੜ ਦਾ ਫਿੱਕਾ ਹੋਵੇ, ਫੋੜ ਦਾ ਫਰਾਟੇ ਮਾਰਦਾ ਆਉਂਦਾ, ਉਹ ਬਹੁਤ ਕਮਾਲ ਦਾ ਗੀਤ ਆ, ਇਹਨਾਂ ਦਾ ਵਿੱਚ ਹੀ ਸਾਰਾ ਇਹਨਾਂ ਨੇ ਕੈਨੇਡੀਅਨ ਲਾਈਫ ਵੀ ਲੈ ਲਿਆ। ਸੋ ਬਰਾੜ ਸਾਹਿਬ ਤਿਆਰੀਆਂ ਪੂਰੀਆਂ ਫਿਰ?
2: ਬਿਲਕੁਲ ਤਿਆਰੀਆਂ ਜੀ, ਬਸ ਸਾਰਿਆਂ ਨੂੰ ਬੇਨਤੀ ਹੈ ਵੀ ਪਰਿਵਾਰਾਂ ਸਹਿਤ ਬੱਚਿਆਂ ਨਾਲ ਬਜ਼ੁਰਗਾਂ ਨੂੰ ਨਾਲ ਲੈ ਕੇ ਫੁੱਲ ਫੈਮਿਲੀ ਆਓ, ਸਾਰੀਆਂ ਫੈਮਿਲੀਆਂ ਘਰੋਂ ਕੋਈ ਬੰਦਾ ਨਾ ਆਵੇ, ਰਵੇ ਘਰੇ, ਤੇ ਕਿਉਂਕਿ ਮਿਸ ਨਾ ਕਰਨ। ਬਹੁਤ ਵਧੀਆ ਕਲਾਕਾਰ, ਬਹੁਤ ਵਧੀਆ ਸਾਰਾ ਅਰੇਂਜਮੈਂਟ ਉੱਥੇ, ਮੀਂਹ ਕਣੀ ਦੀ ਕੋਈ ਟੈਨਸ਼ਨ ਨਹੀਂ, ਕੋਈ ਗਰਮੀ ਦੀ ਪ੍ਰੋਬਲਮ ਨਹੀਂ, ਇਨਡੋਰ ਮੇਲਾ ਤੇ ਹੁੰਮ ਹੁਮਾ ਕੇ ਪਹੁੰਚੋ ਸਾਰੇ, ਤੇ ਸਾਰੇ ਟੌਪ ਦੇ ਕਲਾਕਾਰ ਨੇ ਜੀ, ਮੈਨੂੰ ਛੱਡ ਕੇ ਸਾਰੇ ਟੌਪ ਦੇ ਨੇ।
0: ਇੱਦਾਂ ਨੀ ਹੈ, ਇੱਦਾਂ ਨੀ ਹੈ, ਕਹਿੰਦੇ ਮਿਸ ਨਾ ਕਰਨ, ਮਿਸ ਇਹ ਵੀ ਕਰਦੇ ਆ, ਮਿਸ ਪੂਜਾ, ਮਿਸ ਨਾ ਕਰਨ, ਮਿਸ ਪੂਜਾ, ਹਾਂ ਮਿਸ ਪੂਜਾ, ਮਿਸ ਪੂਜਾ ਨਾਲ ਬੜੇ ਹਿੱਟ ਗੀਤ ਇਹਨਾਂ ਨੇ ਦਿੱਤੇ ਆ। ਸੋ ਬਰਾੜ ਸਾਹਿਬ, ਅਸੀਂ ਵੀ ਤੁਹਾਨੂੰ ਸੁਣਨ ਲਈ ਬਹੁਤ ਉਤਸੁਕ ਹਾਂ, ਬਹੁਤ ਬਹੁਤ ਸਾਰੀਆਂ ਫੈਮਿਲੀ ਤੁਹਾਨੂੰ ਸੁਣਨ ਲਈ ਪਹੁੰਚ ਰਹੀਆਂ ਨੇ, ਸੋ ਬੈਸਟ ਵਿਸ਼ਸ, ਗੁੱਡ ਲੱਕ।
2: ਥੈਂਕ ਯੂ ਬਾਈ, ਥੈਂਕ ਯੂ। ਧੀਰਾ ਗਿੱਲ ਨੇ ਜੀ ਨਾਲ ਸਾਡੇ, ਇਹਨਾਂ ਨਾਲ ਕਰੋ ਗੱਲ ਜੀ।
0: ਜੀ ਜੀ ਧੀਰੇ ਧੀਰੇ ਬਾਈ ਜੀ, ਆਇਆਂ ਨੂੰ ਵੈਲਕਮ।
3: ਸਤਿ ਸ੍ਰੀ ਅਕਾਲ ਬੋਪਰਾਜ ਸਾਹਿਬ, ਆਪ ਜੀ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕੱਲ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ, ਸੋ ਤੁਹਾਡੀ ਸ਼ਖਸੀਅਤ ਐਸੀ ਆ, ਬੜੀ ਪਿਆਰ ਵਾਲੀ, ਮੋਹ ਵਾਲੀ ਆ, ਸੋ ਤੁਹਾਡੀਆਂ ਵੀ ਤਿਆਰੀਆਂ ਚੱਲਦੀਆਂ। ਅੱਜ ਰਿਹਰਸਲ ਮੇਰਾ ਖਿਆਲ 3-4 ਵਜੇ ਸ਼ੁਰੂ ਹੋ ਜਾਣੀ ਹੈ।
3: 4 ਵਜੇ ਰਿਹਰਸਲਾਂ ਸ਼ੁਰੂ ਹੈ ਜੀ, ਇਹ ਪੂਰੀਆਂ ਤਿਆਰੀਆਂ ਨੇ ਜੀ। ਸਾਰਿਆਂ ਨੂੰ ਸੱਦਾ ਹੈ ਜੀ, ਬੇਨਤੀ ਹੱਥ ਜੋੜ ਕੇ ਵੀ ਤੁਸੀਂ ਸਾਰੇ ਜਾਣੇ ਟਾਈਮ ਸਿਰ ਪਹੁੰਚਿਓ, ਅਤੇ ਆਪਾਂ ਕੱਲ੍ਹ ਨੂੰ ਬ੍ਰਹਮਟਨ ਫੇਅਰ ਗਰਾਊਂਡ 'ਚ ਲਾਉਣੀਆਂ ਰੌਣਕਾਂ। ਪੰਜਾਬ ਦਾ ਮੇਲਾ ਹੈ, ਤੁਹਾਡਾ ਆਪਣਾ ਮੇਲਾ ਹੈ, ਮੇਲਾ ਮੇਰਾ ਰੰਗਲਾ ਪੰਜਾਬ। ਸੋ ਸਾਰਿਆਂ ਨੇ ਰੰਗਲੇ ਪੰਜਾਬ ਨੂੰ ਹੋਰ ਰੰਗਲਾ ਤੁਸੀਂ ਆ ਕੇ ਬਣਾਉਣਾ ਸਾਰਿਆਂ ਨੇ ਜੀ। ਬੋਪਰਾਜ ਸਾਹਿਬ, ਤੁਸੀਂ ਟਾਈਮ ਸਿਰ ਪਹੁੰਚਣਾ ਜੀ, ਤੁਹਾਡੀ ਸੰਗਤ ਮੰਨਣੀ ਅਸੀਂ, ਕਿਉਂਕਿ ਤੁਹਾਡੇ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ।
0: ਮੈਮ ਬਿਲਕੁਲ ਬਾਈ, ਮੈਂ ਪਹਿਲਾਂ ਪਹੁੰਚ ਜਾਣਾ, ਸੋ ਇਕੱਠੇ ਆਪਾਂ ਬੈਠ ਕੇ ਰੌਣਕਾਂ ਲਾਵਾਂਗੇ। ਸੋ ਹਰਜੀਤ ਹਰਮਨ ਬਾਈ ਵੀ ਪਹੁੰਚ ਰਹੇ, ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ, ਉਹਨਾਂ ਨੇ ਹਾਜ਼ਰੀ ਲਗਵਾਉਣੀ ਆ। ਸੋ ਧੀਰਾ ਗਿੱਲ ਉਹਨਾਂ ਦਾ
3: ਬਿਲਕੁਲ ਜੀ
0: ਇੱਕ ਵੱਖਰਾ ਅੰਦਾਜ਼ ਆ ਜਿਹੜਾ, ਉਹ ਤੁਹਾਨੂੰ ਦੇਖਣ ਨੂੰ ਮਿਲਣਾ। ਪਹਿਲਾਂ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਇਹਨਾਂ ਨੂੰ ਦੇਖਿਆ ਇੱਥੇ ਇੱਕ ਵਾਰ, ਮੈਂ ਕਿਹਾ ਯਾਰ ਚੁੰਮਟਾ ਲੈ ਕੇ ਮੁੰਡਾ ਚੜ੍ਹੇ, ਮੈਂ ਬਾਅਦ 'ਚ ਕਿਹਾ, ਮੈਂ ਕਿਹਾ ਯਾਰ ਮਿਲ ਕੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਸੋ ਜਿਹੜਾ ਬੰਦਾ ਕੋਈ ਚੰਗਾ ਗਾਇਕ ਆ, ਚੰਗਾ ਲਿਖਦਾ, ਚੰਗਾ ਲਿਖਾਰੀ ਆ, ਚੰਗਾ ਬੋਲਦਾ, ਚੰਗਾ ਬੋਲਰ ਕੋਈ ਵੀ ਆ, ਜਦੋਂ ਤੁਸੀਂ ਉਹਨੂੰ ਐਪਰੀਸ਼ੀਏਟ ਕਰ ਦਿੰਦੇ ਹੋ ਤਾਂ ਉਹ ਦੁੱਗਣਾ ਹੋ ਜਾਂਦਾ, ਆਕਸੀਜਨ ਦਾ ਕੰਮ ਕਰਦੀ ਆ। ਕਿਉਂ ਤੀਰਾ ਸਾਹਿਬ?
3: ਬਿਲਕੁਲ ਜੀ, ਬਿਲਕੁਲ ਜੀ। ਜਿਹੜੀ ਹੱਲਾਸ਼ੇਰੀ ਆ ਜੀ, ਜਦੋਂ ਭਰਾਵਾਂ ਦਾ ਤੁਹਾਡਾ ਸਾਥ ਹੁੰਦਾ ਜੀ ਨਾਲ, ਉਹ ਫਿਰ ਆਰਟਿਸਟ ਵੀ ਦੂਣਾ ਹੋ ਜਾਂਦਾ, ਕਿਉਂਕਿ ਕਲਾਕਾਰ ਘਰੇ ਬੈਠਾ ਜਿੰਨੀਆਂ ਮਰਜ਼ੀ ਹੇਕਾਂ ਲਾਈ ਜਾਵੇ, ਕਲਾਕਾਰ ਜਦੋਂ ਸਰੋਤੇ ਉਹਨੂੰ ਪਿਆਰ ਕਰਦੇ ਆ, ਤੁਹਾਡੇ ਵਰਗੇ ਭਰਾ ਪਿਆਰ ਕਰਦੇ ਨੇ, ਸੰਸੀਆ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਹੁੰਦਾ ਇੰਡਸਟਰੀ 'ਚ, ਉਦੋਂ ਫਿਰ ਸਾਡੇ ਵਾਸਤੇ ਸ਼ਬਦ ਨਹੀਂ ਹੈਗੇ ਵੀ ਅਸੀਂ ਕਿੱਦਾਂ ਸ਼ੁਕਰਾਨਾ ਕਰੀਏ ਆਪ ਸਭ ਦਾ। ਸੋ ਬਹੁਤ ਧੰਨਵਾਦ ਆ, ਜਦੋਂ ਵੀ ਕੈਨੇਡਾ ਆਈਦਾ ਤੁਸੀਂ ਇੰਨੇ ਪਿਆਰ ਨਾਲ ਨਵਾਜਦੇ ਹੋ। ਜਿਹੜੇ ਨਵੇਂ ਗੀਤ ਰਿਲੀਜ਼ ਹੋਏ ਆ ਜੀ ਲਾਸਟ ਮੰਥ ਵੀ, ਇਸ ਮੰਥ ਵੀ EPI 4 ਗੀਤਾਂ ਦੀ, ਉਸ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ। ਸੋ ਕੱਲ੍ਹ ਨੂੰ ਵੀ ਤੁਸੀਂ ਆ ਕੇ ਮੇਲੇ ਦੇ ਵਿੱਚ ਆਪਣੇ ਪਿਆਰ ਨਾਲ ਨਵਾਜਣਾ ਜੀ, ਮੇਲਾ ਮੇਰਾ ਰੰਗਲਾ ਪੰਜਾਬ 'ਤੇ ਉੱਥੇ ਨਵੇਂ ਗਾਣੇ ਗਾਵਾਂਗੇ ਆਪਾਂ, ਨਵੇਂ ਲੋਕ ਤਾਂ ਸੁਣਾਵਾਂਗੇ ਤੁਹਾਨੂੰ ਜੀ।
0: ਬਹੁਤ ਬਹੁਤ ਸ਼ੁਕਰੀਆ ਬਾਈ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਕੁਲਦੀਪ ਬਾਈ ਹੈਗੇ ਆ, ਕਰਾਇਓ ਗੱਲ।
2: ਥੈਂਕ ਯੂ
4: ਜੀ ਵਪਾਰ ਸਾਹਿਬ ਜੀ।
0: ਜੀ ਬਾਈ ਜੀ, ਤਿਆਰੀਆਂ ਅਸੀਂ ਇੱਥੋਂ ਹੋਕਾ ਦਿੰਦੇ ਰਹਿਣਾ, ਸੋ ਕੱਲ ਨੂੰ ਕਿੰਨੇ ਵਜੇ ਸ਼ੁਰੂ ਹੋ ਜਾਊਗਾ?
4: ਕੱਲ ਨੂੰ ਜੀ 12 ਵਜੇ ਜਿਹੜਾ ਹੈਗਾ ਸ਼ੁਰੂ ਹੋ ਜਾਊਗਾ, ਤੇ 8 ਵਜੇ ਤੱਕ ਚੱਲੂਗਾ ਸ਼ਾਮ ਨੂੰ ਜੀ।
0: ਜਲੇਬੀਆਂ ਦੇਸੀ ਘਿਓ ਦੀਆਂ ਮਿਲਣਗੀਆਂ ਉੱਥੇ?
4: 100% ਜੀ ਪਿਓਰ ਦੇਸੀ ਘਿਓ ਜੀ।
0: ਆ ਚੱਕ ਤੇ ਐ ਮੇਲੇ ਦਾ ਮਾਹੌਲ ਹੋਣਾ, ਅਖਬਾਰ ਤੇ ਜਿਵੇਂ ਜਲੇਬੀਆਂ ਰੱਖ ਕੇ ਖਾ ਲਿਆ ਜਣਾ,
4: ਜਿਹੜਾ ਫੂਡ ਟਰੱਕ ਵਾਲਾ ਕਹਿੰਦਾ ਫਰੈਸ਼ ਫਰੈਸ਼ ਜਿਹੜੀ ਹੈਗੀ ਆ ਪੜਕੇ ਲੈ ਕੇ ਆਉਂਦੇ ਆ ਲੇਕ ਦੇ ਵਿੱਚੋਂ ਮੱਛੀਆਂ, ਤੇ ਉਹ ਵੀ ਕਹਿੰਦੇ ਤਾਜ਼ੀਆਂ ਤਾਜ਼ੀਆਂ ਮਿਲਣਗੀਆਂ ਜੀ।
0: ਹਲੋ, ਸੋ ਬਹੁਤ ਬਹੁਤ ਧੰਨਵਾਦ ਬਾਈ ਜੀ, ਅਸੀਂ ਫਿਰ ਗਾਹੇ ਬਗਾਹੇ ਦੱਸ ਦੇਵਾਂਗੇ ਫੇਅਰ ਗਰਾਊਂਡ ਦੇ ਵਿੱਚ ਕੱਲ੍ਹ ਨੂੰ ਮੇਲਾ, ਜਿੱਥੇ ਬਹੁਤ ਸਾਰੇ ਆਰਟਿਸਟ ਹੋਰ ਪਹੁੰਚ ਰਹੇ ਆ। ਸੋ ਬਾਈ ਉਹਨਾਂ ਦਾ ਸਕੇਜੂਲ ਬਹੁਤ ਬੜਾ ਟਾਈਟ ਆ, ਕਿਉਂਕਿ ਤੁਹਾਨੂੰ ਪਤਾ ਇੱਕ ਦਿਨ ਪਹਿਲਾਂ ਸਾਰੀਆਂ ਰਿਹਰਸਲ, ਸਾਰੇ ਮਿਊਜ਼ੀਸ਼ਨ, ਸਾਰਾ ਕੁਝ ਤਾਮ ਜਾਮ ਦੇਖਣਾ, ਸਾਰਾ ਕੁਝ। ਸੋ ਕੁਲਦੀਪ ਬਾਈ ਜੀ, ਥੈਂਕ ਯੂ ਵੈਰੀ ਮੱਚ।
4: ਬਹੁਤ ਬਹੁਤ ਧੰਨਵਾਦ ਵਪਾਰਾ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ। ਸੋ ਲਓ ਜੀ, ਆਪਾਂ ਚੱਲਦੇ ਹਾਂ ਮੋਨਾ ਮਹਿੰਗੀ ਜੀ ਕੋਲੋਂ। ਮੋਨਾ ਜੀ, ਜਿਵੇਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ
5: ਜੀ,
0: ਕਿ ਬਹੁਤੀ ਬਾਰੇ ਹੁੰਦਾ ਕਿ ਅਸੀਂ ਸੋਚ ਲੈਂਦੇ ਹਾਂ ਕਿ ਯਾਰ ਇੰਸ਼ੋਰੈਂਸ ਕਰਵਾਉਣ ਦੇ ਲਈ ਹਜੇ ਥੋੜਾ ਜਿਹਾ ਪੈਰਾਂ ਸਰ ਹੋ ਜਾਈਏ।
5: ਬਿਲਕੁਲ ਜੀ,
0: ਤੇ ਸਾਰੀ ਜ਼ਿੰਦਗੀ ਬੰਦਾ ਪੈਰਾਂ ਸਰ ਹੀ ਨਹੀਂ ਹੁੰਦਾ, ਜਾਨੂੰ ਪੈਰ ਚੱਕੇ ਜਾਂਦੇ ਆ
5: ਜੀ, ਬਿਲਕੁਲ ਚਾਰ ਪਾਈ ਚੱਕ ਲੈਂਦੇ।
0: ਸੋ ਉਦੋਂ ਪਹਿਲਾਂ ਪੈਰਾਂ ਸਰ ਹੋ ਜਾਈਏ, ਪੋਜ਼ਿਟਿਵ ਰਹਿਣਾ ਚਾਹੀਦਾ ਬੰਦੇ ਨੂੰ, ਹਮੇਸ਼ਾ ਪੋਜ਼ਿਟਿਵ ਸੋਚੋ। ਜਦੋਂ ਨਾ ਕੋਈ ਦਿੱਕਤ ਤਕਲੀਫ ਜ਼ਿੰਦਗੀ 'ਚ ਆਉਂਦੀ ਆ, ਪ੍ਰੋਬਲਮ ਆਉਂਦੀ ਆ, ਜਦੋਂ ਤੁਸੀਂ ਉਸ ਪ੍ਰੋਬਲਮ ਦੇ ਉੱਤੇ ਸਮਾਈਲ ਕਰਕੇ ਉਹਨੂੰ ਇਹ ਕਹਿਣ ਲੱਗ ਗਏ ਆ ਗਲੇ ਲੱਗ ਜਾ, ਹਨਾ,
5: ਬਿਲਕੁਲ
0: ਖੁਸ਼ੀ ਨੂੰ ਤਾਂ ਹਰੇਕ ਕਹਿੰਦਾ ਆ ਗਲੇ ਲੱਗ ਜਾ, ਜੇ ਪ੍ਰੋਬਲਮ ਆਈ ਉਹਨੂੰ ਵੀ ਕਹਿਣਾ ਵੀ ਆ ਗਲੇ ਲੱਗ ਜਾ, ਕਿਉਂਕਿ ਉਹ ਤਾਂ ਭੱਜਣ ਦੀ ਲੋੜ ਨਹੀਂ, ਉਹਨੂੰ ਫੇਸ ਕਰਨਾ ਪੈਣਾ, ਸੋ ਉਹ ਆਪਣੇ ਆਪ ਭੱਜਣ ਲੱਗ ਜੂਗੀ
5: ਜੀ। ਬਿਲਕੁਲ,
0: ਹਨਾ,
5: ਉਹ ਤਾਂ ਦੇਖੋ ਦੁਨੀਆਂ ਦਾ ਦਸਤੂਰ ਹੀ ਹੈ ਜੀ, ਜਿਹੜੀ ਚੀਜ਼ ਤੋਂ ਤੁਸੀਂ ਭੱਜੋਗੇ ਉਹ ਤੁਹਾਡੇ ਮਗਰ ਆਊਗੀ।
0: ਹਾਂ, ਦੂਜੀ ਗੱਲ
5: ਭਜਾਉਗੇ ਉਹ ਤੋਂ ਦੂਰ ਜਾਊ,
0: ਉਹ ਦੂਰ ਜਾਊਗੀ। ਜਦੋਂ ਤੁਸੀਂ ਜੇ ਥੋਟ ਤੁਹਾਡੇ ਆਵੇ ਦਿਮਾਗ ਦੇ ਵਿੱਚ ਕਿ ਨਹੀਂ ਯਾਰ ਆਹ ਤਾਂ ਨਹੀਂ ਹੋਣਾ, ਆਹ ਤਾਂ ਨਹੀਂ ਹੋਣਾ, ਐਂ ਹੋ ਜੂ ਮੇਰੀ ਜ਼ਿੰਦਗੀ 'ਚ, ਆਹ ਕੀ ਹੋ ਗਿਆ, ਉਹ ਕੀ ਹੋ ਗਿਆ, ਐਂ ਤਾਂ ਨਹੀਂ ਹੋਣਾ, ਹੁਣ ਤਾਂ ਲੁੱਟੇ ਗਏ ਪੱਟੇ ਗਏ ਤਬਾਹ ਹੋ ਗਏ
5: ਜੀ,
0: ਹਨਾ, ਉਹ ਉਦਾਂ ਦੇ ਥੋਟ ਆ ਜਿਹੜੇ ਜੇ ਤੁਸੀਂ ਉਹਨਾਂ ਨੂੰ ਆਉਣਗੇ, ਉਹ ਆਉਂਦੇ ਆ ਹਰੇਕ ਦੀ ਜ਼ਿੰਦਗੀ 'ਚ ਆਉਂਦੇ ਆ, ਪਰ ਉਹਨਾਂ ਨੂੰ ਰੋਕਣਾ ਤੁਸੀਂ ਆ। ਜੇ ਉਹਨਾਂ ਨੂੰ ਤੁਸੀਂ ਰੋਕਤਾ ਇੱਕ ਵਾਰ, ਰੋਕਤਾ ਉਹ ਫਿਰ ਦੂਜੀ ਵਾਰ ਆਊ, ਫਿਰ ਤੁਸੀਂ ਦੂਜੀ ਵਾਰ ਵੀ ਰੋਕਤਾ, ਫਿਰ ਤੀਜੀ ਵਾਰ ਆਊ, ਤੁਸੀਂ ਤੀਜੀ ਵਾਰ ਵੀ ਰੋਕਤਾ, ਚੌਥੀ, ਪੰਜਵੀਂ, ਛੇਵੀਂ, ਉਹ ਕਹਿੰਦਾ ਯਾਰ ਛੱਡ, ਫਿਰ ਉਹ ਕਹਿੰਦਾ ਵੀ ਇਹ ਤਾਂ ਨੋ ਵੈਲਕਮ ਆ ਇੱਥੇ ਤਾਂ ਮੇਰਾ, ਮੈਨੂੰ ਜਾਣ ਦਾ ਕੋਈ ਫਾਇਦਾ ਨਹੀਂ। ਜੇ ਕੋਈ ਭਿਖਾਰੀ ਦਰ ਤੇ ਤੁਹਾਡੇ ਮੰਗਣ ਆ ਗਿਆ, ਤੁਸੀਂ ਉਹਨੂੰ ਕੁਛ ਨਹੀਂ ਦਿੱਤਾ, ਉਹ ਦੂਜੀ ਵਾਰ ਆ ਗਿਆ, ਤੀਜੀ ਵਾਰ ਆ ਗਿਆ, ਚੌਥੀ ਵਾਰ ਉਹ ਤੁਹਾਡਾ ਦਰਸ਼ਕ ਗਾਹ ਨਿਕਲੂ, ਉਹ ਕਹਿੰਦਾ ਛੱਡ, ਪਰ ਟਾਈਮ ਖਰਾਬ ਕਰਨਾ, ਇੱਥੇ ਇੱਥੋਂ ਆਪਾਂ ਨੂੰ ਕੁਛ ਨਹੀਂ ਮਿਲਣਾ, ਉਹ ਫਿਰ ਨੈਗੇਟਿਵ ਥੋਟ ਵੀ ਕਹਿਣਗੇ ਯਾਰ ਇੱਥੋਂ ਮੈਨੂੰ ਕੱਖ ਨਹੀਂ ਮਿਲਣਾ, ਇਹਨੇ ਕਿਹੜਾ ਮੈਨੂੰ ਬੰਨ ਦੇਣਾ। ਸੋ ਜਦੋਂ ਹੁਣ ਅਸੀਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਤੇ ਅਸੀਂ ਇੰਸ਼ੋਰੈਂਸ ਬਾਬਤ ਵੀ ਕਈ ਵਾਰ ਇਹੀ ਸੋਚਣ ਲੱਗ ਜਾਂਦੇ ਹਾਂ, ਗੱਲ ਸਿਰਫ ਮੈਨੂੰ ਲੱਗਦਾ ਹੁੰਦਾ ਕਿ ਸੋਚ ਤੇ ਆ, ਅਸੀਂ ਪਹਿਲਾਂ ਜਿੰਨੀ ਅਸੀਂ ਪੇਮੈਂਟ ਕਮਾਉਂਦੇ ਹਾਂ ਕਿਸੇ ਵੀ ਕੰਮ ਦੇ ਵਿੱਚ, ਚਾਹੇ ਉਹ ਟਰੈਕਿੰਗ 'ਚ ਟੈਕਸੀ 'ਚ ਕੋਈ ਵੀ ਕੰਮ ਕਰਦੇ ਹਾਂ, ਅਸੀਂ ਸੋਚਦੇ ਹਾਂ ਕਿ ਯਾਰ ਆਹ ਖਰਚ ਲਿਆ, ਆਹ ਖਰਚ ਲਿਆ, ਆਹ ਖਰਚ ਲਿਆ, ਆਹ ਮੇਰੀ ਸੇਵਿੰਗ ਹੋ ਗਈ ਆ। ਜੇ ਪਹਿਲਾਂ ਹੀ ਆਪਾਂ ਕਹਿ ਦਈਏ ਕਿ ਆਹ ਮੇਰੀ ਸੇਵਿੰਗ ਆ, ਹੁਣ ਮੈਂ ਇਹਦੇ 'ਚੋਂ ਖਰਚੇ ਕਰਨੇ ਆ,
5: ਬਿਲਕੁਲ,
0: ਹੁਣ ਸੇਵਿੰਗ ਬੰਦਾ ਕਹਿੰਦਾ ਯਾਰ ਪੈਸੇ ਤਾਂ ਮੈਂ ਇੰਨੇ ਕਮਾਏ, ਸੇਵਿੰਗ ਇੰਸ਼ੋਰੈਂਸ ਮੈਂ ਕਿੱਥੋਂ ਕਰਾ ਲਵਾਂ, ਇਹ ਕਾਹਦੀ ਸੇਵਿੰਗ ਆ? ਇੰਸ਼ੋਰੈਂਸ ਵਿੱਚ ਕ੍ਰਿਟੀਕਲ ਇਲਨੈਸ ਸੇਵਿੰਗ ਆ, ਤੁਸੀਂ ਉਹਦੇ ਵਿੱਚ $100 ਕੱਢ ਲਓ ਵੀ ਯਾਰ ਮੈਂ, ਜਾਂ $50 ਕੱਢ ਲਓ ਵੀ ਯਾਰ ਮੈਂ ਬਾਈ 50 ਤਾਂ ਮੈਂ ਇੱਕ ਤਰ੍ਹਾਂ ਦੇ ਸੇਵਿੰਗ ਅਕਾਊਂਟ 'ਚ ਪਾ ਲਏ ਜਾਂ ਮੈਂ ਆਪਣੀ ਕ੍ਰਿਟੀਕਲ ਇਲਨੈਸ ਦੇ ਵਿੱਚ ਪਾ ਲਏ ਮਨੀ ਬੈਕ ਵਾਲੀ 'ਚ, ਉਹ ਤੁਹਾਡੇ ਇੱਕ ਤਾਂ ਦੋ ਕੰਮ ਕਰ ਗਈ, ਇੱਕ ਤਾਂ ਤੁਹਾਡੀ ਸੇਵਿੰਗ ਦੀ ਆਦਤ ਪਾ ਗਈ, ਇੱਕ ਤੁਹਾਡੀ ਉਹ ਨਾਲ ਦੀ ਨਾਲ ਹੀ ਇਨਵੈਸਟਮੈਂਟ ਵਾਂਗੂ ਤੁਸੀਂ ਉਹ 'ਚੋਂ ਪੈਸੇ ਜਦੋਂ ਤੁਹਾਨੂੰ ਜ਼ਰੂਰਤ ਹੋਈ ਉਹ 'ਚੋਂ ਬਾਅਦ 'ਚ ਐਂਡ 'ਤੇ ਜਾ ਕੇ ਤੁਸੀਂ ਉਹ ਕੱਢ ਕੇ ਵਰਤ ਲੈਣੇ ਆ, ਜੇ ਨਾ ਤੁਹਾਨੂੰ ਕੁਛ ਵੀ ਹੋਵੇ, ਜੇ ਹੋ ਗਿਆ ਤਾਂ ਲੰਬਸਮ ਮਿਲ ਜਾਣੇ ਆ।
5: ਬਿਲਕੁਲ,
0: ਹੁਣ ਤੁਸੀਂ ਸੇਵਿੰਗ ਨਹੀਂ ਕਰ ਰਹੇ, ਇੰਸ਼ੋਰੈਂਸ ਲਈ ਹੋਈ ਆ। ਜੇ ਤੁਸੀਂ ਇੰਸ਼ੋਰੈਂਸ ਦੇ ਪੁਆਇੰਟ ਆਫ ਵਿਊ ਤੋਂ ਦੇਖੋਗੇ ਤਾਂ ਇੱਕ ਪਾਸੇ ਸੇਵਿੰਗ ਵੀ ਹੈਗੀ ਆ, ਇੱਕ ਪੰਥ ਦੋ ਕਾਜ ਹੋ ਗਏ।
5: ਜੀ ਜੀ ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਪੈਰਾਂ 'ਤੇ ਖੜੇ ਹੋ ਜਾਈਏ ਫਿਰ ਇੰਸ਼ੋਰੈਂਸ ਕਰਾਵਾਂਗੇ।
0: ਹਾਂ,
5: ਸ਼ਾਇਦ ਜਦੋਂ ਪੈਰਾਂ 'ਤੇ ਖੜੇ ਹੋ ਕੇ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਸ਼ਾਇਦ ਅਸੀਂ ਫੇਸ ਕਰ ਲਈਏ।
0: ਹਾਂ,
5: ਪਰ ਜਦੋਂ ਪੈਰਾਂ 'ਤੇ ਖੜੇ ਨਹੀਂ ਹੈਗੇ ਜੇ ਉਦੋਂ ਕੋਈ ਪ੍ਰੋਬਲਮ ਆ ਗਈ ਫਿਰ।
0: ਮੈਨੂੰ ਬਾਈ ਕਿਸੇ ਨੇ 20 ਸਾਲ ਪਹਿਲਾਂ ਕਿਹਾ ਸੀ ਵੀ ਕ੍ਰਿਟੀਕਲ ਇਲਨੈਸ ਕਰਾਉਣੀ, ਮੈਂ ਇਹਦੀ ਕੀ ਲੋੜ ਆ,
5: ਇਹਦੀ ਕੀ ਲੋੜ ਆ,
0: ਇਹਦੀ ਮੈਂ ਕਿਹਾ ਕੀ ਲੋੜ ਆ, ਆਏ ਨਹੀਂ ਕੁਛ ਹੁੰਦਾ ਹੈਗਾ। ਪਰ ਉਹ ਜਦੋਂ ਮੈਂ ਕਰਾਉਣੀ ਬਈ ਉਹ ਤੋਂ ਬਾਅਦ ਜੇ ਆ ਕੇ ਉਹ ਤੋਂ ਬਹੁਤ ਫਰਕ ਪੈ ਗਿਆ ਪ੍ਰੀਮੀਅਮ, ਉਦੋਂ ਦਾ ਪ੍ਰੀਮੀਅਮ ਦਾ ਬਹੁਤ ਫਰਕ ਪੈ ਗਿਆ, ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ 20 ਸਾਲਾਂ ਦੇ ਵਿੱਚ ਤਾਂ।
5: ਜੀ ਬਿਲਕੁਲ ਬਿਲਕੁਲ ਪਊਗਾ ਜੀ,
0: ਆਪਾਂ ਪੁੱਛਦੇ ਮੋਨਾ ਜੀ। ਜੀ ਮੋਨਾ ਜੀ,
6: ਬਿਲਕੁਲ ਰਾਜਵੀਰ ਜੀ, ਫਿਰ ਵੀ ਲੱਕੀ ਰਹੇ ਜੇ ਚਾਹੇ ਪ੍ਰੀਮੀਅਮ ਮਹਿੰਗਾ ਮਿਲਿਆ ਪਰ ਤੁਹਾਨੂੰ ਕਵਰੇਜ ਮਿਲ ਗਈ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਕੀ ਹੁੰਦਾ ਕਿ ਅਕਸਰ ਜੇ ਹੈਲਥ ਦੇ ਵਿੱਚ ਚੇਂਜਿਸ ਆ ਜਾਣ ਤਾਂ ਜਾਂ ਤਾਂ ਪਾਲਿਸੀ ਮਿਲਣੀ ਮੁਸ਼ਕਿਲ ਹੈਗੀ ਹੈ, ਡਿਕਲਾਈਨ ਹੋਣ ਦੇ ਰੇਟਿਡ ਹੋਣ ਦੇ ਚਾਂਸਿਸ ਹੁੰਦੇ ਹੈ। ਐਂਡ ਕਾਫੀ ਵਾਰੀ ਵੀ ਦੇਖਿਆ ਹੈਗਾ ਕਿ ਪਰਸਨ ਦੀ ਹੈਲਥ ਹਿਸਟਰੀ ਬਿਲਕੁਲ ਠੀਕ ਹੈਗੀ ਹੈ, ਮੈਡੀਕਲ ਹਿਸਟਰੀ ਬਿਲਕੁਲ ਠੀਕ ਹੈ, ਪਰ ਫੈਮਿਲੀ ਦੀ ਮੈਡੀਕਲ ਹਿਸਟਰੀ ਕਰਕੇ ਕਾਫੀ ਵਾਰ ਐਕਸਕਲੂਜਨਸ ਆ ਜਾਂਦੇ ਨੇ। ਜੇ ਕੋਈ ਫੀਮੇਲ ਦੀ ਕਿਸੇ ਦੀ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰ ਰਹੇ ਹਾਂ, ਆਲਰੇਡੀ ਮਦਰ ਨੂੰ ਕਿਸੇ ਤਰੀਕੇ ਦੇ ਨਾਲ ਅਰਲੀ ਏਜਿਸ ਦੇ ਵਿੱਚ 30s 40s ਦੇ ਵਿੱਚ ਜਿੱਦਾਂ ਕਿ ਅਕਸਰ ਅਸੀਂ ਸੁਣ ਲੈਂਦੇ ਹਾਂ ਕਿ ਬ੍ਰੈਸਟ ਕੈਂਸਰ ਦੀ ਪ੍ਰੋਬਲਮ ਆ ਜਾਂਦੀ ਹੈ, ਤਾਂ ਚਾਹੇ ਅੱਜ ਬੱਚੇ ਦੀ ਪਾਲਿਸੀ 5 ਸਾਲ ਦੇ ਬੱਚੇ ਦੀ ਕਰ ਰਹੇ ਹਾਂ, 10 ਸਾਲ ਦੇ ਬੱਚੇ ਦੀ ਕਰ ਰਹੇ ਹਾਂ, ਉਹਦੇ ਲਈ ਆਲਰੇਡੀ ਉਹ ਐਕਸਕਲੂਜਨ ਪਾ ਦਿੰਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੋਰਮਲ ਲਾਈਫ ਦੇ ਵਿੱਚ ਅਕਸਰ ਹੋ ਰਹੀਆਂ ਨੇ। ਫੈਮਿਲੀ ਦੇ ਵਿੱਚ ਕੈਂਸਰ ਦੀ ਜਾਂ ਹਾਰਟ ਦੀ ਕੰਡੀਸ਼ਨ ਜ਼ਿਆਦਾ ਹੈਗੀਆਂ ਨੇ, 2 ਤੋਂ ਵੱਧ ਪਰਸਨ ਹੈਗੇ ਹੈ, ਤਾਂ ਉਸ ਟਾਈਮ ਤੇ ਜੇ ਬੱਚਿਆਂ ਦੀ ਪਾਲਿਸੀ ਕਰਾਂਗੇ ਤਾਂ ਮੋਸਟ ਆਫ ਦਾ ਚਾਂਸਿਸ ਹੁੰਦੇ ਨੇ ਕਿ ਉਹ ਕੰਡੀਸ਼ਨ ਐਕਸਕਲੂਜਨ ਦੇ ਵਿੱਚ ਚਲੇ ਜਾਂਦੀ ਹੈ। ਸੋ ਮੇਕ ਸ਼ੋਰ ਕਰੋ ਅਰਲੀ ਏਜਿਸ ਦੇ ਵਿੱਚ ਆਪਣੇ ਲਈ ਵੀ ਪਾਲਿਸੀ ਕਰਵਾਈ ਜਾਵੇ, ਬੱਚਿਆਂ ਦੀ ਜੇ ਹਜੇ ਨਹੀਂ ਕਰਵਾਈ ਉਹਨਾਂ ਦੀ ਅਰਲੀ ਏਜ ਵਿੱਚ ਕਰਵਾਈ ਜਾਵੇ, ਕਿਉਂਕਿ ਜਦੋਂ ਬੱਚਿਆਂ ਦੇ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ 2 ਬੈਨੀਫਿਟ ਹੋ ਜਾਂਦੇ ਨੇ। ਇੱਕ ਤਾਂ ਇਹ ਹੈਗਾ ਕਿ ਜੋ ਵੀ ਟਾਈਮ ਫਰੇਮ 10 ਸਾਲ ਦਾ 20 ਸਾਲ ਦਾ ਤੁਸੀਂ ਚੂਜ਼ ਕੀਤਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਰਹੇਗੀ। ਦੂਜੀ ਚੀਜ਼ ਇਹ ਹੈਗੀ ਹੈ ਕਿ ਜਦੋਂ ਬੱਚੇ ਛੋਟੇ, ਇੱਕ ਤਾਂ ਉਹਨਾਂ ਦੀ ਮੈਡੀਕਲ ਹਿਸਟਰੀ ਵਧੀਆ ਹੈਗੀ ਹੈ, ਜੇ ਤੁਸੀਂ ਖੁਦ ਵੀ, ਕਿਉਂਕਿ ਬੱਚੇ ਛੋਟੇ ਆ ਤਾਂ ਓਬਵੀਅਸਲੀ ਤੁਸੀਂ ਖੁਦ ਵੀ ਯੰਗਰ ਏਜਿਸ ਦੇ ਵਿੱਚ ਹੈਗੇ, ਗੁੱਡ ਹੈਲਥ ਹੈਗੀ ਇਸ ਟਾਈਮ ਤੇ, ਤਾਂ ਬੱਚਿਆਂ ਨੂੰ ਵਿਦਆਊਟ ਐਨੀ ਐਕਸਕਲੂਜਨ ਕਵਰੇਜ ਮਿਲ ਸਕਦੀ ਹੈਗੀ ਹੈ। ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਹ ਨਹੀਂ ਹੁੰਦਾ ਹੈਗਾ ਕਿ ਅਸੀਂ ਜਿਮ ਜਾਂਦੇ ਹਾਂ, ਅਸੀਂ ਬਹੁਤ ਹੈਲਦੀ ਖਾਂਦੇ ਹਾਂ, ਸਬਜ਼ੀ ਸੈਲਡ ਜਾਂ ਫਰੂਟਸ ਹੀ ਖਾਂਦੇ ਹਾਂ, ਬਹੁਤ ਹੈਲਦੀ ਲਾਈਫ ਸਟਾਈਲ ਰੱਖਿਆ, ਸਾਨੂੰ ਕੁਛ ਨਹੀਂ ਹੋਣਾ। ਅਸੀਂ ਇੱਦਾਂ ਦੇ ਪਰਸਨ ਦੇਖੇ, ਐਥਲੀਟਸ ਦੇਖੇ ਹੈਗੇ ਆ, ਬਹੁਤ ਸਾਰੇ ਹੈਲਦੀ ਪਰਸਨਸ ਦੇਖੇ ਹੈ ਜਿਨ੍ਹਾਂ ਦੀਆਂ ਰੀਅਲ ਐਗਜ਼ਾਮਪਲਸ ਪਈਆਂ ਨੇ, ਗੂਗਲ 'ਤੇ ਦੇਖ ਲਓ ਚਾਹੇ ਆਮ ਆਪਾਂ ਨਿਊਜ਼ ਦੇ ਵਿੱਚ ਦੇਖਦੇ ਹੈਗੇ ਹਾਂ, ਜਿਨ੍ਹਾਂ ਨੂੰ ਈਵਨ ਹੈਲਦੀ ਲਾਈਫ ਸਟਾਈਲ ਹੋਣ ਦੇ ਬਾਵਜੂਦ ਵੀ ਕੈਂਸਰ ਦੀ, ਹਾਰਟ ਡਿਜ਼ੀਜ਼ ਦੀ ਪ੍ਰੋਬਲਮਸ ਆ ਚੁੱਕੀਆਂ ਨੇ। ਸੋ ਜਿੱਦਾਂ ਕਿ ਮੈਂ ਵੈਨਸਡੇ ਵੀ, ਮੈਨੂੰ ਲੱਗਦਾ ਕਿ ਇੰਸ਼ੋਰੈਂਸ ਕੰਪਨੀ ਦਾ ਸਟੈਟਸ ਸ਼ੇਅਰ ਕੀਤਾ ਸੀਗਾ ਕਿ ਲਾਸਟ ਈਅਰ ਉਹਨਾਂ ਨੇ ਜਸਟ ਓਨਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਜਿਹੜੇ ਕਲੇਮਸ ਪੇ ਆਊਟ ਕੀਤੇ ਹੈ $79 million ਪੇ ਕੀਤੇ ਹੈ, ਜਿਹਦੇ ਵਿੱਚ ਕਿ 74% ਕੈਂਸਰ ਦੇ ਕਲੇਮ ਸੀਗੇ। ਨਾਲ ਦੀ ਨਾਲ 2023 ਦਾ ਸਟੈਟਸ ਦੇਖਾਂ, ਇੱਕ ਸਾਲ ਪਹਿਲਾਂ, ਉਸ ਤੋਂ ਇੱਕ ਸਾਲ ਛੱਡ ਕੇ ਇੱਕ ਸਾਲ ਪਹਿਲਾਂ ਦਾ ਦੇਖਿਆ, ਉਸ ਤੋਂ 2023 ਦੇ ਵਿੱਚ ਤਾਂ ਉਸ ਟਾਈਮ ਤੇ ਉਹਨਾਂ ਨੇ $61 million ਪੇ ਕੀਤੇ ਸੀਗੇ ਜਸਟ ਓਨਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮ, ਤੇ ਜਿਹੜੇ ਕੈਂਸਰ ਦੇ ਕਲੇਮ ਸੀਗੇ 61%। ਸੋ ਮਤਲਬ ਇਹ ਹੈ ਕਿ ਕੈਂਸਰ ਹੀ ਇੰਨੀ ਜ਼ਿਆਦਾ ਉਸਦੇ ਵਿੱਚ ਨੰਬਰ ਦੇ ਵਿੱਚ ਹੈਗਾ ਕਿ ਜਦੋਂ ਅਸੀਂ 25 diseases ਦੀ ਗੱਲ ਕਰਦੇ ਹਾਂ ਤਾਂ ਓਬਵੀਅਸਲੀ ਇੰਨੀਆਂ ਜ਼ਿਆਦਾ ਕਵਰੇਜਿਸ ਆਪਾਂ ਨੂੰ ਮਿਲ ਰਹੀਆਂ ਨੇ, ਐਂਡ ਨਾਲ ਦੀ ਨਾਲ ਗਰੰਟੀ ਇਸ ਚੀਜ਼ ਦੀ ਮਿਲ ਰਹੀ ਹੈ ਕਿ ਜੇ ਸਾਨੂੰ ਕੁਛ ਵੀ ਨਾ ਹੋਇਆ 100% ਪ੍ਰੀਮੀਅਮ ਵਾਪਸ ਹੋ ਜਾਣੇ ਆ। ਤਾਂ ਮੈਨੂੰ ਲੱਗਦਾ ਕਿ ਵਰਲਡ ਵਾਈਡ ਇਸ ਤੋਂ ਵੱਧ ਬੈਟਰ ਆਪਸ਼ਨ ਕਿਤੇ ਵੀ ਨਹੀਂ ਹੋ ਸਕਦੀ, ਕਿਉਂਕਿ ਜੇ ਅਸੀਂ ਸੋਚੀਏ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ $100 ਕਿਤੇ ਜਮ੍ਹਾਂ ਕਰਨ ਲੱਗਦੇ ਹਾਂ, ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ ਅਸੀਂ 2 ਸਾਲਾਂ ਬਾਅਦ $2400 ਬਣੂਗਾ, ਪਰ ਜੇ ਇਹ ਤਾਂ 100,000 ਮਿਲ ਜਾਣਾ ਗੋਡ ਫੋਰਬਿਡ ਜੇ ਕੋਈ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈ, ਨਾਲ ਦੀ ਨਾਲ ਇਹ ਵੀ ਗਰੰਟੀ ਹੈਗੀ ਕਿ ਜੇ ਸਾਨੂੰ ਨਹੀਂ ਵੀ ਕੁਛ ਹੋਇਆ ਤਾਂ ਸਾਰੇ ਮਨੀ ਵਾਪਸ ਹੋ ਜਾਣੀ ਹੈ ਫਿਊਚਰ ਟਾਈਮ ਦੇ ਵਿੱਚ ਜੋ ਵੀ ਟਾਈਮ ਫਰੇਮ ਅਸੀਂ ਚੂਜ਼ ਕੀਤਾ ਹੋਊਗਾ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਜ਼ਰੂਰ ਮੇਕ ਸ਼ੋਰ ਕਰੋ, ਤੁਸੀਂ ਆਪਣੇ ਲਈ ਲਿਵਿੰਗ ਬੈਨੀਫਿਟਸ ਜ਼ਰੂਰ ਹੋਣੇ ਚਾਹੀਦੇ ਨੇ, ਕਿਉਂਕਿ ਜੇ ਗੋਡ ਫੋਰਬਿਡ ਸਾਨੂੰ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ, ਕੋਈ ਰਿਲੇਟਿਵ ਕੋਈ ਫਰੈਂਡ ਸਰਕਲ ਕੋਈ ਵੀ ਇੰਨਾ ਤੁਹਾਡਾ ਸਾਥ ਨਹੀਂ ਨਿਭਾ ਪਾਏਗਾ ਜੋ ਤੁਹਾਨੂੰ ਇੰਸ਼ੋਰੈਂਸ ਪਾਲਿਸੀ ਤੁਹਾਡਾ ਸਾਥ ਨਿਭਾਏਗੀ। ਸਿਰਫ ਇੱਕੋ ਇੱਕ ਚੀਜ਼ ਨੇ ਸਟੈਂਡ ਆਊਟ ਕਰਨਾ, ਤੁਹਾਡੀ ਇੰਸ਼ੋਰੈਂਸ ਪਾਲਿਸੀ। ਮੇਕ ਸ਼ੋਰ ਕਰੋ ਰਾਈਟ ਟਾਈਮ ਤੇ ਰਾਈਟ ਕਵਰੇਜ ਲਿੱਤੀ ਜਾਵੇ। ਐਂਡ ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਿੱਦਾਂ ਕਿ 18 ਪਲੱਸ ਕੋਈ ਲਾਈਨ ਦੇ ਵਿੱਚ ਹੈਗੇ ਆ, ਨੋਟ ਓਨਲੀ ਕਿ ਪਾਲਿਸੀ ਕਰਨ ਦੇ ਟਾਈਮ ਤੇ ਕਲੇਮ ਦੇ ਟਾਈਮ ਤੇ ਪੂਰੀ ਸਪੋਰਟ ਸਾਡੇ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ, ਚਾਹੇ ਉਹ ਕ੍ਰਿਟੀਕਲ ਇਲਨੈਸ ਦਾ ਹੈਗਾ, ਡਿਸੇਬਿਲਟੀ ਇੰਸ਼ੋਰੈਂਸ ਦਾ, ਲਾਈਫ ਇੰਸ਼ੋਰੈਂਸ ਦਾ, ਜਾਂ ਸੁਪਰਵਾਈਜ਼ਰ ਇੰਸ਼ੋਰੈਂਸ ਦੇ ਕਲੇਮਸ ਹੈਗੇ ਆ। ਅਕਸਰ ਇਹ ਚੀਜ਼ ਮੈਨੂੰ ਕੁਐਸਚਨ ਜ਼ਰੂਰ ਆਉਂਦੀ ਹੈ ਕਲਾਇੰਟਸ ਵੱਲੋਂ ਕਿ ਕਲੇਮ ਦੇ ਟਾਈਮ ਤੇ ਕੀ ਤੁਸੀਂ ਹੈਲਪ ਆਊਟ ਕਰੋਗੇ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਡੈਫੀਨੇਟਲੀ 100% ਐਂਡ ਕਲੇਮ ਦੇ ਟਾਈਮ ਤੇ ਕੋਈ ਤੁਹਾਨੂੰ ਕੰਸਲਟੇਸ਼ਨ ਚਾਰਜਿਸ ਨਹੀਂ ਹੁੰਦੇ, ਕੋਈ ਓਬਲੀਗੇਸ਼ਨ ਨਹੀਂ ਹੁੰਦੀ, ਤੁਹਾਨੂੰ ਫ੍ਰੀ ਆਫ ਕੋਸਟ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਉਸ ਟਾਈਮ ਤੇ ਵੀ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509।
0: 416-509-1509।

0: 6585 ਡੋਮਗਨ ਤੇ ਚਲੀਏ
1: ਜੀ ਬਿਲਕੁਲ ਜੀ
0: ਚਲੀਏ
1: ਜਾਏ ਬਿਨਾ ਤਾਂ ਵੀਕਐਂਡ ਹੋਣਾ ਨਹੀਂ ਪੂਰਾ
0: ਪੱਕੀ ਗੱਲ
1: ਜੀ ਬਿਲਕੁਲ ਜਾਣਾ ਪੈਣਾ ਜੀ
0: ਅੱਛਾ ਲੈਣਾ ਦੱਸੋ ਕੀ ਅੱਜ ਜਿਹੜੀ ਚੀਜ਼ ਕਹੋਗੇ ਉਹੀ ਲਵਾ ਦਿੰਦੇ ਕੀ ਚਾਹੁੰਦੇ ਹੋ ਅੱਜ
1: ਦੇਖ ਲਓ ਜੀ ਬੈੱਡ ਹੀ ਦੇਖ ਲਓ
0: ਬੈੱਡ ਕਿਹੜਾ ਕੁਈਨ ਦਾ ਕਿੰਗ ਦਾ
1: ਕੁਈਨ
0: ਕੁਈਨ ਬੈੱਡ
1: ਕੁਈਨ ਠੀਕ ਆ
0: ਪੱਕੀ ਗੱਲ
1: ਪੱਕੀ ਗੱਲ
0: ਇਕੱਲਾ ਬੈੱਡ ਕਿ ਨਾਲ ਸਾਰਾ ਸਮਾਨ
1: ਸਮਾਨ ਤਾਂ ਫਿਰ ਸਾਰਾ ਦੇਣੀ ਪਊਗਾ
0: ਕਿੰਨੇ ਕੁ ਦਾ ਸੋਚਦੇ ਹੋ
1: ਸਾਰੇ ਕਰਦਾ
0: ਨਹੀਂ ਨਹੀਂ ਸਾਰੇ ਕਰਦਾ ਨਹੀਂ ਜੇ ਬੈੱਡ ਲੈਣਾ ਹੋਵੇ ਕੁਈਨ ਬੈੱਡ ਕੁਈਨ ਦਾ ਹਾਂ ਰੂਮ ਦਾ ਕੁਈਨ ਬੈੱਡ ਹੋਵੇ ਵਿੱਚ ਕਿੰਨੇ ਦਾ ਸੋਚਦੇ ਵੀ ਬੈੱਡ ਤੇ ਨਾਲ ਜੇ ਆਪਾਂ ਕਹਿ ਦਈਏ ਵੀ ਉਹਦੇ ਉਹ ਜਿਹੜੀ ਸਾਈਡ ਟੇਬਲ ਤੇ ਚੈਸਟ ਜਿਹੜੀ ਹੁੰਦੀ ਹੈ ਉਹ ਅਲਮਾਰੀ ਜਿਹੀ ਤੇ ਡਰੈਸਰ ਮਿਰਰ ਇਹ ਸਾਰਾ ਸਮਾਨ ਹੋ ਗਿਆ ਸਾਰੇ ਪੀਸ ਕਿੰਨੇ ਦੇ ਸੋਚਦੇ ਹੋ
1: ਸਾਰੇ ਪੀਸ ਹੋਣਗੇ 2200-2500
0: ਦੇ ਕੁਈਨ ਦੇ ਕੁਈਨ ਦੇ ਤੇ ਜੇ ਵਿੱਚ ਪੇਟੀ ਵੀ ਪਾ ਦਈਏ
1: ਫਿਰ 2-400 ਹੋਰ ਵਧਾ ਲਓ
0: 2-400 ਹੋਰ ਵਧਾ ਲਓ
1: ਜੀ
0: ਤੇ ਜੇ ਵਿੱਚ ਮੈਟਰਸ ਵੀ ਦੇ ਦਈਏ
1: 100 ਮੈਟਰਸ ਦਾ ਪਾ ਲਓ
0: ਮੈਟਰਸ ਦਾ ਬੜਾ ਘੱਟ ਨਹੀਂ ਪਾਇਆ 100
1: ਨਹੀਂ ਨਹੀਂ ਇੰਨਾ ਕਿਉਂ 100 ਦਾ
0: 100 ਚੱਲ 100 ਜਿੰਨਾ ਕਹੋਗੇ ਆਪਾਂ ਤੁਹਾਡੇ ਹਿਸਾਬ ਨਾਲ ਚੱਲਣਾ
1: ਜੇ ਤੁਸੀਂ ਟੋਮਕੋ ਰੋਡ ਦੀ ਗੱਲ ਕੀਤੀ
0: ਹਾਂ ਤੁਹਾਡਾ ਪਾ ਲਿਆ ਕਿੰਨੇ ਦਾ ਬਣ ਗਿਆ 3000 ਦਾ ਬਣ ਗਿਆ 2900 ਦਾ ਬਣ ਗਿਆ
1: 2900 ਜੀ
0: ਤੇ ਨਾਲ ਜੇ ਗਿਫਟ ਵੀ ਦਵਾ ਦਈਏ ਤੁਹਾਨੂੰ ਖੁਸ਼ ਹੋ ਫਿਰ
1: ਫਿਰ ਤਾਂ ਵਾਗੋ ਵਾਗ
0: ਅੱਛਾ
1: ਜੀ
0: ਸੁੱਖ ਨਾਲ ਸਾਡੇ ਆ ਗਏ ਆ ਸੁੱਖ ਨੂੰ ਪੁੱਛਦੇ ਸੁੱਖ ਜੀ
2: ਜੀ ਸਰ
0: ਤੁਹਾਨੂੰ ਸ਼ਾਇਦ ਸੁਣਿਆ ਜਾਂ ਨਹੀਂ ਸੁਣਿਆ ਪਤਾ ਨਹੀਂ ਕੀ ਗੱਲਬਾਤ ਸੁਣਿਆ ਪੈਸੇ ਤੁਹਾਨੂੰ ਕੀ ਅਸੀਂ ਗੱਲਬਾਤ ਕੀਤੀ ਕਿ ਨਹੀਂ
2: ਬਾਈ ਜੀ ਮੈਨੂੰ ਇਹ ਪੇਟੀ ਵਾਲੇ ਬੈਡਰੂਮ ਸੈਟ ਨਾਲ ਮੈਟਰਸ ਤੇ ਨਾਲ ਤੋਹਫਾ $3000 ਦੀ ਗੱਲ ਹੋਈ
0: 2900-3000 ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਤੁਸੀਂ ਕਿੰਨੇ ਕਦਾ ਵੀ ਸੋਚਦੇ ਹੋ ਕਿ ਜੇ ਤੁਸੀਂ ਲੈਣਾ ਕਹਿੰਦੇ ਕੁਈਨ ਬੈੱਡ ਦਾ ਤੇ ਵਿੱਚ ਸਾਰਾ ਪਾ ਕੇ ਸਾਰੇ ਡਰੈਸਰ ਮਿਰਰ ਪਾ ਕੇ ਐਵਰੀਥਿੰਗ ਪਾ ਕੇ ਤੇ ਵਿੱਚ ਮੈਟਰਸ ਪਾ ਕੇ ਤੇ 2900 ਤੱਕ ਇਹ ਲੈ ਗਏ ਹੁਣ 29
2: ਰੱਖੜੀ ਸਪੈਸ਼ਲ ਪ੍ਰਾਈਜ਼ ਜਮਾ ਪੈਣਾ ਨੂੰ ਜਿੰਨੀਆਂ ਵੀ ਪੈਣਾ ਸ਼ਾਮ 8 ਵਜੇ ਤੱਕ ਅਸੀਂ ਓਪਨ ਆ 6085 ਟੋਮਗਨ ਰੋਡ ਦੇ ਉੱਪਰ
0: 1 ਮਿੰਟ
2: 6685 ਟੋਮ ਜੀ ਜੀ ਜੀ
0: ਮੈਂ ਦੇ ਦਾਂ
2: ਦੇ ਦਿਓ ਸਰ ਡਨ
0: ਮੈਂ ਜਿਹੜੀ ਪ੍ਰਾਈਜ਼ ਦਿੱਤੀ ਫਿਰ ਤੁਸੀਂ ਖੜ ਜਿਓ ਤੇ ਗੱਲ
2: ਬਿਲ ਸਰ ਕਦੀ ਭੱਜੇ ਨਾ ਭੱਜਾਂਗੇ
0: ਅੱਛਾ ਚਲੋ ਇੱਕ ਚਾਹੇ 2 ਬੈੱਡ ਦਵਾਂਗੇ ਆਪਾਂ ਠੀਕ ਆ
2: ਡਨ
0: 2 ਦਵਾਂਗੇ ਲੈ ਹੁਣ ਓਕੇ 2 ਬੈੱਡ ਦੇਣੇ ਬਾਈ ਜੀ ਸੁਣ ਲਿਓ ਫਿਰ ਉਹ ਤੋਂ ਬਾਅਦ ਟਹਿਣਾ ਸਾਹਿਬ ਲਾਉਂਦੇ ਆ ਉਹ ਤੋਂ ਬਾਅਦ ਟਹਿਣਾ ਸਾਹਿਬ ਲਾਉਂਦੇ ਆ ਤੇ 3000 ਤੁਸੀਂ ਕਿਹਾ ਸੀ ਬਾਈ ਜੀ ਠੀਕ ਆ
1: ਠੀਕ ਆ
0: 3000 ਬਣ ਗਿਆ
1: ਜੀ ਬਿਲਕੁਲ
0: ਅੱਜ ਰੱਖੜੀ ਆ
1: ਜੀ
0: ਮੋਨਾ ਜੀ ਮੋਨਾ ਜੀ ਮੋਨਾ ਜੀ ਹੈਗੇ
3: ਹਾਂਜੀ ਹਾਂਜੀ
0: ਰਾਜੀ ਮੈਂ ਪ੍ਰਾਈਜ਼ ਦੇਣ ਲੱਗਿਆ ਦੇਖ ਲਓ ਬਿਨਾਂ ਪੁੱਛੇ ਤੋਂ ਹੁਣ ਇਹਨਾਂ ਨੂੰ ਵੀ ਨਹੀਂ ਪਤਾ ਵੀ ਕਰਨਾ ਕੀ ਆ ਰੱਖੜੀ ਦਾ ਗਿਫਟ ਹੀ ਸਮਝ ਲਓ ਇਹਨਾਂ ਵੱਲੋਂ ਸਿਰਫ 2 ਬੈੱਡ ਸੈੱਟ ਦੀ ਮੈਂ ਪ੍ਰਾਈਜ਼ ਦਊਂਗਾ ਬਾਲਿਆਂ ਦੀ ਨਹੀਂ ਦਿੰਦਾ
1: ਜੀ
0: 3000 ਦਾ ਸਮਾਨ ਬਣ ਗਿਆ
1: ਜੀ
0: ਤੁਸੀਂ 3000 ਦਾ ਕਿਹਾ ਮੋਨਾ ਜੀ ਇੰਨੇ ਦਾ ਬਣ ਗਿਆ
3: ਹਾਂਜੀ
0: ਬਿਲਕੁਲ 3000 ਦਾ ਅੱਧ ਕਿੰਨਾ ਹੁੰਦਾ ਬਾਈ ਜੀ 3000 ਨੂੰ ਦੇ 2 ਤੇ ਡਿਵਾਈਡ ਕਰਦੀ ਹੈ
1: 1500
0: ਬਣ ਗਿਆ
3: ਇੰਨਾ ਨਾ ਕਰੋ ਰਾਜਵੀਰ ਜੀ ਤੇ ਸੁਖ ਜੀ ਦਾ ਧਿਆਨ ਰੱਖੋ
0: ਇੰਨਾ ਅਜੇ ਤਾਂ ਮੋਨਾ ਜੀ ਇੰਨਾ ਕੀਤਾ ਹੀ ਨਹੀਂ ਮੈਂ ਇੰਨਾ ਕੀਤਾ ਹੀ ਨਹੀਂ
1: ਹੁਣ ਖੋਲੀ ਬੈਠਾ
0: ਅੱਜ ਤਾਂ ਮੈਂ ਕੈਲਕੂਲੇਟਰ ਖੋਲੀ ਬੈਠਾ ਇੱਧਰ 1500 ਹੋ ਗਿਆ
1: ਜੀ
0: ਅੱਜ ਹੈਗੀ ਰੱਖੜੀ 1500 ਦਾ ਅੱਧ ਕਿੰਨਾ ਹੁੰਦਾ ਬਾਈ ਜੀ $750 ਦੇ ਵਿੱਚ ਪਹਿਲੇ 2 ਜਿਹੜੇ ਹੋਏ $750-750 ਮੈਂ ਜ਼ੋਰ ਬਹੁਤ ਲਾਤਾ ਪਤਾ ਨਹੀਂ ਦੇਣਾ ਪਤਾ ਨਹੀਂ ਇਹਨਾਂ ਨੇ ਪੁੱਛ ਲਈਏ ਬਾਈ ਹਾਂਜੀ ਸੁੱਖ ਜੀ ਸੁੱਖ ਨੂੰ
2: ਡਨ ਸਰ ਅੱਜ ਸ਼ਾਮ 8 ਵਜੇ ਤੱਕ $750 $6085 ਟੋਮਕਨ ਰੋਡ ਉੱਪਰ
0: 2 ਬੰਦੇ ਪਹਿਲੇ ਜਿਹੜੇ 2 ਹੋਣਗੇ ਉਹ ਲੈ ਆਓ ਹਨਾ ਠੀਕ ਹੈ
2: ਹੁਣੇ ਚੱਲ ਜਾਓ 6085 ਟੋਮਕਨ ਰੋਡ ਉੱਪਰ
0: ਨਹੀਂ ਤੁਸੀਂ ਖੁਸ਼ ਹੋ ਪੈਸੇ ਮੈਂ ਧੱਕਾ ਨਹੀਂ ਕਰਕੇ ਬਾਲਾ
2: ਸਰ ਜਦੋਂ ਸਾਰੰਗ ਰੇਡੀਓ ਤੇ ਆਈਦਾ ਨਾ ਦਿਲ ਵੱਡਾ ਲੈ ਕੇ ਆਈਦਾ ਪਤਾ ਵੀ ਬੋਪਰ ਐਸਾ ਮੋਰੇ ਬੈਠੇ ਆ ਕੁਛ ਵੱਖਰਾ ਕਰਨਗੇ ਕੁਛ ਨਵਾਂ ਕਰਨਗੇ ਕੁਛ ਨਵੇਕਲੇ ਨਾਲੇ ਬਾਈ ਜੀ ਅੱਜ ਰੱਖੜੀ ਆ ਭੈਣਾਂ ਨੂੰ ਤਾਂ ਵੈਸੇ ਹੀ ਨਾ ਨਹੀਂ ਕਰ ਸਕਦੇ $750 ਤੇ ਮੇਰੇ ਵੱਲੋਂ 2 ਬੈਡਰੂਮ ਸੈੱਟ ਦੇ ਨਾਲ 2 ਤੋਹਫੇ ਹੋਰ ਨਾਲ ਐਡ
0: ਕਰਦਾ ਇਹਨਾਂ ਨੇ ਤੁਸੀਂ ਵੈਸੇ ਮੈਨੂੰ ਲੱਗਦਾ ਕਿ 12-1500 ਦਾ ਸੋਚਿਆ ਹੋ ਕਿੰਨੇ ਦਾ ਸੋਚਿਆ ਹੋਇਆ ਸੀਗਾ 1800-1700 ਕਿੰਨੇ ਦਾ ਸੋਚਿਆ ਸੀਗਾ
2: ਬੋਪਰ ਐਸਾ ਮੈਂ ਮਿਨੀਮਮ 1800 ਦਾ
0: ਸੋਚਿਆ 1800-1900 ਦਾ ਸੋਚਿਆ ਸੀਗਾ ਸੋ ਲਓ ਬਾਈ ਜੀ ਅੱਜ ਜਿਹੜੇ ਪਹਿਲੇ 2 ਨੰਬਰ ਦਈਏ ਜਾਂ ਕੀ ਕਰੀਏ ਬਾਈ ਹੁਣ
2: ਜੀ
0: ਨੰਬਰ ਦਈਏ ਜਾਂ ਕੀ ਕਰੀਏ ਪਹਿਲੇ 2
2: ਕਿਵੇਂ ਨਹੀਂ ਪਰਿਵਾਰ ਪਹੁੰਚ ਜਾਣੇ 6085 ਟੋਮਕਨ ਰੋਡ ਦੇ ਉੱਪਰ ਜੀ
0: ਤੁਸੀਂ ਹੋਵੋਗੇ ਉੱਥੇ
2: ਬਿਲਕੁਲ ਸਰ ਮੈਂ ਉੱਥੇ ਹੀ ਆ ਜੀ ਪਹੁੰਚੋ
0: ਕੀ ਕਹਿਣਾ ਅੱਗੇ ਕਿਹੜੀ ਡੀਲ ਆ ਇਹ
2: ਬਿਲਕੁਲ ਆ ਗਿਆ ਨੇ ਸੁੱਖ ਬਾਈ ਵਾਲੀ ਡੀਲ ਲੈਣੀ ਆ ਸਾਰੰਗ ਰੇਡੀਓ ਕਹਿ ਲੈਣਾ ਅੱਗੇ
0: ਕਹਿ ਦੋ ਉੱਥੇ ਮੁੰਡੇ ਨੂੰ ਸਾਰਿਆਂ ਨੂੰ ਬਾਈ ਜੀ ਜਿਹੜੇ ਹੈਗੇ ਆ ਤੇ ਪਹਿਲੇ 2 ਜਿਹੜੇ ਪਹੁੰਚ ਗਏ ਉਹਨਾਂ ਦੇ ਲਈ ਇਹ ਉਹਨਾਂ ਦੇ ਨੰਬਰ ਕੱਲ ਨੂੰ ਆਪਾਂ ਅਨਾਉਂਸ ਕਰ ਦਾਂਗੇ ਜਿਨ੍ਹਾਂ ਨੂੰ ਪਹਿਲਾਂ ਇਹ ਡੀਲ ਗ੍ਰੈਬ ਹੋਊਗੀ ਠੀਕ ਹੈ ਜੀ
2: ਜੀ ਸਰ
0: ਓਕੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ ਪਰ ਮੈਂ ਚਾਹੁੰਦਾ ਕਿ ਨੰਬਰ ਸੁੱਖ ਤੁਸੀਂ ਦੇ ਹੀ ਦਿਓ ਯਾਰ ਜੇ ਨੰਬਰ ਮੇਰੇ ਖਿਆਲ ਕਾਲ ਉਹਨਾਂ ਦੇ ਕੱਟ ਹੋ ਗਏ ਤੁਸੀਂ ਬਾਈ ਚਲੇ ਜਾਓ ਬੇਸ਼ੱਕ ਤੁਸੀਂ ਹੁਣੇ ਜੇ ਉੱਥੇ ਗੱਡੀਆਂ ਘੁਮਾ ਲਓ ਜੇ ਕਿਤੇ ਨੇੜੇ ਤੇੜੇ ਹੈਗੇ ਹੋ ਇਹੋ ਜਿਹੀ ਡੀਲ ਆ ਜਿਹੜੀ ਮੁੜ ਕੇ ਨਹੀਂ ਲੱਭਣੀ ਹੈਗੀ
1: ਜੀ
0: ਐਮੀ ਵਿਰਕ ਹੋਣਾ ਦਾ ਸ਼ੋਅ ਜਿਹੜਾ
1: ਜੀ ਬਿਲਕੁਲ
0: ਬਰੂਹਾਂ ਤੇ ਆ ਕੇ ਖੜ ਗਿਆ
1: ਬਿਲਕੁਲ ਜੀ

0: ਨੇ ਲੁੱਟ ਜਾਣਾ ਸੀ ਦਿਲ ਤੇਰੇ ਲਈ ਵਿਚਾਰ ਰੱਖਿਆ
1: ਜੀ ਬਿਲਕੁਲ ਕੱਲ ਲੁੱਟਾ ਜੋ
0: ਹੈ
1: ਕੱਲ ਲੁੱਟਾ
0: ਹਾਂ ਕੱਲ ਤੁਸੀਂ ਜਾਓਗੇ ਤੇ ਸਿਆਣੇ ਕਹਿੰਦੇ ਆ ਸ਼ੋਅ ਬਾਈ ਉਹ ਆ ਰਿਹਾ ਸੋ ਤੁਸੀਂ ਉਹਦੀਆਂ ਵੀ ਤਿਆਰੀਆਂ ਖਿੱਚ ਲਓ ਸਿਆਣੇ ਕਹਿੰਦੇ ਆ ਸਿਆਣੇ ਨੇ ਤਾਂ ਕਹਿਣਾ ਹੀ ਆ ਸਿਆਣੇ ਦੀਆਂ ਗੱਲਾਂ ਜਿਹੜੀਆਂ ਤੁਸੀਂ ਸੁਣੋਗੇ ਜਰਨੈਲ ਬਾਈ ਉਹਨਾਂ ਨੇ ਬਹੁਤ ਕਮਾਲ ਦੀਆਂ ਗੱਲਾਂ ਕੱਲ੍ਹ ਕੀਤੀਆਂ ਸੋ ਅੱਜ 6 to 8 ਤੱਕ ਕੋਟਲੀਅਡ ਮੈਰਿਟ ਦੇ ਵਿੱਚ ਪ੍ਰਭ ਸੰਧੂ ਉਹਨਾਂ ਨੂੰ ਤੁਸੀਂ ਸੰਪਰਕ ਕਰ ਲਿਓ ਸਿਆਣੇ ਕਹਿੰਦੇ ਆ ਸ਼ੋਅ ਜਿਹੜਾ ਉਹ ਅੱਜ ਹੋਣ ਜਾ ਰਿਹਾ ਬਾਈ ਜੀ ਤੇ ਗੋਗੀ ਲੂਥਰਾ ਸਾਹਿਬ ਸਾਡੇ ਨਾਲ ਆ ਗਏ ਆ ਗੋਗੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੇ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ
0: ਨਮਸਕਾਰ ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਪਹਿਲਾਂ ਗੋਗੀ ਬਾਈ ਤੋਂ ਪਹਿਲਾਂ ਆਪਾਂ ਇੱਕ ਜੌਬ ਜਿਹੜੀ ਕਹਿ ਦਿੰਦੇ ਨਾ ਕਿ ਰੁਜ਼ਗਾਰ ਕੇ ਲਈ ਹੈ ਨਾ ਰੁਜ਼ਗਾਰ ਆਪਾਂ ਅਨਾਊਂਸ ਕਰ ਦਈਏ ਇੱਕ ਇਹ ਬਹੁਤ ਜ਼ਰੂਰੀ ਹੈ ਬਾਈ ਜੀ ਇਹ ਜਿਹੜੇ ਜਿਹੜੇ ਬੰਦੇ ਕੋਈ ਕੰਮ ਜਿਹਨਾਂ ਨੂੰ ਨਹੀਂ ਸੀ ਲੱਭ ਰਿਹਾ ਨਹੀਂ ਸੀ ਮਿਲ ਰਿਹਾ ਟੈਨਸ਼ਨ ਸੀ ਚਿੰਤਾ ਕਰਦੇ ਸੀ ਕਿ ਵਿਹਲੇ ਬੈਠੇ ਹਾਂ ਉਹਨਾਂ ਦੀ ਟੈਨਸ਼ਨ ਖਤਮ ਹੋਣ ਜਾ ਰਹੀ ਆ ਇਹਦੇ ਲਈ ਜਨਰਲ ਲੇਬਰ ਦੇ ਲਈ ਐਸ ਸੂਨ ਐਜ਼ ਪੋਸੀਬਲ ਜਿੰਨੀ ਛੇਤੀ ਹੋ ਸਕਦਾ ਤੁਸੀਂ ਚਾਹੇ ਹੁਣੇ ਕਾਲ ਕਰ ਲਿਓ ਕੋਈ ਇੰਗਲਿਸ਼ ਨਹੀਂ ਚਾਹੀਦੀ
1: ਜੀ
0: ਕੋਈ ਇੰਗਲਿਸ਼ ਨਹੀਂ ਚਾਹੀਦੀ ਜ਼ਰੂਰੀ ਨਹੀਂ ਹੈ ਆਮ ਜਿਹੜੀ ਜਨਰਲ ਲੇਬਰ ਆ ਉਹਦੇ ਲਈ ਜਿਹੜੇ ਹੈਗੇ ਜੀ ਇਹਨਾਂ ਨੂੰ ਵਰਕਰ ਚਾਹੀਦੇ ਆ ਕੰਮ ਚਾਹੇ ਤੁਸੀਂ ਅੱਜ ਹੀ ਸਟਾਰਟ ਕਰ ਲਿਓ ਸਿਰਫ ਤੁਹਾਡੇ ਕੋਲ ਚਾਹੀਦਾ ਕੀ ਆ ਸੇਫਟੀ ਸ਼ੂਜ਼ ਹੋਣੇ ਚਾਹੀਦੇ ਆ ਅਤੇ ਸੇਫਟੀ ਵੈਸਟ ਹੋਣੀ ਚਾਹੀਦੀ ਆ ਨੰਬਰ ਹੁਣੇ ਨੋਟ ਕਰ ਲਓ ਇਸ ਨੰਬਰ 'ਤੇ ਕਾਲ ਕਰ ਲਿਓ 6 47 709 0549 6 47 709 0549 6 47 709 0549 'ਤੇ ਕਾਲ ਕਰ ਲਿਓ ਆਪ ਨੰਬਰ ਨੋਟ ਕਰਕੇ ਆਪਣੇ ਮਿੱਤਰਾਂ ਦੋਸਤਾਂ ਨੂੰ ਦੱਸ ਦਿਓ ਰਿਸ਼ਤੇਦਾਰਾਂ ਨੂੰ ਦੱਸ ਦਿਓ ਜਿਨ੍ਹਾਂ ਨੂੰ ਕੰਮ ਦੀ ਭਾਲ ਸੀ ਅੱਜ ਹੀ ਚਾਹੇ ਕੰਮ ਸਟਾਰਟ ਕਰ ਲਿਓ 6 47 709 0549 6 47 709 0549 'ਤੇ ਹੁਣੇ ਕਾਲ ਕਰ ਸਕਦੇ ਹੋ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਚੱਲਦੇ ਹਾਂ ਆਪਾਂ ਗੋਗੀ ਲੂਥਰਾ ਸਾਹਿਬ ਵੱਲ ਜੀ ਬਾਈ ਜੀ
2: ਹਾਂਜੀ ਰਾਜਵੀਰ ਜੀ ਅੱਜ ਗੱਲ ਕਰਦੇ ਹਾਂ ਕਿਉਂਕਿ ਅੱਜ ਕੱਲ੍ਹ ਕਾਫੀ ਮੇਰੇ ਕੋਲ ਕਾਲਾਂ ਆ ਰਹੀਆਂ ਨੇ ਬੰਦੇ ਕਹਿ ਰਹੇ ਨੇ ਯਾਰ ਮੇਰੇ ਕ੍ਰੈਡਿਟ 'ਚ ਚੈਲੇਂਜਸ ਆ ਗਏ ਨੇ ਮੇਰੀ ਪੇਮੈਂਟਾਂ ਮਿਸ ਹੋ ਗਈ ਮੈਨੂੰ ਚਾਹੇ ਪ੍ਰੋਪਰਟੀ ਖਰੀਦਣੀ ਹੈ ਮਿਲ ਸਕਦੀ ਹੈ ਲੋਨ ਮਿਲ ਸਕਦਾ ਜਾਂ ਮੈਂ ਰੀਫਾਈਨੈਂਸ ਕਰਾ ਸਕਦਾ ਤਾਂ ਉਹਨਾਂ ਲਈ ਮੈਂ ਕਿਹਾ ਚਲੋ ਮੈਂ ਦੱਸ ਦਿੰਦਾ ਕੀ ਸਟੇਜਸ ਹੁੰਦੀਆਂ ਪਹਿਲਾਂ ਕ੍ਰੈਡਿਟ ਦੀ ਅਤੇ ਕੀ ਆਪਸ਼ਨ ਅਵੇਲੇਬਲ ਹੁੰਦੇ ਨੇ ਸੋ ਸਭ ਤੋਂ ਜਿਹੜਾ ਕ੍ਰੈਡਿਟ ਦਾ ਚੈਲੇਂਜ ਸਭ ਤੋਂ ਵੱਡਾ ਆਉਂਦਾ ਜਦ ਬੰਦੇ ਨੇ ਕਿਸੇ ਨੇ ਬੈਂਕਰਪਸੀ ਜਾਂ ਕੰਜ਼ਿਊਮਰ ਪ੍ਰਪੋਜ਼ਲ ਕੀਤਾ ਹੋਇਆ ਠੀਕ ਹੈ ਨਾ ਰਾਜਵੀਰ ਜੀ
0: ਜੀ
2: ਤੇ ਜੇ ਉਹ ਪ੍ਰੋਪਰਟੀ ਖਰੀਦਣਾ ਚਾਹੁੰਦਾ ਹੈ ਤਾਂ 3 ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਜੇ ਤੁਸੀਂ ਬੈਂਕ ਕੋਲ ਜਾਣਾ ਚਾਹੁੰਦੇ ਹੋ ਬੈਂਕ ਨੇ ਕਹਿਣਾ ਇੱਕ ਤਾਂ ਤੁਹਾਡਾ ਚਾਹੇ ਪ੍ਰਪੋਜ਼ਲ ਹੋਏ ਬੈਂਕਰਪਸੀ ਉਹ ਤੁਹਾਨੂੰ ਡਿਸਚਾਰਜ ਹੋਇਆ ਵਾਲਾ ਪੀਰੀਅਡ ਹੈ 2 ਸਾਲ ਹੋ ਜਾਣੇ ਚਾਹੀਦੇ ਕਿ ਡਿਸਚਾਰਜ ਹੋ ਗਿਆ ਤੇ ਇਨ 2 ਸਾਲਾਂ 'ਚ ਤੁਹਾਡੇ ਕੋਲ 2 ਟ੍ਰੇਡ ਲਾਈਨਸ ਹੋਣੀ ਚਾਹੀਏ ਜਾਂ ਕ੍ਰੈਡਿਟ ਕਾਰਡ ਹੋ ਗਿਆ ਕੁਛ 2 ਕ੍ਰੈਡਿਟ ਲਾਈਨਸ ਹੋਣੀ ਚਾਹੀਦੀ ਹੈ ਜਿਹਦੇ 'ਤੇ ਕੋਈ ਮਿਸ ਪੇਮੈਂਟ ਨਾ ਹੋ ਤੀਜੀ ਚੀਜ਼ ਜੇ ਤੁਸੀਂ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਉਹਦੇ 'ਚ ਮਿਨੀਮਮ ਤੁਹਾਡੀ ਡਾਊਨ ਪੇਮੈਂਟ ਰਿਕੁਆਇਰਮੈਂਟ 10% ਬਣ ਜਾਂਦੀ ਹੈ ਤੇ ਜਦ ਇਹ ਤੁਹਾਡਾ ਪੂਰਾ 3 ਚੀਜ਼ਾਂ ਫੁੱਲ ਹੈਗੀਆਂ ਨੇ ਤੇ ਕੋਈ ਮਿਸ ਪੇਮੈਂਟ ਨਹੀਂ ਹੈਗੀ ਹੈ ਇਨਕਮ ਨਾਲ ਕੁਆਲੀਫਾਈ ਕਰਿਓ ਤੁਹਾਨੂੰ ਬੈਂਕ ਜਿਹੜਾ ਹੈਗਾ 2 ਸਾਲ ਬਾਅਦ ਉਹ ਤੁਹਾਨੂੰ ਲੋਨ ਦੇ ਸਕਦਾ ਘਰ ਖਰੀਦਣ ਵਾਸਤੇ ਹੁਣ ਬੰਦਾ ਕਹਿੰਦਾ ਯਾਰ ਮੈਂ ਤੇ ਲੈਟਸ ਸੇ ਲਾਸਟ ਈਅਰ ਡਿਸਚਾਰਜ ਹੋਇਆ ਮੇਰਾ ਟਾਈਮ ਨਹੀਂ ਹੈ ਬਟ ਮੈਂ ਹੁਣ ਮਾਰਕੀਟ 'ਚ ਹੈਗੀ ਹੈ ਮੈਂ ਪ੍ਰੋਪਰਟੀ ਖਰੀਦਣਾ ਚਾਹੁੰਦਾ ਮੇਰੇ ਕੋਲ ਆਪਸ਼ਨ ਹੈਗਾ ਹਾਂ ਬਿਲਕੁਲ ਆਪਸ਼ਨ ਹੈਗਾ ਤੁਹਾਡੇ ਕੋਲ ਬਟ ਡਾਊਨ ਪੇਮੈਂਟ ਵਧਾਉਣੀ ਪੈਂਦੀ ਹੈ ਫਿਰ ਤੁਸੀਂ ਬੈਂਕ ਨਹੀਂ ਜਾ ਸਕਦੇ ਕਿਉਂਕਿ ਉਹ ਇੰਸ਼ੋਰਡ ਮੋਰਗੇਜ ਨਹੀਂ ਹੋਣੀ ਤੁਹਾਨੂੰ ਜਾਣਾ ਪੈਣਾ ਆਲਟਰਨੇਟਿਵ ਲੈਂਡਰ ਕੋਲ ਕ੍ਰੈਡਿਟ ਯੂਨੀਅਨ ਕੋਲ ਉਹਨਾਂ ਦੀ ਰਿਕੁਆਇਰਮੈਂਟ 20% ਮਿਨੀਮਮ 20% ਡਾਊਨ ਪੇਮੈਂਟ ਹੈਗੀ ਹੈ ਉਹ ਤੁਸੀਂ 20% ਡਾਊਨ ਪੇਮੈਂਟ ਦਿਓਗੇ ਚਾਹੇ ਤੁਸੀਂ ਲੈਟਸ ਸੇ ਕੱਲ੍ਹ ਡਿਸਚਾਰਜ ਹੋਏ ਹੋਏ ਤੁਹਾਨੂੰ ਲੋਨ ਆਪਾਂ 20% ਡਾਊਨ 'ਚ ਕਰਵਾ ਕੇ ਦੇ ਦਿਲਵਾ ਸਕਦੇ ਹਾਂ ਤਾਂ ਉਹ ਕਵਰ ਹੋ ਜਾਂਦਾ ਹੁਣ ਬੰਦਾ ਕਹਿੰਦਾ ਯਾਰ ਮੈਨੂੰ ਮੈਂ ਤੇ ਕੰਜ਼ਿਊਮਰ ਪ੍ਰਪੋਜ਼ਲ 'ਚ ਚੱਲ ਰਿਹਾ ਬਟ ਮੈਨੂੰ ਰੀਫਾਈਨੈਂਸ ਕਰਾਉਣਾ ਹੈ ਤਾਂ ਕਿ ਮੈਂ ਕੁਛ ਪੇ ਆਫ ਕਰ ਸਕਾਂ ਮੇਰੇ ਉਧਾਰਾ ਬਹੁਤ ਜ਼ਿਆਦਾ ਹੋ ਗਿਆ ਤਾਂ ਕੋਈ ਮੈਨੂੰ ਕਰੇਗਾ ਇਹਦੇ 'ਚ ਵੀ ਸੇਮ ਚੀਜ਼ ਅਪਲਾਈ ਹੁੰਦੀ ਹੈ ਰਾਜਵੀਰ ਜੀ ਇਹਦੇ 'ਚ ਬੈਂਕ ਜਾਓਗੇ ਬੈਂਕ ਠੀਕ ਹੈ ਚੱਲਦਾ ਪਿਆ ਬੈਂਕ ਨੇ ਤੁਹਾਨੂੰ ਲੋਨ ਨਹੀਂ ਦੇਣਾ ਕਿਉਂਕਿ ਪ੍ਰਪੋਜ਼ਲ ਤੁਹਾਡਾ ਚੱਲ ਰਿਹਾ ਹਾਂ ਬਟ ਸਾਡੇ ਕੋਲ ਲੈਂਡਰ ਹੈਗੇ ਨੇ ਜਿਹਨੂੰ ਤੁਹਾਨੂੰ ਤੁਹਾਨੂੰ ਰੀਫਾਈਨੈਂਸ ਕਰ ਸਕਦੇ ਨੇ ਤੇ ਉਹ ਰੀਫਾਈਨੈਂਸ ਹੀ ਤੁਹਾਡਾ ਪ੍ਰਪੋਜ਼ਲ ਵੀ ਪੇ ਆਊਟ ਕਰ ਸਕਦੇ ਨੇ ਤੇ ਤਾਂ ਕਿ ਤੁਹਾਡੀ ਜਿਹੜੀ ਸਿਚੁਏਸ਼ਨ ਹੈ ਬਿਹਤਰ ਹੋ ਜਾਏ ਦੇਖੋ ਜਿੰਨੀ ਛੇਤੀ ਤੁਸੀਂ ਪੇ ਆਊਟ ਕਰੋਗੇ ਆਪਣੇ ਡੈਟ ਨੂੰ ਆਪਣੇ ਉਧਾਰੇ ਨੂੰ ਉਨੀ ਛੇਤੀ ਤੁਸੀਂ ਆਪਣੇ ਕ੍ਰੈਡਿਟ ਨੂੰ ਰੀਸਟੈਬਲਿਸ਼ ਕਰ ਸਕਦੇ ਹੋ ਤੇ ਬਿਹਤਰ ਲੈਂਡਰ ਕੋਲ ਜਾ ਸਕਦੇ ਹੋ ਦੇਖੋ ਸਿਚੁਏਸ਼ਨ ਕਿਸੇ ਕੋਲ ਵੀ ਆ ਸਕਦੀ ਹੈ ਕਹਿੰਦੇ ਨਾ ਕਿ ਸਮੇਂ ਖਰਾਬ ਹੁੰਦਾ ਬੰਦਾ ਖਰਾਬ ਨਹੀਂ ਹੁੰਦਾ ਤੋ ਉਸ ਸਿਚੁਏਸ਼ਨ ਤੋਂ ਕਿਸ ਤਰ੍ਹਾਂ ਬਾਹਰ ਨਿਕਲਣਾ ਹੈ ਸਾਰੇ ਆਪਸ਼ਨ ਸਾਡੇ ਕੋਲ ਹੈਗੇ ਨੇ ਬਟ ਡਿਪੈਂਡ ਕਰਦਾ ਤੁਹਾਡੀ ਆਪਣੀ ਸਿਚੁਏਸ਼ਨ ਕੀ ਹੈਗੀ ਹੈ ਕਿੱਥੇ ਤੁਸੀਂ ਫਸੇ ਹੋਏ ਹੋ ਬਾਕੀ ਤੁਹਾਡਾ ਭਰਾ ਹੈਗਾ ਤੇ ਗੋਗੀ ਲੂਥਰਾ ਕੋਈ ਵੀ ਦਿੱਕਤ ਹੋ ਕੋਈ ਵੀ ਇਸ਼ੂ ਹੋ ਮੋਰਗੇਜ ਲਈ ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 416-262-8937 416-262-8937। ਬਹੁਤ ਬਹੁਤ ਧੰਨਵਾਦ ਰਾਜਵੀਰ ਜੀ,
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ,
3: ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਗੱਲ ਕਰਾਂਗੇ ਆਪਾਂ ਮੋਨਾ ਜੀ ਨਾਲ। ਮੋਨਾ ਜੀ, ਕਈ ਲੋਕਾਂ ਦੇ ਇਹ ਹੁੰਦਾ ਜੀ ਮਨ ਦੇ ਵਿੱਚ ਕਿ ਮੈਂ ਪੇਮੈਂਟ ਭੁੱਲ ਜਾਂਦਾ, ਵੀ ਮੇਰੇ ਅਕਾਊਂਟ 'ਚ ਪੇਮੈਂਟ ਹੁੰਦੀ ਨਹੀਂ, ਵੀ ਜੇ ਪੇਮੈਂਟ ਮੇਰੀ ਮਿਸ ਹੋ ਗਈ ਤਾਂ ਮੈਨੂੰ ਕੀ ਨੁਕਸਾਨ ਹੋ ਸਕਦਾ। ਜੋ ਕਿ ਬੰਦਾ ਚਾਹੇ ਮੈਂ ਇੱਕ ਸਾਲ ਦੀ ਇਕੱਠੀ ਪੇਮੈਂਟ ਕਰਦਾ ਜੀ, ਉਹਦਾ ਕੀ ਉਹਨੂੰ ਫਾਇਦਾ ਹੋ ਸਕਦਾ ਜਾਂ ਨਹੀਂ? ਅਤੇ ਟਾਣਾ ਸਾਹਿਬ ਵੀ ਆਪਣੇ ਨਾਲ ਉੱਧਰ ਰੈਡੀ ਨੇ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੀ ਉਸ ਟਾਣਾ ਸਾਹਿਬ ਤੋਂ ਪਹਿਲਾਂ ਪਹਿਲਾਂ?
4: ਬਿਲਕੁਲ ਜੀ, ਬਿਲਕੁਲ ਬਹਾਲ ਜੀ, ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪੇਮੈਂਟਸ ਦੀ ਜੇ ਗੱਲ ਕਰੀਏ, ਡੈਫੀਨੇਟਲੀ ਐਨੁਅਲ ਪੇਮੈਂਟਸ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਕਾਫੀ ਕੰਪਨੀਜ਼ ਹੁੰਦੀਆਂ, ਕਾਫੀ ਪਾਲਿਸੀਜ਼ ਹੁੰਦੀਆਂ, ਜਿੱਦਾਂ ਹੋਲ ਲਾਈਫ ਪਾਰਟੀਸਿਪੇਟਿੰਗ ਪਾਲਿਸੀਜ਼ ਹੋ ਗਈਆਂ, ਟਰਮ ਇੰਸ਼ੋਰੈਂਸ ਹੋ ਗਈਆਂ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋ ਗਈਆਂ, ਇਹਨਾਂ ਸਾਰੀਆਂ ਪਾਲਿਸੀਜ਼ ਦੇ ਵਿੱਚ ਆਲਮੋਸਟ 1 month ਦਾ ਪ੍ਰੀਮੀਅਮ ਤੁਸੀਂ ਸੇਵ ਕਰ ਲੈਂਦੇ ਹੋ। ਮਤਲਬ ਇਹ ਹੈ ਕਿ ਜੇ ਤੁਸੀਂ $100 ਦਾ ਮੰਥਲੀ ਪ੍ਰੀਮੀਅਮ ਸੀਗਾ, ਤੁਸੀਂ $1200 ਪੇ ਕਰਨ ਦੀ ਬਜਾਏ ਹੁਣ ਤੁਸੀਂ ਪੇ ਕਰੋਗੇ ਮੇ ਬੀ 1110। ਸੋ ਜੇ ਤੁਸੀਂ ਸਾਲ ਦਾ ਪੇ ਕਰੋਗੇ ਇਕੱਠਾ, ਪਰ ਉਸ ਕੇਸ ਦੇ ਵਿੱਚ ਇੱਕ ਚੀਜ਼ ਇੱਕ ਹੋਰ ਆ ਜਾਂਦੀ ਹੈਗੀ ਕਿ ਹਾਂ, ਇਹ ਜ਼ਰੂਰ ਹੈਗਾ ਕਿ ਆਪਣੀ ਰਿਸਪੋਂਸੀਬਿਲਟੀ ਆਪਾਂ ਨੂੰ ਜ਼ਰੂਰ ਰੱਖਣੀ ਪੈਂਦੀ ਹੈ, ਕਿਉਂਕਿ ਤੁਹਾਨੂੰ ਲੈਟਰ ਜ਼ਰੂਰ ਆਉਂਦੀ ਇੰਸ਼ੋਰੈਂਸ ਕੰਪਨੀ ਵੱਲੋਂ। ਇਹ ਨਹੀਂ ਹੈਗਾ ਕਿ ਤੁਸੀਂ ਜੇ ਭੁੱਲ ਗਏ ਤਾਂ ਕੋਈ ਰਿਮਾਈਂਡਰ ਨਹੀਂ ਆਏਗਾ, ਇੰਸ਼ੋਰੈਂਸ ਕੰਪਨੀ ਵੱਲੋਂ ਬਕਾਇਦਾ ਲੈਟਰ ਆਉਂਦੀ ਹੈਗੀ ਆ, ਤੁਸੀਂ ਜੇ ਆਨਲਾਈਨ ਰਜਿਸਟਰ ਕਰਵਾਇਆ ਹੋਇਆ ਤੁਹਾਨੂੰ ਈਮੇਲ ਜਾਂਦੀ ਹੈਗੀ ਹੈ, ਐਂਡ ਮੋਸਟ ਆਫ ਦਾ ਟਾਈਮ ਜਦੋਂ ਤੁਹਾਨੂੰ ਲੈਟਰ ਜਾਂਦੀ ਹੈ, ਜੇ ਵਿਦ ਇਨ 10-15 ਡੇਜ਼ ਦੇ ਵਿੱਚ ਤੁਹਾਡੇ ਵੱਲੋਂ ਉਹ ਅਪਡੇਟ ਨਹੀਂ ਹੁੰਦਾ, ਪੇਮੈਂਟ ਨਹੀਂ ਜਾਂਦੀ, ਐਜ਼ ਅ ਐਡਵਾਈਜ਼ਰ ਅਸੀਂ ਖੁਦ ਵੀ ਫੋਲੋ ਅਪ ਕਰਦੇ ਹਾਂ। ਇਹ ਜ਼ਰੂਰ ਹੈਗਾ ਕਿ ਬਹੁਤ ਸਾਰੇ ਪਰਸਨ ਹੁੰਦੇ ਆ, ਕਈ ਵਾਰ ਉਹਨਾਂ ਦੀ ਪੋਲਿਸੀ ਕਿਸੇ ਐਡਵਾਈਜ਼ਰ ਤੋਂ ਇੱਦਾਂ ਚੱਲ ਰਹੀ ਹੁੰਦੀ, ਜਿਹੜੇ ਕਈ ਵਾਰ ਪਾਰਟ ਟਾਈਮ ਕੰਮ ਕਰ ਰਹੇ ਆ, ਓਬਵੀਅਸਲੀ ਉੱਦਾਂ ਦੀ ਸਰਵਿਸ ਉਹ ਨਹੀਂ ਮਿਲ ਪਾਉਂਦੀ ਅਨਫੋਰਚੁਨੇਟਲੀ ਕਈ ਵਾਰ, ਪਰ ਜਿਹੜੇ ਸਾਡੇ ਕਲਾਇੰਟਸ ਹੈਗੇ ਆ ਉਹਨਾਂ ਨੂੰ ਪੂਰੀ ਇਹ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ ਕਿ ਐਨੁਅਲ ਬੇਸਿਸ ਦੇ ਉੱਤੇ ਜਦੋਂ ਵੀ ਜੇ ਕਦੇ ਉਹਨਾਂ ਦੀ ਪੇਮੈਂਟ ਕਦੇ ਲੱਗ ਰਿਹਾ ਕਿ ਲੇਟ ਹੋ ਰਹੇ ਨੇ, ਹਫ਼ਤਾ ਰਹਿ ਗਿਆ, 10 ਦਿਨ ਰਹਿ ਗਿਆ ਉਹਨਾਂ ਦੀ ਪੇਮੈਂਟ ਨੂੰ, ਤਾਂ ਉਹਨਾਂ ਨੇ ਹਜੇ ਤੱਕ ਪੇਮੈਂਟ ਨਹੀਂ ਕੀਤੀ, ਅਸੀਂ ਹਮੇਸ਼ਾ ਡਬਲ ਚੈੱਕ ਕਰਦੇ ਹੈਗੇ ਆ। ਦੇਖੀ ਵੀ ਚੀਜ਼ ਹੈਗੀ ਆ ਕਿ ਇਨ ਕੇਸ ਜੇ ਤੁਹਾਡੀ ਮੰਥਲੀ ਪੇਮੈਂਟ ਜਾ ਰਹੀ ਸੀ ਇਸ ਟਾਈਮ ਤੇ ਅਕਾਊਂਟ ਦੇ ਵਿੱਚ ਮਨੀ ਨਹੀਂ ਸੀਗੀ, NSF ਹੋ ਗਿਆ, ਇਹ ਜ਼ਰੂਰ ਹੈਗਾ ਕਿ ਮਿਸ ਹੋ ਗਈ ਹੈ ਪੇਮੈਂਟ, ਪਰ ਕੰਪਨੀ ਵੱਲੋਂ ਤੁਹਾਨੂੰ 30 ਡੇਜ਼ ਦਾ ਗ੍ਰੇਸ ਪੀਰੀਅਡ ਦਿੱਤਾ ਜਾਂਦਾ ਹੈਗਾ। 30 ਡੇਜ਼ ਦੇ ਵਿੱਚ ਜੇ ਤੁਸੀਂ ਆਪਣੀ ਪੇਮੈਂਟ ਨੂੰ ਪੇ ਆਊਟ ਕਰ ਦਿੰਦੇ ਹੈਗੇ, ਉਹ ਡੈਫੀਨੇਟਲੀ ਸੇਮ ਕਵਰੇਜ ਚੱਲਦੀ ਰਹਿੰਦੀ ਹੈਗੀ ਆ, ਕੋਈ ਉਹਦੇ ਵਿੱਚ ਕੋਈ ਐਕਸਕਲੂਜਨ ਨਹੀਂ ਆਉਂਦੇ, ਪਰ ਜੇ 30 ਡੇਜ਼ ਵੀ ਤੁਸੀਂ ਪੇਮੈਂਟ ਨਹੀਂ ਕਰਦੇ ਗ੍ਰੇਸ ਪੀਰੀਅਡ ਦੇ ਵਿੱਚ ਤਾਂ ਡੈਫੀਨੇਟਲੀ ਅਨਦਰ ਪ੍ਰੋਸੈਸ ਰੀਇਨਸਟੇਟਮੈਂਟ ਵੱਲ ਚਲਾ ਜਾਂਦਾ ਹੈ। ਸੋ ਡਿਪੈਂਡਿੰਗ ਅਪੋਨ ਦਾ ਸਿਚੁਏਸ਼ਨ, ਜੇ ਕਿਸੇ ਪਰਸਨ ਦੀ ਇੱਦਾਂ ਦੀ ਸਿਚੁਏਸ਼ਨ ਹੋਈ ਵੀ ਹੈਗੀ ਆ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ, ਜੇ ਤੁਹਾਨੂੰ ਆਪਣੇ ਐਡਵਾਈਜ਼ਰ ਦੇ ਨਾਲ ਇਨ ਟੱਚ ਨਹੀਂ ਹੈਗੇ ਹੋ, ਕੋਈ ਵੀ ਤੁਹਾਡੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਚੱਲ ਰਹੀ ਸੀਗੀ, ਪੇਮੈਂਟ ਕਿਤੇ ਮਿਸ ਹੋ ਗਈ ਹੈਗੀ ਆ, 2-4 ਵੀਕ ਹੋ ਗਏ ਨੇ ਜਾਂ ਮਹੀਨਾ ਹੋ ਚੁੱਕਿਆ ਹੈਗਾ ਆਲਰੇਡੀ, ਤਾਂ ਉਹਦੇ ਵਿੱਚ ਕੀ ਆਪਸ਼ਨਸ ਹੋ ਸਕਦੀਆਂ ਨੇ, ਡੈਫੀਨੇਟਲੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਏਗੀ ਕਿ ਕਿੱਦਾਂ ਉਹ ਪੋਲਿਸੀ ਨੂੰ ਉੱਪਰ ਰੀਇਨਸਟੇਟ ਕਰਵਾ ਸਕਦੇ ਹਾਂ। ਇਹ ਜ਼ਰੂਰ ਹੈਗਾ ਕਿ ਰੀਇਨਸਟੇਟ ਤੱਕ ਨਾ ਨੌਬਤ ਆਵੇ ਪਹਿਲਾਂ ਹੀ ਤੁਸੀਂ ਆਪਣੀਆਂ ਪੇਮੈਂਟਸ ਨੂੰ ਜ਼ਰੂਰ ਅਪ ਟੂ ਡੇਟ ਰੱਖੋ, ਕਿਉਂਕਿ ਹੈਲਥ ਦੇ ਰਿਲੇਟਿਡ ਫਿਰ ਕੁਐਸਚਨਰ ਆਉਣੇ ਸ਼ੁਰੂ ਹੋ ਜਾਂਦੇ ਨੇ, ਜੋ ਕੋਈ ਵੀ ਚੇਂਜਿਸ ਹੋਈਆਂ ਹੁੰਦੀਆਂ ਤੁਹਾਡੀ ਪੋਲਿਸੀ ਦੇ ਉੱਤੇ ਇੰਪੈਕਟ ਪੈਂਦਾ ਹੈ। ਬਾਕੀ ਤੁਸੀਂ ਜ਼ਰੂਰ 1-on-1 ਬੇਸਿਸ ਤੇ ਸਾਨੂੰ ਕਾਲ ਕਰਕੇ ਜਾਂ ਸਾਡੇ ਆਫਿਸ ਆ ਕੇ ਜ਼ਰੂਰ ਤੁਸੀਂ ਆਪਣੇ ਜਿਹੜੀ ਸਿਚੁਏਸ਼ਨ ਹੈ ਡਿਸਕਸ ਕਰ ਸਕਦੇ ਹੋ। ਦਿਸ ਇਜ਼ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509, 416-509-1509।
3: ਜੀ ਬਹੁਤ ਬਹੁਤ ਧੰਨਵਾਦ ਮੋਨਾ ਜੀ, ਤੇ ਅੱਗੇ ਜਾ ਕੇ ਹੋਰ ਵੀ ਗੱਲਬਾਤ ਕਰਾਂਗੇ। ਸਵਰਨ ਸਿੰਘ ਟਹਿਣਾ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਬਿਲਕੁਲ ਤਿਆਰ ਬਰ ਤਿਆਰ ਨੇ ਪ੍ਰੋਗਰਾਮ ਦਾ ਇਹ

0: ਤਿਆਰ ਬਾਰ ਤਿਆਰ ਕਰਕੇ ਦੇ ਦੇਣਗੇ। ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ 416-748-2116 416-748-2116 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੁਸੀਂ ਇੰਡੀਆ ਨੂੰ ਜਾ ਰਹੇ ਹੋ ਜਾਂ ਇੰਡੀਆ ਤੋਂ ਆਉਣਾ ਗਾ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਘੁੰਮਣ ਜਾ ਰਹੇ ਹੋਗੇ, ਤੁਸੀਂ ਹੋਲੀਡੇਜ ਪੈਕੇਜ ਬਣਵਾਉਣੇ ਹੈਗੇ, ਤਾਂ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਇਹ ਬੜੀ ਹੀ ਭਰੋਸੇਯੋਗ ਸਰਵਿਸ ਪ੍ਰੋਵਾਈਡ ਕਰਵਾਉਂਦੇ ਨੇ। ਕਿਸੇ ਪ੍ਰਕਾਰ ਦੇ 99% ਦਾ ਕੋਈ ਪ੍ਰੋਬਲਮ ਆਉਂਦੀ ਨਹੀਂ, ਜੇਕਰ ਆਉਂਦੀ ਵੀ ਆ ਤਾਂ ਤੁਹਾਨੂੰ ਇਹ ਪੂਰੀ ਵਧੀਆ ਸਰਵਿਸ ਦੇਣਗੇ। ਤੁਸੀਂ ਡਾਇਰੈਕਟ ਫਲਾਈਟ ਚਾਹੀਦਾ ਤੁਹਾਨੂੰ, ਜਿਵੇਂ ਹਲਵਾਰੇ ਦੇ ਟਿਕਟਾਂ ਵੀ ਇਹਨਾਂ ਕੋਲ ਅਵੇਲੇਬਲ ਹੁੰਦੀਆਂ ਨੇਗੀਆਂ, ਕੁਨੈਕਟਡ ਫਲਾਈਟਾਂ ਹੁੰਦੀਆਂ ਨੇਗੀਆਂ, ਅਤੇ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਹੋਏਗੀ। ਨਵੰਬਰ 'ਚ ਰਿਟਰਨ ਜੇ ਤੁਸੀਂ ਕਰਨਾ ਚਾਹੁੰਦੇ ਹੋ, ਵਾਪਸ ਆਉਣਾ ਚਾਹੁੰਦੇ ਹੋ, ਦਿਵਾਲੀ ਵਗੈਰਾ ਦੇਖ ਕੇ ਸਾਰਾ ਕੁਛ, ਤਾਂ ਇੱਕ ਬੈਗ ਦੇ ਨਾਲ ਤਾਂ ਤੁਸੀਂ $1470 ਦੀ ਇਹਨਾਂ ਤੋਂ ਲੈ ਸਕਦੇ ਹੋ। ਜੇ ਤੁਸੀਂ ਇਹੀ 2 ਬੈਗ ਨਾਲ ਲੈਣੀ ਚਾਹੁੰਦੇ ਹੋਗੇ ਤਾਂ ਤੁਸੀਂ $50 ਐਕਸਟਰਾ ਦੇ ਕੇ ਇਹਨਾਂ ਨੂੰ 2 ਬੈਗ ਵੀ ਲੈ ਸਕਦੇ ਹੋ, ਉਹਦਾ ਪ੍ਰਾਈਜ਼ ਹੋਏਗਾ $1520। ਬੜੇ ਸੋਹਣੇ ਪ੍ਰਾਈਜ਼ ਨੇਗੇ। ਤੁਸੀਂ ਇਹਨਾਂ ਨੂੰ ਗੱਲਬਾਤ ਕਰਨ ਲਈ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ 905-673-1400 905-673-1400 ਦੇ ਉੱਪਰ। ਅਤੇ ਬਿਲਕੁਲ ਸਵਰਨ ਸਿੰਘ ਟਹਿਣਾ ਜੀ ਤਿਆਰ ਬਾਰ ਤਿਆਰ ਨੇ ਜੀ। ਟਹਿਣਾ ਸਾਹਿਬ, ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਪੰਜਾਬ ਦੀਆਂ ਖਬਰਾਂ ਨੇ ਉਹ ਥੋੜ੍ਹਾ ਦੱਸੋ, ਪੰਜਾਬ ਦੇ ਵਿੱਚ ਇਸ ਵਕਤ ਕਿੱਦਾਂ ਦਾ ਮਾਹੌਲ ਆ, ਕੀ ਪੋਲੀਟਿਕਸ ਚੱਲ ਰਹੀ ਆ ਜਾਂ ਕਿੱਦਾਂ ਦੇ ਵੈਦਰ ਦੀ ਕੰਡੀਸ਼ਨ ਆ ਜੀ?
1: ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ, ਪੰਜਾਬੀ ਪਿਆਰਿਆਂ ਨੂੰ ਪਿਆਰ ਭਰੀ ਧੰਨਗੀ, ਸਤਿ ਸ਼੍ਰੀ ਅਕਾਲ ਹੈ ਜੀ। ਪਹਿਲੀ ਸਭ ਤੋਂ ਵੱਡੀ ਖਬਰ ਇਹ ਹੈ ਜੀ ਕਿ ਬਾਬਾ ਬਕਾਲਾ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਰੱਖੜ ਪੁੰਨਿਆਂ ਦੇ ਮੇਲੇ ਦੇ ਮੌਕੇ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਅੱਜ ਵੀ ਇਹ ਗੱਲ ਦੱਸਦਾ ਕਿ ਭਾਵੇਂ ਰੈਲੀ ਇੱਕ ਪਾਰਟੀ ਕਰੇ ਤੇ ਭਾਵੇਂ ਕਰਨ 10, ਗੱਲਾਂ ਉਹੀ ਕਰਨੀਆਂ ਹੁੰਦੀਆਂ ਜਿਹੜੀਆਂ ਹੁਣ ਤੱਕ ਆਪਾਂ ਸੁਣੀਆਂ, ਤੇ ਜਿਹੜੀਆਂ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਆ, ਭਾਵੇਂ ਆਮ ਆਦਮੀ ਪਾਰਟੀ ਆ, ਭਾਵੇਂ ਕਾਂਗਰਸ ਆ, ਭਾਵੇਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੇ ਭਾਵੇਂ ਅੰਮ੍ਰਿਤਪਾਲ ਸਿੰਘ ਦੀ ਧਿਰ, ਇਹਨਾਂ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ ਸਾਰਿਆਂ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ, ਕੋਈ ਨਵਾਂ ਕੁਝ ਨਹੀਂ ਸੀਗਾ। ਉਹੀ ਕੀੜੇ ਕੱਢ ਪ੍ਰੋਗਰਾਮ ਸੀਗਾ ਵੀ ਅਸੀਂ ਚੰਗੇ ਬਹੁਤ ਆ, ਦੂਜਾ ਮਾੜਾ ਬਹੁਤ ਆ, ਇੱਦਾਂ ਦਾ ਕੰਮ ਚੱਲਿਆ ਉੱਥੇ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਰੱਖੜ ਪੁੰਨਿਆਂ ਦੇ ਮੇਲੇ ਦੇ ਮੌਕੇ ਇਤਿਹਾਸਿਕਤਾ ਦੀ, ਸਿੱਖੀ ਦੀ, ਪੰਥ ਦੀ ਗੱਲ ਤਾਂ 10% ਵੀ ਨਹੀਂ ਹੋਈ ਤੇ 90% ਕੀੜੇ ਕੱਢੇ ਆ, ਜਿਹਦਾ ਜਿਵੇਂ ਦਿਲ ਕੀਤਾ, ਜਿਵੇਂ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਵਿਕਾਸ ਅਸਲ ਅਸੀਂ ਹੀ ਕੀਤਾ, ਅਕਾਲੀਆਂ ਨੇ ਆਪਣੀ ਸਟੇਜ ਤੋਂ ਇਹ ਗੱਲ ਕਹੀ ਆ ਕਿ ਲੋਕ ਸਾਨੂੰ ਉਡੀਕ ਰਹੇ ਆ, ਪੁਰਾਣੇ ਰਾਜ ਨੂੰ ਚੇਤੇ ਕਰ ਰਹੇ ਆ, ਖੇਤਰੀ ਪਾਰਟੀ ਕਿਵੇਂ ਕਮਾਲਾ ਕਰਦੀ ਆ। ਵਾਰਸ ਪੰਜਾਬ ਦੇ ਧਿਰ ਵਾਲਿਆਂ ਨੇ ਗੱਲ ਕਹੀ ਆ, ਖਾਸ ਕਰਕੇ ਸਰਦਾਰ ਤਰਸੇਮ ਸਿੰਘ ਹੋਰਾਂ ਨੇ, ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਉਹਨਾਂ ਨੇ ਗੱਲ ਕਹੀ ਆ ਕਿ ਅਸੀਂ ਨਸ਼ੇ ਮੁਕਾਵਾਂਗੇ ਤੇ ਵਾਈਟ ਪੇਪਰ ਜਾਰੀ ਕਰਾਂਗੇ ਸਭ ਚੀਜ਼ਾਂ ਦੇ ਉੱਤੇ। ਉਧਰ ਕਾਂਗਰਸ ਦੀ ਰੈਲੀ ਦੇ ਵਿੱਚ ਕਮਾਲ ਇਹ ਸੀ ਕਿ ਰਾਜਾ ਵੜਿੰਗ ਧੜੇ ਨੂੰ ਦੂਰ ਰੱਖਿਆ ਗਿਆ ਜਾਂ ਉਹ ਆਏ ਨਹੀਂ, ਤੇ ਚੰਨੀ ਗਰੁੱਪ ਆ ਜਿਹੜਾ ਉਹਦੇ ਵੱਲੋਂ ਰੈਲੀ ਕੀਤੀ ਗਈ ਆ। ਚੰਨੀ ਹੋਰਾਂ ਨੇ ਗੱਲ ਕਹੀ ਆ ਕਿ ਭਾਈ ਪੰਜਾਬ ਦੇ ਵਿੱਚ ਇਸ ਵੇਲੇ ਨਸ਼ਿਆਂ ਦੇ ਕਰਕੇ ਬਰਬਾਦੀ ਹੋਈ ਪਈ ਆ ਤੇ ਕੁਝ ਨਹੀਂ ਕੀਤਾ ਇਸ ਸਰਕਾਰ ਦੇ ਸੱਤਾਧਾਰੀ ਧਿਰ ਨੇ। ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਸੀਐਮ ਨੇ ਵੀ ਇਹੀ ਗੱਲਾਂ ਕਹੀਆਂ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਆਪਦੀਆਂ ਗੱਲਾਂ ਕਹੀਆਂ ਜਿਹੜੀਆਂ ਆਪਾਂ ਬਹੁਤ ਵਾਰ ਸੁਣੀਆਂ ਹੋਈਆਂ। ਸੋ ਕੁੱਲ ਮਿਲਾ ਕੇ ਜੀ ਕਿ ਜਿਹੜਾ ਇਹ ਰੱਖੜ ਪੁੰਨਿਆਂ ਦਾ ਮੇਲਾ, ਇਹਦੀ ਇਤਿਹਾਸਿਕਤਾ ਨੂੰ ਵਿਸਾਰ ਕੇ ਤੇ ਆਪੋ ਆਪਣੇ ਕਹਿ ਦਈਏ ਵੀ ਸੋਹਲੇ ਗਾਏ ਗਏ ਤੇ ਦੂਜੇ ਦੀ ਦਫ਼ਾ ਪੱਟਣ ਦੇ ਲਈ ਉਹ ਕਸਰ ਨਹੀਂ ਛੱਡੀ ਗਈ। ਤੇ ਮੈਂ ਪੰਜਾਬ ਦੇ ਲੋਕਾਂ ਦੇ ਉੱਤੇ ਵੀ ਹੈਰਾਨ ਹਾਂ ਵੀ ਨਾਲੇ ਕਹੀ ਜਾਣਗੇ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੁਖੀ ਹਾਂ, ਸਾਨੂੰ ਸਾਰਾ ਕੁਝ ਪਤਾ, ਤੇ ਇਕੱਠ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਪੰਡਾਲਾਂ ਦੇ ਵਿੱਚ ਇੱਕੋ ਜਿਹਾ ਹੀ ਸੀਗਾ। ਕਿਸੇ ਦੇ ਪਾਰਟੀ ਦੇ ਵਿੱਚ ਹੋ ਜਾਂਦਾ ਥੋੜ੍ਹਾ ਬਹੁਤਾ ਘੱਟ ਵੱਧ ਵੀ ਹੋਵੇ, ਪਰ ਪੰਜਾਬ ਦੇ ਲੋਕਾਂ ਨੂੰ ਵੀ ਮੇਰਾ ਖਿਆਲ ਵੀ ਤਮਾਸ਼ਾ ਜਿਹਾ ਚਾਹੀਦਾ ਹੁੰਦਾ, ਕਿਉਂਕਿ ਵਿਹਲੇ ਬਹੁਤ ਆ, ਵਿਹਲ ਤੋਂ ਬਿਨਾਂ ਤਾਂ ਹੋਰ ਕੁਝ ਹੈ ਨਹੀਂ ਪੰਜਾਬ ਦੇ ਪੱਲੇ। ਸੋ ਇਸ ਕਰਕੇ ਵਿਹਲੇ ਪੰਜਾਬੀਆਂ ਨੇ ਉੱਥੇ ਜਾ ਕੇ ਆਪਦਾ ਸਿਆਸੀ ਲੋਕਾਂ ਦਾ ਕੁਫਰ ਸੁਣਿਆ, ਰੱਖੜ ਪੁੰਨਿਆਂ ਦੇ ਇਤਿਹਾਸਿਕ ਦਿਨ ਦੇ ਮੌਕੇ ਜਾਣਾ ਬਾਬਾ ਬਕਾਲਾ ਦੇ ਵਿੱਚ, ਇਹ ਤਾਂ ਪੁੰਨ ਦਾ ਕੰਮ ਆ, ਇਹ ਤਾਂ ਕਿਰਪਾ ਦਾ ਕੰਮ ਆ ਜੋ ਮਹਾਰਾਜ ਨੇ ਕੀਤੀ, ਪਰ ਸਿਆਸੀ ਲੋਕਾਂ ਦੀਆਂ ਗਪੌੜਾਂ ਸੁਣਨੀਆਂ, ਇਹ ਕੋਈ ਕਿਰਪਾ ਕੁਰਪਾ ਨਹੀਂ ਗੀ, ਇਹ ਤਾਂ ਐਵੇਂ ਉੱਥੇ ਜਾ ਕੇ ਆਪਦਾ ਵਕਤ ਜ਼ਾਇਆ ਕਰਨ ਵਾਲੀ ਗੱਲ ਆ। ਦੂਜੀ ਗੱਲ ਹੈ ਜੀ ਕਿ ਰਾਹੁਲ ਗਾਂਧੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਹਿੰਦੇ ਆ ਵੀ ਕਿਸੇ ਵੀ ਵੇਲੇ ਕਾਰਵਾਈ ਕਰ ਸਕਦੇ ਆ, ਕਹਿੰਦੇ ਵੀ ਰਾਹੁਲ ਗਾਂਧੀ ਚੰਨੀ ਹੋਰਾਂ ਤੋਂ ਖਫਾ ਚੱਲ ਰਹੇ ਆ, ਇਸ ਕਰਕੇ ਖਫਾ ਚੱਲ ਰਹੇ ਆ ਵੀ ਚੰਨੀ ਹੋਰੀ ਲੀਹ ਪਾੜ ਕੇ ਚੱਲਦੇ ਆ ਤੇ ਪਾਰਟੀ ਦੀ ਸੁਣਦੇ ਹੀ ਨਹੀਂ। ਲੁਧਿਆਣਾ ਦੇ ਵਿੱਚ ਪਹਿਲਾਂ ਇੱਕ ਰੈਲੀ ਹੋਈ ਸੀ, ਉੱਥੇ ਚੰਨੀ ਨੇ ਸੰਬੋਧਨ ਕੀਤਾ, ਵੜਿੰਗ ਗਰੁੱਪ ਨੂੰ ਨੁਕਰੇ ਲਾ ਕੇ ਰੱਖਿਆ। ਹੁਣ ਪਤਾ ਲੱਗਾ ਜੀ ਕਿ ਚੰਨੀ ਗਰੁੱਪ ਆ ਜਿਹੜਾ ਉਹਨੇ ਇੱਥੇ ਰੈਲੀ ਕਰਤੀ ਆ ਬਾਬਾ ਬਕਾਲਾ ਦੇ ਵਿੱਚ, ਤੇ ਇੱਥੇ ਕੋਈ ਹੋਰ ਦੂਜੇ ਧੜੇ ਦੇ ਨਾਲ ਕੋਈ ਸਤਿਕਾਰ ਵਾਲੀ ਗੱਲ ਹੈ ਨਹੀਂ ਸੀ। ਜਿਹੜੇ ਵੱਡੇ ਵੱਡੇ ਹੋਰਡਿੰਗ ਲੱਗੇ ਸੀਗੇ ਬੈਕ ਸਾਈਡ ਦੇ ਉੱਤੇ, ਉਹਨਾਂ ਦੇ ਉੱਤੇ ਰਾਹੁਲ ਗਾਂਧੀ, ਮਲਕਾਰਜਨ ਖੜਗੇ ਤੇ ਚੰਨੀ ਹੋਰਾਂ ਦੀ ਫੋਟੋ ਸੀ, ਤੇ ਬਾਕੀ ਨੇਤਾਵਾਂ ਦੇ ਵਾਂਗੂ ਇੱਕ ਛੋਟੀ ਜਿਹੀ ਫੋਟੋ ਰਾਜਾ ਵੜਿੰਗ ਦੀ ਲੱਗੀ।

0: ਵੀ ਸੀ। ਤੇ ਇਹ ਵੀ ਪਤਾ ਲੱਗਾ ਵੀ ਰਾਹੁਲ ਗਾਂਧੀ ਇਸ ਗੱਲੋਂ ਵੀ ਨਾਰਾਜ਼ ਚੱਲ ਰਹੇ ਆ ਕਿ ਪਿਛਲੇ ਦਿਨੀ ਤਰਸੇਮ ਸਿੰਘ ਹੋਰਾਂ ਨੇ, ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਚੰਨੀ ਹੋਰਾਂ ਦੀ ਇੱਕ ਪੋਸਟ ਸਾਂਝੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਿੱਖੀ ਦੇ ਬਾਰੇ, ਸੱਜਣ ਕੁਮਾਰ ਦੇ ਬਾਰੇ ਤੇ ਅੰਮ੍ਰਿਤਪਾਲ ਦੇ ਬਾਰੇ ਗੱਲਾਂ ਕਹੀਆਂ ਤੇ ਚੰਨੀ ਦੀਆਂ ਸਿਫਤਾਂ ਕੀਤੀਆਂ ਸੀ ਤਰਸੇਮ ਸਿੰਘ ਹੋਰਾਂ ਨੇ, ਤੇ ਚੰਨੀ ਨੇ ਉਹ ਤਰਸੇਮ ਸਿੰਘ ਦੀਆਂ ਸਿਫਤਾਂ ਵਾਲੀ ਪੋਸਟ ਆਪਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝੀ ਕਰ ਲਈ। ਕਹਿੰਦੇ ਆ ਵੀ ਰਾਹੁਲ ਗਾਂਧੀ ਹੋਰੀ ਇਸ ਗੱਲੋਂ ਖਫਾ ਚੱਲਦੇ ਆ ਵੀ ਚੰਨੀ ਹੋਰੀ ਪਾਰਟੀ ਲਾਈਨ ਤੋਂ ਪਰੇ ਹੋ ਕੇ ਚੱਲ ਰਹੇ ਆ, ਜੋ ਕਿ ਪਾਰਟੀ ਦੇ ਲਈ ਸ਼ੁਭ ਨਹੀਂ। ਇਸ ਕਰਕੇ ਕਹਿੰਦੇ ਆ ਵੀ ਕਿਸੇ ਵੀ ਵੇਲੇ ਉਹ ਕਾਰਵਾਈ ਕਰ ਸਕਦੇ ਆ, ਕੋਈ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਕਰਨ ਦੀ ਸ਼ਾਇਦ ਯੋਜਨਾ ਬਣਾਈ ਜਾਵੇ। ਕਹਿੰਦੇ ਆ ਵੀ ਇਸ ਤਰੀਕੇ ਦੀ ਯੋਜਨਾ ਬਣੀ ਪਈ ਆ।
1: ਜੀ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ। ਤੇ ਇਹ ਸਨ ਸਵਰਨ ਸਿੰਘ ਟਹਿਣਾ, ਪੰਜਾਬ ਦੀ ਧਰਤੀ ਤੋਂ ਰੱਖੜ ਪੁੰਨਿਆਂ ਉੱਪਰ ਜੋ ਵੀ ਗੱਲਬਾਤ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਉੱਪਰ ਕੁਫਰ ਤੋਲਿਆ ਗਾ ਉਹਦੇ ਬਾਰੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਇਹ ਗੱਲ ਬਿਲਕੁਲ ਸੱਚ ਆ ਕਿ ਸਾਡੇ ਪੰਜਾਬ ਦੇ ਲੋਕ ਇਹ ਗੱਲ ਆਮ ਹੀ ਕਹਿੰਦੇ ਰਹਿੰਦੇ ਆ ਕਿ ਸਾਨੂੰ ਸਭ ਕੁਝ ਪਤਾ ਗਾ, ਪਰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਨਾਅਰੇਬਾਜ਼ੀਆਂ ਕਰਦੇ ਨੇ ਜਾਂ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਨੇਗੇ। ਤੇ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇਗੇ ਨਾਗਪਾਲ ਜੀ, ਕਿਉਂਕਿ ਨਾਗਪਾਲ ਜੀ ਇੱਕ ਐਸੇ ਇਨਸਾਨ ਨੇ ਜਿਹੜੇ ਲੋਕਾਂ ਦੀਆਂ ਬਹੁਤ ਹੀ ਵੱਡੀਆਂ ਵੱਡੀਆਂ ਸਮੱਸਿਆਵਾਂ ਦੂਰ ਕਰਦੇ ਨੇ, ਕਿਉਂਕਿ ਆਮ ਤੌਰ 'ਤੇ ਸਭ ਤੋਂ ਵੱਡੀ ਸਮੱਸਿਆ ਅੱਜ ਕੱਲ੍ਹ ਲੋਕਾਂ ਦੇ ਮਨ 'ਚ ਕੀ ਚੱਲ ਰਹੀ ਹੈ? ਪੈਸਾ। ਪੈਸਾ ਤੁਸੀਂ ਬੈਂਕ ਕੋਲ ਚਲੇ ਜਾਓ ਤਾਂ ਤੁਹਾਨੂੰ ਐਡੀ ਵੱਡੀ ਲਿਸਟ ਫੜਾ ਦਿੰਦੇ ਆ ਕਿ ਆਹ ਚੀਜ਼ਾਂ ਲੈ ਕੇ ਆਵੋ, ਅਸੀਂ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਇੰਟਰਸਟ ਰੇਟ ਦੇ ਉੱਪਰ ਲੋਨ ਦੇਵਾਂਗੇ। ਇਹ ਨਾਗਪਾਲ ਜੀ ਕੋਲ ਇੰਨੇ ਵਧੀਆ ਪ੍ਰੋਗਰਾਮ ਨੇਗੇ, ਨਾਲੇ ਤਾਂ ਬੰਦਾ ਸਿੱਖਦਾ, ਦੋ ਕੰਮ ਹੋ ਰਹੇ ਆ, ਨਾਲੇ ਪੁੰਨ ਨਾਲੇ ਫਲੀਆਂ, ਨਾਲ ਤਾਂ ਤੁਹਾਡੇ ਕੋਲ ਐਜੂਕੇਸ਼ਨ ਆ ਰਹੀ ਆ, ਨਾਲੇ ਤੁਹਾਡੀ ਜੇਬ ਦੇ ਵਿੱਚ ਪੈਸਾ ਪੈ ਰਿਹਾ ਹੈਗਾ। ਸੋ ਨਾਗਪਾਲ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿ ਨਾਗਪਾਲ ਜੀ ਤੋਂ ਪੁੱਛਦੇ ਹਾਂ ਕਿ ਇਸ ਜਿਹੜਾ ਐਜੂਕੇਸ਼ਨ ਲੋਨ ਚੱਲ ਰਿਹਾ ਹੈਗਾ ਇਹਦੇ ਵਿੱਚ ਕੌਣ ਕੌਣ ਬੰਦੇ ਐਲੀਜੀਬਲ ਨੇ ਅਤੇ ਕੀ ਪ੍ਰੋਸੈਸ ਹੈ? ਜੀ ਨਾਗਪਾਲ ਜੀ ਸਤਿ ਸ਼੍ਰੀ ਅਕਾਲ।
2: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਪੂਰੇ ਟ੍ਰੇਨ ਹੋ ਗਏ ਆਫ,
1: ਬਸ ਆਪਦੀ ਦਇਆ ਹੈ, ਆਪਕੀ ਕਿਰਪਾ ਹੈ।
3: ਜੈਸੇ
1: ਪੰਜਾਬ ਮੇ ਭਗਵੰਤ ਮਾਨ ਜੀ ਟੂ ਟੂ ਕਰਵਾ ਰਹੇ ਆਜ ਵੀ ਵੋ ਰੱਖੜ ਪੁੰਨਿਆ ਪਰ ਬੋ ਰਹੇ ਥੇ ਕਿ ਮੈਨੇ ਪੰਜਾਬ ਕੀ ਦੀਓ ਬਹਿਨੋ ਕੋ। ਨਹੀਂ ਇਹ ਹਿੰਦੀ ਨਾਲ ਆਪਾਂ ਥੋੜ੍ਹਾ ਜਿਹਾ ਗਲਤ ਕਰ ਰਹੇ ਹਾਂ ਜੀ, ਆਪਾਂ ਨੂੰ ਹਿੰਦੀ ਵਿੱਚ ਆਪਾਂ ਇੰਨੇ ਐਕਸਪਰਟ ਨਹੀਂ ਹੈਗੇ। ਸੋ ਜਿਵੇਂ ਭਗਵੰਤ ਮਾਨ ਜੀ ਕਹਿ ਰਹੇ ਸੀ, ਮੈਂ ਪੰਜਾਬ ਦੀਆਂ ਸਾਰੀਆਂ ਮਾਵਾਂ ਧੀਆਂ ਯੋਜਨਾ ਚਲਾਈ ਇੱਕ ਵੀ ਬਹੁਤ ਖਾਤਿਆਂ ਵਿੱਚ ਪਤਾ ਨਹੀਂ ਕਿੰਨੇ ਲੱਖ ਰੁਪਈਆ ਕਹਿੰਦੇ ਮੈਂ ਅੱਜ ਪਾਇਆ ਗਾ।
3: ਤੇ ਜੇ ਨਾਗਪਾਲ ਸਾਹਿਬ ਦਾ ਦੇਖਿਆ ਜਾਵੇ ਇਹਨਾਂ ਨੂੰ ਵੋਟਾਂ ਵਾਟਾਂ ਚੜਾ ਸਕਦੇ ਇਹਨਾਂ ਨੇ, ਜਿੰਨੇ ਇਹਨਾਂ ਨੇ ਹੁਣ ਤੱਕ ਪਵਾਦੇ ਹੋਣੇ ਤੋਂ
1: ਮੈਂ ਉਹੀ ਗੱਲ ਤੇ ਆ
3: ਰਿਹਾ। ਇਹਨੇ ਆਪਦੇ ਕੋਲ ਨਹੀਂ ਪਾਏ, ਇਹਨਾਂ ਨੇ ਗੌਰਮੈਂਟ ਦੇ ਪਰ ਪਾਏ ਤਾਂ ਉਹਨਾਂ ਨੇ ਵੀ ਗੌਰਮੈਂਟ ਦੇ ਖਾਤੇ 'ਚ ਹੋਈ ਆ,
1: ਗੌਰਮੈਂਟ ਦੇ ਖਾਤੇ 'ਚ ਵੀ ਪਾਇਆ ਜੀ।
3: ਨਾਗਪਾਲ ਸਾਹਿਬ ਗੱਲ ਸੱਚੀ ਆ,
1: ਇਹ ਬ੍ਰਮਟਨ ਦੇ ਲਾ ਲਓ ਆਪਣੇ ਪੂਰੇ ਓਂਟਾਰੀਓ ਦੇ ਭਗਵੰਤ ਮਾਨ ਜੀ ਨੇ ਨਾਗਪਾਲ
2: ਛੋਟੇ ਮੋਟੇ ਬੰਦੇ ਜੀ, ਬਟ ਯੈਸ ਬਹੁਤ ਕੋ ਅਸਿਸਟ ਕਰ ਪਾਏ ਆਪਕੇ ਥਰੂ ਹਮ
1: ਜੀ,
2: ਐਂਡ ਦੈਨ ਬਹੁਤ ਲੋਕ ਲਾਈਕ
3: 1000 ਬੰਦੇ ਨੂੰ ਕਰਤਾ ਹੂੰ ਨਾਗਪਾਲ ਸਾਹਿਬ, ਇੱਕ 1000 ਬੰਦੇ ਨੂੰ ਕਰਤਾ ਹੂੰ।
2: ਹਾਂਜੀ
3: ਕੀ ਬਾਤ
1: ਹੈ, ਬਿਲਕੁਲ ਜੀ।
3: ਸੋ ਲਓ ਤੁਸੀਂ ਵੀ ਜੇਕਰ ਇਹ ਲੋਨ ਬਾਬਤ ਪੁੱਛਣਾ ਚਾਹੁੰਦੇ, ਜਿਵੇਂ ਇਹਨਾਂ ਨੇ ਪੁੱਛਿਆ ਸੀਗਾ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ, ਕੀ ਡਾਕੂਮੈਂਟ ਕਿਉਂ ਐਲੀਜੀਬਲ ਹੋ ਸਕਦਾ, ਕਿੰਨਾ ਟਾਈਮ ਲਾ, ਥੋੜਾ ਜਿਹਾ ਦੱਸੋ ਬਰੀਫ ਦੇ ਵਿੱਚ।
2: ਬਿਲਕੁਲ ਜੀ, ਐਂਡ ਦੈਨ ਪੀਆਰ ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪ ਓਨਟਾਰੀਓ ਮੇ ਰਹਤੇ ਹੈਂ, ਕੋਈ ਏਜ ਲਿਮਿਟ ਨਹੀਂ ਹੈ, ਸਕਿੱਲ ਹਾਸਿਲ ਕਰੇ, ਸਾਥ ਮੇ ਆਪ 0% ਪੇ ਬਿਨਾ ਗਾਰੰਟੀ ਕੇ ਲੋਨ ਮੇਰੇ ਨਹੀਂ ਆਪਣੇ ਖਾਤੇ ਮੇ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇ, ਕਹੀਂ ਵੀ ਇਸ ਪੈਸੇ ਕੋ ਆਪ ਵਰਤ ਸਕਤੇ ਹੈ, ਕਹੀਂ ਵੀ 0% ਪੇ ਹੈ, 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ, $50,000 ਸੇ ਲੈ ਕੇ $1,70,000 ਤੱਕ ਕੀ ਰੇਂਜ ਹੈ, ਕਾਲ ਕਰੇ, ਅਸੈਸਮੈਂਟ ਕਰਾਏ, ਸਾਫ ਕਾਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਪ੍ਰੋਪਰ ਆਫਿਸ ਹੈ, 218 ਐਕਸਪੋਰਟ ਬੁਲੇਵਾਰਡ ਪੇ ਆਪ ਆਫਿਸ ਵੀ ਆ ਸਕਤੇ, ਕੋਈ ਵੀ ਚਲਾਕੀ ਮਿੱਠੀ ਬਾਤੇ ਨਹੀਂ ਹੈ ਇਸਕੇ ਅੰਦਰ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199 ਹੈ, ਓਨੈਸਟ ਫੀਸ ਹੈ, ਕੋਈ ਚਲਾਕੀ ਨਹੀਂ ਹੈ, ਆਪ ਰੀਫਾਈਨੈਂਸਿੰਗ ਕਰਾ ਕੇ ਔਰੋ ਕੋ ਅਮੀਰ ਨਾ ਬਣਾਏ, ਰਿਸ਼ਵਤ ਦੇ ਕੇ ਹਮਾਰੇ ਪਾਸ ਆਏ, ਸਕਿੱਲ ਡਿਵੈਲਪ ਕਰੇ, ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਕਿਤਨੇ ਲੋਕੋ ਕੋ ਅਸਿਸਟ ਕਰ ਚੁੱਕੇ ਹੈ।
1: ਜੀ ਬਿਲਕੁਲ ਜੀ ਨਾਗਪਾਲ ਜੀ, ਇਹਦੇ ਲਈ ਐਲੀਜੀਬਲ ਕਿਹੜੇ ਕਿਹੜੇ ਕੈਂਡੀਡੇਟ ਨੇ, ਜਿਵੇਂ ਵਿਜ਼ਟਰ ਵੀ ਜਿੱਤੇ ਵੀ ਆਉਂਦੇ ਨੇ, ਕੁਛ ਲੋਕ ਵਰਕ ਪਰਮਿਟ 'ਤੇ ਆਉਂਦੇ ਨੇ ਜਾਂ ਕੋਈ ਸਟੱਡੀ ਵੀ ਜਿੱਤੇ ਹੁੰਦੇ ਨੇ, ਕੀ ਉਹ ਐਲੀਜੀਬਲ ਹੈਗੇ ਨੇ ਜਾਂ ਪੀ ਆਰ ਅਤੇ ਸਿਟੀਜ਼ਨ ਬੰਦੇ ਇਹਦੇ ਵਿੱਚ ਐਲੀਜੀਬਲ ਹੋਣਗੇ?
2: सिर्फ पीआर एंड सिटीजन, गवर्नमेंट की पॉलिसी अपने लाइक मान के चले वोटर्स के लिए सिटीजन के लिए होती है, तो सिर्फ वही लोग एलिजिबल हैं। एक तरफ वो 2 से 3 घंटे लगा के आसान से कोर्स करते हैं, बिजनेस की डिग्री, अकाउंटिंग का कोर्स का डिग्री भी हासिल करते हैं, पढ़ते भी हैं, फुली ऑनलाइन क्लासेस लगाते हैं, कहीं नहीं जा रहे, हाउस वाइफ है, उबर ड्राइवर है, अनएम्प्लॉयड एम्प्लॉयड लोग हैं। और अदर हैंड 0% पे बिना गारंटी के लोन लोग आते हैं, कहते हैं सर टफ टाइम से गुजर रहे हैं, आपने हेल्प कर दिया, राइट, हमने अपने रिश्तेदारों से हेल्प मांगा था, नहीं हो पाई, राइट,
1: बिल्कुल जी,
2: कई सही तरीका है, आप फंडिंग भी हासिल करते हैं, स्किल भी हासिल करते हैं
3: जी। नंबर एक बार नोट कर लो इन्हों का, 437-264-3175, वैसे ही चेते हो गया होना सारे, 437-264-3175, 437-264-3175
1: ਦੇ ਉੱਪਰ ਤੁਸੀਂ ਨਾਗਪਾਲ ਜੀ ਨਾਲ ਗੱਲਬਾਤ ਕਰ ਸਕਦੇ।
3: ਬਾਕੀ ਤੁਹਾਨੂੰ ਦੱਸ ਦੇਣਗੇ ਜਦੋਂ ਤੁਸੀਂ ਕਾਲ ਕਰੋਗੇ, ਇਹਨਾਂ ਦਾ ਸਟਾਫ ਹੈ, ਪ੍ਰੋਪਰ ਐਡਰੈਸ ਹੈਗਾ, ਆਫਿਸ ਹੈਗਾ, ਤੁਸੀਂ ਉਹਨਾਂ ਨੂੰ ਜਾ ਵੀ ਸਕਦੇ ਹੋ, ਨਹੀਂ ਤਾਂ ਦੂਰ ਦੁਰੇਡੇ ਕਿਤੇ ਬੈਠੇ ਹੋ, ਪੂਰੇ ਜੀ ਟੀ ਏਰੀਏ ਦੇ ਵਿੱਚ ਬੈਠੇ ਹੋ, ਪੂਰੇ ਅੰਟਾਰੀ ਦੇ ਵਿੱਚੋਂ ਕਿਤੋਂ ਵੀ ਕਾਲ ਕਰਕੇ ਤੁਸੀਂ ਇਹਨਾਂ ਤੋਂ ਇਹ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਅਪਲਾਈ ਵੀ ਕਰਾ ਸਕਦੇ ਹੋ। ਇਨਰੋਲਮੈਂਟ ਤੁਹਾਡੀ ਉੱਥੇ ਬੈਠੇ ਬਿਠਾਉਣ ਦੀ ਵਜ੍ਹਾ ਨਹੀਂ, ਤੁਹਾਨੂੰ ਆਉਣ ਦੀ ਜ਼ਰੂਰਤ ਵੀ ਨਹੀਂ ਪੈਣੀ, ਆਉਣਾ ਚਾਹੁੰਦੇ ਹੋ ਜਾਂ ਆਪਣੇ ਰਿਸ਼ਤੇਦਾਰ ਮਿੱਤਰ ਨੂੰ ਭੇਜਣਾ ਚਾਹੁੰਦੇ, ਇਹਨਾਂ ਦੇ ਆਫਿਸ 'ਚ ਜੀ ਸਦ ਕੇ ਜੀ ਆਇਆਂ ਨੂੰ ਕੋਕੋਨਟ ਵਾਟਰ ਵੀ ਪਿਲਾਉਣਗੇ ਨਾਲੇ।
1: ਅੱਛਾ
3: ਹਾਂ, 437-264-3375 ਇਹਨਾਂ ਦਾ ਨੰਬਰ ਹੈ। ਨਾਗਪਾਲ ਜੀ ਮਿਲਦੇ ਅਗਲੇ ਲਿੰਕ ਦੇ ਵਿੱਚ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਲਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਮੋਨਾ ਜੀ ਨਾਲ, ਮੋਨਾ ਜੀ ਤੋਂ ਆਪਾਂ ਜਾਂਦੇ ਜਾਂਦੇ ਇੱਕ ਪੁੱਛ ਲਈਏ, ਮੋਨਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
4: ਜ਼ਰੂਰ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਜਿੱਦਾਂ ਕਿ ਅੱਜ ਆਪਾਂ ਗੱਲ ਕਰ ਰਹੇ ਸੀਗੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ, ਸੋ ਸਾਡੇ ਲਿਸਨਰਸ ਨੂੰ ਇੱਦਾਂ ਕੋਈ ਵੀ ਕੰਸਰਨ ਹੈਗੇ ਆ ਕਿਸੇ ਵੀ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ, ਕਾਫੀ ਵਾਰ ਸਾਨੂੰ ਕੁਸ਼ਚਨ ਇਹ ਆਉਂਦਾ ਜ਼ਰੂਰ ਹੈਗਾ ਕਿ ਇੱਕ ਪੋਲਿਸੀ ਅਸੀਂ ਲਿੱਤੀ ਹੋਈ ਹੈ $1,00,000 ਦੀ ਹੈ, $2,00,000 ਦੀ ਹੈ, ਪਰ ਅੱਜ ਕਵਰੇਜ, ਅੱਜ ਜਿਹੜੀਆਂ ਲਾਇਬਿਲਿਟੀਜ਼ ਹੈਗੀਆਂ ਮਿਲੀਅਨਸ ਆਫ ਡਾਲਰ ਦੇ ਵਿੱਚ ਚੱਲੀ ਗਈਆਂ ਨੇ, ਸੋ ਕੀ ਸਾਨੂੰ ਪੁਰਾਣੀ ਵਾਲੀ ਨੂੰ ਪੋਲਿਸੀ ਨੂੰ ਬੰਦ ਕਰਨਾ ਪਊਗਾ ਤਾਂ ਨਵੀਂ ਹੋਊਗੀ, ਜਾਂ ਕਿਸ ਤਰੀਕੇ ਦੇ ਨਾਲ ਹੋਣਾ? ਸੋ ਜ਼ਰੂਰ ਇੱਕ ਸ਼ਾਰਟ ਟਿਪ ਜ਼ਰੂਰ ਦੇਣਾ ਚਾਹਾਂਗੀ, ਚਾਹੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈ, ਚਾਹੇ ਕ੍ਰਿਟੀਕਲ ਇਲਨੈਸ ਹੈਗੀ ਹੈ, ਚਾਹੇ ਡਿਸੇਬਿਲਿਟੀ ਇੰਸ਼ੋਰੈਂਸ ਹੈ, ਤੁਸੀਂ ਅਨਦਰ ਪੋਲਿਸੀ ਲੈ ਕੇ ਆਪਣੇ ਆਪ ਨੂੰ ਜ਼ਰੂਰ ਕਵਰ ਕਰ ਸਕਦੇ ਹੋ। ਇਹ ਮੈਨੂੰ ਲੱਗਦਾ ਕਿ ਇੱਕ ਜਸਟ ਭਰਮ ਬਣਿਆ ਹੋਇਆ ਹੁੰਦਾ ਹੈ ਕਿ ਸ਼ਾਇਦ ਸਾਨੂੰ ਪੁਰਾਣੀ ਕੈਂਸਲ ਹੋਏਗੀ ਤਾਂ ਹੀ ਨਵੀਂ ਮਿਲੂਗੀ, ਇੱਦਾਂ ਦਾ ਕੁਛ ਨਹੀਂ ਹੈਗਾ। ਤੁਸੀਂ ਨਵੀਂ ਪੋਲਿਸੀ ਲੈ ਕੇ ਐਡੀਸ਼ਨਲ ਕਵਰੇਜ ਲੈ ਸਕਦੇ ਹੁੰਦੇ ਹੋ, ਅਤੇ ਜੇ ਕੱਲ੍ਹ ਨੂੰ ਕੋਈ ਵੀ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਚਾਹੇ ਤੁਹਾਡੀਆਂ 2 ਪੋਲਿਸੀਜ਼ ਹੈ, 4 ਪੋਲਿਸੀਜ਼ ਹੈ, ਸਾਰਿਆਂ ਵੱਲੋਂ ਕਲੇਮ ਪੇ ਆਊਟ ਹੁੰਦਾ ਹੈਗਾ, ਕਿਉਂਕਿ ਜਦੋਂ ਵੀ ਨਵੀਂ ਐਪਲੀਕੇਸ਼ਨ ਕੀਤੀ ਜਾਂਦੀ ਤਾਂ ਦੱਸਿਆ ਜਾਂਦਾ ਹੈਗਾ ਕਿ ਪਹਿਲਾਂ ਤੁਹਾਡੇ ਕੋਲ ਕਿਹੜੀ ਕਵਰੇਜ ਚੱਲ ਰਹੀ ਹੈ, ਕਿੰਨੀ ਅਮਾਊਂਟ ਦੀ ਚੱਲ ਰਹੀ ਹੈ, ਐਂਡ ਕਿੰਨਾ ਤੁਸੀਂ ਇਸ ਟਾਈਮ ਤੇ ਕਵਰੇਜ ਲੈ ਰਹੇ ਹੈਗੇ ਹੋ ਆਲ ਟੂਗੈਦਰ। ਇਸੇ ਤਰੀਕੇ ਦੇ ਨਾਲ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਇਸੇ ਤਰੀਕੇ ਦੇ ਨਾਲ ਮਾਇੰਡ ਦੇ ਵਿੱਚ ਕਾਫੀ ਵਾਰ ਕਈਆਂ ਦੇ ਮਿਸਟੇਕਨ ਹੁੰਦੀ ਹੈਗੀ ਹੈ ਕਿ ਅਸੀਂ 2,000 ਪਰ ਮੰਥ ਦਾ ਬੈਨੀਫਿਟ ਲਿਆ ਸੀ ਉਸ ਟਾਈਮ ਤੇ, ਤੇ ਅੱਜ ਦੀ ਡੇਟ ਦੇ ਵਿੱਚ ਇਨਕਮ ਜ਼ਿਆਦਾ ਹੈਗੀ ਹੈ ਕਿ ਸਾਨੂੰ ਉਹ ਵਾਲੀ ਬੰਦ ਕਰਨੀ ਪੈਣੀ ਹੈ। ਜੇ ਤੁਸੀਂ ਐਲੀਜੀਬਲ ਹੈਗੇ ਹੋ, ਡੈਫੀਨੇਟਲੀ ਐਡੀਸ਼ਨਲ ਪੋਲਿਸੀ ਲੈ ਕੇ ਦੋਨੋਂ ਪੋਲਿਸੀਜ਼ ਵੱਲੋਂ ਕਲੇਮ ਲੈ ਸਕਦੇ ਹੋ, ਐਸ ਲੌਂਗ ਐਸ ਤੁਸੀਂ ਐਲੀਜੀਬਿਲਿਟੀ ਕਵਰੇਜ ਅਮਾਊਂਟ ਤੋਂ ਉੱਤੇ ਨਹੀਂ ਜਾਂਦੇ ਹੈਗੇ ਹੋ ਤਾਂ ਦੋਨੋਂ ਪਾਸੇ ਤੁਹਾਨੂੰ ਕਲੇਮ ਮਿਲੂਗਾ। ਸੋ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਕਾਫੀ ਵਾਰ ਤੁਹਾਨੂੰ ਗਰੁੱਪ ਬੈਨੀਫਿਟਸ ਜਿਹੜੇ ਇੰਪਲੋਇਰ ਵੱਲੋਂ ਦਿੱਤੇ ਹੁੰਦੇ ਆ, ਗਰੁੱਪ ਟਰੈਕਿੰਗ ਕੰਪਨੀਜ਼ ਵੱਲੋਂ ਕਵਰੇਜ ਚੱਲ ਰਹੀ ਹੁੰਦੀ ਹੈ। ਡਿਸੇਬਿਲਿਟੀ ਇੰਸ਼ੋਰੈਂਸ ਉੱਥੇ ਜਿਹੜਾ ਜਨਰਲ ਸਟੈਂਡਰਡ ਜਿਹੜਾ ਹੈਗਾ ਕਵਰੇਜ ਅਮਾਊਂਟ 2,000 ਹੁੰਦਾ ਹੈ, ਪਰ ਬੇਸਿਕਲੀ ਤੁਸੀਂ ਖੁਦ ਸੋਚੋ ਕਿ ਜੇ ਅੱਜ ਤੁਸੀਂ 10,000 ਜਾਂ 15,000 ਮਹੀਨੇ ਦਾ ਕਮਾ ਰਹੇ ਹੈਗੇ ਹੋ, ਤੇ ਜੇ ਕੱਲ ਨੂੰ ਕੋਈ ਵੀ 4-6 ਮਹੀਨੇ ਸਾਲ ਘਰ ਰਹਿਣਾ ਪੈ ਗਿਆ ਕਿਸੇ ਇੰਜਰੀ ਕਰਕੇ, ਕੀ 2,000 ਪਰ ਮੰਥ ਨਾਲ ਤੁਹਾਡਾ ਗੁਜ਼ਾਰਾ ਹੋ ਸਕਦਾ ਕਿ ਨਹੀਂ? ਸੋ ਜੇ ਨਹੀਂ ਹੋ ਸਕਦਾ ਤਾਂ ਡੈਫੀਨੇਟਲੀ ਐਡੀਸ਼ਨਲ ਪੋਲਿਸੀ ਲੈ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ @416-509-1509। ਆਉਂਦੇ ਦਿਨਾਂ ਦੇ ਵਿੱਚ ਡੈਫੀਨੇਟਲੀ ਬੈਕ ਟੂ ਸਕੂਲ ਹੋ ਜਾਣਾ ਹੈਗਾ ਬੱਚਿਆਂ ਨੇ ਅਗਲੇ ਵੀਕ ਤੋਂ ਬਾਅਦ, ਤਾਂ ਇਸ ਟਾਈਮ ਤੇ ਬਹੁਤ ਸਾਰੀ ਫੈਮਿਲੀਜ਼ ਟਰੈਵਲ ਕਰ ਰਹੀਆਂ ਨੇ। ਕੋਈ ਵੀ ਤੁਹਾਨੂੰ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈ, ਆਪਣੀਆਂ ਇਨਵੈਸਟਮੈਂਟਸ ਦੇ ਬਾਰੇ ਤੁਹਾਨੂੰ ਕੋਈ ਕੰਸਰਨ ਹੋਵੇ, RRSP, TFSA ਜਾਂ FHS ਦੇ ਬਾਰੇ, ਜਾਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਜ਼ਰੂਰ ਆਫਿਸ ਮਿਲ ਸਕਦੇ ਜੀ, 9280 ਗੋਰਬੇ ਡਰਾਈਵ, ਯੂਨਿਟ C110, ਜਾਂ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਜੀ,
3: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।

0: ਪਾਣੀ ਗੁਲਾਬੀ ਹੋ ਜਾਂਦਾ ਭਾਜੀ?
1: ਬਿਲਕੁਲ ਜੀ, ਕਿਵੇਂ ਬੰਦੇ ਦੀ ਨਜ਼ਰ ਚਾਹੀਦੀ ਹੈ ਜੀ, ਉਹ ਪਿਆਰ ਮੁਹੱਬਤ ਇਸ ਵਕਤ ਪੂਰੇ ਮਸਤ ਨੇ ਤਾਂ ਸਾਰਾ ਕੁਛ ਇਹਨਾਂ
0: ਨੂੰ ਤਾਂ ਹੀ ਕਹਿੰਦੇ ਬਾਈ ਗੁਲਾਬੀ ਜਿਹਾ ਬਣਿਆ ਫਿਰਦਾ, ਕਈ ਹੱਥ ਨੇ ਜੇ ਗੁਲਾਬੀ ਜਿਹਾ ਬਣ ਜਾਂਦੇ ਨਾ।
1: ਨਹੀਂ ਇਹ ਸਮੇਂ ਦੇ ਡਿਪੈਂਡ ਕਰਦਾ ਜੀ, ਤੁਸੀਂ ਕਿਸ ਮੂਡ ਦੇ ਵਿੱਚ ਹੋ, ਇਹ ਮੂਡ ਤੇ ਡਿਪੈਂਡ ਕਰਦਾ। ਕਈ ਵਾਰ ਪਿਆਰ ਦੇ ਵਿੱਚ ਸਾਰਾ ਕੁਛ ਹੀ ਗੁਲਾਬੀ ਗੁਲਾਬੀ ਲੱਗਦਾ, ਜਦੋਂ ਦੁੱਖ ਮੁਸੀਬਤ ਹੁੰਦਾ ਸਾਰਾ ਕੁਛ ਕਾਲਾ ਕਾਲੀ ਲੱਗਦਾ, ਵੀ ਇਹ ਵੀ ਉਹ ਆ, ਇਹ ਵੀ ਉਹ ਆ।
0: ਉਹਦੇ ਤਾਂ ਹੀ ਫਿਰ ਪਾਣੀ ਗੁਲਾਬੀ ਹੋਇਆ ਇੱਧਰ
2: ਜੀ।
0: ਖੂਹਾਂ ਦਾ ਗੁਲਾਬੀ ਪਾਣੀ ਕਿਤੇ ਉਹਦਾ ਬਰੂਆ ਭਜਾਣਾ ਪਤਾ ਹੋਵੇ ਵਿੱਚ। ਸੁਲਤਾਨ ਜੀ ਆ ਗਿਆ ਨਾਲ ਸਾਡੇ, ਸੁਲਤਾਨ ਜੀ ਜੀ ਆਇਆਂ ਨੂੰ
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਉਧਰ ਪਾਣੀ ਗੁਲਾਬੀ ਹੋਇਆ ਫਿਰਦਾ ਦੇਖ ਲਓ।
3: ਹਾਂਜੀ ਹੁਣ ਇੱਧਰ ਵੀ ਟੈਰਿਫ ਲੱਗਣ ਨਾਲ ਗੁਲਾਬੀ ਹੋ ਜਾਣਾ ਸਾਰਾ ਕੁਛ। ਉਹ ਟਰੰਪ ਸਾਹਿਬ ਕਹਿ ਰਹੇ ਆ ਲੇਕ ਓਨਟੇਰੀਓ ਵੀ ਮੈਂ ਲੇਕ ਅਮੈਰੀਕਾ ਕਰਨੀ ਹੈ, ਪਰ ਆ ਕਿ ਉਹ ਹੋ ਨਹੀਂ ਸਕਣੀ। ਚਲੋ ਵਿਸ਼ ਕਰਨ ਚ ਕਿਸੇ ਨੂੰ ਕੋਈ ਅਸੀਂ ਰੋਕ ਨਹੀਂ ਸਕਦੇ, ਉਹ ਜਿੱਦਾਂ ਦੇ ਮਰਜ਼ੀ ਡਰੀਮ ਦੇਖ ਲੈਣ, ਜਿੱਦਾਂ ਦੀ ਮਰਜ਼ੀ ਵਿਸ਼ ਕਰ ਲੈਣ, ਪਰ ਕੈਨੇਡਾ ਯੂਨਾਈਟਿਡ ਰਹੇਗਾ। ਔਰ ਕੈਨੇਡਾ ਜਿਹੜੇ ਕੈਨੇਡੀਅਨ ਹੈ ਉਹ ਕੈਨੇਡਾ ਚ ਹੀ ਬਾਇੰਗ ਸੈਲਿੰਗ ਕਰਨਗੇ, ਕੈਨੇਡੀਅਨ ਪ੍ਰੋਡਕਟ ਨੂੰ ਹੀ ਸਪੋਰਟ ਕਰਨਗੇ, ਤਾਂ ਕਿ ਆਪਣੇ ਬਿਜ਼ਨਸ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਚੱਲਦੇ ਰਹਿਣ।
0: ਨਹੀਂ ਇਹ ਤਾਂ ਗੱਲ ਆ, ਇਹ ਮੈਨੂੰ ਜਗਜੀਤ ਮਾਨ ਬੈਠੇ ਨਾਲ ਮੈਨੂੰ ਕਹਿੰਦੇ ਬਾਈ ਮੈਂ ਸੋਚਦਾ ਮੈਂ ਕੀ ਕਹਿੰਦੇ ਮੈਂ ਮਤਲਬ ਏਅਰ ਕੈਨੇਡਾ ਦਾ ਜਹਾਜ਼ ਚਲਾਉਣ ਲੱਗ ਜਾਂ ਰੇਡੀਓ ਗੱਲ ਕਰਾਂ। ਮੈਂ ਕਹਿੰਦੇ ਰੇਡੀਓ ਗੱਲ ਕਰ, ਮੈਨੂੰ ਪਤਾ ਵੀ ਏਅਰ ਕੈਨੇਡਾ ਦਾ ਹੋਣਾ ਨਹੀਂ ਕੰਮ ਜਿਹੜਾ ਕਹੀ ਜਾਂਦੇ ਤੁਸੀਂ।
3: ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਹੁਣ ਦੇਖੋ ਸਾਨੂੰ ਈਮੇਲ ਆ ਗਈਆਂ, ਹੋਮ ਅਪਲਾਈਸਿਸ ਦੇ ਉੱਪਰ 25% ਦਾ ਟੈਰਿਫ ਲਗਾ ਦਿੱਤਾ ਗਿਆ ਜੀ। ਸਟੀਲ ਤੇ ਐਂਡ ਜਿਹੜੇ ਅਪਲਾਈਸਿਸ ਬਣਨੇ ਆ ਉਸ ਸਟੀਲ ਦੇ ਉੱਪਰ ਤੇ ਅਪਲਾਈਸਿਸ ਦੀ ਮੈਨੂਫੈਕਚਰਿੰਗ ਦੇ ਉੱਪਰ ਤੇ 5% ਫਰੇਟ ਜਿਹੜਾ ਹੈ ਉਹ ਇਨਕਰੀਜ਼ ਹੋ ਰਿਹਾ। ਸੋ ਟੋਟਲ 30% ਦੀ ਇਨਕਰੀਜ਼ ਜਿਹੜੀ ਹੈ 8 ਸਪਤੰਬਰ ਤੋਂ, ਜਿਹੜੀਆਂ ਹੁਣ ਅਸੀਂ ਪ੍ਰਾਈਸ ਲਿਸਟਾਂ ਆਈਆਂ ਜੀ 8 ਸਪਤੰਬਰ ਤੋਂ 30% ਪ੍ਰਾਈਸ ਇਨਕਰੀਜ਼ ਹੋਣ ਜਾ ਰਹੀ ਹੈ। ਜਿਨ੍ਹਾਂ ਨੇ ਵੀ ਇਹਦਾ ਫਾਇਦਾ ਚੁੱਕਣਾ ਹੈ ਪਹਿਲੇ ਪਹਿਲੇ 10% ਡਿਪੋਜ਼ਿਟ ਦੇ ਕੇ $300-400 ਤੇ ਡੀਲਾਂ ਨੂੰ ਲੌਕ ਕਰ ਲੈਣ। ਫਰਕ ਮੈਂ ਤੁਹਾਨੂੰ ਦੱਸ ਦਿੰਦਾ ਕਿੰਨਾ ਪੈ ਜਾਣਾ। ਜਿਹੜਾ ਪੈਕੇਜ ਅਸੀਂ $5,000 ਵਾਲਾ ਅੱਜ $29.99 ਦਾ ਦੇ ਰਹੇ ਹਾਂ, 30% ਇਨਕਰੀਜ਼ ਦੇ ਨਾਲ ਇਹ $38.99 ਦਾ ਹੋ ਜਾਣਾ। ਸੋ $1,000 ਵਾਲੀ ਚੀਜ਼ $1,300 ਦੀ, $2,000 ਵਾਲੀ ਚੀਜ਼ $2,600 ਦੀ, $3,000 ਦੀ ਪਰਚੇਜ ਤੁਹਾਨੂੰ $3,900 ਦੀ ਪੈਣੀ ਹੈ। ਹੁਣ ਇਸ ਕਰਕੇ ਮਿਸ ਨਾ ਕਰ ਲੈਣਾ ਇਸ ਤੋਂ ਪਹਿਲੇ ਕਿ ਪ੍ਰਾਈਸਿਸ ਇਨਕਰੀਜ਼ ਹੋਣ ਦਾ ਟਾਈਮ ਆ ਜਾਏ। ਪਹਿਲੇ ਪਹਿਲੇ ਬੁਕਿੰਗ ਕਰਕੇ ਤੁਸੀਂ ਇਹਨਾਂ ਪ੍ਰਾਈਸਿਸ ਨੂੰ ਲੌਕ ਕਰ ਸਕਦੇ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅੱਜ ਦੇ ਦਿਨ ਦੇਖਿਆ ਜਾਏ ਐਜ ਆਫ ਟੂਡੇ ਤੁਸੀਂ $2,000 ਸੇਵ ਵੀ ਕਰ ਰਹੇ ਹੋ ਤੇ $5,000 ਦਾ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $29.99 ਦਾ ਵੀ ਲੈ ਰਹੇ ਤੇ $29.99 ਪੇ ਵੀ ਤੁਸੀਂ 6 ਮਹੀਨੇ ਚ ਕਰਨਾ। ਸੋ ਸਪਤੰਬਰ ਅਕਤੂਬਰ ਨਵੰਬਰ ਚ ਵੀ ਡਿਲੀਵਰੀ ਜਾਣੀ ਹੈ, ਇਹਨੂੰ ਤੁਸੀਂ ਲੌਕ ਕਰ ਸਕਦੇ ਹੋ ਜੀ। ਇਸੇ ਤਰ੍ਹਾਂ ਵਾਸ਼ਰ ਐਂਡ ਡਰਾਇਰ ਹੈ ਜਿਹੜਾ ਅੱਜ ਤੁਹਾਨੂੰ $2,600 ਵਾਲਾ $17.99 ਦਾ ਮਿਲ ਰਿਹਾ, $800 ਤੁਸੀਂ ਸੇਵ ਕਰ ਰਹੇ ਹੋ, ਪਰ ਅੱਗੇ ਜਾ ਕੇ 8 ਸਪਤੰਬਰ ਤੋਂ ਬਾਅਦ ਤੁਹਾਨੂੰ ਇਹ $2,300 ਦਾ ਮਿਲਣਾ। ਸੋ ਮਿਸ ਨਾ ਕਰਨਾ ਇਹਨਾਂ ਪ੍ਰਾਈਸਿਸ ਇਨਕਰੀਜ਼ ਤੋਂ ਪਹਿਲੇ ਪਹਿਲੇ ਆਪਣੀਆਂ ਡੀਲਸ ਨੂੰ ਲੌਕ ਕਰ ਲੈਣਾ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਤੇ ਫਿਰ ਜਦੋਂ ਬੈਕ ਟੂ ਸਕੂਲ ਦੀ ਗੱਲ ਹੁੰਦੀ ਹੈ, 50-ਇੰਚ ਟੀਵੀ $299 ਦਾ ਆਪਣੀ ਜਗ੍ਹਾ ਤੇ ਇੱਕ ਲੋਐਸਟ ਪ੍ਰਾਈਸ ਬੱਚਿਆਂ ਲਈ ਆਫਰ ਕੀਤੀ ਜਾ ਰਹੀ ਹੈ। 40-ਇੰਚ ਟੀਵੀ $199 ਦਾ ਸਪੈਸ਼ਲ ਤੇ ਦਿੱਤਾ ਜਾ ਰਿਹਾ। 75-ਇੰਚ ਟੀਵੀ ਈਵਨ ਉਹ ਵੀ ਸੈਮਸੰਗ ਕੰਪਨੀ ਦਾ $799 ਦਾ ਦਿੱਤਾ ਜਾ ਰਿਹਾ। 85-ਇੰਚ ਟੀਵੀ ਸੈਮਸੰਗ ਦਾ ਲੈਣਾ ਉਹ ਵੀ ਤੁਹਾਨੂੰ $1599 ਦਾ ਮਿਲੇਗਾ। ਸੋ 32-ਇੰਚ ਤੋਂ ਲੱਗ ਕੇ 98-ਇੰਚ ਤੱਕ ਐਨੀ ਸਾਈਜ਼ ਆਫ ਟੀਵੀ, ਸੋਨੀ ਬਰੇਵੀਆ ਮਾਡਲ ਗੂਗਲ ਫੀਚਰਸ ਦੇ ਨਾਲ ਗੂਗਲ ਟੀਵੀ ਹੈ, ਤੇ ਸੈਮਸੰਗ ਮਿੰਨੀ ਐਲਈਡੀ 2026 ਦੀ ਲੇਟੈਸਟ ਟੈਕਨੋਲੋਜੀ ਹੈ। ਐਨੀ ਆਫ ਵਨ ਬ੍ਰਾਂਡ ਸਿਲੈਕਟ ਕਰੋਗੇ ਤੇ ਲੋਐਸਟ ਪ੍ਰਾਈਸ ਗਾਰੰਟੀ ਮਿਲਣਗੀਆਂ। ਪਰ 8 ਸਪਤੰਬਰ ਤੋਂ ਪਹਿਲੇ ਪਹਿਲੇ ਇਹਨਾਂ ਡੀਲਸ ਨੂੰ ਲੌਕ ਕਰਨਾ ਪੈਣਾ ਜੇ ਤੁਸੀਂ 30% ਦੀ ਸੇਵਿੰਗ ਵੀ ਕਰਨੀ ਹੈ ਤੇ ਅੱਜ ਦੇ ਦਿੱਤੇ ਹੋਏ ਡਿਸਕਾਊਂਟ ਦਾ ਫਾਇਦਾ ਵੀ ਚੁੱਕਣਾ ਜੀ। 905-450-2828 ਨੰਬਰ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਆਉਣਾ ਜੀ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ
3: ਜੀ, ਬਹੁਤ ਸ਼ੁਕਰੀਆ।
0: ਲਓ ਜੀ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤੀ ਚਲੇ ਗਿਆ। ਰੱਖੜੀ ਦਾ ਤਿਉਹਾਰ ਆ, ਸਵੀਟ ਮਹਿਲ ਤੇ ਜਾਓ, ਨਾਲ ਤਾਂ ਡੱਬੇ ਲੈ ਕੇ ਆਓ ਰੱਖੜੀ ਦੇ ਲਈ, ਰੱਖੜੀਆਂ ਵੀ ਹੈਗੀਆਂ ਨੇ। ਸਵੀਟ ਮਹਿਲ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਦਿੱਤੀ ਜਾ ਰਹੀ ਹੈ। ਬਾਲੋ ਸ਼ਾਹੀਆਂ ਦੇ ਡੱਬੇ ਜ਼ਰੂਰ ਲੈ ਕੇ ਆਇਓ, ਉਹਨਾਂ ਦੇ ਕੋਲੋਂ ਬਹੁਤ ਕਮਾਲ ਦੀਆਂ ਬਣਾਈਆਂ ਹੋਈਆਂ ਨੇ
1: ਬਿਲਕੁਲ।
0: ਅਤੇ ਜਾਂਦੇ ਜਾਂਦੇ ਫਿਰ ਤੁਹਾਨੂੰ ਇੱਕ ਵਾਰ ਦੱਸ ਦਈਏ ਕਿ ਜੇ ਤੁਸੀਂ ਗੱਡੀ ਦੀ ਇੰਸ਼ੋਰੈਂਸ ਵੱਧ ਪੇ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਬ੍ਰੈਂਪਟਨ 'ਚ ਬੈਠ ਕੇ ਯਾਰ ਇੰਸ਼ੋਰੈਂਸ ਵੱਧ ਪੇ ਕਰ ਰਹੇ ਹਾਂ ਅਸੀਂ, ਬਾਹਰਲਾ ਐਡਰੈਸ ਦੇਣ ਦੀ ਜ਼ਰੂਰਤ ਨਹੀਂ ਪੈਣੀ ਹੈ। ਇੰਸ਼ੋਰੈਂਸ ਤੁਹਾਡੀ ਇੱਥੇ ਬੈਠੇ ਬਿਠਾਇਆਂ ਦੀ ਵੀ ਘੱਟ ਸਕਦੀ ਆ, ਬਸ ਕਾਲ ਕਰਨੀ ਆ ਤੁਸੀਂ। ਮਾਲ ਸਾਹਿਬ ਮੇਰੇ ਨਾਲ ਬੈਠੇ ਆ, ਕਾਲ ਇਹਨਾਂ ਨੂੰ ਕਰ ਲਿਓ, ਪ੍ਰੋਗਰਾਮ ਤੋਂ ਬਾਅਦ ਤੁਸੀਂ ਪਤਾ ਕਰ ਲਿਓ, ਕੋਟੇਸ਼ਨ ਲੈ ਲਿਓ ਕਿ ਤੁਹਾਡਾ ਕਿੰਨਾ ਫਰਕ ਪੈ ਸਕਦਾ। ਮਾਲ ਸਾਹਿਬ ਨੰਬਰ ਦਿਓ
1: ਜੀ। ਬਿਲਕੁਲ ਜੀ, 6476782820, 6476782728 ਦੇ ਉੱਪਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਬਿਲਕੁਲ ਸੰਪਰਕ ਕਰਿਓ ਜੀ।
0: ਅੱਜ ਸਿਆਣੇ ਕਹਿੰਦੇ ਆ ਸ਼ੋਅ ਸ਼ਾਮ ਨੂੰ 6 ਤੋਂ 8 ਹੈ, ਅਤੇ ਅਸੀਂ ਨੰਬਰ ਤੁਹਾਨੂੰ ਪ੍ਰਭ ਸੰਧੂ ਉਹਨਾਂ ਦਾ ਦੇ ਦਿੰਦੇ ਹਾਂ, 4378700001 'ਤੇ ਤੁਸੀਂ ਕਾਲ ਕਰ ਲੈਣੀ ਹੈ। ਅਤੇ ਫਿਰ ਐਮੀ ਵਿਰਕ ਉਹਨਾਂ ਦਾ ਸ਼ੋਅ ਜਿਹੜਾ ਉਹ 30 ਅਗਸਤ ਨੂੰ ਦਿਓ ਜਾਏ। ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ।
5: ਟਾਈਮ ਰੇਡੀਓ
6: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
5: 905-564-6444।
6: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
7: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
8: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
8: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
9: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
8: 416-509-1509,
9: ਔਰ ਵਿਜ਼ਿਟ insuranceforyou.ca।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
10: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca. Lakha Dilan Di Tadkan, the superstar, Ami Wir. Sound Live and Cellular Point present Ami Wir live in Toronto. August at Great Canadian Casino Resort. Toronto Valio, ready ho jo. Buy your tickets at ticketmaster.ca or call 647-964-8573.
6: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ

0: ਦੱਸੋ ਕੀ ਹਾਲ ਚਾਲ ਨੇ ਤੁਹਾਡੇ? ਜੀਆਂ ਨੂੰ ਲੰਘਿਆ ਸਾਰੇ ਸਾਡੇ ਨਾਲ ਹੀ ਤੁਸੀਂ ਆ ਗਏ ਹੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਸਾਡਾ ਤੁਹਾਡਾ ਸਭ ਦਾ ਪਸੰਦ ਦਿਨ ਯਾਨੀ ਕਿ ਫਰਾਈਡੇ ਸ਼ੁੱਕਰਵਾਰ ਹੈ। ਔਰ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂਆਂ ਬੜੇ ਵੱਲੋਂ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਜੀ, ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ। ਅਤੇ ਤੁਹਾਡਾ ਵੀਕਐਂਡ ਵੀ ਅਸੀਂ ਵਧੀਆ ਬਣਾਉਣਾ, ਗੱਲਾਂ ਬਾਤਾਂ ਰਾਹੀਂ, ਗੀਤ ਸੰਗੀਤ ਰਾਹੀਂ। ਕੁਝ ਤੁਸੀਂ ਕਹੋਗੇ, ਕੁਝ ਅਸੀਂ ਕਹਾਂਗੇ, ਅਤੇ ਜਿਹੜਾ ਸਫ਼ਰ ਆ ਸ਼ਾਮ ਦਾ 3 ਘੰਟੇ ਦਾ ਤੁਹਾਡੇ ਨਾਲ ਰਹੇਗਾ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਵੀਕਐਂਡ ਦਾ ਤੁਸੀਂ ਪੂਰੀ ਤਿਆਰੀ ਦੇ ਵਿੱਚ ਹੋਵੋਗੇ ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੁੰਦਾ ਆ ਅਤੇ 3 ਘੰਟੇ ਦੇ ਸਾਥ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਵੀ ਹੋਏਗਾ ਅਤੇ ਸਾਡੇ ਨਾਲ ਤੁਹਾਡੀ ਸਾਂਝ ਪੈ ਸਕਦੀ ਹੈ। ਇੱਕੋ ਇੱਕ ਸਟੂਡੀਓ ਨੰਬਰ ਤੋਂ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਗੱਲਾਂ ਬਾਤਾਂ ਕਰਾਂਗੇ ਪੂਰੇ 3 ਘੰਟੇ ਦੇ ਲਈ।
0: ਲਓ ਫਿਰ ਪ੍ਰੋਗਰਾਮ ਦੀ ਆਰੰਭ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਉਸ ਪਰਮਾਤਮਾ ਵਾਹਿਗੁਰੂ ਦੇ ਓਟ ਆਸਰੇ ਨਾਲ ਅਤੇ ਫਿਰ ਬਾਕੀ ਗੱਲਾਂ ਬਾਅਦ 'ਚ ਚੱਲਦੀਆਂ ਰਹਿਣੀਆਂ ਨੇ, ਠੀਕ ਹੈ, ਸ਼ਾਮ ਦੇ 6 ਵਜੇ ਤੱਕ
1: ਜੀ
0: ਰੇਡੀਓ ਪ੍ਰੋਗਰਾਮ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿਹਤ ਦਿਮਾਗ ਵਾਲਾ। ਸਭ ਤੋਂ ਪਹਿਲਾਂ ਤਾਂ ਮਨਪ੍ਰੀਤ, ਸਾਡੀ ਸਮੁੱਚੀ ਕਮਿਊਨਿਟੀ ਨੂੰ ਆਪਾਂ ਵਧਾਈਆਂ ਦੇਈਏ ਰੱਖੜੀ ਦੇ ਤਿਉਹਾਰ ਦੀਆਂ।
1: ਬਿਲਕੁਲ,
0: ਰੱਖੜ ਪੁੰਨਿਆ ਵੀ ਕਿਹਾ ਜਾਂਦਾ।
1: ਹਾਂਜੀ,
0: ਇਸ ਤਿਉਹਾਰ ਨੂੰ ਬਹੁਤ ਲੰਬੇ ਸਮੇਂ ਤੋਂ ਸਦੀਆਂ ਤੋਂ ਚੱਲਦਾ ਆ ਰਿਹਾ ਤਿਉਹਾਰ ਹੈ।
1: ਹਾਂਜੀ,
0: ਲੰਬੀ ਲੰਬੀ ਇਹਦੀ ਸਟੋਰੀ ਹੈ ਅਤੇ ਜਿਹਨਾਂ ਘਰਾਂ ਦੇ ਵਿੱਚ ਔਰ ਸੋਹਣੇ ਜਿਹੇ ਗੁੱਟ 'ਤੇ ਰੱਖੜੀ ਬਣਾ ਲਾ ਵੀਰ ਵੇ ਹੈ, ਕਿਆ ਬਾਤ ਆ। ਅੱਜ ਰੱਖੜੀਆਂ ਬਣਨੀਆਂ ਨੇ ਅਤੇ ਨਾਲ ਮਠਿਆਈ ਵੀ ਖਾਣੀ ਹੈ ਥੋੜ੍ਹੀ ਬਹੁਤੀ।
1: ਹਾਂਜੀ,
0: ਅਤੇ ਫਿਰ ਜੇਬ ਵੀ ਖਾਲੀ ਕਰਨੀ ਆ ਭਾਈ। ਹਾਂਜੀ, ਥੋੜ੍ਹਾ ਬਹੁਤਾ ਆਸ਼ੀਰਵਾਦ ਵੀ ਦੇਣਾ ਭੈਣਾਂ ਨੂੰ ਅਤੇ ਸਭ ਨੂੰ ਰੱਖੜੀ ਦੇ ਤਿਉਹਾਰ ਦੀਆਂ ਦੇਸ਼ ਪਰਦੇਸ ਦੀ ਸਾਰੀ ਟੀਮ ਵੱਲੋਂ ਸਮੁੱਚੀ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕਾਂ। ਬੜੇ ਅੱਛੇ ਢੰਗ ਨਾਲ ਤੁਸੀਂ ਮਨਾਓਗੇ ਕਿਉਂਕਿ ਮੂਹਰੇ ਵੀਕੈਂਡ ਆ ਗਿਆ, ਹੁਣ ਤਿੰਨ ਦਿਨ ਵਿੱਚ ਪੈਲੂਗਾ ਸਰ ਨਾ।
1: ਹਾਂਜੀ ਹਾਂਜੀ,
0: ਡਬਲ ਖੁਸ਼ੀਆਂ ਹੋ ਜਾਂਦੀਆਂ ਕਿਉਂਕਿ ਜਦੋਂ ਵੀਕੈਂਡ ਆਉਂਦਾ ਨਾ ਅਤੇ ਫਿਰ ਕਈਆਂ ਨੇ ਅੱਜ ਬੰਨੇ ਆਉਣੀ ਆ, ਕਈਆਂ ਨੇ ਕੱਲ੍ਹ ਨੂੰ ਬੰਨ ਲੈਣੀ ਆ, ਆਪਣੇ ਆਪਣੇ ਸਮੇਂ ਦੇ ਮੁਤਾਬਕ ਤੁਸੀਂ ਰੱਖੜੀ ਦਾ ਤਿਉਹਾਰ ਮਨਾਉਣਾ ਹੈਗਾ। ਅਸੀਂ ਵੀ ਤੁਹਾਡੇ ਨਾਲ ਮਨਾਵਾਂਗੇ ਥੋੜ੍ਹਾ ਬਹੁਤ ਅਤੇ ਕੱਲ੍ਹ ਨੂੰ ਵੀ ਭਰਾ ਦੇ ਵਿੱਚ ਕਾਫੀ ਗੱਲਾਂ ਤਾਂ ਹੋਣਗੀਆਂ।
1: ਬਿਲਕੁਲ ਜੀ, ਬਿਲਕੁਲ, ਭੈਣ ਭਰਾ ਦੇ ਪਿਆਰ ਦਾ ਇੱਕ ਕਹਿ ਲਓ ਕਿ ਇਹ ਸੰਦੇਸ਼ ਵੀ ਜਾਂਦਾ ਹੈ ਅਤੇ ਇੱਕ ਹੈ ਨਾ ਪੂਰਾ ਕਹਿ ਲਓ ਕਿ ਜਿੰਨਾ ਇੱਕ ਦੂਸਰੇ ਦੇ ਲਈ ਆਪਾਂ ਫੀਲ ਕਰਦੇ ਹਾਂ, ਭੈਣਾਂ ਆਪਣੇ ਭਰਾ ਦੇ ਲਈ ਦੁਆਵਾਂ ਕਰਦੀਆਂ ਨੇ, ਭਰਾ ਵੀ ਆਪਣੀਆਂ ਭੈਣਾਂ ਦੀ ਹੈ ਨਾ ਰੱਖਿਆ ਕਰਦੇ ਨੇਗੇ, ਐਂਡ ਉਹਨਾਂ ਦੇ ਪਿਆਰ ਦਾ ਇਹ ਕਹਿ ਲਓ ਪ੍ਰਤੀਕ ਹੈ ਜਿਹੜਾ ਰੱਖੜੀ ਦਾ ਤਿਉਹਾਰ ਹੈ। ਅਤੇ ਸਾਡੀ ਪੂਰੀ ਟੀਮ ਦੇ ਵੱਲੋਂ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਦੁੱਖ ਵਧਾਉਂਦੀਆਂ ਧੀਆਂ ਪੁੱਤ ਪਾਲੀਆਂ ਜ਼ਿਆਦਾ ਤਾਂ ਵਡਾਉਂਦੇ ਨੇ, ਵੈਸੇ ਇਹ ਕਹਾਵਤ ਆ, ਪਰ ਅੱਜ ਕੱਲ੍ਹ ਤਾਂ ਉਲਟ ਅੱਗੇ ਜਾ ਕੇ ਗੱਲ ਕਰਾਂਗੇ ਇਹਦੇ 'ਤੇ, ਪਰ ਰੱਖੜੀ ਦੀ ਗੱਲ ਚੱਲੂਗੀ ਹਾਲ ਦੀ ਘੜੀ। ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਮੈਂ ਤੁਹਾਨੂੰ ਜਾਣਕਾਰੀ ਦਿਆਂ ANJ ਆਟੋਮੋਟਿਵ ਰਿਪੇਅਰ ਦੀ, ਔਰ ANJ ਆਟੋਮੋਟਿਵ ਰਿਪੇਅਰ ਵਾਲੇ ਕਹਿੰਦੇ ਕਿ ਤੁਸੀਂ ਹੁਣ ਟਾਇਰ ਆਲ ਸੀਜ਼ਨ ਪਾਉਣੇ ਨੇ ਜਿਹੜੇ ਕਿ ਹਰ ਵੈਦਰ ਵਿੱਚ ਚੱਲਣ, ਉਹ ਵੀ ਪਵਾ ਸਕਦੇ ਹੋ, ਅਲਾਈਨਮੈਂਟ ਵੀ ਨਾਲ ਹੀ ਹੋ ਜੂਗੀ, ਪਲੱਸ ਸਸਪੈਂਸ਼ਨ ਵਰਕ ਹੈਗਾ ਕਾਰ ਦਾ, ਇੰਜਨ ਦਾ ਕੰਮ ਆ, ਬ੍ਰੇਕਾਂ ਦਾ ਕੰਮ ਆ, ਐਗਜ਼ੋਸਟ ਸਿਸਟਮ ਜਿਹਨੂੰ ਆਪਾਂ ਕਹਿੰਦੇ ਹਾਂ ਮਫਲਰ, ਉਹਦਾ ਕੋਈ ਕੰਮ ਆ, ਓਇਲ ਚੇਂਜ ਕਰਾਉਣਾ ਹੈਗਾ, ਓਇਲ 'ਚ ਤਾਂ ਨੋਰਮਲ ਚੀਜ਼ਾਂ, ਰਸਟ ਪਰੂਫਿੰਗ ਕਰਦੇ ਨੇ ਬੜੇ ਅੱਛੇ ਢੰਗ ਦੇ ਨਾਲ ਕਿ ਤਾਂ ਕਿ ਤੁਹਾਡੀ ਗੱਡੀ ਥੱਲੇ ਹੋਣਾ ਰਸਟ ਨਾ ਲੱਗੇ। ਇਸ ਤਰ੍ਹਾਂ ਕੰਮ ਕਰਦੇ ਨੇ ANJ ਆਟੋ ਰਿਪੇਅਰ ਵਾਲੇ, 91 ਹਿੱਲੀ ਰੋਡ ਹਾਈਵੇ 50 ਅਤੇ ਬੇਫੀਲ ਦੇ ਬਾਰਡਰ 'ਤੇ ਨੇ, ਹੋਮ ਡਿਪੂ ਤੋਂ ਬਿਲਕੁਲ ਨਜ਼ਦੀਕ ਨੇ। ਨੰਬਰ ਹੈ 905-857-7596, ਟੈਲੀਫੋਨ ਨੰਬਰ ਹੈ 905-857-7596
1: ਜੀ। ਅਤੇ ਨਾਲ ਦੀ ਨਾਲ ਹੀ ਤੁਸੀਂ ਮਨੀਤ ਗਿਰੀ ਜੀ ਨੂੰ ਜ਼ਰੂਰ ਯਾਦ ਰੱਖੋ, ਗਿਰੀ ਲੀਗਲ ਤੋਂ ਨੇ। ਜੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਦੀ APR ਸਾਈਨ ਕੀਤੀ ਸੀ ਬਟ ਹੁਣ ਮੌਰਗੇਜ ਤੁਹਾਡੀ ਅਪਰੂਵ ਨਹੀਂ ਹੋ ਰਹੀ, ਬਿਲਡਰ ਨੇ ਬਹੁਤ ਜ਼ਿਆਦਾ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ ਹੋਵੇ, ਜਾਂ ਤੁਹਾਨੂੰ ਬਿਲਡਰ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੀਗਲ ਨੋਟਿਸ ਆਇਆ, ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਹੀ ਨਹੀਂ ਦਿੱਤੇ, ਜਾਂ ਇੰਪਲੋਇਰ ਨੇ ਬਿਨਾਂ ਕੋਈ ਪ੍ਰੋਪਰ ਨੋਟਿਸ ਦਿੱਤੇ ਤੁਹਾਨੂੰ ਜੋਬ ਤੋਂ ਕੱਢ ਦਿੱਤਾ ਹੋਵੇ, ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਕੋਈ ਵੀ ਲੀਗਲ ਮੈਟਰ ਹੋਵੇ, ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਕੰਟੈਕਟ ਕਰੋ। ਇਹ ਤੁਹਾਨੂੰ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਐਂਡ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਤਰ੍ਹਾਂ ਨਾਲ ਹੈਲਪ ਕਰਦੇ ਨੇ। ਕੋਈ ਵੀ ਸਿਨੈਰੀਓ ਹੋਵੇ, ਕੋਈ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੋਵੇ, ਮਨੀਤ ਗਿਰੀ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਲ ਦੇ ਵਿੱਚ, ਅਤੇ ਨੰਬਰ 437-551-8000, 437-551-8000 'ਤੇ ਤੁਸੀਂ ਕਾਲ ਕਰਨੀ ਆ। ਗਿਰੀ ਲੀਗਲ ਲਾਅ ਆਫਿਸ ਤੋਂ ਨੇ ਮਨੀਤ ਗਿਰੀ ਜੀ।
0: ਬੱਚਿਓ, ਤੁਸੀਂ ਬਹੁਤ ਮਸਤੀ ਕਰ ਲਈ ਆ ਕਾਫੀ, ਪਰ ਇੱਕ ਵੀਕ ਹੈਗਾ ਹਜੇ ਪੇਰੈਂਟਸ ਦੇ ਕੋਲੇ, ਇੱਕ ਵੀਕ ਹੋਰ ਇੰਜੋਏ ਕਰ ਲਓ, ਫਿਰ ਬੈਕ ਟੂ ਪਵੇਲੀਅਨ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ। ਸਕੂਲਾਂ 'ਚ ਪਹਿਲਾਂ ਸਕੂਲਾਂ ਵਾਲੇ ਜਾਣਗੇ, ਫਿਰ ਯੂਨੀਵਰਸਿਟੀ ਵਾਲੇ ਜਾਣਗੇ, ਨਵੀਆਂ ਕਲਾਸਾਂ ਦੇ ਵਿੱਚ ਨਵੀਂ ਯੂਨੀਵਰਸਿਟੀ ਜਾਣਗੇ।
1: ਹਾਂਜੀ,
0: ਅਤੇ ਕਹਿਣ ਦਾ ਭਾਵ ਆ ਕਿ ਨਵੇਂ ਨਵੇਂ ਤੁਸੀਂ ਅਨੁਭਵ ਬੱਚੇ ਲੈਣਗੇ, ਅਤੇ ਤੁਸੀਂ ਹਾਲੇ ਇਹ ਪੇਰੈਂਟਸ ਨੂੰ ਮੈਂ ਕਹਾਂਗਾ ਕਿ ਪੂਰਾ ਵੀਕ ਤੁਹਾਡੇ ਕੋਲ ਹੈਗਾ ਬਿਫੋਰ ਦੇ ਗੋ ਟੂ ਸਕੂਲ, ਹੈ ਨਾ, ਘੁੰਮਣ ਫਿਰਨ ਵਾਸਤੇ, ਅਤੇ ਆਹ ਵੀਕ ਤੁਹਾਡੇ ਵਾਸਤੇ ਸਪੈਸ਼ਲ ਆ।
1: ਹਾਂਜੀ,
0: ਟਾਈਮ ਕੱਢ ਕੇ ਜਾਓ ਬਾਹਰ ਅੰਦਰ, ਅਤੇ ਫਿਰ ਸਤੰਬਰ ਦੇ ਅਗਲੇ ਵੀਕ ਤੋਂ ਬਾਅਦ ਫਿਰ ਉਹਨਾਂ ਨੇ ਬੈਕ ਟੂ ਸਕੂਲ
1: ਜੀ। ਬਿਲਕੁਲ,
0: ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ ਤਾਂ ਜ਼ਰੂਰ ਤੁਸੀਂ ਸ਼ਾਮਿਲ ਕਰ ਸਕਦੇ ਹੋ। ਕਿਸੇ ਵੀ ਸਪੌਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਸਾਨੂੰ ਕਾਲ ਕਰੋ 905-564-6444।
0: ਜਦੋਂ ਮਨਪ੍ਰੀਤ ਆਪਾਂ ਇਹ ਕਹਿੰਦੇ ਨੇ ਕੋਈ ਤੁਹਾਡੀ ਪਸੰਦ ਦਾ ਕੋਈ ਗੀਤ ਆ, ਉਹਦਾ ਸਾਡਾ ਨਾ ਇੱਕ ਪਰਪਸ ਹੁੰਦਾ, ਗੀਤਾਂ ਅਸੀਂ ਵੀ ਵਧੀਆ ਲਾਉਂਦੇ ਹਾਂ ਜੀ, ਗੱਲ ਨਹੀਂ ਸੁਣਾ ਦਿੰਦੇ ਹਾਂ, ਪਰ ਉਹ ਕਹਿੰਦੇ ਨਾ ਫਲਾਵਰ ਦੇ ਵਿੱਚ ਭਾਂਤ ਭਾਂਤ ਦੇ ਫਲਾਵਰ ਹੁੰਦੇ ਨੇ ਪੋਟ ਦੇ ਵਿੱਚ, ਜਦੋਂ ਤੁਸੀਂ ਰਿਕੁਐਸਟ ਕਰਦੇ ਹੋ ਕੋਈ ਤੁਸੀਂ ਕਦੇ ਪੁਰਾਣਾ ਹੁੰਦਾ ਗੀਤ ਅਸੀਂ ਵੀ ਨਹੀਂ ਸੁਣਿਆ ਹੁੰਦਾ ਬਹੁਤ, ਉਹਦੇ ਨਾਲ ਵੰਨਗੀ ਪੈਦਾ ਹੋ ਜਾਂਦੀ ਹੈ ਪੁਰਾਣ ਦੇ ਵਿੱਚ, ਗੀਤ ਅਸੀਂ ਲਾਉਣੇ ਹੁੰਦੇ ਆ ਦੋ ਚਾਰ ਜਿੰਨੇ ਵੀ ਲਾਉਣੇ ਆਪਣੇ ਧੰਦੇ ਦੇ ਨਾਲ, ਪਰ ਹੁਣ ਪੈਂਦੇ ਬਹਿੰਦੇ ਸਾਰ ਹੀ ਸਾਡੇ ਵੀਰ ਨੇ ਫਰਮਾਇਸ਼ ਕਰ ਵੀ ਦਿੱਤੀ, ਉਹ ਕਹਿੰਦੇ ਜੀ ਪਹਿਲਾਂ ਤਾਂ ਅੱਜ ਫਰਾਈਡੇ ਦੀਆਂ ਤੁਹਾਨੂੰ ਮੁਬਾਰਕਾਂ,
1: ਹਾਂਜੀ
0: ਸੁਰਿੰਦਰ ਸਿੰਘ 8713 ਜਿਹੜਾ ਮਰਜ਼ੀ ਲਾ ਦਿਓ, ਚਲੋ ਕੋਈ ਨੀ ਆਪਾਂ ਗੀਤ ਸੰਗੀਤ ਲਿਖਾਉਣ ਵਾਸਤੇ ਬੈਠੇ ਹਾਂ, ਪਰ ਤੁਸੀਂ ਸਾਨੂੰ ਲਿਖਾ ਦਿਆ ਕਰੋ ਕਾਲ ਕਰਕੇ ਸਟੂਡੀਓ ਚ, ਅੱਗੇ ਜਾ ਕੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਕੁਛ, ਹੈਨਾ 9055546444 ਤੇ ਨਾ ਕਾਲ ਕਰਕੇ, ਉਹਦੇ ਨਾਲ ਸਾਨੂੰ ਵੀ ਵਧੀਆ ਜਿਹਾ ਮਟੀਰੀਅਲ ਮਿਲ ਜਾਂਦਾ
1: ਜੀ
0: ਵੱਖ ਵੱਖਰੇ। ਵੈਸੇ ਤਾਂ ਮੈਂ ਦੱਸ ਦਿਆਂ ਕਿ ਤੁਸੀਂ ਨਾ ਤਿਆਰੀਆਂ ਖਿੱਚ ਲਓ ਪੂਰੀਆਂ, ਆਪਾਂ ਤਿਆਰੀਆਂ ਖਿੱਚਣ ਜਾ ਰਹੇ ਹਾਂ ਕਿਉਂਕਿ ਐਮੀ ਵਿਰਕ ਨੂੰ ਆਪਾਂ ਸੰਡੇ ਨੂੰ ਮਿਲਣਾ, ਕਹਿਣ ਦਾ ਭਾਵ ਸ਼ੋਅ ਵੇਖਣਾ ਉਹਨਾਂ ਦਾ
1: ਜੀ,
0: ਕਿਤੇ ਵੇਖਣਾ ਵਾ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ, ਹੈ ਨਾ
1: ਜੀ,
0: ਟਿਕਟਾਂ ਹੁਣੇ ਲੈ ਲਓ ticketmaster.ca,
1: ਬਿਲਕੁਲ ਦੋ ਦਿਨ ਰਹਿ ਗਏ ਨੇ, ਤੇ ਬੜਾ ਕਮਾਲ ਦਾ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ
0: ਜੀ। ਹੋ ਸਕਦਾ ਮੈਂ ਕੁਝ ਟਿਕਟਾਂ ਕੱਢਾਂ ਕਿਉਂਕਿ ਮੈਂ ਮੈਨੂੰ ਪੁੱਛਣਾ ਪੈਣਾ ਪ੍ਰਮੋਟਰ ਤੋਂ ਕਿ ਹਜੇ ਵੀ ਅਵੇਲੇਬਲ ਹੈਗੀ ਆ $25 ਦੀ ਟਿਕਟਾਂ,
1: ਹਾਂਜੀ
0: ਫਿਰ ਆਪਾਂ ਕੱਢ ਜਾਵਾਂਗੇ ਉਸ ਨਾ
1: ਜੀ ਜੀ,
0: ਤੇ ਕਾਲਰ ਨੂੰ ਲੈ ਲਓ ਤੁਸੀਂ,
1: ਹਾਂਜੀ 1000 ਸਤਿ ਸ਼੍ਰੀ ਅਕਾਲ ਜੀ,
0: ਤੁਸੀਂ ਅੱਜ
1: ਕੋਸ਼ਿਸ਼ ਰਹੇਗੀ ਕਿ ਜ਼ਿਆਦਾ ਤੋਂ ਤੁਹਾਡੀ ਪਸੰਦ ਦੇ ਗਾਣੇ ਸੁਣਾਈਏ, ਕਿਉਂਕਿ ਦੋ ਦਿਨ ਤੋਂ ਥੋੜਾ ਜਿਹਾ ਅਸੀਂ ਟਾਕ ਸ਼ੋਅ ਵਿੱਚ ਜ਼ਿਆਦਾ ਬਿਜ਼ੀ ਸੀ, ਗਾਣੇ ਜ਼ਿਆਦਾ ਪ੍ਰੋਪਰਲੀ ਲਗਾਏ ਨਹੀਂ, ਬਟ ਅੱਜ ਜ਼ਰੂਰ ਲਗਾਵਾਂਗੇ ਕਿਉਂਕਿ ਵੈਸੇ ਵੀ ਫਰਾਈਡੇ ਹੈ, ਤੇ ਸਾਰਿਆਂ ਦੀ ਫਰਮਾਇਸ਼ਾਂ ਅੱਜ ਜ਼ਰੂਰ ਪੂਰੀਆਂ ਕਰਾਂਗੇ। ਤੇ ਅਗਲੇ ਕਾਲਰ 5094, ਹਾਂਜੀ ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਹੈਪੀ ਫਰਾਈਡੇ,
1: ਹੈਪੀ ਫਰਾਈਡੇ ਜੀ, ਕੀ ਹਾਲ ਹੈ ਤੁਹਾਡਾ?
2: ਸਭ ਵਧੀਆ, ਸਿੱਧੂ ਸਾਨੂੰ ਫਤਿਹ ਬੁਲਾਓ ਮੇਰੀ,
0: ਫਤਿਹ ਮੈਂ ਕੋਲੇ ਹੀ ਬੈਠਾ ਤੁਹਾਡੇ,
2: ਮਹਾਰਾਜ ਬੱਲੇ ਬੱਲੇ ਬੱਲੇ ਬੱਲੇ, ਬਾਕੀ ਸਾਹਿਬ ਸਿੱਧੂ ਸਾਹਿਬ ਕਿਆ ਬਾਤ ਹੈ,
0: ਵਧੀਆ, ਕੋਈ ਮੁਰਗੀ ਮੁਰਗੀ ਬਣਾਓ, ਬੱਕਰੀ ਬੁਕਰੀ, ਅੱਜ ਫਰਾਈਡੇ ਆ,
2: ਕਰਨੀ ਹੈ ਤੇ ਅੱਜ ਮੇਰਾ ਗ੍ਰੈਂਡਸਨ ਮੈਂ ਲੈ ਕੇ ਆਇਆ ਏਅਰਪੋਰਟ ਤੋਂ ਲੈ ਕੇ ਆ ਰਿਹਾ ਮੈਂ, ਇਹਦਾ
1: ਬਰਥਡੇ
2: ਸੀਗਾ, ਇੱਕ ਬਰਥਡੇ ਸੰਗ ਇੱਕ ਵੈਲਕਮ ਸੰਗ, ਦੋ ਸੰਗ ਤੇ ਲਾ ਲਓ ਜਿਹੜਾ ਮਰਜ਼ੀ ਮਜ਼ਾ ਆ ਜਾਏਗਾ, ਪਲੀਜ਼,
0: ਠੀਕ ਹੈ ਜੀ,
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ,
1: ਹਾਂਜੀ
2: ਇੱਕ ਤਾਂ ਹੈਗਾ ਨਾ ਫਰਜ਼ ਦਾ ਗਾਣਾ ਹੈਗਾ ਹੈਪੀ ਬਰਥਡੇ, ਫਰਜ਼ ਦਾ ਗਾਣਾ ਹੈਗਾ ਹੈਪੀ ਬਰਥਡੇ, ਫਰਜ਼ ਪੀਚਾ ਦਾ ਗਾਣਾ,
1: ਫਰਜ਼ ਬਾਰ
2: ਦਿਲ ਯੇ ਆਏ,
0: ਬਾਰ ਬਾਰ ਦਿਨ ਆਏ,
1: ਠੀਕ ਹੈ ਜੀ,
2: ਤੇ ਇੱਕ ਪੀਚਾ ਕਿਸੀ ਵਿਰਾਸਤ ਦਾ ਗਾਣਾ,
0: ਵਿਰਾਸਤ
2: ਦਾ ਗਾਣਾ,
3: ਜਿਵੇਂ ਲੋਹੜੀ ਦਿਵਾਲੀ ਹੁੰਦੀ ਆ, ਜਿਵੇਂ ਰੱਖੀ ਦੇਣਾ ਨਾ ਜੀ, ਇੱਕ ਸੋਲ ਨੂੰ ਵੀ ਸੇਲ ਹੋਣੀ ਚਾਹੀਦੀ ਆ,
0: ਰੱਖਣੀ ਦੇ ਮੌਕੇ ਤੇ ਲੇਡੀਜ਼ ਨੇ ਪੀਣੀ ਆ,
3: ਰੀਠੇ ਖੇਡਣ ਲਾਤੀ ਕੰਤ ਨਿਆਣੇ ਨੇ,
0: ਚਮਕੀਲਾ ਸਾਹਿਬ ਦਾ ਗੀਤ ਆ ਇਹ, ਹੈ ਨਾ ਅਮਰਜੋਤ,
3: ਬਹੁਤ ਵਧੀਆ ਗੀਤ ਆ, ਉਸ ਨੇ ਸੁਣਨਾ ਜੀ,
0: ਠੀਕ ਹੈ ਜੀ ਲਾਉਂਦੇ ਹਾਂ ਜੀ, ਲਿਖ ਲਓ ਭਾਈ ਸਾਰੇ ਵਾਰ ਵਾਰ ਲਾਉਂਦੇ ਹਾਂ, ਅਸੀਂ ਪਹਿਲਾਂ ਇੱਕ ਚਮਕੀਲਾ ਸਾਹਿਬ ਦਾ ਸੁਣਿਆ ਹੋਇਆ, ਅੱਗੇ ਜਾ ਕੇ ਅਗਲੇ ਘੰਟੇ ਅੱਧੇ ਘੰਟੇ 'ਚ ਪਹੁੰਚ 40 ਮਿੰਟ ਬਾਅਦ ਦੂਜੇ ਚਲਾ ਦਿਆਂਗੇ, ਅਗਲੇ ਕਾਲਰ ਲਓ ਜੀ,
1: ਹਾਂਜੀ 0490, ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ,
1: ਸਤਿ ਸ਼੍ਰੀ ਅਕਾਲ ਜੀ,
3: ਇੱਕ ਕਿਸ਼ੋਰ ਕੁਮਾਰ ਦਾ ਸੁਣਾ ਦਿਓ ਜੀ।
4: ਹਾਂਜੀ।
3: ਫੂਲੋਂ ਕੋ ਫੂਲੋਂ ਕਾ ਤਾਰੋਂ ਕਾ ਸਭ ਕਾ ਕਹਿਣਾ ਹੈ, ਇੱਕ ਹਜ਼ਾਰੋਂ ਮੇ ਮੇਰੀ ਬਹਿਨਾ ਹੈ।
0: ਮੇਰੀ ਬਹਿਨਾ ਹੈ ਸਾਰੀ ਉਮਰ ਹਮੇ ਸੰਗ ਰਹਿਣਾ ਹੈ।
4: ਬਿਲਕੁਲ, ਅੱਜ ਤਾਂ ਰੱਖੜੀ ਦਾ ਤਿਉਹਾਰ ਹੈ, ਜ਼ਰੂਰ
0: ਕਪਲ ਕਹਿੰਦੇ ਸਾਰੀ ਉਮਰ ਸੰਗ ਕਿਉਂ, ਉਹਨਾਂ ਆਪਦੇ ਘਰੇ ਨਹੀਂ ਜਾਣਾ। ਫਿਰ ਦੂਜੇ ਵਜੋਂ ਕਮੇਡੀ ਵੀ ਹੋ ਜਾਂਦੀ ਪੁਰਾਣੀ ਗੀਤਾਂ ਦੀ, ਹੈ ਨਾ।
4: ਚਲੋ ਕੋਈ ਨਹੀਂ,
0: ਉਹ ਗੀਤ ਬਣੇ।
4: ਹਾਂਜੀ ਹਾਂਜੀ, ਜੋ ਸਪਾਈਟ ਬੈਠੇ
0: ਵੀ ਹੱਸ ਨੂੰ ਜਾ ਕੇ ਖੜੇ ਅੱਜ ਫੜੇ ਹੈਗਾ।
4: ਹਾਂਜੀ ਹਾਂਜੀ, ਬਿਲਕੁਲ ਰੱਖੜੀ ਦਾ ਤਿਉਹਾਰ ਹੈ ਤੇ ਗਾਣਾ ਤਾਂ ਜ਼ਰੂਰ ਆਪਾਂ ਵਿੱਚ ਵਿੱਚ ਲਗਾਉਂਦੇ ਰਵਾਂਗੇ। 1000 ਜੀ, ਸਤਿ ਸ਼੍ਰੀ ਅਕਾਲ।
3: ਮਨਮੋਹਨ ਵਾਰਿਸ ਦਾ ਲਾਰੇ ਲਾ ਕੇ ਮੁਕਰ ਗਈ।
4: ਇਹ ਤੁਸੀਂ ਮੈਨੂੰ ਤਾਂ ਨੀ ਕਹਿ ਰਹੇ ਕਿਤੇ
0: ਲਾਰੇ ਲਾ ਕੇ ਮੁਕਰ ਗਈ?
3: ਨਹੀਂ ਨਹੀਂ ਨਹੀਂ ਨਹੀਂ ਨਹੀਂ,
0: ਸਾਨੂੰ
3: ਮੈਂ ਤੇਰੇ ਨਾਲ ਇੱਦਾਂ ਥੋੜੀ ਕਹਿ ਸਕਦੀ ਆ।
4: ਲਾਰੇ ਲਾ ਕੇ ਮੁਕਰ ਵੀ ਕੱਲ ਵੀ ਗਾਣਾ ਲਾਉਣ ਦਾ ਲਾਰਾ ਲਾਤਾ
0: ਸ਼ੋ ਕਰ ਦੀ ਦਾ, ਪਰ ਗੁੱਸੇ ਨੀ ਹੁੰਦੇ ਕਿਉਂਕਿ ਮੈਂ ਗੁੱਸੇ ਹੋ ਕੇ ਕਿੱਦਾਂ ਜਾਣਾ ਕਿੱਥੇ ਤੱਤ ਹੋ ਗਿਆ, ਹੈ ਨਾ। ਨਾਲੇ ਤੁਸੀਂ ਨਾ ਜੇ ਕਿਸੇ ਨੇ ਗੁੱਸੇ ਵੀ ਹੁੰਦੇ ਹੋ ਨਾ, ਤੁਸੀਂ ਦਿਨ ਪੁਸ਼ਿੰਗ ਯੂਰ ਸੈਲਫ, ਤੁਸੀਂ ਆਫ ਰਹੋਗੇ।
4: ਹਾਂਜੀ,
0: ਇਸ ਤਰ੍ਹਾਂ ਮਾੜੀ ਮੋਟੀ ਹੁੰਦੀ ਵੀ ਆ, ਤੁਸੀਂ ਨਾ ਬਾਹਰ ਜਾਓ, ਹਵਾ ਹੱਲੀ ਲਾਓ ਤੇ ਨਹੀਂ ਆਇਆ।
4: ਬਿਲਕੁਲ,
0: ਹਾਂਜੀ ਦੋਵੇਂ ਮੈਂ ਡਾ ਦੋ, ਤੁਸੀਂ ਗੁੱਸਾ ਕਰਦਾ ਤੇ ਚੱਲਦਾ ਰਹਿੰਦਾ ਥੋੜਾ ਬਹੁਤਾ।
4: 3631 ਜੀ, ਸਤਿ ਸ਼੍ਰੀ ਅਕਾਲ।
5: ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਮੈਂ ਬਹੁਤ ਤੋਂ,
4: ਸਤਿ ਸ਼੍ਰੀ ਅਕਾਲ ਜੀ।
5: ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
0: ਅੱਜ ਨਾ ਤੁਹਾਡਾ ਜਿਹੜਾ ਅਮਰੀਕਾ ਤੋਂ ਪਾਰ ਤੋਹਫਾ ਲੈ ਕੇ ਆਇਆ ਨਾ, ਗੂਸਮੂਸ ਦਾ, ਗੂਸਮੂਸ ਹੀ
5: ਹਾਂਜੀ ਹਾਂਜੀ,
0: ਉਹ ਮੈਂ ਸਾਂਭ ਕੇ ਰੱਖੀ ਹੋਈ ਆ ਤੇ ਅੱਜ ਫਿਰ ਵੀਕਐਂਡ ਤੇ ਜਾ ਕੇ ਨਾ ਉੱਥੇ ਫਾਰਮ ਦੇ ਵਿੱਚ ਲਾਵਾਂਗੇ ਥੋੜਾ ਤਾਂ।
4: ਗੱਲ ਨੀ ਹੋਈ ਇੰਨੀ ਆਪਣੀ ਤੇ ਥੈਂਕ ਯੂ ਸੋ ਮਚ, ਤੁਸੀਂ ਚੋਕਲੇਟ ਸਿੱਧੂ ਸਰ ਕੋਲ ਭੇਜੇ ਸੀ ਐਂਡ ਮੈਨੂੰ ਮਿਲ ਗਏ ਸੀਗੇ, ਥੈਂਕ ਯੂ ਸੋ ਮਚ।
5: ਮੈਂ ਇੱਕ ਵਾਰ ਤੁਹਾਨੂੰ ਸੁਣਿਆ ਸੀ ਰੇਡੀਓ ਤੋਂ, ਕਹਿੰਦੇ ਆ ਵੀ ਮੈਨੂੰ ਚੋਕਲੇਟ ਸਵਾਲ ਲੱਗਦੀ, ਉਦੋਂ ਨਾ ਦਿਮਾਗ ਚ ਰੱਖਿਆ ਸੀ, ਮੈਂ ਕਦੇ ਗਿਆ ਦੇਖੀ
4: ਜਾਂਦਾ। ਨਹੀਂ, ਥੈਂਕ ਯੂ, ਬਹੁਤ ਸ਼ੁਕਰੀਆ।
5: ਅੱਛਾ ਜੀ, ਸਿੱਧੂ ਸਾਹਿਬ, ਆਪਣੇ ਰੱਖੜੀ ਦਾ ਗੀਤ ਆਪਾਂ ਉਹ ਲਾ ਸਕਦੇ ਹਾਂ ਕਿ ਜਿਹੜਾ ਤੁਹਾਨੂੰ ਭੇਜਿਆ ਮੈਂ?
0: ਹਾਂ, ਤੁਸੀਂ ਮੈਨੂੰ ਲੱਗਦਾ ਭੇਜਿਆ ਵਾ। ਹਾਂਜੀ, ਫਿਰ ਫੋਨ ਤੇ ਇੱਕ ਵਾਰ ਲਿਖਾ ਵੀ ਦਿਓ, ਦੱਸੀ ਚੰਗਲ ਦਾ ਜੀ ਨਾ ਇਹ।
5: ਜੱਸੀ ਢੰਗਲ ਦਾ ਤੇ ਹੈਗਾ ਰੱਖੜੀ,
0: ਨਵਾਂ ਉਹਨਾਂ ਨੇ ਹੁਣੇ ਰਿਕਾਰਡ ਕਰਾਇਆ ਨਾ।
5: ਹਾਂਜੀ,
0: ਮੈਂ ਲੱਭ ਲੈਂਦਾ, ਲਾ ਦਿੰਦੇ ਹਾਂ, ਮੇਰੇ ਫੋਨ 'ਚ ਤਾਂ ਆਇਆ ਹੋਇਆ, ਮੈਂ ਲੱਭ ਲੈਂਦਾ, ਠੀਕ ਹੈ, ਲਾ ਦਿੰਦੇ ਹਾਂ। ਰੈਡੀ ਪ੍ਰੋਗਰਾਮ ਬੇਸ ਪਰਦੇ, ਇੱਕ ਵਾਰੀ ਫਿਰ ਮੈਂ ਦੱਸਦਾ ਕਿ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਤੁਸੀਂ ਫਟਾਫਟ ਨਾ ਬੁੱਕ ਕਰ ਲਓ। ਆਪਾਂ ਐਤਵਾਰ ਨੂੰ ਸ਼ੋਅ ਬਣਨਾ ਹੈਗਾ 30 ਅਗਸਤ ਨੂੰ ਅਤੇ ਪਰਸੋਂ ਨੂੰ।
4: ਹਾਂਜੀ,
0: ਠੀਕ, ਸ਼ਾਮ ਦੇ 7 ਵਜੇ ਗ੍ਰੇਟ ਕਸੀਨੋ ਰਿਜ਼ੋਰਟ, ਨਾਲੇ ਤਾਂ ਆਪਦਾ ਮਾੜਾ ਪਹਿਲਾਂ ਥੋੜ੍ਹਾ ਅਰਲੀ ਚਲੇ ਜਾਓ, ਕਸੀਨੋ 'ਚ ਗੜੇ ਗੁੜੇ ਦੇ ਲਿਓ, ਆਸੇ ਪਾਸੇ ਘੋੜੇ ਘੜ ਦੇ ਗਏ ਭੱਜ ਦੇ, ਹੁੰਦਾ ਇੰਜੋਏ, ਬੰਦਾ ਜਾਣਾ ਹੀ ਆ ਤਾਂ ਇੰਜੋਏ, ਦੋ ਤਿੰਨ ਚੀਜ਼ਾਂ ਇੰਜੋਏ ਕਰ ਲਓ। ਬਾਅਦ ਦੇ ਵਿੱਚ ਸ਼ਾਮ ਨੂੰ 7 ਵਜੇ ਸ਼ੋਅ ਵੇਖੋ। ਟਿਕਟ mastermaster.ca ਤੇ ਜਾ ਕੇ ਤੁਸੀਂ ਟਿਕਟਾਂ ਬੁੱਕ ਕਰਾ ਸਕਦੇ ਹੋ। ਟਿਕਟ mastermaster.ca ਰੇਡੀਓ ਪ੍ਰੋਗਰਾਮ ਬੇਸ ਪਰਦੇਸ ਨਾਲ ਤੁਸੀਂ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-4444। ਪਹਿਲਾਂ ਫਰਮਾਇਸ਼ੀ ਗੀਤ
4: ਜੀ
0: ਸੁਰਿੰਦਰ ਹੋਣ ਦੀ ਫਰਮਾਇਸ਼ 'ਤੇ ਲਾ ਦਈਏ ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ।
4: ਹਾਂਜੀ,
0: ਜੁੜੇ ਰਹੋ ਸਾਡਾ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹਾਂ। ਸ਼ੁੱਕਰਵਾਰ ਦਾ ਦਿਨ ਦੋਸਤੋ, ਇੱਕ ਨਾ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਇੰਡੀਅਨ ਫਰੂਟ ਲੈਂਡ ਨੇ ਰੱਖੜੀ 'ਤੇ ਬਹੁਤ ਵੱਡੀ ਸੇਲ ਆਈ ਆ ਅਤੇ ਪਿਆਰੀਆਂ ਪਿਆਰੀਆਂ ਰੱਖੜੀਆਂ ਉਹਨਾਂ ਦੇ ਕੋਲ ਪਹੁੰਚੀਆਂ ਹੋਈਆਂ, ਬਣਾਓ ਜਾ ਕੇ ਪਿੱਕ ਕਰ ਲਓ ਜੇ ਨਹੀਂ ਹਾਲੇ ਤੁਹਾਡੇ ਪਾਸ ਹੈਗੀਆਂ। ਕਈ ਵਾਰੀ ਹੁੰਦਾ ਕਿ ਲੱਗ ਵੀ ਜਾਂਦੀਆਂ ਨੇ, ਬਹੁਤ ਹੀ ਡਿਫਰੈਂਟ ਸਟਾਈਲ ਦੀਆਂ ਉਹਨਾਂ ਕੋਲ ਰੱਖੜੀਆਂ ਆਈਆਂ ਹੋਈਆਂ ਨੇ ਇੰਡੀਅਨ ਫਰੂਟ ਲੈਂਡ ਨਾਲੇ। ਉਹਨਾਂ ਦੀ ਸੇਲ ਲੱਗੀ ਆ, ਇਹ ਅੱਜ ਤੋਂ ਸ਼ੁਰੂ ਆ। ਮਨੀਸ਼ ਹੋਰਾਂ ਨੇ ਮੈਨੂੰ ਦੱਸਿਆ ਕਿ ਅੱਜ ਤੋਂ ਸੇਲ ਸ਼ੁਰੂ ਹੈਗੀ ਆ, ਸਤੰਬਰ 6 ਤੱਕ ਚੱਲਣੀ ਆ
1: ਜੀ।
0: ਉਹ ਕਹਿੰਦੇ ਕਿ ਅਸੀਂ ਲਾਇਆ ਸਵਰਨਾ ਚੱਕੀ ਆਟਾ 20 ਪਾਉਂਡ 11.99 ਦਾ, ਰਾਈਸ ਲਗਾਏ ਨੇ ਇੰਡੀਅਨ, ਹਾਂਜੀ ਡਾਇਬਟੀਜ਼ ਐਵਰੀ ਡੇ ਰਾਈਸ ਹੈਗੇ ਨੇ 6.99 ਦੇ 8 ਪਾਉਂਡ, ਇੰਡੀਅਨ ਸੋਹਣਾ ਮਨਸੂਰੀ ਰਾਈਸ ਲਗਾਏ ਨੇ 11.99 ਦੇ 20 ਪਾਉਂਡ, ਬਰਾਡ ਦਹੀਂ 2% ਲੈ ਲਓ ਚਾਹੇ 3.25 1.8 kg ਪ੍ਰਾਈਸ ਸੇਮ ਹੀ ਆ 5.99 ਦੀ ਆ। ਅਤੇ ਇਡਲੀ ਰਾਈਸ ਨੇ ਇੱਕ, ਇਹ 11.99 ਦੇ 20 ਪਾਉਂਡ ਨੇ, ਬਰਾਊਨ ਸ਼ੂਗਰ ਲਾਈ ਆ 6.99 ਦੀ 8 ਪਾਉਂਡ, ਰਸ ਮਲਾਈ ਲਗਾਈ ਆ 3 ਫਲੇਵਰ ਦੇ ਵਿੱਚ ਉਹਨਾਂ ਨੇ, ਔਰ ਇਹ ਹੈਗੀ ਆ ਜੀ 7.99 ਦੀ, ਇਹਦੇ 'ਚ 3 ਫਲੇਵਰ ਨੇ, ਤੁਸੀਂ ਇੰਜੋਏ ਕਰ ਸਕਦੇ ਹੋ। ਔਰ ਘਿਓ ਹੈਗਾ 1.6 kg ਬਰਾਡ ਘਿਓ $23.99 ਦਾ। ਤੁਸੀਂ ਕੱਲ੍ਹ ਮਹਿੰਗਾ ਲਿਆ ਸੇਲ 'ਤੇ ਦੱਸ ਰਹੇ ਸੀ, ਪੜ੍ਹ ਰਹੇ ਸੀ ਪ੍ਰਾਈਸ ਤੁਸੀਂ, ਮੈਨੂੰ ਯਾਦ ਆ ਗਿਆ। ਅੱਛਾ ਨਾਲ ਦੀ ਨਾਲ ਟਾਟਾ ਪ੍ਰੀਮੀਅਰ ਟੀ ਹੈਗੀ ਆ 1 kg $99.99 ਆ ਕੀ ਲਗਾਇਆ ਉਹਨਾਂ ਨੇ, ਗੁੜ ਲਗਾਇਆ ਬਾਲਟੀ ਵਾਲਾ ਗੁੜ
1: 5 ਕਿਲੋ ਵਾਲੀ
0: 9, ਇਹ ਵੀ ਸਸਤਾ ਬਹੁਤ ਹੈ $9.99
1: ਜੀ।
0: ਇਹ ਬਾਲਟੀ ਲਿਆਓ, ਮੈਂ ਤਾਂ ਚਾਹ ਵੀ ਇਹਦੀ ਬਣਾਓ, ਹੈ ਨਾ, ਮੈਂ ਤਾਂ
1: ਗੁੜ ਵਾਲੀ ਚਾਹ,
0: ਗੁੜ ਵਾਲੀ ਚਾਹ ਸਾਡੇ ਪਿੰਡ ਆਈ ਬੱਲੀ ਹੈ, ਜਦੋਂ ਗੁੜ ਵਾਲੀ ਚਾਹ ਪਿਆਵਾਂਗੇ, ਗਾਣਾ ਵੀ ਬੜਾ ਵਧੀਆ। ਚਲੋ ਐਨੀਵੇ ਪਿੰਡਾਂ ਦੀ ਗੱਲ ਆ ਤਾਂ,
1: ਹਾਂਜੀ ਨੈਕਸਟ ਕਾਲਰ 3531 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ,
2: ਮੈਂ ਜੀ ਗੀਤ ਲਵਾਉਣਾ ਸੀ।
1: ਹਾਂਜੀ ਦੱਸੋ,
2: ਗੀਤ ਹੈਗਾ ਹੁਣ ਕਲਾਕਾਰ ਦਾ ਨੀ ਪਤਾ, ਦੁੱਧ ਨੂੰ ਮਧਾਣੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕਿਹਨੇ ਲਾਇਆ,
0: ਦੁੱਧ ਨੂੰ ਮਧਾਣੀ ਪੁੱਛਦੀ, ਦਿਦਾਰ ਸਿੰਘ ਪਰਦੇਸੀ ਦਾ ਮੇਰਾ ਹਨਾ।
2: ਅੱਛਾ ਜੀ,
0: ਮੈਨੂੰ ਲੱਗ ਰਿਹਾ, ਦੇਖ ਲੈਣੇ ਆ ਕੋਈ ਗੱਲ ਨੀ,
2: ਉਹ ਨੇਪਾਲ ਦਾ ਹਾਸਾ ਜਿਹਾ ਦੇਖ ਰਿਹਾ ਸੀ, ਮੈਨੂੰ ਗੀਤ ਯਾਦ ਆ ਗਿਆ ਵੀ ਬੜਾ,
0: ਹਾਂ ਕੁਦਰਤ ਅੱਗੇ ਹੁਣ ਕਿਸੇ ਪੇਸ਼ ਨਹੀਂ ਆਉਂਦੀ, ਪਰ ਬੜਾ ਵੱਡਾ ਨੁਕਸਾਨ ਹੋਇਆ ਨਾ।
2: ਬਿਲਕੁਲ ਜੀ, ਬਹੁਤ ਮਾੜੀ ਗੱਲ ਹੋਈ,
0: ਕੁਦਰਤੀ ਕਰੋਪੀ ਜਦੋਂ ਆਉਂਦੀ ਹੈ ਨਾ, ਪੁੱਛ ਕੇ ਨਹੀਂ ਆਉਂਦੀ ਹੈ ਨਾ।
2: ਹਾਂਜੀ ਹਾਂਜੀ,
0: ਪਰ ਉਹਦੇ ਬਾਰੇ ਬਸ ਨਹੀਂ ਕਿਤੇ ਚੱਲਦਾ ਕੀ ਕਰੇ ਇਹਨਾਂ ਚੀਜ਼ਾਂ ਦਾ।
2: ਹਾਂਜੀ ਬਿਲਕੁਲ ਬਿਲਕੁਲ।
0: ਕੀ ਸ਼ੁਭ ਨਾਮ ਆਪਣਾ?
2: ਜਗਦੀਸ਼ ਸਿੰਘ ਜੀ।
0: ਜਗਦੀਸ਼ ਸਿੰਘ ਜੀ, ਲੱਭਦੇ ਆ ਬਸ ਲਾਦੇ ਆ, ਦੁੱਧ ਨੂੰ ਵਧਾਣੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕਿਨੇ ਲਾਇਆ, ਮੈਂ ਪਹਿਲਾਂ ਬਹੁਤ ਵੱਧ ਲਗਾਇਆ ਹੈ, ਦੁੱਧ ਨੂੰ ਮਧਾਣੀ ਪੁੱਛਦੀ,
1: ਇਹ ਆਈ ਥਿੰਕ 2-3 ਜਣਿਆਂ ਨੇ ਗਾਇਆ ਹੋਇਆ,
0: ਕੋਈ ਨਹੀਂ ਆਪਾਂ ਲੱਭ, ਮੈਂ ਤੁਹਾਨੂੰ ਦੱਸ ਦਿੰਦਾ ਕਿਹਦਾ ਲਾਉਣਾ ਆਪਾਂ। ਚਲੋ ਜਦ ਤੱਕ ਆਪਾਂ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ ਅਤੇ ਫਿਰ ਵਾਪਸ ਆਉਂਦੇ ਹਾਂ
1: ਜੀ।
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive ਫੈਂਡਰ ਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ
4: ਸ਼ਾਂਤੀ ਮਿਲਦੀ ਹੈ ਨਾ, ਤੁਸੀਂ ਹਸਾਸ ਆ ਗਏ ਨਾ ਬੰਦੇ ਨੂੰ, ਬਸ ਕੀ ਮੇਰੇ ਕੋਲ ਜਵਾਬ ਨਹੀਂ ਹੈਗਾ।
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਹਮੇਸ਼ਾ ਨਾ ਇੱਕ ਦੂਜੇ ਨਾਲ ਆਪਾਂ ਇੱਕ ਸਾਡੀ ਆਪਣੀ ਕਮਿਊਨਿਟੀ ਹੈਗੀ ਆ, ਕੋਸ਼ਿਸ਼ ਕਰਨੀ ਚਾਹੀਦੀ ਆ। ਵੈਸੇ ਤਾਂ ਇਹ ਚੀਜ਼ਾਂ ਮੈਂ ਕਹਿੰਦਾ ਵੀ ਹਰ ਇਨਸਾਨ ਦੇ ਵਿੱਚ, ਜਿਉਂ ਜਿਉਂ ਬੰਦਾ ਇਨਸਾਨ ਥੋੜ੍ਹਾ ਜਿਹਾ ਵੱਡਾ ਹੁੰਦਾ, ਚੇਂਜ ਹੁੰਦੀਆਂ, ਯੰਗ ਦੇ ਵਿੱਚ ਜ਼ਿਆਦਾ ਗੁੱਸਾ ਹੁੰਦਾ, ਕੁਝ ਕਹਿੰਦੇ ਨਾ ਯੰਗ ਬੱਚਾ ਮੋਢੇ ਤੱਕ ਥੁੱਕਦਾ ਰਹਿੰਦਾ ਨਾ, ਅਤੇ ਜਦੋਂ ਬੰਦਾ ਢਿੱਲ ਬੁੜਾ ਜਿਹਾ ਹੁੰਦਾ ਫਿਰ ਹਾਂ ਵੀ ਪਰ ਨਹੀਂ, ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਆਪਾਂ ਖਾਸ ਕਰਕੇ, ਕਈ ਵੀ ਲੋਕ ਨਾ ਆਪਣੇ ਸਮੇਂ ਏਜ ਦੇ ਨਾਲ ਨਹੀਂ ਬਦਲਦੇ।
1: ਹਾਂਜੀ,
0: ਉਹ ਉਹਨਾਂ ਨੇ ਜਦੋਂ ਗੱਲ ਵੀ ਕਰਨੀ ਹੁੰਦੀ ਕਿਤੇ ਮਹਿਫਲ 'ਚ ਬੈਠੇ ਹੋਣਗੇ, ਤੁਸੀਂ ਚੁੱਪ ਕਰ ਜਾਂਦੇ ਹੋ ਵੀ ਚਲੋ ਠੀਕ ਆ ਜੀ, ਅੱਖਾਂ 'ਚ ਬੋਲਣਾ ਨਾ, ਵੀ ਚੁੱਪ ਹੀ ਭਲੀ ਆ, ਕਿਉਂਕਿ ਕੋਈ ਚੰਗੀ ਗੱਲ ਨਹੀਂ ਕਰਨੀ ਹੁੰਦੀ ਹੈ ਨਾ। ਜਦੋਂ ਆਮ ਆਪਾਂ ਵਿਆਹ ਸ਼ਾਦੀ ਜਾਂਦੇ ਹਾਂ, ਇਕੱਠੇ ਬੰਦੇ ਬੈਠੇ ਆ, ਤੁਸੀਂ ਕਦੇ ਕੁਛ ਕਹਿ ਵੀ ਨਹੀਂ ਸਕਦੇ, ਅੱਠ ਦਸ ਬੰਦੇ ਇਕੱਠੇ ਬੈਠੇ।
1: ਹਾਂਜੀ ਹਾਂਜੀ,
0: ਪਰ ਕੋਸ਼ਿਸ਼ ਇਹ ਹੁੰਦੀ ਆ ਜੇ, ਹਾਂ ਇੱਕ ਮੈਂ ਕਹਿ ਦੂੰ ਗੱਲ, ਜੇਕਰ ਤੁਸੀਂ ਕਿਸੇ ਦਾ ਪਿਆਰ ਕਰੋਗੇ ਤੁਹਾਨੂੰ ਬੈਕ ਮਿਲੇਗਾ, ਕਿਸੇ ਦੀ ਰਿਸਪੈਕਟ ਕਰੋਗੇ ਤੁਹਾਨੂੰ ਰਿਸਪੈਕਟ ਮਿਲੋਗੇ। ਜੇ ਤੁਸੀਂ ਕਹੋਗੇ ਮੈਂ ਤਾਂ ਹੌਸਲੇ ਹੀ ਆਵਾਂ, ਹਰ ਵਕਤ 'ਤੇ ਮੇਰੀ ਰਿਸਪੈਕਟ ਮਿਲੇ ਕਰੇ, ਕੋਈ ਇਸ ਤਰ੍ਹਾਂ

0: ਸੁਣਿਆ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਇੱਕ ਕੌਣ ਆਇਆ ਉਹਨਾਂ ਦਾ
1: ਉਹਨਾਂ ਦੇ ਗ੍ਰੈਂਡਸਨ
0: ਆਏ ਨੇ ਹਾਂ
1: ਸਤਨਾਮ ਸਿੰਘ ਜੀ ਦੇ ਹੈ ਨਾ ਯੁਵਰੈਨ ਸਿੰਘ ਉਹਨਾਂ ਦੇ ਗ੍ਰੈਂਡਸਨ ਦਾ ਨਾਮ ਹੈ
0: ਆਪਣੇ ਗਾਣੇ
1: ਕੱਲ ਉਹਨਾਂ ਦਾ ਬਰਥਡੇ ਸੀ ਅੱਜ ਉਹ ਕਹਿੰਦੇ ਆਏ ਨੇ ਉਹਨਾਂ ਨੂੰ ਏਅਰਪੋਰਟ ਤੋਂ ਲੈ ਕੇ ਆ ਰਹੇ ਨੇ ਤੇ ਵੈਲਕਮ ਯੁਵਰੇਨ ਵੈਲਕਮ ਟੂ ਕੈਨੇਡਾ ਐਂਡ ਬਿਲੇਟਿਡ ਹੈਪੀ ਬਰਥਡੇ ਟੂ ਯੂ
0: ਗੀਤ ਬੜਾ ਅੱਛਾ ਪਿੱਕ ਕੀਤਾ ਜੀ ਆਇਆਂ ਨੂੰ ਕਹਿਣ ਵਾਸਤੇ ਚਲੋ ਸੁਣੋ
1: ਜੀ ਜੀ ਜੀ ਬਿਲਕੁਲ

0: ਬਹੁਤ ਹੀ ਪਿਆਰਾ ਖੂਬਸੂਰਤ ਗੀਤ ਨੰਬਰ ਤੁਹਾਡੇ ਲਈ ਫਰਮਾਇਸ਼ ਗੀਤ ਪੇਸ਼ ਕੀਤਾ। ਦੇਖਿਆ ਕਿੰਨੀਆਂ ਬਾਨੀਆਂ ਸੋਹਣੀਆਂ ਮਿਲਦੀਆਂ, ਡਿਫਰੈਂਟ ਗੀਤ ਪੁਰਾਣਾ ਬਹੁਤ ਮੂਵੀ ਬੜੀ ਜ਼ਬਰਦਸਤੀ ਹੈ ਵਿਰਾਸਤ, ਨਾਨਾ ਪਾਟੇਕਰ ਸਾਹਿਬ ਦਾ ਕਿਆ ਰੋਲ ਸੀ ਇਹਦੇ ਵਿੱਚ ਦੇਖਣ ਵਾਲੀ ਸੀ। ਕਰੀਨਾ ਕਪੂਰ ਵੀ ਹੈਗੇ ਇਹਦੇ ਵਿੱਚ ਅਤੇ ਕਾਫੀ
1: ਤੱਬੂ ਪੂਜਾ ਬੱਤਰਾ ਅਨਿਲ ਕਪੂਰ ਹੈ ਨਾ।
0: ਅੱਛਾ ਮੈਂ ਅਗਲੇ ਕਾਲਰ ਲਈਏ 0244 ਸਾਡੇ ਨਾਂ ਹੈਗੇ ਨੇ
1: ਜੀ। ਜੀ ਸਤਿ ਸ਼੍ਰੀ ਅਕਾਲ।
0: ਮੈਂ ਨਾ ਚਾਹ ਬਣਾਈ ਹੈ, ਤੁਸੀਂ ਪੀਤੀ ਆ?
1: ਹਾਂਜੀ ਮੈਂ ਪੀ ਲਈ।
0: ਕੋਈ ਟੇਸਟ ਫਰਕ ਲੱਗਿਆ?
1: ਹਾਂਜੀ ਫਰਕ ਲੱਗਿਆ, ਟੇਸਟੀ ਸੀ।
0: ਮੈਂ ਲੋਕਾਂ ਨੂੰ ਸੁਣਿਆ ਨਾ ਕੱਲ, ਫਿਰ ਲੋਕਾਂ ਤੋਂ ਰੈਸਪੀਆਂ ਲਈ।
1: ਹਾਂਜੀ
0: ਦੇਖੋ ਮੈਂ ਕਿਹਾ ਵੀ ਆਲਵੇਸ ਲਰਨ ਸਮਥਿੰਗ ਨਾ।
1: ਬਿਲਕੁਲ ਬਿਲਕੁਲ ਡੈਫੀਨੇਟਲੀ।
0: ਮੈਂ ਕਿਹਾ ਵੀ ਜੇ ਸਾਡੇ ਸਾਡੇ ਸਰੋਤਿਆਂ ਨੇ ਦੱਸੀਆਂ ਜਿਹੜੀਆਂ ਰੈਸਪੀਆਂ, ਅੱਜ ਫਿਰ ਆਪਾਂ ਉਸ ਤਰ੍ਹਾਂ ਬਣਾ ਕੇ ਦੇਖੀ। ਮੈਨੂੰ ਵੀ ਤੁਹਾਡਾ ਡਿਫਰੈਂਟ ਲੱਗਿਆ ਟੇਸਟ ਨਾ।
1: ਹਾਂਜੀ
0: ਰੇਡੀਓ ਪ੍ਰੋਗਰਾਮ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਮੇਰੇ ਕੋਲ ਹਜੇ ਥੋੜ੍ਹੀ ਪਈ ਆ, ਠੰਡੀ ਨਹੀਂ ਹੁੰਦੀ, ਆਪਾਂ ਪੀ ਲੈਂਦੇ ਹਾਂ। ਅੱਛਾ ਮੈਂ ਤੁਹਾਨੂੰ ਲੈਕਚਰਨਾ ਹੈਗਾ ਇਸ ਸਮੇਂ ਇੰਡੀਅਨ ਫਰੂਟ ਲੈਣ ਦੇ ਕੁਕਿੰਗ, ਯਾਨੀ ਕਿ ਬਣੇ ਬਣਾਏ ਖਾਣੇ ਵੱਲ ਨੂੰ, ਕਿਉਂਕਿ ਲੋੜ ਪੈਣੀ ਆ ਵੀਕਐਂਡ 'ਤੇ, ਅਤੇ ਉੱਥੇ ਲੱਗ ਚੁੱਕੀ ਹੈ ਸੇਲ। ਜਦੋਂ ਵੀ ਸੇਲ ਲੱਗਦੀ ਹੈ ਤੁਸੀਂ ਪੂਰਾ ਫਾਇਦਾ ਉਠਾਉਂਦੇ ਹੋ। ਪਹਿਲੀ ਆਈਟਮ ਤਾਂ ਮੈਂ ਤੁਹਾਨੂੰ ਦੇਵਾਂ ਕਿ ਬੈਜੀ ਥਾਲੀ, ਫਿਰ ਲੱਗ ਗਈ ਆ 499 ਦੀ ਵੀਕ ਵਾਸਤੇ
1: ਜੀ।
0: ਅਤੇ ਇਹਦੇ ਵਿੱਚ ਤੁਸੀਂ ਰੋਟੀ ਲੈ ਸਕਦੇ ਹੋ, ਗਾਰਲਿਕ ਨਾਨ ਲੈ ਸਕਦੇ ਹੋ, ਰਾਈਸ ਮਿਲਣਗੇ, ਰਾਇਤਾ ਮਿਲੇਗਾ, ਤਿੰਨ ਸਬਜ਼ੀਆਂ ਪਵਾ ਲਓ, ਤਿੰਨ ਦਾਲਾਂ ਮਿਕਸ ਕਰਕੇ ਪਵਾ ਲਓ, ਗਜਰੇਲਾ ਹੋਏਗਾ, ਜਾਂ ਫਿਰ ਤੁਸੀਂ ਗੁਲਾਬ ਜਾਮਣ ਖਾ ਸਕਦੇ ਹੋ, ਜੋ ਵੀ ਇਸ ਡਿਸ਼ ਤੁਹਾਨੂੰ ਚਾਹੀਦੀ ਹੈਗੀ ਆ। ਵੈਜ ਥਾਲੀ 499 ਲੱਗ ਗਈ ਆ, ਵੈਜ ਬਰਗਰ ਵੀ 399 ਦਾ ਹੈਗਾ, ਵੈਜ ਬਿਰਿਆਨੀ 499 ਦੀ, ਵੈਜ ਨੂਡਲ ਹੈਗੀਆਂ 699 ਦੀਆਂ, ਸਟੱਫ ਕੁਲਚਾ 299 ਈਚ, ਆਲੂ ਕੁਲਚਾ 499 ਦਾ, ਚਿਕਨ ਕਰੀ ਵਿਦ ਨਾਨ $9.99 ਦੇ ਵਿੱਚ, ਚਿਕਨ ਬਿਰਿਆਨੀ 699, ਚਨਾ ਭਟੂਰਾ 399 ਦਾ, ਔਰ ਜੀ ਮੀਡੀਅਮ ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗ ਦੇ ਨਾਲ 699 ਦਾ। ਕਿਉਂਕਿ ਕਈ ਬ੍ਰਾਂਚਾਂ 'ਤੇ ਨਾ ਜਿਵੇਂ ਗੋਲਫ ਵਾਲੀ, ਕੇਂਬਰਿਜ ਵਾਲੀ ਜਿਹੜੀ ਨਵੀਂ ਖੁੱਲ੍ਹੀ ਆ ਇੱਥੇ,
1: ਉੱਥੇ
0: ਵੀ ਆਪਣੇ ਪੀਜ਼ਾ ਮਿਲਦਾ।
1: ਬਿਲਕੁਲ
0: ਕਿਸੇ ਵੀ ਬ੍ਰਾਂਚ 'ਤੇ ਪਹੁੰਚੋ ਨੇੜਲੀ 'ਚ, ਤੁਹਾਨੂੰ ਸਾਰੀਆਂ 'ਤੇ ਇਹ ਸੇਲ ਮਿਲੇਗੀ। ਸਭ ਤੋਂ ਪਹਿਲੀ ਜਿਹੜੀ ਇਹਨਾਂ ਦੀ ਹੈਗੀ ਆ ਬ੍ਰਾਂਚ, ਉਹ ਹੈਗੀ ਆ 45 ਡਸਕ ਡਰਾਈਵ, ਉਸ ਤੋਂ ਬਾਅਦ ਖੁੱਲ੍ਹੀ ਇਹਨਾਂ ਦੀ 15 ਫੈਂਡਰਵੇ, ਫਿਰ ਖੁੱਲ੍ਹੀ ਇਹਨਾਂ ਦੀ ਮਕਵੀਨ ਅਤੇ ਕੈਸਲਮੋਰ, ਫਿਰ ਖੁੱਲ੍ਹੀ ਮੇਫੀਲਡ ਅਤੇ ਕ੍ਰਿਡ ਵਿਊ, ਫਿਰ ਅਸੀਂ ਗਏ ਆਪਣੇ ਗੋਲਫ, ਉੱਥੇ ਖੁਲਾਈ ਇਹਨਾਂ ਦੀ ਬ੍ਰਾਂਚ, ਫਿਰ ਕੇਂਬਰਿਜ ਖੁਲਾਈ, ਅਤੇ ਫਿਰ ਲੇਟੈਸਟ ਜਿਹੜੀ ਹੈਗੀ ਆ ਸੈਂਡਲਵੁੱਡ ਅਤੇ ਹਾਈਵੇ 10
1: ਹਾਂਜੀ
0: ਸਟਾਰ ਬਕਸ ਵਾਲੇ ਪਲਾਜ਼ੇ ਵਿੱਚ, ਉੱਥੇ ਗ੍ਰੈਂਡ ਪੈਲੇਸ ਹੈ।
1: ਬਿਲਕੁਲ ਹਾਂਜੀ,
0: ਉਹ ਜਿਹੜੀ ਵੀ ਨੇੜਲੀ ਬ੍ਰਾਂਚ ਤੁਹਾਡੇ ਕੋਲ ਹੈਗੀ ਉੱਥੇ ਪਹੁੰਚੋ, ਅਤੇ ਇਹ ਸਾਰਾ ਸਟੱਫ ਤੁਹਾਨੂੰ ਇਹ ਸੇਲ ਜਿਹੜੀ ਅੱਜ ਦੀ ਆ ਰੱਖੜੀ ਸੇਲ ਜਿਹੜੀ ਹੈਗੀ ਆ ਇਹ ਸਾਰੀਆਂ ਹੀ ਬ੍ਰਾਂਚਾਂ 'ਤੇ ਹੈਗੀ ਆ।
1: ਹਾਂਜੀ ਅਤੇ ਨਾਲੇ ਤੁਸੀਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ 'ਚ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਤੋਂ ਪੇਂਟ ਕਰਵਾਓ। ਪ੍ਰੋਫੈਸ਼ਨਲ ਪੇਂਟਰਸ ਨੇ ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਤੁਸੀਂ ਕਿਤੇ ਵੀ ਰਹਿੰਦੇ ਹੋਵੋ, ਰੈਜੀਡੈਂਸ਼ੀਅਲ, ਕਮਰਸ਼ੀਅਲ, ਹਰ ਜਗ੍ਹਾ ਦੇ ਉੱਪਰ ਆਪਣੀ ਸਰਵਿਸ ਦਿੰਦੇ ਨੇ। ਸਾਰਾ GTA ਏਰੀਆ ਕਵਰ ਕਰਦੇ ਨੇ, ਬ੍ਰੈਂਪਟਨ, ਮਿਸਿਸਾਗਾ, ਲੰਡਨ, ਕੇਂਬਰਿਜ, ਗਲਫ, ਨਾਇਗਰਾ ਫਾਲਸ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਹਰ ਜਗ੍ਹਾ ਦੇ ਉੱਪਰ ਆ ਕੇ ਤੁਹਾਡੇ ਲਈ ਪੇਂਟ ਕਰਕੇ ਜਾਣਗੇ। ਚਾਹੇ ਤੁਸੀਂ ਘਰਾਂ 'ਚ ਪੇਂਟ ਕਰਾਉਣਾ, ਕਿਸੇ ਆਫਿਸ, ਰੈਸਟੋਰੈਂਟ, ਵੇਅਰ ਹਾਊਸ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਦੇ ਸੁਖਜੀਤ ਸਿੰਘ ਜੀ ਨੂੰ ਕਾਲ ਕਰੋ ਅਤੇ ਤੁਸੀਂ ਇਹਨਾਂ ਦੇ ਕੋਲੋਂ ਕਮਾਲ ਦੀ ਸਰਵਿਸ ਲਓ। ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ। ਨੰਬਰ 6478333 6478233 ਸੰਦਲ ਪੇਂਟਿੰਗ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜਿਹੜੇ ਹੋਏ ਤੁਸੀਂ, ਅਤੇ ਛੋਟੀ ਜਿਹੀ ਨਾ ਬ੍ਰੇਕ ਲੈਣੀ ਆ ਕਮਰਸ਼ੀਅਲ ਰਿਕਾਰਡਿੰਗ ਦੀ, ਅਤੇ ਬੜੀ ਜਲਦ ਆਉਂਦੇ ਹਾਂ, ਦੋ ਚਾਰ ਕਮਰਸ਼ੀਅਲ ਤੋਂ ਬਾਅਦ ਵਾਪਸ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼
3: ਵਿਜ਼ਿਟ insuranceforyou.ca.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫਾ ਹੀ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਦੋਸਤੋ ਇੱਕ ਵਾਰੀ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ। ਔਰ ਜੀ ਵੀਕਿੰਡ ਆ ਗਿਆ ਹੈ, ਖਾਓ ਪੀਓ ਐਸ਼ ਕਰੋ ਮਿੱਤਰੋ, ਬੜਾ ਪਿਆਰਾ ਸਲੋਗਨ ਹੈ, ਗੀਤ ਵੀ ਹੈ ਸਲੋਗਨ ਵੀ ਆ, ਪਰ ਦਿਲ ਨਹੀਂ ਕਹਿ ਤੋੜਨਾ, ਤੇ ਇੰਜੋਏ ਜਿੰਨਾ ਮਰਜ਼ੀ ਕਰੋ ਤੇ ਵਾਕੇ ਪੀ ਕੇ ਗੱਡੀ ਡਰਾਈਵ ਨਹੀਂ ਕਰਨੀ, ਕਿਉਂਕਿ ਵੀਕਿੰਡ ਤਾਂ ਹੁੰਦਾ ਹੀ ਮਸਤੀ ਮਾਰਨ ਨੂੰ, ਕਿਉਂਕਿ ਇਹ ਵੀਕਿੰਡ, ਕਿਉਂਕਿ ਹੁਣ ਸਮਰ ਦੇ ਆਖਰੀ ਵੀਕਿੰਡ ਹੈਗੇ ਨੇ, ਬਾਹਰ ਅੰਦਰ ਘੁੰਮਣ ਵੀ ਜਾਣਾ ਤੁਸੀਂ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਸਕੂਲਾਂ ਬੱਚੇ ਫਿਰ ਅਗਲੇ ਹਫ਼ਤੇ ਤੋਂ ਬਾਅਦ ਇਹਨਾਂ ਨੇ ਪ੍ਰਵੇਸ਼ ਕਰਨਾ ਸਕੂਲਾਂ ਦੇ ਵਿੱਚ, ਹਲੇ ਤੁਹਾਡੇ ਪਾਸ ਇੱਕ ਵੀਕ ਹੈਗਾ ਘੁੰਮਣ ਫਿਰਨ ਨੂੰ, ਹੈ ਨਾ। ਅਤੇ ਤੁਸੀਂ ਆਪਣਾ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਅਤੇ ਵਿਆਹ ਸ਼ਾਦੀਆਂ ਵੀ ਕਾਫੀ ਨੇ ਬਈ।
1: ਹਾਂਜੀ,
0: ਮੈਂ ਕਿਹਾ ਹੜ੍ਹ ਆਇਆ ਹੋਇਆ, ਵਿਆਹ ਸ਼ਾਦੀਆਂ ਦਾ ਕਾਫੀ ਹੈ ਨਾ।
1: ਤੁਸੀਂ ਤਾਂ ਅੱਜ ਸੱਚ ਜਾਣਾ ਸੀ ਫੰਕਸ਼ਨ ਤੇ ਕਿਸੇ 'ਚ ਨਾ।
0: ਮੈਂ ਅੱਜ ਥੋੜ੍ਹਾ ਜਿਹਾ, ਵਾਈਫ ਗਏ ਹੋਏ ਨੇ, ਮੈਂ ਥੋੜ੍ਹਾ
1: ਜਿਹਾ,
0: ਮੈਂ ਕੋਈ ਨਹੀਂ, ਕੱਲ੍ਹ ਨੂੰ ਚਲੇ ਜਾਵਾਂ,
1: ਕੱਲ੍ਹ ਨੂੰ ਜਾਣਾ। ਓਕੇ,
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਆ। ਕੜਾਹੀ ਚੜ੍ਹਦੀ ਹੈ, ਕਿਸੇ ਪਾਸੇ ਕੁਛ ਚੜ੍ਹਦਾ ਚੱਲਦਾ ਰਹਿੰਦਾ, ਕੰਮ ਚੱਲਦਾ ਰਹਿੰਦਾ।
1: ਚਲੋ ਕੋਈ ਨਹੀਂ, ਚਲੋ ਨੈਕਸਟ
0: ਇਹ ਵੀ ਇੰਜੋਏ ਕਰਨ ਚੀਜ਼ਾਂ,
1: ਬਿਲਕੁਲ। ਹਾਂਜੀ ਹਾਂਜੀ,
0: ਪਰ ਮੈਨੂੰ ਨਾ ਚੰਗਾ ਲੱਗਦਾ, ਇੱਥੋਂ ਦੇ ਵਹਿਮ ਚੰਗੇ ਲੱਗਦੇ ਆ, ਇੰਡੀਆ ਨਾਲੋਂ ਮੈਨੂੰ ਬਿਹਤਰ ਲੱਗਣ ਲੱਗ ਗਏ, ਕਿਉਂਕਿ ਇੱਥੇ ਐਟਲੀਸਟ 7 ਦਿਨ ਤਾਂ ਮਨਾਉਣੇ ਨਾ ਆਪਾਂ, ਇੰਜੋਏ ਤਾਂ ਕਰਦੇ ਨਾ ਆਪਾਂ, ਪੁਰਾਣੇ ਵਿਰਾਸਤ ਨੂੰ ਇੰਜੋਏ ਕਰਦੇ ਨਾ। ਉੱਥੇ ਤਾਂ ਹੁਣ ਇੱਕੋ ਦਿਨ 'ਚ ਕੰਮ ਨਿਬੇੜ ਦਿੰਦੇ ਆ।
1: ਨਹੀਂ
0: ਤਾਂ
1: ਹੈਗਾ ਚੀਜ਼ਾਂ
0: ਨਹੀਂ ਹੈਗੀਆਂ, ਕਿਉਂਕਿ ਆਪਣੇ ਪਹਿਲਾਂ ਵੀਕਿੰਡ ਤੋਂ ਜਦੋਂ ਵਿਆਹ ਹੁੰਦੇ ਸੀ,
1: ਆਪਣੀ
0: ਨਵਾਂ ਵਾਧਾ ਕਰਤਾ ਉਹਨਾਂ ਨੇ, ਜਾਫਾ ਮੁੰਡਿਆਂ ਨੇ ਆਪਣੀ ਬੱਕਰਾ ਪਾਰਟੀ, ਬੱਕਰਾ ਪਾਰਟੀ, ਪਤਾ ਨੀ ਬੱਚੇ ਤਾਂ ਇੱਥੋਂ ਦੇ ਹੁਣ ਜਾ ਰਹੇ ਬੋਰ ਨਾਲ, ਸਾਡੀ ਤਾਂ ਜੀ ਸਟੈਗ ਪਾਰਟੀ ਆ, ਪਤਾ ਨੀ ਇਕੱਲੇ ਬੱਚਿਆਂ ਦੀ, ਮੁੰਡਿਆਂ ਦੀ,
1: ਬੋਇਜ਼ ਦੀ, ਓਕੇ,
0: ਬੋਇਜ਼ ਦੀ ਆਪਣੀ ਪਾਰਟੀ ਆ, ਕੁੜੀਆਂ ਦੀ ਆਪਣੀ ਪਾਰਟੀ, ਸਟੈਗ ਪਾਰਟੀ ਆ। ਚਲੋ ਕਰੋ, ਇੰਜੋਏ ਹੋਣਾ ਚਾਹੀਦਾ, ਵੱਡੀ ਗੱਲ ਕੀ, ਅਸੀਂ ਬੱਚੇ ਖੁਸ਼ ਤੇ ਸਾਡੀ ਨੂੰ ਕੀ ਫਰਕ ਪੈਣਗਾ।
1: ਚਲੋ ਫਿਰ ਆਪਾਂ ਗਾਣਾ ਸੁਣੀਏ।
0: ਚੱਕਰ ਇਹ ਹੁੰਦਾ ਕਿ ਜਿਹੜੀਆਂ ਖੁਸ਼ੀਆਂ ਹੁੰਦੀਆਂ ਨਾ,
1: ਹਾਂਜੀ,
0: ਉਹਨੂੰ ਕਿਸੇ ਨਾਲ ਸਾਂਝਾ ਕਰ ਲਓ, ਕਿਸੇ ਨਾਲ ਤੁਸੀਂ ਸ਼ੇਅਰ ਕਰ ਲਓ, ਦੁੱਗਣੀਆਂ
1: ਹੋ ਜਾਂਦੀਆਂ, ਬਿਲਕੁਲ ਸਹੀ ਗੱਲ ਹੈ।
0: ਤੇ ਦੁੱਖ ਵੀ ਹੁੰਦਾ ਜਦੋਂ ਵੰਡ ਲਓ,
1: ਵੰਡਿਆ ਜਾਂਦਾ,
0: ਘਟ ਜਾਂਦਾ, ਇਹ ਕੁਦਰਤੀ ਆ। ਤੇ
1: ਹਾਂਜੀ,
0: ਕੁਝ ਲਓ ਤੇ ਵੀਕਿੰਡ ਕਰੋ ਇੰਜੋਏ, ਤੇ ਅਗਲਾ ਗੀਤ ਸੀ ਆਪਣਾ ਰੱਖੜੀ ਦਾ ਹੀ ਆ।
1: ਹਾਂਜੀ, ਕਿਸ਼ੋਰ ਕੁਮਾਰ ਦੀ ਆਵਾਜ਼ 'ਚ। ਤੇ ਲਓ ਫਿਰ ਸਾਰੇ ਅੱਜ ਭੈਣ ਭਰਾ ਬਹੁਤ ਖੁਸ਼ ਹੋਣਗੇ, ਹੈ ਨਾ, ਸਾਰੇ। ਓਬਵੀਅਸ ਗੱਲ ਹੈ ਕਿ ਰੱਖੜੀ ਦਾ ਤਿਉਹਾਰ ਅੱਜ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ। ਤੇ ਸਟੂਡੀਓ ਦਾ ਨੰਬਰ 905-564-5444, 905-564-6444। ਤੇ ਲਓ ਆਪਾਂ ਨੈਕਸਟ ਕਿਸ਼ੋਰ ਕੁਮਾਰ ਜੀ ਦੀ ਆਵਾਜ਼ 'ਚ ਗਾਣਾ ਸੁਣੀਏ ਤੇ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਇਹ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8657-7596, 9585577596, ANJ ਆਟੋ ਰਿਪੇਅਰ, ਜਿਹੜੇ ਕਿ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: लाइव सुनना चाहते हैं लाइव पे क्लिक कर लो जी वाच करना चाहते हैं तो वो ते क्लिक करो या फिर अपने आईपीटीवी बॉक्स दे उते पंजाबी सेक्शन क्लिक करो उदे उते जाके देश परदेश टीवी नु क्लिक करो उते तुसी सुन भी सकदे हो देख भी सकदे हो 24/7
2: देयर आर सिंगर्स देयर आर परफॉर्मर्स एंड देन देयर आर लेजेंड्स That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Malli Tent Services to our special events. Se har ek size de waterproof tents provide karde ne. 10 by 10 feet to like 40 by 100 feet de tambu ne. Tables de kursiyan vi naal leke aunde ne. Te tuhade backyard nu banquet hall vaango banaunde ne. Fancy chairs vi available han. LED glow in the dark bani banaiyan bars. Tables de kursiyan vi tusi rent kar sakde ho. Aaj hi Malli Tent Services nu call karo. 647-999-2569 647-999-2569
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
4: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
1: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਸਰਦਨਗਰ ਸਵਾਗਤ ਆ ਰੱਖੜੀ ਦਾ ਤਿਉਹਾਰ ਆ ਪਰ ਰਲ ਮਿਲ ਕੇ ਸਾਰੇ ਮਨਾ ਰਹੇ ਹਾਂ ਤੁਸੀਂ ਵੀ ਅਸੀਂ ਵੀ ਮਨਾ ਰਹੇ ਹਾਂ ਹਾਂਜੀ ਸਾਰੇ ਪਰਿਵਾਰ ਮਨਾ ਰਹੇ ਨੇ ਅਤੇ ਆਪਾਂ ਪੂਰਾ ਵੀਕਐਂਡ ਹੀ ਮਨਾਉਣੀ ਆ ਕਿਉਂਕਿ ਕੋਈ ਵੀ ਤਿਉਹਾਰ ਆ ਜਦੋਂ ਵੀਕਐਂਡ ਮਨਪ੍ਰੀਤ ਐਡ ਹੋ ਜਾਣਾ ਨਾਲ
5: ਹਾਂਜੀ
1: ਅਤੇ ਮੈਨੂੰ ਪਤਾ ਤੁਸੀਂ ਵੀ ਲੇਟ ਆਏ ਹੋ ਅੱਜ ਮੈਨੂੰ ਪਤਾ ਤੁਸੀਂ ਕੱਲ੍ਹ ਹੀ ਛੁੱਟੀ ਕਹਿ ਦੇ ਮੈਂ ਕਿ ਰੱਖੜੀ ਬੰਨਣੇ ਹੈ ਨਾ
5: ਹਾਂਜੀ
1: ਖੈਰ ਕਹਿੰਦਾ ਭਾਵ ਇਹ ਕਿ ਤੁਸੀਂ ਵੀਕਐਂਡ 'ਤੇ ਵੀ ਬੰਨੇ ਹੁਣ ਰੱਖਣੀਆਂ ਪਲੱਸ ਪੂਰਾ ਵੀਕ ਇੰਜੋਏ ਕਰਨਾ ਅੱਛਾ ਮੈਂ ਨਾ ਕੁਐਸਚਨ ਪਾਉਣਾ ਇਹ ਲੇਡੀਜ਼ ਵਾਸਤੇ ਕੁਐਸਚਨ ਆ ਮੈਂ ਕਿਸੇ ਨੂੰ ਨਾ ਨਹੀਂ ਪੁੱਛਾਂਗਾ ਇਹ ਕੁਐਸਚਨ ਇਹ ਆ ਕਿ ਵੀਰ ਹਰ ਸਾਲ ਰੱਖੜੀ ਤਾਂ ਬੰਨਦੇ ਤੁਸੀਂ ਬੰਨਦੇ ਬੰਨਦੇ ਆਪਣੇ ਭਰਾਵਾਂ ਦੇ ਹੈ ਨਾ
5: ਹਾਂਜੀ
1: ਮੇਰਾ ਕੁਐਸਚਨ ਇਹ ਆ ਕਿ ਜਦੋਂ ਵੀਰ ਕੁਆਰੇ ਹੁੰਦੇ ਆ ਪੈਸੇ ਵੱਧ ਉਦੋਂ ਦਿੰਦੇ ਆ ਜਾਂ
5: ਅਨਮੈਰਿਡ ਹੁੰਦੇ ਉਦੋਂ ਭਰਾ ਇਕੱਲਾ ਹੁੰਦਾ ਹੈ ਨਾ ਜਿਹਦੇ ਇਕੱਲੇ ਰੱਖੜੀ
1: ਮੈਂ
5: ਫਿਰ ਜਦੋਂ ਵਿਆਹ ਤੋਂ ਬਾਅਦ ਭਾਬੀ ਦੇ ਵੀ ਰੱਖੜੀ ਬੰਨਦੇ ਆ ਨਾ
1: ਅੱਛਾ ਉਹ ਚਲੋ ਕਿਤੇ ਹੋਊਗਾ ਫਰਿਸ਼ਤਾ ਤਾਂ ਕਈ ਸਾਰਿਆਂ ਦਾ ਨਹੀਂ ਮੰਨਦੇ ਹੈ ਹੋਰ ਕੋਈ ਪਰਵਾਹ ਕਰਦਾ
5: ਫਿਰ ਉਹ ਡਬਲ ਹੋ ਗਿਆ ਨਾ ਕੰਮ
1: ਨਹੀਂ ਕਹਿਣ ਦਾ ਭਾਵ ਇਹ ਆ ਮੇਰਾ ਕਿਸਕੱਲਾ ਹੀ ਕਿ ਜਦੋਂ ਤੁਸੀਂ ਆਪਣੇ ਭਰਾ ਨੂੰ ਰੱਖੜੀ ਬੰਨਦੇ ਹੋ ਜਦੋਂ ਸਿੰਗਲ ਸੀਗਾ ਉਦੋਂ ਜ਼ਿਆਦਾ ਪੈਸੇ ਮਿਲਦੇ ਸੀ ਜਾਂ ਹੁਣ ਜਿਵੇਂ ਹੁਣ ਵਿਆਹ ਆ ਗਿਆ ਉਸ ਤੋਂ ਬਾਅਦ ਕਿ ਸੇਮ ਹੀ ਚੱਲਦਾ ਜਿੰਨਾ ਕੁ ਪਹਿਲਾਂ ਚੱਲਦਾ ਸੀ ਓਨਾ ਹੀ
5: ਮੇਰਾ ਤਾਂ ਸੇਮ
1: ਇਹ ਤਾਂ ਵੈਸੇ ਹੀ ਆਪਾਂ ਇੱਕ ਤਰ੍ਹਾਂ ਦਾ ਸ਼ੁਗਰ ਕਰ ਰਹੇ ਹਾਂ ਮੈਂ ਤੈਨੂੰ ਕਿਸੇ ਦਾ ਨਾਂ ਨਹੀਂ ਪੁੱਛਾਂਗਾ
5: ਹਾਂਜੀ
1: ਵੈਸੇ ਇੱਕ ਮੈਨੂੰ ਇਹ ਨਾ ਕਰੋੜੀ ਸੀ ਹੈਗੀ ਆ ਬਈ
5: ਹਾਂਜੀ
1: ਹੋ ਸਕਦਾ ਕਿਉਂਕਿ ਥੋੜ੍ਹੇ ਜਿਹੇ ਘੱਟ ਜਾਣ ਵਿਆਹ ਤੋਂ ਬਾਅਦ ਕਿਉਂਕਿ ਕਈ ਵਾਰੀ ਜ਼ਿੰਮੇਵਾਰੀਆਂ ਪੈ ਜਾਂਦੀਆਂ
5: ਇਹ ਤਾਂ ਹੈ
1: ਆਟਾ ਲੂਣ ਤੇਲ ਸਾਰਾ ਹੈ ਨਾ ਰੱਖਣਾ ਪੈਂਦਾ ਜਿੱਥੇ ਬੰਦਾ 200 ਦਿੰਦਾ ਸੀਗਾ ਉੱਥੇ ਘਟਾ ਕੇ 100 ਕਰਦਾ ਹੋ ਜਾਂ 150 ਕਰਦਾ ਲੜਕੀਆਂ ਮੈਨੂੰ ਪਤਾ ਜੇ ਘੱਟ ਵੱਧ ਵੀ ਮਿਲਦੇ ਹੁਣ ਉਹਨਾਂ ਨੇ ਕਹਿਣਾ ਨਹੀਂ ਸੇਮ
5: ਇਹ ਮੇਲਸ ਵੀ ਦੱਸ ਸਕਦੇ ਨੇ ਹਨਾ ਵੀ ਤੁਸੀਂ ਕੀ ਸਮਝਦੇ ਹੋ ਵੀ ਪਹਿਲਾਂ ਜ਼ਿਆਦਾ ਸੀਗਾ ਜਾਂ ਹੁਣ ਜ਼ਿਆਦਾ ਕਰਦੇ ਹੋ ਹਨਾ
1: ਜੀ ਮੈਂ ਇੱਕ ਕੁਦਰਤੀ ਨੇਚਰ ਹੁੰਦੀ ਆ ਮੈਂ ਵੈਸੇ ਤਾਂ ਆਪੋ ਆਪਣਾ ਹੈਗਾ ਕਿ ਜਾਂ ਮੈਂ ਸਮਝਦਾ ਕਿ ਲੜਕੀਆਂ ਜਿਹੜੀਆਂ ਹੈਗੀਆਂ ਆਪਣੇ ਪਿਓ ਦਾ ਜ਼ਿਆਦਾ ਖਿਆਲ ਰੱਖਦੀਆਂ,
5: ਹਾਂਜੀ
1: ਮੁੰਡੇ ਨਾ ਜਿਹੜੇ ਕੁੜੀਆਂ ਸੈਂਸਿਟਿਵ ਹੁੰਦੀਆਂ,
5: ਹਾਂਜੀ
1: ਬੰਦੇ ਥੋੜ੍ਹੇ ਜਿਹੇ ਮੁੰਡੇ ਹੁੰਦੇ ਹੋਣਾ ਪੈਂਦਾ ਉਹਨਾਂ ਨੂੰ ਇਹੋ ਜਿਹੇ ਹੋਣਾ, ਕਿਉਂਕਿ ਇੱਕ ਕੰਮ ਥੋੜ੍ਹਾ ਹੁੰਦਾ ਅਤੇ ਕਿੰਨੀਆਂ ਹੋਰ ਬਾਹਰ ਅੰਦਰ ਜਿੰਨੇ ਖਰਚ ਖੁਰਚੇ ਪਰੇਸ਼ਾਨੀਆਂ ਹੁੰਦੀਆਂ ਨੇ। ਅਤੇ ਤੁਸੀਂ ਅੱਜ ਸਾਂਝ ਪਾ ਸਕਦੇ ਹੋ ਭਾਈ, ਅਸੀਂ ਤੁਹਾਨੂੰ ਕੁਐਸਚਨ ਪੁੱਛਿਆ ਕਿ ਦੇਖਦਾ ਤੁਹਾਡਾ ਕੀ ਵਿਚਾਰ ਨੇ, ਤੁਸੀਂ ਪਾਰਟੀਸਪੇਟ ਕਰਨਾ ਚਾਹੋ ਤਾਂ ਮੋਸਟ ਵੈਲਕਮ 905-564-6444। ਹਾਂ ਮਠਿਆਈ ਦਾ ਡੱਬਾ ਤਾਂ ਉਨਾ ਹੀ ਮਿਲਦਾ ਹੋਊਗਾ, ਉਹ ਤਾਂ ਮਿੱਕੇ ਹੈ ਵੀ ਰੱਖੜੀ ਦੇ ਮੌਕੇ 'ਤੇ, ਪਰ ਨਾਲ ਆਸ਼ੀਰਵਾਦ ਜਿਹੜਾ ਮਿਲਦਾ ਉਹ ਕੀ ਵਿਆਹ ਤੋਂ ਪਹਿਲਾਂ ਜ਼ਿਆਦਾ ਮਿਲਦਾ ਸੀ ਜਾਂ ਹੁਣ ਵੀ ਉਨਾ ਕੀ ਮਿਲਦਾ? ਮੈਨੂੰ ਤਾਂ ਲੱਗਦਾ ਮੋਸਟ ਲਾਈਕਲੀ ਉਨਾ ਕੀ ਹੋਊਗਾ ਨਾ।
5: ਪਤਾ ਕੀ ਆ, ਦੇਖੋ ਪਹਿਲਾਂ ਜਿਹੜੇ ਬ੍ਰਦਰਸ ਹੁੰਦੇ ਆ ਨਾ ਉਹ ਆਪਣੇ ਹਿਸਾਬ ਨਾਲ ਦਿੰਦੇ ਆ ਭੈਣਾਂ ਨੂੰ ਗਿਫਟਸ, ਹੋ ਗਏ
1: ਰੋਕ ਟੋਕ ਨਹੀਂ ਹੁੰਦੀ ਕੋਈ
5: ਹਨਾ, ਤੇ ਦੂਸਰੇ ਜੇ ਆਪਾਂ ਦੋਵੇਂ ਪਾਸੇ ਦੇਖ ਸਕਦੇ ਆ ਕਿਉਂਕਿ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਆਈਡੀਆਜ਼ ਜ਼ਿਆਦਾ ਮਿਲ ਜਾਂਦੇ ਨੇ।
1: ਮੈਨੂੰ ਲੱਗਦਾ ਇਹ ਵੀ ਹੋ ਜਾਂਦਾ ਵੀ ਕੈਸ਼ ਨਾਲੋਂ ਨਾ ਕੋਈ ਸੂਟ ਸਾਟ ਲਾ ਦਈਏ, ਇਵੇਂ ਹੁੰਦਾ।
5: ਹਾਂ ਗਿਫਟ ਵੀ ਹੋ ਜਾਂਦੇ ਆ ਜਿਵੇਂ ਆਪਣੀ ਆਪਣੀ ਮਰਜ਼ੀ ਆ, ਕਈ ਹਨਾ ਥੋੜਾ ਗਿਫਟ ਪ੍ਰੈਫਰ ਕਰਦੇ ਨੇ, ਕਈ ਸਿਰਫ ਸ਼ਗਨ ਪ੍ਰੈਫਰ ਕਰਦੇ ਆ, ਕਈ ਕਹਿ ਦਿੰਦੇ ਨੇ ਅੱਜ ਤੂੰ ਚੋਕਲੇਟ ਨਾਲ ਹੀ ਸਾਰ ਲਾ, ਡਿਫਰੈਂਟ ਡਿਫਰੈਂਟ ਗੱਲਾਂ ਨੇ ਹਨਾ, ਤੇ ਹਰੇਕ ਦੀ ਆਪਣੀ ਆਪਣੀਆਂ ਚੋਇਸਿਸ ਹੁੰਦੀਆਂ ਨੇਗੀਆਂ। ਬਟ ਸਾਡੇ ਲਿਸਨਰ ਸਾਨੂੰ ਜ਼ਿਆਦਾ ਬੈਟਰ ਦੱਸ ਸਕਦੇ ਨੇ ਵੀ ਉਹ ਰੱਖੜੀ ਦੇ ਤਿਉਹਾਰ 'ਤੇ ਕੀ ਇਸ ਵਾਰ ਕੀ ਸਪੈਸ਼ਲ ਕਰ ਰਹੇ ਆ, ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ। 905-564-5444 905-564-6444 ਸਟੂਡੀਓ ਦਾ ਨੰਬਰ ਹੈ।
1: ਸਪੈਕਸ ਐਕਸਪ੍ਰੈਸ ਦੀ ਮੈਂ ਗੱਲਬਾਤ ਕਰਾਂ, ਉਹ ਕਹਿੰਦੇ ਕਿ ਕਸਟਮਰ ਐਪਰੀਸ਼ੀਏਸ਼ਨ ਸੇਲ ਲਗਾਈ ਆ ਉਹਨਾਂ ਨੇ, ਲੋਅਸਟ ਪ੍ਰਾਈਸ ਲਗਾਈਆਂ, ਸਨ ਗਲਾਸ ਦੇ ਵੀ ਜਿਹੜੀਆਂ ਹੈਗੀਆਂ ਤੁਹਾਡੀਆਂ ਨੇਮ ਬ੍ਰੈਂਡ ਉਹਨਾਂ 'ਤੇ ਵੀ ਬਹੁਤ ਸਾਰਾ ਡਿਸਕਾਊਂਟ ਹੈ। ਸਿੰਗਲ ਵਿਜ਼ਨ ਗਲਾਸਿਸ ਲਗਾਈਆਂ, $400 ਦੀ ਕੋਸਟ ਹੈਗੀ ਆ, $129 ਵਿੱਚ ਲਗਾਈਆਂ ਉਹਨਾਂ ਨੇ। ਲੰਡਨ ਫੋਗ, ਲੈਵੀਜ਼, ਰੈਂਗਲਰ, ਮੈਨੀ ਅਦਰ ਬ੍ਰੈਂਡ ਨੇਮ ਫਰੇਮ ਹੈਗੇ ਨੇ। ਪ੍ਰੋਗਰੈਸਿਵ ਗਲਾਸਿਸ ਲਗਾਈਆਂ 258 ਦੀਆਂ, ਅਤੇ ਪੈਸੇ ਉਹ ਖੁਦ ਚਾਰਜ ਕਰਨਗੇ ਇੰਸ਼ੋਰੈਂਸ ਤੋਂ, ਅਤੇ ਲੈਂਸ ਕੋਡਿੰਗ ਕਰਕੇ ਦੇਣਗੇ ਉੱਥੇ 50% ਤੁਹਾਨੂੰ ਆਫ ਹੋਏਗਾ। ਅਤੇ ਤੁਸੀਂ ਜ਼ਰੂਰ ਚੱਕ ਲਗਾਓ, ਉਹਨਾਂ ਨੇ ਦੱਸਿਆ ਕਿ ਸਪੈਸ਼ਲ ਆਫਰ ਹੈ, ਵੈਨ ਯੂ ਬਾਏ 2 pairs ਆਫ ਗਲਾਸਿਸ ਯੂ ਵਿਲ ਗੈਟ ਫਰੀ ਕੋਟਿੰਗ ਔਨ ਸੈਕਿੰਡ ਪੇਅਰ। ਅਤੇ ਇਹ ਜਦੋਂ ਕੰਪਿਊਟਰ ਵਗੈਰਾ 'ਤੇ ਬਹਿੰਦੇ ਤੁਸੀਂ ਪੜ੍ਹਦੇ ਆਪਣਾ ਕੁਛ ਦੇਖਦੇ ਹੋ, ਉਹਦੇ ਤੁਹਾਨੂੰ ਪ੍ਰੋਟੈਕਟ ਕਰਦੇ ਤੁਹਾਡੇ ਆਇਜ਼ ਨੂੰ। ਅਤੇ ਸਪੈਕਸ ਐਕਸਪ੍ਰੈਸ ਵਾਲੇ ਨੇ 35 ਰੈਜੂਲੇਸ਼ਨ ਡਰਾਈਵ, ਕੈਨੇਡੀ ਦੇ ਸਟੀਲ ਦੇ ਕੋਲੇ ਨੇ। ਟੈਲੀਫੋਨ ਨੰਬਰ 905-460-88-88-905-460-8888 ਟੈਲੀਫੋਨ ਨੰਬਰ ਹੈ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋ। ਅੱਛਾ, ਇਹਦਾ ਜਿਵੇਂ ਹੁਣ ਭੈਣ ਭਰਾ ਦਾ ਰਿਸ਼ਤਾ ਹੈਗਾ,
5: ਹਾਂਜੀ,
1: ਵੈਸੇ ਤਾਂ ਪੇਰੈਂਟਸ ਜਿਵੇਂ ਹੁਣ ਪੇਰੈਂਟਸ ਜਦੋਂ ਬੱਚੇ ਨੂੰ ਪੈਦਾ ਕਰਦੇ ਆ ਉਹ ਇਹ ਕਹਿ ਦਿੰਦੇ ਆ ਹਮੇਸ਼ਾ, ਹੁਣ ਤਾਂ ਖੈਰ ਟੋਟਲੀ ਚੇਂਜ ਹੋਣ ਲੱਗੀ ਗੱਲਾਂ, ਮਤਲਬ ਪੰਜਾਬ ਦੇ ਵਿੱਚ ਅਸੀਂ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਸਮਝਦੇ, ਹੈਨਾ। ਜਦੋਂ ਉਹਦਾ ਜ਼ਮੀਨ ਜਾਇਦਾਦ ਦੀ ਆਉਂਦੀ ਹੈ ਵੰਡ ਵੰਡੀਏ ਦਾ ਕੰਮ, ਜਿਹੜੇ ਮੇਰੇ ਵਰਗੇ ਖੜ੍ਹੇ ਵੀਰ ਹੁੰਦੇ ਆ ਬੜੇ ਛਾਲਾਈਆਂ ਮਾਰਦੇ ਹੁੰਦੇ ਆ, ਕਹਿੰਦੇ ਭੈਣ ਦਾ ਹਿੱਸਾ ਮੈਨੂੰ ਆ ਜੇ, ਹੈਂ, ਲਾਲਾਂ ਡਿੱਗਦੀਆਂ ਹੁੰਦੀਆਂ ਨਾ ਲਾਲਚ। ਅਤੇ ਹੁਣ ਦੇਖਿਆ ਜਾਵੇ ਜੇ ਪੇਰੈਂਟਸ ਕੇ ਇਹ ਪੇਰੈਂਟਸ ਵੀ ਕਈ ਵਾਰੀ ਰਲ ਜਾਂਦੇ ਨਾਲ, ਤੈਨੂੰ ਕੀ ਲੋੜ ਆ ਕੁੜੀ ਹੈ, ਤੂੰ
5: ਅੱਗੇ
1: ਚਲੇ ਜਾਣਾ, ਇਹ ਆਵੇਂ ਹੁੰਦਾ। ਪਰ ਜੇ ਤੁਸੀਂ ਇੰਨਾ ਹੀ ਆਓ ਜਦੋਂ ਤੁਸੀਂ ਕਹਿ ਰਹੇ ਹੋ ਕਿ ਬੱਚੇ ਸਾਡੇ ਸੇਮ ਨੇ, ਜਾਂ ਤਾਂ ਫਿਰ ਵੰਡ ਵੰਡਈਆ ਨਾ ਹੋਵੇ, ਘੱਟ ਬੱਚੇ ਪੈਦਾ ਕਰ ਲਓ, ਇੱਕ ਕਰ ਲਓ, ਦੋ ਕਰ ਲਓ, ਜਦ ਬਾਹਰਾਂ ਦੇ ਵੰਡ ਵੰਡਈਆ ਹੋਊਗਾ ਜੇ 4-5 ਹੋਣਗੇ ਫਿਰ ਤਾਂ ਹੋਣਗੇ। ਅੱਛਾ, ਫਿਰ ਤੁਸੀਂ ਕੁਛ ਰੋਕ ਨਹੀਂ ਸਕਦੇ ਕਿਸੇ ਨੂੰ, ਕਿਉਂਕਿ ਗਵਰਨਮੈਂਟ ਆਫ ਇੰਡੀਆ ਸਾਰਿਆਂ ਨੇ ਬਹੁਤ ਸਾਰਾ ਲਾਅ ਪਾਸ ਕਰਤਾ ਕਿ ਚਾਹੇ ਕੁੜੀਆਂ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਪ੍ਰੋਪਰਟੀ ਦੇ ਵਿੱਚ ਓਨਾ ਹੀ ਕੁੜੀਆਂ ਦਾ ਹਿੱਸਾ ਜਿੱਦਾਂ ਮੁੰਡਿਆਂ ਦਾ,
5: ਹਾਂਜੀ
1: ਰਾਈਟ। ਪਰ ਮੈਂ ਬਹੁਤ ਚਿਰ ਦੇਖਿਆ ਜੇ ਤੁਸੀਂ ਆਪਣੀਆਂ ਭੈਣਾਂ ਤੁਹਾਡੀਆਂ ਨਾਲ ਠੀਕ ਹੋਏ ਹੋ, ਤੁਸੀਂ ਉਹਨਾਂ ਚੰਗੀ ਤਰ੍ਹਾਂ ਇੱਜ਼ਤ ਮਾਣ ਕਰਦੇ ਹੋ, ਪਿਆਰ ਮੁਹੱਬਤ ਕਰਦੇ ਹੋ, ਉਹ ਆਪ ਹੀ ਕਹਿੰਦੀ ਮੈਨੂੰ ਭਾਈ ਲੋੜ ਤੇਰੇ ਨਾਲ ਕਰ ਦੇਣੀ ਆ।
5: ਹਾਂਜੀ ਹਾਂਜੀ,
1: ਮੇਰੇ ਸਾਡੇ ਕਾਫੀ ਹੋਏ ਆ, ਸਾਡੇ ਮਦਰ ਨੇ ਆਪ ਕੀਤਾ ਸਾਰੇ ਸਿਸਟਮ 'ਚ। ਪਰ ਜਿੱਥੇ ਕਿਤੇ ਤੁਸੀਂ ਲਾਲਚ ਕਰਨਾ ਜਾਂ ਪਹਿਲਾਂ ਹੀ ਕੁੜੀਆਂ ਨੂੰ ਬਈ ਇਹ ਲੈ ਨਾ ਜਾਣ ਕਿਤੇ, ਤੁਹਾਡੀ ਦਾੜੀ 'ਚ ਚੋਰ ਦੀ ਦਾੜੀ 'ਚ ਤਣਕਾ,
5: ਬਿਲਕੁਲ ਹਾਂਜੀ,
1: ਫਿਰ ਕੰਮ ਖਰਾਬ ਵੀ ਹੁੰਦੇ ਆ।
5: ਹਾਂਜੀ,
1: ਪਰ ਮੈਂ ਬਹੁਤ ਜ਼ਿਆਦਾ ਦੇਖਿਆ, ਬਹੁਤ ਜ਼ਿਆਦਾ ਦੇਦੀ ਕੁੜੀਆਂ ਕਹਿ ਦਿੰਦੀਆਂ ਕਿ ਭਾਈ ਸਾਨੂੰ ਕੁਛ ਨਹੀਂ ਚਾਹੀਦਾ, ਸਾਡੇ ਵੀਰ ਨੂੰ ਦੇ ਦੇ, ਹਨਾ,
5: ਬਿਲਕੁਲ।
1: ਇਹ ਵੀ ਇੱਕ ਗਿਵ, ਇੱਕ ਤਰ੍ਹਾਂ ਖੁੱਲ੍ਹਾ ਹੈ ਦਿਲ ਦੀ ਗੱਲ, ਹੈ ਨਾ।
5: ਹਾਂਜੀ ਹਾਂਜੀ, ਪਰਸਨ ਟੂ ਪਰਸਨ ਡਿਪੈਂਡ ਕਰਦਾ ਕਿ
1: ਜ਼ਿਆਦਾਤਰ ਮੈਂ ਵਿਛੜਿਆ ਲੋਕਾਂ ਦੇ ਵਿੱਚ ਹਾਂ ਇੱਕ ਦੋ ਹੋਰ ਮੈਮਰੀ ਹੁਣ ਬਹੁਤ ਹਸਬੈਂਡ ਵੀ ਕਹਿ ਦਿੰਦੇ ਉਹ ਯਾਰ ਆਪਣੀ ਕੋਈ ਬੱਚਾ ਰੱਖ ਦਿੱਤਾ ਰੱਬ ਨੇ ਤੂੰ ਆਪਦੇ ਭਰਾ ਨੂੰ ਦੇ ਦੇ
5: ਦੇਖੋ ਸਬਰ ਹੈ ਨਾ ਸਬਰ ਬਹੁਤ ਵੱਡੀ ਚੀਜ਼ ਹੈ ਹੈ ਨਾ ਜਿਹਨੇ ਸਬਰ ਕਰਨਾ ਸਿੱਖ ਲਿਆ ਉਹਨੇ ਸਾਰਾ ਕੁਛ ਸਿੱਖ ਲਿਆ ਤੇ ਉਹਨਾਂ ਕੋਲ ਸਾਰਾ ਕੁਛ ਮਿਲ ਵੀ ਜਾਂਦਾ ਉਹਨੂੰ
1: ਜੀ ਜੇ ਕਈ ਵਾਰੀ ਫਿਰ ਤੁਸੀਂ ਉਹ ਜਦੋਂ ਪੰਗੇ ਲੈਣ ਲੱਗ ਜਾਂਦੇ ਫਿਰ ਗਾਂਹ ਦੀਆਂ ਗੱਲ ਵੱਧ ਜਾਂਦੀ ਫਿਰ ਦੂਜਾ ਵੀ ਕਹਿੰਦਾ ਆ ਜਾਓ ਫਿਰ ਹੈ ਨਾ
5: ਬਿਲਕੁਲ
1: ਅਸੀਂ ਜਿਹੜਾ ਪਿੱਛੇ ਹਟਦੇ ਫਿਰ ਤੁਸੀਂ ਫਿਰ ਹੁਣ ਕੋਰਟਾਂ 'ਚ ਚੱਲਦੇ ਹਾਂ ਨਾ
5: ਆਪਣੇ ਰਹਿਣ ਦੇ ਲਈ ਇੱਕ ਵਧੀਆ ਵਧੀਆ ਘਰ ਲੱਭ ਰਹੇ ਹੋ ਤਾਂ ਇਹਨਾਂ ਦੇ ਕੋਲ ਬਹੁਤ ਵਧੀਆ ਪ੍ਰੋਜੈਕਟ ਆ ਰਹੇ ਆ ਜਿਨ੍ਹਾਂ ਦੀ ਕਲੋਜ਼ਿੰਗ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਹੋ ਜਾਣੀ ਹੈ ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਰੋਡ ਐਂਡ ਹਰਨਟਾਰੀਓ ਸਟਰੀਟ ਦੇ ਉੱਪਰ ਨਵੀਂ ਫ੍ਰੀ ਹੋਲ ਟਾਊਨ ਹਾਊਸਿਸ ਲੈ ਕੇ ਆ ਰਹੇ ਨੇ ਜਿਨ੍ਹਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ 5,96,000 ਤੋਂ ਅਤੇ ਇਹ ਇਹਨਾਂ ਦੀ ਕਲੋਜ਼ਿੰਗ 2027 ਦੇ ਐਂਡ ਤੋਂ ਲੈ ਕੇ 2028 ਦੀ ਸਟਾਰਟਿੰਗ ਦੇ ਵਿੱਚ ਹੋ ਜਾਣੀ ਹੈ ਤਿੰਨ ਟਾਈਪ ਦੇ ਟਾਊਨ ਹਾਊਸਿਸ ਨੇ ਜੋ ਕਿ ਤੁਹਾਡੇ ਲਈ ਆ ਰਹੇ ਨੇ ਜਿਨ੍ਹਾਂ ਦੇ ਵਿੱਚ 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ 3 ਫਲੋਰ ਦੇ ਸਿਟੀ ਟਾਊਨਸ ਨੇ ਡਬਲ ਕਾਰ ਗਰਾਜ ਦੇ ਨਾਲ ਜਿਹਦੇ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਸਟੇਅਰਸ ਹੋਣਗੀਆਂ ਹਰੇਕ ਫਲੋਰ ਦੇ ਉੱਪਰ ਹਰੇਕ ਫਲੋਰ 'ਤੇ 9 ਫੁੱਟ ਦੀ ਸੀਲਿੰਗ ਹੋਏਗੀ 0 ਡਿਵੈਲਪਮੈਂਟ ਚਾਰਜਿਸ ਨੇ ਫ੍ਰੀ ਅਸਾਈਨਮੈਂਟ ਕਲੋਜ਼ ਹੈ ਫ੍ਰੀ 5 ਅਪਲਾਇੰਸਿਸ ਦਾ ਪੈਕੇਜ ਹੈ ਅਤੇ 10,000 ਡਿਪਕੋਰ ਡਾਲਰਸ ਵੀ ਹੈਗੇ ਨੇ ਅਤੇ ਇਹਦੇ ਲਈ ਤੁਸੀਂ ਗੱਲਬਾਤ ਕਰੋ ਟੀਮ ਸਿੱਧੂ ਦੇ ਨਾਲ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ ਘਰਾਂ ਦੀ ਪੂਰੀ ਪ੍ਰੋਪਰ ਜਾਣਕਾਰੀ ਲਓ ਅਤੇ ਆਪਣੇ ਘਰਾਂ ਦੀ ਬੁਕਿੰਗ ਕਰਵਾਓ ਉਹਨਾਂ ਦੇ ਕੋਲੋਂ 416-316-4163-02-0016 ਟੀਮ ਸਿੱਧੂ ਦਾ ਨੰਬਰ ਹੈ
1: ਲਓ ਫਿਰ ਅਗਲਾ ਫਰਮਾਇਸ਼ੀ ਗੀਤ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ ਅਮਰਜੋਤ ਚਮਕੀਲਾ ਸਾਹਿਬ ਦੀ ਆਵਾਜ਼ ਦੇ ਵਿੱਚ ਫਰਮਾਇਸ਼ੀ ਗੀਤ ਹੈਗਾ ਜੀ

0: ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
5: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations stay. Dining, take-out and catering also available. Call at 905-794-8111. Simply delicious. Matlab, simply

0: फांसिया सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: मॉर्गेज दी दुनिया दे विच चमकदा सितारा प्रभदीप सिंह ई ताडी मॉर्गेज रिन्यू होण वाली है तुसी प्राइवेट मॉर्गेज स्टक हो गए हो ते वध इंटरेस्टेड पे कर रहे हो ए ताडी मॉर्गेज बैंकां नाल करवा के लो इंटरेस्टेड ते गारंटी नाल करवाउणगे ते नाल दी नाल लाइन ऑफ क्रेडिट भी ताडी बनवा देणगे ते $3500 तुहानूं कैश वापस भी दित्ता जाएगा जां फिर बिजनेस लोन लैणा जां लाइन ऑफ क्रेडिट बनाउणी है अज ही कॉल करो प्रभदीप सिंह 416-710-7574 416-710-7524 ते प्रभदीप सिंह नूं कॉल करो। दोस्तों देश प्रदेश दी शुक्रवार दी महफिल नाल जुड़े हुए हो और एक बार फिर तेजेंद्र सिंह सिद्धू सिद्धमा वाले वालों सारे दा निघा स्वागत है ਉਹਨਾਂ ਘਰਾਂ ਦੇ ਬੱਚਿਆਂ ਦੇ ਭਾਰੀ ਖੁਸ਼ੀਆਂ। ਕਿਸੇ ਬੱਚੇ ਦਾ ਹੈਪੀ ਬਰਥਡੇ ਹੈਗਾ, ਕਿਸੇ ਦੀ ਐਨਵਰਸਰੀ ਹੈਗੀ ਆ, ਜਾਂ ਕਿਸੇ ਦੀ ਵਿਆਹ ਸ਼ਾਦੀ ਹੈਗੀ ਆ, ਉਹਨਾਂ ਪਰਿਵਾਰਾਂ ਵਾਸਤੇ ਅਸੀਂ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਸ਼ੁਭ ਇੱਛਾਵਾਂ ਭੇਜਦੇ ਹਾਂ ਅਤੇ ਤੁਹਾਡਾ ਵੀਕਐਂਡ ਬੜਾ ਅੱਛਾ ਹੋਵੇ ਅਤੇ ਇੰਜੋਏ ਕਰੋ ਇਹਨਾਂ ਸਾਰੇ ਹੀ ਫੰਕਸ਼ਨਸ ਨੂੰ।
2: ਜੀ, ਸਿਟੀ ਆਫ ਬ੍ਰੈਂਪਟਨ ਦਾ ਇੱਕ ਛੋਟਾ ਜਿਹਾ ਮੈਸੇਜ ਤੁਹਾਨੂੰ ਦੇ ਦਈਏ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜਿਹੜੇ, ਜਦੋਂ ਹੁਣ ਵੈਸੇ ਤਾਂ ਸਮਰ ਥੋੜ੍ਹੀ ਜਿਹੀ ਰਹਿ ਗਈ ਆ ਅਤੇ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰਦੇ ਹੋ, ਕੋਈ ਵੀ ਗੈਦਰਿੰਗਸ ਕਰਦੇ ਹੋ, ਤਾਂ ਆਪਣੇ ਸ਼ੋਰ ਸ਼ਰਾਬਾ ਥੋੜ੍ਹਾ ਜਿਹਾ ਘੱਟ ਰੱਖੋ ਵੀਕਐਂਡਸ 'ਤੇ ਸਪੈਸ਼ਲੀ। ਜਦੋਂ ਵੀ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਤੁਹਾਡੇ ਫੰਕਸ਼ਨਸ ਹੁੰਦੇ ਨੇ, ਕੋਈ ਪਾਰਟੀ ਦਾ ਮਾਹੌਲ ਹੁੰਦਾ, ਤਾਂ ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ। ਚੰਗੇ ਨੇਬਰ ਬਣਾਂਗੇ ਜਾਂ ਹੀ ਇੱਕ ਚੰਗੀ ਕਮਿਊਨਿਟੀ ਆਪਾਂ ਬਣਾ ਸਕਦੇ ਹਾਂ। ਅਤੇ ਦੂਸਰੀ ਗੱਲ ਕਿ ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ, ਨਾਲੇ ਤਾਂ ਤੁਸੀਂ ਸ਼ੋਰ ਸ਼ਰਾਬਾ ਘੱਟ ਰੱਖੋ। ਜਿੰਨੇ ਸਾਈਡ ਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਹਮੇਸ਼ਾ ਕਲੀਅਰ ਰੱਖੋ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ। ਸਾਈਡ ਵਾਕਸ ਅਤੇ ਬਾਈਕ ਲੇਨਸ ਹਮੇਸ਼ਾ ਕਲੀਅਰ ਹੋਣੇ ਚਾਹੀਦੇ ਨੇ, ਉਹਨਾਂ ਨੂੰ ਬਲੋਕ ਨਾ ਕਰੋ। ਅਤੇ ਜਦੋਂ ਵੀ ਕੋਈ ਵੇਸਟ ਵਗੈਰਾ ਹੁੰਦਾ ਆ, ਉਹਨਾਂ ਨੂੰ ਹਮੇਸ਼ਾ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰੋ। ਇੱਧਰ ਉੱਧਰ ਗਾਰਬੇਜ ਨਾ ਸੁੱਟੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੋਵੇ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ। ਕਲੀਨਿੰਗਨੈਸ ਦਾ ਪੂਰਾ ਧਿਆਨ ਰੱਖੋ। ਸਟਰੀਟ ਪਾਰਕਿੰਗ 3 ਦਿਨ ਦੇ ਟਾਈਮ ਲਿਮਿਟਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, ਅਤੇ ਸਵੇਰ ਦੇ ਯਾਨੀ ਕਿ ਕਹਿ ਲਓ ਰਾਤ ਦੇ 2 ਵਜੇ ਤੋਂ ਲੈ ਕੇ 2 AM to 6 AM ਪਾਰਕਿੰਗ ਸਟਰੀਟ ਦੇ ਉੱਪਰ ਬਿਲਕੁਲ ਮਨਾ ਕੀਤੀ ਹੋਈ ਹੈ। ਤੁਹਾਨੂੰ ਟਿਕਟ ਮਿਲ ਸਕਦੀ ਹੈ ਜੇ ਤੁਸੀਂ ਉੱਥੇ ਪਾਰਕ ਕਰੋਗੇ ਸਟਰੀਟਸ ਦੇ ਉੱਪਰ। ਛੋਟੇ ਛੋਟੇ ਜਿਹੇ ਸਿੰਪਲ ਜਿਹੇ ਐਕਸ਼ਨ ਨੇ, ਇਹਨਾਂ ਨੂੰ ਤੁਸੀਂ ਜ਼ਰੂਰ ਫੋਲੋ ਕਰੋ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਨੇ। brampton.ca/bylaws ਇਹਨਾਂ ਦੀ ਵੈਬਸਾਈਟ ਹੈ, ਤੁਸੀਂ ਜਾ ਕੇ ਪੂਰੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ।
1: ਦੋਸਤੋ ਤੁਹਾਨੂੰ ਲੈ ਕੇ ਚੱਲੀਏ ਅਸੀਂ ਕਿਸੇ ਵੀ ਬ੍ਰਾਂਚ 'ਤੇ ਪਹੁੰਚ ਜਾਓ। ਲੈ ਕੇ ਜਾ ਰਿਹਾ ਇੰਡੀਅਨ ਫਰੂਟ ਲੈਂਡ 'ਤੇ ਰੱਖੜੀ ਸਪੈਸ਼ਲ ਸੇਲ ਆ, ਅੱਜ ਤੋਂ ਸ਼ੁਰੂ ਹੋ ਗਈ, ਇਹਦਾ ਫਾਇਦਾ ਉਠਾਓ। ਆਪਾਂ ਨੂੰ ਗ੍ਰੋਸਰੀ ਘਰ ਚਾਹੀਦੀ ਚਾਹੀਦੀ ਹੈ, ਮਤਲਬ ਕੁਝ ਸਾਨੂੰ ਵਸਤੂਆਂ ਬੋਲਦਾ ਹੈਗਾ। ਬਲੈਕ ਚਨਾ ਅਤੇ ਵਾਈਟ ਚਨਾ 3.99 ਨੂੰ 4 ਪਾਊਂਡ, ਬਾਂਸੀ ਗੁੜ ਹੈਗਾ 7.99 5 ਕਿਲੋ, ਸਵਰਨਾ ਸੂਜੀ ਹੈਗੀ 4 ਪਾਊਂਡ 3.99 ਦੀ $3.99 ਦੀ। ਅਤੇ ਲਕਸ਼ਮੀ ਕੱਦੂਕਾਸ਼ ਕੀਤਾ ਹੋਇਆ, ਮੈਂ ਸ਼ਰਡ ਲਿਖਿਆ ਹੋਇਆ ਇਹਨਾਂ ਨੇ ਇੰਗਲਿਸ਼ 'ਚ, ਕੱਦੂਕਾਸ਼ ਪੰਜਾਬੀ 'ਚ ਹੋ ਗਿਆ, ਕੱਦੂਕਾਸ਼ ਕੀਤਾ ਹੋਇਆ ਕੋਕੋਨਟ ਖੋਪਾ ਇਹ ਹੈਗਾ 249 ਨੂੰ 400 ਗ੍ਰਾਮ। ਅਤੇ ਕਵਾਨ ਪਰਾਂਠੇ ਹੈਗੇ ਨੇ 6.99 ਦੇ ਫਰੋਜ਼ਨ, ਔਰ ਪਰਾਂਠੇ ਦੇ ਨਾਲ ਦੇ ਦੀਪ ਪਰਾਂਠੇ ਵੀ ਹੈਗੇ ਲੱਗੇ ਹੋਏ ਨੇ 6.99 ਦੇ। ਬੇਸਣ ਲੱਗਿਆ ਲਕਸ਼ਮੀ 3.99 4 ਪਾਊਂਡ, ਔਰ ਅੱਗੇ ਕੀ ਆ, ਡਬਲ ਰੋਟੀ ਜਿਹਨੂੰ ਕਹਿੰਦੇ ਆ ਮਨਪ੍ਰੀਤ, ਡਬਲ ਰੋਟੀ
2: ਬੰਸ ਨੂੰ, ਬ੍ਰੈਡ ਨੂੰ ਜਿਹੜੇ ਬੰਨ ਹੁੰਦੇ ਨੇ,
1: ਬੰਨ ਹੋੜੋ ਬੰਨ ਤਾਂ ਬਰਗਰ ਹੋ ਗਏ,
2: ਨਹੀਂ ਬਰਗਰ ਬੰਨ ਵੀ ਹੁੰਦੇ, ਦੂਸਰੇ ਨੂੰ ਵੀ ਉਹ ਡਬਲ ਡਬਲ ਰੋਟੀ ਹੋਈ ਹੋਗੀ,
1: ਕਨਫਿਊਜ਼ ਹੋ ਗਈ ਤੂੰ, ਕਨਫਿਊਜ਼ ਹੋ ਗਈ ਤੂੰ, ਇਹ ਕਹਿ ਸਕਦਾ ਵੀ ਬ੍ਰੈਡ ਨੂੰ ਕਹਿੰਦੇ ਆ ਆਪਣੇ,
2: ਬ੍ਰੈਡ ਬ੍ਰੈਡ ਬੰਸ ਹੀ ਹੋਗੇ ਉਹ ਵੀ,
1: ਇੰਡੀਆ 'ਚ ਡਬਲ ਰੋਟੀ ਕਹਿੰਦੇ ਆ ਆਪਾਂ, ਉਹ ਜਾਂ ਵੀ ਡਬਲ ਰੋਟੀ ਲਿਆ ਆਪਣੇ ਸ਼ਹਿਰੋਂ ਲਿਆ ਜਾਂ ਦੁਕਾਨ ਤੋਂ ਲਿਆ। ਅੱਛਾ ਡਬਲ ਰੋਟੀ ਇਹਨਾਂ ਕੋਲ 2 ਕਿਸਮ ਦੀ ਹੈਗੀਆਂ ਨੇ, ਡੈਂਪਸਟਰ ਕੰਪਨੀ ਦੀਆਂ
2: ਜੀ,
1: ਵਾਈਟ ਅਤੇ ਹੋਲ ਵੀਟ 249 ਨੂੰ ਈਚ ਹੈਗੀ ਆ। ਮੂੰਗ ਦਾਲ ਲਗਾਈ ਆ ਇਹਨਾਂ ਨੇ ਇੰਡੀਅਨ 3.99 4 ਪਾਊਂਡ, ਤੂਰ ਦਾਲ ਲਗਾਈ ਆ ਜੀ ਇਹਨਾਂ ਨੇ 10 ਪਾਊਂਡ ਲਗਾਈ ਹੈਗੇ, ਅੰਗੂਰ ਤੂਰ ਦਾਲ 11.99 10 ਪਾਊਂਡ, ਅੱਛਾ ਇਕੱਠੇ ਚੱਕ ਲਿਆਓ, ਇਹ ਤਾਂ ਬੜੇ ਵਧੀਆ ਲੱਗਦੀ ਹੈ ਘਰਾਂ 'ਚ। ਮਿਹਰਬਾਨ ਜੂਸ ਕਿਆ ਬਾਤ, 3.99 ਨੂੰ 3 ਲੀਟਰ, ਲਕਸ਼ਮੀ ਜਿੰਜਰ ਗਾਰਲਿਕ ਪੇਸਟ ਹੈਗਾ ਜੀ ਹੈ 299680 ਗ੍ਰਾਮ ਅੱਗੇ ਕੀ ਹੈਗਾ ਜੀ ਹਲਦੀਰਾਮ ਸਨੈਕ ਜਿਹਦੇ ਨੇ $99 ਲਗਾਏ ਨੇ ਔਰ ਸੂਜੀ ਲਗਾਈ ਆ ਸੂਜੀ ਦੇ ਬਿਸਕੁਟ ਨੇ ਐਕਚੁਲੀ ਹੈ ਇਹ ਹੈਗੇ ਨੇ $499 ਕੇ ਜੀ ਬਾਕੀ ਪ੍ਰਾਈਸ ਬਾਅਦ ਦੱਸਾਂਗੇ ਤੁਸੀਂ ਖਾਣ ਪੀਣ ਦੇ ਵੀ ਉਹਨਾਂ ਨੇ ਸੈਕਸ਼ਨ 'ਚ ਕਾਫੀ ਸਪੈਸ਼ਲ ਲੱਗੇ ਹੋਏ ਨੇ
2: ਹਾਂਜੀ
1: ਅਤੇ ਇੰਡੀਅਨ ਫਰੂਟਲਾਂ ਨੇ ਇਹ ਸੇਲ ਅੱਜ ਤੋਂ ਸ਼ੁਰੂ ਹੋ ਗਈ ਆ ਜਿਹੜੀ ਕਿ ਚੱਲੇਗੀ ਪੂਰਾ ਵੀਕ ਰੱਖੜੀ ਸਪੈਸ਼ਲ ਸੇਲ
2: ਜੀ
1: ਹੁਣ ਟਾਈਮ ਹੋ ਗਿਆ ਆਪਣਾ ਗੀਤ ਸੰਗੀਤ ਦਾ
2: ਹਾਂਜੀ
1: ਫਰਮੈਸ਼ਾਂ ਆਪਣੇ ਕੋਲ ਪਹਿਲਾਂ ਹੀ ਬਹੁਤ ਲਿਖਾਈਆਂ ਪਈਆਂ
2: ਬਿਲਕੁਲ ਹਾਂਜੀ ਹਾਂਜੀ
1: ਅਗਲਾ ਫਰਮੈਸ਼ਾਂ ਜੀ ਨਾ ਦਾਉਂ ਲਿਖ ਲਿਆ ਕਰੋ ਸਾਡੇ ਬੱਚੇ
2: ਹਾਂਜੀ ਹਾਂਜੀ
1: ਇਹ ਹੈਗਾ ਨੇ ਮਨਮੋਹਣ ਵਾਸਤੇ ਗੀਤ ਦੀ ਫਰਮੈਸ਼ ਕੀਤੀ ਹੈ ਨਾ
2: ਹਾਂਜੀ ਬਿਲਕੁਲ ਅਤੇ ਆਪਾਂ ਲੋਕ ਸੁਣਦੇ ਹਾਂ ਫਿਰ ਇੰਜੋਏ ਕਰੋ ਤੁਸੀਂ ਵੀ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੋਸਤੋ ਅਪਲਾਈਂਸ ਤੁਹਾਨੂੰ ਲੈ ਕੇ ਦਈਏ ਔਰ ਬੜੀ ਵੱਡੀ ਸੇਲ ਲੱਗੀ ਹੋਈ ਆ, ਰੱਖੜੀ ਸਪੈਸ਼ਲ ਵੀ ਨੇ, ਕੋਈ ਗਿਫਟ ਲੈ ਕੇ ਦੇਣਾ ਆਪਣੀ ਸਿਸਟਰ ਨੂੰ ਤਾਂ ਲੈ ਕੇ ਚੱਲਦੇ ਤੁਹਾਨੂੰ ਅਪਲਾਈਂਸ ਜੰਕਸ਼ਨ ਰਿਵਰ ਮਾਊਂਟ ਅਤੇ ਸਟੀਲ ਕਹਿ ਲਓ, ਮਿਸਾਗਾ ਸਟੀਲ ਕਹਿ ਲਓ, ਜਾਂ ਏਅਰਪੋਰਟ 'ਤੇ ਕੋਈ ਅਤੇ ਦੂਸਰੀ ਬ੍ਰਾਂਚ ਹੈਗੀ ਆ। ਮਨਜੀਤ ਹੋਰੀ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ। ਮਨਜੀਤ ਜੀ ਇਹਨੂੰ ਨਿੱਘਾ ਸਵਾਗਤ।
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲ ਨੇ, ਰੱਖੜੀ ਸਪੈਸ਼ਲ ਵੀਕਐਂਡ ਹੈ ਜੀ, ਜਿੱਥੇ ਕਿ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਨਵੇਂ ਘਰ 'ਚ ਮੂਵ ਹੋ ਰਹੇ ਨੇ, 5 ਪੀਸ ਦਾ ਅਪਲਾਇੰਸ ਬੰਡਲ ਹੈ ਜਿਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਰੱਖੜੀ ਸੇਲ ਤੇ ਲਗਾ ਸਕਦੇ ਆ। ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $8.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹਾਂ। ਸ਼ੁੱਕਰਵਾਰ ਦਾ ਦਿਨ ਹੈ, ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈਗੀ ਹੈ ਅਤੇ ਕੱਲ੍ਹ ਨੂੰ ਆਪਣੀ ਮੁਲਾਕਾਤ ਹੈਗੀ ਆ 1 ਤੋਂ ਲੈ ਕੇ 4 ਵਜੇ ਤੱਕ। ਮਨਪ੍ਰੀਤ ਹੋਰੀ ਤੁਹਾਡੇ ਲਈ 3 ਘੰਟੇ ਪ੍ਰੋਗਰਾਮ ਪੇਸ਼ ਕਰਦੇ ਨੇ। ਕੱਲ੍ਹ ਨੂੰ ਵੀ ਰਫੜੀ ਸਪੈਸ਼ਲ ਗੱਲਬਾਤਾਂ ਹੋਣਗੀਆਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਔਰ ਜੀ ਮੈਂ ਮਨਪ੍ਰੀਤ ਦਿਓਲ ਟਰੈਵਲ ਦੀ ਮੈਂ ਜਾਣਕਾਰੀ ਤੁਹਾਨੂੰ ਦਿਆਂ। ਦਿਓਲ ਟਰੈਵਲ ਵਾਲੇ ਕਹਿੰਦੇ ਜੇਕਰ ਤੁਸੀਂ 19 ਅਕਤੂਬਰ ਤੋਂ ਲੈ ਕੇ 20 ਮਾਰਚ ਦੀ ਵਾਪਸੀ ਕਰਨੀ ਆ ਇੰਡੀਆ ਤੋਂ ਜਾਂ 27 ਮਾਰਚ ਦੀ ਵਾਪਸੀ ਕਰਨੀ ਆ ਤਾਂ ਟਿਕਟ ਹੈਗੀ ਆ ਤੁਹਾਡੇ ਲਈ, ਰਿਟਰਨ ਟਿਕਟ ਹੈਗੀ ਆ 2 ਬੈਗੇਜ ਦੇ ਨਾਲ $1,890 ਦੀ, ਅਤੇ ਨਾਲ ਦੀ ਨਾਲ ਉਹਨਾਂ ਕਿਹਾ ਟਰਾਂਟੋ ਟੂ ਬੋਂਬੇ ਜਾਣਾ ਸਤੰਬਰ ਦੇ ਵਿੱਚ 2 ਬੈਗੇਜ ਦੇ ਨਾਲ 1 ਵੇ ਲੱਗੀ ਆ $850 $850
2: ਜੀ।
0: ਔਰ ਇੱਕ ਹੋਰ ਉਹਨਾਂ ਨੇ ਡੀਲ ਭੇਜੀ ਹੈਗੀ ਆ ਕਿ ਦਿੱਲੀ ਟੂ ਟਰਾਂਟੋ, ਯਾਨੀ ਦਿੱਲੀ ਤੋਂ ਉਧਰ ਕਿਸੇ ਨੇ ਇੱਧਰ ਨੂੰ ਆਉਣਾ ਅਤੇ ਮਿਡ ਅਕਤੂਬਰ ਮਿਡ ਜਨਵਰੀ $1,380 ਵਨ ਬੈਗ ਦੇ ਨਾਲ
2: ਜੀ
0: ਦਿੱਲੀ ਟੂ ਟਰਾਂਟੋ। ਅਤੇ ਨੰਬਰ ਲੈ ਲਓ ਇਹਨਾਂ ਦਾ, ਹਾਂਬਰ ਕੋਲਜ ਅਤੇ ਫਿੰਚ ਦੇ ਨੇੜੇ ਹੈਗਾ, 27 ਫਿੰਚ ਕਹਿ ਲਓ, ਟੋਬਕੋ ਵਿੱਚ 905-588-5100 ਹੈ। ਕ੍ਰਾਈਸਲਰ ਅਤੇ ਵਿਲੀਅਮਸ ਪਾਰਕ ਵਿੱਚ ਪਲਾਜ਼ਾ ਹੈ, ਕ੍ਰਾਈਸਲਰ ਪਲਾਜ਼ਾ, ਉਹਦੇ ਵਿੱਚ ਨੇ 905-588-4200
2: ਜੀ ਬਿਲਕੁਲ। ਅਤੇ ਸੋਫਾ ਮਾਰਟਨ ਕੈਸਲ ਅਦਰ ਲਾਈਨ ਦੇ ਨਾਲ ਵੀ ਤੁਸੀਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ। ਤੁਹਾਨੂੰ ਮੈਂ ਦੱਸਦਾ ਕਿ ਪਿਛਲੇ 28 ਸਾਲਾਂ ਤੋਂ ਬਹੁਤ ਵਧੀਆ ਤੁਹਾਨੂੰ ਸਰਵਿਸ ਦੇ ਰਹੇ ਨੇ, ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਹੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਆਪਣੀ ਪਸੰਦ ਦੇ ਕਸਟਮਾਈਜ਼ਡ ਸੋਫਾ ਸੈੱਟਸ ਕਾਊਚਿਸ ਇਹਨਾਂ ਦੇ ਕੋਲੋਂ ਬਣਵਾ ਸਕਦੇ ਹੋ ਅਤੇ ਇਹਨਾਂ ਦੀਆਂ 2 ਲੋਕੇਸ਼ਨਸ ਨੇ, ਦੋਨੇ ਲੋਕੇਸ਼ਨਸ ਐਵਰੀ ਡੇ ਓਪਨ ਨੇ। ਜੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵੈਰਾਇਟੀ ਮਿਲੂਗੀ ਅਤੇ ਨਾਲੇ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ। ਜਿਹੜਾ ਮਰਜ਼ੀ ਕਲਰ ਤੁਸੀਂ ਸਿਲੈਕਟ ਕਰੋ ਹਰ ਕਲਰ ਦੇ ਵਿੱਚ ਤੁਹਾਨੂੰ ਬਣਾ ਕੇ ਦੇਣਗੇ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ, ਜੈਨੂਇਨ 100% ਲੈਦਰ ਦੇ ਸੋਫੇ 50+ ਕਲਰ ਚੋਇਸਿਸ ਦੇ ਨਾਲ ਤੁਹਾਨੂੰ ਮਿਲਦੇ ਨੇ ਅਤੇ ਇਹਨਾਂ ਦੇ ਕੋਲੋਂ ਤੁਸੀਂ ਆਪਣੀ ਪਸੰਦ ਦੇ ਸੋਫਾ ਸੈੱਟਸ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਬਣਵਾ ਸਕਦੇ ਹੋ। ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਨਾਲ ਹੀ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਲੈਣ ਦੇ ਲਈ ਪਹੁੰਚੋ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ, ਓਨਰ ਇੱਕ ਨੇ, ਲੋਕੇਸ਼ਨ ਇਹਨਾਂ ਦੀਆਂ 2 ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਦੋਨੇ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਅਤੇ ਨੰਬਰ 905-803-8056, 905-803-8056 ਜਾਂ ਫਿਰ 905-799-8056, 905-791-8056 ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ।
0: ਇੰਡੀਅਨ ਫਰੂਟ ਲੈਂਡ ਦੇ ਉੱਤੇ ਜਿਹੜੀ ਉਹਨਾਂ ਤੰਦੂਰੀ ਗ੍ਰਿਲ ਹੈਗੀ ਆ ਉਹ 'ਤੇ ਬਹੁਤ ਵੱਡੇ ਅੱਜ ਸੇਲ ਲੱਗ ਚੁੱਕੀ ਹੈ
2: ਜੀ।
0: ਬੜੇ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਲਗਾਈ ਹੈ ਥਾਲੀ 499 ਦੀ, ਗਾਰਲਿਕ ਨਾਨ ਨਾਲ ਲੈ ਲਓ, ਸਾਦਾ ਨਾਨ ਜਾਂ ਰੋਟੀਆਂ ਤੰਦੂਰੀ, ਅਤੇ ਉਹਦੇ ਵਿੱਚ ਤੁਹਾਡੇ ਲਈ ਰਾਈਸ ਵੀ ਹੋਣਗੇ, ਰਾਇਤਾ ਵੀ ਹੋਏਗਾ, ਸੈਲਡ ਵੀ ਹੋਏਗਾ, ਮਿੱਠਾ ਵੀ ਹੋਏਗਾ, ਅਤੇ ਤਿੰਨ ਦਾਲਾਂ ਜਾਂ ਸਬਜ਼ੀਆਂ ਮਿਕਸ ਕਰਕੇ ਪਵਾ ਹੋਏ, ਪੂਰੀ ਹੈਵੀ ਲੋਡਡ ਥਾਲੀ ਹੈ $4.99 ਦੀ, ਇੰਨੀ ਸਸਤੀ ਨਹੀਂ ਮਿਲਦੀ। ਵੈਜੀ ਬਰਗਰ 399 ਦਾ, ਵੈਜ ਬਿਰਿਆਨੀ 499 ਦੀ, ਅਤੇ ਵੈਜ ਨੂਡਲ 699 ਦਾ, ਸਟਫ ਕੁਲਚਾ 299 ਈਚ, ਆਲੂ ਕੁਲਚਾ 499 ਦਾ, ਚਿਕਨ ਕਰੀ ਵਿਦ ਨਾਨ 999 ਦੀ, ਚਿਕਨ ਬਿਰਿਆਨੀ 699 ਦਾ, ਔਰ ਆਲੂ ਕੁਲਚਾ ਇਹ ਵੀ ਸਪੈਸ਼ਲ 499 ਦਾ, ਅਤੇ ਚਨਾ ਭਟੂਰਾ 399, ਬੜਾ ਸੋਹਣਾ ਫੁੱਲ ਫੁੱਲੇ ਜਿਹੇ ਹੈਗੇ ਨੇ ਹਾਂਜੀ ਭਟੂਰੇ
2: ਜੀ
0: 399, ਅਤੇ ਨਾਲ ਦੀ ਨਾਲ ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗ ਨਾਲ 699 ਦਾ। ਉਹਨਾਂ ਮੈਨੂੰ ਨਾ ਦੇਖ ਕੇ ਭਟੂਰੇ ਇੱਕ ਵਾਰੀ ਯਤੇ ਆ ਜਾਂਦਾ, ਜਿਹੜਾ ਬੰਦਾ ਨਾ ਇੰਡੀਆ ਛੋਟਾ ਹੁੰਦੇ ਬੱਚੇ ਕਹਿੰਦੇ ਭਟੂਰੇ ਜ਼ਿਆਦਾ ਖਾਂਦੇ ਆ
2: ਹਾਂਜੀ,
0: ਉਹਦਾ ਨਾ ਹੀ ਪਹਿਲਾਂ ਹੁਣ ਤਾਂ ਮਾਇੰਡ ਕਰਦੇ ਆ, ਉਦੋਂ ਪਿੰਡਾਂ 'ਚ ਸਾਰੇ ਇਹੋ ਜਿਹੇ ਹੁੰਦੇ ਹੈ
2: ਨਾ, ਬੱਚੇ
0: ਨੋਰਮਲ ਜਿਹੇ ਹੁੰਦੇ ਸਾਰੇ, ਕੋਈ ਮਾਇੰਡ ਵੀ ਨਹੀਂ ਕਰਦਾ। ਉਹ ਜਿਹੜਾ ਬਾਹਲੇ ਭਟੂਰੇ ਖਾਂਦਾ ਸੀ ਨਾ, ਉਹਨੂੰ ਭਟੂਰੇ ਨਾ ਹੀ ਭਟੂਰੇ ਖਾਂਦੇ,
2: ਨਾ ਹੀ ਕਹਿੰਦੇ ਹਾਂ ਭਟੂਰੇ ਜਿਹਾ
0: ਭਟੂਰਾ ਜਿਹਾ, ਪਰ ਭਟੂਰੇ ਹੈ ਵਧੀਆ ਸਵਾਦ ਹੈ।
2: ਹਾਂਜੀ ਹਾਂਜੀ ਬਿਲਕੁਲ,
0: ਪਹੁੰਚੋ ਸਭ ਅਤੇ ਕਰੋ, ਕਿਉਂਕਿ ਖਾਣ ਪੀਣ ਹੁਣ ਵੀਕਐਂਡ ਆ ਗਿਆ, ਤੁਹਾਡੇ ਵਾਸਤੇ ਸਪੈਸ਼ਲ ਸੇਲ ਲਾ ਤੀ ਉਹਨਾਂ ਨੇ, ਸਾਰੀ ਚੀਜ਼ਾਂ ਸਸਤੀਆਂ ਨੇ, ਅਫੋਰਡੇਬਲ ਨੇ
2: ਬਿਲਕੁਲ।
0: ਲਓ ਅਗਲਾ ਆਪਾਂ ਜੱਸੀ ਤਜਰੋਲ, ਸਾਡੇ ਲੋਕਲ ਆਰਟਿਸਟ ਨੇ ਗਾਉਂਦੇ ਨੇ ਉਹਨਾਂ ਨੇ, ਅਤੇ ਅਮਰਜੀਤ ਚੀਮਾ ਹੋਰਾਂ ਨੇ
2: ਫਰਮਾਇਸ਼
0: ਵੀ ਲਿਖਿਆ, ਉਹਨਾਂ ਦਾ ਬਫਲ ਵਾਲਿਆਂ ਦਾ ਹੱਡ ਭਰਾ ਦਾ
2: ਜੀ,
0: ਅਤੇ ਗੀਤ ਉਹਨਾਂ ਨੇ ਰੱਖਣ 'ਚ ਸਪੈਸ਼ਲ ਕੱਢਿਆ, ਤੁਹਾਨੂੰ ਸੁਣਾਉਂਦੇ ਹਾਂ ਅਸੀਂ।

0: Sound Live and Cellular Point present AmiWorld Live in Toronto. August at Great Canadian Casino Resort. Toronto Valeo, ready hojo. Buy your tickets at ticketmaster.ca or call 647-964-8573.
1: ਵਾਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
1: ਬ੍ਰੈਂਪਟਨ ਦੇ ਵਿਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵੀ
3: ਦੋਸਤੋ ਲਾਈਫ ਇੰਸ਼ੋਰੈਂਸ
1: ਦੋਸਤੋ ਜੇਕਰ ਤੁਸੀਂ ਹਾਈ ਸਪੀਡ ਇੰਟਰਨੈਟ ਲਗਾਉਣਾ ਉਹ ਵੀ ਬਹੁਤ ਵਧੀਆ ਕੀਮਤ ਤੇ ਨੇਮ ਬ੍ਰੈਂਡ ਕੰਪਨੀਆਂ ਦਾ ਹਾਈ ਸਪੀਡ ਇੰਟਰਨੈਟ ਹੈ ਰਾਇਲ ਡਿਜੀਟਲ ਵਾਲੇ ਨੇ 80 ਮੈਰਾਟਾਈਮ ਕੋਇਨ ਤੇ ਏਅਰਪੋਰਟ ਹੋਮ ਡਿਪੋ ਵਾਲੇ ਪਲਾਜ਼ੇ ਵਿੱਚ ਨੇ ਇਹ ਜਾ ਕੇ ਮਿਲਿਆ ਉਹਨਾਂ ਨੂੰ ਜਾਂ ਫੋਨ 'ਤੇ ਪਤਾ ਕਰ ਲਓ ਹਾਈ ਸਪੀਡ ਇੰਟਰਨੈਟ ਤੁਹਾਨੂੰ ਦੇ ਰਹੇ ਨੇ 1.5 GB ਹਾਂਜੀ $55 ਦੀ ਡੀਲ ਆ ਬੜਾ ਸਸਤਾ
4: ਜੀ
1: ਅਤੇ ਹਾਂ ਬਹੁਤ ਹੀ ਫਾਸਟ ਹੈ ਇਹ ਨੰਬਰ ਹੈਗਾ ਜੀ ਅਮਨ ਨੂੰ ਕਾਲ ਕਰ ਲਓ ਰਾਇਲ ਡਿਜੀਟਲ 'ਤੇ 6472011313 ਆਈ ਪੀ ਟੀ ਵੀ ਬੋਕਸ ਖੁਰਾਬੀ ਹੈਗੀ ਆ ਨਵਾਂ ਲੈਣਾ ਹੈਗਾ ਉਹ ਵੀ ਸਾਰੇ ਕੰਮ ਕਰਦੇ ਨੇ ਫੋਨ ਬਾਰੇ ਕੋਈ ਜਾਣਕਾਰੀ ਲੈਣੀ ਆ ਉਹ ਵੀ ਦੱਸ ਦੇਣ ਕਿ ਹਾਈ ਸਪੀਡ ਇੰਟਰਨੈਟ ਲਗਾਇਆ $55 ਅਮਨ ਦਾ ਨੰਬਰ 6472011313
4: ਜੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਦੇ ਉੱਪਰ ਤੁਸੀਂ ਅੱਜ ਰੱਖੜੀ ਦੇ ਤਿਉਹਾਰ 'ਤੇ ਬਹੁਤ ਹੀ ਵਧੀਆ ਡੀਲਸ ਲੈ ਸਕਦੇ ਹੋ ਅਤੇ ਨਾਲ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਅਤੇ ਨਾਲ ਦੀ ਨਾਲ ਇਹਨਾਂ ਦੇ ਕੋਲੋਂ ਰੱਖੜੀਆਂ ਵੀ ਤੁਸੀਂ ਲੈ ਕੇ ਆ ਸਕਦੇ ਹੋ ਇਹਨਾਂ ਦੀ ਹਰ ਲੋਕੇਸ਼ਨ 'ਤੇ ਪਹੁੰਚ ਕੇ ਬਹੁਤ ਵਧੀਆ ਗਿਫਟ ਹੈਂਪਰਸ ਵੀ ਇਹਨਾਂ ਨੇ ਰੈਡੀ ਕੀਤੇ ਹੋਏ ਨੇ ਅਤੇ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਵੈੱਜ ਐਂਡ ਨੋਨ ਵੈੱਜ ਖਾਣਾ ਤੁਸੀਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ ਟੇਕਆਊਟਸ ਵੀ ਬਹੁਤ ਵਧੀਆ ਅਵੇਲੇਬਲਸ ਨੇ ਤੁਸੀਂ ਇਨਸਾਈਡ ਜਾਓਗੇ ਤੁਹਾਨੂੰ ਬਹੁਤ ਜ਼ਿਆਦਾ ਡੀਲਸ ਮਿਲਣਗੀਆਂ ਟੇਕਆਊਟ ਦੇ ਲਈ ਵੀ ਐਂਡ ਡਾਈਨ ਇਨ ਦੇ ਲਈ ਵੀ ਅਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਅੱਜ ਤੁਸੀਂ ਸਾਗ ਅਤੇ ਮੱਕੀ ਦੀ ਰੋਟੀ ਬਾਏ ਵਨ ਗੈੱਟ ਵਨ ਫ੍ਰੀ ਲੈ ਕੇ ਆਓ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ ਅਤੇ ਨਾਲੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈੱਟ ਟੂਗੈਦਰ ਕਰ ਰਹੇ ਹੋ ਕੋਈ ਵੀ ਸਪੈਸ਼ਲ ਓਕੇਜ਼ਨਸ ਨੂੰ ਸੈਲੀਬ੍ਰੇਟ ਕਰ ਰਹੇ ਹੋ ਤਾਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਸਿੰਪਲੀ ਇੰਡੀਅਨ ਦਾ ਲਾਜਵਾਬ ਖਾਣਾ ਆਪ ਵੀ ਖਾਓ ਅਤੇ ਨਾਲ ਆਪਣੇ ਮਹਿਮਾਨਾਂ ਨੂੰ ਵੀ ਖਵਾਓ ਇਹਨਾਂ ਦੇ ਤਿੰਨ ਲੋਕੇਸ਼ਨਸ ਨੇ ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਨੇ ਨੰਬਰ 905-794-8111 905-794-8111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ ਨੰਬਰ 905-593-4400 905-593-4400 ਤੀਸਰੀ ਲੋਕੇਸ਼ਨ ਹੈ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ 15 ਫੈਂਡਰ ਵੇ ਬ੍ਰੈਂਪਟਨ ਦੇ ਵਿੱਚ ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ
1: ਇੰਤਜ਼ਾਰ ਦੀਆਂ ਘੜੀਆਂ ਖਤਮ ਆਪਣੇ ਸ਼ਹਿਰ ਸੰਡੇ ਦੇ ਸ਼ਾਮ ਨੂੰ 7 ਵਜੇ ਸੰਡੇ ਵਾਲੇ ਦਿਨ ਐਮੀ ਬੇਰਖੋਰੀ ਤੁਹਾਡੇ ਲਈ ਪੂਰਾ ਇੱਕ ਬੜਾ ਵਧੀਆ ਸ਼ੋਅ ਲੈ ਕੇ ਆ ਰਹੇ ਨੇ
4: ਜੀ
1: ਅਤੇ ਸਟੇਜ ਦੇ ਉੱਤੇ ਪੂਰੇ ਐਨ ਤੁਸੀਂ ਇੰਜੋਏ ਕਰੋਗੇ ਪੂਰਾ ਭੰਗੜਾ ਸੰਗੜਾ ਹੋਊਗਾ ਯਾਨੀ ਕਿ ਦੇਖਣ ਵਾਲਾ ਸ਼ੋਅ ਹੋਊਗਾ

0: ਬਿਲਕੁਲ
1: ਐਮੀ ਵਿਰਕ ਦਾ, ਤੇ ਸੰਡੇ ਨੂੰ ਸ਼ਾਮ ਨੂੰ 7 ਵਜੇ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ। ਅਤੇ ਟਿਕਟਾਂ ਤੁਸੀਂ ਹਜੇ ਵੀ ਇਹ ਨਹੀਂ ਲਈ ਆ ਤਾਂ ਮੈਂ ਕਹਿੰਦਾ ਚੈੱਕ ਕਰ ਲਓ ਔਨਲਾਈਨ ਜਾ ਕੇ, ਸ਼ਾਇਦ 25 ਜਲਦੀ ਮਿਲ ਜਾਵੇ। ਉਹਦੇ 'ਚ ਕਰਨਾ ਤੁਸੀਂ ਕੀ ਆ, ਔਨਲਾਈਨ ਟਿਕਟ ਮਾਸਟਰ .ca 'ਤੇ ਜਾਣਾ, ਜਦੋਂ ਚੈੱਕਆਊਟ ਕਰੋਗੇ ਤਾਂ ਉਹ ਤੁਹਾਨੂੰ ਪਾਸਪੋਰਟ ਮੰਗਣਗੇ, ਪਾਸਪੋਰਟ ਤੁਹਾਨੂੰ ਦੇਣਾ ਹੈਗਾ ਐਮੀ AMMY ਐਮੀ, ਅਤੇ ਉਹ ਪ੍ਰਾਈਸ ਨਿਕਲੂਗੀ 25 ਡਾਲਰ,
0: ਚਾਹੇ
1: 5 ਲੈ ਲਓ 4 ਲੈ ਲਓ, ਹੈ ਨਾ, ਅਤੇ ਜਿੰਨੀਆਂ ਤੁਹਾਨੂੰ ਚਾਹੀਦੀਆਂ ਅਤੇ ਲੈ ਲਓ। ਪਰ ਟਿਕਟਾਂ ਜੇ ਨਹੀਂ ਲਈਆਂ ਅਜੇ ਤੱਕ ਤਾਂ ਸ਼ਾਨਦਾਰ ਸ਼ੋਅ ਨੂੰ ਵੇਖਣ ਦਾ ਮੌਕਾ ਤੁਹਾਨੂੰ ਮਿਲੇਗਾ, ਅਤੇ ਲੋਕਾਂ ਨੇ ਵੈਸੇ ਇੰਜੋਏ ਕਰਨਾ ਪੂਰਾ, ਮੈਨੂੰ ਪਤਾ ਆਪਣੇ ਬਿਲਕੁਲ ਮੁੱਢ ਤਾਂ ਹੈਗਾ ਇੱਥੇ, ਤੁਰਦੇ ਫਿਰਦੇ ਜਾ ਵੜਦੇ ਉੱਥੇ ਤਾਂ ਰੇਸ ਟ੍ਰੈਕ 'ਚ ਤਾਂ ਆਪਾਂ।
0: ਹਾਂਜੀ,
1: ਇਨਫੋਰਮੇਸ਼ਨ ਵਾਸਤੇ ਨੰਬਰ 6479648573 85 73 9564 85 73 'ਤੇ ਇਨਫੋਰਮੇਸ਼ਨ ਵਾਸਤੇ ਕਾਲ ਕਰ ਸਕਦੇ ਹੋ। ਲਓ ਫਿਰ ਸ਼ਾਮਿਲ ਕਰਦੇ ਹਾਂ ਫਿਰ ਐਮੀ ਦਾ ਗੀਤ, ਰੀਪ੍ਰਾਮ ਦੇਸ਼ ਪਰਦੇਸ ਨਾਲ ਤੁਸੀਂ ਜੁੜਿਆ ਹੋਇਆ।

0: program Days per Days Prime Time Radio ਐਮੀ ਵਿਰਕ ਦਾ ਸ਼ੋ ਪਰਸੋਂ ਨੂੰ ਸ਼ਾਮ ਨੂੰ 7 ਵਜੇ ਵਾਜਾ ਵਾਜਾ ਹੋ ਜੂਗੀ ਤੁਹਾਨੂੰ ਪਤਾ ਕਿ ਐਮੀ ਵਿਰਕ ਯੰਗ ਬੋਆਏ ਹੈ ਤੁਹਾਡੀ ਦਿਲਾਂ ਦੀ ਧੜਕਣ ਹੈ ਹੀਰੋ ਆ ਤੁਹਾਡਾ ਆਪਣਾ ਇੰਨੀਆਂ ਸੋਹਣੀਆਂ ਸੋਹਣੀਆਂ ਮੂਵੀਆਂ ਤੁਹਾਨੂੰ ਦਿੱਤੀਆਂ ਨਵੇਂ ਮੈਨੀ ਮੂਵੀ ਅਤੇ ਗਾਇਕੀ ਤਾਂ ਹਰ ਸਿਰੇ ਹੈ ਹੀ ਹੈ ਅਤੇ ਪੂਰੇ ਔਰਕੈਸਟਰਾ ਦੇ ਨਾਲ ਤੁਹਾਡੇ ਲਈ ਪਰਫੋਰਮ ਕਰ ਰਹੇ ਨੇ 3 ਘੰਟੇ ਤੁਹਾਨੂੰ ਝੂਮਣ ਲਾ ਦੇਣਗੇ ਝੂਮਣ ਲਾ ਦੇਣਗੇ ਝੂਮਣਾ ਤਾਂ ਜਾਣਾ ਜੇ ਝੂਮਣ ਵਾਸਤੇ ਜਾਈਦਾ ਬਾਹਰ ਬਈ ਫਨ ਸ਼ਨ ਕਰਨਾ ਹੁੰਦਾ ਫਿਰ ਬੰਦੇ 'ਤੇ ਸਪਲਿਟ ਨਾ ਹੋਵੇ ਇੰਜੋਏ ਕਰਨ ਦੀ ਫਿਰ ਗੱਲ ਨਹੀਂ ਬਣਦੀ ਅਤੇ ਤਿਆਰੀਆਂ ਖਿੱਚ ਲਓ ਅਤੇ ਮੈਂ ਤੁਹਾਨੂੰ ਫਿਰ ਦਿੰਦਾ ਕਿ ticketmaster.ca 'ਤੇ ਜਾ ਕੇ ਟਿਕਟਾਂ ਮੈਪ ਵੇਖ ਕੇ ਫਟਾਫਟ ਬੁੱਕ ਕਰਾ ਲਓ ਈਮੇਲ 'ਚ ਆ ਜਾਣੀਆਂ
1: ਹਰਪ੍ਰੀਤ ਦੋਵੇਂ ਆਪ ਹੀ ਡਾਕਟਰ ਨੇ ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਅਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਨੇ ਮਾਇਓਪੇ ਕੰਟਰੋਲ ਲੈਂਜਸ ਅਵੇਲੇਬਲ ਨੇ ਵਿਜੂਅਲ ਫੀਲਡ ਅਵੇਲੇਬਲ ਹੈ ਤੁਸੀਂ ਆਪਣੇ ਬੱਚਿਆਂ ਦੀ ਆਈ ਸਾਈਟ ਚੈੱਕ ਕਰਾਉਣਾ ਚਾਹੁੰਦੇ ਹੋ ਬੈਕ ਟੂ ਸਕੂਲ ਡੀਲਸ ਤੁਹਾਨੂੰ ਮਿਲ ਜਾਣਗੇ ਇਹਨਾਂ ਦੇ ਕੋਲ ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ ਅਤੇ ਅੱਜ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਸ਼ਾਮ ਦੇ 7 ਵਜੇ ਤੱਕ ਓਪਨ ਨੇ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ ਸੈਟਰਡੇ ਜਾਣਾ ਹੋਵੇ ਕੱਲ੍ਹ ਨੂੰ ਜਾਣੀ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਡਾਕਟਰਸ ਮਿਲਣਗੇ ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਮਿਲ ਸਕਦੇ ਹੋ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ ਆਈ ਐਗਜ਼ਾਮ ਜਾ ਕੇ ਦਿਓ ਕਲੀਅਰ ਵਿਊ ਆਈ ਕੇਅਰ ਨੰਬਰ 905-913-4545 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ
0: ਅਗਲਾ ਗੀਤ ਹੈਗਾ ਤੁਸੀਂ ਨਾ ਜਦੋਂ ਫਰਮਾਇਸ਼ ਕਰਦੇ ਹੋ ਸਾਨੂੰ ਪੁਰਾਣੀਆਂ ਵੀ ਕਰਦੇ ਹੋ ਕੋਸ਼ਿਸ਼ ਕਰਦੇ ਹੁੰਦੇ ਇੱਕ ਹਾਈ ਬੀਟ ਹੋ ਜਾਏ ਕੋਈ ਦੂਜਾ ਥੋੜ੍ਹਾ ਜਿਹਾ ਢਿੱਲਾ ਸੌਂਗਾ ਜਿਵੇਂ ਗੱਲ ਅੱਗੇ ਦੁੱਧ ਨੂੰ ਵਧਾਉਣੀ ਪੁੱਛਦੀ
1: ਹਾਂਜੀ
0: ਬੜਾ ਪੁਰਾਣਾ ਗੀਤ ਰਾਤੀ ਜਾਗ ਹਾਂਜੀ ਉਹਦਾ ਕਿਹਨੇ ਲਾਇਆ ਹੁਣ ਤਾਂ ਵਿਚਾਰੀ ਵਧਾਉਣੀ ਹੈ ਪੁੱਛਦੀ ਹੋਣੀ ਹੈ ਵੀ ਲੱਸੀ ਕਿਹੜੇ ਘਰ ਮਿਲੂਗੀ ਹੈ ਨਾ ਲੱਸੀ ਮਿਲਦੀ ਨਹੀਂ ਪਈ ਪਿੰਡਾਂ 'ਚ ਇੱਕ ਅੱਧੇ ਘਰ ਹੀ ਬਣਾਉਂਦੇ ਆ ਬਸ ਜਿਹੜੇ ਗੇਰੀ 'ਚ ਪਾਉਂਦੇ ਸਾਰੇ ਪਰ ਅੱਗੇ ਹੁੰਦਾ ਸੀ ਹਰ ਘਰ ਦੇ ਵਿੱਚ ਨਾ ਰੜਕਿਆ ਜਾਂਦਾ ਸੀ ਫਿਰ ਤਾਂ ਇਲੈਕਟ੍ਰੋਨਿਕ ਵੀ ਆ ਗਈਆਂ ਸੀ ਈਜ਼ੀ ਹੋ ਗਿਆ ਥੋੜ੍ਹਾ ਜਿਹਾ ਕੰਮ ਰੜਕਣਾ ਪਰ ਘਰ ਦੀ ਲੱਸੀ ਘਰ ਦੀ ਹੁੰਦੀ ਆ
1: ਚਾਟੀ ਦੀ ਲੱਸੀ
0: ਚਾਟੀ ਦੀ ਲੱਸੀ ਬਣੀ ਹੋਵੇ ਤੇ ਕਾੜਿਆ ਹੋਇਆ ਦੁੱਧ ਹੋਵੇ ਉਹਦੀ ਬਣੀ ਹੋਵੇ ਨਾ
1: ਬਿਲਕੁਲ ਹਾਂਜੀ
0: ਪਰ ਹੁਣ ਛੱਡ ਗਏ ਕੰਮ ਮਜ਼ੇ ਮਜ਼ੇ ਮਿਲਣ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਅੱਛਾ ਟਰੈਕਟਰ ਮੈਨੂੰ ਸਾਹਮਣੇ ਆਉਂਦੀ ਟਰੈਕਟਰ ਕਿੱਥੇ ਉਹਨਾਂ ਲਿਆਉਣਾ ਨਾ ਤਾਂ 1 ਕਿੱਲੇ ਪੈਲੀ ਵੀ ਨਹੀਂ ਹੁੰਦੀ 2 ਕਿੱਲੇ
1: ਟਰੈਕਟਰ
0: ਰੱਖਿਆ ਹੁੰਦਾ ਬੜਾ ਵੱਡਾ ਮਹਿੰਗਾ ਹਨਾ
1: ਹਾਂਜੀ
0: ਪੰਜਾਬ ਦਾ ਨਕਸ਼ਾ ਦਿਆ ਥੋੜ੍ਹੇ ਜਿਹਾ ਹੋਰ ਪਾਸੇ ਆਪੇ ਹੌਲੀ ਹੌਲੀ ਨਾ ਉਹ ਆ ਜਾਣਾ ਫਿੱਟ ਜਦੋਂ ਸਾਰੀ ਚੀਜ਼ਾਂ ਚੱਟ ਕੇ ਮੱਛੀ ਪੱਥਰ ਚੱਟ ਕੇ ਵਾਪਸ ਨਹੀਂ ਆਉਂਦੀ ਉਹ ਗੱਲ ਹੋਣੀ ਹੈ
1: ਬਿਲਕੁਲ
0: ਸਾਹਮਣੇ ਬਣਾ ਅੱਛਾ ਕੋਮਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ ਕੋਮਲ ਟਰੈਵਲ ਵਾਲੇ ਕਹਿੰਦੇ ਅਕਤੂਬਰ ਜਾਂ ਨਵੰਬਰ ਵਿੱਚ ਵਾਪਸੀ ਕਰਨੀ ਆ 2 ਬੈਗੇਜ ਦੇ ਨਾਲ $1490
1: ਟਿਕਟ
0: ਇੰਡੀਆ ਦੀ ਟਰਾਂਟੋ ਤੋਂ ਦਿੱਲੀ ਜਾਣਾ ਅਕਤੂਬਰ 92 ਲਾਈ ਆ ਉਹਨਾਂ ਨੇ 1150 ਦੀ ਇਹਦੇ ਵਿੱਚ 2 ਪੀਸ ਨੇ ਅਤੇ ਨਾਲ ਟਰਾਂਟੋ ਟੂ ਬੰਬੇ ਅਕਤੂਬਰ ਨਵੰਬਰ ਦਿਵਾਲੀ ਟਾਈਮ ਜਾਣਾ ਹੈਗਾ $1550 ਰਿਟਰਨ ਹੈਗੀ ਟਿਕਟ ਇਹ ਵਧੀਆ ਸੌਖੀ ਆ ਸਸਤੀ ਟਿਕਟ ਆ 1550 ਰਿਟਰਨ ਟਿਕਟ ਆ ਇਹ ਅਕਤੂਬਰ ਜਾਣਾ ਜਾਂ ਨਵੰਬਰ ਜਾਣਾ ਉਦੋਂ ਦਸੰਬਰ ਜ ਵਾਪਸੀ ਕਰਨ ਜਨਵਰੀ ਫਰਵਰੀ ਮਾਰਚ ਕਰਾ ਲਓ ਅਤੇ ਨਾਲ ਦਿਵਾਲੀ ਉੱਥੇ ਦੇਖੋ
1: ਜੀ
0: ਦਿਵਾਲੀ ਅੰਮ੍ਰਿਤਸਰ ਦੀ ਦੇਖਣੀ ਆ 905-239-7711 905-239-7711
1: ਜੀ
0: ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਬੁੱਕ ਕਰਾ ਲਓ 905-239-7711 ਲਓ ਅਗਲਾ ਫਰਮਾਇਸ਼ ਗੀਤ ਸਾਡੇ ਸਰੋਤਿਆਂ ਨੇ ਦੁੱਧ ਨੂੰ ਮੈਦਾਨ ਹੀ ਪੁੱਛਦੀ

0: ਨਾਲ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
1: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ।
0: ਕਾਲ 416-457-3381 416-453-3381।
1: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 Delta Park ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
0: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
1: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
2: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 Delta Park, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 Regan Road ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: tb.com live sunna chahunde live te click kar lo, je watch karna chahunde ho to oh te click karo, ja fir apne iptv box de utte punjabi section click karo, ode utte ja ke desh pardesh tv nu click karo, utthe tusi sun vi sakde ho, vekh vi sakde ho 24/7।
4: ਹਾਏ ਰੱਬਾ, ਹੁਣ ਕੀ ਬਣੂ?
5: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
6: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
5: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ।

0: ਮਾਰਟੀਸ ਡਰਾਈਵ ਯੂਨਿਟ 9 ਮਿਸਿਸਾਗਾ
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਅਮਿਸ਼ਨ ਟੈਸਟ ਨਿਊ ਤੇ ਯੂਜ਼ਡ ਟਾਇਰ ਪਵਾਓ ਰਸਟ ਪ੍ਰੂਫ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-857-7596 ANJ Auto Repair ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
3: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
4: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
4: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
5: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
3: 905-564-6444
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
0: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
0: ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
1: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਇੱਕ ਵਾਰੀ ਫਿਰ ਸਾਰਾ ਰੁਝੀਆ ਨੂੰ ਹੁਣ ਮੈਨੂੰ ਲੱਗ ਰਿਹਾ ਕਿ ਸਾਰੇ ਗੱਡੀਆਂ ਦੇ ਵਿੱਚ ਬੈਠੇ ਜਿਹੜੇ ਜਾ ਰਹੇ ਨੇ ਟ੍ਰੈਫਿਕ ਦੇ ਕਿਵੇਂ ਕਿਵੇਂ ਟ੍ਰੈਫਿਕ ਨੂੰ ਕ੍ਰੋਸ ਕਰਕੇ ਘਰੇ ਪਹੁੰਚ ਗਈ ਛੇਤੀ ਸ਼ੁੱਕਰਵਾਰ ਆ ਅਤੇ ਕੋਈ ਚਾੜੀਏ ਚੁੱਲ੍ਹੇ 'ਤੇ ਖਾਣ ਪੀਣ ਨੂੰ ਜਾਂ ਬਾਰਬੀਕਿਊ ਕਰ ਲਈਏ
8: ਹਾਂਜੀ
1: ਪਰ ਨਾਲ ਦੀ ਨਾਲ ਪਤਾ ਕੀ ਹੁੰਦਾ ਸਾਨੂੰ ਫੋਨ ਜਰੂਰ ਘੁਮਾਈ ਰੱਖੋ ਗਾਲਾਂ ਗੁਲਾਂ ਕਰਦੇ ਆ ਘਰੋਂ ਨਾਲ ਦੇ ਨਾਲ ਰਸਤੇ 'ਚ ਆਉਂਦੇ ਜਾਂਦੇ ਅਤੇ ਇਹਦੇ ਨਾਲ ਸਾਡਾ ਜੀ ਲੱਗਿਆ ਰਹਿੰਦਾ ਸਾਡੇ ਪਾਸੇ ਨਾ ਇਹ ਤੁਹਾਡੀਆਂ ਕੌਲਾਂ ਜਿਹੜੀਆਂ ਐਨਰਜੀ ਦਾ ਕੰਮ ਕਰਦੀਆਂ ਹੈਨੀ ਸ਼ਕਤੀ ਪਾਣੀ ਦਾ ਹਾਂਜੀ ਜਦੋਂ ਕਾਰ ਕਰਦੇ ਹੋ ਅਤੇ ਸਾਡੇ ਵੀ ਹੱਲਾ ਸ਼ੇਰੀ ਦਾ ਕੰਮ ਕਰਦੀਆਂ 905-564-6444 ਨੰਬਰ ਨੇ ਗੀਤ ਸੰਗੀਤ ਦਾ ਸਾਡੇ ਕੋਲ ਇੱਕ ਫਰਮਾਇਸ਼ ਹੀ ਰਹਿ ਗਿਆ ਹਾਲੇ ਤੱਕ ਮੁੱਕੇ ਨਹੀਂ ਆਪਣਾ ਇੱਕ ਰਹਿੰਦਾ ਨਾ
8: ਹਾਂਜੀ
1: ਅਤੇ ਤੁਸੀਂ ਹੋਰ ਕੋਈ ਫਰਮਾਇਸ਼ ਗੀਤ ਕਰਨਾ ਤਾਂ ਫਰਮਾਇਸ਼ ਕਰ ਦਿਓ ਟੱਟ ਟਰਾਂਸ ਫਲਾਈਟ ਵਾਲਿਆਂ ਨੂੰ ਅਰਜੈਂਟ ਏਜ ਦੇ ਡਰਾਈਵਰ ਚਾਹੀਦੇ ਨੇ ਯੂ ਐੱਸ ਦੇ ਸ਼ਾਰਟ ਹੌਲ ਵਾਸਤੇ ਮੰਡੇ ਟੂ ਫਰਾਈਡੇ ਕੰਮ ਆ ਤੁਹਾਡਾ ਹਾਂਜੀ ਉਮਰ ਚਾਹੀਦੀ 23 ਸਾਲ 2 ਸਾਲ ਦਾ ਤੁਹਾਡਾ ਲਾਇਸੈਂਸ ਪੁਰਾਣਾ ਹੋਣਾ ਚਾਹੀਦਾ ਡਰਾਈਵਿੰਗ ਰੈਕੋਰਡ ਅਬਸਟ੍ਰਿਕਟ ਜਿਹੜਾ ਹੈਗਾ ਉਹ ਕਲੀਨ ਹੋਣਾ ਚਾਹੀਦਾ 1600 ਤੋਂ ਲੈ ਕੇ 2200 ਤੁਸੀਂ ਵੀਕ ਦਾ ਬਣਾ ਸਕਦੇ ਹੋ ਜੇਕਰ ਮੋਟਰਸਾਈਕਲ ਬਾਏ ਕਰਨਾ ਉਹਨੇ ਕੋਲ ਹੈਗੇ ਨੇ ਰੋਇਲ ਐਨਫੀਲਡ ਕਲਾਸਿਕ ਮਾਡਲ ਨੇ 1951 ਤੋਂ 2020 ਮਾਡਲ ਤੱਕ ਸੁੱਖੀ ਢਾਡੋ ਨੂੰ ਕਾਲ ਕਰ ਲਓ 416-666-9595 4166669520 ਟੈਲੀਫੋਨ ਨੰਬਰ
8: ਜੀ ਤੇ ਨਾਲੇ ਤੁਸੀਂ ਆਲ ਲਿੰਕ ਟਰੈਵਲ ਮਿਸਿਸ ਆਗਾ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਇਹਨਾਂ ਦੇ ਕੋਲ ਸਪਟੈਂਬਰ ਸਪੈਸ਼ਲ ਫੇਅਰ ਲੱਗੇ ਹੋਏ ਨੇ ਦਿੱਲੀ ਤੋਂ ਟੋਰਾਂਟੋ ਦੇ ਨਾਨ ਸਟਾਪ ਫਲਾਈਟਸ ਤੇ ਵਨ ਵੇ ਟਿਕਟ ਲੈਣੀ ਹੋਵੇ ਸਪਟੈਂਬਰ ਮਹੀਨੇ ਦੇ ਲਈ ਦਿੱਲੀ ਤੋਂ ਟੋਰਾਂਟੋ ਦੀ ਤਾਂ $790 ਦੀ ਟਿਕਟ ਹੈ $790 ਦੀ ਟਿਕਟ ਜੇ ਰਿਟਰਨ ਟਿਕਟ ਲੈਣੀ ਹੈ ਸਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਟੋਰਾਂਟੋ ਤੋਂ ਦਿੱਲੀ ਵਾਪਸੀ ਕਰਨੀ ਹੋਵੇ ਫੈਬਰੀ ਜਾਂ ਮਾਰਚ ਦੇ ਵਿੱਚ ਤਾਂ$1400 ਦੀ ਟਿਕਟ ਹੋਣਗੀਆਂ $1400 ਦੀਆਂ ਜੇ ਇਸ ਤੋਂ ਇਲਾਵਾ ਤੁਸੀਂ ਦੀਵਾਲੀ ਦੇ ਮੌਕੇ ਤੇ ਜਾਣਾ ਇੰਡੀਆ ਨੂੰ ਟੋਰਾਂਟੋ ਤੋਂ ਦਿੱਲੀ ਅਕਤੂਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰਾਂਟੋ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਦੀਵਾਲੀ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ $1890 ਦੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰਨਾ $1890 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ ਅਤੇ ਨਾਲ ਹੀ ਤੁਸੀਂ ਜੇਕਰ ਮੈਕਸੀਕੋ ਜਾਣਾ ਹੋਵੇ ਸਪਟੈਂਬਰ ਦੇ ਵਿੱਚ ਤਾਂ 3 ਰਾਤਾਂ ਅਤੇ 4 ਦਿਨ ਦਾ ਟ੍ਰਿਪ ਹੋਏਗਾ ਸਪਟੈਂਬਰ ਮੰਥ ਦੇ ਲਈ ਪੈਕੇਜ ਹੈਗਾ ਮੈਕਸੀਕੋ ਦਾ $890 ਦਾ $890 ਦੇ ਵਿੱਚ ਤੁਸੀਂ ਆਪਣਾ ਮੈਕਸੀਕੋ ਟ੍ਰਿਪ ਲਗਾ ਕੇ ਆਓ ਤੇ ਆਲ ਲਿੰਕ ਟਰੈਵਲ ਮਿਸਿਸ ਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਕਰਕੇ ਆਪਣੀਆਂ ਬੁਕਿੰਗਸ ਕਰਵਾਓ 905-565-4 905-565-8704 ਆਲ ਲਿੰਕ ਟਰੈਵਲ ਮਿਸਿਸ ਸਾਗਾ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲੇ ਕਾਲਰ 1122 ਜੀ ਸਤਿ ਸ਼੍ਰੀ ਅਕਾਲ
9: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
9: ਹਾਂਜੀ ਹਾਂਜੀ ਉਬਰਾ ਬੋਲਦਾ ਜੀ ਦਰਸ਼ਨ ਮੁੱਗੇ ਵਾਲਾ
1: ਹਾਂਜੀ ਮੁੱਗੇ ਵਾਲੇ ਕੀ ਹਾਲ ਚਾਲ ਹੈ
8: ਮਾਰਨਿੰਗ 11 ਵਜੇ ਤੱਕ ਕਹਿੰਦੇ ਸੀਗੇ ਵੀ ਹੈਗਾ ਆ ਫਿਰ ਤਾਂ ਸਾਰੇ ਬੰਨੀ ਜਾਂਦੇ
1: ਹਾਂਜੀ
8: ਇੰਡੀਆ ਦੇ ਅਕੋਰਡਿੰਗਲੀ ਫਿਰ ਦੱਸਦੇ ਨਾ ਇੰਡੀਆ ਵਾਲੇ ਫੋਨ ਕਰਕੇ ਦੱਸ ਦਿੰਦੇ ਵੀ ਇੰਨੇ ਟਾਈਮ ਦਾ ਹੈਗਾ ਆ ਜਾਂ ਸਵੇਰੇ ਸਵੇਰੇ ਬੰਨ ਲੈਂਦੇ ਫਿਰ ਉਹ 11 ਵਜੇ ਤੱਕ ਦਾ ਟਾਈਮ ਦੱਸਦੇ ਸੀਗੇ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋ ਚਲੋ ਅੱਗੇ ਸਾਨੂੰ ਦੁਕਾਨੇ ਸੁਣਾ ਦਿੰਦੇ ਅਗਲੇ ਘੰਟੇ ਦੇ ਥੋੜੇ ਜਿਆਦਾ

0: ਨਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਸੋਰਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992-5932। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ। ਦੋਸਤੋ, ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ
1: ਜੀ। 9592 ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਸਤਿ
0: ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਭਾਈ।
0: ਉਹ ਕਿਸ਼ੋਰ ਕੁਮਾਰ ਦਾ ਗਾਣਾ ਲਾਓ ਅਸੀਂ ਗਾਣਾ ਲਾ ਦਿੰਦੇ। ਮੈਂ ਤੁਸੀਂ ਫੋਨ ਹੈਂਗ ਅਪ ਕਰੋ ਜਦ ਗਾਣਾ ਆ ਰਿਹਾ, ਠੀਕ ਹੈ? ਮੈਂ ਕਿਹਾ ਫੋਨ ਆਪਣਾ ਤੇ ਰੇਡੀਓ ਲਾ ਲਓ, ਉੱਚੀ ਕਰ ਲਓ ਤੇ ਕਰੋ ਇੰਜੋਏ। ਗਾਣਾ ਤੁਹਾਡੇ ਲਈ ਪੇਸ਼ ਕਰਦੇ ਹਾਂ। ਟੀਮ ਸਿੱਧੂ ਦੇ ਪਾਸ ਘਰ ਆਏ ਨੇ ਬਾਈ, ਬਾਰਡਰ 'ਤੇ ਟਾਊਨ ਹੋਮ ਆਏ ਨੇ, ਹਾਈਵੇ 10 ਅਤੇ ਮੇਫੀਲ ਦੇ ਕੋਲ। ਪ੍ਰਾਈਸ ਹੈਗੀ ਆ 699, ਫਰੀ ਵੋਲਡ ਹੋਮ ਨੇ। ਨੰਬਰ ਆ ਟੀਮ ਸਿੱਧੂ 416-302-0016, 416-302-0016 ਡਿਲੀਵਰੀ ਨੰਬਰ ਹੈ ਜੀ। ਮੈਂ ਗੀਤ ਹੀ ਰਾਜੀ ਹਰਿਸ਼ ਦਾ ਲਓ ਜੀ।

ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-249-7011 9052397711 ਕੋਮਲ ਟ੍ਰੈਵਲ ਐਂਡ ਟੂਰ।
1: ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
2: ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
1: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੌਰਗੇਜ, ਸੈਕੰਡ ਮੌਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੌਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
1: ਜਾਂ ਕਾਲ ਕਰੋ 647-5405-03, 647-294-5503।
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ

0: ਸ਼ੁੱਕਰਵਾਰ ਦਾ ਦਿਨ ਹੈ ਔਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਜੇਕਰ ਤੁਹਾਨੂੰ ਖਾਣ ਪੀਣ ਨੂੰ ਕੁਛ ਚਾਹੀਦਾ 10 ਬੰਦਿਆਂ ਵਾਸਤੇ, 20 ਬੰਦਿਆਂ ਵਾਸਤੇ, ਹਾਂਜੀ 5 ਬੰਦਿਆਂ ਵਾਸਤੇ ਵੀ ਕੋਈ ਪ੍ਰੋਬਲਮ ਨਹੀਂ। ਪੰਜਾਬੀ ਬਾਈ ਦੀ ਨੇਚਰ ਦੀ ਜਿਹੜੀ ਬ੍ਰਾਂਚ ਹੈਗੀ ਆ ਤੁਸੀਂ ਕਾਲ ਕਰੋ ਇੱਥੇ, ਔਰ ਇਹ ਹੈਗੀ ਆ 58 ਕੁਆਰੀ ਐਜ ਡਰਾਈਵ, ਇੱਕ ਪਾਸੇ ਪਟੀਨਵਾ ਇੱਕ ਪਾਸੇ ਬਾਲ ਮਾਟਾ ਉਹਦੇ ਵਿਚਾਲੇ ਹੈਗੇ ਨੇ
1: ਜੀ,
0: ਬਬੇੜ ਅਤੇ ਹਾਈਵੇ 10 'ਤੇ ਪੰਜਾਬੀ ਬਾਈ ਨੇਚਰ। ਉਹਨਾਂ ਨੂੰ ਕਾਲ ਕਰ ਲਓ ਅਤੇ ਤੁਸੀਂ ਜੇ 10 ਬੰਦਿਆਂ ਦਾ ਆਰਡਰ ਕਰਨਾ ਭੋਜਨ ਉਹ ਕਰ ਲਓ, ਨੋਨ ਵੈਜ ਕਰਨਾ ਵੈਜੀਟੇਰੀਅਨ ਕਰਨਾ ਤਾਂ ਤੁਹਾਡੇ ਜਾਂਦਿਆਂ ਨੂੰ ਰੈਡੀ ਹੋਏਗਾ। ਜਾਂ ਫਿਰ ਕੁਛ ਚਿਕਨ ਆਰਡਰ ਕਰਨਾ, ਚਿਕਨ ਲੈਗਜ਼ ਆਰਡਰ ਕਰਨੀ ਹੈ ਤੰਦੂਰੀ, ਉਹ ਵੀ ਬਣ ਜਾਣਗੀਆਂ ਅਤੇ ਤੁਸੀਂ ਜਾ ਕੇ ਪਿੱਕ ਕਰਕੇ ਲਿਆਓ। ਨੰਬਰ ਇਹਨਾਂ ਦਾ 905-793-5300 9057935300 ਪੰਜਾਬੀ ਬਾਈ ਨੇਚਰ, ਬਿਲਕੁਲ ਬਵੇਟ ਅਤੇ ਹਾਈਵੇ 10 ਦੇ ਨੇੜੇ ਹੈਗੇ ਆ
1: ਜੀ। ਅਤੇ ਨਾਲ ਹੀ ਸਿਟੀ ਆਫ ਬਰੈਂਪਟਨ ਦਾ ਵੀ ਇੱਕ ਮੈਸੇਜ ਲੈ ਲਈਏ। ਸਿਟੀ ਆਫ ਬਰੈਂਪਟਨ ਵਾਲੇ ਤੁਹਾਨੂੰ ਦੱਸ ਰਹੇ ਨੇ ਇਹਨਾਂ ਦਾ ਇੱਕ ਕੈਂਪੇਨ ਚੱਲ ਰਿਹਾ ਹੌਂਕ। ਹੌਂਕ ਮਤਲਬ ਇੱਕ ਐਪ ਹੈ HONK, ਜਿਹੜਾ ਕਿ ਤੁਹਾਨੂੰ ਪਾਰਕਿੰਗ ਦਾ ਟਿਕਟਸ ਪੇ ਕਰਨ ਦੇ ਵਿੱਚ ਪੂਰੀ ਹੈਲਪ ਹੋਏਗੀ, ਬਹੁਤ ਈਜ਼ੀ ਹੋ ਗਿਆ ਆ। ਜਿਹੜੇ ਮਿਊਨਿਸਪਲ ਪਾਰਕਿੰਗ ਗਰਾਜਸ ਨੇ ਉਹਨਾਂ ਦੇ ਲਈ ਤੁਸੀਂ ਮੇਨਲੀ ਜਿਹੜੇ ਡਾਊਨਟਾਊਨ ਮਿਊਨਿਸਪਲ ਪਾਰਕਿੰਗ ਹੈ ਉਹ ਤੁਸੀਂ ਪੇ ਕਰਨ ਦਾ ਤੁਹਾਡੇ ਲਈ ਬਹੁਤ ਈਜ਼ੀ ਹੋ ਗਿਆ ਹੌਂਕ ਐਪ ਦੇ ਨਾਲ। ਅਤੇ ਕਾਫੀ ਕਨਵੀਨੀਅੰਟ ਜਿਹੇ ਵੇਜ਼ ਨੇ, ਤੁਸੀਂ ਪੇ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ, ਐਪਲ ਜਾਂ ਐਂਡਰੋਇਡ ਕਿਸੇ ਵੀ ਫੋਨ ਦੇ ਵਿੱਚ ਹੌਂਕ ਐਪ ਨੂੰ ਤੁਸੀਂ ਡਾਊਨਲੋਡ ਕਰੋ HONK, ਅਤੇ ਤੁਸੀਂ ਜਿੱਥੇ ਕਿਤੇ ਵੀ ਪਾਰਕਿੰਗ ਸਾਈਨ ਦੇਖਦੇ ਹੋ ਉਹ ਵਾਲਾ ਜਿਹੜਾ ਸਕੈਨ ਹੁੰਦਾ QR ਕੋਡ ਹੁੰਦਾ ਆ ਉਹਨੂੰ ਤੁਸੀਂ ਸਕੈਨ ਕਰ ਲਓ QR ਕੋਡ ਨੂੰ, ਅਤੇ ਜਾਂ ਫਿਰ ਤੁਸੀਂ ਟੈਕਸਟ ਕਰ ਸਕਦੇ ਹੋ ZONE ID ਅਤੇ ਤੁਹਾਨੂੰ ਇੱਕ ਸਿਕਿਓਰ ਪੇਮੈਂਟ ਦਾ ਲਿੰਕ ਉਹ ਸੈਂਡ ਕਰ ਦੇਣਗੇ, ਉੱਥੋਂ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ। ਜਾਂ ਫਿਰ ਤੁਸੀਂ ਸਿੰਪਲੀ ਹੌਂਕ ਦੀ ਵੈਬਸਾਈਟ 'ਤੇ ਜਾਓ, HONK ਤੁਸੀਂ ਹੌਂਕ ਜਿਹੜਾ ਆਪਣੇ ਗੂਗਲ ਦੇ ਵਿੱਚ ਸਰਚ ਕਰੋ ਅਤੇ ਵੈਬਸਾਈਟ 'ਤੇ ਪਹੁੰਚ ਕੇ ਆਪਣਾ ਉੱਥੇ ਵੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕਦੀ ਆ। ਬਟ ਜਿਹੜਾ ਨੋਰਮਲੀ ਅੱਜ ਕੱਲ੍ਹ ਚੱਲਦਾ ਆ ਪਲੇਟ ਸਿਸਟਮ ਦੇ ਵਿੱਚ ਤੁਸੀਂ ਆਪਣਾ ਪੇ ਕਰਦੇ ਹੋ ਕਿਸੇ ਵੀ ਪੇ ਸਟੇਸ਼ਨ 'ਤੇ ਜਾ ਕੇ, ਉਹ ਵੀ ਜ਼ਰੂਰ ਰਹੇਗਾ, ਉਹ ਬੰਦ ਨਹੀਂ ਕਰ ਰਹੇ, ਪਲੇਟ ਸਿਸਟਮ ਵੀ ਹੈਗਾ ਹੀ ਆ, ਉਹਦੇ ਅਕੋਰਡਿੰਗਲੀ ਵੀ ਪੇ ਕਰ ਸਕਦੇ ਹੋ। ਬਟ ਜਿਹੜਾ ਇਹ ਵਾਲਾ ਹੌਂਕ ਐਪ ਜਿਹੜੀ ਹੈਗੀ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਈਜ਼ੀ ਹੋ ਜਾਣਾ, ਕਿਉਂਕਿ ਆਪਣੇ ਫੋਨ ਦੇ ਉੱਪਰ ਹੀ ਤੁਸੀਂ ਐਪ ਥਰੂ ਹੀ ਤੁਸੀਂ ਪੇ ਕਰ ਸਕੋਗੇ। ਮੰਡੇ ਟੂ ਫਰਾਈਡੇ ਜਿਹੜਾ ਪੇਡ ਪਾਰਕਿੰਗ ਹੈਗੀ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੋਏਗੀ। ਪਹਿਲੇ 2 ਘੰਟੇ ਫ੍ਰੀ ਹੋਣਗੇ ਅਤੇ ਉਸ ਤੋਂ ਬਾਅਦ $1 ਹੋਏਗਾ ਮਿਨਟਸ ਦੇ ਅਕੋਰਡਿੰਗਲੀ, ਅੱਧੇ ਘੰਟੇ ਦਾ $1 ਪੇ ਕਰਨਾ ਹੋਏਗਾ ਅਤੇ ਡੇਲੀ ਮੈਕਸੀਮਮ $9 ਹੋਣਗੇ। ਅਤੇ ਪਾਰਕਿੰਗ ਜਿਹੜੀ ਵੀਕੈਂਡਸ ਅਤੇ ਹੋਲੀਡੇਜ਼ ਦੇ ਵਿੱਚ ਬਿਲਕੁਲ ਫ੍ਰੀ ਹੋਏਗੀ। ਇਹ ਮਿਊਨਿਸਪਲ ਪਾਰਕਿੰਗ ਜਿਹੜੀ ਹੈਗੀ ਆ ਡਾਊਨਟਾਊਨ ਦੇ ਵਿੱਚ ਉਹਦੇ ਲਈ ਇਹ ਸਿਟੀ ਆਫ ਬਰੈਂਪਟਨ ਵਾਲੇ ਤੁਹਾਨੂੰ ਮੈਸੇਜ ਦੇ ਰਹੇ ਨੇ। ਅਤੇ ਬਾਕੀ ਤੁਸੀਂ ਹੋਰ ਵੀ ਮਿਊਨਿਸਪਲ ਪਾਰਕਿੰਗ ਗਰਾਜਿਸ, ਪਾਰਕਿੰਗ ਰੇਟਸ, ਪੇਮੈਂਟ ਆਪਸ਼ਨਸ ਅਤੇ ਤੁਸੀਂ ਹੌਂਕ ਨੂੰ ਕਿਵੇਂ ਯੂਜ਼ ਕਰ ਸਕਦੇ ਹੋ ਇਹਦੇ ਲਈ ਤੁਸੀਂ brampton.ca/parking ਦੇ ਉੱਪਰ ਵਿਜ਼ਿਟ ਕਰੋ। ਇਹਨਾਂ ਦੀ ਵੈਬਸਾਈਟ ਹੈ brampton.ca/parking, ਗੂਗਲ ਦੇ ਉੱਪਰ ਸਰਚ ਕਰੋ ਅਤੇ ਇਹਨਾਂ ਦੀ ਵੈਬਸਾਈਟ 'ਤੇ ਪਹੁੰਚੋਗੇ। ਅਤੇ ਹੌਂਕ ਦੇ ਬਾਰੇ HONK ਜਿਹੜੀ ਐਪ ਹੈ ਸਿਟੀ ਆਫ ਬਰੈਂਪਟਨ ਵਾਲਿਆਂ ਨੇ ਲਾਂਚ ਕੀਤੀ ਹੈ, ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਕਿਵੇਂ ਯੂਜ਼ ਕਰਨਾ, ਕਿਵੇਂ ਪੇਮੈਂਟ ਕਰਨੀ ਹੈ, ਪੂਰੀ ਇਨਫੋਰਮੇਸ਼ਨ ਤੁਹਾਨੂੰ ਸਿਟੀ ਆਫ ਬਰੈਂਪਟਨ ਦੀ ਵੈਬਸਾਈਟ 'ਤੇ ਵੀ ਮਿਲ ਸਕਦੀ ਹੈ।
0: SS ਲੌਨ ਕੇਅਰ ਸਨੋ ਰਿਮੂਵਲ ਵਾਲੇ ਸਪਰਿੰਗ ਕਲੀਨਿੰਗ ਅਪ ਵਾਸਤੇ ਵੀ ਕਰਦੇ ਨੇ, ਕਲੀਨ ਕਰਦੇ ਨੇ, ਫੋਲ ਕਲੀਨਿੰਗ ਵੀ ਕਰਦੇ ਨੇ ਅਤੇ ਨਾਲ ਦੀ ਨਾਲ ਹੁਣ ਵਿੰਟਰ ਟਾਈਮ ਵਾਸਤੇ ਬੁਕਿੰਗ ਕਰ ਸਕਦੇ ਹੋ ਤੁਸੀਂ, ਸਾਰੀ ਸਨੋਅ ਹਟਾ ਕੇ ਜਾਇਆ ਕਰਨਗੇ ਅਤੇ ਨਾਲ ਸਾਲਟਿੰਗ, ਸਾਲਟ ਕਰਕੇ, ਡੀ ਆਈਸਿੰਗ ਕਰਕੇ ਸਾਰੇ ਡਰਾਈਵਿੰਗ ਤੁਹਾਨੂੰ ਕਲੀਨ ਕਰਕੇ ਜਾਇਆ ਕਰਨਗੇ। ਵਿੰਟਰ ਬੁਕਿੰਗ ਹੁਣ ਸ਼ੁਰੂ ਨੇ ਸਪਰਿੰਗ ਕਲੀਨਅਪ ਵਾਸਤੇ ਵੀ ਅਤੇ ਫਾਲ ਕਲੀਨਅਪ ਵਾਸਤੇ ਅਤੇ ਨਾਲ ਦੇ ਵਿੰਟਰ ਸਨੋਅ ਰਿਮੂਵਲ ਵਾਸਤੇ। ਨੰਬਰ ਹੈ 4376551984, 437-655-1984 ਟੈਲੀਫੋਨ ਨੰਬਰ ਹੈ SS ਲੌਨ ਕੇਅਰ ਅਤੇ ਸਨੋਅ ਰਿਮੂਵਲ ਵਾਲਿਆਂ ਦਾ
1: ਜੀ। ਨਾਲੇ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ, ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਅਤੇ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਰੇਟਸ ਤੁਹਾਨੂੰ ਆਫਰ ਕਰਦੇ ਨੇ। ਅਤੇ ਜ਼ਰੂਰੀ ਇਹ ਹੈ ਕਿ ਤੁਸੀਂ ਪਹਿਲਾਂ ਜਦੋਂ ਵੀ ਆਪਣੀ ਪਾਲਿਸੀ ਕਰਵਾਉਂਦੇ ਹੋ ਤਾਂ ਜ਼ਰੂਰ ਦੇਖੋ ਕਿ ਤੁਹਾਨੂੰ ਕੀ ਕਵਰੇਜ ਮਿਲ ਰਹੀ ਹੈ ਉਹਦੇ ਵਿੱਚ, ਕਿਉਂਕਿ ਪ੍ਰੀਮੀਅਮ ਸਿਰਫ ਘੱਟ ਦੇਖ ਕੇ ਤੁਸੀਂ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਹੁਣ ਜਿਹੜੇ ਵੀ ਆਪਣੀ ਆਟੋ ਇੰਸ਼ੋਰੈਂਸ ਦੀ ਜਿਨ੍ਹਾਂ ਦੀ ਵੀ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਰਿਨਿਊਅਲ ਤੋਂ ਪਹਿਲਾਂ ਹੀ ਜਾਂ ਰਿਨਿਊਅਲ ਬਿੱਲ ਆਉਣ ਤੇ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਇਹ ਤੁਹਾਨੂੰ ਜਿਹੜੇ ਹੁਣ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਸ ਨੇ ਉਹਨਾਂ ਦੇ ਵਿੱਚ ਕਾਫੀ ਸਾਰੀਆਂ ਚੇਂਜਸ ਆਈਆਂ ਨੇ, ਉਹਦੇ ਬਾਰੇ ਤੁਹਾਨੂੰ ਪੂਰਾ ਦੱਸ ਵੀ ਦੇਣਗੇ ਤੇ ਤੁਹਾਡੇ ਲਈ ਉਹ ਜ਼ਰੂਰੀ ਹੈ ਕਿ ਤੁਹਾਡੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਪਾਲਿਸੀ ਨੂੰ ਰਿਨਿਊ ਕਰਵਾਓ। ਤੇ ਚਾਹੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ, ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਸੀਂ ਲੱਭ ਰਹੇ ਹੋ, ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਨੰਬਰ 299-952-9532, 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਲਓ ਪਰ ਗੀਤ ਸੰਗੀਤ ਚੱਲਦਾ ਰਹੇਗਾ ਤੇ ਲਈ ਆਪਾਂ ਅਗਲੇ ਇੱਕ ਗੀਤ ਵੱਲ। ਇਹ ਵੀ ਫਿਰ ਮੈਂ ਇਸੀ ਗੀਤ ਗੁਰਦਾਸ ਮਾਨ ਹੋਰ ਦੀ ਆਵਾਜ਼ ਵਿੱਚ।

0: ਪਹਿਲਾਂ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ 'ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ। ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-453-3381 416-453-3381।

0: ਹੌਲੀ ਹੌਲੀ ਘਰਾਂ ਨੂੰ ਆ ਰਹੇ ਹੋ ਅਤੇ ਇੱਕ ਇੰਜੋਏ ਕਰ ਰਹੇ ਹੋ ਵੈਦਰ ਨੂੰ, ਕੁੱਲ ਮਿਲਾ ਕੇ ਵੈਦਰ ਚਲੂਗਾ ਵਧੀਆ ਹੀ, ਪਰ ਅਗਲਾ ਵੀਕ ਜਿਹੜਾ ਹੈਗਾ ਮੈਨੂੰ ਦਿਖਾ ਰਿਹਾ ਕਿ ਆਪਣਾ ਐਤਵਾਰ ਨੂੰ ਹੈ ਨਾ,
1: ਹਾਂਜੀ
0: ਐਤਵਾਰ ਤੋਂ ਲੈ ਕੇ ਅਗਲੇ ਐਤਵਾਰ ਤੱਕ ਮੀਂਹ ਗਣੀਆਂ ਜ਼ਿਆਦਾ ਹੈ ਨਾ,
1: ਬਿਲਕੁਲ ਹਾਂਜੀ, ਥਰਸਡੇ ਤੱਕ, ਥਰਸਡੇ ਤੱਕ, ਸੰਡੇ ਤੋਂ ਥਰਸਡੇ ਤੱਕ,
0: ਸੰਡੇ ਤੋਂ ਥਰਸਡੇ ਤੱਕ ਆ ਲੈਣ ਦਾ ਕੋਈ ਨਹੀਂ, ਮੀਂਹ ਦੀ ਵੀ ਲੋੜ ਆ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜਿਆ ਹੋਇਆ, ਸਟੂਡੀਓ ਨੰਬਰ 905-564-6444, ਟਿਕਟਾਂ ਫਿਰ ਬੁੱਕ ਕਰਾ ਲਓ। ਮੈਂ ਤੁਹਾਨੂੰ ਜਾ ਦਿਆਂ ਕਿ ਇੰਤਜ਼ਾਰ ਦੀਆਂ ਘੜੀਆਂ ਖਤਮ, ਆਪਣੇ ਸ਼ਹਿਰ ਦੇ ਵਿੱਚ ਆ ਗਏ ਨੇ ਤੁਹਾਡੇ ਆਪਣੇ ਹਰਮਨ ਪਿਆਰੇ ਐਮੀ ਵਿਰਕ ਲਾਈਵ ਇਨ ਕੰਸਰਟ, ਅੱਜ ਨਹੀਂ ਕੱਲ੍ਹ ਨੂੰ ਨਹੀਂ ਪਰਸੋਂ ਨੂੰ ਸੰਡੇ ਵਾਲੇ ਦਿਨ ਸ਼ਾਮ ਦੇ 7 ਵਜੇ, ਟਿਕਟ ਮਾਸਟਰ ਡਾਟ ਸੀ ਏ 'ਤੇ ਜਾ ਕੇ ਆਪਣੀ ਟਿਕਟਾਂ ਬੁੱਕ ਕਰਾ ਲਓ। ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਜਿਹੜਾ ਬਡਵੈਨ ਰੇਸ ਟਰੈਕ ਦੇ ਵਿੱਚ ਉੱਥੇ ਹੋਣਾ ਹੈ। ਇਨਫੋਰਮੇਸ਼ਨ

0: ਕੱਢ ਦਿੱਤਾ ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਕੋਈ ਵੀ ਮੈਟਰ ਹੋਵੇ, ਹਰ ਲੀਗਲ ਮੈਟਰ ਦੇ ਲਈ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਸੰਪਰਕ ਕਰੋ। ਇਹ ਤੁਹਾਨੂੰ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਅਤੇ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਿਲ ਦੇ ਵਿੱਚ ਨੇ, ਅਤੇ ਨੰਬਰ ਮਨੀਤ ਗਿਰੀ ਜੀ ਦਾ 4375518000, 4375518000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਗਿਰੀ ਲੀਗਲ ਲਾਅ ਆਫਿਸ ਤੋਂ ਮਨੀਤ ਗਿਰੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਈ।
1: ਔਰ ਜੀ ਸਾਡੇ ਬੜੇ ਦਿਨ ਪਰਫਾਰਮ ਕਰ ਰਹੇ ਨੇ ਐਮੀ ਵਿਰਕ ਵੁੱਡਮੈਨ ਰੇਸ ਟ੍ਰੈਕ ਦੇ ਵਿੱਚ, ਯੂਨੋ ਕਸੀਨੋ ਦੇ ਵਿੱਚ ਜਿਹੜਾ ਹੈਗਾ ਥੀਏਟਰ ਬਹੁਤ ਪਿਆਰਾ ਬਣਿਆ ਹੋਇਆ ਕਾਂਸਲ ਵਾਸਤੇ, ਉਹਦੇ ਵਿੱਚ
0: ਜੀ
1: ਲੈਂਦੇ ਫਿਰ ਅਗਲਾ ਗੀਤ ਉਹੀ ਸ਼ਾਮਿਲ ਕਰਦੇ ਹਾਂ। ਜੀ ਹਾਂ
0: ਜੀ

0: ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ,
1: ਸਿੰਪਲੀ ਇੰਡੀਅਨ ਬ੍ਰਿੰਗਸ ਯੂ ਆਲ ਸਿੰਪਲੀ ਡਿਲੀਸ਼ੀਅਸ ਡੀਲਸ। ਬਾਏ 1 ਗੈਟ 1 ਫ੍ਰੀ ਐਵਰੀ ਡੇ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਔਨ ਡਾਈਨ ਇਨ ਐਂਡ ਟੇਕ ਆਊਟ। ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 9057948111। ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ,

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਜੀ
1: ਜੀ ਅਗਲੇ ਕਾਲਰ 4791 ਹਾਂਜੀ ਸਤਿ ਸ਼੍ਰੀ ਅਕਾਲ
0: ਗੀਤ ਲਾ ਲਈਏ ਬੜੀ ਜਲਦੀ ਇਹ ਵੀ ਸੁਣਾ ਦੇਣ ਠੀਕ ਹੈ ਮਿਹਰਬਾਨੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਓ ਸਾਡੇ ਕਬੀਰ ਨੇ ਫਰਮਾਇਸ਼ ਕੀਤੀ ਕਹਿੰਦੇ ਕੋਈ ਪੁਰਾਣਾ ਡਿਊਟ ਸੌਂਗ ਬਣਾਓ ਲੋਫਰ ਸੁਣਾਉਂਦੇ ਹਾਂ ਤੁਹਾਨੂੰ ਪੁਰਾਣਾ ਡਿਊਟ ਸੌਂਗ ਸੁਖਵਿੰਦਰ ਸੁਖੀ ਅਤੇ ਕਰਤਾਰ ਰਮਲਹਰ ਦੀ ਫਰੀਦਕੋਟੀਆ ਦੀ ਆਵਾਜ਼ ਦੇ ਵਿੱਚ
2: ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨੂੰ

0: ਦੋਸਤੋ ਪੀਰਸਨ ਕਿਚਨ ਕੈਬਨਿਟ ਅਤੇ ਰੈਨੋਵੇਸ਼ਨ ਵਾਲਿਆਂ ਨੂੰ ਕੰਮ ਕਰਨ ਵਾਲੇ ਇੱਕ ਤਾਂ ਕੈਬਨਿਟ ਇੰਸਟਾਲਰ ਚਾਹੀਦੇ ਨੇ ਅਤੇ ਇੱਕ ਪਰਸਨ ਵੁੱਡ ਵਰਕਿੰਗ ਦਾ ਕੰਮ ਕਰ ਜਨਰਲ ਲੇਬਰ ਵਾਸਤੇ ਚਾਹੀਦਾ। ਨੰਬਰ ਆ ਰਣਜੀਤ ਸਿੰਘ ਵਰਾਂ ਦਾ 647-400-4550 'ਤੇ ਕਾਲ ਕਰ ਲਓ, ਜੋਬ ਤੁਹਾਨੂੰ ਮਿਲ ਜਾਊਗੀ। ਪੀਰਸਨ ਕਿਚਨ ਕੈਬਨਿਟ ਵਾਲੇ ਬਹੁਤ ਹੀ ਸ਼ਾਨਦਾਰ ਤੁਹਾਡੇ ਇਹ ਘਰ ਦੀ ਇਹ ਜਿਹੜੇ ਰੈਨੋਵੇਸ਼ਨ ਕਰਦੇ ਨੇ, ਬੇਸਮੈਂਟ 'ਚ ਬਾਰ ਵੀ ਬਣਾਉਂਦੇ, ਸਾਰੀਆਂ ਵੈਨਟੀਆਂ ਤਿਆਰ ਕਰਦੇ ਨੇ ਆਪਣੀ ਫੈਕਟਰੀ ਦੇ ਵਿੱਚ, ਫੈਬਰੀਕੇਟ ਕੋਟਸ ਕਾਊਂਟਰ ਟੋਪ ਵੀ ਕੱਟ ਕਰਕੇ ਆਪਣੇ ਪੋਲਿਸ਼ ਕਰਕੇ ਲਾਉਂਦੇ ਨੇ ਅਤੇ ਲੀਡਿੰਗ ਮੈਨੂਫੈਕਚਰ ਨੇ ਹੈਗੇ ਨੇ 271 ਗਿਲਡਨ ਰੋਡ ਕਨੇਡੀ ਅਤੇ ਗਿਲਡਨ ਦੇ ਕੋਲ, ਇਹਨਾਂ ਦੀ ਫੈਕਟਰੀ ਹੈਗੀ ਆ, ਸ਼ੋਰੂਮ ਵੀ ਕੋਲ ਹੀ ਆ। ਨੰਬਰ ਆ ਪੀਰਸਨ ਕਿਚਨ ਕੈਬਨਿਟ ਦਾ 647-400-4550।
1: ਜੀ, ਜੇਕਰ ਤੁਸੀਂ ਆਪਣੇ ਜਾਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਦੇ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 70 ਡੈਲਟਾ ਪਾਰਕ ਬਲੇਵਰਡ, ਯੂਨਿਟ ਨੰਬਰ 11, ਬਰੈਂਪਟਨ ਦੇ ਵਿੱਚ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ 'ਤੇ। ਅਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਹੁਣ ਬੈਕ ਟੂ ਸਕੂਲ ਸ਼ਾਪਿੰਗ ਬਾਰੇ ਜਿਹੜੇ ਰੇਟਸ ਨੇ ਉਹ ਮਹਿੰਗੇ ਹੋਏ ਨੇ, ਤਾਂ ਤੁਸੀਂ ਸੋਚੋ ਕਿ ਜੇ ਤੁਹਾਡੇ ਬੱਚਿਆਂ ਦੇ ਹਾਇਰ ਐਜੂਕੇਸ਼ਨ, ਯੂਨੀਵਰਸਿਟੀ ਜਾਂ ਫਿਰ ਕਾਲਜ ਦੇ ਵਿੱਚ ਜੇਕਰ ਪੜ੍ਹਨਾ ਆ ਤਾਂ ਉਹਨਾਂ ਦੇ ਕਿੰਨਾ ਜ਼ਿਆਦਾ ਹੁਣ ਖਰਚਾ ਹੋ ਜਾਣਾ। ਅਤੇ ਤੁਸੀਂ ਅੱਜ ਹੀ ਐਜੂਕੇਸ਼ਨ ਸੇਵਿੰਗ ਪਲਾਨ ਜਿਹੜਾ ਹੈਗਾ, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਉਹ ਤੁਸੀਂ ਖੁਲਵਾਓ RESP ਆਪਣੇ ਬੱਚਿਆਂ ਦੇ ਲਈ, ਜਿਹਦੇ ਵਿੱਚ ਗਵਰਨਮੈਂਟ ਤੋਂ 20% ਗ੍ਰਾਂਟਸ ਅਤੇ ਕੰਪਾਊਂਡ ਇੰਟਰਸਟ ਦੇ ਨਾਲ ਪੜ੍ਹਾਈ ਦੇ ਲਈ ਲੱਖਾਂ ਹੀ ਡਾਲਰਸ ਜੁੜ ਜਾਂਦੇ ਨੇ ਅਤੇ ਨਾਲੇ ਤੁਹਾਡੇ ਬੱਚਿਆਂ ਦੇ ਫਿਊਚਰ ਦੇ ਲਈ, ਉਹਨਾਂ ਨੂੰ ਇੱਕ ਮਿਲੀਨੀਅਰ ਬਣਾਉਣ ਦੇ ਲਈ ਇੱਕ ਪਾਰਟਿਸਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਵੀ ਜ਼ਰੂਰ ਖੋਲ੍ਹੋ, ਜਿਹਦੇ ਵਿੱਚ ਡਿਵੀਡੈਂਡਸ ਮਿਲਦੇ ਨੇ ਅਤੇ ਉਹਨਾਂ ਨੂੰ ਹਰੇਕ ਸਾਲ ਲਾਈਫ ਇੰਸ਼ੋਰੈਂਸ ਦੇ ਨਾਲ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੈ ਮਿਲੀਅਨਸ ਆਫ ਡਾਲਰਸ ਤੱਕ। ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਪੱਲਿਓਂ ਕੁਛ ਵੀ ਪੇ ਕਰਨ ਦੀ ਲੋੜ ਹੀ ਨਹੀਂ ਪੈਂਦੀ, ਬੱਚਿਆਂ ਦੇ ਕੈਨੇਡਾ ਚਾਈਲਡ ਬੈਨੀਫਿਟ CCB ਨੂੰ ਹੀ ਤੁਸੀਂ ਸਹੀ ਤਰ੍ਹਾਂ ਇਨਵੈਸਟ ਕਰੋ ਅਤੇ ਉਹਨਾਂ ਦੀ ਪੜ੍ਹਾਈ ਅਤੇ ਫਿਊਚਰ ਦੇ ਲਈ ਤੁਸੀਂ ਉਹ ਸਿਕਿਓਰ ਕਰ ਸਕਦੇ ਹੋ। ਅਤੇ ਤੁਸੀਂ ਜ਼ਿਆਦਾ ਜਾਣਕਾਰੀ ਲਓ ਅਤੇ ਇਹ ਪੋਲਿਸੀ ਕਰਵਾਉਣ ਦੇ ਲਈ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ। ਨੰਬਰ ਹੈ 416-457-3381, 416-457-3381, ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦਾ ਨੰਬਰ ਹੈ।
0: 5926 ਲਾਈਨ ਛੱਡ ਗਏ ਨੇ। ਅਗਲਾ ਫਰਮਾਇਸ਼ੀ ਗੀਤ ਵੀ ਆਪਾਂ ਤੁਹਾਨੂੰ ਪੇਸ਼ ਕਰਦੇ ਹਾਂ ਜਿਹੜਾ ਕਿ ਕੁਲਦੀਪ ਸਿੰਘ ਹੋਰੀ ਸੁਣਨਾ ਚਾਹੁੰਦੇ ਨੇ, ਬਾਏ ਬਾਏ
1: ਜੀ,
0: ਇੱਧਰ ਮੂਸੇਵਾਲ ਦੀ ਆਵਾਜ਼ ਦੇ ਵਿੱਚ
1: ਜੀ,
0: ਕਰੋ ਇੰਜੋਏ ਰੈਡੀ ਪ੍ਰਾਪ ਜੇ ਇਸ ਪਰ।

0: ਬਾਈ ਬਾਈ ਕਹਿੰਦੀ ਦੁਨੀਆ ਰੇਡੀ ਪ੍ਰੋਗਰਾਮ ਦੇਸ ਪਰਦੇਸ ਨਾਲ ਜੁੜੇ ਹੋਏ ਹੋ 5926 ਜੀਆਂ ਨੂੰ ਜਿੰਦੇ ਦਾ ਸਵਾਗਤ ਤੁਹਾਡਾ
1: ਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ ਕੀ ਸੁਣਾਓਗੇ ਸਾਨੂੰ ਅੱਜ ਤੁਸੀਂ
1: ਹਾਂਜੀ ਮੈਂ ਨਾ ਪਹਿਲਾਂ ਸਿੰਗਿੰਗ ਵੀ ਕੀਤੀ ਹੈ ਜੀ
0: ਅੱਛਾ ਜੀ
1: ਮੈਂ ਲਿਖਦਾ ਵੀ ਰਾਈਟਰ ਵੀ ਹਾਂ ਮੈਂ
0: ਤੁਹਾਡਾ ਨਾਂ ਕੀ ਹੈ
1: ਮੇਰੇ ਨਾਂ ਹੀਰਾ ਸਿੰਘ ਹੈ ਜੀ
0: ਹੀਰਾ ਸਿੰਘ ਜੀ ਠੀਕ ਹੈ ਜੀ
1: ਮੈਂ ਤੁਹਾਨੂੰ ਅੱਜ ਆਪਣੇ ਮਨ ਦੀ ਗੱਲ ਸੁਣਾਉਂਗਾ ਕਿਉਂਕਿ ਮੇਰੇ ਨਾ ਜਿਸ ਹਿਸਾਬ ਚ ਮੇਰੀ ਉਮਰ ਆ ਗਈ ਹੁਣ
0: ਹਾਂਜੀ ਹਾਂਜੀ
1: ਹੁਣ ਮੇਰਾ ਮਨ ਕਹਿੰਦਾ ਵੀ ਬੰਦੇ ਨੂੰ ਹੰਕਾਰ ਛੱਡ ਦੇਣਾ ਚਾਹੀਦਾ
0: ਅੱਛਾ
1: ਸਰਦਾਰਾ ਤੂੰ ਮਰ ਕੇ ਉਹ ਜਾਣਾ ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ ਉਹ ਜਾਣਾ ਇੱਕ ਇੰਚ ਨੀ ਧਰਤੀ ਤੇਰੀ ਇੱਕ ਇੰਚ ਨੀ ਧਰਤੀ ਤੇਰੀ ਤੂੰ ਇੱਕ ਦਿਨ ਸੌ ਜਾਣਾ ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ ਉਹ ਜਾਣਾ ਖਾਲੀ ਹੱਥ ਆਇਆ ਸੈਂ ਤੇ ਖਾਲੀ ਹੱਥ ਜਾਵੇਂਗਾ ਕਰ ਲੈਂਦਾ ਕੰਮ ਚੰਗੇ ਬੜਾ ਪਛਤਾਵੇਂਗਾ ਤੇਰੇ ਸਖੇ ਸੰਬੰਧੀਆਂ ਨੇ ਦੋ ਦਿਨ ਤੈਨੂੰ ਰੋ ਜਾਣਾ ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ ਉਹ ਜਾਣਾ ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ
0: ਸੌ ਜਾਣਾ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਛਾ ਲਿਖਿਆ ਤੁਸੀਂ ਲਿਖਦੇ ਰਹੇ ਕਰੋ ਇਸ ਤਰ੍ਹਾਂ ਹੀ ਹੌਲੀ ਹੌਲੀ ਬੰਦਾ ਤਰੱਕੀ ਕਰਦਾ ਅੱਛਾ ਜਿਹੜੀ ਸੇਲ ਲੱਗੀ ਹੈ ਨਾ ਆਪਣੀ ਇੰਡੀਅਨ ਫੂਡ ਲੈਣ 'ਤੇ ਖਾਣ ਪੀਣ ਦੀ ਥਾਲੀ ਲਿਆਓ 499 ਇੰਡੀਅਨ ਫੂਡ ਲੈਣ ਦੀ ਗ
2: ਬਿਲਕੁਲ, ਤੁਸੀਂ ਕਾਫੀ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ ਨੇ, ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗਸ ਵਾਲਾ 699 ਦੇ ਵਿੱਚ ਲੈ ਆਓ, ਚਿਕਨ ਬਿਰਿਆਨੀ 699 ਦੀ ਲੱਗੀ ਹੋਈ ਹੈ, ਵੈਜ ਬਿਰਿਆਨੀ ਖਾਣੀ ਆ 499 ਦੀ ਲੈ ਆਓ, ਚਿਕਨ ਕਰੀ ਵਿਦ ਨਾਨ 999 ਦੇ ਵਿੱਚ, ਅਤੇ ਹੋਰ ਵੀ ਕਾਫੀ ਸਾਰੀਆਂ ਵਧੀਆ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਸਾਰਾ ਖਾਣਾ ਮਿਲ ਜਾਣਾ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ 'ਤੇ, ਅਤੇ ਇੰਡੀਅਨ ਫਰੂਟ ਲੈਣ ਦੀ ਹਰ ਲੋਕੇਸ਼ਨ ਦੇ
0: ਉੱਤੇ, ਔਰ ਵੀਕਐਂਡ ਨੂੰ ਇੰਜੋਏ ਕਰੋ, ਹਰ ਸਮਾਂ ਜਿੰਨਾ ਵੀ ਮਿਲਦਾ ਨਾ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਉਹਨੂੰ ਇੰਜੋਏ ਕਰਿਆ ਕਰੋ, ਰੋਡ ਤੋਂ ਹੁਣ ਕੁਛ ਨਹੀਂ ਬਣਦਾ, ਟਾਈਮ ਤਾਂ ਫਿਰ ਵੀ ਟੱਪ ਜੂ,
2: ਬਿਲਕੁਲ,
0: ਗੀਤ ਵੀ 80 ਹੋਇਆ ਜੇ ਲਾ ਕੇ ਛੱਡ ਕੇ ਜਾ ਰਹੇ ਹਾਂ, ਇੱਕ ਹਾਈ ਹੈਪੀ ਮੂਡ ਦਾ ਗੀਤ ਲਾ ਦਿਓ
2: ਜੀ।

0: ਵੀਕੈਂਡ ਇੰਜੋਏ ਕਰੋ ਆਪਣੇ ਲਵ ਵਨਸ ਨਾਲ, ਚਾਹੁਣ ਵਾਲਿਆਂ ਨਾਲ, ਆਪਣੇ ਪੇਰੈਂਟਸ ਨਾਲ, ਆਪਣੇ ਸਕੇ ਸੰਬੰਧੀਆਂ ਨਾਲ, ਸਾਰਿਆਂ ਨਾਲ। ਰੱਖੜੀ ਦਾ ਤਿਉਹਾਰ ਮਨਾਓ, ਪੂਰਾ ਵੀਕ ਰੱਖੜੀਆਂ ਬੰਨੋ ਅਤੇ ਮਠਿਆਈਆਂ ਖਾਓ। ਹਾਂਜੀ, ਖੁਸ਼ ਰਹੋ, ਜਿੰਦਾਬਾਦ ਰਹੋ। ਮੇਰੀ ਮੁਲਾਕਾਤ ਤੁਹਾਡੇ ਬ੍ਰੇਕ ਤੋਂ ਬਾਅਦ ਹੋਵੇਗੀ, ਲੇਕਿਨ ਮਨਪ੍ਰੀਤ ਹੋਰੀ ਕੱਲ੍ਹ ਰੱਖੜੀ ਦਾ ਸਪੈਸ਼ਲ ਪ੍ਰੋਗਰਾਮ ਲੈ ਕੇ ਆਉਣਗੇ, 1 ਤੋਂ ਲੈ ਕੇ 4 ਵਜੇ ਤੱਕ।
1: ਬਿਲਕੁਲ,
0: ਮੇਰੀ ਮੁਲਾਕਾਤ ਬ੍ਰੇਕ ਤੋਂ ਬਾਅਦ ਹੋਏਗੀ।
1: ਬਿਲਕੁਲ,
0: ਸਾਰਿਆਂ ਵਾਸਤੇ ਢੇਰ ਸਾਰਾ ਪਿਆਰ ਸਮਝਿਆ ਆ ਗਿਆ।
1: ਬਿਲਕੁਲ,
0: ਸਤਿ ਸ਼੍ਰੀ ਅਕਾਲ,
1: ਕੱਲ੍ਹ ਨੂੰ ਮਿਲਾਂਗੇ, ਸਾਨੂੰ ਇਜਾਜ਼ਤ ਦਿਓ,
0: ਤੁਸੀਂ ਮਿਲਣਾ, ਮੈਂ ਸਤਿ ਸ਼੍ਰੀ ਅਕਾਲ।

0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T. ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T. ਵਾਟਰ ਟੈਕਸੀ। T. ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T. ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T. ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T. ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੜਵਾਇਆ, ਤੁਹਾਡਾ ਵੀ ਡਿਪੋਜ਼ਿਟ ਮੜਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477176197 ਨੰਬਰ ਹੈ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
8: रक्षा बंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
9: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
8: 26 लोकेशंस अक्रॉस कनाडा।
1: फॉर मोर इन्फॉर्मेशन विजिट rajdhanisweets.ca।
4: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905 799-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164 2047 2040।

ਤੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕੀ ਬਾਤ ਹੈ, ਕਿਵੇਂ ਹੋ, ਠੀਕ ਠਾਕ ਹੋ? ਹੈਪੀ ਫਰਾਈਡੇ। ਫਰਾਈਡੇ ਹੋਵੇ ਤੇ ਮਿਊਜ਼ਿਕ ਐਸਾ ਚੱਲ ਪਵੇ, ਮੈਂ ਕਹਿੰਦਾ ਕਿ ਸਾਰਿਆਂ ਦਾ ਜੀ ਵੀ ਲੱਗ ਜਾਂਦਾ। ਸੋ ਕਿਵੇਂ ਹੋ, ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬਹੁਤ ਹੀ ਕਮਾਲ ਦੀ ਪਿਆਰੀ ਮਿੱਠੀ ਸੋਹਣੀ ਜੀ ਸ਼ਾਮ ਨੂੰ? ਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਲਾਈਏ ਰੌਣਕਾਂ, ਫਿਰ ਚੱਕ ਦੀਏ ਕੰਮ ਨੂੰ। ਬਸ ਤੁਸੀਂ ਜੁੜ ਜਾਓ ਤੇ ਅਸੀਂ ਫਿਰ ਪਿੱਛੇ ਨਹੀਂ ਹਟਦੇ, ਤੁਸੀਂ ਜਿਵੇਂ ਕਹੋਗੇ ਉਵੇਂ ਹੀ ਫਿਰ ਤੁਹਾਨੂੰ ਅਸੀਂ ਤੁਹਾਡਾ ਮਨੋਰੰਜਨ ਕਰਾਉਂਦੇ ਰਹਾਂਗੇ। ਨੰਬਰ ਆਪਣਾ 1-1-905-673-3337, 9-0-5-6-7-3-3-3-7-9-0-5-6-7-3-3-3-7, 9-0-5-6-7-3-3-3-7, 9-0-5-6-7-3-3-3-7 ਆਪਣਾ 1-1 ਫੋਨ ਨੰਬਰ ਹੈ।

ਮੈਂ ਕਹਿੰਦਾ ਕਿ ਚੱਕ ਦੀ ਫੱਟੇ ਚਮਕੀਲਾ ਸਾਹਿਬ ਨੂੰ ਬਸ ਕਹਿ ਦੀ ਕਿ ਸਰ ਸਾਰਾ ਪ੍ਰੋਗਰਾਮ ਤੁਹਾਡਾ, ਜੋ ਵੀ ਸੁਣਾਉਣਾ ਸੁਣਾਓ ਤੇ ਚੱਕ ਦਿਓ ਫੱਟੇ ਕੇਰਾ। ਖਾਣ ਪੀਣ ਦਾ ਮਾਹੌਲ ਬਣਿਆ ਹੋਇਆ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਹੈਵ ਅ ਗ੍ਰੇਟ ਟਾਈਮ, ਇੰਜੋਏ ਕਰੋ, ਪਾਰਟੀਆਂ ਬਹੁਤ ਨੇ ਅੱਜ ਕੱਲ ਪਰਸੋਂ, ਬਸ ਪੂਰਾ ਐਨ ਕਹਿੰਦੇ ਨੀ ਹੁੰਦੇ ਕਿ ਮੇਲਾ ਹੀ ਲੱਗਿਆ ਹੋਇਆ ਚਾਰੇ ਪਾਸੇ ਜਿੱਥੇ ਦੇਖੋ। ਅੱਜ ਮੈਂ ਕੈਲੇਡਨ ਗੋਲਫ ਖੇਡਣ ਗਿਆ ਤੇ ਉੱਥੇ ਵੀ ਵਿਆਹ ਹੋ ਰਿਹਾ ਦਿਨੇ ਦਿਨੇ, ਮੈਨੂੰ ਬੜਾ ਹਾਸਾ ਆਇਆ ਸੀ। ਉੱਥੇ ਗੋਲਫ ਖੇਡ ਰਹੇ, ਪਿੱਛੇ ਚੱਲ ਰਿਹਾ ਸੋਹਣੀ ਏ ਸ਼ਾਵਾ ਸ਼ਾਵਾ ਡਾਂਗੜਾ ਸ਼ਾਵਾ ਸ਼ਾਵਾ, ਮੈਂ ਹੱਸਾਂ, ਮੈਂ ਕਿਹਾ ਗੋਰੇ ਵੀ ਕਹਿੰਦੇ ਹੋਣਗੇ ਵੀ ਇਹ ਬੰਦੇ ਨਹੀਂ ਹਟਦੇ ਆਪਣੇ, ਜਿੱਥੇ ਵੀ ਜਾਓ ਬਸ ਭੰਗੜੇ ਵਾਲੇ ਗਾਣੇ ਚੱਲਦੇ ਆ।

ਵੈਰੀ ਗੁੱਡ ਓਕੇ, ਇੱਕ ਨਾ ਹੁਣੇ ਹੁਣੇ ਖੁਸ਼ਖਬਰੀ ਮੈਨੂੰ ਮਿਲੀ ਆ ਹੁਣੇ, ਯਾਨੀ ਕਿ ਮੈਂ ਦੂਜੇ ਲਾਈਨ 'ਤੇ ਫੋਨ 'ਤੇ ਸੀ। ਇੱਕ ਨਾ ਬਹੁਤ ਹੀ ਕਮਾਲ ਦਾ ਸ਼ੋਅ ਹੋ ਰਿਹਾ ਇਹ, ਪਰ ਹੋ ਰਿਹਾ ਸ਼ੁਰੂ ਅਗਲੇ ਅੱਧੇ ਘੰਟੇ ਤੱਕ। ਜੇ ਤੁਸੀਂ 410 ਅਤੇ ਸਟੀਲ ਦੇ ਨੇੜੇ ਹੋ ਨਾ, ਦੇਖੋ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਸਕੂਨ ਲੱਭ ਰਹੇ ਹੁੰਦੇ ਹਾਂ। ਰੇਡੀਓ ਉਡਾਨ ਦੇ ਪ੍ਰਭ ਸੰਧੂ ਵੀਰ ਸਾਡੀ ਟੀਮ ਦੇ ਮੈਂਬਰ ਨੇ, ਇਹ ਅੱਜ ਅਗਲੇ ਅੱਧੇ ਘੰਟੇ ਦੇ ਵਿੱਚ ਇੱਕ ਪਲੇ ਇੱਕ ਸ਼ਾਮ ਸ਼ੁਰੂ ਹੋ ਰਹੀ ਹੈ ਜਿਸਦਾ ਨਾਮ ਹੈ ਸਿਆਣੇ ਕਹਿੰਦੇ ਨੇ। ਪੰਜਾਬੀ ਇੰਡਸਟਰੀ ਦਾ ਬਹੁਤ ਹੀ ਸਤਿਕਾਰਯੋਗ ਚਿਹਰਾ ਜਰਨੈਲ ਸਿੰਘ ਜੀ ਆਏ ਹੋਏ ਨੇ, ਅਤੇ ਜਰਨੈਲ ਜੀ ਦੇ ਨਾਲ ਤੁਹਾਡੀ ਇੱਕ ਬਹੁਤ ਹੀ ਕਮਾਲ ਦੀ ਮੁਲਾਕਾਤ ਹੋਵੇਗੀ। ਜ਼ਿੰਦਗੀ ਨੂੰ ਕਿਵੇਂ ਸਕੂਨ ਨਾਲ ਬੰਦਾ ਜੀ ਸਕਦਾ, ਜ਼ਿੰਦਗੀ ਨੂੰ ਜਿਉਣ ਦਾ ਇੱਕ ਨਵਾਂ ਨਜ਼ਰੀਆ ਤੁਹਾਨੂੰ ਮਿਲੇਗਾ। ਤੁਸੀਂ ਜੇ ਜਾ ਸਕਦੇ ਹੋ ਫ੍ਰੀ ਐਂਟਰੀ ਦੇ, ਠੀਕ ਹੈ, ਜਸਟ ਲਿਮਿਟਡ ਇਹਨਾਂ ਕੋਲ ਕੁਝ ਸੀਟਾਂ ਬਾਕੀ ਨੇ। ਜੇ ਨੇੜੇ ਤੇੜੇ ਹੈਗੇ ਹੋ, ਨੇੜੇ ਤੇੜੇ ਕੰਮ ਕਰ ਰਹੇ ਹੋ, ਡਰਾਈਵ ਕਰ ਰਹੇ ਹੋ, ਤੁਸੀਂ ਕੋਰਟਯਾਰਡ ਮੇਰੀਅਟ ਹੋਟਲ ਹੈ 410 ਅਤੇ ਸਟੀਓਸ, ਠੀਕ ਹੈ, ਕੋਰਟਯਾਰਡ ਮੇਰੀਅਟ 90 ਬਿਸਕੇਨ ਕ੍ਰੈਸੈਂਟ 410 ਅਤੇ ਸਟੀਲ ਦਾ ਕੋਰਨਰ ਹੈ। ਇਸ ਹੋਟਲ ਦੇ ਅੰਦਰ ਇਹ ਇੱਕ ਮੁਲਾਕਾਤ ਸ਼ਾਮ ਇੱਕ ਪਲੇ ਕਹਿ ਲਓ ਕਿ ਹੋ ਰਹੀ ਹੈ। ਬਹੁਤ ਹੀ ਲਿਮਿਟਡ ਸੀਟਾਂ ਨੇ, ਫ੍ਰੀ ਇਹਨਾਂ ਕੋਲ 25-30 ਸੀਟਾਂ ਹੈਗੀਆਂ, ਹੋਰ ਵੀ ਖੁਲਾ ਦਿਆਂਗੇ, ਨੋ ਵਰੀਜ਼। ਜੇ ਤੁਸੀਂ ਜਾ ਸਕਦੇ ਹੋ ਹੁਣੇ ਚਲ ਜਾਓ, ਜਿਹੜੇ ਸਾਡੇ ਸੱਜਣ ਮਿੱਤਰ ਅਗਲੇ ਅੱਧੇ ਪੌਣੇ ਘੰਟੇ 'ਚ ਪਹੁੰਚ ਜਾਣਗੇ, ਫ੍ਰੀ ਐਂਟਰੀ, ਕੋਈ ਟਿਕਟ ਨਹੀਂ। ਜਰਨੈਲ ਸਿੰਘ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਬਹੁਤ ਹੀ ਵੱਖਰਾ ਨਜ਼ਰੀਆ ਦੇਣਗੇ, ਤੁਸੀਂ ਬੜਾ ਕੁਝ ਸਿੱਖੋਗੇ। ਜਾਣਾ ਕਿੱਥੇ ਆ? ਕੋਰਟਯਾਰਡ ਮੇਰੀਅਟ ਹੋਟਲ 410 ਐਂਡ ਸਟੀਲਸ, ਠੀਕ ਹੈ, ਚਲ ਜਾ ਹੁਣੇ, ਅਤੇ ਫ੍ਰੀ ਐਂਟਰੀ ਕੁਝ ਲਿਮਿਟਡ ਸਾਡੇ ਲਿਸਨਰਸ ਲਈ।

ਕੁਈਨ ਦੇ ਨਜ਼ਦੀਕ ਅੱਜ 1:30 ਵਜੇ ਇੱਕ ਐਕਸੀਡੈਂਟ ਹੋਇਆ, ਇੱਕ ਵੈਨ ਤੇ ਟਰੱਕ ਦਾ ਐਕਸੀਡੈਂਟ ਹੋਇਆ ਤੇ ਕਹਿੰਦੇ ਕਿ 60s ਦੇ ਵਿੱਚ ਇੱਕ ਬੰਦਾ ਤੇ ਉਹਦੀ ਮੌਤ ਹੋ ਗਈ। ਸੋ ਪਲੀਜ਼ ਯਾਰ ਡਰਾਈਵ ਸੇਫ ਆਪਣੇ ਡੈਲਟਾ ਪਾਰਕ ਦੇ ਬਿਲਕੁਲ ਨਾਲ ਏਅਰਪੋਰਟ ਐਂਡ ਕੁਈਨ ਤੇ ਇਹ 1:30 ਵਜੇ ਐਕਸੀਡੈਂਟ ਹੋਇਆ ਤੇ ਲੱਗ ਰਿਹਾ ਮੈਨੂੰ, ਦੇਖੋ ਪਤਾ ਨਹੀਂ ਹੁੰਦਾ ਬਟ ਮੈਨੂੰ ਲੱਗਦਾ ਕਿ ਵੈਨ ਵਾਲਾ ਯਾਰ ਦੇਖ ਨਹੀਂ ਸੀ ਰਿਹਾ ਕਿੱਧਰ ਜਾ ਰਿਹਾ, ਜਾ ਕੇ ਉਹਨੇ ਵੈਨ ਠੋਕਤੀ ਟਰੱਕ 'ਚ ਤੇ ਸਾਰਾ ਐਨ ਗੱਡੀ ਦਾ ਫਰੰਟ ਵਿੰਡਸ਼ੀਲਡ ਕੀ ਬੰਪਰ ਕੀ ਸਾਰਾ ਐਨ ਫਰੰਟ ਬਸ ਹਾਲ ਹੀ ਨਾ ਪੁੱਛੋ ਫਰੰਟ ਦਾ। ਸੋ ਪਲੀਜ਼ ਡਰਾਈਵ ਸੇਫ, ਡਿਸਟਰੈਕਟਡ ਨਾ ਹੋਵੋ ਕਿਤੇ ਵੀ ਤੁਸੀਂ ਜਾ ਰਹੇ ਹੋ, ਮੇਕ ਸ਼ੋਰ ਕਰੋ ਕਿ ਤੁਹਾਡੀਆਂ ਅੱਖਾਂ ਸਿੱਧੀਆਂ ਸੜਕ ਦੇ ਉੱਤੇ ਹੋਣ, ਨਹੀਂ ਤਾਂ ਕੁਛ ਨਹੀਂ ਪਤਾ ਕਦੋਂ ਕੀ ਹੋ ਜਾਣਾ। ਸੋ ਪਲੀਜ਼ ਟੇਕ ਕੇਅਰ ਐਂਡ ਖਿਆਲ ਰੱਖੋ ਆਪਣਾ। ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦੇਵਾਂ, ਤੁਸੀਂ ਜ਼ਰੂਰ ਯਾਦ ਰੱਖੋ ਰਾਜਵੰਤ ਕੌਰ ਨੂੰ। ਰਾਜਵੰਤ ਕੌਰ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਰਾਜਵੰਤ ਨੂੰ ਇੱਕ ਵਾਰ ਤੁਸੀਂ ਫੋਨ ਕਰ ਲਿਆ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਕਮਾਲ ਹੀ ਹੋ ਗਈ। ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ ਅਤੇ ਰਾਜਵੰਤ ਦੇ ਨਾਲ ਇੱਕ ਤੁਹਾਡੀ ਕੀਤੀ ਹੋਈ ਗੱਲਬਾਤ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਆ। ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵੱਧ ਤੋਂ ਵੱਧ ਸੇਵਿੰਗ ਦੇਖੋ। ਕਈ ਵਾਰ ਯਾਰ ਆਪਾਂ ਐਸਟੀਮੇਟ ਹੀ ਨਹੀਂ ਲੈਂਦੇ, ਆਪਾਂ ਚੈੱਕ ਹੀ ਨਹੀਂ ਕਰਦੇ ਕਿ ਸਾਡੀ ਸੇਵਿੰਗ ਕੌਣ ਕਰਵਾ ਸਕਦਾ, ਕਿਵੇਂ ਕਰਵਾ ਸਕਦਾ। ਸੋ ਇਸ਼ੂ ਉਹ ਹੈ, ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਹੁੰਦੇ ਹਾਂ ਤੁਸੀਂ ਇੱਕ ਵਾਰ ਸਾਡੇ ਕਹਿਣ ਦੇ ਉੱਤੇ ਨਾ ਰਾਜਵੰਤ ਨੂੰ ਕਾਲ ਕਰੋ, ਤੁਹਾਡੇ ਹਜ਼ਾਰਾਂ ਡਾਲਰ ਬਚਣਗੇ। ਬਸ ਇਹਨਾਂ ਨੂੰ ਫੋਨ ਕਰਨਾ, ਕੋਈ ਕਾਲ ਕਰਨ ਦਾ ਕੋਸਟ ਨਹੀਂ, ਫੋਨ ਕਰ ਲਓ ਰਾਜਵੰਤ ਨੂੰ ਅਤੇ ਨੰਬਰ ਇਹਨਾਂ ਦਾ ਇੱਕੋ ਇੱਕ ਹੈ, 647-6474-4735 ਨੰਬਰ ਹੈ, 6476744735 ਰਾਜਵੰਤ, 6476744735 ਰਾਜਵੰਤ ਕੌਰ ਨੂੰ ਕਰੋ ਬਈ ਫੋਨ।

0: 6368 hello
1: ਨਵੀਂ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਬਾਈ ਜੀ ਤੁਸੀਂ ਆ ਨੰਬਰ ਦੱਸਿਆ ਸੀ ਇੰਸ਼ੋਰੈਂਸ ਵਾਲਿਆਂ ਦਾ 647
0: ਹਾਂਜੀ ਹਾਂਜੀ 647 674 47 35 ਕੋਈ ਚੱਕਰ ਨੀ ਜੀ ਕਰੋ ਫੋਨ ਇੰਸ਼ੋਰੈਂਸ ਕਰਾਓ ਵਧੀਆ ਡਿਸਕਾਊਂਟ ਲਓ ਮੈਂ ਤਾਂ ਯਾਰ ਕੱਲ ਹੀ ਬੜਾ ਹੈਰਾਨ ਹੋਇਆ ਵੀ ਕਿੰਨੇ ਡਿਸਕਾਊਂਟ ਮਿਲ ਸਕਦੇ ਆਪਾਂ ਤਾਂ ਵੱਖਰੇ ਐਸਟੀਮੇਟ ਹੀ ਨੀ ਲੈਂਦੇ ਯਾਰ ਜਿਹੜੇ ਇੱਕ ਬੰਦੇ ਨੇ ਕਿਹਾ ਤਾਂ ਆਪਾਂ ਕਹਿ ਦਿੰਦੇ ਚਲੋ ਜੀ ਭਾਜੀ ਠੀਕ ਆ ਚੁੱਕੋ ਸਾਡਾ ਕ੍ਰੈਡਿਟ ਕਾਰਡ ਹੀ ਅਸੀਂ ਤੁਹਾਨੂੰ ਪੈਸੇ ਭੇਜਦੇ ਹਾਂ ਕਿਉਂ ਜਦੋਂ ਯਾਰ ਤੁਸੀਂ ਪੈਸਾ ਲਾ ਰਹੇ ਹੋ ਤੁਹਾਨੂੰ ਵਧੀਆ ਰੇਟ ਮਿਲਣਾ ਚਾਹੀਦਾ ਠੀਕ ਹੈ ਨਾ ਸੋ ਘੋੜ ਨਾ ਕਰਿਆ ਕਰੋ ਇਹਨਾਂ ਕੰਮਾਂ ਦੇ ਵਿੱਚ ਸੋ ਪ੍ਰੋਗਰਾਮ ਪੰਜਾਬੀ ਦਾ ਨਾ ਅਤੇ ਚਮਕੀਲਾ ਸਾਹਿਬ ਨੇ ਚੱਕਤੇ ਫਟੇ ਅਤੇ ਹੁਣ ਤੁਹਾਨੂੰ ਹੋਰ ਵੀ ਕੁਝ ਇੱਕ ਵਧੀਆ ਜਿਹੀਆਂ ਚੀਜ਼ਾਂ ਸੁਣਾਉਣੇ ਤੁਸੀਂ ਟੈਨਸ਼ਨ ਨਾ ਲਓ ਪਹਿਲਾਂ ਤੁਸੀਂ ਪ੍ਰਸ਼ਾਂਤ ਨੂੰ ਯਾਦ ਰੱਖੋ ਪੀ ਐਂਡ ਜੇ ਰੈਨੋਵੇਸ਼ਨ ਦੇ ਸਾਡੇ ਪ੍ਰਸ਼ਾਂਤ ਬਾਈ ਜੀ ਕੋਈ ਸ਼ੋਰਟਕੱਟ ਨਹੀਂ ਬਹੁਤ ਹੀ ਸੋਲਿਡ ਕੰਮ ਹੈ ਪ੍ਰਸ਼ਾਂਤ ਨੂੰ ਫੋਨ ਕਰੋ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਵਾਸ਼ਰੂਮ ਰੈਨੋਵੇਟ ਕਰਾਉਣੇ ਨੇ ਮਿਸਟਰ ਪ੍ਰਸ਼ਾਂਤ ਨੋ ਸ਼ੋਰਟਕੱਟ ਜਸਟ ਸੋਲਿਡ ਕੰਮ ਅਤੇ ਫਲੋਰਿੰਗ ਟਾਇਲ ਕਿਚਨ ਬਾਥਰੂਮ ਰੈਨੋਵੇਸ਼ਨ ਨਵੀਂ ਲੀਗਲ ਕੋਈ ਬੇਸਮੈਂਟ ਤਿਆਰ ਕਰਾਉਣੀ ਆ ਅਤੇ ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਆ ਜਾਂ ਤੁਸੀਂ ਰੀਅਲਟਰ ਹੋ ਜਾਂ ਪ੍ਰੋਪਰਟੀ ਮੈਨੇਜਰ ਹੋ ਕੋਈ ਵੀ ਪ੍ਰੋਪਰਟੀ ਦੀ ਨਿੱਕੀ ਮੋਟੀ ਮੇਨਟੇਨੈਂਸ ਹੋਣ ਵਾਲੀ ਆ 437-318-0400 ਤੇ ਕਾਲ ਤੁਸੀਂ ਜ਼ਰੂਰ ਕਰੋ 2696 ਹੈਲੋ ਵਧੀਆ ਜੀ ਕਿਵੇਂ ਹੋ ਬਹੁਤ ਵਧੀਆ ਜੀ ਬੱਲੇ ਬੱਲੇ ਬਥੇਰੀ ਗੱਲ ਕੀਤੀ ਗੋਲਫ ਦੀ ਨਹੀਂ ਮੈਂ ਦੇਖੋ ਸਮਾਂ ਜਿਹਾ ਨੀ ਲੱਗਦਾ ਬਟ ਸ਼ੌਕੀਨ ਜ਼ਰੂਰ ਆ
1: ਕੀ
0: ਦੇਖੋ ਲੋਕ ਦੇਖਦੇ ਨੀ ਪਰ ਜਦੋਂ ਨਾ ਦੇਖਣ ਲੱਗ ਰਹੀ ਦਾ ਤਾਂ ਇੱਕ ਪ੍ਰੈਡਿਕਸ਼ਨ ਜੀ ਹੋ ਜਾਂਦੀ ਆ
1: ਹੁਣ
0: ਤੁਸੀਂ ਚੈੱਕ ਕਰਿਓ ਲੀ ਤਾਂ ਆ ਗਿਆ 15th ਦੇ ਉੱਤੇ ਹੁਣ ਹੋਵਲੈਂਡ ਤੇ ਜਰਾਰਡ ਦਾ ਟਾਈ ਹੈ ਤੇ ਫਿਰ ਮੋਰੀਕਾਵਾ ਤੇ ਗੋਟਰਪ ਤੇ ਫਿਰ ਯੰਗ ਤੇ ਫਿਰ ਸ਼ੈਫਲਰ $40 million ਚਲੋ ਠੀਕ ਹੈ ਸਰ ਦੇਖੋ ਮੈਨੂੰ ਨਾ ਛੋਟੇ ਹੁੰਦਿਆਂ ਨੂੰ ਮੇਰੇ ਡੈਡ ਨੇ ਬੜਾ ਜ਼ੋਰ ਲਾਇਆ ਨਾ ਵੀ ਗੋਲਫ ਸਿੱਖ ਲਾ ਗੋਲਫ ਸਿੱਖ ਲਾ ਇੱਕ ਅੱਧੀ ਵਾਰ ਜਾ ਕੇ ਹਟ ਗਏ ਹੁਣ ਪਛਤਾਵਾ ਹੋ ਰਿਹਾ ਕਿ ਕਿਉਂ ਨੀ ਸਿੱਖੇ ਪ੍ਰੋਪਰਲੀ ਨਹੀਂ ਦੇਖੋ ਗੇਮਾਂ ਗੁਮਾਂ ਖੇਡਿਆ ਕਰੋ ਯਾਰ ਬਹੁਤ ਜ਼ਰੂਰੀ ਆ ਤੇ ਬੱਚਿਆਂ ਨੂੰ ਫੋਰਸ ਥੋੜ੍ਹਾ ਕਰਦਿਆ ਕਰੋ ਗੇਮਾਂ ਪ੍ਰਤੀ ਮੈਨੂੰ ਪਤਾ ਬੱਚੇ ਨਾ ਨੁੱਕਰ ਬਹੁਤ ਕਰਦੇ ਬਟ ਕਹਿ ਦਿਆ ਕਰੋ ਕਿ ਖੇਡੋ ਖੇਡੋ ਖੇਡੋ ਕੁਛ ਨਾ ਕੁਛ ਬਣਨਗੇ ਫਿਰ ਬਾਅਦ ਚੋਂ ਤੁਹਾਡਾ ਹੀ ਥੈਂਕ ਯੂ ਕਰਨਗੇ ਉਹ ਬੱਲੇ ਬੱਲੇ ਬੱਲੇ ਚਮਕੀਲਾ ਸਾਹਿਬ ਅੱਜ ਰੁਕਣ ਦਾ ਨਾਂ ਹੀ ਨੀ ਲੈਂਦੇ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477916 1987, 6477916 1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477716 1987 ਨੰਬਰ ਹੈ।
2: इस रक्षाबंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटल ग्लासेस और भी बहुत सारे एक्साइटिंग प्राइजेस।
3: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
2: 26 लोकेशंस अक्रॉस कनाडा।
4: फॉर मोर इन्फॉर्मेशन विजिट rajdhanisweets.ca।
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ, 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
5: वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहंदे होए बहुत ही मान

0: Mohan. Contact us at richmohan.com.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਵਾਹ ਵੀ ਵਾਹ ਜੀ, 5067, ਹਾਂਜੀ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਰੇ
2: ਭਾਈ, ਇਹ ਗੋਲਫ ਸਿੱਖਣੀ ਹੋਵੇ ਕਿੱਥੇ ਸਿੱਖ ਸਕਦਾ ਬੰਦਾ ਜੀ?
1: ਕੀ ਬਾਤ ਹੈ, ਤੁਸੀਂ ਮਿਲੀਅਨ ਡਾਲਰ ਕੁਐਸਚਨ ਪੁੱਛੀ ਆ
2: ਭਾਈ। ਨਾਗਰਾ ਫੜਾ ਆਏ ਤੋਂ ਤੁਹਾਡੇ ਨਾਲ ਖੇਡਾਂਗੇ ਫਿਰ।
1: ਮੈਂ ਤੁਹਾਨੂੰ ਇੱਕ ਨੰਬਰ, ਤੁਸੀਂ ਅੱਛਾ ਵਾਕਈ ਸਿੱਖਣੀ ਚਾਹੁੰਦੇ ਹੋ?
2: ਹਾਂਜੀ,
1: ਮੈਂ ਤੁਹਾਨੂੰ ਨੰਬਰ ਦਿੰਦਾ। ਇਹ ਨਾ ਆਪਣੇ ਇੱਥੇ ਲੋਕਲ ਗੋਲਫ ਦੇ ਪਾਇਨੀਅਰ ਨੇ, ਇਹਨਾਂ ਦਾ ਨਾਮ ਹੈ ਅਵਤਾਰ ਬਰਾੜ।
2: ਅੱਛਾ ਜੀ।
1: 416 710
2: 7167,
1: ਹਾਂਜੀ 416-710-7309।
2: ਓਕੇ ਜੀ।
1: ਤੇ ਬੱਚਿਆਂ ਨੂੰ ਤਾਂ ਇਹ ਮੁਫਤ ਸਿਖਾਉਂਦੇ ਆ, ਕੋਈ ਪੈਸਾ ਨਹੀਂ ਲੈਂਦੇ, ਤੇ ਬਸ ਚਾਹ ਦਾ ਕੱਪ ਲੈ ਜਾਓ ਇਹਨਾਂ ਲਈ ਤੇ ਖੁਸ਼ੀ ਖੁਸ਼ੀ ਸਿਖਾ ਦੇਣਗੇ। ਤੇ ਵੱਡਿਆਂ ਲਈ ਵੀ ਕੋਈ ਨਾ ਕਹਿ ਦਿਓ ਕਿ ਨਵੀਂ ਨੇ ਕਿਹਾ ਕਿ ਤੁਹਾਨੂੰ ਵੀ ਚਾਹ ਦੇ ਕੱਪ ਦੇ ਸਿਰ ਤੇ ਵਧੀਆ ਸਿਖਾ ਦੇਣਗੇ। ਬੱਚੇ ਹੋ? ਚਲੋ ਠੀਕ ਹੈ, ਬੱਚੇ ਰਹੋ, ਵਧੀਆ ਚੀਜ਼ ਹੈ।
2: 28 ਸਾਲ ਦਾ ਬੱਚਾ ਹੁੰਦਾ ਜੀ?
1: ਹਾਂ, ਨਹੀਂ ਸਹੀ ਗੱਲ ਹੈ, ਤੁਹਾਡੀ 28 ਸਾਲ ਦਾ ਬੱਚਾ ਹੀ ਹੁੰਦਾ। ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੋ ਬੱਚਿਆਂ ਨੇ ਗੋਲਫ ਸਿੱਖਣੀ ਆ ਫ੍ਰੀ ਦੇ ਵਿੱਚ, ਅਵਤਾਰ ਬਰਾੜ ਜੀ ਸਿਖਾ ਰਹੇ ਆ। 416-710-7309 ਅਵਤਾਰ ਬਰਾੜ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰੋ। ਤੇ ਅਵਤਾਰ ਜੀ ਵੈਸੇ ਇੱਕ ਟੂਰਨਾਮੈਂਟ ਕਰ ਰਹੇ ਆ, 22ਵਾਂ ਐਨੂਅਲ ਆਟਿਜ਼ਮ ਚੈਰਿਟੀ ਫੰਡਰੇਜ਼ਿੰਗ ਟੂਰਨਾਮੈਂਟ ਹੈ। ਫਾਦਰ ਡਾਟਰ, ਫਾਦਰ ਸਨ, ਹਸਬੈਂਡ ਵਾਈਫ, ਆਪਣਾ ਫਾਦਰ ਗ੍ਰੈਂਡ ਸਨ, ਕੈਲਡਨ ਕੰਟਰੀ ਕਲੱਬ ਵਿਖੇ ਹੋ ਰਿਹਾ। ਸੋ 5 ਸਪਤੰਬਰ ਨੂੰ, ਨੰਬਰ ਹੈ 416-710-7309 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ, ਹੋਰ ਜਾਣਕਾਰੀ ਲਓ। ਅਤੇ ਅਵਤਾਰ ਬਰਾੜ ਜੀ ਬੱਚਿਆਂ ਨੂੰ ਫ੍ਰੀ 'ਚ ਗੋਲਫ ਵੀ ਸਿਖਾ ਰਹੇ ਨੇ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ, ਵਨ ਐਂਡ ਓਨਲੀ ਅਪਲਾਇੰਸ ਜੰਕਸ਼ਨ ਤੋਂ। ਅਤੇ ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ, ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, 5 ਦੇ 5 ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਇਸ ਵੀਕਐਂਡ ਸਪੈਸ਼ਲ ਦੇ ਉੱਪਰ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟਾਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਸਿਸ ਦੇ ਉੱਪਰ ਇਸ ਟਾਈਮ ਅਪ ਟੂ 35% ਡਿਸਕਾਊਂਟ ਰੱਖੜੀ ਸਪੈਸ਼ਲ ਵੀਕਐਂਡ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਐਲਜੀ, ਬੋਸ਼, ਇਲੈਕਟ੍ਰੋਲਕਸ ਵਰਗੇ ਬ੍ਰਾਂਡ ਪਾਰਟੀਸਪੇਟ ਕਰ ਰਹੇ ਨੇ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਸਪੈਸ਼ਲ ਦੇ ਉੱਪਰ ਅਵੇਲੇਬਲ ਹੈ ਸੈਮਸੰਗ ਬ੍ਰਾਂਡ ਦਾ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ਼ 905-450-0054-905-400-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
1: ਲਓ ਜੀ ਆ ਜਾਓ ਫਿਰ ਚੱਕ ਦੀ ਫੱਟੇ ਲਾਈਏ ਫਿਰ ਅਗਲਾ ਗੀਤ ਤੁਹਾਡੇ ਲਈ। ਅੱਜ ਫਰਾਈਡੇ ਆ ਤੇ ਵਧੀਆ ਤੁਹਾਨੂੰ ਗੀਤ ਸੰਗੀਤ ਸੁਣਾਉਣੇ ਆ। ਮੈਂ ਫਿਰ ਤੋਂ ਦੱਸ ਰਿਹਾ ਤੁਸੀਂ ਇੱਕ ਵਧੀਆ ਸ਼ਾਮ ਅੱਜ ਇੰਜੋਏ ਕਰਨੀ ਹੈ ਨਾ, ਫ੍ਰੀ ਕੋਈ ਟਿਕਟ ਨਹੀਂ ਤੁਹਾਨੂੰ ਅਸੀਂ ਅੱਜ ਚਾਰਜ ਕਰ ਰਹੇ। ਤੁਸੀਂ 410 ਤੇ ਸਟੀਲ ਤੇ ਨਾ ਹੋਟਲ ਆ ਕੋਰਟਯਾਰਡ ਮੇਰੀਅਟ 410 ਤੇ ਸਟੀਲ ਦੇ ਕੋਰਨਰ ਤੇ, ਉੱਥੇ ਜਰਨੈਲ ਸਿੰਘ ਜੀ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਹੀ ਇੱਕ ਸਤਿਕਾਰਯੋਗ ਨਾਮ ਹੈ, ਉਹ ਤੁਹਾਨੂੰ ਜ਼ਿੰਦਗੀ ਬਾਰੇ ਗਾਈਡ ਕਰਨਗੇ। ਜ਼ਿੰਦਗੀ ਨੂੰ ਜਿਉਣ ਦਾ ਇੱਕ ਵੱਖਰਾ ਨਜ਼ਰੀਆ ਜ਼ਿੰਦਗੀ 'ਚ, ਜੇ ਤੁਸੀਂ ਸਕੂਨ ਭਾਲ ਰਹੇ ਹੋ ਤਾਂ ਤੁਹਾਨੂੰ ਉਹ ਸਕੂਨ ਕਿਵੇਂ ਮਿਲੇ। ਤੁਸੀਂ ਕੋਰਟਯਾਰਡ ਮੇਰੀਅਟ ਹੋਟਲ ਚਲ ਜਾਓ, ਫ੍ਰੀ ਦੀ ਟਿਕਟ ਹੈ, ਠੀਕ ਹੈ, ਪਹਿਲੇ ਕੁਝ ਕੁ 25-30 ਬੰਦਿਆਂ ਲਈ, ਹੁਣੇ ਚਲ ਜਾਓ ਪਰ ਸ਼ੋਅ ਅਗਲੇ 20-25 ਮਿੰਟਾਂ ਤੱਕ ਸ਼ੁਰੂ ਹੋ ਰਿਹਾ ਅਤੇ ਫ੍ਰੀ ਫ੍ਰੀ ਫ੍ਰੀ ਦੀ ਐਂਟਰੀ। ਮੈਂ ਕਿਹਾ ਪ੍ਰਭ ਜਿੰਨੀਆਂ ਕੁ ਸੀਟਾਂ ਹੈਗੀਆਂ, ਹੁਣ ਸਿਰਫ 20-25 ਸੀਟਾਂ ਸੀਗੀਆਂ, ਮੈਂ ਕਿਹਾ ਭਰ ਲਓ। ਸੋ ਪ੍ਰੋਗਰਾਮ ਪੰਜਾਬੀ ਦਾ ਵਿਲ ਬੀ ਰਾਈਟ ਬੈਕ। ਅੱਜ ਇਹ ਜਿਹੜਾ ਗੀਤ ਹੈ ਕਮਲ ਹੀਰ ਜੀ ਦਾ, ਇਹ ਪੈਸ਼ਨ ਰੂਫਿੰਗ ਵੱਲੋਂ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਨਵੀਂ ਰੂਫ, ਰੂਫ ਦੀ ਰਿਪੇਅਰ, ਪੈਸ਼ਨ ਰੂਫਿੰਗ ਦੇ ਤੁਸੀਂ ਗੁਰਲਾਲ ਭਾਅ ਜੀ ਨੂੰ ਫੋਨ ਕਰ ਲਓ। ਪੈਸ਼ਨ ਰੂਫਿੰਗ, ਡਿਲੇ ਨਾ ਕਰੋ, ਸਨੋ ਨੇ ਆ ਜਾਣਾ, ਨਵੀਂ ਰੂਫ ਲੱਗਣ ਵਾਲੀ ਹੈ, ਲਵਾ ਲਓ ਲਵਾ ਲਓ ਲਵਾ ਲਓ। 647-919-9494, ਪੈਸ਼ਨ ਰੂਫਿੰਗ 6479199413। ਐਂਡ ਗਿੱਲ ਫਾਰਮ ਤੇ ਜਾਓ, ਗਿੱਲ ਫਾਰਮ ਵਾਲੇ ਹਰ ਰੋਜ਼ ਫਰੈਸ਼ ਹਰੀਆਂ ਤਾਜ਼ੀਆਂ ਸਬਜ਼ੀਆਂ ਪਿੱਕ ਕਰਦੇ ਆ ਰੋਜ਼, ਨਾਲ ਮਿੱਠੇ ਵਾਟਰਮੈਲਨ ਖਰਬੂਜੇ ਵੀ ਫਰੈਸ਼ ਨੇ, ਅਤੇ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ ਆਦਿ। ਡਿਕਸੀ ਕਿੰਗ, ਗਿੱਲ ਫਾਰਮ 14085 ਡਿਕਸੀ ਰੋਡ, ਗਿੱਲ ਫਾਰਮ। ਕਮਲ ਜੀ ਆ ਜਾਓ ਫਿਰ।

0: ਵਿਕਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
1: ਅੱਜ ਕੱਲ ਰੱਖੜੀ ਦਾ ਤਿਉਹਾਰ ਚੱਲ ਰਿਹਾ, ਬਹੁਤ ਵਧੀਆ ਤਿਉਹਾਰ ਹੈ। ਦੇਖੋ ਭੈਣਾਂ ਭਰਾਵਾਂ ਦੇ ਆਪਸ ਵਿੱਚ ਜਿਹੜਾ ਪਿਆਰ ਹੈ ਉਹ ਹੋਣਾ ਚਾਹੀਦਾ, ਉਹ ਸਦਾ ਲਈ ਹੋਣਾ ਚਾਹੀਦਾ, ਕਿਉਂਕਿ ਐਂਡ ਆਫ ਦ ਡੇ ਦੇਖੋ ਭੈਣ ਭਰਾ ਨੇ ਜੋ ਹਮੇਸ਼ਾ ਤੁਹਾਡੇ ਨਾਲ ਹੁੰਦੇ ਆ ਅਤੇ ਤੁਹਾਡੇ ਨਾਲ ਖੜਦੇ ਆ, ਚਾਹੇ ਕੋਈ ਕਜ਼ਨਸ ਨੇ, ਚਾਹੇ ਕੋਈ ਸਕੇ ਭੈਣ ਭਰਾ ਨੇ, ਕੋਈ ਵੀ ਬਲੱਡ ਹੈ। ਬਟ ਅੱਜ ਇੱਕ ਵੱਖਰੀ ਜੀ ਕਿਸਮ ਦੀ ਸਟੋਰੀ ਜਾਂ ਸਿਚੁਏਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ। ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਅਤੇ ਉਹ ਕਹਿੰਦੇ ਕਿ ਨਵੀਂ ਮੇਰੇ ਕੁਝ ਕਜ਼ਨ ਨੇ ਹੈਗੇ, ਕਾਫੀ ਰਿਸ਼ਤੇ ਪੱਖੋਂ ਕਲੋਸ ਨੇ, ਕਹਿੰਦੇ ਨਵੀਂ ਪਰ ਉਹ ਜਿਹੜੀਆਂ ਮੇਰੀਆਂ ਕਜ਼ਨਸ ਨੇ ਉਹ ਪੂਰਾ ਸਾਲ ਨਹੀਂ ਪੁੱਛਦੀਆਂ, ਪੂਰਾ ਸਾਲ ਕਦੇ ਗੱਲ ਨਹੀਂ ਹੁੰਦੀ, ਕਦੇ ਮਿਲਦੇ ਗਿਲਦੇ ਨਹੀਂ, ਕੁਛ ਨਹੀਂ। ਅਤੇ ਜਦੋਂ ਹੀ ਰੱਖੜੀ ਦਾ ਤਿਉਹਾਰ ਆਉਂਦਾ ਉਦੋਂ ਮੈਸੇਜ ਆ ਜਾਂਦਾ ਕਿ ਹਾਂ ਵੀਰੇ ਅਸੀਂ ਆਉਣਾ ਸੀਗਾ ਰੱਖੜੀ ਬੰਨਣ। ਤੇ ਕਹਿੰਦਾ ਯਾਰ ਮੈਂ ਫਿਰ ਮੈਨੂੰ ਪੈਸਾ ਵੀ ਦੇਣਾ ਪੈਂਦਾ, ਵੀ ਹੈਗੀਆਂ ਨੇ 3-4 ਕਜ਼ਨਸ ਮੇਰੀਆਂ, ਮੇਰਾ $300-400, ਚਲੋ ਜਿੰਨਾ ਵੀ ਹੈਗਾ ਲੱਗ ਜਾਂਦਾ। ਉਹ ਕਹਿੰਦਾ ਮੈਂ ਸੋਚਿਆ ਕਿ ਮੈਂ ਅਗਲੇ ਸਾਲ ਉਹਨਾਂ ਨੂੰ ਕਹਿ ਦੇਣਾ ਕਿ ਬਈ ਮੈਂ ਤਾਂ ਬਿਜ਼ੀ ਹਾਂ, ਮੈਂ ਕਿਤੇ ਬਾਹਰ ਹਾਂ, ਅਤੇ ਕਰਦੇ ਕਰਾਉਂਦੇ ਮੈਂ ਬਸ ਇਹ ਟ੍ਰੈਡੀਸ਼ਨ ਉਹਨਾਂ ਨਾਲ ਖਤਮ ਹੀ ਕਰ ਲੈਣੀ ਆ। ਕਹਿੰਦਾ ਕਹਿੰਦਾ ਵੀ ਮੈਂ ਮੇਰੀ ਸੋਚ ਗਲਤ ਹੈ। ਮੈਂ ਕਿਹਾ ਯਾਰ ਦੇਖ ਜੇ ਤੇਰੀਆਂ ਕਜ਼ਨਸ ਨੇ, ਤੁਹਾਡਾ ਰਿਸ਼ਤਾ ਹੈ ਬਾਈ ਬਲੱਡ, ਵੀ ਰੈਵੇਂ ਕਾਹਨੂੰ ਖਤਮ ਕਰਨਾ, ਚਲੋ ਯਾਦ ਤਾਂ ਕਰਦੀਆਂ, ਹੋ ਸਕਦਾ ਵੀ ਪੈਸੇ ਦੇ ਚੱਕਰ 'ਚ ਯਾਦ ਕਰਦੀਆਂ ਹੁਣ, ਬਟ ਯਾਦ ਤਾਂ ਕਰ ਲੈਂਦੀਆਂ। ਬਟ ਉਹ ਕਹਿੰਦਾ ਕਿ ਨਵੀਂ ਯਾਰ ਵੀ ਕਾਹਦੇ ਲਈ ਹੁਣ ਇਹੋ ਜਿਹਾ ਰਿਸ਼ਤਾ ਰੱਖਣਾ ਵੀ ਕਾਹਦੇ ਲਈ ਆ, ਜੇ ਸਿਰਫ ਮੈਨੂੰ ਸਾਲ 'ਚ ਇੱਕ ਵਾਰ ਫੋਨ ਆਉਂਦਾ ਵੀ ਹਾਂ ਵੀ ਅਸੀਂ ਆਉਣਾ ਸੀਗਾ ਅਤੇ ਰੱਖੜੀ ਬੰਨਣੀ ਹੈ, ਅਤੇ ਕਹਿੰਦਾ ਮੇਰਾ ਪੈਸਾ ਲੱਗੀ ਜਾਂਦਾ, ਵੀ ਮੈਨੂੰ ਕੀ ਫਾਇਦਾ ਇਸ ਚੀਜ਼ ਦਾ, ਜਾਂ ਤਾਂ ਹੋਵੇ ਵੀ ਰਿਸ਼ਤਾ ਸਾਡੀ ਕੋਈ ਆਪਸ ਵਿੱਚ ਸਾਂਝ ਹੈ, ਸਾਡੀ ਕੋਈ ਆਪਸ ਵਿੱਚ ਅੰਡਰਸਟੈਂਡਿੰਗ ਹੈ, ਜੇ ਕੋਈ ਹੈ ਹੀ ਨਹੀਂ ਗੱਲ ਫਿਰ ਕੀ ਫਾਇਦਾ। ਤੁਹਾਨੂੰ ਸਭ ਨੂੰ ਕੀ ਲੱਗਦਾ? ਨੰਬਰ ਹੈ ਆਪਣਾ 9059-05-673-333-7905-673-333-7 905-673-333-7 905-673-333-7 905-673-333-7 ਆਪਣਾ ਨੰਬਰ ਹੈ। ਕੀ ਤੁਹਾਡਾ ਓਪੀਨੀਅਨ ਹੈ ਦੱਸਿਓ ਜ਼ਰਾ, ਅਤੇ ਲੈਂਦੇ ਹਾਂ ਤੁਹਾਡੀ ਤੁਹਾਡੇ ਸਭ ਦੇ ਵਿਊਜ਼। ਫਿਰ ਮੱਲੀ ਟੈਂਟ ਸਰਵਿਸਿਸ, ਤੁਹਾਡੇ ਘਰਾਂ ਨੂੰ ਬੈਂਕੁਟ ਹਾਲ ਬਣਾ ਦੇਣਗੇ ਮੱਲੀ ਟੈਂਟ ਵਾਲੇ। ਯਾਰ 100 ਬੰਦੇ ਕੀ 10 ਬੰਦਿਆਂ ਤੋਂ ਲੈ ਕੇ 1500 ਬੰਦਿਆਂ ਤੱਕ ਦੇ ਟੈਂਟ ਅਵੇਲੇਬਲ ਹੈ ਮੱਲੀ ਟੈਂਟ ਸਰਵਿਸਿਸ ਕੋਲ। ਮੱਲੀ ਟੈਂਟ ਨੂੰ ਕਰ ਲਓ ਫੋਨ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਪੱਖੇ, ਸਾਰਾ ਕੁਛ ਹੈ। ਮੱਲੀ ਟੈਂਟ ਸਰਵਿਸਿਸ ਨੂੰ ਫੋਨ ਕਰ ਲਓ। ਕਲੀਅਰ ਟੈਂਟ, ਵਾਈਟ ਟੈਂਟ ਸਾਰੇ ਨੇ। 6479992569 6479992569 6479992569 7200 ਹੈਲੋ, ਠੀਕ ਹੈ ਜੀ, ਕਿਵੇਂ ਹੋ?
2: ਮੈਂ ਵਧੀਆ। ਨਵੀਂ ਪਤਾ ਕੀ ਹੈਗਾ, ਜਦੋਂ ਜਿਹੜੇ ਰਕਸ਼ਾ ਬੰਧਨ ਜਾਂ ਟਿੱਕਾ ਜਾਂ ਚੁੰਗੀ ਇਹੋ ਜਿਹੇ ਤਿਉਹਾਰ ਹੈਗੇ ਆ ਨਾ, ਇਹ ਦਿਲੋਂ ਮੰਨੇ। ਮੇਰੀ ਕਜ਼ਨ ਹੈਗੀ ਹੈ ਇੰਡੀਆ ਦੇ ਅੰਦਰ, ਮੇਰੀ ਕੋਈ ਸਕੀ ਭੈਣ ਨੇ, ਮੈਨੂੰ

0: ਅੱਖੜੀ ਹਰ ਸਾਲ ਆਉਂਦੀ ਸੀ ਉਹਨਾਂ ਤੋਂ ਉੱਥੇ ਕੋਠੀ ਦਾ ਪੰਗਾ ਪੈ ਗਿਆ, ਪ੍ਰਾਪਰਟੀ ਦਾ ਜੋ ਕੁਛ ਹੋਇਆ ਉਹਨਾਂ ਨੇ ਨਿਬੇੜਿਆ, ਮੇਰਾ ਕੋਈ ਇੰਟਰੈਕਸ਼ਨ ਨੀ, ਕੁਝ ਨੀ, ਨਥਿੰਗ। ਲੇਕਿਨ ਉਸ ਤੋਂ ਬਾਅਦ ਰੱਖੜੀ ਰੁਕ ਗਈ, ਉਸ ਤੋਂ ਇੱਕ ਸਾਲ ਪਹਿਲਾਂ ਤੋਂ। ਮੈਂ ਫਿਰ ਆਪਣੀ ਭੈਣਾਂ ਨੂੰ ਇੰਨਾ ਪੁੱਛਿਆ, ਮੇਰੀ ਕਜ਼ਨ ਸੀਗੀਆਂ, ਮੇਰੇ ਤਾਏ ਚਾਚੇ ਦੀਆਂ ਕੁੜੀਆਂ, ਮੈਂ ਉਹਨਾਂ ਨੂੰ ਸਿਰਫ ਇੰਨਾ ਪੁੱਛਿਆ, ਬਾਈ ਤੁਸੀਂ ਠੀਕ ਹੈ, ਜੋ ਡੀਲ ਕਰ ਰਹੇ ਹੋ, ਜੋ ਕੁਛ ਹੈਗਾ ਉਹ ਤੁਹਾਡਾ ਹੈਗਾ, ਉੱਥੇ ਡੂ ਇਟ। ਮੇਰੀ ਰੱਖੜੀ ਕਿਉਂ ਰੋਕੀ? ਮੈਂ ਤੇ ਤੁਹਾਡੇ ਨਾਲ ਬਚਪਨ ਤੋਂ ਇੰਨਾ ਪਿਆਰ ਸੀਗਾ, ਸਾਰਾ ਕੁਛ ਸੀਗਾ, ਮੇਰੀ ਰੱਖੜੀ ਕਿਉਂ ਰੋਕੀ? ਮੈਨੂੰ ਪਤਾ ਕੀ ਕਹਿੰਦੀਆਂ ਅੱਗੋਂ ਦੀਆਂ, ਕਿ ਰੱਖੜੀ ਤੂੰ ਸਾਨੂੰ ਕਿੰਨਾ ਪੁੱਛਿਆ।
1: ਅੱਛਾ
0: ਭਾਜੀ, ਆਰ ਦੀਸ ਦਾ ਰਿਲੇਸ਼ਨ, ਦੈਟਸ ਹਾਊ ਯੂ ਵੈਲਿਊ ਦੈਮ? ਇੱਕ ਬੰਦਾ ਮਰਦਾ ਆਪਣੇ ਫੈਮਿਲੀ ਵਾਸਤੇ, ਹਰ ਸਾਲ ਉੱਥੇ ਜਾਂਦਾ, ਜਦੋਂ ਜਾਂਦਾ ਉਹਨਾਂ ਵਾਸਤੇ ਗਿਫਟ ਲੈ ਕੇ, ਮੇਰੀਆਂ ਭੈਣਾਂ ਨੇ, ਉਹਦੇ ਸਹੁਰੇ ਨੇ, ਉਹਨਾਂ ਦੇ ਉਹ ਨੇ, ਉਹਨਾਂ ਨੂੰ ਮੈਂ ਵੈਲਿਊ ਰੱਖਾਂ ਜਿੱਦਾਂ ਮੇਰੇ ਮਾਂ ਪਿਓ ਨੇ ਰੱਖਿਆ। ਔਰ ਜਦੋਂ ਕੀ ਮਤਲਬ ਪਤਾ ਕੀ ਹੈ, ਸੱਚੀ ਉਹ ਕਹਿੰਦੇ ਆ ਕਿ ਕਲਯੁੱਗ ਜਿਹੜਾ ਹੈਗਾ ਨਾ, ਉਹ ਆਪਣੇ ਚਰਮ ਤੇ ਪਹੁੰਚ ਚੁੱਕਿਆ। This is ridiculous ke the way families are behaving with each other. Main apne jehde sun rahe hain na radio te, unna nu main sirf hath jod ke vinti karunga, apne relations nu value do. Pyar jadon tusi kise de sukh ch nahi khad sakde na, koi gal nahi, unna de dukhan ch khado. Mera pyo jande jande mainu sikha ke gaya.
1: ਠੀਕ ਹੈ ਸਰ, ਠੀਕ ਹੈ, ਨਹੀਂ ਥੈਂਕ ਯੂ ਸਰ। ਨਹੀਂ ਦੇਖੋ, ਬਾਕੀ ਜੇ ਰਿਸ਼ਤੇ ਜਾਂ ਕੋਈ ਇੱਦਾਂ ਦੇ ਤਿਉਹਾਰ ਵੀ ਮਨਾਏ ਜਾਣੇ ਚਾਹੀਦੇ ਨੇ ਤਾਂ ਇਹ ਦਿਲੋਂ ਮਨਾਉਣੇ ਚਾਹੀਦੇ ਨੇ, ਬਟ ਫਿਰ ਉਹੀ ਤਾਂ ਫਿਰ ਮੇਰਾ ਸਵਾਲ ਉੱਥੇ ਹੀ ਆਉਂਦਾ ਵੀ ਇਹ ਦਿਲੋਂ ਮਨਾਏ ਜਾ ਰਹੇ ਨੇ। ਜੇ ਹੁਣ ਕੋਈ ਸਿਰਫ ਉਸ ਵੀਰ ਨੂੰ ਰੱਖੜੀ ਵਾਲੇ ਦਿਨ ਹੀ ਮੈਸੇਜ ਆਉਂਦਾ, ਫਿਰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਦਿਲੋਂ ਮੈਸੇਜ ਆ ਰਿਹਾ? ਠੀਕ ਹੈ ਨਾ, ਓਕੇ, ਰੱਖੜੀ ਦੀ ਗੱਲ ਹੋ ਰਹੀ ਹੈ, ਤੁਸੀਂ ਜ਼ਰੂਰ Simply Indian Sweets and Restaurant ਤੇ ਗੇੜਾ ਮਾਰੋ, Simply Indian, Simply the Best, ਕਿਉਂਕਿ ਅੱਜ ਤੁਸੀਂ ਮਠਿਆਈ ਦਾ ਡੱਬਾ ਖਰੀਦੋ, ਕੱਲ ਨੂੰ ਖਰੀਦੋ, ਪਰਸੋਂ ਖਰੀਦੋ, Simply Indian ਤੋਂ ਤੁਹਾਡਾ ਨਾਮ ਡਰਾਅ 'ਚ ਪਾਇਆ ਜਾ ਰਿਹਾ ਤੇ ਏਅਰਲਾਈਨ ਦੀਆਂ ਟਿਕਟਾਂ ਬਿਲਕੁਲ ਫ੍ਰੀ ਕੱਢੀਆਂ ਜਾ ਰਹੀਆਂ ਡਰਾਅ 'ਚ। ਸੋ ਮਠਿਆਈ ਦਾ ਡੱਬਾ ਇੱਕ ਖਰੀਦੋ, ਤੁਹਾਡਾ ਨਾਮ ਡਰਾਅ 'ਚ ਇੱਕ ਵਾਰੀ। Simply Indian, 15 ਫੈਂਡਰ ਵੇ, ਬਵੇਡਨ ਸਿੰਘ ਕਿਊਜ਼ੀ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਤੇ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋਰ, Simply Indian. 6542 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਜੀ, ਕਿਵੇਂ ਹੋ?
2: ਵੈਰੀ ਗੁੱਡ। ਪਹਿਲੇ ਕਾਲਰ ਸੀਗੇ, ਇਹਨਾਂ ਨੇ ਸੈਂਸਿਟਿਵ ਟੌਪਿਕ ਟੱਚ ਕੀਤਾ, ਪਰ ਗੱਲ ਇਹਨਾਂ ਦੀ ਵੀ ਸਹੀ ਹੈ, ਹਰ ਦਾ ਵੱਖਰਾ ਵੱਖਰਾ ਰਿਲੇਸ਼ਨਸ਼ਿਪ ਦੇ ਨਾਲ ਐਕਸਪੀਰੀਅੰਸ ਹੁੰਦਾ। ਤੇ ਔਨ ਦੀ ਅਦਰ ਹੈਂਡ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹ ਉਹਨਾਂ ਨੂੰ ਜਿਹੜੇ ਭਾਈ ਜਾਣਾਂ ਨੇ ਕਾਲ ਕੀਤੀ ਸੀ ਉਹਨਾਂ ਨੂੰ ਇਹ ਜਿਹੜੇ ਸਿਸਟਰ ਦੀ ਕਾਲ ਆਉਂਦੀ ਹੈ ਸਿਰਫ ਕਜ਼ਨਸ ਦੀ, ਰੱਖੜੀ ਟਾਈਮ ਤੇ ਆਉਂਦੀ ਹੈ। ਗੱਲ ਪਤਾ ਕੀ ਹੈ, ਦੇਖੋ ਕੋਈ ਯਾਦ ਤੇ ਕਰਦਾ
1: ਇਹ ਵੀ
2: ਹਨਾ, ਤੁਹਾਡੇ ਵੱਲੋਂ ਕਿੰਨਾ ਇਨੀਸ਼ੀਏਟਿਵ ਹੈ। ਜੇ ਉਹ ਸਾਲ ਚ ਇੱਕ ਵਾਰੀ ਕਾਲ ਕਰਦੀਆਂ, ਤੁਸੀਂ 6 ਮਹੀਨੇ ਬਾਅਦ ਤੁਸੀਂ ਕਾਲ ਕਰ ਲਿਆ ਕਰੋ, ਭੈਣ ਸਾਹਿਬ ਠੀਕ ਠਾਕ ਹੈ, ਕਿਵੇਂ ਹੋ? ਰਿਲੇਸ਼ਨ ਤਾਲੀ ਦੋਵੇਂ ਹੱਥਾਂ ਨਾਲ ਵੱਜਦੀ ਹੈ,
1: ਨਹੀਂ ਉਹ ਵੀ ਗੱਲ ਠੀਕ ਹੈ ਤੁਹਾਡੀ।
2: ਇਨੀਸ਼ੀਏਟ ਤਰਫ ਹੋ ਸਕਦਾ, ਉਦੋਂ ਕੁਛ ਰੈਸਿਪ੍ਰੋਕੇਟ ਹੋ ਜਾਏ, ਹੁਣ
1: ਆਪਣੀ
2: ਦੱਸਦਾ, ਮੇਰੀ ਕਜ਼ਨ ਆ ਇੰਡੀਆ ਹਨਾ, ਮੇਰੇ ਤੋਂ 4 ਮਹੀਨੇ ਛੁੱਟੀ ਹੈ
1: ਜੀ।
2: ਉਹ ਅਸੀਂ ਛੋਟੇ ਇਕੱਠੇ ਖੇਡਦੇ, ਛੋਟੇ ਹੁੰਦੇ ਹਨਾ ਇਕੱਠੇ, ਮੈਂ ਇੱਥੇ ਆ ਗਿਆ ਹੁਣ ਮੈਨੂੰ 20-22 ਸਾਲ ਹੋ ਗਏ ਸੀ। ਉਹਦਾ ਉਹਨੂੰ ਸਾਰੀਆਂ ਮੇਰੇ ਬਰਥਡੇ ਦੀਆਂ, ਮੇਰੀਆਂ ਆਪਣਾ ਰੱਖੜੀਆਂ ਦਿਨ ਫੋਨ ਆਊਗਾ, ਮੇਰੀ ਵਾਈਫ ਦਾ ਬਰਥਡੇ, ਬੱਚਿਆਂ ਦਾ ਬਰਥਡੇ, ਉਹਦਾ ਫੋਨ ਆਉਣਾ, ਮੈਸੇਜ ਆਉਣਾ ਹੀ ਆਉਣਾ ਇੰਡੀਆ ਤੋਂ। ਸਵਾਲ ਨੀ ਪੈਦਾ ਹੋਵੇ ਉਹਦਾ ਮੈਸੇਜ ਨਾ ਆਵੇ। ਸਭ ਤੋਂ ਪਹਿਲਾਂ ਫੈਮਿਲੀ ਗਰੁੱਪ ਚ ਉਹਦਾ ਮੈਸੇਜ, ਮੁੜ ਕੇ ਹੇਠ ਤੇ ਬਾਕੀ ਕਜ਼ਨ ਵੀ ਮੈਸੇਜ ਕਰ
1: ਦੇਣਗੇ।
2: ਹੁਣ ਆਉਂਦੀ ਆ, ਦੂਜੀਆਂ ਕਜ਼ਨ ਮੇਰੀਆਂ ਇੱਥੇ ਨੇ, ਉਹ ਵੱਡੀਆਂ ਨੇ ਮੇਰੇ ਤੋਂ ਕਾਫੀ ਵੱਡੀਆਂ, ਵੀ ਲਾ ਲਓ 15-20 ਸਾਲ ਵੱਡੀਆਂ ਨੇ। ਜਦੋਂ ਛੋਟੇ ਹੁੰਦੇ ਸੀ ਕਦੇ ਪਹਿਲਾਂ 1-2 ਰੱਖੜੀ ਉਹਨਾਂ ਨੇ ਬੰਨੀ, ਮੁੜ ਕੇ ਰੱਖੜੀ ਬੰਨੀ ਨੀ ਉਹਨਾਂ, ਕਦੀ ਨਾ ਫੋਨ ਨਾ ਕਦੀ ਮੈਸੇਜ, ਉਦਾਂ ਕਦੇ ਵਰੇ ਸਮਾਈ ਕਿਤੇ ਆ ਗਿਆ ਪਰ ਨਾਟ ਇਵਨ ਸਿੰਗਲ ਟਾਈਮ ਠੀਕ ਹੈ ਗੱਲ ਹੈ ਵੀ ਜਿੱਦਾਂ ਕੰਟੀਨਿਊ ਹੁੰਦਾ ਤੁਹਾਡਾ ਰਿਸ਼ਤਾ ਕਰੋ ਬਟ ਕੀਪ ਇਟ ਅਲਾਈਵ
1: ਗ੍ਰੰਜ
2: ਹੋਲਡ ਕਰਕੇ ਬੈਠੇ ਰਹੋ ਰਿਸ਼ਤਾ ਚੱਲ ਜਾਂਦਾ
1: ਨਹੀਂ ਠੀਕ ਹੈ ਤੁਹਾਡੀ ਗੱਲ ਵੀ ਦੇਖੋ ਲੌਜਿਕ ਹੈ ਕਿ ਇਨੀਸ਼ੀਏਟਿਵ ਲੈ ਲਓ ਜੇ ਤੁਸੀਂ ਵਾਕਈ ਉਹ ਰਿਸ਼ਤਾ ਰੱਖਣਾ ਚਾਹੁੰਦੇ ਹੋ ਦੈਨ ਵਾਈ ਨਾਟ ਕਿ ਤੁਸੀਂ 6 ਮਹੀਨੇ ਬਾਅਦ ਫੋਨ ਕਰ ਲਓ ਨਹੀਂ ਠੀਕ ਹੈ ਸਰ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ
2: ਓਕੇ
1: ਸੋ ਨਹੀਂ ਠੀਕ ਹੈ ਤੁਹਾਡੀ ਗੱਲ ਬਟ ਹੁਣ ਕੌਣ ਕਹੂਗਾ ਵੀ ਕਿਹੜਾ ਬੰਦਾ ਇਨੀਸ਼ੀਏਟਿਵ ਲਵੇ ਸੋ ਓਕੇ 905-673-3337 ਨੰਬਰ ਹੈ ਆਪਣਾ ਗੁੱਡ ਪੁਆਇੰਟਸ ਸਾਰੇ ਮੇਕ ਕਰ ਰਹੇ ਨੇ 9056733337 ਨੰਬਰ ਆਪਣਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੇ ਸਿਰ ਕਰਜ਼ਾ ਚੜ ਗਿਆ ਜਾਦੇ ਤੁਸੀਂ ਟੈਨਸ਼ਨ ਨਾ ਲਓ ਨਾ ਲਓ ਨਾ ਲਓ ਜੀ ਟੀ ਏ ਕ੍ਰੈਡਿਟ ਵਾਲੇ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ ਲਾਈਨ ਆਫ ਕ੍ਰੈਡਿਟ ਤੁਹਾਡੇ ਕੋਈ ਸਟੂਡੈਂਟ ਲੋਨ ਕੋਈ ਤੁਹਾਡੇ ਕ੍ਰੈਡਿਟ ਕਾਰਡ ਬਿੱਲ 416-650-1100 416-650-1100 'ਤੇ ਕਾਲ ਤੁਸੀਂ ਜੀ ਟੀ ਏ ਕ੍ਰੈਡਿਟ ਨੂੰ ਕਰੋ ਅਤੇ ਜੀ ਟੀ ਏ ਕ੍ਰੈਡਿਟ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਐਮੀ ਵਿਰਕ ਆ ਗਿਆ ਬਈ ਤੁਹਾਡੇ ਸ਼ਹਿਰ ਅਤੇ ਪਰਸੋਂ ਨੂੰ ਐਮੀ ਦਾ ਸ਼ੋਅ ਹੈ 30 ਤਰੀਕ ਨੂੰ ਐਮੀ ਵਿਰਕ ਯੂਨਿਟੀ ਟੂਰ ਐਮੀ ਵਿਰਕ ਲਾਈਵ ਇਨ ਕੌਂਸਰਟ ਇਸ ਸੰਡੇ ਨੂੰ ਉਹ ਵੀ ਗ੍ਰੇਟ ਕੈਨੇਡੀਅਨ ਥੀਏਟਰ ਜੋ ਵੁੱਡਬਾਈਨ ਕਸੀਨੋ ਦੇ ਬਿਲਕੁਲ ਆਪੋਜ਼ਿਟ ਵੁੱਡਬਾਈਨ ਹੈ ਸੋਰੀ ਵੁੱਡਬਾਈਨ ਮਾਲ ਦੇ ਆਪੋਜ਼ਿਟ ਵੁੱਡਬਾਈਨ ਕਸੀਨੋ ਦੇ ਅੰਦਰ ਜਿਹੜਾ ਵੈਨਿਊ ਹੈ ਉੱਥੇ ਐਮੀ ਵਿਰਕ ਦਾ ਸ਼ੋਅ ਹੋ ਰਿਹਾ ਸੋ ਤੁਸੀਂ ਆਪਣੀਆਂ ਆਪਣੀਆਂ ਟਿਕਟਾਂ ਲੈ ਲਓ ਅਤੇ ticketmaster.ca ਤੇ ਜਾਓ ਅਤੇ ਬੜੀ ਖੂਬਸੂਰਤ ਸ਼ਾਮ ਬਹੁਤ ਹੀ ਮੈਂ ਕਹਿੰਦਾ ਕਿ ਐਨਰਜੈਟਿਕ ਪਾਵਰਫੁਲ ਪਰਫੋਰਮੈਂਸ ticketmaster.ca ਹਾਂਜੀ ਭਾਜੀ ਫਿਰ ਤੁਹਾਡੀ ਕਾਲ ਆਈ ਹੈ 7200 ਜੀ ਕੁਇਕਲੀ ਰੱਖਿਓ
0: ਹਾਂਜੀ ਭਾਜੀ ਪਤਾ ਕੀ ਹੈ ਲੋਕਾਂ ਨੂੰ ਦੂਜਿਆਂ ਦੇ ਚੀਜ਼ਾਂ ਸੁਣ ਕੇ ਕਮੈਂਟ ਕਰਨਾ ਬੜਾ ਆਸਾਨ ਲੱਗਦਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਮੈਂ ਪੰਜਾਬ ਤੋਂ ਨਹੀਂ ਹਾਂ ਮੈਂ ਦਿੱਲੀਓਂ ਹਾਂ ਤੇ ਸਾਡੇ ਜਿਹੜੇ ਰਿਲੇਸ਼ਨ ਹੈਗੇ ਆ ਉਹ ਮੈਂ ਸਿਰਫ ਮੈਂਸ਼ਨ ਕੀਤੇ ਬਿਕੋਜ਼ ਆਫ ਦਾ ਰੀਜ਼ਨ ਕਿ ਲੋਕੀ ਆਪਣੇ ਰਿਸ਼ਤੇਦਾਰ ਕਿੱਦਾਂ ਬਿਹੇਵ ਕਰਦੇ ਆ ਡਿਪੈਂਡਿੰਗ ਅਪੋਨ ਐਵਰੀ ਸਿੰਗਲ ਪਰਸਨ ਕਿ ਉਹਦੇ ਸਰਕਮਸਟਾਂਸਿਸ ਡਿਫਰੈਂਟ ਹੋ ਸਕਦੇ ਆ
1: ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣਾ ਪੱਖ ਰੱਖਿਆ ਥੈਂਕ ਯੂ ਤੇ ਬਾਕੀ ਕਾਲਸ ਲੈਣੇ ਆ ਬਹੁਤ ਸ਼ੁਕਰੀਆ ਤੁਹਾਡਾ
0: ਮੈਨੂੰ ਇੱਕ ਚੀਜ਼ ਬੜੀ ਬੁਰੀ ਲੱਗੀ
1: ਨਹੀਂ ਕੋਈ ਨਾ ਬੁਰੀ ਨਹੀਂ ਯਾਰ ਉਹਨਾਂ ਨੇ ਕਿਹੜਾ ਕੁਝ ਮਾੜਾ ਕਿਹਾ ਭਾਜੀ ਹੁਣ ਨੇ ਤਾਂ ਬੜੀ ਇੱਕ ਸਿੰਸੀਅਰ ਜਿਹੇ ਤਰੀਕੇ ਨਾਲ ਗੱਲ ਕੀਤੀ ਹੈ ਵੀ ਇਮੋਸ਼ਨਲ ਗੱਲਬਾਤ ਹੈ ਫਿਕਰ ਨਾ ਕਰੋ ਬਾਕੀ ਅਗਲੀ ਕਾਲ ਆਪਾਂ ਲੈਣੇ ਆ ਡੋਂਟ ਵਰੀ ਠੀਕ ਹੈ 0244 ਹੈਲੋ
2: ਹਾਂਜੀ ਭਾਜੀ
1: ਜੀ ਸਰ
2: ਮੈਂ ਬੜਾ ਸੋਚਿਆ ਮੈਂ ਕਿਹਾ ਚਲੋ ਵੀ ਕੋਈ ਗੱਲ ਨੀ ਚਲ ਦੋ ਚਾਰ ਸਾਲ ਦੇਖਿਆ ਪਰ ਮੈਂ ਕਿਹਾ ਵੀ ਉਹ ਏਦਾਂ 11 ਵਜੇ ਰੱਖੀ ਕੌਣ ਬੰਦ ਆਉਂਦਾ ਫਿਰ ਹਾਰ ਕੇ ਮੈਂ ਘਰ ਵਾਲੇ ਪੁੱਛਿਆ ਮੈਂ ਕਿੱਦਾਂ ਕਰਨੀ ਚਾਹੀਦੀ ਕਹਿੰਦੀ ਯਾਦ ਕੋਈ ਤੁੱਕ ਨੀ ਬਣ ਰਹੀ ਹੈਗੀ 11 ਵਜੇ ਰਾਤ ਨੂੰ ਕੰਮ ਕਰਦੀ ਸੀ ਠੀਕ ਹੈ ਮੈਂ ਮੰਨਦਾ ਕੰਮ ਕਰਦੀ ਹੈ ਪਰ ਰੱਖੜੀ ਬੰਦਾ ਟਾਈਮ 12 ਵਜੇ ਪਹਿਲਾਂ ਹੁੰਦਾ ਫਿਰ ਰੱਖੜੀ ਦਾ ਟਾਈਮ ਫੋਨ ਹੋਇਆ ਮੈਂ ਕਿਹਾ ਮੈਂ ਬਾਹਰ ਹੈ ਕਹਿੰਦੀ ਵੀਰੇ ਮੈਂ ਆਉਣਾ ਮੈਂ ਕਿਹਾ ਨਹੀਂ ਮੈਂ ਬਾਹਰ ਹਾਂ ਮੈਂ ਕਿਹਾ ਲੇਟ ਆਈ ਦੋ ਵਜੇ ਰਾਤ ਨੂੰ ਆਈ ਮੈਂ ਕਿਹਾ ਨਹੀਂ ਰੱਖੜੀ ਬੰਦਾ ਕੋਈ ਟਾਈਮ ਹੈ ਨੀ ਹੈ ਤੂੰ ਨਾ ਆਈ ਮੇਰੇ ਕੋਲ ਮੈਂ ਅੱਜ ਤੋਂ ਬਾਅਦ 4-5 ਸਾਲ ਹੋ ਗਿਆ ਹਾਲਾਂਕਿ ਉਹਦਾ ਪੱਲਾ ਫੜਾਇਆ ਇੱਥੇ ਹਾਲਾਂਕਿ ਮੂੰਹ ਬੋਲੀ ਭੈਣ ਸੀਗੀ ਪੱਲਾ ਵੀ ਫੜਾਇਆ ਸਭ ਕੁਝ ਕੀਤਾ ਪਰ ਉਸ ਔਰਤ ਨੂੰ ਨਾ ਪੈਦਾ ਚੱਕਿਆ ਮੇਰਾ
1: ਨਹੀਂ ਪਰ ਉਹ ਇੰਨੀ ਲੇਟ ਕਿਉਂ ਆਉਂਦੀ ਸੀਗੀ
2: ਬਸ ਉਹ ਕੰਮ ਕਰਦੀ ਨਾ ਜਿਹੜੇ ਕੰਮ ਹਰ ਇੱਕ ਬੰਦਾ ਕਰਦਾ ਇੱਥੇ ਹਰ ਇੱਕ ਬੰਦਾ ਕੰਮ ਕਰਦਾ
1: ਨਹੀਂ ਪਰ ਫਿਰ ਤੁਸੀਂ ਇੰਨਾ ਮਾਈਂਡ ਕਿਉਂ ਕੀਤਾ ਵੀ ਲੇਟ ਆ ਰਹੀ ਹੈ ਆ ਤਾਂ ਰਹੀ ਸੀ ਨਾ
2: ਆ ਰਹੀ ਸੀ ਪਰ ਯਾਰ 11 ਵਜੇ ਹੁਣ 11 ਮੈਂ ਰਾਤ ਨੂੰ ਕੰਮ ਕਰਦਾ 11 ਵਜੇ ਆ ਕੇ ਮੈਂ ਸੋਣਾ ਨੀ ਹੁੰਦਾ ਕੰਮ ਤੇ ਵੀ ਜਾਣਾ ਹੁੰਦਾ
1: ਚਲੋ ਠੀਕ ਹੈ ਕੋਈ ਨਾ ਥੈਂਕ ਯੂ ਤੁਹਾਡਾ ਅਜੀਬ ਜਿਹਾ ਸਿਚੁਏਸ਼ਨ ਹੈ ਤੁਹਾਡਾ ਰਿਸ਼ਤਾ ਉਹਦੇ ਨਾਲ ਤਾਂ ਤੁਹਾਡੇ ਟੁੱਟਿਆ ਕਿਉਂਕਿ ਲੇਟ ਆ ਰਹੀ ਸੀ ਤੁਸੀਂ ਸੋਣਾ ਹੁੰਦਾ ਸੀਗਾ ਆਈ ਡੋਨਟ ਨੋ ਕਹਿ ਦਿੰਦੇ ਕਿ ਆ ਦਿਨੇ ਆ ਜੀ ਤੇ ਦਿਨੇ ਬੰਨ ਲਈ ਤੇ ਉਹਨੇ ਮੈਨੂੰ ਲੱਗਦਾ ਨਾ ਨਹੀਂ ਸੀ ਕਰਨੀ ਤੁਹਾਨੂੰ ਦੁਆਬਾ ਟਰੈਵਲ ਦੇ ਜਿਹੜੇ ਰੇਟ ਨੇ ਬੱਲੇ ਬੱਲੇ ਬੱਲੇ ਬੱਲੇ ਕਿਆ ਬਾਤਾਂ ਨੇ ਯਾਰ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ ਤੇ ਦੁਆਬਾ ਦੁਆਬਾ ਦੁਆਬਾ ਟਰੈਵਲ ਵਾਲੇ ਨੇ ਮੈਨੂੰ ਕੁਝ ਡੀਲਾਂ ਭੇਜੀਆਂ। ਜੇ ਤੁਸੀਂ ਜਾਣਾ ਦੀਵਾਲੀ ਦੇ ਮੌਕੇ ਤੇ ਅਕਤੂਬਰ ਚ ਜਾਓ ਡਾਇਰੈਕਟ ਫਲਾਈਟ ਤੇ ਨਵੰਬਰ ਚ ਮੁੜ ਕੇ ਆਓ ਟੋਰਾਂਟੋ ਟੂ ਦਿੱਲੀ ਅਕਤੂਬਰ ਜਾ ਕੇ ਨਵੰਬਰ ਚ ਮੁੜ ਕੇ $1470 ਯਾਰ ਸਿਰਫ $1470 ਇੱਕ ਟੈਚੀ ਮਿਲ ਰਿਹਾ ਜੇ ਦੋ ਟੈਚੀ ਲੈਣੇ ਤਾਂ $50 ਐਕਸਟਰਾ ਡਾਇਰੈਕਟ ਫਲਾਈਟ ਦੁਆਬਾ ਟਰੈਵਲ 9057967800 9057967800 9057967800 ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ। ਵਿਲ ਬੀ ਰਾਈਟ ਬੈਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਕਿਆ ਬਾਤ ਹੈ, ਵੈਰੀ ਗੁੱਡ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਵੀਰ ਨੇ ਜਿਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਤੇ ਉਹ ਕਹਿੰਦੇ ਨਵੀਂ ਰੱਖੜੀ ਦੇ ਦਿਨ ਚੱਲ ਰਹੇ ਆ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ, ਤੁਸੀਂ ਡਿਸਕਸ ਕਰਿਓ ਸਾਰਿਆਂ ਨਾਲ। ਕਹਿੰਦੇ ਕਿ ਮੇਰੀਆਂ ਕੁਝ ਕਜ਼ਨਸ ਨੇ ਤੇ ਪੂਰਾ ਸਾਲ ਨਹੀਂ ਉਹਨਾਂ ਦਾ ਮੈਸੇਜ ਆਉਂਦਾ ਨਾ ਫੋਨ ਆਉਂਦਾ, ਜਦੋਂ ਰੱਖੜੀ ਆਉਂਦੀ ਹੈ ਉਹਨਾਂ ਦਾ ਮੈਸੇਜ ਆ ਜਾਂਦਾ ਕਿ ਵੀਰੇ ਅਸੀਂ ਆਉਣਾ ਸੀਗਾ ਰੱਖੜੀ ਬੰਨਣ, ਤੇ ਕਹਿੰਦੇ ਕਿ ਮੇਰਾ ਯਾਰ $300-400 ਲੱਗ ਜਾਂਦਾ। ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ, ਕਹਿੰਦੇ ਮੈਂ ਹੁਣ ਸੋਚ ਰਿਹਾ ਅਗਲੇ ਸਾਲ ਉਹਨਾਂ ਨੂੰ ਮੈਂ ਕਹਿ ਦੇਣਾ ਵੀ ਯਾਰ ਮੈਂ ਤਾਂ ਬਿਜ਼ੀ ਹਾਂ, ਮੇਰੇ ਕੋਲ ਟਾਈਮ ਹੈ ਨਹੀਂ, ਸੋਰੀ। ਕਹਿੰਦੇ ਜੇ ਉਹਨਾਂ ਨੇ ਸਿਰਫ ਪੈਸਿਆਂ ਖਾਤਰ ਰੱਖੜੀ ਦੇ ਟਾਈਮ ਦੇ ਉੱਤੇ ਮੈਨੂੰ ਅਪਰੋਚ ਕਰਨਾ ਤਾਂ ਫਿਰ ਕਹਿੰਦੇ ਕਿ ਫਾਇਦਾ ਕੀ ਹੈ, ਮੈਨੂੰ ਰਿਲੇਸ਼ਨਸ਼ਿਪ ਰੱਖਣ ਦੀ ਕੀ ਲੋੜ ਹੈ। ਤੁਹਾਡਾ ਸਭ ਦਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਇਹ ਜੋ ਵੀਰ ਇਹਨਾਂ ਦੀ ਸੋਚ ਗਲਤ ਹੈ? ਹੁਣ ਇੱਕ ਬਾਈ ਜੀ ਕਹਿੰਦੇ ਨਾ ਵੀ ਕੰਮ ਸੇ ਕੰਮ ਉਹ ਯਾਦ ਤਾਂ ਕਰਦੀਆਂ ਨੇ ਨਾ, ਜਾਂ ਤਾਂ ਹੋਵੇ ਵੀ ਉਹ ਰੱਖੜੀ ਵਾਲੇ ਦਿਨ ਵੀ ਨਾ ਫੋਨ ਕਰਨ। ਦੂਜੇ ਪਾਸੇ ਉਹ ਵੀਰ ਕਹਿੰਦੇ ਕਿ ਯਾਰ ਯਾਦ ਤਾਂ ਕਰਦੀਆਂ ਬਟ ਉਹ ਤਾਂ ਫਾਇਦੇ ਨੂੰ ਯਾਦ ਕਰਦੀਆਂ ਵੀ ਉਹਨਾਂ ਨੂੰ ਪੈਸਾ ਮਿਲੇਗਾ, ਵੀ ਪੂਰਾ ਸਾਲ ਨਹੀਂ ਬੁਲਾਉਣਾ, ਜਾਂ ਤਾਂ ਹੋਵੇ ਵੀ 6-7 ਮਹੀਨਿਆਂ ਬਾਅਦ ਕਾਲ ਮੈਸੇਜ ਆ ਜਾਂਦਾ ਵੀਰ ਕਿੱਦਾਂ ਕਿਵੇਂ ਹੋ ਫੈਮਿਲੀ ਕਿਵੇਂ ਹੈ। ਇੱਕ ਵੀਰ ਕਹਿੰਦੇ ਕਿ ਜੇ ਉਹਨੂੰ ਬਾਹਲਾ ਹੀ ਹੈ ਵੀ ਰਿਸ਼ਤਾ ਰੱਖਣਾ ਉਹਨੇ ਉਹ ਕਰ ਲਿਆ ਕਰੇ ਮੈਸੇਜ। ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਨੰਬਰ ਹੈ 9056733337 905-600-7373 ਨੰਬਰ ਆਪਣਾ 9056733337 ਤੇ ਗੱਲਬਾਤ ਹੋ ਰਹੀ ਹੈ 9056733337। ਬਹੁਤ ਹੀ ਵੱਡੀ ਸੇਲ ਲੱਗ ਗਈ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ 'ਤੇ। ਇੰਡੀਅਨ ਫਰੂਟਲੈਂਡ ਦੀਆਂ 7 ਲੋਕੇਸ਼ਨਾਂ ਨੇ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ, 15 ਫੈਂਡਰ ਵੇ ਬਵੇੜਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਸੈਂਡਲਵੁੱਡ ਹਰਨਟੇਰੀਓ, 33 ਫਾਰਲੀ ਡਰਾਈਵ ਗਲਫ ਅਤੇ 600 ਹੈਸਪਲ ਰੋਡ ਕੇਂਬਰਿਜ। ਲੋਕੇਸ਼ਨਾਂ ਹੋਰ ਨੇ ਯਾਰ 1, 2, 3, 4, 5, 6, 7 ਲੋਕੇਸ਼ਨਾਂ, ਵਾਹ। ਡੀਲਾਂ ਸੁਣੋ ਹੁਣ। ਸਵਰਨਾ ਚੱਕੀ ਆਟਾ 20 pound 11.99, ਇੰਡੀਅਨ ਡੈਲੀ ਬਾਈਟਸ ਐਵਰੀ ਡੇ ਰਾਈਸ 6.98 pound, ਇੰਡੀਅਨ ਡੈਲੀ ਬਾਈਟ ਸੋਨਾ ਮਸੂਰੀ ਰਾਈਸ 20 pound 11.99, ਬਰਾੜ ਦਾ ਦੇਸੀ ਘਿਓ 1.6 kg 23.99। ਇਹਨਾਂ ਦਾ ਗਰੋਸਰੀ ਸਟੋਰ ਹੈ ਨਾਲ ਹੀ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਵੈਜ ਬਿਰਿਆਨੀ 4.99। ਜਾਓ ਇੰਜੋਏ ਕਰੋ। 3622 ਹੈਲੋ,
3: ਸਤਿ
1: ਸ਼੍ਰੀ ਅਕਾਲ
3: ਸਰ ਜੀ, ਬੈਸਟ ਵਿਸ਼ੇਸ਼ ਤੁਹਾਨੂੰ, ਗ੍ਰੇਟ ਸ਼ੋਅ ਲਈ।
1: ਥੈਂਕ ਯੂ ਸਰ।
3: ਹਾਂ ਜੀ ਹਾਂ, ਤੁਹਾਡਾ ਟਾਪਿਕ ਵੈਸੇ ਵਧੀਆ, ਵੈਸੇ ਰਿਸ਼ਤੇ ਨੂੰ ਬਚਾਉਣਾ ਹੀ ਚਾਹੀਦਾ ਜੀ, ਥੋੜੀ ਜਿਹੀ ਕੁਰਬਾਨੀ ਦੇ ਦੇਣੀ ਚਾਹੀਦੀ ਆ।
1: ਅੱਛਾ,
3: ਜਿਵੇਂ ਭਾਈ ਸਾਹਿਬ ਕਹਿੰਦੇ ਸੀ ਵੀ ਲੇਟ ਆਉਂਦੀ ਸੀ ਮੇਰੀ ਭੈਣ, ਕੋਈ ਨਾ ਆਉਂਦੇ ਤਾਂ ਸੀ, ਮਾਣ ਰੱਖਣਾ ਚਾਹੀਦਾ ਹੈ ਨਾ, ਇੱਕ ਮਾਣ ਰੱਖ ਹੀ ਲੈਣਾ ਚਾਹੀਦਾ ਵੈਸੇ।
1: ਪਰ ਜੇ ਹੁਣ ਜਿਹੜੀ ਮੈਂ ਗੱਲ ਕੀਤੀ ਹੈ, ਵੀਰ ਕਹਿੰਦਾ ਕਿ ਯਾਰ ਮੈਨੂੰ ਸਿਰਫ ਰੱਖੜੀ ਵਾਲੇ ਦਿਨ ਮੈਸੇਜ ਆਉਂਦਾ, ਹੋਰ ਕਦੇ ਨਹੀਂ ਆਉਂਦਾ,
3: ਕੋਈ ਉਹਦੀ ਮਜ਼ਦੂਰੀ ਨੂੰ ਵੀ ਸਮਝਣਾ ਚਾਹੀਦਾ ਜੀ, ਵੀ ਕੋਈ ਹੋਰ ਮਜ਼ਦੂਰੀ ਹੋ ਸਕਦੀ ਆ, ਪੈਸਾ ਹੀ ਤਾਂ ਨੀ ਮੁੱਖ ਹੁੰਦਾ ਜੀ, ਵੈਸੇ ਪੈਸੇ ਲਈ ਤਾਂ ਨੀ ਆਪਾਂ ਤੋਲਿਆ ਜਾ ਸਕਦਾ ਰਿਸ਼ਤੇ ਨੂੰ ਪੈਸੇ ਨਾਲ।
1: ਉਹਨੂੰ ਇਹ ਲੱਗ ਰਿਹਾ ਕਿ ਯਾਰ ਸਿਰਫ ਸਿਰਫ ਪੈਸੇ ਖਾਤਰ ਹੀ ਮੈਨੂੰ ਇਹ ਮੈਸੇਜ ਕਰਦੀਆਂ ਨੇ।
3: ਨਹੀਂ ਨਹੀਂ, ਪੈਸੇ ਦੀ ਕਿਸੇ ਕਿਹਦੇ ਕੋਲ ਘਾਟ ਹੁੰਦੀ ਹੈ ਜੀ, ਉਹਦੇ ਨਾਲ ਕੀ ਉਹਦੀ ਕੋਠੀ ਪੈ ਜਾਣੀ ਨੇ ਇੰਨੇ ਪੈਸੇ ਨਾਲ,
1: $100 ਨਾਲ ਕੀ ਹੋ ਜਾਣਾ,
3: ਕੀ ਫਰਕ ਪੈ ਜਾਣਾ ਉਹਦਾ $100 ਨਾਲ। ਜਿਹੜਾ ਇਹ ਰਿਸ਼ਤਾ ਵੀ ਟਾਈਮ ਤਾਂ ਕੱਢਦੀ, ਚਾਹੇ ਸਾਲ ਬਾਅਦ ਇੱਕ ਵਾਰੀ ਕੱਢਦੇ ਆ, ਉਹ ਰਿਸ਼ਤੇ ਨੂੰ ਜ਼ਰੂਰ ਬਚਾ ਕੇ ਰੱਖਣਾ ਚਾਹੀਦਾ। ਦੇਖੋ ਵਧੀਆ ਇਹ ਵੈਸੇ ਹੈਗਾ, ਪਰ ਤੁਹਾਡਾ ਇਹ ਨਾ ਤੁਹਾਡਾ ਟੌਪਿਕ ਇਮੋਸ਼ਨਲ ਆ ਜੀ, ਇਸ ਵੇਲੇ ਥੋੜੇ ਜਿਹੇ ਜ਼ਰੂਰ ਜੀ, ਕਈ ਵਾਰ ਸਾਡੇ ਵਰਗੇ ਤਾਂ ਹੁੰਦਾ ਫਿਰ ਇਮੋਸ਼ਨਲ ਹੋ ਜਾਂਦੇ ਬੰਦੇ।
1: ਅੱਛਾ ਤੁਸੀਂ ਤੁਸੀਂ ਇਸ ਵੇਲੇ ਸਰੂਰ ਚੋ?
3: ਵੈਸ਼ਨੂ
1: ਬੰਦੇ ਨਾਲ ਨੀ ਆਪਾਂ ਸਰੂਰ ਦੀ ਗੱਲ ਕਰਨੀ, ਤੁਸੀਂ ਸਰੂਰ ਫਿਰ ਕਿਹਾ ਕਾਹਨੂੰ ਆ? ਮੈਂ ਤਾਂ ਕਿਹਾ ਤੁਸੀਂ ਸ਼ੌਕੀਨ ਹੋਵੋਗੇ, ਕਹੋਗੇ ਕਿ ਨਵੀਂ ਅੱਜ ਤਾਂ ਫਿਰ ਮਕੈਲੇ ਨੀ ਖੋਲਣੀ ਪਊ। ਤੁਸੀਂ ਐਚ ਕੇ ਮੂਵੀਜ਼ ਨੂੰ ਯਾਦ ਰੱਖੋ, ਆਪਣੇ ਸ਼ਹਿਰ ਦੀ ਨੰਬਰ ਵਨ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਹੈ, 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ ਐਚ ਕੇ ਮੂਵਰਸ। ਨੰਬਰ ਨੋਟ ਕਰ ਲਓ 416-5204-4167046-4 HK Movers 6100 ਕਿਵੇਂ ਹੋ?
4: ਵਧੀਆ ਵਧੀਆ, ਠੀਕ ਹੈ ਜੀ। ਬਾਈ ਕੀ ਕਹਿੰਦੇ ਆ, ਜੇ ਫੋਨ ਕਰ ਵਧੀਆ ਬਾਈ, ਫੋਨ ਐਲਿਸ਼ ਫੋਨ ਤਾਂ ਕਰ ਰਹੇ ਨਾ, ਤੇ ਬਾਕੀ ਕਿਹੜੀ ਗੱਲ ਪੈਸੇ ਦੀ ਯਾਰ, ਕਿੰਨਾ ਕੁ ਪੈਸੇ ਦੋ ਤਿੰਨ ਸਾਲ ਦਾ ਕੀ ਫਰਕ ਪੈਣ ਲੱਗ ਗਿਆ?
1: ਸੋ ਤੁਸੀਂ ਕਹਿੰਦੇ ਹੋ ਵੀ ਚਲੋ ਭਾਵੇਂ ਉਹ ਸਾਲ ਚ ਇੱਕ ਵਾਰੀ ਹੀ ਮੈਸੇਜ ਕਰਦੀਆਂ, ਉਹ ਆ ਜਾਣ, ਰੱਖੜੀ ਬੰਨ ਜਾਣ, $100 ਦੇ ਦੋ ਤੇ ਚਲਾਈ ਚੱਲੋ, ਇਹ ਟ੍ਰੈਡੀਸ਼ਨ
4: ਸਾਰੀ ਉਮਰ ਬਾਈ ਉਹ ਤੁਹਾਡੇ ਪੈਸੇ ਥੋੜੇ ਜਾਣ ਲੱਗੀਆਂ ਗਲੀਆਂ ਯਾਰ, 200-400 ਦੇ ਕੇ ਤੁਸੀਂ ਕਿਹੜਾ ਸਾਰੀ ਉਮਰ ਰੋਟੀ ਦੇ ਦਿੱਤੀ ਇਹਨੂੰ?
1: ਹਾਂ ਉਹੀ ਤਾਂ
4: ਕਿੱਡੀ ਕੀ ਗੱਲ ਆ ਹਨਾ। ਤੇ ਦੂਜੀ ਗੱਲ, ਕਈ ਵਾਰ ਨਾ ਸਕੀ ਭੈਣ ਹੋਵੇ ਜਾਂ ਤਾਏ ਚਾਚੇ ਦੀ ਕੁੜੀ, ਉਹ ਤਾਂ ਕਰ ਲੈਂਦੇ ਫੋਨ, ਕਈ ਵਾਰ ਸਮ ਟਾਈਮ ਉਦਾਂ ਹੀ ਭੈਣ ਬੰਦਾ ਬਣਾ ਲੈਂਦਾ ਕਿਸੇ ਨੂੰ, ਉਹ ਡਰਦੀਆਂ ਵੀ ਨੀ ਫੋਨ ਕਰਦੀ ਕਿਸੇ ਨੂੰ ਨਾ, ਇੱਦਾਂ ਇਹ ਵੀ ਚੱਕਰ ਹਨਾ।
1: ਠੀਕ ਹੈ ਠੀਕ ਹੈ,
4: ਆਪਣੇ ਵੱਧ ਹੀ ਦੇਣਾ, ਮੈਂ 400 ਦਊਂਗੇ ਨਾ, 4-5 ਹਜ਼ਾਰ ਹੀ ਮੁੜਨਾ ਵਾਪਸ।
1: ਕਿਆ ਬਾਤ ਹੈ, ਸਹੀ ਗੱਲ ਹੈ ਤੁਹਾਡੀ,
4: ਕੋਈ ਚੱਕਰ
1: ਨੀ ਆਪਣੇ ਬੰਦੇ ਨਾ। ਥੋੜੇ ਥੈਂਕ ਯੂ, ਜਿਆਦੀ ਡੂੰਘਾਈ ਦੇ ਨਾਲ ਸੋਚਦੇ ਆ ਆਪਾਂ, ਐਨਾਲਾਈਜ਼ ਕਰਨ ਲੱਗ ਜਾਂਦੇ ਆ, ਇਹ ਸਿਰਫ ਮੈਨੂੰ ਉਦੋਂ ਮੈਸੇਜ ਕਰਦੇ ਨੇ, ਇਹ ਕਰਦੇ ਆ, ਉਹ ਕਰਦੇ ਆ। ਹੁਣ ਵੀਰ ਨੇ ਕਿਹਾ ਕਿ ਦੇਖੋ ਕੋਈ ਯਾਦ ਤਾਂ ਕਰਦਾ ਨਾ, ਜੇ ਕੋਈ ਨਾ ਕਰੇ ਫਿਰ ਤੁਹਾਡੀ ਜਿਹੜੀ ਰੱਖੜੀ ਆ ਉਹ ਸੁੰਨੀ ਲੰਘ ਜਾਵੇ, ਫਿਰ ਕੀ ਫਾਇਦਾ? ਠੀਕ ਹੈ ਨਾ ਗੱਲ, ਐਟਲੀਸਟ ਕਮ ਸੇ ਕਮ ਤੁਸੀਂ ਕਰਮ ਵਾਲੇ ਹੋ, ਤੁਹਾਨੂੰ ਕੋਈ ਯਾਦ ਕਰ ਰਿਹਾ। ਫੈਸ਼ਨ ਆਈ ਕਿਊ ਵਾਲੇ ਨੇ ਡੀਲਾਂ ਐਸੀਆਂ ਲਾਤੀਆਂ ਕਿ ਬਸ ਯਾਰ ਜੀ ਕਰਦਾ ਕਿ ਖਰੀਦ ਹੀ ਲਈਏ ਕੁਛ। ਲੇਡੀਜ਼, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਕੁੜਤਾ ਪਜਾਮਾ ਕੋਟ ਪੈਂਟ ਜਾਂ ਜੁੱਤੀ ਲੈ ਲਓ ਦੂਜੀ 25% ਆਫ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮੈਕਵੀਨ ਮੇਫੀਲਡ ਅਤੇ ਕਿਚਨਰ, 3-ਪੀਸ ਅਟੈਚੀਆਂ ਦਾ ਸੈੱਟ ਇੱਕ $149 ਸਿਰਫ, ਅਤੇ $100 ਦੀ ਖਰੀਦ ਅੱਜ ਜਾਂ ਕੱਲ੍ਹ ਨੂੰ ਕਰ ਲਓ, ਅਤੇ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਬਹੁਤ ਮਹਿੰਗੀਆਂ ਤੁਹਾਨੂੰ ਸਿਰਫ $0 ਯਾਨੀ ਕਿ ਫਰੀ, $100 ਇੱਥੇ ਖਰਚ ਦਿਓ, ਐਮੀ ਦੀ ਟਿਕਟ ਫਰੀ। 4234 ਹੈਲੋ ਜੀ,
5: ਹਾਂਜੀ, ਉਹ ਮੈਂ ਦੱਸਣਾ ਸੀ ਬਾਈ, ਜਿਹੜਾ ਭੈਣਾਂ ਹੈਗੀਆਂ ਜਿਹੜੀਆਂ ਆਪਣਾ ਉਹ ਕਰ ਸਕਦੀਆਂ ਤੁਹਾਡੇ ਵਾਸਤੇ, ਜਾਂ ਉਹ ਆਪਣੇ ਫਾਦਰ ਸਾਹਿਬ ਵਾਸਤੇ ਕਰਦੀਆਂ, ਉਹ ਇਮੋਸ਼ਨਲ ਕੋਈ ਨੀ
1: ਜੀ। ਪਰ ਵੀਰ ਇੱਥੇ ਗੱਲ ਹੋ ਰਹੀ ਹੈ, ਇੱਕ ਵੀਰ ਕਹਿ ਰਹੇ ਆ ਕਿ ਮੈਨੂੰ ਸਿਰਫ ਸਾਲ ਚ ਇੱਕ ਵਾਰੀ ਉਹਨਾਂ ਦੀ ਕਾਲ ਜਾਂ ਮੈਸੇਜ ਆਉਂਦਾ, ਦੈਟਸ ਇਟ।
5: ਉਹ ਫਿਰ ਉਹਨਾਂ ਨੂੰ ਪੁੱਛ ਲਵੇ ਨਾ ਬਈ ਵੀਰ, ਭੈਣ ਮੇਰੇ ਤੋਂ ਕਿੱਥੇ ਗਲਤੀ ਹੋ ਗਈ।
1: ਅੱਛਾ ਠੀਕ ਹੈ,
5: ਹਾਂ ਉਹ ਫਿਰ ਥੋੜਾ ਜਿਹਾ ਓਪਨ ਕਰੇ ਚੈਪਟਰ ਨੂੰ, ਉਹਨੂੰ ਕਹੇ
1: ਠੀਕ ਹੈ
5: ਬਈ ਕਿਤੇ, ਜਾਂ ਉਹ ਜਿਹੜੇ ਨਵੇਂ ਆਪਣੇ ਪਰਿਵਾਰ ਚ ਵਿਆਹੀ ਗਈ ਆ, ਉਹ ਅਗਲੇ ਦੀ ਜ਼ਿੰਮੇਵਾਰੀਆਂ ਹੁੰਦੀਆਂ, ਉਹ ਸ਼ਾਇਦ ਇਸ ਰਿਵਾਜ ਨੂੰ ਨਾ ਮੰਨਦੇ ਹੋਣ। ਸੋ ਦੇਅਰ ਆਰ ਲੋਟ ਆਫ ਥਿੰਗਸ, ਬਟ ਇਹ ਜਿਹੜੀਆਂ ਭੈਣਾਂ ਹੈਗੀਆਂ ਕਰਮਾਂ ਵਾਲੇ ਨੂੰ ਮਿਲਦੀਆਂ, ਐਂਡ ਇਹ ਰਿਸ਼ਤਾ ਸੰਭਾਲ ਕੇ ਰੱਖਣਾ
1: ਚਾਹੀਦਾ। ਹਾਂ ਨਹੀਂ ਠੀਕ ਹੈ, ਸੰਭਾਲ ਕੇ ਤਾਂ ਜ਼ਰੂਰ ਰੱਖਣਾ ਚਾਹੀਦਾ 100%, ਬਟ ਇਹ ਰਿਸ਼ਤੇ ਨੂੰ ਫਿਰ ਥੋੜੇ ਆ ਸਟਰੋਂਗ ਵੀ ਬਣਾਉਣਾ ਚਾਹੀਦਾ ਦੋਨੋਂ ਪਾਸਿਓਂ, ਮੁੰਡਾ ਵੀ ਤੇ ਜਿਹੜੀਆਂ ਉਹ ਕੁੜੀਆਂ ਨੇ, ਉਹ ਵੀ ਥੋੜਾ ਜਿਹਾ ਐਫਰਟ ਕਰਨਾ ਕਿ ਅਸੀਂ ਭਰਾ ਨੂੰ ਕਦੇ ਕਦਾਈ ਕਾਲ ਕਰ ਲਈ, ਮੈਸੇਜ ਕਰ ਲਿਆ, ਜੋ ਵੀ ਹੈ। ਦੇਖੋ ਇੱਕ ਵੀਰ ਨੇ ਬਹੁਤ ਸੋਹਣਾ ਕਿਹਾ ਕਿ ਤਾੜੀ ਜਿਹੜੀ ਹੈ ਦੋ ਹੱਥਿਆਂ ਨਾਲ ਵੱਜਦੀ ਹੈ, ਨਾਟ ਕਿ ਸਿਰਫ ਇੱਕ ਬੰਦਾ ਹੀ ਪਹਿਲ ਕਰੀ ਜਾਵੇ। ਅੱਜ ਫਰਾਈਡੇ ਹੈ, ਫਰਾਈਡੇ ਨੂੰ ਆਮ ਤੌਰ 'ਤੇ ਪੀਜ਼ਾ ਡੇ ਹੁੰਦਾ, ਤੁਸੀਂ ਮਿਸਟਰ ਸਿੰਘ ਪੀਜ਼ੇ 'ਤੇ ਜਾਓ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 'ਚ ਸਾਰਾ ਕੁਛ। ਮਿਸਟਰ ਸਿੰਘ ਪੀਜ਼ਾ ਪਿਓਰ 100% ਪਿਓਰ ਵੈਜੀਟੇਰੀਅਨ ਅਤੇ ਲੋਕੇਸ਼ਨਾਂ ਵਾਧੂ ਦੀਆਂ ਨੇ ਬਰੈਂਪਟਨ ਦੇ ਵਿੱਚ ਨੋਰਥ ਪਾਰਕ ਟੋਰਬਰਮ ਕੁਈਨ ਮਕਲੋਗਲਿਨ ਵੈਨਕਿਰਕ ਮੇਫੀਲਡ ਗੋਰਵੇ ਮੇਫੀਲਡ ਓਰੈਂਡਾ ਡਿਕਸੀ ਕੈਸਲਮੋਰ ਮਕਵੀਨ ਫਾਈਨੈਂਸ਼ੀਅਲ ਮਿਸੀਸਾਗਾ ਰੋਡ ਬੋਲਟਨ ਮਿਸੀਸਾਗਾ ਟੋਰਾਂਟੋ ਏਟੋਬਕੋ ਰੈਕਸਡੇਲ ਹੁਣ ਮੈਂ ਤਾਂ ਥੱਕ ਜਾਊਂਗਾ ਸਾਰੇ ਸ਼ਹਿਰਾਂ ਦੇ ਨਾਂ ਲੈ ਲੈ ਕੇ ਨੰਬਰ ਇੱਕੋ ਇੱਕ ਹੈ 905-504-1000 905-500-4000 ਤੁਸੀਂ ਨਾ ਕਾਲ ਕਰਦੇ ਹੋ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਕੱਟ ਦਿੰਦੇ ਆ ਕਾਲ ਨੂੰ ਜਲਦੀ ਲਾਈਨ 'ਤੇ ਰਹੋ ਗੱਲਬਾਤ ਸਾਰਿਆਂ ਨਾਲ ਕਰਾਂਗੇ ਜਸਟ ਸਟੇ ਔਨ ਦਾ ਲਾਈਨ ਠੀਕ ਹੈ ਜੇ ਕਾਲ ਕੀਤੀ ਸੀ ਮੇਰੇ ਤੋਂ ਪਿੱਕ ਨਹੀਂ ਹੋਈ ਫਿਰ ਤੋਂ ਕਰ ਲਿਓ ਜਸ ਲਾਈਨ 'ਤੇ ਰਹੋ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਗੱਲਬਾਤ ਕਰੀਏ ਨੰਬਰ ਹੈ 905-673-3337 ਆਪਣਾ ਜਸ ਲਾਈਨ 'ਤੇ ਰਹੋ 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਫਾਰਮ ਦੇ ਨਾ ਕੁਝ ਇੱਕ ਵਰਕਰ ਚਾਹੀਦੇ ਆ ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਕੰਮ ਲਈ ਕੰਮ ਤੋਂ ਬਾਅਦ ਘਰੇ ਡਰੋਪ ਵੀ ਕਰਨਗੇ ਫਾਰਮ ਲਈ ਵਰਕਰ ਚਾਹੀਦੇ ਨੇ ਅਤੇ ਵੈਜੀਟੇਬਲ ਅਤੇ ਐਪਲ ਪਿਕਿੰਗ ਦਾ ਕੰਮ ਹੈ ਗੁਰਜੋਤ ਨੂੰ ਫੋਨ ਕਰ ਲਓ 6472785394 6472785394 ਦੇ ਉੱਤੇ ਤੁਸੀਂ ਗੁਰਜੋਤ ਨਾਲ ਗੱਲਬਾਤ ਕਰੋ ਅਤੇ ਅਵੇਲੇਬਲ ਹੈ ਤੁਹਾਡੇ ਲਈ ਜੋਬ ਮੈਂ ਤੁਹਾਨੂੰ CNE ਦੀਆਂ ਟਿਕਟਾਂ ਦੇਣੀਆਂ ਫਰੀ ਮੁਫਤ ਕੋਈ ਖਰਚਾ ਨਹੀਂ ਤੁਸੀਂ ਕੰਮ ਕਰੋ ਦੇਖੋ ਮੈਂ ਸਿਰਫ ਤੁਹਾਨੂੰ CNE ਦੀ ਟਿਕਟ ਨਹੀਂ ਦੇਣੀ ਮੈਂ ਤੁਹਾਨੂੰ ਅੱਜ ਖੁਸ਼ ਕਰ ਦੇਣਾ ਤੁਹਾਡਾ ਦਿਨ ਬਣਾ ਦੇਣਾ ਮੈਂ ਸੋ ਤੁਹਾਨੂੰ VIP ਨਾਈਟ ਅਸੀਂ ਦੇ ਰਹੇ ਹਾਂ 4 ਸਪਤੰਬਰ ਨੂੰ CNE ਦੇ ਵਿੱਚ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ CNE ਦਾ ਬੜਾ ਸੋਹਣਾ ਸਟੇਜ ਹੈ ਅਤੇ ਇਸ ਸ਼ੋਅ ਨੂੰ ਹੋਸਟ ਅਤੇ MC ਕਰ ਰਿਹਾ ਮੈਂ ਤੁਹਾਡਾ ਆਪਣਾ ਨਵੀਂ ਸਿੱਧੂ ਪੰਜਾਬੀ ਲਹਿਰਾਂ ਤੋਂ AM 530 ਤੋਂ ਮੈਂ ਖੁਦ ਹੋਸਟ ਕਰ ਰਿਹਾ ਸੋ ਅਸੀਂ ਤੁਹਾਨੂੰ ਟਿਕਟ ਦੇਵਾਂਗੇ ਅਨਲਿਮਿਟਡ ਜਿੰਨੀਆਂ ਮਰਜ਼ੀ ਰਾਈਡਾਂ ਲਓ CNE 'ਤੇ VIP 2 ਟਿਕਟਾਂ ਸਟੇਜ ਦੇ ਬਿਲਕੁਲ ਫਰੰਟ 'ਤੇ VIP ਸ਼ੋਅ ਦੇਖੋਗੇ VIP ਲਾਊਂਜ ਤੁਹਾਡੀ ਹੋਊਗੀ VIP ਬਾਰ ਤੁਹਾਨੂੰ ਦੇਵਾਂਗੇ VIP ਵਾਸ਼ਰੂਮ ਹੋਣਗੇ ਅਤੇ ਇੱਕ ਪੈਗ ਸਾਡੇ ਨਾਂ 'ਤੇ ਤੁਹਾਡੇ ਲਈ ਫਰੀ ਜਾਂ ਨੋਨ ਅਲਕੋਹੋਲਿਕ ਹੁਣੇ ਤੁਸੀਂ ਪੰਜਾਬੀ ਲਹਿਰਾਂ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਪੰਜਾਬੀ ਲਹਿਰਾਂ ਇੰਸਟਾਗ੍ਰਾਮ ਫੋਲੋ ਕਰ ਲਓ ਅਤੇ ਅਸੀਂ ਸਾਡੇ ਫੋਲੋਅਰਸ ਦੇ ਵਿੱਚੋਂ ਇੱਕ ਵਿਨਰ ਚੁਣਾਂਗੇ ਠੀਕ ਹੈ ਪੇਜ ਹੈ ਪੰਜਾਬੀ ਲਹਿਰਾਂ ਬਸ ਫੋਲੋ ਕਰ ਲਓ ਹੋਰ ਕੁਛ ਨਹੀਂ ਕਰਨ ਦੀ ਲੋੜ PUNJABILEHRAN ਅਤੇ ਜੇ ਤੁਸੀਂ ਜਿੱਤ ਗਏ ਤੁਹਾਨੂੰ ਆਪੇ ਮੈਸੇਜ ਆਜੂਗਾ ਜੇ ਨਹੀਂ ਜਿੱਤੇ ਕੋਈ ਗੱਲ ਨਹੀਂ ਕੀਪ ਔਨ ਟਰਾਇੰਗ ਅਸੀਂ ਇੱਦਾਂ ਦੇ ਕੰਟੈਸਟ ਕਰਦੇ ਰਹਾਂਗੇ CNE ਦੀਆਂ ਫ੍ਰੀ ਦੀਆਂ ਟਿਕਟਾਂ ਅਤੇ 2 VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੇ ਲਈ ਫਰੰਟ ਸਟੇਜ ਦੇ ਐਨ ਸਾਹਮਣੇ VIP ਲਾਊਂਜ VIP ਬਾਰ VIP ਵਾਸ਼ਰੂਮ ਤੁਸੀਂ ਬਸ ਤੁਹਾਨੂੰ ਰਾਜਿਆਂ ਦੀ ਟ੍ਰੀਟਮੈਂਟ ਮਿਲੂਗੀ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਫੋਲੋ ਕਰ ਲਓ PUNJABILEHRAN 3584 ਹੈਲੋ
6: ਹੈਲੋ
1: ਜੀ
6: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
1: ਸਤਿ ਸ਼੍ਰੀ ਅਕਾਲ ਸਰ
6: ਭਾਜੀ ਮੈਂ ਤੇ ਮੇਰੀ ਘਰ ਵਾਲੀ ਤੁਹਾਡਾ ਦੋਨੋਂ ਬਹੁਤ ਸ਼ੋਅ ਦੇਖਦੇ ਆ ਜਾਂਦੇ ਗੱਡੀ ਚ ਵੀ ਆਏ ਸ਼ੋਅ ਦੇਖਦੇ ਆ
1: ਥੈਂਕ ਯੂ ਵੈਰੀ
6: ਮੱਚ ਮੈਂ ਕਹਿੰਦਾ ਕਿ ਭੈਣ ਭਰਾ ਦਾ ਰਿਸ਼ਤਾ ਨਾ ਬੜਾ ਗੂੜਾ ਹੋਣਾ ਚਾਹੀਦਾ ਮੇਰੀ ਭੈਣ ਮੇਰੇ ਤੇ ਮੈਂ ਇੱਕ ਤਰ੍ਹਾਂ ਦਾ ਰੱਬ ਹੈ ਵੀ ਮੈਂ ਸਭ ਤੋਂ ਛੋਟਾ ਮੈਂ ਘਰ ਦੇ ਵਿੱਚ ਜੋ ਵੀ ਉਹਨੇ ਜਿਵੇਂ ਡਾਂਟਣਾ ਵੀ ਕਹਿਣਾ ਵੀ ਬਹੁਤ ਕੁਛ ਮਤਲਬ ਕਿ ਉਹਨੇ ਸਮਝਾਉਣਾ ਵੀ ਕਿ ਏਦਾਂ ਨੀ ਕਰਨਾ ਓਦਾਂ ਨੀ ਕਰਨਾ ਤੇ ਮੇਰੀ ਮੰਮੀ ਆਹੀ ਕਹਿੰਦੀ ਕਹਿੰਦੀ ਜਿਸ ਬਾਗ ਦਾ ਮਾਲੀ ਨਾ ਹੋਏ ਨਾ ਉਹ ਬਾਗ ਉੱਜੜ ਜਾਂਦਾ ਮੇਰੇ ਫਾਦਰ ਸਾਹਿਬ ਨੇ ਉਹੀ ਮੇਰੇ ਵਾਸਤੇ ਇੱਕ ਮੇਰੀ ਮਾਂ ਦਾ ਦਰਜਾ ਹੀ ਹੈ ਮੈਨੂੰ ਹਮੇਸ਼ਾ ਸਮਝਾਉਂਦੀ ਰਹਿੰਦੀ ਕਿ ਵਿਸ਼ੋ ਆਹ ਨੀ ਕਰਨਾ ਆਹ ਨੀ ਕਰਨਾ ਹਮੇਸ਼ਾ ਮਤਲਬ ਕਿ ਚੀਜ਼ ਨੂੰ ਭੈਣ ਭਰਾ ਦਾ ਰਿਸ਼ਤਾ ਬੜਾ ਗੂੜਾ ਹੋਣਾ ਚਾਹੀਦਾ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਬੰਦਾ ਆਪ ਕਾਲ ਕਰ ਲੇ ਕੋਈ ਗੱਲ ਨੀ ਭਰਾ ਨਾਲ ਗਲਤੀ ਹੋ ਗਈ ਭੈਣ ਨੂੰ ਗਲਤੀ ਹੋ ਗਈ ਤੋ ਆਪ ਕਾਲ ਕਰ ਲੈ ਕੋਈ ਇਹੋ ਜਿਹੀ ਗੱਲ ਨੀ ਹੁੰਦੀ ਜੇ ਬੰਦਾ ਸੋਚਣ ਲੱਗ ਜਾਏ ਕਿ ਨਹੀਂ ਮੈਂ ਉਹਨੇ ਕਾਲ ਨੀ ਕਰੀ ਤੇ ਮੈਂ ਨੀ ਕਰੀ ਨਾ
1: ਪਹਿਲ ਓਹਨੂੰ ਕਰਨੀ ਚਾਹੀਦੀ ਵੀ ਉਹ ਸਗਾ ਤੇ ਕਾਲ ਕਰੇ
6: ਹੈ ਤਾਂ ਭੈਣ ਭਰਾ ਹੀ ਆ ਨਾ ਵੀਰੇ
1: ਤੁਹਾਡਾ ਵੀ ਯਾਰ ਕਿ ਜਿਵੇਂ ਬਾਕੀ ਨੇ ਕਿਹਾ ਕਿ ਯਾਰ ਪਹਿਲ ਹੀ ਵੀਰ ਕਰ ਲਵੇ ਸਗਾ ਤੇ ਯਾਰ ਜੇ ਭੈਣ ਹੈ ਭੈਣ ਦਾ ਤੁਸੀਂ ਇੱਕ ਦਰਜਾ ਹੀ ਦੇਤਾ ਉਸ ਕੁੜੀ ਨੂੰ ਤੁਸੀਂ ਕਾਲ ਕਰ ਲਓ 3631 ਹੈਲੋ
7: ਹਾਂ ਨਵੀਂ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
7: ਅਮਰਜੀਤ ਚੀਮਾ ਮੋਹਲ ਤੋਂ ਜੀ
1: ਹਾਂਜੀ
7: ਮੇਰੇ ਆਪਣੀ ਭੈਣ ਸਕੀ ਦੇ ਕੋਈ ਮੈਂ ਵੀ ਏਦਾਂ ਬਣਾਈ ਸੀ ਇੱਕ ਫੇਸਬੁੱਕ ਤੋਂ ਏਦਾਂ ਵਾਕ ਹੋ ਗਈ ਲੇਡੀ ਤੇ ਉਹਨੂੰ ਭੈਣ ਮੰਨ ਲਿਆ
1: ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਆਏ ਕਿਵੇਂ ਫੇਸਬੁੱਕ ਤੋਂ ਵਾਕਫ ਕੋਈ ਹੋ ਗਈ ਉਹਨੂੰ ਭੈਣ ਮੰਨ ਲਿਆ ਆਏ ਕਿਵੇਂ ਹੋ ਜਾਂਦਾ
7: ਗੱਲਾਂ ਬਾਤਾਂ ਕਰਦੇ ਰਹੋ ਹਰ ਵਾਰੀ ਹਾਲ ਚਾਲ ਪੁੱਛਦੇ ਰਹੋ ਅੱਗੇ ਤੋਂ ਅੱਗੇ ਵੱਧ ਜਾਂਦੀ ਨਾ ਗੱਲ
1: ਚਲੋ ਠੀਕ ਹੈ ਓਕੇ
7: ਮੇਰੀ ਵਾਈਫ ਨਾਲ ਵੀ ਉਹਨੇ ਗੱਲਬਾਤ ਕਰ ਲੈਣੀ ਭਰਜਾਈ ਜੀ ਭਰਜਾਈ ਕਹਿ ਕੇ ਤਾਂ
1: ਅੱਛਾ
7: ਉਹ 2 ਸਾਲ ਤੋਂ ਰੱਖਣੀ ਉਹਦੀ ਆਉਂਦੀ ਰਹੀ ਤੇ ਮੈਂ ਕੋਈ $100 ਕੋਈ $150 ਬੋਲ ਭੇਜ ਦੇਣਾ ਹੋਰ ਵੀ ਕੋਈ ਮਤ ਮੁਤ ਵਿੱਚ ਭੇਜ ਦੇਣੀ ਹਨਾ ਗੱਲ ਹੋਈ ਉਹਦਾ ਮੁੰਡਾ ਸੀਗਾ ਪੜ੍ਹਦਾ ਤੇ ਉਹ ਮੈਨੂੰ ਕਹਿੰਦੀ ਬਈ ਭਾਜੀ ਮੇਰਾ ਇੱਕੋ ਇੱਕ ਮੁੰਡਾ ਆ ਤਾਂ ਤੇ ਮੈਂ ਚਾਹੁੰਦੀ ਹਾਂ ਬਾਹਰ ਭੇਜ ਦਵਾਂ ਤੇ ਜੇ ਇਹਦੇ ਬੈਂਡ 6 ਜਾਂ 7 24 ਤੁਹਾਡੇ ਕੈਨੇਡਾ ਆਉਂਦੇ ਉਹ ਮਿਲ ਜਾਣ ਤੇ ਫਿਰ ਮੈਂ ਕਹਿੰਦੀ ਕੁੜੀ ਦੇਖਣੀ ਕੋਈ ਕੁੜੀ ਦੇ ਪੈਸੇ ਜਿਹੜੀ ਬੈਂਡ ਵਾਲੀ ਜੇ ਨਾ ਇਹਦੇ ਪੂਰੇ ਹੋਏ ਉਹ ਕੁੜੀ ਦੇ ਪੈਸੇ ਲਾ ਕੇ ਤੇ ਇੱਥੇ ਬਾਹਰ ਭੇਜਣਾ ਕਹਿੰਦੀ ਖਰਚਾ ਹੈਗਾ 17 ਕੁ ਲੱਖ ਦਾ 16 ਦਾ ਮੈਂ ਕਿਹਾ ਚੱਲ ਕੋਈ ਗੱਲ ਨੀ ਭੈਣ ਬਣੀ ਹੈ ਕੋਈ ਗੱਲ ਨੀ ਇੱਕੋ ਇੱਕ ਮੁੰਡਾ ਦੇ ਦਾ ਚਲੇ ਜਾਓ ਰੋਟੀ ਖਾਂਦਾ ਹੋ ਜਾਓ ਮੈਨੂੰ ਕੀ ਕਹਿੰਦਾ ਮੈਂ ਕੋਈ ਗੱਲ ਨੀ ਮੈਂ ਦੇ ਦੂੰਗਾ ਕੁਦਰਤੀ ਮੈਂ ਕਿਸੇ ਤੋਂ ਇੰਡੀਆ ਪੈਸੇ ਲੈਣੇ ਸੀ ਤੇ ਮੈਂ ਕਿਹਾ ਵੀ ਚੱਲ ਨਾਲੇ ਤੋਂ ਪੈਸੇ ਨਿਕਲ ਜਾਣਗੇ ਮੈਂ ਉਹਨੂੰ ਕਹਿਤਾ ਵੀ ਫਲਾਣੇ ਤੋਂ ਜਾ ਕੇ ਤੂੰ ਉੱਥੋਂ 3 ਕੁ ਲੱਖ ਰੁਪਇਆ ਉਹਤੋਂ ਆਉਂਦਾ ਫੜ ਲਿਆ ਤੂੰ ਤੇ ਇਹ ਰੱਖ ਲਾ ਬਈ ਤੂੰ ਜਦੋਂ ਤੇਰੇ ਮੁੰਡੇ ਦੇ ਬੈਂਡ ਆ ਜਾਣਗੇ ਜਾਂ ਤੇਰੇ ਕੁੜੀ ਦਾ ਉਹਦਾ ਕੰਮ ਬਣ ਜਾਊਗਾ ਬਾਕੀ ਦੇ ਪੈਸੇ ਮੈਂ ਤੈਨੂੰ ਬਾਅਦ ਚ ਭੇਜ ਦੂੰਗਾ ਨਾ ਅੱਛਾ ਜੀ ਉਹ ਲੈ ਆਈ ਉਹ ਕੁਛ ਦੇਰ ਬਾਅਦ ਮੇਰੀ ਵਾਈਫ ਇੰਡੀਆ ਗਈ ਕੋਈ ਰਿਸ਼ਤੇਦਾਰ ਇੱਦਾਂ ਸਾਡੇ ਦਾ ਡੈਡੀ ਦੀ ਸਿਹਤ ਖਰਾਬ ਸੀਗੀ ਉਹ ਇੰਡੀਆ ਗਈ ਤਾਂ ਇਹਨੇ ਕਦੇ ਮੈਨੂੰ ਕਹਿੰਦੀ ਪੈਸੇ ਮੈਂ ਕਿਹਾ ਰਾਈਟ ਵੇ ਤੇ ਚਲ ਮੈਨੂੰ ਵੀ ਸ਼ਾਇਦ ਨਹੀਂ ਤੇ ਉਤੋਂ ਪੈਸੇ ਆਪਣੇ ਭੈਣ ਕੋਲ ਤੋਂ ਉਤੋਂ ਲੈ ਲਾ ਹਨਾ ਉਹਨੇ ਉਹਨੂੰ ਫੋਨ ਕੀਤਾ ਤੇ 3-4 ਦਿਨ ਹੀ ਪੈਸੇ ਦੇ ਗਈ 2 ਲੱਖ
1: ਅੱਛਾ
7: 2 ਲੱਖ ਦੇ ਗਈ ਤੇ ਉਹ ਬਾਅਦ ਚ ਪੈਂਦਿਆਂ ਪੈਂਦਿਆਂ ਮਹੀਨੇ 2 ਮਹੀਨੇ ਪਤਾ ਲੱਗਾ ਵੀ ਉਹ ਕੁੜੀ ਵੀ ਜਿਹੜੀ ਲੱਭਦੇ ਸੀਗੇ ਬੈਂਡਾਂ ਵਾਲੀ ਉਹ ਵੀ ਨੀ ਲੱਭੀ ਤੇ ਇਹਦੇ ਆਪਣੇ ਬੈਂਡ ਨਾਲ ਮੁੰਡਾ ਨਲਾਇਕ ਉਹ ਰਹਿ ਗਿਆ ਕੰਮ ਉਹਦਾ ਤੇ ਫਿਰ ਮੇਰੀ ਵਾਈਫ ਨੂੰ ਕਿਹਾ ਮੈਂ ਚਲੋ ਲੈ ਹੀ ਪੈਸੇ ਉੱਥੇ ਲਾਜ ਲੂਜ ਲੱਗ ਗਏ ਤੇ 2 ਮਹੀਨੇ ਬਾਅਦ ਮੈਨੂੰ ਫੋਨ ਆ ਗਿਆ ਬਈ ਆਪਣੇ ਮੇਰੀ ਵਾਈਫ ਨੂੰ ਬਈ ਮੇਰੇ ਭੈਣ ਜੀ ਜਿਹੜੇ ਮੇਰੇ ਪੈਸੇ ਲੈ ਗਈਆਂ ਵੀ ਉਹ ਮੈਨੂੰ ਮੋੜ ਦੇ ਹੁਣ ਇਹ ਬੜੀ ਹੈਰਾਨ ਪਰੇਸ਼ਾਨ ਮੈਨੂੰ ਕਹਿੰਦੀ ਤੂੰ ਉਹਨਾਂ ਕਿੱਦਾਂ ਡੀਲ ਕੀਤੀ ਸੀ ਕੀ ਗੱਲ ਕੀਤੀ ਸੀ ਵੀ ਉਹ ਤੋਂ ਪੈਸੇ ਮੰਗਦੀ ਆ ਮੈਂ ਕਿਹਾ ਮੈਂ ਉਹਨਾਂ ਇਹ ਗੱਲ ਕੀਤੀ ਸੀ ਤੇਰੇ ਮੁੰਡੇ ਦਾ ਕੰਮ ਬਣ ਜਾਊਗਾ ਤੇ ਮੈਂ ਪੈਸੇ ਲਾ ਦੂੰਗਾ
1: ਤੁਹਾਡੀ ਗੱਲ ਬਹੁਤ ਲੰਬੀ ਚੀਮਾ ਸਾਹਿਬ ਮੈਂ ਕਹਿੰਦਾ ਫਿਲਮ ਹੀ ਬਣ ਗਈ ਥੋੜਿਆ ਐਂਡ ਤੇ ਦੱਸੋ ਕੀ ਹੋਇਆ
7: ਬਸ ਉਹਨੇ ਉਹ ਪੈਸਿਆਂ ਤੋਂ ਵਿਗੜ ਗਈ 1 ਲੱਖ ਰੱਖ ਗਈ ਤੇ 2 ਲੱਖ ਜਿਹੜਾ ਸੀਗਾ ਮਤਲਬ ਸਾਨੂੰ ਦੇ ਦਿੱਤਾ ਤੇ ਹੁਣ ਵਿਗੜੀ ਹੁਣ ਬੋਲਚਾਲ ਵੀ ਬਣਦਾ
1: ਚਲੋ ਠੀਕ ਹੈ ਸੋ ਥੈਂਕ ਯੂ ਸਰ ਸੋ ਇੰਨੀ ਗੱਲ ਦੱਸਦਾ ਕਰੋ ਲੰਬੀ ਬਹੁਤ ਕਹਾਣੀ ਦੇਖੋ ਜੇ ਆਪਾਂ ਕਿਤੇ ਮਹਿਫਿਲ ਚ ਬੈਠੇ ਹਾਂ ਪੈਗ ਸ਼ੈਗ ਲਾ ਰਹੇ ਹਾਂ ਫਿਰ ਚਲੋ ਲੰਬੀ ਦੱਸ ਦਿਆ ਕਰੋ ਬਟ ਜੇ ਰੇਡੀਓ ਤੇ ਆ ਸਮਾਂ ਬਹੁਤ ਥੋੜਾ ਜਿਹਾ ਹੁੰਦਾ ਸੋ ਥੋੜਾ ਬਰੀਫ ਰੱਖੋ ਸੋ ਭੈਣ ਬਣਾ ਲਈ ਫੇਸਬੁੱਕ ਤੇ ਫੇਸਬੁੱਕ ਵਾਲੀ ਜਿਹੜੀ ਭੈਣ ਹੈ 1 ਲੱਖ ਰੁਪਈਆ ਰੱਖ ਗਈ ਚਲੋ ਜੀ ਫਿਰ ਤਾਂ ਹੀ ਤਾਂ ਕਹਿੰਦੇ ਫੇਸਬੁੱਕ ਤੇ ਰਿਸ਼ਤੇ ਥੋੜਾ ਜਿਹਾ ਬਣਦੇ ਹੁੰਦੇ ਆ ਓਕੇ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ ਸਾਡੇ ਰਾਜ ਭਾਜੀ ਨੇ ਬਹੁਤ ਹੀ ਕਮਾਲ ਦੇ ਇਨਸਾਨ ਨੇ ਓਨੈਸਟ ਅਫੋਰਡੇਬਲ ਟਰੱਸਟਵਰਦੀ ਐਡਵਾਈਸ ਤੁਹਾਨੂੰ ਚਾਹੀਦੀ ਹੈ ਗੱਡੀ ਦਾ ਕੋਈ ਵੀ ਕੰਮ ਹੈ ਇੰਜਨ ਟਰਾਂਸਮਿਸ਼ਨ ਦਾ ਕੋਈ ਤੁਸੀਂ ਊਬਰ ਲਿਫਟ ਦੀ ਸੇਫਟੀ ਇਨਸਪੈਕਸ਼ਨ ਕਰਾਉਣੀ ਹੈ ਤਾਂ ਯਾਦ ਰੱਖੋ ਜ਼ਰੂਰ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ 9057991478 9057991478 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਤੁਹਾਡੇ ਲਈ ਹਾਜ਼ਰ ਰੋਇਲ ਆਟੋ ਸੈਂਟਰ ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਨੰਬਰ ਹੈ ਆਪਣਾ 905-673-3337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੁਹਾਡੇ ਨਾਲ ਗੱਲਾਂ ਬਾਤਾਂ ਖੂਬ ਹੋ ਰਹੀ ਨੇ ਤੇ ਜਸਟ ਅਗੇਨ ਹੰਬਲ ਰਿਕੁਐਸਟ ਕਿ ਹੋਲਡ ਕਰ ਲਿਆ ਕਰੋ, ਜੇ ਕਾਲ ਤੁਹਾਡੀ ਰਾਈਟ ਵੇ ਪਿੱਕ ਨਹੀਂ ਹੁੰਦੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਤੁਹਾਨੂੰ ਅਟੈਂਡ ਕਰੀਏ। ਸਾਡੇ ਨਾਲ ਅੰਸ਼ੁਲ ਜੁੜੇ ਨੇ ਕੈਲੇਡਨ ਮਿਟਸੂਬਿਸ਼ੀ ਤੋਂ। ਤੁਹਾਨੂੰ ਆਲਵੇਜ਼ ਦੱਸੀਦਾ ਕਿ ਮਿਟਸੂਬਿਸ਼ੀ ਦੀਆਂ ਜਿਹੜੀਆਂ ਗੱਡੀਆਂ ਨੇ ਬਹੁਤ ਹੀ ਪ੍ਰੀਮੀਅਮ ਪ੍ਰੀਮੀਅਮ ਫੀਚਰ, ਬਹੁਤ ਹੀ ਰੀਜ਼ਨੇਬਲ ਰੇਟ ਤੇ ਡਬਲ ਵਾਰੰਟੀ ਦੇ ਨਾਲ। ਸੋ ਅੰਸ਼ੁਲ ਵੈਲਕਮ,
8: ਕੀ ਹਾਲ ਚਾਲ ਹੈ ਨਵੀਂ ਭਾਈ?
1: ਬਹੁਤ ਵਧੀਆ ਬਹੁਤ ਵਧੀਆ ਵੀਰੇ, ਕੀ ਹਾਲ ਹੈ?
8: ਸਭ ਵਧੀਆ ਜੀ, ਸਭ ਵਧੀਆ। ਨਵੀਂ ਭਾਈ, ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਜੀ, ਮਿਟਸੂਬਿਸ਼ੀ ਦੀ ਗੱਡੀਆਂ ਮੇਡ ਇਨ ਜਾਪਾਨ ਗੱਡੀਆਂ ਜੀ। ਸਾਡੇ ਕੋਲ ਹਰੇਕ ਤਰ੍ਹਾਂ ਦੀ ਐਸ ਯੂਵੀ ਤੁਹਾਨੂੰ ਮਿਲ ਜਾਣੀ ਆ। ਫਾਈਵ ਸੀਟਰ ਮਿਟਸੂਬਿਸ਼ੀ ਦੀ ਐਸ ਯੂਵੀ ਦਾ ਪ੍ਰਾਈਸ ਸਾਡੇ ਕੋਲ ਸ਼ੁਰੂ ਹੋ ਜਾਂਦਾ ਜੀ 24,998 ਤੋਂ। ਜੇ ਕੋਈ ਦੇਖ ਰਿਹਾ ਆਪਣੀ ਫੈਮਿਲੀ ਲਈ ਸੈਵਨ ਸੀਟਰ ਐਸ ਯੂਵੀ, ਉਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ ਜੀ 36,398 ਤੋਂ। ਇਸ ਮਹੀਨੇ ਦੀ ਸਪੈਸ਼ਲ ਆਫਰ ਇਹ ਚੱਲ ਰਹੀ ਹੈ, 0% ਫਾਈਨਾਂਸਿੰਗ ਅਵੇਲੇਬਲ ਹੈਗੀ ਆ ਜੀ ਕੈਲੇਡਨ ਮਿਟਸੂਬਿਸ਼ੀ ਤੇ। ਜੇ ਤੁਸੀਂ ਲੈਣਾ ਮਿਟਸੂਬਿਸ਼ੀ ਦਾ ਆਰ ਵੀ ਆਰ, 1.99 ਤੁਹਾਨੂੰ 7/7 ਈਅਰਲੀ ਵੀ ਮਿਲ ਸਕਦਾ। ਸਭ ਤੋਂ ਵਧੀਆ ਗੱਲ ਜੀ ਇਸ ਗੱਡੀ ਦੀ ਇਹ ਹੈਗੀ ਆ, ਤੁਹਾਨੂੰ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਮਿਲੇਗੀ ਤੇ 5 ਸਾਲ ਦੀ ਮਿਲੇਗੀ ਅਨਲਿਮਿਟਿਡ ਕਿਲੋਮੀਟਰ ਦੇ ਨਾਲ ਫ੍ਰੀ ਰੋਡ ਸਾਈਡ ਅਸਿਸਟੈਂਸ। ਜੇ ਕਿਸੇ ਨੇ ਨਵੀਂ ਗੱਡੀ ਲੈਣੀ ਹੈ ਤਾਂ ਸਾਡੇ ਕੋਲ ਜ਼ਰੂਰ ਆ ਸਕਦੇ ਆ, ਪਰ ਜੇ ਕੋਈ ਕਸਟਮਰ ਆਪਣੀ ਪੁਰਾਣੀ ਗੱਡੀ ਚੇਂਜ ਕਰਨਾ ਚਾਹੁੰਦਾ ਹੈ ਤੇ ਉਹ ਗੱਡੀ ਦੀ ਵੀ ਟੌਪ ਵੈਲਿਊ ਦਿੰਦਾ ਕੈਲੇਡਨ ਮਿਟਸੂਬਿਸ਼ੀ, ਤੁਸੀਂ ਆਪਣੀ ਗੱਡੀ ਟ੍ਰੇਡ ਇਨ ਕਰ ਸਕਦੇ ਹੋ ਸਾਡੇ ਕੋਲ ਆ ਕੇ। ਤੇ ਕੈਲੇਡਨ ਮਿਟਸੂਬਿਸ਼ੀ ਕਸਟਮਰਸ ਨੂੰ ਦਿਨ ਦੇਖਣ ਦੀ ਲੋੜ ਨਹੀਂ ਹੈਗੀ ਕਿਉਂਕਿ 7 ਦਿਨ ਓਪਨ ਹੈ ਜੀ ਹਰੇਕ ਕਸਟਮਰ ਲਈ ਕੈਲੇਡਨ ਮਿਟਸੂਬਿਸ਼ੀ। ਮੰਡੇ ਟੂ ਫਰਾਈਡੇ ਸਾਡੀ ਡੀਲਰਸ਼ਿਪ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਓਪਨ ਹੁੰਦੀ ਹੈ। ਕੱਲ ਨੂੰ ਸ਼ਨੀਵਾਰ ਦਾ ਦਿਨ ਹੈ ਜੀ, ਸ਼ਾਮੀ 6 ਵਜੇ ਤੱਕ ਅਸੀਂ ਕੈਲੇਡਨ ਮਿਟਸੂਬਿਸ਼ੀ ਤੇ ਅਵੇਲੇਬਲ ਹੈਗੇ ਹਾਂ। ਵਧੀਆ ਗੱਲ ਇਹ ਆ, ਸੰਡੇ ਦੇ ਦਿਨ ਵੀ ਅਸੀਂ ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਹੈਗੇ ਹਾਂ ਆਪਣੇ ਕਸਟਮਰ ਲਈ। ਜੇ ਤੁਸੀਂ ਨਵੀਂ ਗੱਡੀਆਂ ਦੇਖ ਰਹੇ ਹੋ ਫਿਰ ਤੋਂ ਦੱਸ ਦਿੰਦੇ ਹਾਂ ਜੀ, 24,998 ਤੋਂ 5-seater SUV, 36,398 ਤੋਂ 7-seater SUV, ਆਲ ਵੀਲ ਕੰਟਰੋਲ ਗੱਡੀਆਂ, 0% ਫਾਈਨਾਂਸਿੰਗ ਅਵੇਲੇਬਲ ਆ। ਯੂਜ਼ਡ ਗੱਡੀਆਂ ਵੀ ਲੈਣੀਆਂ ਕਿਸੇ ਵੀ ਮੇਕ ਮਾਡਲ ਦੀਆਂ, ਸਡੈਨ, ਮਿੰਨੀ ਵੈਨ, ਪਿਕਅਪ ਟਰੱਕਸ, SUVs, ਹਰੇਕ ਤਰ੍ਹਾਂ ਦੀ ਸਾਡੇ ਕੋਲ ਗੱਡੀ ਮਿਲ ਜਾਣੀ ਆ। ਐਡਰੈਸ ਨਵੀਂ ਭਾਈ ਸਾਰਿਆਂ ਨੂੰ ਦੱਸ ਦਿੰਦੇ ਹਾਂ ਜੀ, ਕੈਲੇਡਨ ਮਿਟਸੂਬਿਸ਼ੀ 3511 ਹਾਈਵੇ 9 ਇਨ ਕੈਲੇਡਨ, 3511 ਹਾਈਵੇ 9 ਇਨ ਕੈਲੇਡਨ। ਤੇ ਇੱਕ ਗੱਲ ਹੋਰ, ਜੇ ਸਾਡੇ ਕੋਲ ਕੋਈ ਵੀ ਕਸਟਮਰ ਨਵੀਂ ਭਾਜੀ ਦਾ ਨਾਮ ਲੈ ਕੇ ਆਉਂਦਾ, ਸਪੈਸ਼ਲੀ ਰੇਡੀਓ ਕਸਟਮਰ ਲਈ ਨਵੀਂ ਭਾਜੀ ਦਾ ਨਾਮ ਲੈ ਕੇ ਆਉਂਦਾ, ਸਪੈਸ਼ਲ ਆਫਰ ਹੈਗੀ ਆ ਜੀ, ਵਿੰਟਰ ਟਾਇਰ ਪੈਕੇਜ ਫ੍ਰੀ ਦੇਵਾਂਗੇ।
1: ਕੀ ਬਾਤ,
8: ਜਸਟ ਨਵੀਂ ਭਾਜੀ ਦਾ ਨਾਮ ਲੈ ਕੇ ਆਉਣੇ,
1: ਜਿੱਥੋਂ ਮਰਜ਼ੀ ਨਹੀਂ ਕੈਲੇਡਨ ਮਿਟਸੂਬਿਸ਼ੀ ਤੋਂ ਟਾਇਰ ਪਵਾ ਲਈ ਵੀ ਨਵੀਂ ਦਾ ਨਾਂ ਚੱਲਦਾ ਹੈ।
8: ਬਿਲਕੁਲ ਜੀ ਬਿਲਕੁਲ, ਨਵੀਂ ਭਾਈ ਦਾ ਨਾਂ ਚੱਲਦਾ ਕੈਲੇਡਨ ਮਿਟਸੂਬਿਸ਼ੀ ਤੇ। ਜਿਹੜਾ ਵੀ ਕਸਟਮਰ ਸਾਡੇ ਕੋਲ ਆਉਂਦੇ ਆ ਜੀ ਤੇ ਕਹਿੰਦੇ ਨਵੀਂ ਭਾਈ ਦਾ ਰੇਡੀਓ ਸੁਣ ਕੇ ਆਏ ਆ, ਫ੍ਰੀ ਵਿੰਟਰ ਟਾਇਰ ਪੈਕੇਜ ਮਿਲੇਗਾ। ਕਾਲ ਵੀ ਕਰ ਸਕਦੇ ਹੋ ਤੁਸੀਂ ਸਾਨੂੰ 6476782754 ਤੇ। ਨਵੀਂ ਗੱਡੀ 0% ਫਾਈਨਾਂਸ ਤੋਂ ਸ਼ੁਰੂ ਹੋ ਜਾਂਦੀ ਹੈ ਜੀ, 5-seater SUV, 7-seater SUV, 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਮਿਲ ਜਾਂਦੀ ਹੈ, 5 ਸਾਲ ਦੀ ਅਨਲਿਮਿਟਿਡ ਕਿਲੋਮੀਟਰ ਦੀ ਰੋਡ ਸਾਈਡ ਅਸਿਸਟੈਂਸ, ਮੇਡ ਇਨ ਜਾਪਾਨ ਗੱਡੀਆਂ ਨੇ ਜੀ। ਐਡਰੈਸ ਫਿਰ ਤੋਂ 3511 ਹਾਈਵੇ 9 ਇਨ ਕੈਲੇਡਨ, ਫੋਨ ਨੰਬਰ ਜੀ 6476782754 ਇਨ ਕੈਲੇਡਨ,
1: 6472678 2754, 6476782754 ਦੇ ਉੱਤੇ ਕਾਲ ਕਰੋ। ਬਹੁਤ ਸ਼ੁਕਰੀਆ ਅੰਸ਼ੁਲ, ਥੈਂਕ ਯੂ, ਵੈਰੀ ਗੁੱਡ। ਸੋ ਪ੍ਰੋਗਰਾਮ ਪੰਜਾਬੀ ਰਾਹੀਂ ਤੁਸੀਂ ਸੁਣ ਰਹੇ ਹੋ, ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9056733337 ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। ਕੋਈ ਨਾ, ਮੈਂ ਅਪਡੇਟ ਕਰਦਾ ਕਿ ਕੀ ਅੱਜ ਡਿਸਕਸ਼ਨ ਸਾਡੀ ਹੋ ਰਹੀ ਹੈ। ਪਹਿਲਾਂ ਮੈਂ 2 ਬੋਲ ਲਾ ਦਵਾਂ, ਗਾਣਾ ਥੋੜ੍ਹਾ ਜਿਹਾ ਸੁਣ ਲਈਏ, ਥੋੜ੍ਹਾ ਜਿਹਾ ਨੱਚ ਲਈਏ ਤੇ ਫਿਰ ਵਾਪਸ ਆ ਕੇ ਆਪਾਂ ਕੰਟੀਨਿਊ ਕਰਦੇ ਹਾਂ। ਐਮੀ ਵਿਰਕ ਪਰਸੋਂ ਨੂੰ ਲਾਈਵ ਇਨ ਕੌਂਸਰਟ ਵੁੱਡਬਾਈਨ ਥੀਏਟਰ, ਗ੍ਰੇਟ ਕੈਨੇਡੀਅਨ ਕਸੀਨੋ ਥੀਏਟਰ ਜਿਹਨੂੰ ਕਹਿੰਦੇ ਆ, ਕਿਆ ਬਾਤ ਹੈ। ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਿਕਟਾਂ ਲੈ ਲਓ, ticketmaster.ca

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਓ ਵਾਹ ਵੀ ਵਾਹ ਨਹੀਂ ਰੀਸਾ, ਸੋ ਐਮੀ ਵਿਰਕ ਟਿਕਟ ਮਾਸਟਰ .ca ਟਿਕਟਾਂ ਯਾਰ ਬਹੁਤ ਹੀ ਰੀਜ਼ਨੇਬਲੀ ਪ੍ਰਾਈਸ ਨੇ। ਤੁਸੀਂ ਸ਼ਾਮ ਨੂੰ, ਪਰਸੋਂ ਨੂੰ, ਸੰਡੇ ਨੂੰ ਵਧੀਆ ਮਨਾਉਣਾ, ਵਧੀਆ ਭੰਗੜੇ ਪਾਉਣੇ ਆ, ਐਮੀ ਦੇ ਗਾਣੇ ਸੁਣੋ। ਐਮੀ ਨਾਲੇ ਯਾਰ ਮੁੰਡਾ ਗਾਉਂਦਾ ਬਹੁਤ ਸੋਹਣਾ। ਇੱਕ ਤਾਂ ਹੁੰਦਾ ਕਿ ਯਾਰ ਵੀ ਟਿਕਟਾਂ ਲੈ ਲਓ ਲੈ ਲਓ, ਉਈ ਨਾ ਕਈ ਵਾਰ ਬੋਲ ਦੇਈਦਾ, ਬਟ ਜਦੋਂ ਬੰਦਾ ਵਾਕਈ ਗਾਇਕ ਹੈ ਤਾਂ ਜੀ ਕਰਦਾ ਕਿ ਤੁਹਾਨੂੰ ਕਹੀਏ ਕਿਹਾ ਤੁਸੀਂ ਪਹੁੰਚੋ, ਕਿਉਂਕਿ ਵਾਕਈ ਵੇਖਣ ਵਾਲਾ ਸ਼ੋਅ ਹੋਊਗਾ। ਸਿਰਫ $25 ਤੋਂ ਟਿਕਟ ਦੀ ਪ੍ਰਾਈਜ਼ ਸ਼ੁਰੂ ਆ, ਅਤੇ ਬਾਕੀ ਤੁਸੀਂ ਨੇੜੇ ਲੈਣੀ ਨੇ ਤਾਂ ਫਿਰ ਨੇੜੇ ਲੈ ਲਿਓ, ਨੇੜਲੀਆਂ ਫਿਰ ਡਿਪੈਂਡਿੰਗ ਆਨ ਵੀ ਕਿੱਥੇ ਕਿੱਥੇ ਸੀਟਾਂ ਨੇ, ਫਿਰ ਪ੍ਰਾਈਸਿਸ ਉਸ ਹਿਸਾਬ ਨਾਲ ਨੇ। ਸੋ ਟਿਕਟ ਮਾਸਟਰ .ca ਟਿਕਟ ਮਾਸਟਰ .ca। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਮੈਂ ਅਪਡੇਟ ਕਰਦਾ ਕਿ ਕੀ ਅੱਜ ਦੀ ਸਾਡੀ ਗੱਲਬਾਤ ਹੋ ਰਹੀ ਹੈ। ਇੱਕ ਤੁਹਾਨੂੰ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਮਰ ਹੈ ਅਤੇ ਸਮਰ ਦੇ ਕੁਝ ਦਿਨ ਬਾਕੀ ਨੇ, ਵੀਕਐਂਡ ਹੈ। ਤੁਸੀਂ ਸੈਂਟਰ ਆਈਲੈਂਡ ਜਾਓ ਆਪਣੇ ਫੈਮਿਲੀ ਨੂੰ ਲੈ ਕੇ, ਠੀਕ ਹੈ, ਬਟ ਪ੍ਰਾਈਵੇਟ ਜਿਹੜੀ ਵਾਟਰ ਟੈਕਸੀ ਹੈ ਤੁਸੀਂ ਉਹ ਲੈ ਕੇ ਜਾਓ। ਮੈਂ ਪਰਸਨਲੀ ਫੇਰੀ ਦਾ ਫੈਨ ਨਹੀਂ ਹੈਗਾ, ਫੇਰੀ 'ਤੇ ਯਾਰ ਬੰਦੇ 'ਤੇ ਬੰਦਾ ਚੜਿਆ ਹੁੰਦਾ ਅਤੇ ਫਿਰ ਉਹੀ ਗੱਲ ਹੈ ਕਿ ਮਜ਼ਾ ਜਿਹਾ ਨਹੀਂ ਆਉਂਦਾ। ਆਪਣੀ ਪ੍ਰਾਈਵੇਟ ਵਾਟਰ ਟੈਕਸੀ 'ਤੇ ਜਾਓ, T.water ਟੈਕਸੀ ਵਾਲੇ ਨੇ, 1 Queens Quay East ਦੇ ਉੱਤੇ ਲੋਕੇਟਡ ਨੇ, ਅਤੇ ਪ੍ਰਾਈਵੇਟ ਆਪਣੀ ਵਧੀਆ ਜੀ ਟੈਕਸੀ ਲੈ ਕੇ ਜਾਓਗੇ। ਤੁਸੀਂ ਆਪ ਕਹੋਗੇ ਨਵੀ ਯਾਰ ਇਹ ਤਾਂ ਸਾਰੇ ਸਾਡੇ ਫੈਮਿਲੀ ਮੈਂਬਰ ਕਹਿੰਦੇ ਕਿ ਆਹ ਤੂੰ ਯਾਰ ਕਿੱਥੋਂ ਲੱਭੀ ਆ ਚੀਜ਼, ਨਵੀਂ ਕੋਈ ਰੈਕਮੈਂਡੇਸ਼ਨ ਦਾ ਮਾੜੀ ਨਹੀਂ ਹੁੰਦੀ। ਸੁਣਿਓ ਕਿਹੜਾ ਅਤੇ ਤੁਹਾਨੂੰ ਫਿਰ ਇਨਫੋਰਮੇਸ਼ਨ ਦੇਈਏ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ T.water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.water ਟੈਕਸੀ। T.water ਟੈਕਸੀ ਦੀ ਡੌਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ Queens Quay East ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ, T.water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਕੀ ਯਾਰ ਇਹ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ, ਇਟਸ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਤੁਸੀਂ ਜਾਓ ਅਤੇ ਤੁਸੀਂ ਖੁਦ ਆਪ ਕਹੋਗੇ ਕਿ ਨਵੀਂ ਯਾਰ ਤੁਸੀਂ ਝੂਠ ਨਹੀਂ ਸੀ ਬੋਲ ਰਹੇ, ਤੁਹਾਨੂੰ ਦਵਿੰਦਰ ਪਵਾਰ ਜੀ ਕੋਲ ਲੈ ਕੇ ਚੱਲਦੇ ਹਾਂ। ਨਹੀਂ ਪਵਾਰ ਸਾਹਿਬ ਬਿਜ਼ੀ ਨੇ ਫਿਲਹਾਲ, ਕੋਈ ਗੱਲ ਨਹੀਂ ਪਵਾਰ ਸਾਹਿਬ ਜਦੋਂ ਮੌਕਾ ਮਿਲਿਆ ਤੁਸੀਂ ਸਾਨੂੰ ਫੋਨ ਕਰ ਲਿਓ, ਗੱਲ ਹੀ ਕੋਈ ਨਹੀਂ, ਬਿਜ਼ੀ ਬੰਦੇ ਹੋ ਤੁਸੀਂ। ਇੱਕ ਤੁਸੀਂ ਏਰਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ ਕੋਈ SUV ਲੈਣਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਬਹੁਤ ਵਧੀਆ ਬੰਦੇ ਨੇ, ਦੋਨੋਂ ਸਾਡੇ ਵੀਰ ਇਸ ਕਮਾਲ ਦੀ ਡੀਲਰਸ਼ਿਪ ਦੇ ਮੈਨੇਜਰ ਨੇ। ਸੋ ਏਰੀਅਨ ਮਿਲਸ ਐਕਿਰਾ 'ਤੇ ਜਾਓ। ਅਗਰ ਕਿਸੇ ਨੇ ਵੀ ਗੱਡੀ ਲੈਣੀ ਹੈ ਤਾਂ 9058285800 9058285800 ਏਰੀਅਨ ਮਿਲਸ ਐਕਿਰਾ। ਫਰੈਸ਼ ਫੂਡ ਸੈਂਟਰ, ਤੁਸੀਂ ਗਰੋਸਰੀ ਕਰਨੀ ਹੈ ਕੈਲੇਡਨ ਦੀ ਏਰੀਏ 'ਚ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹਾਜ਼ਰ ਹੈ। ਮਨਪਸੰਦ ਦੀ ਆਪਣੀ ਕਰੋ ਗਰੋਸਰੀ ਅਤੇ ਵਧੀਆ ਟੌਪ ਦੀਆਂ ਡੀਲਾਂ ਲਓ ਐਟ ਫਰੈਸ਼ ਫੂਡ ਸੈਂਟਰ। ਅੱਜ ਅਸੀਂ ਗੱਲ ਕਰ ਰਹੇ ਸੀ ਰੱਖੜੀ ਬਾਰੇ ਅਤੇ ਮੈਂ ਇੱਕ ਸਿਚੁਏਸ਼ਨ ਇੱਕ ਵੀਰ ਦਾ ਸ਼ੇਅਰ ਕਰ ਰਿਹਾ ਸੀ ਤੁਹਾਡੇ ਨਾਲ। ਇੱਕ ਵੀਰ ਦੀ ਗੱਲਬਾਤ ਮੇਰੇ ਨਾਲ ਹੋਈ ਅਤੇ ਕਹਿੰਦੇ ਨਵੀਂ ਰੱਖੜੀ ਹੈ ਅਤੇ ਚਲੋ ਵਧੀਆ ਤਿਉਹਾਰ ਹੈ। ਮੈਂ ਕਿਹਾ ਠੀਕ ਹੈ ਵਧੀਆ ਤਾਂ ਹੈ, ਬਟ ਕੀ ਗੱਲ ਹੈ। ਉਹ ਕਹਿੰਦੇ ਕਿ ਨਾ ਵੀ ਮੇਰੀਆਂ ਕੁਝ ਕਜ਼ਨਸ ਨੇ ਭੈਣਾਂ, ਤੇ ਕਹਿੰਦੇ ਉਹ ਮੈਨੂੰ ਬਸ ਉਦੋਂ ਹੀ ਕਾਲ ਕਰਦੀਆਂ ਜਦੋਂ ਰੱਖੜੀ ਦਾ ਤਿਉਹਾਰ ਆ ਰਿਹਾ ਹੁੰਦਾ, ਉਦੋਂ ਹੀ ਮੈਸੇਜ ਆਉਂਦਾ ਕਿ ਹਾਂ ਵੀਰੇ ਕਦੋਂ ਫ੍ਰੀ ਹੋ, ਅਸੀਂ ਆਉਣਾ ਸੀਗਾ ਰੱਖੜੀ ਬੰਨਣ। ਕਹਿੰਦੇ ਪੂਰਾ ਸਾਲ ਕਦੇ ਕੋਈ ਗੱਲਬਾਤ ਨਹੀਂ ਹੁੰਦੀ, ਨਾ ਕੋਈ ਹਾਲ ਚਾਲ, ਨਾ ਕੁਛ। ਉਹ ਵੀਰ ਕਹਿੰਦੇ ਨਾ ਵੀ ਮੈਨੂੰ ਤਾਂ ਇਹ ਲੱਗਦਾ ਬਸ ਉਹ ਪੈਸਿਆਂ ਦੇ ਖਾਤਰ ਹੀ ਆਉਂਦੀਆਂ ਨੇ, ਵੀ ਚਲੋ ਵੀ ਇਹਨੇ ਸਾਨੂੰ $100 ਦੇ ਦੇਣਾ, ਵਧੀਆ ਸਾਡੀ ਦਿਹਾੜੀ ਬਣ ਜੂਗੀ, ਅਤੇ ਦੈਟਸ ਇਟ। ਉਹ ਕਹਿੰਦੇ ਮੈਂ ਸੋਚ ਰਿਹਾ ਕਿ ਅਗਲੇ ਸਾਲ ਉਹਨਾਂ ਨੂੰ ਕਹਿ ਦੇਣਾ ਕਿ ਨਾ ਹੀ ਆਇਓ, ਮੈਂ ਬਿਜ਼ੀ ਹਾਂ, ਵੀ ਮੇਰੇ ਕੋਲ ਟਾਈਮ ਹੈ ਨਹੀਂ ਗਿਆ, ਵੀ ਦੇਖੀ ਜਾਓ, ਵੀ ਮੈਂ ਟਾਲ ਦੇਣੀ ਇਹ ਗੱਲ ਅਤੇ ਫਿਰ ਬਸ ਖਤਮ ਹੀ ਕਰ ਦੇਣਾ ਉਹਨਾਂ ਨਾਲ ਇਹ ਟ੍ਰੈਡੀਸ਼ਨ। ਹੁਣ ਕਈ ਕਹਿੰਦੇ ਨਵੀਂ ਯਾਰ ਉਹ ਤਾਂ ਵੀਰ ਕਰਮ ਵਾਲਾ, ਜੇ ਉਹਨੂੰ ਕੋਈ ਫੋਨ ਕਰਦਾ, ਜੇ ਕੋਈ ਯਾਦ ਕਰਦਾ, ਅਤੇ ਕਈਆਂ ਨੇ ਕਿਹਾ ਕਿ ਯਾਰ ਜੇ ਉਹਨੂੰ ਇੰਨਾ ਕਹਿ, ਉਹ ਆਪ ਪਹਿਲ ਕਰੇ, ਆਪ ਉਹ ਆਪਦੀਆਂ ਭੈਣਾਂ ਨੂੰ ਕਾਲ ਕਰ ਲਵੇ। ਸੋ ਤੁਹਾਡਾ ਕੀ ਖਿਆਲ ਹੈ, ਜੇ ਇਸ ਵੀਰ ਨੂੰ ਸਿਰਫ ਰੱਖੜੀ ਦੇ ਟਾਈਮ 'ਤੇ ਕਾਲਾਂ ਆਉਂਦੀਆਂ ਉਹਨਾਂ ਕੁੜੀਆਂ ਦੀਆਂ, ਤੁਹਾਨੂੰ ਲੱਗਦਾ ਕਿ ਉਹ ਕੁੜੀਆਂ ਗਲਤ ਨੇ, ਜਾਂ ਤੁਹਾਨੂੰ ਲੱਗਦਾ ਮੁੰਡਾ ਐਵੇਂ ਬਾਹਲਾ ਸੋਚ ਰਿਹਾ, ਜੇ ਉਹ ਕਰ ਰਹੀਆਂ ਨੇ ਕਾਲ, ਯਾਰ ਤੂੰ ਚੁੱਪ ਕਰਕੇ $100 ਦੇ ਦੇ, ਨਾ ਤੇਰਾ ਕੁਛ ਕੁਛ ਘੱਟ ਜਾਣਾ ਅਤੇ ਨਾ ਉਹਨਾਂ ਦੀ ਕੋਈ ਕੋਠੀ ਪੈ ਜਾਣੀ ਹੈ $100 ਨਾਲ। ਇਹ ਵੀ ਗੱਲ ਠੀਕ ਹੈ, ਹੁਣ $100 ਖਾਤਰ ਤੁਸੀਂ ਆਏ, ਆਈ ਡੋਂਟ ਨੋ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਆਪਣਾ ਨੰਬਰ ਹੈ, 905-673-3337। ਕੀ ਤੁਹਾਡਾ ਖਿਆਲ ਹੈ, ਕੀ ਤੁਹਾਡਾ ਓਪੀਨੀਅਨ ਹੈ, ਤੁਸੀਂ ਸ਼ੇਅਰ ਕਰ ਸਕਦੇ ਹੋ 905-673-3337 'ਤੇ, 905-673-3337 ਆਪਣਾ ਨੰਬਰ ਹੈ। 4839, ਹਾਂਜੀ
1: ਜੀ, ਗੁੱਡ ਆਫਟਰਨੂਨ, ਗੁੱਡ ਈਵਨਿੰਗ, ਹਾਊ ਆਰ ਯੂ?
0: ਗੁੱਡ ਸਰ, ਗੁੱਡ, ਹਾਊ ਆਰ ਯੂ?
1: ਸਭੀ ਸਲਾਮ। ਤੇ ਰੱਖੜੀ ਵਾਲੀ ਗੱਲ ਸੁਣ ਕੇ ਯਾਦ ਆਇਆ ਕਿ ਅਗਰ ਭੈਣਾਂ ਮਸਰੂਫ ਹੈ ਆਪਣੇ ਘਰਾਂ ਦੇ ਵਿੱਚ, ਭਰਾ ਨੂੰ ਕਾਲ ਕਰ ਦੇਣੀ ਚਾਹੀਦੀ ਹੈ, ਨਥਿੰਗ ਰੋਂਗ ਵਿਦ ਇਟ। ਬਜਾਏ ਦੇ ਕੇ ਸੋਚਣਾ ਕਿ ਜੋ ਸਾਲ ਬਾਅਦ ਸਿਰਫ $100 ਲੈਣ ਵਾਸਤੇ ਆਉਂਦੀਆਂ ਨੇ ਰੱਖੜੀ ਬਣਾਉਣ ਵਾਸਤੇ, ਆਈ ਟੋਟਲੀ ਡਿਸਐਗਰੀ ਉਸ ਬੰਦੇ ਦੀ ਇਸ ਗੱਲ ਦੇ ਨਾਲ। ਉਹ ਖੁਸ਼ਕਿਸਮਤ ਏ, ਇਸ ਮੁਲਕ ਦੇ ਵਿੱਚ ਵੀ ਰਹਿੰਦਿਆਂ ਹੋਇਆਂ ਕੋਈ ਉਹਨੂੰ ਯਾਦ ਕਰਦਾ ਕਿ ਯਾਰ ਇਹ ਤਿਉਹਾਰ ਏ ਤੇ ਆਈ ਹੈਵ ਟੂ ਗੋ ਐਂਡ ਡੂ ਦਿਸ ਰੱਖੜੀ ਵਿਦ ਮਾਈ ਬ੍ਰਦਰ। ਸੋ ਇਹ ਮੇਰੀ ਪਰਸਨਲ ਰਾਏ ਵੇ, ਬਟ ਹੀ ਹੈਵ ਟੂ ਬੀ, ਹੀ ਮਸਟ ਬੀ ਵੈਰੀ ਲੱਕੀ ਗਾਏ ਤੇ ਉਹਦੀਆਂ ਭੈਣਾਂ ਯਾਦ ਕਰਦੀਆਂ ਨੇ, ਤੇ ਅਗਰ ਉਹ ਨੀ ਯਾਦ ਕਰਦੀਆਂ ਬਾਅਦ ਦੇ ਸਾਰਾ ਸਾਲ, ਵਾਈ ਡੋਂਟ ਹੀ ਕਾਲ ਦੈਮ ਵਨਸ ਇਨ ਅ ਵਾਈਲ ਕਿ ਭੈਣੋ ਕੀ ਹਾਲ ਹੈ ਤੁਹਾਡਾ।
0: ਓਕੇ, ਪਰ ਸੁਪੋਜ਼ ਕਰੋ ਜੇ ਹਰ ਵਾਰ ਉਹਨੂੰ ਹੀ ਪਹਿਲ ਕਰਨੀ ਪਵੇ, ਉਹਨੂੰ ਹੀ ਇਨੀਸ਼ੀਏਟਿਵ ਲੈਣਾ ਪਵੇ, ਫਿਰ
1: ਨਥਿੰਗ ਰੋਂਗ ਵਿਦ ਇਟ।
0: ਅੱਛਾ, ਫਿਰ ਵੀ ਨਥਿੰਗ ਰੋਂਗ?
1: ਆਈ ਹੈਵ 6, ਮੇਰੀਆਂ 6 ਭੈਣਾਂ ਨੇ, ਅਸੀਂ 2 ਭਰਾਵਾਂ, ਤੇ ਮੈਂ ਹਮੇਸ਼ਾ ਅਗਰ ਕਿਸੇ ਦੀ ਕਾਲ ਨਾ ਆਵੇ ਇੱਕ ਹਫ਼ਤੇ 'ਚ ਇੱਕ ਅੱਧੀ ਦਫ਼ਾ, ਆਈ ਕਾਲ ਦੈਮ ਕਿ ਪੁੱਤ ਸਭ ਖੈਰੀਅਤ ਤੇ ਹੈ, ਸਭ ਖੈਰੀ ਹੈ ਨਾ, ਐਵਰੀਥਿੰਗ ਓਕੇ। ਸੋ ਦੈਟਸ ਹਾਊ ਆਈ ਐਮ, ਦੈਟਸ ਹਾਊ ਆਈ ਫੀਲ।
0: ਠੀਕ ਹੈ, ਸੋ ਡਸਨਟ ਮੈਟਰ ਜੇ ਉਹ ਕਰਦੀਆਂ ਨਹੀਂ ਕਰਦੀਆਂ, ਐਜ਼ ਅ ਬ੍ਰਦਰ ਫਿਰ ਵੀ ਹਰ ਸਾਲ ਉਹਨਾਂ ਨੂੰ ਆਉਣ ਦਿਓ, ਉਹਨਾਂ ਤੋਂ ਰੱਖੜੀ ਬਣਾ, ਉਹਨਾਂ ਨੂੰ ਪੈਸਾ ਦੇ ਤੇ ਟ੍ਰੈਡੀਸ਼ਨ ਕੈਰੀ ਔਨ ਕਰੋ।
1: ਦੈਟਸ ਰਾਈਟ, ਵੈਰੀ ਰਾਈਟ, ਬਿਲਕੁਲ ਸਹੀ ਸੋਚਿਆ।
0: ਠੀਕ ਹੈ ਸਰ, ਠੀਕ ਹੈ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਵੈਰੀ ਵੈਲ ਸੈਡ। ਫਿਰ ਕੀ ਹੋ ਗਿਆ ਜੀ, ਉਹ ਨਹੀਂ ਫੋਨ ਕਰਦੀਆਂ, ਕਮ ਸੇ ਕਮ ਦਿਨ ਆਉਂਦੇ ਤੇ ਯਾਦ ਤਾਂ ਕਰਦੀਆਂ ਨੇ ਨਾ, ਜੇ ਇਸੇ ਦਿਨ ਭੁੱਲਣ ਲੱਗ ਗਈਆਂ ਤੈਨੂੰ, ਫਿਰ ਤੂੰ ਕਹੇਂਗਾ ਕਿ ਯਾਰ ਹੁਣ ਮੈਨੂੰ ਕੋਈ ਫੋਨ ਹੀ ਨਹੀਂ ਆਉਂਦਾ। ਸੋ ਨੰਬਰ ਹੈ ਆਪਣਾ ਸਟੂਡੀਓ ਦਾ, ਤੁਸੀਂ ਸਾਰੇ ਸ਼ੇਅਰ ਕਰੋ ਯਾਰ, ਤੁਹਾਡੀ ਕੀ ਰਾਏ ਆ, ਜਿਹੜੀਆਂ ਲੇਡੀਜ਼ ਨੇ ਤੁਸੀਂ ਵੀ ਸ਼ੇਅਰ ਕਰੋ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ ਮਨਪ੍ਰੀਤ ਢੀਂਡਸਾ ਦਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘਟ ਰਹੀ, ਟੈਨਸ਼ਨ ਨਹੀਂ ਲਓ, ਨਹੀਂ ਲੈਣੀ, ਇੱਕ ਵਾਰ ਕਾਲ ਕਰਕੇ ਐਸਟੀਮੇਟ ਲੈ ਲਓ ਯਾਰ, ਇੰਨਾ ਕੁ ਮੈਂ ਕਹਿੰਦਾ ਹੋਣਾ, ਤੁਹਾਡਾ ਨਾ ਕੋਈ ਖਰਚਾ ਲੱਗ ਰਿਹਾ, ਨਾ ਕੋਈ ਤੁਹਾਨੂੰ ਕੋਸਟ ਪੈ ਰਿਹਾ। ਤੁਸੀਂ ਕਾਲ ਕਰਕੇ ਕਹਿਣਾ ਕਿ ਮਨਪ੍ਰੀਤ ਮੇਰੇ ਕੋਲ ਇਹ ਗੱਡੀ ਹੈ, ਇਹ ਮੇਰਾ ਐਕਸਪੀਰੀਅੰਸ ਹੈ, ਦੱਸੋ ਮੈਨੂੰ ਕੀ ਐਸਟੀਮੇਟ ਤੁਸੀਂ ਦੇ ਸਕਦੇ ਹੋ। 416-500-1818, 416-500-1818 ਮਨਪ੍ਰੀਤ ਢੀਂਡਸਾ ਕਰੋ ਫੋਨ, ਤੇ ਇੰਸ਼ੋਰੈਂਸ ਦਾ ਕੋਟ ਐਸਟੀਮੇਟ ਲੈ ਲਓ। ਤੁਸੀਂ ਅਗਰ CNE ਦੀਆਂ ਟਿਕਟਾਂ ਲੈਣੀਆਂ ਫ੍ਰੀ ਮੁਫਤ, $1 ਨਹੀਂ ਅਸੀਂ ਤੁਹਾਡੇ ਤੋਂ ਲੈਣਾ, ਤੇ ਆਮ ਟਿਕਟਾਂ ਨਹੀਂ, ਅਸੀਂ ਗਿਵ ਅਵੇ ਕਰ ਰਹੇ ਹਾਂ ਦੇਖੋ ਨਾਲੇ ਤਾਂ CNE ਦੀ ਟਿਕਟ ਹੈ, ਤੁਸੀਂ ਜਾਓ CNE ਦੀਆਂ ਜਿੰਨੀਆਂ ਮਰਜ਼ੀ ਰਾਈਡਾਂ ਇੰਜੋਏ ਕਰੋ। ਬਟ ਕਮਾਲ ਦੀ ਗੱਲ ਇਹ ਹੈ ਕਿ 4 ਸਪਤੰਬਰ ਨੂੰ ਰੈਫ ਸਪੇਰੇ ਦਾ ਉੱਥੇ ਸ਼ੋਅ ਹੈ CNE, ਅਤੇ ਉਹਦੇ ਲਈ ਅਸੀਂ ਤੁਹਾਨੂੰ VIP ਟਿਕਟਾਂ ਫਰੰਟ ਆਫ ਸਟੇਜ ਵਿਊਇੰਗ ਵਾਲੀਆਂ ਸੀਟਾਂ ਦੇ ਰਹੇ ਹਾਂ। 2 VIP ਲਾਊਂਜ ਵੀ ਹੈ, ਡੈਡੀਕੇਟਡ VIP ਬਾਰ ਹੈ, VIP ਵਾਸ਼ਰੂਮ ਹੈ, ਅਤੇ ਇੱਕ ਡਰਿੰਕ ਵੀ ਸਾਡੇ ਵੱਲੋਂ ਤੁਹਾਡੇ ਲਈ ਫ੍ਰੀ ਹੈ, ਅਤੇ ਨਾਲੇ ਅਨਲਿਮਿਟਡ ਰਾਈਡਾਂ ਨੇ। ਕਰਨਾ ਕੀ ਹੈ, ਤੁਸੀਂ ਬਸ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ ਸਾਨੂੰ, ਪੇਜ ਹੈ ਪੰਜਾਬੀ ਲਹਿਰਾਂ PUNJABILEHRAN, ਅਤੇ ਅਸੀਂ ਆਪ ਹੀ ਫਿਰ ਵਿਨਰ ਪਿੱਕ ਕਰਾਂਗੇ। ਜੇ ਤੁਸੀਂ ਵਿਨਰ ਚੁਣੇਗੇ ਤਾਂ ਤੁਹਾਨੂੰ ਅਸੀਂ ਫਿਰ ਮੈਸੇਜ ਆਪਣੇ ਆਪ ਕਰ ਦਿਆਂਗੇ, ਠੀਕ ਹੈ। 2021 ਹੈਲੋ, ਸਤਿ
1: ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ
1: ਭਾਜੀ, ਕੀ ਹਾਲ ਜੀ?
0: ਠੀਕ ਹੈ ਜੀ, ਠੀਕ ਹੈ
1: ਭਾਜੀ। ਮੈਂ ਅਪਰੀਸ਼ੀਏਟ ਕਰਨਾ ਚਾਹੁੰਦਾ ਯਾਰ ਤੁਹਾਡਾ ਜਿਹੜਾ ਬੋਲਣ ਦਾ ਲਹਿਜਾ ਹੈ ਨਾ, ਲਹਿਜਾ।
0: ਥੈਂਕ ਯੂ ਵੀਰੇ, ਥੈਂਕ ਯੂ,
1: ਕੀ ਬਾਤ ਹੈ, ਬਹੁਤ ਵਧੀਆ, ਮਜ਼ਾ ਆ ਜਾਂਦਾ ਸੁਣ ਕੇ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
1: ਹਾਂਜੀ ਹਾਂਜੀ ਭਾਜੀ, ਭਾਜੀ ਆਹ ਗੱਲ ਦਾ ਤਾਂ ਮੇਰੇ ਕੋਲ ਜਵਾਬ ਜਿਹਾ ਹੈ ਨੀ ਕੋਈ, ਜਿਹੜਾ ਤੁਸੀਂ ਟੌਪਿਕ ਪਾਇਆ ਵਾ, ਪਰ ਮੈਂ ਤੁਹਾਨੂੰ ਤਾਂ ਫੋਨ ਕੀਤਾ, ਮੈਂ ਨਾ ਇੱਕ ਗਾਣਾ ਸੁਣਨਾ ਚਾਹੁੰਦਾ ਯਾਰ।
0: ਅੱਛਾ, ਗਾਣਾ ਸੁਣਨਾ ਚਾਹੁੰਦੇ ਹੋ ਕਿਹੜਾ?
1: ਭਾਜੀ ਇੱਕ ਫਰੈਪੇ ਸੌਂਗ ਲਾ ਦਿਓ, ਪ੍ਰਿੰਸ ਗਿੱਲ ਦਾ ਫਰੈਪੇ,
0: ਜਿਹੜਾ ਪੀਣ ਵਾਲਾ ਫਰੈਪੇ ਆ।
1: ਹਾਂਜੀ ਹਾਂਜੀ, ਫਰੈਪੇ ਫਰੈਪੇ ਚਿਨੋ ਤੋਂ ਫਰੈਪੇ।
0: ਅੱਛਾ
1: ਹਾਂਜੀ, ਪ੍ਰਿੰਸ ਗਿੱਲ ਦਾ
0: ਫਰੈਪੇ।
1: ਹਾਂਜੀ ਭਾਜੀ,
0: ਕੀ ਇਹ ਗਾਣਾ ਹੈ, ਕਿਸ ਚੀਜ਼ ਬਾਰੇ ਹੈ?
1: ਰੋਮਾਂਟਿਕ ਲਵ ਸੌਂਗ ਜਿਹਾ ਹੈ।
0: ਫਿਰ ਵੀ ਦੱਸੋ ਤਾਂ ਸਹੀ ਵੀ ਕਾਹਦੇ ਬਾਰੇ ਗਾਣਾ, ਕੀ ਕਿਹਾ ਜਾ ਰਿਹਾ ਇਸ ਗੀਤ ਦੇ ਵਿੱਚ?
1: ਅੱਛਾ, ਉਹ ਕਹਿ ਰਿਹਾ ਹੈ ਕਿ ਫਰੈਪਿਆਂ ਚ ਵਸੀ ਤੇਰੇ ਜਾਣ ਤੋਂ ਕੈਨੇਡਾ ਆ ਕੇ ਚਾਹ ਛੱਡ ਗਈ, ਤੇ ਦਿਲ ਚ ਵਸਾ ਕੇ ਰੱਖੀ ਜੱਟ ਨੂੰ, ਸਾਨੂੰ ਵੀ ਕਿਤੇ ਨਾ ਛੱਡ ਦੀ।
0: ਅੱਛਾ, ਵੀ ਕੁੜੀ ਚਾਹ ਪੀਂਦੀ ਪੀਂਦੀ ਹੁਣ ਬਸ
1: ਲਾਈਕ ਰੈਗੇ ਸਟਾਈਲ ਬੀਟ ਆ।
0: ਅੱਛਾ,
1: ਵਧੀਆ ਜਿਹਾ ਘੈਂਟ ਜਿਹਾ ਵਾਈਬ ਜੀ, ਸੋਹਣਿਆ ਮਾੜਾ ਜਿਹਾ।
0: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਜ਼ਰੂਰ ਕੋਸ਼ਿਸ਼ ਕਰਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ, ਤੇ ਚਲੋ AM 530 ਤੋਂ ਲਾਈਵ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਵੀਕਐਂਡ ਹੈ, ਵੀਕਐਂਡ 'ਤੇ ਆਪਾਂ ਟਰੱਕਾਂ ਦਾ ਕੰਮ ਬਹੁਤ ਕਰਾਉਂਦੇ ਹਾਂ। ਤੁਸੀਂ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਓਇਲ ਚੇਂਜ ਕਰਾਉਣਾ, ਟਰੱਕ ਦੀ A to Z ਕੋਈ ਵੀ ਰਿਪੇਅਰ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਲੋਕੇਟਡ ਹੈ ਆਪਣੇ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਪੈਂਦਾ। 10874 ਸਟੀਲਸ ਐਵਨਿਊ ਈਸਟ 'ਤੇ ਤੁਸੀਂ ਪਹੁੰਚਣਾ, ਤੇ ਈਗਲ ਟਰੱਕ ਟਾਇਰ ਵਾਲੇ ਨੇ ਡਿਸਕਾਊਂਟ ਬਹੁਤ ਸਾਰੇ ਲਾਏ ਹੋਏ ਨੇ ਜੀ। 4-8-3-4-9 ਹੈਲੋ।
2: ਹਾਂਜੀ ਹਾਂਜੀ ਵੀਰ ਜੀ, ਕੀ ਹਾਲ ਹੈ ਜੀ?
0: ਠੀਕ ਹੈ ਜੀ, ਕਿਵੇਂ ਹੋ?
2: ਵਧੀਆ ਵਧੀਆ, ਠੀਕ ਹੈ। ਮੈਂ ਤਾਂ ਬਈ ਐਵੇਂ ਕਹਿੰਦਾ, ਜੇ ਉਹ ਵੀਰ ਨੂੰ ਲੱਗਦਾ ਵੀ ਉਹ ਪੈਸਿਆਂ ਖਾਤਰ ਹੁੰਦਾ, ਵੀ ਪੈਸੇ ਦੇ ਇਹਨਾਂ ਨੂੰ ਕੋਈ ਵੈਸੇ ਕੋਈ ਗਿਫਟ ਦੇ ਦੇਵੇ, ਕੋਈ ਕੋਈ ਸਸਤੇ, ਭਾਵੇਂ ਕੋਈ ਸਸਤੇ ਹੀ ਦੇ ਦੇਵੇ, ਜੇ ਤਾਂ ਅਗਲੇ ਸਾਲ ਭੈਣਾਂ ਫੇਰ ਆ ਗਈਆਂ ਫੇਰ ਤਾਂ ਸਮਝ ਲਓ ਵੀ ਉਹਨੂੰ ਵੀਰ ਸਮਝ ਦੇਗਾ, ਜੇ ਨਾ ਆਈਆਂ ਫੇਰ।
0: ਅੱਛਾ, ਉਹ ਥੋੜਾ ਜਿਹਾ ਪਰਖ ਲਵੇ ਹੈ।
2: ਪੈਸੇ ਖਾਤਰੀ ਹੁੰਦੀਆਂ ਵਾ, ਸਾਲ ਬਾਅਦ ਕੋਈ ਵੀ ਮੰਨ ਕੇ ਚਲੋ ਇੱਕ ਵਾਰੀ ਕੋਈ ਓਹੋ ਜਿਹਾ ਗਿਫਟ ਦੇ ਦੇਵੇ ਉਹਨਾਂ ਨੂੰ।
0: ਦੇਖੋ ਫਿਰ ਤਾਂ ਆਪਾਂ ਕਿਤੇ ਨਾ ਕਿਤੇ ਕੰਟੈਸਟ ਹੀ ਬਣਾ ਲਿਆ, ਪੈਸੇ ਦੇ ਹੀ ਚੱਲੋ ਯਾਰ, ਐਡੀ ਕਿਹੜੀ ਗੱਲ ਹੈ ਵੀ ਸੂਟ ਦੇ ਦੋ, ਜੇ ਅਗਲੇ ਸਾਲ ਆ ਗਈਆਂ ਠੀਕ ਹੈ, ਨਹੀਂ ਆਈਆਂ ਫਿਰ ਛੱਡ ਦੋ।
2: ਉਹੀ ਤਾਂ ਗੱਲ ਨਾ, ਹਾਂਜੀ ਫਿਰ ਬਾਰ ਬਾਰ ਮੰਨ ਕੇ ਚਲੋ, ਜੇ ਉਹ ਬੰਦੇ ਨੂੰ ਲੱਗਦਾ ਕਿ ਪੈਸੇ ਵੀ ਕਿਤੇ ਪੈਸੇ ਖਾਤਰੀ ਦੇ ਨਾਲੇ, ਫਿਰ ਉਹਨੂੰ ਨਾ ਕੱਲ ਨੂੰ ਜੇ ਕੋਈ ਗੱਲ ਦਾ ਵੀ ਜੇ ਉਹ ਕੱਲ ਨੂੰ ਜੇ ਉਹਨੂੰ ਵੀਰ ਮੰਨਦੀਆਂ ਹੋਈਆਂ ਜਾਂ ਰੈਸਟ ਰੱਖਣੀਆਂ ਚਾਹੁੰਦੀਆਂ ਹੋਈਆਂ, ਅਗਲੇ ਸਾਲ ਆ ਜਾਣਗੀਆਂ।
0: ਭਾਜੀ ਮੈਨੂੰ ਲੱਗਦਾ ਕਿ ਯਾਰ ਚੁੱਪ ਕਰਕੇ ਰੱਖੜੀ ਬਣਾਈ, ਜੇ ਬੰਨਣ ਆ ਰਹੀ ਹੈ ਨਹੀਂ ਤੂੰ ਕਹਿ ਆ ਜਾਓ ਭੈਣੋ, ਕੋਈ ਗੱਲ ਨੀ, ਪੈਸਾ ਦੇ $100 ਤੇ ਦੱਸ ਜਿਹੜਾ ਮੈਂ ਬੜੀ, ਇਹਨੂੰ ਵੀ ਸੋਚਣ ਦੀ ਲੋੜ ਨੀ।
2: ਉਹ ਵੀ ਸਹੀ ਆ, ਹਾਂਜੀ ਉਹੀ ਤਾਂ ਗੱਲ ਹੈ ਨਾ, ਤੇ ਪਰ ਮੈਂ ਉਵੇਂ ਗੱਲ ਕਰਦਾ ਵੀ ਜਿਵੇਂ ਉਹ ਵੀਰ ਕਹਿੰਦਾ ਵੀ ਜੇ ਉਹ ਕਹਿੰਦਾ ਮੈਂ ਅਗਲੇ ਸਾਲ ਨਹੀਂ ਹਨਾ ਵੀ ਜਵਾਬ ਦੇ ਦੇਣਾ।
0: ਹਾਂ
2: ਬਈ ਜੇ ਬਈ ਮੈਂ ਉਵੇਂ ਕਹਿੰਦਾ ਮਾਂ ਨਾ
0: ਜੀ,
2: ਬਈ ਕਈ ਵਾਰ ਬਈ ਉਹ ਬਈ ਆਪਦਾ ਬਈ ਦਿਲੋਂ ਵੀ ਆ ਸਕਦੀਆਂ ਵੀ ਬਈ ਮੰਨ ਕੇ ਚਲੋ, ਅੱਜ ਕੱਲ ਟਾਈਮ ਵੀ ਨੀ ਹੈ ਨੀ ਬਈ, ਤੁਹਾਨੂੰ ਪਤਾ ਇੱਥੇ ਹਰ ਕੋਲੇ ਹਨਾ, ਪਰ ਰੋਜ਼ ਕਿਸੇ ਨੂੰ ਗਾਲ ਕਰੇ ਹੁਣ ਆਪਣੇ ਕਿੰਨੇ ਰਿਸ਼ਤੇਦਾਰੀਆਂ ਜਾਂ ਕਿਵੇਂ ਵੀ ਆ, ਤੇ ਪਰ ਜੇ ਉਹ ਵੀਰ ਨੂੰ ਲੱਗਦਾ ਕਿ ਬਸ ਉਹ ਕੱਲੀਆਂ ਪੈਸੇ ਖਤਰਾ ਕਰੇ ਉਹ ਇੱਕ ਆਲ ਹੈ ਜਾਂ ਬਸ
0: ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਭਾਜੀ ਕਹਿੰਦੇ ਕਿ ਥੋੜ੍ਹੇ ਟੈਸਟ

ਫਾਈਵ ਹੀ ਸਾਰੀ ਕਰ ਦੇਣਗੇ. ਫਾਈਵ ਰਿਵਰਸ ਡਕ ਕਲੀਨਿੰਗ 437-688-7750 437-688-7750 437-688-7750 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ. ਸੋ ਪ੍ਰੋਗਰਾਮ ਹੈ ਪੰਜਾਬੀ ਰਾਤ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ. ਨੰਬਰ ਹੈ ਆਪਣਾ 905-673-3337 9053-6733-7 ਆਪਣਾ ਇੱਕੋ ਇੱਕ ਫੋਨ ਨੰਬਰ ਹੈ. ਇੱਕ ਵਾਰ ਫਿਰ ਤੋਂ ਟੀ ਡੋਟ ਵਾਟਰ ਟੈਕਸੀ ਵਾਲਿਆਂ ਦਾ ਮੈਸੇਜ ਸੁਣੋ, ਕਿਉਂਕਿ ਸਮਰ ਹੈ. ਮੈਂ ਚਾਹੁੰਦਾ ਇਸ ਵੀਕਐਂਡ ਤੁਸੀਂ ਪ੍ਰਾਈਵੇਟ ਆਪਣੀ ਪਾਣੀ ਦੀ ਟੈਕਸੀ ਲੈ ਕੇ ਸੈਂਟਰ ਆਈਲੈਂਡ ਨੂੰ ਜਾਓ, ਤੁਸੀਂ ਬਹੁਤ ਇੰਜੋਏ ਕਰੋਗੇ. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ. ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ. ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ. ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ. ਟੀ ਡੋਟ ਵਾਟਰ ਟੈਕਸੀ 6473708368. ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ. ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ. ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ. ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045557 6475045557. ਕੰਪਿਊਟਰਾਈਜ਼ਡ

ਵਾਹ ਬਈ ਵਾਹ, ਜੋਰਡਨ ਨੇ ਵੀ ਫੱਟੇ ਚੱਕਤੇ ਯਾਰ, ਬੜੀ ਸੋਹਣੀ ਐਲਬਮ, ਤੇ ਮੈਨੂੰ ਲੱਗਦਾ ਐਲਬਮ ਸਕਸੈਸਫੁਲ ਵੀ ਕਾਫੀ ਰਹੀ ਹੈ। ਚਲੋ ਵਧੀਆ ਗੀਤ ਸੀਗੇ, ਇਹ ਵੀ ਵਧੀਆ, ਇੱਕ ਆਪਣਾ 100 ਟਾਈਮਸ ਉਹ ਵੀ ਵਧੀਆ ਸੀ, ਰੈਫਿਊਜੀ ਗਾਣਾ ਵੀ ਵਧੀਆ ਸੀ। ਸੋ ਚਲੋ ਮੁੰਡੇ ਆਪਣੀ ਮਿਹਨਤ ਕਰ ਰਹੇ ਨੇ ਤੇ ਮੁੰਡੇ

0: ਚੱਕੀ ਜਾ ਰਹੇ ਫੱਟੇ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਨੰਬਰ ਆਪਣਾ ਇੱਕੋ ਇੱਕ ਹੈ 905-673-3337 905-673-3337। ਸਾਡੇ ਨਾਲ ਸਰਾਂਸ਼ ਹੁਣੇ ਜੁੜ ਰਹੇ ਨੇ, ਸਰਾਂਸ਼ ਨਾਲ ਕਰੀਏ ਗੱਲਬਾਤ। ਤੇ ਸਰਾਂਸ਼ ਨਾਗਪਾਲ ਫਰਮ ਯੂਨੀ ਗਲੋਬਲ ਐਡਵਾਈਜ਼ਰੀ। ਸਰਾਂਸ਼ ਤੁਹਾਨੂੰ ਗਵਰਨਮੈਂਟ ਕੋਲੋਂ ਪੈਸੇ ਲੈ ਕੇ ਦੇ ਰਹੇ ਆ, ਪੈਸਾ ਕਿਹਨੂੰ ਨਹੀਂ ਚੰਗਾ ਲੱਗਦਾ ਹੈ? ਪੈਸਾ ਤਾਂ ਹਰੇਕ ਬੰਦਾ ਕਹਿੰਦਾ ਯਾਰ ਕਿ ਜਿੰਨਾ ਮਿਲ ਜਾਵੇ ਓਨਾ ਹੀ ਚੰਗਾ। ਸੋ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਨੇ ਸਟੱਡੀ ਲਈ, ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰੋ। ਅਤੇ ਸਰਾਂਸ਼ ਨੂੰ ਤੁਸੀਂ ਫੋਨ ਕਰ ਲਓ 437-264-3175। ਸਰਾਂਸ਼ ਨੂੰ ਕਰੋ ਫੋਨ ਅਤੇ ਬੜੀ ਜਲਦ ਸਰਾਂਸ਼ ਸਾਡੇ ਨਾਲ ਲਾਈਨ ਦੇ ਉੱਤੇ ਵੀ ਆ ਰਹੇ ਨੇ ਅਤੇ ਬਰੀਕੀ ਦੇ ਨਾਲ ਪਤਾ ਕਰਦੇ ਹਾਂ ਕਿ ਕੀ ਕੀ ਰਿਕੁਆਇਰਮੈਂਟਸ ਨੇ, ਕਿਹਨੂੰ ਇਹ ਲੋਨ ਮਿਲ ਸਕਦੇ ਨੇ, ਕਿੰਨੇ ਕੁ ਪੈਸੇ ਤੁਹਾਨੂੰ ਮਿਲ ਸਕਦੇ ਆ ਅਤੇ ਕੀ ਇਹਦਾ ਇੰਟਰਸਟ ਰੇਟ ਹੈ। ਸਾਰੀ ਇਨਫੋਰਮੇਸ਼ਨ ਇਨ ਡੀਟੇਲ ਆਪਾਂ ਸਰਾਂਸ਼ ਕੋਲੋਂ ਪਤਾ ਕਰਦੇ ਹਾਂ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਓਕੇ, ਇੱਕ ਬਹੁਤ ਹੀ ਸੋਹਣਾ ਸ਼ੋਅ ਹੋ ਰਿਹਾ ਹੁਣੇ 9 ਵਜੇ ਤੱਕ ਹੈ। ਤੁਸੀਂ ਨਾ ਨੇੜੇ ਤੇੜੇ ਹੋ, ਵਿਹਲੇ ਹੋ, ਫ੍ਰੀ ਐਂਟਰੀ ਹੈ, ਕੋਈ ਟਿਕਟ ਨਹੀਂ ਤੁਹਾਨੂੰ ਚਾਹੀਦੀ, ਕੋਈ ਟਿਕਟ ਨਹੀਂ, ਬਿਲਕੁਲ ਮੁਫਤ ਫ੍ਰੀ ਐਂਟਰੀ। 410 ਅਤੇ ਸਟੀਲਸ ਦੇ ਬਿਲਕੁਲ ਨਾਲ ਜਿਹੜਾ ਕੋਰਟਯਾਰਡ ਬਾਈ ਮੇਰੀਅਟ ਹੋਟਲ ਹੈ, ਤੁਸੀਂ ਉੱਥੇ ਜਾਣਾ। ਅਤੇ ਜਰਨੈਲ ਸਿੰਘ ਜੀ, ਜੋ ਇੱਕ ਪੰਜਾਬੀ ਫਿਲਮ ਇੰਡਸਟਰੀ, ਮਿਊਜ਼ਿਕ ਇੰਡਸਟਰੀ ਦਾ ਬਹੁਤ ਹੀ ਰਿਸਪੈਕਟਿਡ ਚਿਹਰਾ, ਸਿਆਣੇ ਕਹਿੰਦੇ ਨੇ ਇਹਨਾਂ ਦਾ ਸ਼ੋਅ ਹੋ ਰਿਹਾ ਹੁਣੇ, ਤੁਹਾਨੂੰ ਹੀਲ ਕੀਤਾ ਜਾਵੇਗਾ, ਤੁਹਾਨੂੰ ਜ਼ਿੰਦਗੀ 'ਚ ਸਕੂਨ ਯਾਰ ਜੇ ਨਾਮ ਦੀ ਚੀਜ਼ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਪਹੁੰਚ ਜਾਓ। ਫ੍ਰੀ ਐਂਟਰੀ, ਅਗਲਾ ਘੰਟਾ ਸ਼ੋਅ ਚੱਲਣਾ। ਅਤੇ ਜਰਨੈਲ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰੋ, ਇਹਨਾਂ ਤੋਂ ਸਿੱਖੋ ਕਿ ਇੱਕ ਸਕੂਨ ਭਰੀ ਜ਼ਿੰਦਗੀ ਬੰਦਾ ਕਿਵੇਂ ਜੀਵੇ। ਹੁੰਦਾ ਨਹੀਂ ਜਿਵੇਂ ਤੁਹਾਨੂੰ ਪ੍ਰੋਪਰ ਇੱਕ ਗੱਲਾਂ ਬਾਤਾਂ ਦੇ ਥਰੂ ਮੈਡੀਟੇਸ਼ਨ ਮਿਲਦਾ, ਮੈਂਟਰਸ਼ਿਪ ਮਿਲਦੀ ਹੈ, ਕੋਚਿੰਗ ਮਿਲਦੀ ਹੈ, ਉਸ ਹਿਸਾਬ ਦਾ ਇਹ ਇੱਕ ਸ਼ੋਅ ਹੈ, ਹੁਣੇ ਹੋ ਰਿਹਾ, ਹੁਣੇ ਪਹੁੰਚ ਜਾਓ, ਕੋਈ ਟਿਕਟ ਨਹੀਂ, ਬਿਲਕੁਲ ਫ੍ਰੀ ਫ੍ਰੀ ਫ੍ਰੀ ਐਂਟਰੀ ਹੈ, ਹੁਣੇ ਚਲੇ ਜਾਓ। ਕੋਰਟਯਾਰਡ ਮੇਰੀਅਟ ਹੋਟਲ, 410 ਸਟੀਲਸ, ਜਿੰਨੇ ਬੰਦੇ ਜਾਣਗੇ ਤੁਹਾਨੂੰ ਸੀਟ ਦਿੱਤੀ ਜਾਏਗੀ। ਅਤੇ ਜਰਨੈਲ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰੋ, ਬਿਲਕੁਲ ਫ੍ਰੀ ਐਂਟਰੀ, ਕੋਰਟਯਾਰਡ ਮੇਰੀਅਟ ਹੋਟਲ, 410 ਸਟੀਲਸ, 90 ਬਿਸਕੇਨ ਦੇ ਉੱਤੇ ਤੁਸੀਂ ਜਾਣਾ, ਕੋਰਟਯਾਰਡ ਬਾਈ ਮੇਰੀਅਟ 410 ਸਟੀਲਸ। 9 ਵਜੇ ਤੱਕ ਇਹ ਸ਼ਾਮ ਚੱਲ ਰਹੀ ਹੈ। ਜਰਨੈਲ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰੋ, ਇਹਨਾਂ ਨਾਲ ਤੁਸੀਂ ਨਾਲ ਦੀ ਨਾਲ ਕੁਛ ਨਾ ਕੁਛ ਲਰਨ ਕਰੋ, ਸਿਆਣੇ ਕਹਿੰਦੇ ਨੇ ਕੋਰਟਯਾਰਡ ਮੇਰੀਅਟ ਹੋਟਲ ਰਾਈਟ ਨਾਓ। ਸੋ ਡਿਲੇ ਨਾ ਕਰੋ, ਪਹੁੰਚੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477168719876 6477168719876। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477167169987 ਨੰਬਰ ਹੈ।
1: रक्षा बंधन राजधानी लेकर आए हैं भाई बहन एम ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
2: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
1: 26 लोकेशंस अक्रॉस कनाडा।
3: फॉर मोर इन्फॉर्मेशन विजिट rajdhanisweets.ca।
0: ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 9052041313, 9052041313।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: ਵਾਹ ਬਈ ਵਾਹ, ਕਿਆ ਬਾਤ ਹੈ। ਓਕੇ, ਪ੍ਰੋਗਰਾਮ ਪੰਜਾਬੀ ਦਾ। ਸੋ ਕੁਝ ਇੱਕ ਮੈਸੇਜ ਆ ਰਹੇ ਨੇ ਤੇ ਉਹ ਵੀ ਜ਼ਰੂਰ ਪੜ੍ਹਦੇ ਹਾਂ ਜੀ ਤੁਹਾਡੇ। ਵੈਸੇ ਕੋਈ ਮੈਸੇਜ ਸਾਨੂੰ ਭੇਜਣਾ ਤਾਂ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ, PUNJABILEHRAN ਇੰਸਟਾਗ੍ਰਾਮ ਤੇ ਐਨੀ ਟਾਈਮ ਸ਼ੋ ਦੇ ਦੌਰਾਨ ਸਾਨੂੰ ਮੈਸੇਜ ਕਰਦੇ ਕਰੋ, ਅਸੀਂ ਜ਼ਰੂਰ ਤੁਹਾਡੇ ਲਈ ਹਾਜ਼ਰ ਹਾਂ। ਸੋ ਦੋ ਬੋਲ ਸੁਣਦੇ ਹਾਂ ਫਿਰ ਲਈਏ ਥੋੜ੍ਹੇ ਆਨੰਦ ਸ਼ਾਮ ਦਾ।

0: ਤੌਰ ਤੇ ਵੱਜੇ ਹੁਣ 8 ਤੇ ਹੈ ਕੋਈ ਰੀਸ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਸਿਮਰਨ ਸੈਣੀ ਜੀ ਆਲ ਕਾਇੰਡ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਦੀ ਏ ਟੂ ਜ਼ੈਡ ਕੋਈ ਵੀ ਗੱਲਬਾਤ ਹੋਵੇ ਤੁਸੀਂ ਹਮੇਸ਼ਾ ਹਮੇਸ਼ਾ ਹਮੇਸ਼ਾ ਯਾਦ ਰੱਖੋ ਇੱਕੋ ਇੱਕ ਸਿਮਰਨ ਸੈਣੀ ਸਿਮਰਨ ਦੀ ਨੌਲੇਜ ਸਿਮਰਨ ਦੀ ਐਜੂਕੇਸ਼ਨ ਸਿਮਰਨ ਦੀ ਜਿਹੜੀ ਐਡਵਾਈਸ ਹੈ ਆਈ ਨਹੀਂ ਕਿ ਜਿਹੜੀ ਚੀਜ਼ ਦੇ ਵਿੱਚ ਇਹਨਾਂ ਨੂੰ ਫਾਇਦਾ ਉਹੀ ਐਡਵਾਈਸ ਦੇਣਗੇ ਨਹੀਂ ਜਿਸ ਚੀਜ਼ ਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਉਹੀ ਦੱਸਣਗੇ ਠੀਕ ਹੈ ਆਈ ਨਹੀਂ ਵੀ ਪੈਸੇ ਦਾ ਕੋਈ ਲਾਲਚ ਹੈ ਇਹਨਾਂ ਨੂੰ ਬੜਾ ਲੰਬਾ ਸਮਾਂ ਹੋ ਗਿਆ ਇਸ ਫੀਲਡ ਦੇ ਵਿੱਚ ਇਹਨਾਂ ਨੂੰ ਇਹ ਹੈ ਕਿ ਪਰਿਵਾਰਾਂ ਨੂੰ ਅਸੀਂ ਟਰੱਸਟ ਦੇਈਏ ਅਤੇ ਪਰਿਵਾਰ ਆਪਣੇ ਆਪ ਸਾਡੇ ਨਾਲ ਜੁੜੇ ਰਹਿਣਗੇ ਸੋ ਸਿਮਰਨ ਸੈਣੀ 416-994-9972 4169947272 ਸਿਮਰਨ ਵੈਲਕਮ ਅਤੇ ਕੀ ਹਾਲ ਚਾਲ
1: ਬਹੁਤ ਵਧੀਆ ਨਵੀ ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ
0: ਵੈਰੀ ਗੁੱਡ ਈਵਨਿੰਗ ਸੋ 416-994-7272 ਸਿਮਰਨ ਕੀ ਫਿਰ ਆਪਾਂ ਇਨਫੋਰਮੇਸ਼ਨ ਸਭ ਨੂੰ ਦੇ ਰਹੇ ਹਾਂ
1: ਅੱਜ ਨਵੀ ਮੈਂ ਸਪੈਸ਼ਲੀ ਸਿਰਫ ਕਾਲ ਕੀਤੀ ਹੈ ਜੀ ਸਾਰਿਆਂ ਨੂੰ ਰੱਖੜੀ ਦੀ ਵਧਾਈ ਦੇਣ ਦੇ ਲਈ ਹਾਂ ਇੰਸ਼ੋਰੈਂਸ ਦੀ ਗੱਲ ਤੇ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂ ਬਟ ਅੱਜ ਜਿਹੜਾ ਮੇਰਾ ਵਨ ਆਫ ਦਾ ਫੇਵਰੇਟ ਤਿਉਹਾਰ ਹੈਗਾ ਸੋ ਰੱਖੜੀ ਦਾ ਦਿਨ ਹੈ ਸਾਰੇ ਭੈਣਾਂ ਭਰਾਵਾਂ ਨੂੰ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪਰਮਾਤਮਾ ਕਰੇ ਸਾਰੇ ਭੈਣਾਂ ਭਰਾਵਾਂ ਦੇ ਵਿੱਚ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਜਿਹਨਾਂ ਦੇ ਵਿੱਚ ਕੋਈ ਥੋੜੀਆਂ ਮਿਸਅੰਡਰਸਟੈਂਡਿੰਗ ਹੋ ਗਈਆਂ ਨੇ ਉਹ ਇੱਕ ਮੌਕਾ ਹੁੰਦਾ ਹੈ ਤਿਉਹਾਰ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀਆਂ ਇਹ ਮਿਸਅੰਡਰਸਟੈਂਡਿੰਗ ਨੂੰ ਦੂਰ ਕਰ ਲਓ ਔਰ ਸਾਰਿਆਂ ਦੇ ਲਈ ਤੰਦਰੁਸਤੀਆਂ ਔਰ ਪਿਆਰ ਲੈ ਕੇ ਤਿਉਹਾਰ ਆਉਂਦਾ ਹੈ ਹਰ ਸਾਲ ਸੋ ਅੱਜ ਦੇ ਦਿਨ ਇੰਸ਼ੋਰੈਂਸ ਦੀ ਗੱਲ ਨਹੀਂ ਕਰਾਂਗੇ ਉਹਦੇ ਲਈ ਪੂਰਾ ਸਾਲ ਪਿਆ ਹੈਗਾ ਤੋ ਸਾਰਿਆਂ ਲਈ ਬਹੁਤ ਸਾਰੀਆਂ ਦੁਆਵਾਂ ਪਿਆਰ ਔਰ ਮੈਂ ਇਹ ਚੀਜ਼ ਮੰਨਦੀ ਹੁੰਦੀ ਹੈ ਕਿ ਇਹ ਸਿਰਫ ਭੈਣ ਭਰਾ ਦਾ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਹਾਂ ਉਦੋਂ ਅਸੀਂ ਭੈਣ ਭਰਾ ਹੁੰਦੇ ਹਾਂ ਜਦੋਂ ਵਿਆਹ ਹੋ ਜਾਂਦੇ ਆ ਫਿਰ ਭਰਾਵਾਂ ਦੇ ਨਾਲ ਭਰਜਾਈਆਂ ਭੈਣਾਂ ਦੇ ਨਾਲ ਅੱਗੇ ਜਵਾਈ ਇਹ ਰਿਸ਼ਤੇ ਜਿਹੜੇ ਨੇ ਪਰਿਵਾਰ ਵੱਡੇ ਹੁੰਦੇ ਜਾਂਦੇ ਨੇ ਸੋ ਉਹਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੱਧਦੀਆਂ ਜਾਂਦੀਆਂ ਨੇ ਜਿੱਥੇ ਪਰਿਵਾਰ ਵੱਡਾ ਹੁੰਦਾ ਹੈਗਾ ਉੱਥੇ ਹੋਰ ਵੀ ਬਹੁਤ ਝਮੇਲੇ ਵੀ ਹੁੰਦੇ ਨੇ ਬਟ ਇਹ ਦਿਨ ਜਿਹੜੇ ਨੇ ਸਾਨੂੰ ਮੌਕਾ ਦਿੰਦੇ ਨੇ ਸਾਨੂੰ ਯਾਦ ਦਵਾਉਂਦੇ ਨੇ ਸਾਡੀਆਂ ਉਹ ਛੋਟੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਬੜੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਛੋਟੇ ਹੁੰਦਿਆਂ ਦੀਆਂ ਬਚਪਨ ਦੀਆਂ ਯਾਦਾਂ ਸੋ ਤੁਹਾਡੇ ਸਾਰਿਆਂ ਦੇ ਲਈ ਇੱਕ ਵਾਰੀ ਫਿਰ ਤੋਂ ਰੱਖੜੀ ਤੇ ਤਿਉਹਾਰ ਤੇ ਬਹੁਤ ਬਹੁਤ ਮੁਬਾਰਕਾਂ ਤੇ ਸਾਰਿਆਂ ਨੂੰ ਢੇਰ ਸਾਰਾ ਪਿਆਰ ਦੁਆਵਾਂ ਤੇ ਸਾਰੇ ਭੈਣ ਭਰਾਵਾਂ ਦੇ ਲਈ ਬਹੁਤ ਸਾਰੀਆਂ ਦੁਆਵਾਂ ਨਵੀ ਔਰ ਤੁਹਾਨੂੰ ਵੀ ਔਰ ਤੁਹਾਡੇ ਪਰਿਵਾਰ ਨੂੰ ਵੀ ਨਵੀ ਤੁਹਾਨੂੰ ਤੁਹਾਡੀਆਂ ਭੈਣਾਂ ਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਜੀ
0: ਬਹੁਤ ਮੁਬਾਰਕਾਂ ਤੁਹਾਨੂੰ ਇਹ ਸਿਮਰਨ ਇਹ ਤਿਉਹਾਰ ਕਿਉਂ ਇੰਨਾ ਤੁਹਾਡੇ ਦਿਲ ਦੇ ਨੇੜੇ ਹੈ ਕਿਉਂ ਤੁਸੀਂ ਇਹਨੂੰ ਇੰਨਾ ਪਸੰਦ ਕਰਦੇ ਹੋ
1: ਕਿਉਂਕਿ ਜਦੋਂ ਛੋਟੇ ਹੁੰਦੇ ਸੀ ਉਹਨਾਂ ਵੀ ਸਵੇਰੇ ਸਵੇਰੇ ਚਾਹ ਚੜ ਜਾਂਦਾ ਹੁੰਦਾ ਸੀ ਅੱਜ ਰੱਖੜੀ ਕਿਉਂਕਿ ਮੇਰੇ ਦੋ ਬ੍ਰਦਰ ਨੇ ਤੇ ਮੈਂ ਇਕੱਲੀ ਭੈਣ ਆ ਹਨਾ ਤੋ ਮੇਰੀ ਬੜੀ ਇੰਪੋਰਟੈਂਸ ਹੁੰਦੀ ਸੀ ਮੈਂ ਐਵੇਂ ਹੁੰਦਾ ਨਾ ਛੋਟੇ ਬੱਚੇ ਨੂੰ ਕਿ ਮੈਂ ਮੇਰੀ ਬੜੀ ਇੰਪੋਰਟੈਂਟ ਆ ਅੱਜ ਮੈਂ ਬਹੁਤ